0: ਕੀ ਆ ਨਾ ਹੁਣ ਜਿਹੜੀ ਟਰੰਪ ਸਾਹਿਬ ਨੇ ਸ਼ੁਰੂ ਕੀਤੀ ਸੀ, ਟਰੰਪ ਸਾਹਿਬ ਨੇ ਉਥੋਂ ਦੇ ਜਿਹੜਾ ਨੇਤਾ ਉਹਦੇ ਨਾਲ ਰਲ ਕੇ, ਕੋਈ ਵੀ ਯੂਰੋਪੀਅਨ ਕੰਟਰੀ ਨਾ ਨੇਟੋ ਦਾ ਮੈਂਬਰ ਇਹਨਾਂ ਦੇ ਨਾਲ ਨੀ ਰਲਿਆ, ਰਹਿ ਗਿਆ ਕੱਲਾ ਕੱਲੇ ਇਹ ਰਹਿ ਗਿਆ ਨਾ ਇਜ਼ਰਾਇਲ ਤੇ ਅਮਰੀਕਾ ਰਹਿ ਗਿਆ। ਤੇ ਜਦੋਂ ਇਜ਼ਰਾਇਲ ਦੇ ਉੱਤੇ ਬੰਬ ਡਿੱਗਣੇ ਸ਼ੁਰੂ ਹੋਏ ਨਾ ਇਰਾਨ ਵੱਲੋਂ, ਤੇ ਉਹਨੇ ਫੇਰ ਟਰੰਪ ਸਾਹਿਬ ਨੂੰ ਵਿੱਚ ਫਸਾ ਤਾ ਤੇ ਆਪ ਹੋ ਗਿਆ ਨਿਕਲ, ਹੋ ਗਿਆ ਪਾਸੇ। ਹੁਣ ਜਿਹੜੇ ਟਰੰਪ ਸਾਹਿਬ ਆ ਉਹ ਖਹਿੜਾ ਛਡਾਉਣਾ ਚਾਹੁੰਦੇ ਆ, ਪਰ ਉਹਦਾ ਖਹਿੜਾ ਜਿਹੜਾ ਛੁੱਟ ਨੀ ਰਿਹਾ। ਇੱਥੇ ਉਪਰੋਂ ਉਪਰੋਂ ਬਹੁਤ ਗੱਪਾਂ ਮਾਰਾਂ, ਪਰ ਖਾਕ ਸਾਹਿਬ ਜੀ ਯੂਟਿਊਬ ਦੇ ਉੱਤੇ ਇੰਨੇ ਵੀਡੀਓ ਆ ਉਹ ਜਿਹੜੇ ਆ ਉਹਨਾਂ ਦੇ ਵਿੱਚ ਉਹ ਦੱਸ ਰਹੇ ਆ ਵੀ ਆਹ ਦੇਖੋ ਉਹਨਾਂ ਦੇ ਵੀਡੀਓ ਬਣੇ ਹੋਏ ਆ, ਉਹ ਦੱਸ ਰਹੇ ਆ ਵੀ ਅਮਰੀਕਾ ਦਾ ਆਹ ਵੀ ਜਹਾਜ਼ ਉਹਨਾਂ ਨੇ ਇਰਾਨ ਨੇ ਨੁਕਸਾਨ ਕਰ ਦਿੱਤਾ, ਆਹ ਵੀ ਜਹਾਜ਼ ਨੁਕਸਾਨ ਕਰਤਾ, ਇਹ ਵੈਕਸ ਵਗੈਰਾ ਕਿੰਨੇ ਇਹਨਾਂ ਦੇ ਜਿਹੜੇ ਸੀਗੇ ਉਹ ਆਪਣੇ ਏਅਰਕ੍ਰਾਫਟ ਜਿਹਨਾਂ ਦੇ ਉੱਤੇ ਉਹ ਫਾਈਟਰ ਜੈਟ ਉੱਡਦੇ ਆ ਤੇ ਆ ਕੇ ਲਹਿੰਦੇ ਵੀ ਆ, ਉਹਨਾਂ ਦਾ ਕਾਫੀ ਨੁਕਸਾਨ ਕੀਤਾ। ਇੱਥੇ ਹੁਣ ਕਾਕ ਸਾਹਿਬ ਜੀ ਇੱਕ ਹੋਰ ਮੈਂ ਜਿਹੜੀ ਮੇਰੇ ਸਾਹਮਣੇ ਗੱਲਬਾਤ ਆਈ ਆ, ਜਿਹੜਾ ਇਬਰਾਹਿਮ ਲਿੰਕਨ ਸੀਗਾ ਖਾਕ ਸਾਹਿਬ ਜੀ ਉਹਦੇ ਉੱਤੇ ਉਹਨਾਂ ਨੂੰ 9 ਮਹੀਨੇ ਹੋ ਗਏ ਜਿਹੜੇ ਸੇਲਰ ਆ, ਉਹਦੀ ਲਿਮਿਟ ਜਿਹੜੀ ਆ ਉਹ ਹੁੰਦੀ ਆ 3 ਮਹੀਨੇ ਦੀ, 90 ਡੇਜ਼ ਦੀ। 90 ਦਿਨ ਬਾਅਦ ਉਹਨਾਂ ਨੂੰ ਕਿਸੇ ਨਾ ਕਿਸੇ ਪੋਰਟ ਤੇ ਖੜ ਕੇ ਜਿਹੜੇ ਸੇਲਰ ਹੁੰਦੇ ਆ ਉਹਨਾਂ ਨੂੰ ਬਾਹਰ ਘੁੰਮਣ ਫਿਰਨ ਦੀ, ਤਾਂ ਕਿ ਫਰੈਸ਼ ਏਅਰ ਆ ਜਿਹੜੀ ਉਹ ਲੈ ਸਕਣ, ਕਿਉਂਕਿ ਇਹ ਜਿਹੜੇ ਫਾਈਟਰ ਲੜਾਕੇ ਜਹਾਜ਼ ਆ ਨਾ ਇਹਨਾਂ ਦੇ ਵਿੱਚ ਕੋਈ ਬਾਹਰ ਦੀ ਹਵਾ ਹੋਵੇ ਤਾਂ ਕਈ ਲੱਗਦੀ ਹੁੰਦੀ ਆ, ਥੱਲੇ ਸਭ ਕੁਛ ਬੰਦ ਹੁੰਦਾ।
1: ਬਿਲਕੁਲ
0: ਬਿਲਕੁਲ ਬਿਲਕੁਲ ਇਹੀ ਗੱਲ ਹੈਗੀ ਆ। ਹੁਣ ਖਾਕ ਸਾਹਿਬ ਜੀ ਜਿਹੜਾ ਸੀਗਾ ਇਬਰਾਹਿਮ ਲਿੰਕਨ ਉਹਦੇ ਤੇ ਜਦੋਂ ਇਰਾਨ ਨੇ ਹਮਲਾ ਕੀਤਾ ਖਾਕ ਸਾਹਿਬ ਜੀ ਉਹ ਮੈਡੀਟੇਰੀਅਨ
1: ਲਓ ਜੀ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਜੁੜ ਗਏ, ਚੀਮਾ ਸਾਹਿਬ ਵੀ ਨਾਲ, ਡਾਕਟਰ ਸਾਹਿਬ ਨਾਲ ਹੀ ਹੋ ਜੀ?
2: ਜੀ ਜੀ ਬਿਲਕੁਲ।
1: ਓਕੇ ਜੀ ਓਕੇ, ਬੜੀ ਸ਼ੁਕਰੀਆ ਜੀ ਤੁਹਾਨੂੰ ਆਵਾਜ਼ ਦਿੱਤੀ ਸੀ, ਤੁਸੀਂ ਆ ਗਏ, ਥੈਂਕ ਯੂ ਸੋ ਮਚ। ਮੈਂ ਕਿਹਾ ਛੁੱਟੀ ਦਾ ਕੋਈ ਫਾਇਦਾ ਉਠਾ ਲਈਏ ਜੀ, ਥੈਂਕ ਯੂ।
0: ਬਿਲਕੁਲ ਬਿਲਕੁਲ ਚਾਹੀਦਾ ਡਾਕਟਰ ਸਾਹਿਬ ਨੂੰ ਆਰਾਮ ਰੂਮ ਦੇ, ਇਹਨਾਂ ਨੂੰ ਲੋੜ ਹੀ ਨਹੀਂ, ਇਹ ਕਿਹੜਾ ਥੱਕਦੇ ਆ,
2: ਥੋੜੀ ਜੀ ਦੇਣੀ ਅਗਲੇ ਮਹੀਨੇ ਸ਼ਾਇਦ ਮੈਂ ਦਿਆਂਗਾ। ਮੇਰੇ ਕੁਛ ਵਿਚਾਰ ਐਸੇ ਚੱਲ ਰਹੇ ਨੇ ਕਿ ਮੈਂ ਇੱਥੇ ਅਮਰੀਕਾ ਦੇ ਵਿੱਚ, ਵੈਸੇ ਤਾਂ ਮੇਰਾ ਪਹਿਲਾਂ ਇੰਡੀਆ ਦੇ ਵਿੱਚ ਵੀ ਹੁੰਦਾ ਸੀਗਾ ਵੀ ਮੈਂ ਬਹੁਤ ਸਾਰੇ ਫ੍ਰੀ ਕੈਂਪ ਅਰੇਂਜ ਕਰਦਾ ਸੀ ਅਲੱਗ ਅਲੱਗ ਥਾਵਾਂ ਤੇ, ਜਦੋਂ ਮੈਂ ਮੈਡੀਕਲ ਕਾਲਜ ਪੜ੍ਹਾਉਂਦਾ ਵੀ ਸੀ ਉਦੋਂ ਵੀ ਮੈਂ ਫ੍ਰੀ ਕੈਂਪ ਅਰੇਂਜ ਕਰਦਾ ਹੁੰਦਾ ਸੀਗਾ ਪਬਲਿਕ ਵਾਸਤੇ
0: ਜੀ।
2: ਔਰ ਇੱਥੇ ਵੀ ਮੈਂ ਜਦੋਂ ਆਇਆ ਹਾਂ ਯੂਬਾ ਸਿਟੀ ਤੋਂ ਲੈ ਕੇ ਤੇ ਐਲਏ ਤੱਕ ਜਿੰਨੇ ਵੀ ਗੁਰਦੁਆਰੇ ਹੁੰਦੇ ਸੀ, ਜਿੰਨੇ ਕੁ ਅੱਜ ਕੱਲ ਤੇ ਕਾਫੀ ਹੋ ਗਏ ਨੇ, ਪਹਿਲਾਂ ਬਹੁਤ ਘੱਟ ਹੁੰਦੇ ਸੀਗੇ, ਸਾਰੇ ਗੁਰਦੁਆਰਿਆਂ ਦੇ ਵਿੱਚ ਫ੍ਰੀ ਕੈਂਪ ਲਗਾਉਂਦਾ ਰਿਹਾ
0: ਜੀ।
2: ਔਰ ਹੁਣ ਮੈਂ ਇਸ ਨੂੰ ਕਿਸੇ ਹੋਰ ਪੈਮਾਨੇ ਤੇ ਲੈ ਕੇ ਜਾ ਰਿਹਾ ਹਾਂ ਵੀ ਠੀਕ ਹੈ, ਵੈਸੇ ਤੁਸੀਂ ਕਿਰਪਾ ਨਾਲ ਬਾਲ ਬੱਚੇ ਸੈੱਟ ਨੇ, ਮੈਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਰਜਿਸਟਰਡ ਕਰਵਾਈ ਹੈ ਤੇ ਮੇਰਾ ਕੋਸ਼ਿਸ਼ ਇਹ ਹੈ ਵੀ ਮੈਂ ਜਿੰਨੀ ਹੋ ਸਕੇ ਵੱਧ ਤੋਂ ਵੱਧ ਘੱਟ ਤੋਂ ਘੱਟ ਪੈਸੇ ਨਾਲ ਪਹਿਲਾਂ ਸ਼ੁਰੂ ਕਰਾਂ ਗੁਰਦੁਆਰਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਟੋਟਲ ਫ੍ਰੀ ਮੈਡੀਕੇਸ਼ਨ ਤੇ ਫ੍ਰੀ ਸਾਰਾ ਕੁਛ ਹੋਵੇ। ਚੈਰੀਟੇਬਲ ਮਿਸ਼ਨ ਗੁਰਦੁਆਰਾ ਦੇ ਨਾਂ ਤੇ ਕੈਲੀਫੋਰਨੀਆ ਵਿਚ ਤਾਂ ਰਜਿਸਟਰਡ ਹੋ ਗਈ ਹੈ ਨਾਨ ਪ੍ਰੋਫਿਟ, ਹੁਣ ਫੈਡਰਲ ਵਾਲੇ ਪਾਸੇ ਮੈਂ ਉਹਨਾਂ ਦੀ ਫੀਸ ਭਰੀ ਹੋਈ ਹੈ ਤੇ ਉਹਨਾਂ ਦਾ ਜਵਾਬ ਆਉਣ ਵਾਲਾ ਹੈ ਤੇ ਉਸ ਤੋਂ ਬਾਅਦ ਫੇਰ ਫੈਡਰਲ ਦੇ ਵਿਚ ਸਾਰੀ ਕਾਰਵਾਈ ਹੋ ਗਈ ਤੇ ਸਟੇਟ ਕਾਰਵਾਈ ਹੋ ਕੇ ਤੇ ਅਗਲੇ ਮਹੀਨੇ ਦੇ ਵਿਚ ਮੇਰੇ ਖਿਆਲ ਸ਼ੁਰੂ ਹੋ ਜਾਏਗਾ। ਔਰ ਜਿਹਦਾ ਪ੍ਰੋਸੈਸ ਇਹੀ ਹੈ ਵੀ ਪਹਿਲਾਂ ਤਾਂ ਹਰ ਵੀਕਐਂਡ ਤੇ ਮੈਂ ਗੁਰਦੁਆਰਿਆਂ ਦੇ ਵਿਚ ਮੈਂ ਲੈਕਚਰ ਵੀ ਕਰਾਂਗਾ ਔਰ ਉਸ ਤੋਂ ਬਾਅਦ ਫਿਰ ਇਸ ਚੀਜ਼ ਨੂੰ ਪ੍ਰਮੋਟ ਵੀ ਕਰਾਂਗੇ ਤੇ ਫਿਰ ਇੱਕ ਸੰਸਥਾ ਬਣਾ ਕੇ, ਬੇਸਿਕਲੀ ਮੇਰਾ ਮਕਸਦ ਇਹ ਆ ਕਿ ਮੈਂ ਸਿੱਖ ਧਰਮ ਦੀ ਐਜੂਕੇਸ਼ਨ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਸੇਧ ਦੇ ਵਿਚ, ਹੋਰ ਕੁਛ ਨੀ, ਕੋਈ ਗ੍ਰੰਥ ਇਧਰ ਉਧਰ ਦਸਮ ਦੁਸਮ ਯੇ ਵੋ ਸਾਰਾ ਕੁਛ ਨਹੀਂ, ਸਿਰਫ
0: ਗੁਰੂ
2: ਸਾਹਿਬ ਦੀ ਸੇਧ ਦੇ ਵਿਚ ਉਹ ਸਾਰੀ ਸੰਸਥਾ ਹੋਏਗੀ ਔਰ ਸਾਡੀ ਸਿੱਖ ਧਰਮ ਦੇ ਸੰਬੰਧ ਵਿਚ ਹੀ ਉਹਦੀ ਪੜ੍ਹਾਈ ਹੋਏਗੀ ਔਰ ਪਲੱਸ ਉਸ ਥਾਂ ਤੇ ਗੁਰੂ ਘਰ ਦਾ ਲੰਗਰ ਤੇ ਹਮੇਸ਼ਾ ਹੀ ਸਾਂਝਾ ਹੁੰਦਾ ਆ, ਹੁੰਦਾ ਆ ਤੇ ਮੈਡੀਸਨ ਦੀ ਜਿਹੜੀ ਸੇਵਾ ਆ ਉਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਉੱਥੇ ਫ੍ਰੀ ਕੀਤੀ ਜਾਊਗੀ। ਇਹ ਮੇਰਾ ਮਿਸ਼ਨ ਹੈਗਾ ਆ ਜਿਹੜਾ ਮੈਂ ਸ਼ਾਇਦ ਹੋ ਸਕਦਾ ਵੀ ਅਗਲੇ ਮਹੀਨੇ ਤੱਕ ਜੇ ਸਾਰੀਆਂ ਮਨਜ਼ੂਰੀਆਂ ਮਿਲ ਗਈਆਂ ਤੇ ਮੈਂ ਸ਼ੁਰੂ ਕਰਾਂਗਾ।
0: ਬਿਲਕੁਲ ਡਾਕਟਰ ਸਾਹਿਬ, ਇਹਦਾ ਨਾਂ ਦੋ ਤਿੰਨ ਵਾਰੀ ਸਾਡੇ ਸਰੋਤਿਆਂ ਨੂੰ ਦੱਸ ਦਿਓ, ਜਿਹੜਾ ਆਰਗੇਨਾਈਜੇਸ਼ਨ ਤੁਸੀਂ
2: ਪਬਲਿਸ਼ਡ ਨਾਂ ਹੋਇਆ ਕੈਲੀਫੋਰਨੀਆ ਦੇ ਵਿੱਚ, ਉਹ ਹੈ ਚੈਰੀਟੇਬਲ ਮਿਸ਼ਨ ਗੁਰਦੁਆਰਾ।
0: ਓਕੇ,
2: ਇਸ ਕਰਕੇ ਨਾਲ ਇਸਤੇਮਾਲ ਕੀਤਾ ਕਿ ਗੁਰਦੁਆਰੇ ਸਾਡੇ ਲੋਕ ਜਾਣਦੇ ਨੇ, ਵੀ ਗੁਰਦੁਆਰਿਆਂ ਚ ਸਾਡੇ ਸਿੱਖ ਧਰਮ ਦੀ ਪਰੰਪਰਾਵਾਂ ਚੱਲਦੀਆਂ ਨੇ।
0: ਬਿਲਕੁਲ ਜੀ,
2: ਸਾਡਾ ਮਿਸ਼ਨ ਇਹ ਹੈ ਵੀ ਅਸੀਂ ਉੱਥੇ ਐਜੂਕੇਸ਼ਨ ਵੀ ਇਸ ਟਾਈਪ ਦੀ ਦੇਣੀ ਹੈ ਜਿਹੜੀ ਸਿੱਖ ਧਰਮ ਨਾਲ ਰਿਲੇਟਡ ਹੋਵੇ ਤੇ ਇਸ ਨੂੰ ਸਾਬਤ ਕਰਦੀ ਹੋਵੇ, ਕਿਉਂਕਿ ਜਦੋਂ ਚੀਮਾ ਸਾਹਿਬ ਕਿਸੇ ਵੀ ਧਰਮ ਨੂੰ ਤੁਸੀਂ ਦੁਨੀਆਂ ਦੇ ਧਰਮਾਂ ਦੇ ਬਰਾਬਰ ਦੇ ਕੰਪੈਰੇਟਿਵ ਸਭ ਤੋਂ ਸਰਵੋਤਮ ਸਾਬਤ ਕਰਨਾ ਹੁੰਦਾ ਨਾ, ਉਦੋਂ ਤੁਹਾਡੇ ਸਾਹਮਣੇ ਬੜੀਆਂ ਸਾਰੀਆਂ ਚੁਣੌਤੀਆਂ ਹੁੰਦੀਆਂ ਨੇ।
0: ਬਿਲਕੁਲ,
2: ਚੁਣੌਤੀਆਂ ਨੂੰ ਤੁਸੀਂ ਮੁਕਾਬਲਾ ਕਰਕੇ ਇਹ ਸਾਬਤ ਕਰਨਾ ਹੁੰਦਾ ਵੀ ਨਹੀਂ, ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਜਾਂ ਅਸੀਂ ਕਹਿ ਰਹੇ ਹਾਂ ਉਹਨਾਂ ਵਿਚੋਂ ਤਰਕ ਸੰਗਤ ਕੀ ਹੈ, ਪ੍ਰੂਵ ਕੀ ਕੀਤਾ ਜਾ ਸਕਦਾ ਉਹ ਸੱਚ ਹੈ ਦੁਨੀਆਂ ਦਾ। ਹਾਂਜੀ
0: ਬਿਲਕੁਲ।
2: ਸੋ ਇਸ ਤਰ੍ਹਾਂ ਦੀਆਂ ਗੱਲਾਂ ਕੁਛ ਦਿਮਾਗ ਦੇ ਵਿਚ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਮੈਂ ਕਰਨੀ ਚਾਹੁੰਦਾ ਹਾਂ। ਹਾਂਜੀ, ਸੋ ਚਲੋ ਇਹ ਅੱਜ ਗੱਲ ਫੋਨ ਦੇ ਉੱਪਰ ਇੱਥੇ ਆਪਣੇ ਰੇਡੀਓ ਦੇ ਉੱਪਰ ਵੀ ਹੋ ਗਈ, ਮੇਰੇ ਸਾਹਮਣੇ ਬਹੁਤ ਸਾਰੇ ਸਰੋਤਿਆਂ ਨੇ ਸੁਣ ਵੀ ਲਈ ਹੋਣੀ ਹੈ, ਪਰ ਮੈਂ ਉਸ ਵੇਲੇ ਡਿਕਲੇਅਰ ਕਰਾਂਗਾ ਜਿੱਦਣ ਮੈਨੂੰ ਫੈਡਰਲ ਵੱਲੋਂ ਮਨਜ਼ੂਰੀ ਮਿਲ ਗਈ, ਕਿਉਂਕਿ ਸੈਂਟਰ ਚੋਂ ਤਾਂ ਹੋ ਚੁੱਕੀ ਹੈ ਤੇ ਸਟੇਟ ਚੋਂ ਤਾਂ ਹੋ ਚੁੱਕੀ ਹੈ, ਸੈਂਟਰ ਵੱਲੋਂ ਜਿੱਦਣ ਵੀ ਮਨਜ਼ੂਰੀ ਆ ਗਈ ਤੇ ਬਾਕੀ ਤਾਂ ਫਿਰ ਇੱਕ ਫੀਸਾਂ ਭਰਨ ਵਾਲੀ ਕੋਈ ਗੱਲ ਹੁੰਦੀ ਹੈ, ਸਟੇਟ ਦੀ ਭਰ ਦਿੱਤੀ ਹੈ, ਸੈਂਟਰ ਦੀ ਭਰ ਦਿੱਤੀ ਹੈ। ਹਾਂਜੀ, ਸੋ ਉਹਦੇ ਨਾਲ ਜਿਵੇਂ ਵੀ ਸੰਗਤਾਂ ਦਾ ਸਹਿਯੋਗ ਹੋਏਗਾ ਜਿੰਨਾ ਜਿੰਨਾ ਹੋਏਗਾ ਉਹ ਟੋਟਲ ਫ੍ਰੀ ਮੈਡੀਕੇਸ਼ਨ ਦੇ ਤੌਰ ਤੇ ਫ੍ਰੀ ਸਿੱਖ ਧਰਮ ਦੀ ਐਜੂਕੇਸ਼ਨ ਦੇ ਤੌਰ ਤੇ ਇਸਤੇਮਾਲ ਕੀਤਾ ਜਾਵੇਗਾ, ਔਰ ਹਰੇਕ ਵੇਰਵਾ ਇਸੇ ਤਰ੍ਹਾਂ ਆਪਣੇ ਰੇਡੀਓ ਦੇ ਉੱਪਰ ਹੋਰ ਥਾਵਾਂ ਤੇ ਨਸ਼ਰ ਕੀਤਾ ਜਾਏਗਾ ਵੀ ਭਾਈ ਕੀ ਆਮਦਨ ਆਈ, ਕੀ ਤੁਸੀਂ ਲੋਕਾਂ ਨੇ ਸੇਵਾ ਕੀਤੀ ਤੇ ਕੀ ਅਸੀਂ ਕੰਮ ਖਰਚ ਕੀਤੇ, ਉਹ ਸਾਰੇ ਡਿਟੇਲ ਇੱਥੇ ਵਿੱਚ ਦੱਸੀ ਜਾਇਆ ਕਰੇਗੀ।
0: ਬਿਲਕੁਲ,
2: ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਗੁਰਦੁਆਰਿਆਂ ਵਿੱਚ ਪ੍ਰਧਾਨਗੀ ਦੇ ਬਹੁਤੇ ਰੌਲੇ ਹੁੰਦੇ ਨੇ ਤੇ ਪ੍ਰਧਾਨਗੀ ਹੁੰਦੀ ਇਸ ਗੱਲ ਦੀ ਵੀ ਮਾਇਆ ਆਉਂਦੀ ਹੈ ਤੇ ਦੇ ਉੱਪਰ ਕੁਝ ਇੱਕ ਲੋਕ ਆਪਣਾ ਦਾਅਵਾ ਜਤਾਉਂਦੇ ਨੇ ਤੇ ਆਪਣੀ ਮਰਜ਼ੀ ਨਾਲ ਇਸਤੇਮਾਲ ਕਰਦੇ ਨੇ, ਲੇਕਿਨ ਇੱਥੇ ਇਸ ਤਰ੍ਹਾਂ ਨਹੀਂ ਹੋਏਗਾ।
0: ਬਿਲਕੁਲ,
2: ਜਿਹੜੀਆਂ ਮੱਦਾਂ ਅਸੀਂ ਲਿਖੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਹੀ ਇਸਤੇਮਾਲ ਕੀਤਾ ਜਾਏਗਾ। ਮੈਂ ਜਾਂਦੇ ਜਾਂਦੇ ਮੈਨੂੰ ਸ਼ੁਰੂ ਕਰਨ ਤੋਂ ਪ੍ਰੋਗਰਾਮ ਤੋਂ ਪਹਿਲਾਂ ਉਸ ਸੱਜਣ ਦਾ ਸਤਿਕਾਰ ਕਰਨਾ ਬੜਾ ਜ਼ਰੂਰੀ ਹੈ ਕਿ ਬੂਟਾ ਸਿੰਘ ਸਿੱਖ ਹੁੰਦੇ ਸੀ, ਮੈਂ ਜਦੋਂ ਮਾਨਵ ਕੇਂਦਰ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਵਿੱਚ ਲੁਧਿਆਣੇ ਜੌੜ ਸੜਕਾਂ ਤੇ ਇਹ ਕਾਲਜ ਹੁੰਦਾ ਸੀਗਾ, ਉੱਥੇ ਮੈਂ ਚੀਫ ਮੈਡੀਕਲ ਅਫਸਰ ਹੁੰਦਾ ਸੀ ਔਰ ਪ੍ਰੋਫੈਸਰ ਸੀਗਾ
0: ਜੀ।
2: ਉਸ ਵੇਲੇ ਇੱਕ ਬੂਟਾ ਸਿੰਘ ਸਿੱਖ ਹੁੰਦੇ ਸੀਗੇ ਯੂਨੀਵਰਸਿਟੀ ਦੇ, ਐਗਰੀਕਲਚਰ ਯੂਨੀਵਰਸਿਟੀ ਦੇ ਬਹੁਤ ਸਾਰੇ ਬੰਦੇ ਮੇਰੇ ਕੋਲ ਉੱਥੋਂ ਦਵਾਈ ਲੈਣ ਆਉਂਦੇ ਹੁੰਦੇ ਸੀ ਕਾਲਜ ਦੇ ਵਿੱਚੋਂ ਫ੍ਰੀ ਡਿਸਪੈਂਸਰੀ ਦੇ ਵਿੱਚੋਂ ਤੇ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਤੇ ਕਾਫੀ ਸਾਰੇ ਮੇਰੇ ਬੜੇ ਮਿੱਤਰ ਬਣ ਗਏ, ਜਿਵੇਂ ਬਲਵਿੰਦਰ ਸਿੰਘ ਸਨ, ਉਹ ਵੈਲੂ ਪਿਆਰੇ ਹੋ ਗਏ ਆ ਥੋੜੇ ਸਾਲ ਹੋਏ ਉਦੋਂ ਹੋ ਗਏ, ਇੱਕ ਸੁਰਜੀਤ ਸਿੰਘ ਹੁੰਦੇ ਸੀ ਉਹ ਵੀ ਬਹੁਤ ਮੇਰੇ ਨਾਲ ਵੱਡੇ ਹੁੰਦੇ ਸੀਗੇ, ਉਹ ਵੀ ਗੁਰੂ ਨੂੰ ਪਿਆਰੇ ਹੋ ਗਏ। ਇਸੇ ਤਰ੍ਹਾਂ ਹੀ ਇਸ ਵੇਲੇ ਵੈਗਨ ਦੀ ਕਿਰਪਾ ਕਰੇ ਉਹਨਾਂ ਦੀ ਚੜ੍ਹਦੀ ਕਲਾ ਉਮਰ, ਸਾਡੇ ਅਰਜਨ ਸਿੰਘ ਜੋਸ਼ਨ ਹੈਗੇ ਨੇ ਫਿਜ਼ਨੋ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ ਹੀ ਨੇ। ਹਾਂਜੀ
0: ਬਿਲਕੁਲ,
2: ਮੇਰੇ ਪਿਆਰੇ ਮਿੱਤਰ ਨੇ, ਉਹ ਵੀ ਯੂਨੀਵਰਸਿਟੀ ਦੇ PhD ਨੇ ਔਰ
0: ਬਹੁਤ ਹੀ ਵਧੀਆ ਇਨਸਾਨ ਵੀ ਆ ਉਹ।
2: ਹਾਂਜੀ ਹਾਂਜੀ, ਮੈਂ ਜਿਹੜੀ ਗੱਲ ਕਹਿਣ ਲੱਗਾ ਸਾਂ, ਮੈਂ ਗੱਲ ਇਹ ਕਹਿਣ ਲੱਗਿਆ ਸੀ ਵੀ ਬੂਟਾ ਸਿੰਘ ਸੇਖੋਂ ਨੂੰ ਉਹ ਵੀ ਜਾਣਦੇ ਹੋਣਗੇ, ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਇੱਕ ਨਾਂ ਸੀ ਵੀ ਬੂਟਾ ਸਿੰਘ ਸੇਖੋਂ ਨੇ, ਉਹ ਸੰਗਰੂਰ ਜ਼ਿਲ੍ਹੇ ਨਾਲ ਬਿਲੋਂਗ ਕਰਦੇ ਸੀ ਤੇ ਉਹਨਾਂ ਨੇ ਆਪਣੇ ਘਰ ਦਾ ਪਿੰਡ ਦਾ ਜਿਹੜਾ ਏਰੀਆ ਸੀ, ਮੈਂ ਕਿਉਂਕਿ ਆਪ ਤੇ ਯੂਨੀਵਰਸਿਟੀ ਦੇ ਵਿੱਚ ਸੀਗੇ, ਬੱਚਾ ਹੁੰਦਾ ਕੋਈ ਨਹੀਂ ਸੀਗਾ, ਔਰ ਉਹਨਾਂ ਨੇ ਇੱਥੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਆਪਣੀ ਜ਼ਮੀਨ ਸੀ ਪਿੰਡ ਦੀ ਸੰਗਰੂਰ ਦੇ ਕਿਸੇ ਪਿੰਡ ਦੇ ਵਿੱਚ, ਉਹ ਇੱਕ ਡਿਸਪੈਂਸਰੀ ਨੂੰ ਦਾਨ ਕਰ ਦਿੱਤੀ
0: ਜੀ,
2: ਡਿਸਪੈਂਸਰੀ ਨੂੰ ਦਾਨ ਕਰ ਦਿੱਤੀ ਤੇ ਜਿਹੜੇ ਸ਼ਰੀਕੇ ਵਾਲੇ ਸੀ ਜਿਨ੍ਹਾਂ ਨੂੰ ਇਹ ਪਤਾ ਸੀ ਵੀ ਨੀਰ ਸ਼ਰੀਕਾ ਵੀ ਤਾਂ ਸਾਡੀ ਜ਼ਮੀਨ,
0: ਹਾਂਜੀ,
2: ਉਹਨਾਂ ਨੇ ਇਤਰਾਜ਼ ਜਨਾਉਣਾ ਸ਼ੁਰੂ ਕਰਤਾ ਵੀ ਯਾਰ ਤੁਸੀਂ ਇਹ ਕੋ ਕਰਦੇ ਤਾਂ ਸਾਨੂੰ ਪੁੱਛਿਆ ਵੀ ਨੀ ਹੁੰਦਾ, ਹੱਦੋ ਕਿ ਯਾਰ ਘਰ ਮੇਰਾ, ਮੈਂ ਡਿਸਪੈਂਸਰੀ ਨੂੰ ਦੇ ਦਿੱਤਾ, ਮੈਂ ਤੁਹਾਨੂੰ ਕਿਉਂ ਪੁੱਛਦਾ। ਉਹਨਾਂ ਨੇ ਕੀ ਕੀਤਾ ਵੀ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਜ਼ਮੀਨ ਸੀ ਜਿੰਨੀ ਵੀ ਸੀਗੀ ਉਹਨਾਂ ਨੇ ਸਾਰੀ ਵੇਚ ਦਿੱਤੀ, ਸਾਰੀ ਵੀ ਇਹਦਾ ਮਤਲਬ ਜ਼ਮੀਨ ਦੇ ਲਾਲਚ ਕਰਕੇ ਨੀ, ਮੇਰੇ ਨੇ ਵੈਸੇ ਤੇ ਹੈ ਨੀ, ਉਹਨਾਂ ਦੇ ਆਪਣੇ ਬੱਚਾ ਹੈ ਨੀ ਸੀ ਕੋਈ, ਉਹਨਾਂ ਨੇ ਜ਼ਮੀਨ ਵੇਚ ਕੇ ਤੇ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਬਣਾ ਦਿੱਤਾ
0: ਜੀ।
2: ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਇਸ ਵੇਲੇ ਵੀ ਚੱਲਦਾ ਆ ਇੱਕ ਜ਼ਮਾਨੇ ਵਿੱਚ, ਕਿਉਂਕਿ ਮੈਂ ਤਾਂ ਹੁਣ ਇੱਥੇ ਆ ਗਿਆ ਕਰਕੇ ਉਹ ਸੰਬੰਧ ਨਹੀਂ ਰਿਹਾ ਸੰਬੰਧ, ਕਿਉਂਕਿ ਬੂਟਾ ਸਿੰਘ ਸੇਖ ਹੋਰ ਵੀ ਨਹੀਂ ਰਿਹਾ ਉਹਨਾਂ ਦੇ ਘਰੋਂ ਪਰਿਵਾਰ ਵੀ ਨਹੀਂ ਰਿਹਾ, ਤੇ ਮੈਂ ਵੀ ਉਹਦਾ ਮੈਂਬਰ ਸੀਗਾ, ਮੈਂ ਉਹਦੀਆਂ ਵੀ ਖਾਸੀਅਤ ਦੋ ਮਿੰਟ ਚ ਦੱਸਾਂਗਾ, ਪਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਬਣਾ ਦਿੱਤਾ ਤੇ ਉਸ ਟਰੱਸਟ ਦੇ ਵਿੱਚ ਇਹ ਪਾਇਆ ਵੀ ਜੋ ਪੈਸੇ ਮੈਂ ਅੱਜ ਇਹਦੇ ਵਿੱਚ ਜਮ੍ਹਾਂ ਕਰ ਰਿਹਾ ਹਾਂ ਇਹਦੇ ਤੋਂ ਬਾਅਦ ਜਾਂ ਮੇਰੇ ਘਰ ਵਾਲੀ ਤੋਂ ਬਾਅਦ ਕੋਈ ਵੀ ਬੰਦਾ ਇਹਦਾ ਮੈਂਬਰ ਬਣੇ ਜਾਂ ਇਹਦਾ ਕੋਈ ਵੀ ਪ੍ਰਧਾਨ ਬਣੇ ਉਹ ਇਹਦਾ ਸਿਰਫ ਵਿਆਜ ਇਸਤੇਮਾਲ ਕਰ ਸਕਦਾ ਹੈ। ਸਾਲ ਵਿੱਚ ਜਿਹੜਾ ਵਿਆਜ ਤੋਂ ਬਚ ਜਾਵੇ ਉਹ ਪੈਸਾ ਫਿਰ ਸਾਰੇ ਮੂਲ ਚ ਜਮਾ ਹੋ ਜੂਗਾ, ਉਹਨੂੰ ਤੋੜ ਨਹੀਂ ਸਕਦਾ। ਔਰ ਉਹਦੀਆਂ ਮੱਦਾਂ ਲਿਖ ਦਿੱਤੀਆਂ ਵੀ ਐਸ ਐਸ ਗੱਲ ਦੇ ਵਿੱਚ ਖਰਚ ਕੀਤਾ ਜਾਵੇਗਾ। ਤੇ ਜਦੋਂ ਮੈਂ ਉੱਥੇ ਸੀਗਾ, ਮੈਂ ਲੁਧਿਆਣੇ ਕਾਫੀ ਦੇਰ ਪੜਾਇਆ ਹੈਗਾ, ਉਸ ਵੇਲੇ ਉਹਨਾਂ ਨੇ ਕਿਹਾ ਸੀ ਵੀ ਦਯਾਨੰਦ ਦੇ ਵਿੱਚ ਤੇ ਜਿਹੜਾ ਸਾਡਾ ਹੈਗਾ ਆ ਸੀ ਐਮ ਸੀ ਹਾਸਪਿਟਲ, ਇਹਦੇ ਵਿੱਚ ਉਹਨਾਂ ਦੇ ਆਫਿਸ ਬਣੇ ਹੋਏ ਨੇ ਵੀ ਕੋਈ ਗਰੀਬ ਕੋਈ ਦਾ ਵਾਰਸ ਐਸਾ ਜਿਹੜਾ ਪੈਸੇ ਕੋਲੋਂ ਮਰਦਾ ਪਿਆ ਹੋਵੇ ਉਹਦੇ ਪੈਸੇ ਜਿਹੜੇ ਨੇ ਸਾਡੇ ਇਸ ਟਰੱਸਟ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਦੇ ਵਿੱਚੋਂ ਲੈ ਜਾਣ ਤੇ ਜਿਹੜੀ ਉਹਦੀ ਉੱਤੇ ਤਿਮਾਰਦਾਰੀ ਕਰਨ ਵਾਲਾ ਵੀ ਬੰਦਾ ਹੈ ਨਾ ਉਹਦਾ ਵੀ ਖਰਚਾ ਦਿੱਤਾ ਜਾਵੇ। ਹਾਂਜੀ, ਔਰ ਬੂਟਾ ਸਿੰਘ ਸੇਖੋਂ ਕੋਲ ਇੱਕ ਲੰਬਰੇਟਾ ਸਕੂਟਰ ਹੁੰਦਾ ਸੀਗਾ ਉਸ ਵੇਲੇ, ਉਹਨਾਂ ਨੇ ਜੇ ਬਾਹਰ ਵੀ ਕਿਤੇ ਕੋਈ ਐਕਸੀਡੈਂਟ ਜਾਂ ਕੁਝ ਐਸਾ ਹੋ ਗਿਆ ਉਹਨਾਂ ਨੇ ਉਸ ਬੰਦੇ ਨੂੰ ਆਪਣੇ ਸਕੂਟਰ ਤੇ ਬਿਠਾਉਣਾ ਤੇ ਹਾਸਪਿਟਲ ਲੈ ਜਾਣਾ। ਖਰਚਾ ਫ੍ਰੀ ਸਾਰਾ ਕੁਝ ਉਹ ਕਰਦਾ ਰਿਹਾ। ਔਰ ਜਿੱਥੇ ਅੱਖਾਂ ਦਾ ਕੈਂਪ ਲੱਗਿਆ ਉੱਥੇ ਉਹ ਜਾਂਦੇ ਸੀ, ਫ੍ਰੀ ਕੈਨਕਾਂ ਵੰਡਦੇ ਸੀ, ਇਸ ਤਰ੍ਹਾਂ ਦਾ ਸਿਸਟਮ ਉਹਨਾਂ ਦਾ ਚੱਲਦਾ ਸੀ ਤੇ ਇਸ ਤਰ੍ਹਾਂ ਦੀ ਸੇਵਾ ਉਹ ਕਰਦੇ। ਹੁਣ ਤਾਂ ਮੇਰੇ ਕੋਲ ਕਰੋੜਾਂ ਚ ਪਹੁੰਚ ਗਿਆ, ਕਈ ਕਰੋੜਾਂ ਚ ਪਹੁੰਚ ਗਿਆ ਉਸ ਟਰੱਸਟ ਤੇ। ਮਤਲਬ ਇਸ ਤਰ੍ਹਾਂ ਦੀ ਕੋਈ ਸੰਸਥਾਵਾਂ ਬਣਾਉਣ ਦੀ, ਕਿਉਂਕਿ ਵਾਹਿਗੁਰੂ ਦੀ ਬੜੀ ਕਿਰਪਾ ਹੈ, ਬੱਚੇ ਦੋਵੇਂ ਸੱਟ ਨੇ, ਕੋਈ ਐਸੀ ਗੱਲ ਨਹੀਂ ਹੈਗੀ। ਮੈਂ ਕੁਝ ਇਸ ਤਰ੍ਹਾਂ ਦਾ ਟਰੱਸਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਠੀਕ ਹੈ, ਰਿਸਪੋਂਸੀਬਲ ਜਿੰਮੇਵਾਰੀ ਮੇਰੇ ਪਰਿਵਾਰ ਤੇ ਰਹਿ ਗਈ ਇਸ ਗੱਲ ਦੀ। ਜਦ ਤੱਕ ਮੇਰੇ ਪਰਿਵਾਰ ਦੇ ਜੀ ਇਸ ਉਸ ਚੀਜ਼ ਨੂੰ ਲੈ ਕੇ ਚੱਲਣਗੇ, ਉਸ ਸਿਧਾਂਤ ਨੂੰ ਲੈ ਕੇ ਚੱਲਣ, ਸਿਧਾਂਤ ਫਿਕਸ ਕਰ ਦਿੱਤੇ ਗਏ ਨੇ ਕਿ ਉਹਦਾ ਕੋਈ ਵੀ ਜਿਹੜਾ ਪੈਸਾ ਹੈ ਉਹ ਕਿਸੇ ਹੋਰ ਇਸੇ ਥਾਂ ਤੇ ਇਸਤੇਮਾਲ ਨਹੀਂ ਕੀਤਾ ਜਾਏਗਾ, ਉਹਨਾਂ ਮੱਦਾਂ ਦੇ ਵਿੱਚ ਹੀ ਇਸਤੇਮਾਲ ਹੋਏਗਾ। ਹਾਂਜੀ, ਸੋ ਉਸ ਨੂੰ ਸਾਹਮਣੇ ਰੱਖ ਕੇ ਮੈਂ ਇਹ ਗੱਲ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਜਿੱਥੋਂ ਤੱਕ ਪਹੁੰਚ ਗਿਆ ਉਹ ਮੈਂ ਦੱਸ ਦਿੱਤਾ। ਮੈਂ ਸਮਝਾ ਸਾਰੇ ਜਿੰਨੇ ਸੱਜਣ ਇਸ ਵੇਲੇ ਸੁਣ ਰਹੇ ਨੇ ਉਹਨਾਂ ਨੇ ਸੁਣ ਲਿਆ ਹੋਏਗਾ, ਪਰ ਜਦੋਂ ਫੈਡਰਲ ਵੱਲੋਂ ਮਨਜ਼ੂਰੀ ਆ ਗਈ ਮੈਂ ਉਸ ਬੰਦ ਨੂੰ ਪੂਰੀ ਤਰ੍ਹਾਂ ਡਿਕਲੇਅਰ ਕਰਾਂਗਾ ਤੇ ਸਾਰੇ ਸੱਜਣਾਂ ਦਾ ਸਹਿਯੋਗ ਚਾਹੀਦਾ ਹੋਵੇਗਾ ਕਿ ਇਸ ਨੂੰ ਇਸ ਤਰ੍ਹਾਂ ਚਲਾਇਆ ਜਾਵੇ। ਸੋ
3: ਬਹੁਤ ਵਧੀਆ ਜੀ, ਬਹੁਤ ਵਧੀਆ ਵਿਚਾਰ ਆ ਤੁਹਾਡੇ ਜੀ।
2: ਅੱਜ ਦੇ ਇਸ ਪ੍ਰੋਗਰਾਮ ਵਾਲੇ ਪਾਸੇ ਮੁੜਦੇ ਹਾਂ। ਅੱਜ ਅਸੀਂ ਕਿਉਂਕਿ ਕਿਹਾ ਸੀਗਾ ਵੀ ਪੰਜਾਬੀ ਚ ਹੋ ਚੁੱਕਿਆ ਤੇ ਮੈਂ ਹਿੰਦੀ ਚ ਕਰਨਾ, ਅੱਜ ਵੈਸੇ ਸੀ ਅੰਗਰੇਜ਼ੀ ਦਾ ਟਾਈਮ, ਪਰ ਆਪਾਂ ਹਿੰਦੀ ਚ ਚੇਂਜ ਕਰ ਲਿਆ ਤੇ ਕੱਲ ਨੂੰ ਮੈਂ ਅੰਗਰੇਜ਼ੀ ਦੇ ਵਿੱਚ ਇਸ ਨੂੰ ਕਰ ਲਵਾਂਗਾ। ਹਮ ਲੋਕ ਇਸ ਪ੍ਰੋਗਰਾਮ ਮੇ ਚਲਤੇ ਚਲਤੇ ਸਿਹਤ ਵਿਗਿਆਨ ਕੇ ਲੈਕਚਰ ਮੇ ਹਮ ਲੋਕ ਸਕਿਨ ਪਰ ਪਹੁੰਚੇ, ਬਹੁਤ ਸਾਰੀ ਡਿਟੇਲ, ਏਕ ਏਕ ਅੰਗ ਕੀ, ਸਿਰ ਕੀ, ਛਾਤੀ ਕੀ, ਨੈਕ ਕੀ, ਟ੍ਰੰਕ ਐਜ਼ ਏ ਹੋਲ, ਛਾਤੀ ਔਰ ਐਬਡੋਮਨ ਕਾ ਜੋ ਜੁਆਇੰਟ ਪਾਰਟ ਥਾ ਉਸਕੇ ਬਾਰੇ ਮੇ, ਔਰ ਫਿਰ ਐਬਡੋਮਨ ਕੇ ਦੋ ਪਾਰਟ ਥੇ ਪ੍ਰਾਪਰ ਐਬਡੋਮਨ ਔਰ ਪੈਲਵਿਕ, ਇਸਕੀ ਪੂਰੀ ਜਾਣਕਾਰੀ ਮੈਨੇ ਆਪਣੇ ਸ਼ਰੋਤਾਓਂ ਕੋ ਦੇ ਦੀ ਥੀ। ਉਸਕੇ ਬਾਅਦ ਫਿਰ ਹਮਨੇ ਸ਼ੁਰੂ ਕਰਨਾ ਥਾ ਯੇ ਲੋਅਰ ਐਕਸਟ੍ਰੀਮਿਟੀ ਕੇ ਬਾਰੇ ਮੇ, ਔਰ ਲੋਅਰ ਐਕਸਟ੍ਰੀਮਿਟੀ ਕੇ ਬਾਰੇ ਮੇ ਜਬ ਹਮਨੇ ਸ਼ੁਰੂ ਕੀਆ, ਕਿਉਂਕਿ ਬਹੁਤ ਸੀ ਚੀਜ਼ੇ ਐਸੀ ਹੈ ਜੋ ਆਮ ਪਬਲਿਕ ਕੀ ਜਾਣਕਾਰੀ ਕੇ ਲਿਏ ਬਹੁਤ ਜ਼ਰੂਰੀ ਹੈ, ਬਹੁਤ ਸੀ ਚੀਜ਼ੇ ਐਸੀ ਹੈ ਜੋ ਹਮ ਲੋਕ ਮੈਡੀਕਲ ਕਾਲਜੋ ਮੇ ਤੋ ਪੜਾਤੇ ਆਏ ਹੈ, ਆਮ ਪਬਲਿਕ ਕੀ ਜਾਣਕਾਰੀ ਮੇ ਉਸਕੀ ਜ਼ਿਆਦਾ ਜ਼ਰੂਰਤ ਨਹੀਂ ਹੈ, ਨਾ ਵੋ ਇਤਨਾ ਯਾਦ ਰੱਖ ਸਕਤੇ ਹੈ, ਜਿਤਨੀ ਜ਼ਰੂਰਤ ਹੈ ਯਾ ਜਿਤਨੀ ਉਨਕੀ ਜਾਣਕਾਰੀ ਕੇ ਲਿਏ ਜ਼ਰੂਰੀ ਹੈ, ਵੋ ਚੀਜ਼ ਹਮ ਲੋਕ ਯਹਾਂ ਪਰ ਆਪਕੇ ਸਾਹਮਣੇ ਪੇਸ਼ ਕਰ ਰਹੇ ਹੈ। ਔਰ ਜਬ ਹਮ ਲੋਅਰ ਐਕਸਟ੍ਰੀਮਿਟੀ ਕੀ ਬਾਤ ਕਰ ਰਹੇ ਥੇ ਤੋ ਉਸ ਵਕਤ ਮੈਨੇ ਯੇ ਕਹਾ ਥਾ ਕਿ ਲੋਅਰ ਐਕਸਟ੍ਰੀਮਿਟੀ ਕਾ ਜੋ ਜੁਆਇੰਟ ਬਨਤਾ ਹੈ ਵੋ ਹਿਪ ਜੁਆਇੰਟ ਔਰ ਫੀਮਰ, ਜੋ ਥਾਈ ਕੀ ਹਮਾਰੀ ਸਬਸੇ ਬੜੀ ਹੱਡੀ ਹੈ, ਬਲਕਿ ਸ਼ਰੀਰ ਕੀ ਸਬਸੇ ਬੜੀ ਹੱਡੀ ਹੈ ਫੀਮਰ, ਉਸੇ ਜੋੜ ਸੇ ਬਨਤਾ ਹੈ, ਔਰ ਵੋ ਜੋ ਜੋੜ ਬਨਤਾ ਹੈ ਇਸ ਜੋੜ ਕੋ ਹਮ ਲੋਕ ਬੋਲਤੇ ਹੈ ਬਾਲ ਐਂਡ ਸਾਕਟ ਜੁਆਇੰਟ, ਬਾਲ ਕਾ ਮਤਲਬ ਹੋਤਾ ਹੈ ਬਾਲ, ਸਾਕਟ ਕਾ ਮਤਲਬ ਹੋਤਾ ਕਿ ਜਿਸ ਮੇ ਵੋ ਬਾਲ ਫਿਟ ਹੋ ਜਾਏ, ਔਰ ਯੇ ਜੋ ਸਾਕਟ ਥੀ ਯੇ ਸਾਕਟ ਬਨਤੀ ਥੀ ਹਿਪ ਬੋਨ ਕੀ ਜਿਤਨੀ ਵੀ ਹੱਡੀਆਂ ਹੈ ਤੀਨੋ, ਇਲੀਅਮ, ਐਸੀਅਮ, ਪਿਊਬਿਕ, ਈਸੀਅਮ ਵੋ ਹੈ ਜਿਸ ਪਰ ਹਮ ਬੈਠਤੇ ਹੈ ਤੋ ਨੀਚੇ ਲਗਤੀ ਹੈ, ਇਲੀਅਮ ਵੋ ਹੈ ਜੋ ਹਮਾਰੇ ਚੂਲੇ ਮੇ ਕੇ ਉਪਰ ਸਬਸੇ ਉਪਰ ਕੀ ਹੱਡੀ ਹੋਤੀ ਹੈ, ਪਿਊਬਿਕ ਵੋ ਹੈ ਜੋ ਸਾਹਮਣੇ ਇਨ ਦੋਨੋ ਕੋ ਜੋੜ ਕੇ ਰੱਖਤੀ ਹੈ ਤਾਂ ਕਿ ਇੱਕ ਬ੍ਰਿਮ ਬਣ ਜਾਏ, ਇੱਕ ਬੀਮ ਬਣ ਜਾਏ, ਔਰ ਉਸਕੇ ਅੰਦਰ ਜੋ ਜਿਤਨੇ ਵੀ ਹਮਾਰੇ ਜਨਨ ਅੰਗ ਹੈ ਵੋ ਆਸਾਨੀ ਸੇ ਰਹਿ ਸਕੇ, ਪ੍ਰੋਟੈਕਟਡ ਰਹਿ ਸਕੇ। ਤੋ ਇਸ ਤਰ੍ਹਾਂ ਕੀ ਯੇ ਹੱਡੀ ਕਾ ਜੋ ਪੈਲਵਿਕ ਸਟ੍ਰਕਚਰ ਬਣਾ ਹੁਆ ਥਾ ਉਸਕੇ ਬਾਹਰੀ ਤਰਫ ਸੇ ਯੇ ਤੀਨੋ ਹੱਡੀਆਂ, ਈਸੀਅਮ, ਪਿਊਬਿਸ, ਇਲੀਅਮ, ਯੇ ਤੀਨੋ ਹੱਡੀਆਂ ਮਿਲਕਰ ਸਾਕਟ ਬਣਾਤੀ ਹੈ, ਸਾਕਟ ਮੇ ਤੀਨੋ ਕਾ ਹੀ ਅਲੱਗ ਅਲੱਗ ਅਗਰ ਦੇਖੇਂਗੇ ਹਮ ਲੋਕ ਹੱਡੀ ਤੋ ਉਸਮੇ ਪਤਾ ਚਲੇਗਾ ਕਿ ਯੇ ਤੀਨੋ ਹੱਡੀਓ ਕਾ ਯੋਗਦਾਨ ਵੋ ਸਾਕਟ ਹੈ। ਮਤਲਬ ਕਿਆ ਹੁਆ ਕਿ ਹਿਪ ਜੁਆਇੰਟ ਮੇ ਯੇ ਤੀਨੋ ਹੱਡੀਆਂ ਹੀ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ ਔਰ ਸਾਕਟ ਬਣਤੀ ਹੈ। ਉਸਕੇ ਬਾਅਦ ਜੈਸੇ ਵੀ ਮਸਲਸ ਵਗੈਰਾ ਹੈ ਜਿਤਨੇ ਵੀ ਹਮ ਲੋਗੋ ਨੇ ਪੀਛੇ ਬਾਤ ਕੀ ਹੈ ਕਿ ਲੰਬਰ ਏਰੀਏ ਸੇ ਵੀ ਮਸਲਸ ਆਤੇ ਹੈ, ਸੋਆਸ ਵਗੈਰਾ, और इसी तरह फ्री फार्म्स और बहुत से मसलाते हैं जो इस चीज को बनाते हैं, और उसमें जो बॉल है फीमर का वो आकर फिट होता है। और इसके बारे में मैंने ये बताया था कि आमतौर पे अगर इस थाई का फ्रैक्चर अगर होता है तो ऊपरी 1/3 में होता है। ऐसा क्यों है भाई, ऊपरी 1/3 में क्यों होता है? उसका कारण ये है कि जब हेड फिक्स होता है तो उसके नीचे जो ये हड्डी है ये थोड़ी पतली है, ये थोड़ी कमजोर कह ले, जैसे नेक नहीं होती हमारी, हेड तो बड़ा है, नेक थोड़ी तंग है और उसके बाद छाती से चौड़ी हो जाती है। नीचे वाला पोर्शन जो फीमर का है वो भी इसी तरह चौड़ा हो जाता है। तो ज्यादातर जो फ्रैक्चर होते हैं वो ज्यादातर ऊपरी 1/3 में होते हैं, और ये इस तरह इसकी बनता है। दूसरी, जितने भी बाल एंड सॉकेट ज्वाइंट बॉडी में है, जैसे शोल्डर ज्वाइंट की मैंने बात की थी, जितने भी बाल एंड सॉकेट ज्वाइंट हैं उनकी जो मूवमेंट होती है वो सबसे ज्यादा होती है, आगे पीछे दाहिने बाएं सर्कमडक्शन जिसको हम बोलते हैं, ये पूरे के पूरे की मूवमेंट उसकी होनी शुरू हो जाती है। बाकी लोगों जो बाकी ज्वाइंट होते हैं ना उनकी मूवमेंट लिमिटेड होती है। कैसे, जैसे ये हमारी एल्बो है, अर्क जिसको हम बोलते हैं, एल्बो, हम बाह को सिर्फ सामने ले सकते हैं, पीछे नहीं ले सकते, पीछे एक लंब कोण जो है जो सीधी रेखा बनती है उसे पीछे नहीं जा सकती। इसी तरह हमारी नीचे का जो नी ज्वाइंट है, नी ज्वाइंट जो है वो पीछे को जा सकता है आगे को नहीं जा सकता है। तो इस तरह अलग अलग ज्वाइंट की अलग अलग डायरेक्शन है कि उसमें क्या क्या मूवमेंट हो सकती, और इन सब मूवमेंट्स के लिए अलग अलग मसल हैं जो इसको सपोर्ट करते हैं। एडक्टर मसल का नाम वो मसल होते हैं जो इसको एक दूसरे के साथ जोड़कर रखते हैं। हमारा पेल्विक फ्रेम है ना, या हमारा ग्रोइन है जहां पर हमारे जेनिटल ऑर्गन्स हैं, अगर थाई को उसके नजदीक लाना है तो ये एडक्टर मसल्स होते हैं। उसके बाद एक्सटेंशन मसल है, जैसे वास्टस मसल है जो चपनी के नीचे से, जो हमारी जो नी ज्वाइंट के ऊपर चपनी है उसके नीचे से जाकर सामने जो हड्डी है टांग की हड्डी जिसको हम टिबिया बोलते हैं, शिन बोन बोलते हैं, वो टिबिया के ऊपर एक प्रोजेक्शन सा बना हुआ जिसको हम टिबियल ट्यूबरोसिटी बोलते हैं, उसके साथ जाकर लगते हैं ताकि ऊपर वाली टांग को, थाई को नीचे टांग के साथ पूरी तरह बांधा जा सके। इसी तरह कुछ ऐसे मसल हैं जो साइडों से आकर इसकी प्रोटेक्शन को, इसको मूवमेंट को रोकते हैं कि ना भाई तुम बाएं नहीं जा सकते, दाएं की जा सकते हो, या तुम आगे नहीं आ सकते, पीछे को ही जा सकते हो। तो इस तरह के अलग अलग मसल हैं, उनको समझने की जरूरत है। अगर मान लिया जाए कहीं कोई डिसलोकेशन हो जाए, कहीं कुछ ऐसा हो जाए, तो उसकी मसाज करने के लिए हमें वही डायरेक्शन फॉलो करनी चाहिए जो किसी मांसपेशी की, जो किसी मसल की होती है, ताकि तकलीफ बढ़ने की बजाय उसी वक्त ही कम होनी शुरू हो जाए। और उसके बाद फिर हमने ये कहा था कि भाई फीमर हड्डी सबसे शरीर की लंबी हड्डी है, ज्वाइंट्स बना, ज्वाइंट्स के साथ जो हमारी हड्डी नीचे की टिबिया मिलती है ना, वो इस तरह का ज्वाइंट है कि हड्डियां आपस में मिलती नहीं है। कुछ तो ऐसी हैं जिनमें हड्डियां आपस में मिलती हैं, जैसे एल्बो की हड्डी की बात मैंने कही थी, हमारी अर्क की हड्डी है ना, इसमें एक फिरकी बनती है। उसकी एग्जांपल मैंने कल दी थी कि भाई पहले जब नल नहीं हुआ करते थे उस वक्त हम लोग कुएं से पानी निकालते थे, और कुएं जो लज से जो निकालते थे रस्सी से, वो एक फिरकी के ऊपर चारों ओर घूमती थी और उसी से हम लोग उसको पानी को नीचे निकालते थे रस्सी को खींच कर। इसी तरह उसको कुदरत ने बनाया ये ज्वाइंट हमारा एल्बो का, कि हमारी आर्म की जो हड्डी जिसको हम अलना बोलते हैं, अलना वो इसी तरह उस फिरकी के ऊपर घूमती है जो फिरकी ऊपर ह्यूमरस की हड्डी से बनती है, ट्रोकिलिया उसको बोलते हैं, ट्रोकिलियर टाइप का ज्वाइंट है जिसके ऊपर ये अल्नर हड्डी ऐसे बनी हुई है और वो ऊपर उसके ऐसे ऐसे घूमती है जिससे वो चलती रहती है। और मैंने ये कहा था कि जैसे आर्म में दो हड्डियां हैं, सामने की हड्डी है जो हमारे इसके चीची छोटी उंगली की तरफ है, इसको हम अलना बोलते हैं, और जो अंगूठे की तरफ है उसको हम रेडियस बोलते हैं। लेकिन रेडियस ऊपर इस ज्वाइंट में कोई पार्ट प्ले नहीं करती। ये जो हमारा एल्बो का ज्वाइंट है इसमें फीमर जो हमारी रेडियस है वो कोई पार्ट प्ले नहीं करती, लेकिन आगे जब ये रिस्ट में आती है, ये रिस्ट में आकर ये इसका पूरा पार्ट प्ले करती है। और रजिस्टर में मैंने ये कहा था कि इसमें आठ हड्डियां हैं, चार रो में बनी हुई हैं, जिसके फ्री विल की मैंने एग्जांपल भी दी थी। तो इस तरह ये पूरे शरीर की बनकर जिस जिस तरह की बनी हुई है ना, अगर उसको उसी तरह ही हम सेट करने की कोशिश करें तो आसानी से सेट हो जाएगी, और अगर हम उसके उल्ट कोई चलना शुरू कर दें तो फिर वो शायद नहीं होगी। मैंने ये चलते चलते पेट की एग्जाम्पल दी थी, पेट में दर्द होता है ना, तो आमतौर पर गांव में लोग जो जानते नहीं होते कि पेट के अंदर आंतरियों का जो जलन है वो किस तरह का है, उसकी मूवमेंट किस तरफ को जा रही है, ये उनको नहीं पता होता तो इसलिए फिर ऊपर से नीचे, नीचे से ऊपर, दाएं से बाएं, वो ऐसे उसको मालिश करना शुरू कर देते हैं जिससे पेट में सोज हो जाती है, कुछ और तकलीफ बढ़ जाती है। ये ठीक है कि हमारा जो शरीर है सेल्फ रिसेप्टिव है, सेल्फ क्यूरेटिव है, इसकी वजह से वो जो सूजन हो भी जाती है, लंबा समय ले लेती है, ठीक हो जाती है, लेकिन इसका क्रेडिट इस बात को हम नहीं देंगे क्योंकि तकलीफ तो थी, उसको बढ़ा दिया हमारी इग्नोरेंस ने, हम जानते नहीं थे, और अगर हम जानते होते तो फिर हम उसकी मसाज कैसे करते, राइट साइड से ऊपर को, राइट साइड से ऊपर के हिस्से से बाएं को, बाएं से फिर नीचे को उसकी मसाज करते, तो पेट की बहुत सारी तकलीफें जो है उसमें हल होनी शुरू हो जाती है। और अगर हमें पता लगे कि ये चीज किसी किडनी स्टोन की वजह से या किसी और चीज की वजह से, किडनी के किसी पार्शन से है, तो फिर उसकी मसाज नाभि के बराबर से लेकर नीचे को होती है ताकि उसकी मूवमेंट को फैसिलिटेट किया जाए, वो निकल जाए। तो इस तरह इन चीजों को जानने की जरूरत है। तो वही बात मैं कर रहा था कि भाई नी ज्वाइंट की जब हम बात करते हैं तो ये नी ज्वाइंट में दोनों हड्डियां आपस में नहीं मिलती हैं, इनके बीच में कुदरत ने एक डिस्क रखी हुई है। हालांकि शोल्डर ज्वाइंट जो है वो बाल एंड सॉकेट ज्वाइंट है, हिप ज्वाइंट बाल एंड सॉकेट ज्वाइंट है, ये जो ज्वाइंट है इसको हिंज ज्वाइंट बोलते हैं, एक कब्जा सा बना हुआ, कब्जे की तरह ये चलने वाले, लेकिन इसके बीच में एक डिस्क रख दी कुदरत ने जिसको हम सिनोवियल डिस्क बोलते हैं, और इसके ऊपर कुदरत ने एक कैप्सूल बना दिया कि भाई तुम्हारा इतना इतना एरिया है, इसके अंदर ही तुमको रहना है, और वो जो कैप्सूल है उसके अंदर एक फ्लूड रहता है जिसको साइनोवियल फ्लूड कहते हैं, जिसकी वजह से ज्वाइंट जो है नॉर्मली मूव करता रहता है, नॉर्मली चलता रहता है। और आजकल डॉक्टर लोग बोलते हैं अरे भाई तेरा तो वो पानी अंदर में सूख गया है, हड्डी से जो है वो रगड़ खा रही है, अब इसकी हम सर्जरी करेंगे, ये करेंगे, वो करेंगे। बेसिकली वो क्या है कि रीजनरेशन का एक पोर्शन है, और अगर हम रीजनरेशन उसकी दोबारा कर पाए किसी चीज से तो उससे फायदा हो सकता है, हमें नी बदलवाने की जरूरत नहीं पड़ सकती। लेकिन आजकल ट्रेंड चला हुआ है, ज्यादातर आप लोग सुनेंगे कि डॉक्टरों ने कहा उन्होंने नी बदलवाया नहीं जाता, लेकिन उसमें जो हड्डी आपस में रगड़ खा रही है उसके बीच की जो डिस्क होती है वो ड्राई हो गई है, और वो आपस में जो उसका सेमी सॉलिड फ्लूड होता है ना वो खत्म हो रहा है या सूख गया है, जिसकी वजह से ऐसा होता है। तो डॉक्टर लोग उसकी जगह एक तरह का बना हुआ सीमेंट भर देते हैं ताकि ये आपस में रगड़ ना खाएं, उनका बचाव हो सके। और जैसे किसी पशु के लगातार पंजाबी हम गले में डालते हैं ना तो उसको पुल्ला पड़ जाता है, उसी तरह उसको स्कार फॉर्मेशन बोलते हैं, वो स्कार फॉर्मेशन बन जाती है, और वो स्कार फॉर्मेशन की वजह से आदमी उसी तरह सेट हो जाते हैं और उनको तकलीफ कम हो जाती है। कई बार इसी चीज को साल साल समय लग जाता है। उससे अगली टांग की बात हम कर रहे थे, तो टांग में भी दो हड्डियां हैं, जैसे एल्बो में दो हड्डियां हैं, लेकिन दो हड्डियां जो एलना है वो ऊपर लग रही है, नीचे नहीं लग रही है, जो दूसरी है रेडियस है वो नीचे लग रही है, वो जो आठ हड्डियों का चार चार के रो के दो है उनको रेडियस संभालती है। इसी तरह जो हमारी टांग की हड्डियां हैं वो टिबिया और फेबुला है, टिबिया ऊपर नी ज्वाइंट बनाने में अपना योगदान देती है, जिसके बारे में अभी मैंने आपको बताया कि ऊपर के जो फीमर हड्डी है, नीचे की टिबिया हड्डी है, ये आपस में दूरी पर रहती है, इसके बीच में एक डिस्क रहती है, इनके ऊपर चारों ओर एक कैप्सूल होता है, और ये ज्वाइंट इस तरह का बना हुआ होता है, और नीचे इसके ज्वाइंट के बिल्कुल नीचे बैक साइड में एक छोटा सा सुराख कह रहे हैं या डिपिंग थोड़ा सा गड्ढा खोदा हुआ है टिबिया में, जिसको बोलते हैं फीमरल फेबुलर फिसिट, उसके साथ जो पीछे वाली जो हड्डी है वो लगी होती है, लेकिन उनमें कोई ना तो डिस्क है ना कोई इस तरह का स्ट्रक्चर है, लेकिन वो साधारण एक दूसरे में जैसे फिट होती है ना, वो उस तरह लगी होती है, उसके ऊपर मांसपेशियां हैं उसको बनाए रखती हैं। इसी तरह जब ये हमारा जो मेलियोलस है, जो एंकल ज्वाइंट है, एंकल ज्वाइंट में जब जाती है तो टिबिया का जो है वो बहुत कम योगदान रह जाता है। जो मीडियल साइज का हमारा मेलियोलस है ना, जिसको अंदर का गिट्टा बोलते हैं, मीडियल मेलियोलस जो है वो हमारा इस टिबिया से ही बनता है, लेकिन बाईं तरफ का जो स्ट्रक्चर है वो बाहर का जो गिट्टा हमारा होता है जिसको मेलियोलस बोलते हैं, वो फेबुला से बनता है। और फेबुला यहाँ की 7 हड्डियां हैं, 8 नहीं है, जैसे रिस्ट में 8 थी, यहाँ पर 7 हड्डियां हैं, उनको कवर करने के लिए, उनको ज्वाइंट बनाए रखने के लिए ये योगदान हमारी फेबुला इसमें देती है। और उनके अलग अलग नाम थे, कैनियस क्यूबॉइड, नेविकुलर टार्सस, कुनाइफॉर्म, मीडियम कुनाइफॉर्म, इंटरमीडिएट एंड लैटरल, उनका नाम आपको शायद उसका कोई फायदा नहीं होगा, लेकिन हाँ उनकी जो तरतीब है वो कैसे आपस में एडजस्ट हुई है उनको देखना बहुत जरूरी है, ताकि कभी किसी की मचकोड़ आ गई, कोई गिट्टा डिस्कलोरेट हो गया या कुछ ऐसा हो गया, तो उस वक्त जब आप मसाज करेंगे तो आपको पता होना चाहिए कि कौन सी हड्डी किस तरह, जैसे कुनाइफॉर्म में बोलते हैं, जैसे कैलकेनियस जो हड्डी हमारी एडी को बनाती है, बहुत से लोगों को एडी में दर्द होना शुरू हो जाता है क्योंकि उसके ज्वाइंट में थोड़ा चेंज आ जाती है, और अगर उसकी मसाज उसके हिसाब से की जावे तो वो ठीक हो सकता है। तो मेरे कहने से मतलब ये है कि इन जितनी भी हड्डियां हैं इनके जोड़ आपस में किस तरह मिले हुए हैं, अगर ये हम जानेंगे और उसके हिसाब से अगर इस जोड़ में कोई प्रॉब्लम आ गई है और उसको मसाज करेंगे तो इसको जल्दी पैदा हो सकता है। ये बात मैंने आपके सामने में कही थी। शोल्डर ज्वाइंट के बारे में हिंदी में फिर मैं थोड़ा बता दूं, क्योंकि ज्यादातर लोगों को शोल्डर ज्वाइंट डिसलोकेशन की बहुत सारी प्रॉब्लम हो जाती है। ज्यादा काम हम हाथों से करते हैं, टांगों से करते हैं, टांगों से तो चलते हैं, इससे ज्यादा काम ये होता है कि भाई हर काम ही हमारा हाथ से होता है, और ज्यादातर किसी काम की वजह से वेट लिफ्टिंग कर ली या कुछ चीज को खींच लिया या कुछ ऐसा हो गया तो ये हमारा शोल्डर जो है ये ज्यादातर डिसलोकेट होता है। तो उसके बारे में मैंने आपको ये बताया था कि भाई इस शोल्डर ज्वाइंट को बनाने के लिए बैक साइड से जो हमारा शोल्डर ब्लेड है, जिसको हम स्कैपुला बोलते हैं अंग्रेजी में, स्कैपुला हड्डी है, वो पीछे से इसको सपोर्ट करती है। पसलियों के ऊपर जो हड्डी हमें पीछे दिखाई देती है उसका नाम स्कैपुला है, और स्कैपुला का एक अंदर का हिस्सा है, एक बाहर का हिस्सा है। अंदर का हिस्सा है जिसको जिसके अंदर जो मांसपेशी लगी हुई है उसको सब स्कैपुलरिस मसल बोलते हैं। वो सब स्कैपुलरिस मसल भी आकर इस ज्वाइंट से होकर गुजरता है। तो जैसे मैंने एग्जांपल दी थी समझने के लिए कि जैसे टोलकी होती है ना, तपला टोलकी वगैरह बजाते हैं ना, तो उसके जहां पर हम कांप लगाते हैं उसके चारों ओर आप देखें तो एक मांस का बहुत सख्त बना हुआ था जिसमें रस्सियां डालकर उसको खींचा जाता है ताकि वो टाइट हो जाए, उसकी आवाज जो है वो पूरी तीखी निकलनी शुरू हो जाए। इसी तरह ये जो कैविटी बनती है स्कैपुला की, स्कैपुला हड्डी आगे आकर एक कैविटी बनाती है और उस कैविटी के चारों ओर जो मांसपेशियां टाइट की गई हैं वो मांसपेशियां एक तो स्कैपुला के नीचे से आ रही है, उसका नाम सब स्कैपुलरिस मसल है, और इस ज्वाइंट से आकर उसको सपोर्ट देती हैं, और फिर नीचे आकर वो ये हमारी छाती का जो सामने का हिस्सा है, हमारी सामने की जो हड्डी जो स्टर्नम जिसको हम बोलते हैं, ये इसके साथ लग जाती है, मतलब पूरा बांधती है, पीछे को आगे से पूरा बांध के रखती है। उसके बाद ये जो पीछे का जो शोल्डर ब्लेड मैंने बताया स्कैपुला जिसका नाम मैंने कहा, इसका बाहरी हिस्सा जो पीछे का जो पोस्टीरियर साइड उसको हम बोलते हैं, ये दो हिस्सों में बट जाती है। इसके बीच में एक स्पाइन है, जैसे ऊंट की पीठ होती है ना, इस तरह की एक स्पाइन बनी हुई है और उसको बोलते हैं स्कैपुलर स्पाइन। फिर इस स्कैपुलर स्पाइन से जैसे ऊंट की पीठ दो हिस्सों में बटी जाती है ना, दाहिने और बाएं में, इसी तरह ये स्कैपुला की हड्डी के दो हिस्से बैक साइड पे हो जाते हैं। एक को बोलते हैं सुप्रा स्पाइनेटिस, एक दूसरे को बोलते हैं इन्फ्रास्पाइनेट। सुप्रा का मतलब होता है ऊपर की तरफ, इन्फ्रा का मतलब होता है नीचे की तरफ। वो दो हिस्से हो जाते हैं और इनमें से जो मांसपेशियां लगी हैं उनका नाम भी उसी तरह रखा हुआ है, सुप्रा स्पाइनेटिस मसल, इन्फ्रास्पाइनेटिस मसल, और ये सारे के सारे मसल आकर ज्वाइंट के साथ इस तरह ٹائی اپ ہوتے ہیں کہ وہ ٹولکی کا جو چاروں اور کا بڑا ہوا سخت ماس بنا دیتے ہیں نا, جس سے رسی بندھی جاتی ہے, یہ وہ بن جاتا ہے جس سے اس جوائنٹ کو مضبوطی ملتی. دوسرا اسکیپولا بون آ کر تو اس نے اس کو گلی نڈ آگے آ کر اس کا منہ بن گیا ایسے جیسے کولڈی ہوتی ہے, اس کو کولڈی کو چاروں اور ساکٹ کو چاروں اور باندھنے کے لیے یہ ماس پیشیاں میں نے آپ کو بتا دی. لیکن سامنے سے ایک ہڈی جاتی ہے جس کو ہم کلیریکل ہسلی کی ہڈی بولتی ہے, اور یہ ہسلی کی ہڈی جو بالکل اوپر اس کے ایسے جیسے اس کو جو ہے نا شولڈر کے جوائنٹ کے جیسے سانپ کی سری ہوتی ہے اس کے اوپر ایسے آ جاتی ہے, ایکرومیل پروسیس اس کو بولتے ہیں. وہ ایکرومیل پروسیس اس طرح بنا ہوا ہے کہ یہ جتنی بھی ماس پیشیاں ہیں اس کو باندھنے کے لیے ٹائی کرنے کے لیے وہ ایک طرح کے اوپر کا حصہ بن جاتا ہے. وہ ہماری اس کلیویکل کی ہڈی سے دونوں طرف رائٹ سائڈ کی اور لیفٹ سائڈ پر بنتا ہے. پلس پیچھے سے تو ہم نے کہہ دیا کہ سپرا سپائنیٹس ہے, انفرا سپائنیٹس ہے, ٹرکی کا جو چاروں اور کا بڑا ہوا سخت ماس بنا دیتے ہیں نا, جس سے رسی بندھی جاتی ہے, یہ وہ بن جاتا ہے جس سے اس جوائنٹ کو مضبوطی ملتی. دوسرا اسکیپولا بون آ کر تو اس نے اس کو گلی نڈ آگے آ کر اس کا منہ بن گیا ایسے جیسے کولڈی ہوتی ہے, اس کو کولڈی کو چاروں اور ساکٹ کو چاروں اور باندھنے کے لیے یہ ماس پیشیاں میں نے آپ کو بتا دی. لیکن سامنے سے ایک ہڈی جاتی ہے جس کو ہم کلیریکل ہسلی کی ہڈی بولتی ہے, اور یہ ہسلی کی ہڈی جو بالکل اوپر اس کے ایسے جیسے اس کو جو ہے نا شولڈر کے جوائنٹ کے جیسے سانپ کی سری ہوتی ہے اس کے اوپر ایسے آ جاتی ہے, ایکرومیل پروسیس اس کو بولتے ہیں. وہ ایکرومیل پروسیس اس طرح بنا ہوا ہے کہ یہ جتنی بھی ماس پیشیاں ہیں اس کو باندھنے کے لیے ٹائی کرنے کے لیے وہ ایک طرح کے اوپر کا حصہ بن جاتا ہے. وہ ہماری اس کلیویکل کی ہڈی سے دونوں طرف رائٹ سائڈ کی اور لیفٹ سائڈ پر بنتا ہے. پلس پیچھے سے تو ہم نے کہہ دیا کہ سپرا سپائنیٹس ہے, انفرا سپائنیٹس ہے, نیچے سے سب اسکیپولر مسل ہے, یہ سب ہم نے بتا دیے.

0: ਵਾਲੇ ਪਾਸੇ ਹੈਗੀ ਜਿੱਥੇ ਮੇਦੇ ਨਾਲ ਰਲਦੀ ਹੈਗੀ ਹੈ। ਆਮ ਤੌਰ ਤੇ ਜ਼ਿਆਦਾਤਰ ਲੰਬਾਈ ਇਹਦੀ ਜਿਹੜੀ ਉਹ 25 ਸੈਂਟੀਮੀਟਰ ਹੈਗੀ ਹੈ, ਜਿਹੜੀ ਆ ਕੈਰੀਕੋਇਲ ਕਾਰਟਰੇਜ ਅਸੀਂ ਨੂੰ ਕਹਿੰਦੇ ਹਾਂ। ਅੱਜ ਆ ਸਾਡੀ ਮੈਨੂਬੇਰੀਅਮ ਸਟਰਨ ਆਈ ਹੈ ਨਾ, ਜਿਹੜੀ ਜਿੱਥੇ ਸਾਡੀ ਸਾਹਮਣੇ ਦੀ ਸਟਰਨਮ ਦੀ ਹੱਡੀ ਜਿਹੜੀ ਜੁੜਦੀ ਹੈ ਤੇ ਕਲੈਵੀਕਲ ਦੀ ਹੱਡੀਆਂ ਉਹਦੇ ਨਾਲ ਜੁੜਦੀਆਂ ਨੇ, ਇੱਥੇ ਵੇਖੋਗੇ ਤੇ ਡੂੰਘ ਜਿਹਾ ਪੈਂਦਾ ਹੈਗਾ, ਉਹਨੂੰ ਨੌਚ ਕਹਿੰਦੇ ਹਾਂ, ਮੈਨੂਬੇਰੀਅਮ ਸਟਰਨ ਆਈ ਦੀ ਨੌਚ, ਖੁਰਚਾ ਹੈ ਜਿਵੇਂ ਸਮਝ ਕਹਿ ਲੋ, ਤੇ ਉਸ ਖੁਰਚੇ ਹੋਏ ਏਰੀਏ ਤੋਂ ਸ਼ੁਰੂ ਹੁੰਦਾ ਹੈ। ਔਰ ਇਹ ਜਿਹੜਾ ਖੁਰਚੇ ਵਾਲਾ ਏਰੀਆ ਹੈ, ਜੇ ਅਸੀਂ ਪਿਛਲੇ ਪਾਸੇ ਚੈੱਕ ਕਰਦੇ ਹਾਂ ਤੇ ਸਾਡੀ ਜਿਹੜੀ 6th ਸਰਵਾਈਕਲ ਵਰਟੀਬਰਾ ਹੈ, ਰੀੜ ਦੀ ਹੱਡੀ ਦਾ 6ਵਾਂ ਮਣਕਾ ਹੈਗਾ ਆ, ਉਸ ਲੈਵਲ ਤੇ ਆਉਂਦਾ ਹੈਗਾ। ਸੋ ਇਹ ਅਸੀਂ ਇਹਦੇ ਬਾਰੇ ਦੱਸਿਆ ਸੀਗਾ ਤੇ ਹੇਠਾਂ ਅਸੀਂ ਕਿਹਾ ਸੀਗਾ ਵੀ ਭਾਈ ਇਹ 3 ਇੰਚ ਦਾ ਏਰੀਆ ਹੈਗਾ। ਗਰਦਨ ਤਾਂ ਕਿਸੇ ਦੀ ਲੰਬੀ ਹੁੰਦੀ ਆ, ਪਰ ਇਹ ਸਿਰਫ 3 ਇੰਚ ਦਾ ਏਰੀਆ ਜਿਹੜਾ ਹੈ ਗਰਦਨ ਦੇ ਹਿੱਸੇ ਵਿੱਚ ਆ ਜਾਂਦਾ, ਤੇ 20 ਇੰਚ ਦਾ ਜਿਹੜਾ 20 ਇੰਚ ਨੇ ਜੀ ਸੈਂਟੀਮੀਟਰ ਦਾ ਏਰੀਆ ਜਿਹੜਾ ਹੈ ਉਹ ਮੇਰੇ ਛਾਤੀ ਵਿੱਚ ਆ ਜਾਂਦਾ ਆ, ਔਰ ਫਿਰ 2 ਸੈਂਟੀਮੀਟਰ ਦਾ ਏਰੀਆ ਜਿਹੜਾ ਆ ਉਹ ਬਾਕੀ ਬਚ ਜਾਂਦਾ ਹੈ, ਜਿਹੜਾ ਡਾਇਆਫਰਾਮ ਲੰਘ ਕੇ ਛਾਤੀ ਦੀ ਬਾਉਂਡਰੀ ਲੰਘ ਕੇ ਤੇ ਮੇਦੇ ਨਾਲ ਜਦੋਂ ਇਹ ਜੁੜਦਾ ਆ, ਉਸ ਵੇਲੇ ਇਹ 2 ਸੈਂਟੀਮੀਟਰ ਦਾ ਏਰੀਆ ਰਹਿ ਜਾਂਦਾ ਇਹ। ਔਰ ਜਿੱਥੇ ਜਿੱਥੇ ਵੀ ਇਹ ਸਟੋਮਕ ਦੇ ਨਾਲ ਜੁੜਦਾ ਹੈ ਉੱਥੇ ਵੀ ਇੱਕ ਘੁਟਨ ਹੈ, ਉੱਥੇ ਵੀ ਇੱਕ ਤਰ੍ਹਾਂ ਦਾ ਦਰਵਾਜ਼ਾ ਕਹਿ ਲਓ, ਉਹਨੂੰ ਅਸੀਂ ਕਾਰਡੀਕ ਓਰਿਫਿਸ ਕਹਿੰਦੇ ਹਾਂ। ਇਸ ਤੋਂ 2 ਸੈਂਟੀਮੀਟਰ ਉੱਪਰ ਜਿੱਥੋਂ ਇਹ ਡਾਇਫਰਾਮ ਦਾ ਬਾਰਡਰ ਲੰਘ ਕੇ ਹੇਠਾਂ ਆਇਆ ਸੀਗਾ, ਉੱਥੇ ਵੀ ਇੱਕ ਕੰਸਟ੍ਰਿਕਸ਼ਨ ਹੈਗੀ ਹੈ, ਉਹਨੂੰ ਡਾਇਫ੍ਰੈਗਮੈਟਿਕ ਕੰਸਟ੍ਰਿਕਸ਼ਨ ਅਸੀਂ ਕਹਿੰਦੇ ਹਾਂ। ਔਰ ਉੱਪਰ ਮੈਂ ਦੱਸਿਆ ਸੀਗਾ ਜਿੱਥੇ ਆਇਓਟਾ ਇਹਦੇ ਕੋਲੋਂ ਲੰਘਦੀ ਹੈ, ਜਿੱਥੇ ਬਰੌਂਕਸ ਇਹਦੇ ਨਾਲੋਂ ਲੰਘਦੀਆਂ ਨੇ, ਇਹ ਸਾਰੀਆਂ ਇਸ ਦੇ ਵਿੱਚ ਵਾਲ ਪਾ ਦਿੰਦੀਆਂ ਨੇ, ਵਿੰਗ ਪਾ ਦਿੰਦੀਆਂ ਨੇ, ਸਾਨੂੰ ਲੰਘ ਲੈਂਦੇ ਤੂੰ ਜਰਾ ਪਾਸੇ ਹੋ ਜਾ, ਤੂੰ ਤਾਂ ਕਦੇ ਕਦੇ ਰੋਟੀ ਖਾਣੀ ਆ, ਕਦੇ ਕਦੇ ਅਸੀਂ ਤਾਂ ਲਗਾਤਾਰ ਚੱਲਣਾ ਹੈਗਾ ਆ, ਸਾਹ ਨੇ ਵੀ ਲਗਾਤਾਰ ਚੱਲਣਾ, ਬਲੱਡ ਸਰਕੂਲੇਸ਼ਨ ਉਹਨੇ ਵੀ ਲਗਾਤਾਰ ਚੱਲਣਾ, ਤੇ ਉਹ ਕਦੀ ਇਧਰ ਨੂੰ ਧੱਕਦੇ ਕਦੀ ਇਧਰ ਨੂੰ ਧੱਕਦੇ, ਤੇ ਵਿਚਾਰਾ ਫਲੈਕਸੀਬਲ ਚੱਲਦਾ ਰਹਿੰਦਾ।
1: ਉਹ ਡਾਕਟਰ ਸਾਹਿਬ ਜਦੋਂ ਛੋਟੇ ਹੁੰਦੇ ਸੀ ਮੇਲਿਆਂ ਚ ਜਾਈਦਾ ਸੀ ਨਾ, ਉੱਥੇ ਉਹ ਜਿਹੜੀਆਂ ਹੁੰਦੀਆਂ ਸੀ ਕੀ ਉਹਨਾਂ ਨੂੰ ਤਰ੍ਹਾਂ ਕਹਿੰਦੇ ਹੁੰਦੇ ਸੀ, ਮੇਰਾ ਖਿਆਲ ਹੈ ਉਹ ਲੰਮਾ ਜਿਹਾ ਇੱਕ ਭੁਕਾਨਾ ਜਿਹਾ ਨੀ, ਉਹ ਲੰਮਾ ਜਿਹਾ ਉਹਦੇ ਵਿੱਚ ਇੱਕ ਥਾਂ ਤੋਂ ਘੁੱਟਦੇ ਪਤਲਾ ਜਿਹਾ, ਮੇਰਾ ਖਿਆਲ ਤੁਸੀਂ ਉਹਦੀ ਗੱਲ ਕਰਦੇ ਹੋ, ਉਸੇ ਤਰ੍ਹਾਂ ਉਹ ਹੁੰਦਾ ਜਿਹੜੀ ਕੰਸਟਰਕਸ਼ਨ ਕਹਿੰਦੇ ਹੁੰਦੇ ਸੀ,
0: ਤੁਸੀਂ ਉਹ ਦੇਖਿਆ ਹੋਵੇ। ਹਾਂਜੀ, ਸੋ ਮਤਲਬ ਇਹਦੇ ਸਟਰਕਚਰ ਦੀ ਗੱਲ, ਇਸ ਤਰ੍ਹਾਂ ਦੀ ਗੱਲ ਅਸੀਂ ਇਹਦੇ ਬਾਰੇ ਦੱਸ ਦਿੱਤੀ ਸੀਗੀ। ਔਰ ਅੱਜ ਅਸੀਂ ਇਸ ਤੋਂ ਥੋੜਾ ਜਿਹਾ ਅੱਗੇ ਹੋਰ ਚੱਲਣਾ ਚਾਹੁੰਦੇ ਹਾਂ। ਇਹ ਜਿਹੜੀਆਂ ਅੱਜ ਦੀਆਂ ਗੱਲਾਂ ਮੈਂ ਕਰਨੀਆਂ ਨੇ ਨਾ, ਉਹ ਜ਼ਿਆਦਾਤਰ ਬਹੁਤਾ ਵਿਸ਼ਾ ਡਾਕਟਰਾਂ ਨਾਲ ਸੰਬੰਧਿਤ ਹੈ, ਫਿਰ ਵੀ ਮੈਂ ਚਾਹੁੰਦਾ ਹਾਂ ਕਿਉਂਕਿ ਛਾਤੀ ਦੀਆਂ ਗੱਲਾਂ ਅਸੀਂ ਕਰਨ ਡਏ ਹਾਂ, ਤੇ ਮੈਂ ਇਸ ਨੂੰ ਵੀ ਨਾਲ ਨਾਲ ਮੋਟੇ ਮੋਟੇ ਤੌਰ ਤੇ ਕੁਝ ਇੱਕ ਗੱਲਾਂ ਅੱਜ ਦੱਸ ਦਿਆਂ, ਤਾਂ ਕਿ ਇਹ ਨਾ ਹੋਵੇ ਵੀ ਅਸੀਂ ਛਾਤੀ ਦੇ ਵਿੱਚ ਇਸ ਗੱਲ ਨੂੰ ਤਾਂ ਟੱਚ ਹੀ ਨਹੀਂ ਕੀਤਾ। ਜਿਹੜਾ ਸਾਡਾ ਮੀਡੀਆਸਟਾਈਨਮ ਦਾ ਏਰੀਆ ਹੈ ਨਾ, ਮੀਡੀਆਸਟਾਈਨਮ ਦਾ ਏਰੀਆ ਜੇ ਬਾਹਰੋਂ ਸਾਹਮਣੇ ਵੇਖਣਾ ਹੋਵੇ ਤੇ ਸਿਰਫ ਚੌੜਾ ਕਿੰਨਾ ਹੋਵੇਗਾ, 8 ਸੈਂਟੀਮੀਟਰ ਐਜ ਐਨ ਐਵਰੇਜ 8 ਸੈਂਟੀਮੀਟਰ ਹੈ। ਸਟਰਨਮ ਤੋਂ ਲੈ ਕੇ ਤੇ ਪਿੱਛੇ ਪਾਸੇ ਰੀੜ ਦੀ ਹੱਡੀ ਤੱਕ ਇਹ 8 ਸੈਂਟੀਮੀਟਰ ਦੀ ਇੱਕ ਦੀਵਾਰ ਕਹਿ ਲੋ, ਔਰ ਉਸ ਦੀਵਾਰ ਦੇ ਵਿੱਚ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਪਰ ਤੋਂ ਹੇਠਾਂ ਹੇਠਾਂ ਤੋਂ ਉੱਪਰ ਲੰਘ ਰਹੀਆਂ ਨੇ। ਔਰ ਜਦੋਂ ਵੀ ਕਿਸੇ ਚੀਜ਼ ਨੂੰ ਫੇਫੜਿਆਂ ਨੂੰ ਨਾਲ ਪ੍ਰੋਬਲਮ ਆ ਗਈ ਤੇ ਇਹ ਜਿਹੜਾ 8 ਸੈਂਟੀਮੀਟਰ ਦਾ ਏਰੀਆ ਆ ਉਹਨੂੰ ਧੱਕ ਕੇ ਸੱਜੇ ਪਾਸੇ ਕਰ ਦਿੱਤਾ, ਖੱਬੇ ਪਾਸੇ ਪ੍ਰੋਬਲਮ ਹੋਈ ਤੇ ਉਹਨੇ ਸੱਜੇ ਪਾਸੇ ਕਰਤਾ, ਸੱਜੇ ਪਾਸੇ ਹੋਈ ਤੇ ਖੱਬੇ ਪਾਸੇ, ਮਤਲਬ ਇਹ ਇਸ ਤਰ੍ਹਾਂ ਮੂਵ ਕਰਦਾ ਰਹਿੰਦਾ। ਪਰ ਵੱਡੀ ਪ੍ਰੋਬਲਮ ਜਿਹੜੀ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ ਉਹਦੇ ਕੁਝ ਸਿਮਟਮ, ਕਿਉਂਕਿ ਉਹ ਸਾਰਾ ਡਾਕਟਰਾਂ ਦਾ ਵਿਸ਼ਾ, ਜਦੋਂ ਇਹ ਗੱਲ ਮੈਂ ਕਹਿ ਰਿਹਾ ਤੇ ਉਸ ਵੇਲੇ ਮੈਂ ਇਹ ਦੱਸ ਰਿਹਾ ਬਈ ਇੱਕਦਮ ਕੋਈ ਨਾ ਕੋਈ ਅਰਜੈਂਸੀ ਐਮਰਜੈਂਸੀ ਆ ਜਾਂਦੀ ਹੈ ਤੇ ਉਸ ਵੇਲੇ ਤਾਂ ਫਟਾਫਟ ਰਸ਼ ਕਰਨਾ ਪੈਂਦਾ, ਸਾਨੂੰ ਹਸਪੀਟਲ ਵਾਲੇ ਪਾਸੇ ਮੈਨੇਜ ਕਰਨਾ ਪੈਂਦਾ ਆ। ਪਰ ਫਿਰ ਵੀ ਕੁਝ ਇੱਕ ਐਸੀਆਂ ਨਿਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਮੈਂ ਕਹਿ ਸਕਦਾ ਹਾਂ ਕਿ ਅਜੇ ਕੋਈ ਸ਼ੁਰੂਆਤ ਹੋਵੇ। ਮੰਨ ਲਿਆ ਜੇ ਜਿਹੜੀ ਸਾਡੀ ਅਯੋਟਿਕ ਆਰਟਰੀ ਹੈ ਨਾ, ਜਿਹੜੀ ਸਭ ਤੋਂ ਵੱਡੀ ਨਾਲੀ ਹੈ ਜਿਹੜੀ ਦਿਲ ਤੋਂ ਸ਼ੁਰੂ ਹੋ ਕੇ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦੀ ਹੈ, ਉਹਦਾ ਨਾਂ ਅਯੋਟਾ ਹੈਗੀ। ਔਰ ਜਿਹੜੀ ਅਯੋਟਾ ਖੱਬੇ ਪਾਸੇ ਦਿਲ ਦੇ

0: ਹੇਠਾਂ ਵਾਲੇ ਖਾਨੇ ਜਿਹਨੂੰ ਅਸੀਂ ਲੈਫਟ ਵੈਂਟ੍ਰੀਕਲ ਕਹਿੰਦੇ ਹਾਂ, ਉਹਦੇ ਵਿੱਚੋਂ ਸ਼ੁਰੂ ਹੁੰਦੀ ਹੈ ਤੇ ਖੂਨ ਬਾਹਰ ਨੂੰ ਧੱਕਦੀ ਹੈ। ਜਦੋਂ ਵੈਂਟ੍ਰੀਕਲ ਕੰਟ੍ਰੈਕਟ ਕਰਦਾ ਆ ਤੇ ਖੂਨ ਪ੍ਰੈਸ ਹੋ ਕੇ ਬਾਹਰ ਨੂੰ ਜਾਂਦਾ ਹੈ, ਤੇ ਜਿਹੜਾ ਇੱਥੇ ਇੱਕ ਦਰਵਾਜ਼ਾ ਲੱਗਾ ਹੋਇਆ ਨਾ ਵਾਲਵ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵਾਲਵ ਜਿਹੜਾ ਆ ਉਹ ਸਿਰਫ ਵਨ ਸਾਈਡਡ ਇੱਕ ਸਾਈਡਡ ਓਪਨਦਾ, ਇੱਕ ਸਾਈਡ ਖੁੱਲਦਾ ਆ ਦੂਜੇ ਪਾਸੇ ਨੂੰ ਨਹੀਂ ਖੁੱਲਦਾ, ਭਾਵ ਅੰਦਰੋਂ ਧੱਕਿਆ ਤੇ ਬਾਹਰ ਨੂੰ ਤਾਂ ਖੁੱਲ ਜਾਂਦਾ, ਇਨਵਰਟ ਨਹੀਂ ਖੁੱਲਦਾ। ਠੀਕ ਹੈ, ਦਰਵਾਜ਼ਾ ਇੱਕ ਸਾਈਡ ਖੁੱਲਦਾ ਹੈ, ਇਨ ਸਾਈਡ ਨੂੰ ਨਹੀਂ ਖੁੱਲਦਾ, ਖੂਨ ਧੱਕਿਆ ਤੇ ਬਾਹਰ ਚਲੇ ਗਿਆ। ਹੁਣ ਇੰਨੇ ਪ੍ਰੈਸ਼ਰ ਨਾਲ ਲਗਾਤਾਰ ਜਿਹੜੀ ਚੀਜ਼ ਜਾਈ ਜਾ ਰਹੀ ਹੈ, ਜਦੋਂ ਤੋਂ ਵਿਚਾਰਾ ਪੰਜਵੇਂ ਵੀਕ ਤੋਂ ਇਹ ਸ਼ੁਰੂ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਜਦ ਤੱਕ ਆਖਰੀ ਸਵਾਸ ਹੈ, ਇਹਨੇ ਇਹੀ ਕੰਮ ਹੀ ਕਰੀ ਜਾਣਾ ਹੈਗਾ। ਉਸ ਹਾਲਾਤ ਦੇ ਵਿੱਚ ਕਿਸੇ ਥਾਂ ਤੇ ਕੋਈ ਐਸੀ ਕਮਜ਼ੋਰੀ ਆ ਗਈ ਤੇ ਉਹਦੇ ਨਾਲ ਜੋ ਨੁਕਸ ਇਹਦੇ ਵਿੱਚ ਪੈ ਸਕਦੇ ਨੇ, ਇੱਕ ਤਾਂ ਹੈ ਨੇ ਕੰਜੈਨਿਟਲ ਟਾਈਪ ਦੇ ਡਿਫੈਕਟ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕੋਈ ਬੇਸਿਕ ਇਨਫਲਾਮੇਸ਼ਨ ਵਗੈਰਾ ਹੋ ਗਿਆ, ਜਾਂ ਰੂਮੈਟਿਜ਼ਮ ਦੇ ਕਰਕੇ ਕੋਈ ਇਨਫਲਾਮੇਸ਼ਨ ਵਗੈਰਾ ਹੋ ਗਿਆ, ਇੱਕ ਬਹੁਤ ਵੱਡੀ ਪ੍ਰੋਬਲਮ ਜਿਹਨੂੰ ਅਸੀਂ ਕਹਿੰਦੇ ਹਾਂ ਐਨਿਊਰਿਜ਼ਮ। ਐਨਿਊਰਿਜ਼ਮ ਨੂੰ ਮੈਂ ਅਗਰ ਤੁਹਾਨੂੰ ਸਮਝਾਉਣਾ ਹੋਵੇ ਤੇ ਮੈਂ ਇਹ ਕਹਿ ਸਕਦਾ ਹਾਂ ਕਿ ਸਾਈਕਲ ਤੇ ਆਪਾਂ ਸਾਰੇ ਹੀ ਚਲਾਉਂਦੇ ਰਹੇ ਹਾਂ, ਸਾਈਕਲ ਦੀ ਟਿਊਬ ਕਿਸੇ ਥਾਂ ਤੋਂ ਕਮਜ਼ੋਰ ਹੋ ਜਾਵੇ ਤੇ ਹਵਾ ਤੁਸੀਂ ਭਰੋ ਤੇ ਉੱਥੋਂ ਫੁੱਲ ਜਾਂਦੀ ਆ।
1: ਬਿਲਕੁਲ,
0: ਉਹ ਜਿਹੜਾ ਫੁੱਲ ਜਾਣ ਵਾਲਾ ਹਿੱਸਾ ਹੈ ਨਾ, ਉਹਨੂੰ ਅਸੀਂ ਆਰਟਰੀ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਉਹਨੂੰ ਅਸੀਂ ਐਨਿਊਰਿਜ਼ਮ ਕਹਿੰਦੇ ਹਾਂ। ਸਾਨੂੰ ਇਹ ਪਤਾ ਆ ਵੀ ਠੀਕ ਹੈ, ਟਿਊਬ ਤਾਂ ਅਸੀਂ ਬਦਲ ਲਵਾਂਗੇ, ਹਾਰਟ ਦੀ ਜਿਹੜੀ ਐਸੀ ਪ੍ਰੋਬਲਮ ਆ ਗਈ ਹੈ ਇਹਨੂੰ ਸੰਭਾਲਣਾ ਬੜਾ ਮੁਸ਼ਕਲ। ਅੱਜ ਕੱਲ ਤਾਂ ਵੈਸੇ ਸਰਜਰੀ ਹੋਣ ਲੱਗ ਗਈ, ਅੱਜ ਕੱਲ ਤੇ ਬਹੁਤ ਟੈਕਨੀਕ ਹੋ ਗਈ, ਪਰ ਇਹਦਾ ਐਨਿਊਰਿਜ਼ਮ ਜਦੋਂ ਹੋਵੇ, ਅੱਜ ਕੱਲ ਸਾਡੇ ਕੋਲ ਮਈਅਰ ਇਸ ਤਰ੍ਹਾਂ ਦੇ ਹੈਗੇ ਨੇ, ਡਾਕਟਰ ਲੋਕ ਇਹਨੂੰ ਚੈੱਕ ਕਰ ਲੈਂਦੇ ਨੇ ਕਿ ਇਹ ਐਨਿਊਰਿਜ਼ਮ ਦੀ ਨਿਸ਼ਾਨੀ ਹੈ, ਔਰ ਅਲਟੀਮੇਟ ਕਿਸੇ ਵੇਲੇ ਇਹ ਫਟ ਵੀ ਸਕਦਾ ਹੈ। ਤੁਸੀਂ ਕਿਸੇ ਨੂੰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ, ਜਾਂ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਦੌੜਨਾ ਚਾਹੁੰਦੇ ਹੋ ਤੇ ਦੌੜੇ ਹੋ ਤੇ ਕਿਸੇ ਵੇਲੇ ਕੋਈ ਐਮਰਜੈਂਸੀ ਹੋ ਸਕਦੀ, ਕਿਤੇ ਤੈਨੂੰ ਸਡਨ ਛਾਲ ਮਾਰਨੀ ਪੈ ਗਈ ਤੇ ਕੁਝ ਐਸਾ ਹੋ ਸਕਦਾ ਹੈਗਾ, ਐਕਸੀਡੈਂਟਲੀ ਕੋਈ ਵੀ ਚੀਜ਼ ਐਸੀ ਹੋ ਸਕਦੀ ਹੈ। ਆਮ ਤੌਰ ਤੇ ਕੀ ਹੁੰਦਾ, ਵੱਡੇ ਬੰਦੇ ਦੇ ਬੱਚੇ ਹੁੰਦੇ ਕਿ ਨਹੀਂ, ਉਹ ਢਿੱਡ ਤੇ ਚੜ ਜਾਂਦੇ ਨੇ, ਛਾਤੀ ਤੇ ਚੜ ਜਾਂਦੇ ਨੇ, ਜੇ ਕਿਸੇ ਨੂੰ ਐਨਿਊਰਿਜ਼ਮ ਵਗੈਰਾ ਹੋ ਗਿਆ ਉੱਤੇ ਟੱਪਿਆ ਤੇ ਇਕਦਮ ਐਸਾ ਹੋ ਸਕਦਾ ਹੈਗਾ। ਉਹ ਐਨਿਊਰਿਜ਼ਮ ਜਿਹੜਾ ਆ ਇਹਨੂੰ ਅਸੀਂ ਬਲੰਟ ਇੰਜੁਰੀ ਦੇ ਤੌਰ ਤੇ ਲੈ ਲੈਂਦੇ ਹਾਂ।
2: ਡਾਕਟਰ ਸਾਹਿਬ ਕਈ ਵਾਰੀ ਹੈ ਨਾ ਲੇਟਲੀ ਆ ਪਿਛਲੇ 15-20 ਸਾਲ ਦੇ ਵਿੱਚ ਜਿਹੜੇ ਨਾ ਕਈ ਪਲੇਅਰ ਦੇਖੇ ਆ, ਉਹ ਖੇਡਦੇ ਨਾ ਉੱਥੇ ਕਾਲਜਾਂ ਦੇ ਵੀ ਵੱਡੇ ਪਲੇਅਰ ਆ ਜਾਂ ਦੂਸਰੇ ਆ, ਇਹ ਖੇਡਦੇ ਖੇਡਦੇ ਡਿੱਗ ਪੈਂਦੇ, ਉਹਨਾਂ ਨੂੰ ਮੇਰਾ ਖਿਆਲ ਸ਼ਾਇਦ ਇੱਦਾਂ ਦੀ ਕੋਈ ਹੋਣੀ ਹੈ।
0: ਜੀਵਾ ਸਾਹਿਬ ਉਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਹੁੰਦੇ ਨੇ, ਉਹਨੂੰ ਕਹਿੰਦੇ ਨੇ ਐਨੋਕਸੀਆ।
2: ਓਕੇ,
0: ਐਨੋਕਸੀਆ ਆਫ ਬ੍ਰੇਨ, ਜਦੋਂ ਬਹੁਤ ਜ਼ਿਆਦਾ ਤੇਜ਼ੀ ਨਾਲ ਦੌੜਦੇ ਹੋ, ਕਰਦੇ ਹੋ, ਖੇਡਦੇ ਹੋ ਤੇ ਤੁਹਾਡਾ ਸਰੀਰ ਅਕਸਟਮਡ ਨਹੀਂ ਹੈ ਉਹਦੇ ਮੁਤਾਬਕ, ਉਹਦਾ ਮਤਲਬ ਇਹ ਆ ਕਿ ਬੇਸ਼ੱਕ ਕੁਦਰਤ ਨੇ ਇਹ ਪ੍ਰਬੰਧ ਕੀਤਾ ਹੈ ਕਿ 2 ਕੈਰੋਟਿਡ ਆਰਟਰੀ ਇਸ ਅਯੋਟਾ ਵਿੱਚੋਂ ਨਿਕਲ ਕੇ ਬ੍ਰੇਨ ਨੂੰ ਖੂਨ ਸਪਲਾਈ ਕਰਦੀਆਂ ਨੇ, ਲੇਕਿਨ ਜਦੋਂ ਤੁਸੀਂ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੇ ਹੋ, ਬਹੁਤ, ਕਿਉਂਕਿ ਆਮ ਤੌਰ ਤੇ ਪਲੇਅਰਾਂ ਨੂੰ ਖੇਡਦੇ ਐਸਾ ਕੁਝ ਹੁੰਦਾ ਹੈ, ਜੋਸ਼ ਨਾਲ ਉਹ ਖੇਡ ਰਹੇ ਨੇ, ਔਰ ਉਸ ਟਾਈਮ ਤੇ ਜਿੰਨੀ ਤੁਹਾਨੂੰ ਆਕਸੀਜਨ ਦੀ ਜ਼ਰੂਰਤ ਹੈ ਓਨੀ ਨਹੀਂ ਜਾ ਰਹੀ, ਔਰ ਇਹਦੇ ਕਰਕੇ ਇਕਦਮ ਉਹਨਾਂ ਨੂੰ ਅਨੇਰ ਜਿਵੇਂ ਅੱਖਾਂ ਅੱਗੇ ਆ ਜਾਂਦਾ, ਉਹ ਬੈਠ ਜਾਂਦੇ ਨੇ ਜਾਂ ਡਿੱਗ ਪੈਂਦੇ ਨੇ, ਇਹ ਸਧਾਰਨ ਗੱਲ ਆ, ਫਿਰ ਰਿਕਵਰ ਕਰ ਜਾਂਦੇ ਨੇ। ਲੇਕਿਨ ਅਗਰ ਉਹਨਾਂ ਉਸ ਸਮੇਂ ਦੇ ਵਿੱਚ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਗਿਆ, ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਬ੍ਰੇਨ ਦੇ ਵਿੱਚ ਜਿਹੜਾ ਖੂਨ ਦੀ ਸਪਲਾਈ ਕਰਨ ਵਾਲਾ ਸਾਰਾ ਜਾਲ ਵਿਛਿਆ ਹੋਇਆ ਨਾ, ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ, ਬਹੁਤ ਹੀ ਬਰੀਕ, ਜਿਵੇਂ ਕਹਿ ਲੋ ਰਤਵਾਲਾਂ ਕਹਿੰਦੇ ਨੀ, ਵਾਲਾਂ ਵਰਗੀਆਂ ਬਰੀਕ, ਬਹੁਤ ਬਰੀਕ ਖੂਨ ਦੀਆਂ ਨਾੜੀਆਂ ਦਾ ਇੱਕ ਜਾਲ ਵਿਛਿਆ ਹੋਇਆ ਆ, ਔਰ ਉਹਦੇ ਵਿੱਚ ਬਹੁਤੇ ਪ੍ਰੈਸ਼ਰ ਦੇ ਨਾਲ ਅਗਰ ਖੂਨ ਜਾਣਾ ਸ਼ੁਰੂ ਹੋਇਆ ਤੇ ਉਹ ਫਟ ਸਕਦੀ, ਜਦੋਂ ਉਹ ਫਟ ਗਈਆਂ ਤੇ ਫਿਰ ਸਪਲਾਈ ਤਾਂ ਹੋ ਨੀ ਰਹੀ, ਆਕਸੀਜਨ ਖਤਮ ਹੋ ਗਈ, ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਆ ਸਕਦੀ ਹੈ, ਤੇ ਉਹ ਆਮ ਤੌਰ ਤੇ ਜਿਹੜੇ ਪਲੇਅਰ ਵਗੈਰਾ ਨੂੰ ਇਸ ਤਰ੍ਹਾਂ ਦੀ ਸਡਨ ਹੁੰਦੀ ਹੈ, ਉਹਦੇ ਪਿੱਛੇ ਉਹਨੂੰ ਕਹਿੰਦੇ ਤੁਸੀਂ ਕਹਿ ਸਕਦੇ ਹੋ ਬ੍ਰੇਨ ਹੈਮਰੇਜ, ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ, ਅਚਾਨਕ ਅੱਖਾਂ ਅੱਗੇ ਨੇਰ ਆ ਗਿਆ, ਬੇਹੋਸ਼ੀ ਇਕਦਮ ਆ ਗਈ, ਉਹ ਰਿਕਵਰ ਹੋ ਜਾਂਦੀ ਹੈ। ਉਹਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਦੀ ਕੋਈ ਰੈਪਚਰ ਵਾਲੀ ਗੱਲ ਤਾਂ ਨਹੀਂ ਹੋਈ, ਪਰ ਇੰਨਾ ਹੋਇਆ ਵੀ ਟੈਂਪਰੇਰੀ ਤੌਰ ਤੇ ਆਕਸੀਜਨ ਪੂਰੀ ਨਹੀਂ ਹੋਈ ਜਿੰਨੀ ਬ੍ਰੇਨ ਨੂੰ ਚਾਹੀਦੀ ਸੀ ਸਾਰੇ ਸਰੀਰ ਨੂੰ ਕੰਟਰੋਲ ਕਰਨ ਲਈ, ਔਰ ਇਸ ਕਰਕੇ ਬੇਹੋਸ਼ੀ ਆਈ ਸੀ। ਪਰ ਜਦੋਂ ਬੰਦਾ ਡੈਥ ਹੀ ਹੋ ਗਈ, ਇਹਦਾ ਮਤਲਬ ਇਹ ਆ ਵੀ ਕੋਈ ਜਿਹੜਾ ਉਹ ਸਰਕਲ ਆਫ ਵਿਲਸ ਦੇ ਵਿੱਚ ਬਨਾਰੀਆਂ ਸੀਗੀਆਂ ਉਹ ਫਟ ਗਈ ਹੈ, ਫਟਣ ਕਰਕੇ ਉਹ ਸਪਲਾਈ ਹੋ ਨਹੀਂ ਰਹੀ, ਸਾਰਾ ਕੁਝ ਫੇਲ ਹੋ ਗਿਆ। ਠੀਕ ਹੈ, ਇਸ ਤਰ੍ਹਾਂ ਕਰਕੇ ਨੀ ਹੁੰਦਾ। ਕੁਛ ਲੋਕਾਂ ਨੂੰ ਐਸਾ ਹੁੰਦਾ ਆ ਕਿ ਜਦੋਂ ਤੁਸੀਂ ਬਹੁਤ ਤੇਜ਼ੀ ਨਾਲ ਦੌੜਦੇ ਹੋ ਤੇ ਉਸ ਹਿਸਾਬ ਦੇ ਵਿੱਚ ਇੰਨੀ ਸਪੀਡ, ਬੜਾ ਸਕਿੰਟਾਂ ਦੀ ਫ੍ਰਿਕਸ਼ਨ ਹੈ ਕਿ ਵੈਂਟਰੀਕਲ, ਲੈਫਟ ਵੈਂਟਰੀਕਲ ਵਿੱਚੋਂ ਖੂਨ ਨਿਕਲਿਆ, ਅਸੈਂਡਿੰਗ ਐਓਰਟਾ ਵਿੱਚ ਗਿਆ, ਔਰ ਇਹਦੀ ਇੱਕ ਤਰਤੀਬ ਹੈਗੀ ਹੈ ਕਿ ਇੱਕ ਮਿੰਟ ਦੇ ਵਿੱਚ 72 ਤੋਂ 80 ਵਾਰ ਨਾਰਮਲ ਤੇ ਚੱਲਦਾ ਹੈਗਾ, ਪਰ ਜਦੋਂ ਤੁਸੀਂ ਖੇਡ ਰਹੇ ਹੋ ਉਹ ਇਕਦਮ 200 ਤੱਕ ਵੀ ਪਹੁੰਚ ਸਕਦਾ ਹੈ, 140-150 ਤੱਕ ਵੀ ਪਹੁੰਚ ਸਕਦਾ ਹੈ। ਔਰ ਕਿਸੇ ਹਾਲਾਤ ਦੇ ਵਿੱਚ ਉਹ ਜਿਹੜੀ ਕੋਰੋਨਰੀ ਆਰਟਰੀ ਹੈਗੀ ਹੈ ਉਹ ਫਟ ਵੀ ਸਕਦੀ ਹੈ, ਔਰ ਉਹ ਫਟ ਗਈ ਤੇ ਉਹ ਹਾਰਟ ਅਟੈਕ ਹੋ ਗਿਆ ਜਾਂ ਸਡਨ ਇਸ ਤਰ੍ਹਾਂ ਦੀ ਗੱਲ ਹੋ ਗਈ। ਸੋ ਇਸ ਕਰਕੇ ਬਹੁਤ ਸਾਰੇ ਐਸੇ ਕਾਰਨ ਹੋ ਸਕਦੇ ਨੇ ਜਿਨ੍ਹਾਂ ਦੇ ਕਰਕੇ ਇਹ ਜਿਹੜੀ ਪ੍ਰੋਬਲਮ ਆ ਖੇਡਦੇ ਖੇਡਦੇ ਲੋਕਾਂ ਦੀ ਡੈਥ ਹੋ ਜਾਂਦੀ ਹੈ, ਐਸੀ ਸੰਭਾਵਨਾ ਹੈਗੀ। ਔਰ ਮੈਂ ਇੱਕ ਗੱਲ ਅੱਗੇ ਵੀ ਕਹੀ ਸੀ ਬਈ ਇਹੋ ਜਿਹੀਆਂ ਗੱਲਾਂ ਆਮ ਤੌਰ ਤੇ ਸਡਨ ਨਹੀਂ ਹੁੰਦੀਆਂ, ਇਹ ਆ ਬਈ ਇਸ ਤਰ੍ਹਾਂ ਦੇ ਲੋਕ ਜਿਹੜੇ ਖੇਡਣ ਵਾਲੇ ਨੇ, ਰੈਗੂਲਰ ਖੇਡਣ ਵਾਲੇ ਨੇ, ਉਹਨਾਂ ਦਾ ਰੂਟੀਨ ਵਿੱਚ ਚੈੱਕਅਪ ਨਹੀਂ ਹੋਇਆ। ਰੂਟੀਨ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕੰਜੈਨੀਟਲ ਹਾਰਟ ਪ੍ਰੋਬਲਮ ਹੈਗੀ ਹੈ ਜਿਹੜੀ ਫੋਰਾਮੈਨੋਵਲ ਨਹੀਂ ਹੁੰਦੀ ਹੈ, ਇਸੇ ਤਰ੍ਹਾਂ ਕੰਜੈਨੀਟਲ ਟਾਈਪ ਦੀਆਂ ਕਈ ਬਲੱਡ ਵੈਸਲਸ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਆ, ਪਰ ਬੱਚੇ ਖੇਡਦੇ ਨੇ, ਖੇਡਣਾ ਸ਼ੁਰੂ ਕਰ ਦਿੰਦੇ ਨੇ ਔਰ ਅਲਟੀਮੇਟ ਇਹੋ ਜਿਹੀ ਘਟਨਾ ਉਹਨਾਂ ਨਾਲ ਵਾਪਰ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਬਲੱਡ ਕਲੋਟਿੰਗ ਫੈਕਟਰ ਹੁੰਦਾ ਚੀਮਾ ਸਾਹਿਬ, ਇੱਕ ਅਸੀਂ ਸਮਝਦੇ ਹਾਂ ਕਿ ਬਲੱਡ ਦੇ ਜੇ ਕਿਤੇ ਸੱਟ ਲੱਗ ਜਾਵੇ ਤੇ ਬਲੱਡ ਕਿੰਨੀ ਦੇਰ ਵਿੱਚ ਕਲੋਟ ਹੋ ਸਕਦਾ ਹੈ ਤੇ ਵਗਣੋ ਬੰਦ ਹੋ ਸਕਦਾ ਹੈ, ਔਰ ਉਸ ਬਲੱਡ ਕਲੋਟਿੰਗ ਫੈਕਟਰ ਦੇ ਬਹੁਤ ਸਾਰੀ ਹੋਰ ਗੱਲਾਂ ਨੇ ਉਹਦੇ ਵਿੱਚ, ਉਹ ਅਗਰ ਸਹੀ ਨਹੀਂ ਹੈ ਤੇ ਉਸ ਵੇਲੇ ਵੀ ਐਸੀ ਕੰਡੀਸ਼ਨ ਆ ਸਕਦੀ ਕਿ ਸਡਨ ਖੇਡਦਾ ਖੇਡਦਾ ਐਸਾ ਕੁਝ ਹੋ ਜਾਵੇ। ਤੇ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਲੋਕ ਖੇਡਦੇ ਖੇਡਦੇ ਉਹਨਾਂ ਦੀ ਡੈਥ ਇਸ ਤਰ੍ਹਾਂ ਹੋ ਸਕਦੀ ਹੈਗੀ ਆ।
2: ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਸੋ ਮਚ।
0: ਉਹਨਾਂ ਦਾ ਚੈਕਿੰਗ ਆਮ ਤੌਰ ਤੇ ਪਲੇਅਰਾਂ ਨੂੰ ਵੈਸੇ ਤਾਂ ਮੈਡੀਕਲ ਚੈੱਕਅਪ ਕਰਦੇ ਹੀ ਕਰਦੇ ਨੇ, ਪਰ ਹੋ ਸਕਦਾ ਕੋਈ ਅਣਗਹਿਲੀ ਜਾਂ ਕੋਈ ਐਸੀ ਗੱਲ ਰਹਿ ਜਾਵੇ ਜਿਹਨੂੰ ਨਾ ਚੈੱਕ ਕੀਤਾ ਗਿਆ ਹੋਵੇ ਤੇ ਉਹ ਇਸ ਤਰ੍ਹਾਂ ਜਾਨਲੇਵਾ ਬਣ ਗਈ ਹੋਵੇ, ਹੋ ਜਾਂਦੇ ਨੇ ਇਸ ਤਰ੍ਹਾਂ ਦੇ ਐਕਸੀਡੈਂਟ। ਮੈਂ ਵੀ ਇੱਕ ਲੋਕੇਸ਼ਨ ਨੂੰ ਜਾਣਦਾ ਹਾਂ ਕਿ ਜਿਹੜੇ ਨੌਜਵਾਨ ਬੱਚੇ ਜਿਹੜੇ ਸੀ ਖੇਡਦੇ ਖੇਡਦੇ ਸਡਨ ਉਹਨਾਂ ਦੀ ਡੈਥ ਹੋਈ। ਪਿੱਛੇ ਕਾਰਨ ਇਹ ਹੁੰਦਾ, ਇੱਕ ਤਾਂ ਬੇਹੋਸ਼ੀ ਹੁੰਦੀ ਹੈ ਐਨੋਕਸੀਆ ਜਿਹਨੂੰ ਅਸੀਂ ਕਹਿੰਦੇ ਹਾਂ, ਬ੍ਰੇਨ ਨੂੰ ਆਕਸੀਜਨ ਸਪਲਾਈ ਨਹੀਂ ਹੋਈ, ਤੇ ਦੂਸਰਾ ਹੈ ਹਾਰਟ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਸਡਨ ਇਸ ਤਰ੍ਹਾਂ ਦੀ ਡੈਥ ਵੀ ਹੋ ਜਾਂਦੀ, ਰੈਪਚਰ ਹੋ ਗਿਆ, ਬਲੱਡ ਵੈਸਲ ਦੇ ਵਿੱਚ ਖੂਨ ਬਾਹਰ ਨੂੰ ਵਗ ਗਿਆ, ਅੱਗੇ ਕਿਸੇ ਪਾਸੇ ਜਾ ਹੀ ਨਹੀਂ ਸਕਿਆ, ਨਾ ਦਿਲ ਨੂੰ ਮਿਲਿਆ ਤੇ ਨਾ ਬਾਕੀ ਅੰਗਾਂ ਨੂੰ ਮਿਲਿਆ, ਉਹ ਸਡਨ ਡੈਥ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਸੋ ਮੈਂ ਗੱਲ ਕਰ ਰਿਹਾ ਸੀਗਾ ਇਸ ਹਾਰਟ ਦੇ ਵਿਸ਼ੇ ਦੇ ਵਿੱਚ ਹੀ ਭਾਈ, ਜਦੋਂ ਖੂਨ ਲੈਫਟ ਵੈਂਟਰੀਕਲ ਵਿੱਚੋਂ ਜਾ ਕੇ ਬਾਹਰ ਨੂੰ ਜਾਂਦਾ ਆ, ਉਥੇ ਜਿਹੜਾ ਵਾਲਵ ਲੱਗਿਆ ਹੋਇਆ ਆ ਉਹ ਇੱਕ ਸਾਈਡ ਖੋਲਦਾ ਆ, ਬਾਹਰ ਨੂੰ ਖੋਲਦਾ, ਅੰਦਰ ਨੂੰ ਨਹੀਂ ਖੋਲਦਾ, ਤੇ ਜਦੋਂ ਵੈਂਟਰੀਕਲ ਰਿਲੈਕਸ ਹੁੰਦਾ ਆ ਉਦੋਂ ਇਹ ਖੂਨ ਫਿਰ ਵਾਪਸ ਉਹਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਆ, ਪਰ ਇਹ ਜਿਹੜਾ ਵਾਲਵ ਹੈਗਾ ਆ ਇਹਨੂੰ ਸੈਮੀ ਲੂਨਰ ਵਾਲਵ ਕਹਿੰਦੇ ਆ, ਸੈਮੀ ਲੂਨਰ ਵਾਲਵ ਜਿਹੜਾ ਇਹ ਬੰਦ ਹੋ ਜਾਂਦਾ
2: ਜੀ,
0: ਔਰ ਫਿਰ ਖੂਨ ਦਿਲ ਚ ਵਾਪਸ ਨਹੀਂ ਜਾਂਦਾ, ਤਾਂ ਕਿ ਦਿਲ ਉੱਪਰ ਵਾਲੇ ਪਾਸਿਓਂ ਫਿਰ ਹੋਰ ਆਉਂਦਾ ਨਵਾਂ ਖੂਨ ਤੇ ਲੈ ਲਵੇ, ਇਹ ਵਾਪਸ ਨਹੀਂ ਜਾਂਦਾ। ਪਰ ਉਸ ਵੇਲੇ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਭਰਿਆ ਹੋਇਆ ਖੂਨ ਜਿਹੜਾ ਆ ਕਈ ਵੇਰਾਂ, ਕਿਉਂਕਿ ਅਸੀਂ ਤੇ ਇੱਕ ਲਿਮਿਟ ਬੰਨੀ ਹੈ ਨਾ 70-80 ਗਰਮ, ਪਰ ਜੇ ਤੁਸੀਂ ਵਾਰ ਵਾਰ ਐਸਾ ਹੋ ਰਿਹਾ ਪਲੇ ਕਰਦੇ ਹੋ ਜਾਂ ਕੁਝ ਐਸਾ ਕਰਦੇ ਹੋ, ਉਹਦੇ ਨਾਲ ਇਹ ਏਰੀਆ ਜਿਹੜਾ ਹੈ ਉਸ ਵੇਲੇ ਕਿਸੇ ਵੀ ਥਾਂ ਤੇ ਮਾਸਪੇਸ਼ੀਆਂ ਇਸ ਤਰ੍ਹਾਂ ਫੁੱਲ ਸਕਦੀਆਂ ਨੇ, ਔਰ ਜਿਹਦੇ ਕਰਕੇ ਐਨਿਊਰਿਜ਼ਮ ਹੋ ਸਕਦਾ। ਜ਼ਿਆਦਾਤਰ ਐਨਿਊਰਿਜ਼ਮ ਜਿਹੜੇ ਨੇ ਉਹ ਆਮ ਤੌਰ ਤੇ ਇਹਨਾਂ ਥਾਵਾਂ ਤੇ ਹੁੰਦੇ ਆ, ਐਓਰਟਾ, ਅਸੈਂਡਿੰਗ ਐਓਰਟਾ, ਆਰਚ ਆਫ ਐਓਰਟਾ, ਇਹ ਉਹ ਪੋਜੀਸ਼ਨਾਂ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਐਨਿਊਰਿਜ਼ਮ ਹੋਣ ਦੀ ਸੰਭਾਵਨਾ ਹੈ ਵੀ ਭਾਈ ਟਿਊਬ ਵੀ ਕਿਆ ਖੁੱਲ ਗਈ ਆਊਟ। ਬੇਸ਼ਕ ਚਾਰ ਚਿਹਰੇ ਮਾਸਪੇਸ਼ੀਆਂ ਬਹੁਤ ਕੁਛ ਹੁੰਦਾ ਆ, ਪਰ ਫਿਰ ਵੀ ਇਹਦੇ ਚਾਂਸਿਸ ਹੁੰਦੇ ਨੇ ਕਿ ਕਿਸੇ ਵੇਲੇ ਵੀ ਫਟ ਜਾਵੇ, ਕਿਸੇ ਵੈਸੇ ਉਹਦੀ ਅਰਜੈਂਸੀ ਹੋ ਸਕਦੀ ਹੈਗੀ। ਹੁਣ ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆਵੇ ਤੇ ਪਹਿਲਾਂ ਤਾਂ ਇਹ ਹੈ ਵੀ ਉਹਦੇ ਕਾਰਨ ਕੀ ਹੋ ਸਕਦੇ, ਪਰ ਆਪਾਂ ਹੁਣੇ ਗੱਲ ਕਰਕੇ ਹਟੇ ਆ ਵੀ ਸਡਨ ਕੁਛ ਨਹੀਂ ਹੁੰਦਾ
2: ਜੀ।
0: ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ, ਕੋਈ ਰੋਮੈਂਟਿਕ ਕਰੈਕਟਰਿਸਟਿਕ ਹੁੰਦਾ ਆ, ਕਿਸੇ ਆਪਣਾ ਹੁੰਦਾ ਜਾਂ ਐਕਵਾਇਰਡ ਹੋਵੇ ਜਾਂ ਹੈਰੀਟਰੀ ਹੋਵੇ ਕਿਸੇ ਮਾਂ ਬਾਪ ਵੱਲੋਂ ਆਇਆ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਇਹਨਾਂ ਗੱਲਾਂ ਵੱਲੋਂ ਸੁਚੇਤ ਰਹਿਣ ਦੀ ਲੋੜ ਹੈ। ਹਾਰਟ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਆਮ ਤੌਰ ਤੇ ਹੈਰੀਟਰੀ ਟ੍ਰਾਂਸਮਿਟ ਹੋ ਗਈਆਂ ਨੇ, ਤੇ ਉਹਨਾਂ ਬੱਚਿਆਂ ਨੂੰ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਆਮ ਤੌਰ ਤੇ ਪ੍ਰੋਬਲਮ ਹੋਣ ਦੀ ਸੰਭਾਵਨਾ ਹੁੰਦੀ ਹੈ। ਅੱਛਾ ਇੱਕ ਗੱਲ ਹੋਰ ਆ, ਇਹ ਜਿਹੜੀ ਗੱਲ ਹੈ ਨਾ ਐਨਿਊਰਿਜ਼ਮ ਵਾਲੀ, ਇਹ ਜ਼ਿਆਦਾਤਰ ਹੁੰਦੀ ਹੈ ਯੰਗ ਏਜ ਵਿਚ, ਬੁਢਾਪੇ ਦੇ ਵਿਚ। ਤੁਸੀਂ ਚੀਮਾ ਸਾਹਿਬ ਬੇਫਿਕਰ ਹੋ ਜਾਓ, ਤੁਹਾਨੂੰ ਨੀ ਹੁੰਦੀ ਇਹ।
2: ਅੱਛਾ ਅੱਛਾ ਚਲੋ ਥੈਂਕ ਯੂ, ਜੋ ਮਰਜ਼ੀ ਖਾਵਾਂ ਜੋ ਮਰਜ਼ੀ ਪੀਵਾਂ ਉਹ ਪਤਾ ਲੱਗ ਗਿਆ।
0: ਤੁਸੀਂ ਉਹ ਉਮਰ ਲੰਘ ਚੁੱਕੇ ਹੋ ਤੇ ਤੁਸੀਂ ਐਪੈਂਡਿਸਾਈਟਿਸ ਵਾਲੀ ਉਮਰ ਵੀ ਲੰਘ ਗਏ। ਹਾਂਜੀ, ਬਹੁਤ ਸਾਰੀਆਂ ਬਿਮਾਰੀਆਂ ਏਜ ਨਾਲ ਰਿਲੇਟਡ ਹੁੰਦੀਆਂ ਨੇ, ਔਰ ਏਜ ਲੰਘ ਜਾਣ ਤੋਂ ਬਾਅਦ ਫਿਰ ਉਹਨਾਂ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਠੀਕ ਆ, ਸੋ ਇਹ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਆ ਜਿਹੜੀ ਯੰਗ ਏਜ ਵਿਚ ਜ਼ਿਆਦਾਤਰ ਹੋਣ ਦੀ ਸੰਭਾਵਨਾ ਹੁੰਦੀ ਹੈ, ਔਰ ਨਾੜੀ ਦੇ ਫਟ ਜਾਣ ਦੀ ਸੰਭਾਵਨਾ ਹੁੰਦੀ ਹੈ। ਇਹਦੇ ਪਿੱਛੇ ਪਾਸੇ ਕਾਰਨਾਂ ਦੀ ਗੱਲ ਜਿਹੜੀ ਮੈਂ ਦੱਸੀ ਹੈ, ਐਕਵਾਇਰਡ ਵੀ ਹੋ ਸਕਦੀ ਹੈ, ਔਰ ਆਮ ਤੌਰ ਤੇ ਇਹ ਹੈਰੀਡਿਟਰੀ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਇਹ ਐਨਿਊਰਿਜ਼ਮ ਜਾਂ ਰੈਪਚਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਬੱਚਿਆਂ ਲੋਕਾਂ ਦੀ ਡੈਥ ਹੋ ਜਾਂਦੀ ਹੈ ਇਸ ਕਰਕੇ।
2: ਹੁਣ ਜਦੋਂ ਡਾਕਟਰ ਸਾਹਿਬ ਜੇ ਹੁਣ ਮੈਨੂੰ ਹੋ ਜਾਵੇ ਤਾਂ ਇਹਦਾ ਮਤਲਬ ਮੈਨੂੰ ਸੱਦਾ ਆ ਗਿਆ?
0: ਨਹੀਂ, ਤੁਹਾਨੂੰ ਹੋਣੀ ਨਹੀਂ ਨਾ, ਤੁਸੀਂ ਉਮਰ ਲੰਘ ਚੁੱਕੇ ਹੋ।
2: ਮੈਂ ਦੇਖਿਆ ਵੀ ਸ਼ਾਇਦ ਮੈਨੂੰ ਉੱਤੋਂ ਮੈਂ ਇਹ ਸਮਝ ਲਵੇ ਹੁਣ ਸੱਦਾ ਆ ਗਿਆ, ਜਾਣ ਦੀ ਤਿਆਰੀ ਕਰ ਲੋ।
0: ਨਹੀਂ ਨਹੀਂ, ਤੁਸੀਂ ਉਮਰ ਲੰਘ ਚੁੱਕੇ ਹੋ, ਡੋਂਟ ਵਰੀ ਬਹਿਣ, ਬੇਫਿਕਰ ਹੋ ਜਾਓ। ਇਹ ਨਹੀਂ ਹੁੰਦਾ, ਹੋਰ ਜਦੋਂ ਉਹਨੇ ਬਹਾਨਾ ਕੋਈ ਬਣਾਉਣਾ ਆਇਆ, ਉਹਨੇ ਕੋਈ ਹੋਰ ਬਹਾਨਾ ਬਣਾ ਲੈਣਾ।
2: ਠੀਕ ਹੈ, ਠੀਕ
0: ਹੈ, ਬਹਾਨਾ ਬਣਨਾ ਕੋਈ। ਉਸ ਤੋਂ ਬਾਅਦ ਆਪਾਂ ਇਹ ਦੱਸਿਆ ਬਈ ਇੱਕ ਤਾਂ ਇਹਦੇ ਇੰਟਰਨਲ ਕਾਰਨ ਨੇ ਜਿਨ੍ਹਾਂ ਦੇ ਵਿਚ ਐਕਵਾਇਰਡ ਜਾਂ ਹੈਰੀਡਿਟਰੀ ਮੈਂ ਦੱਸਿਆ ਹੈਗਾ, ਉਹਨਾਂ ਦੇ ਵਿਚ ਤੁਹਾਡੇ ਬੈਕਟੀਰੀਅਲ ਇਨਫੈਕਸ਼ਨ ਵਗੈਰਾ ਯੰਗ ਇਸ ਤਰ੍ਹਾਂ ਦੀ ਕੰਡੀਸ਼ਨਾਂ ਹੋ ਸਕਦੀਆਂ ਨੇ। ਦੂਸਰਾ ਹਾਈਪਰ ਟੈਨਸ਼ਨ, ਲਗਾਤਾਰ ਕਿਸੇ ਨੂੰ ਲਗਾਤਾਰ ਬਲੱਡ ਪ੍ਰੈਸ਼ਰ ਰਹਿੰਦਾ ਆ, ਔਰ ਖਾਸ ਤੌਰ ਤੇ ਯੰਗ ਏਜ ਦੇ ਵਿਚ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਰਹਿੰਦਾ ਹੈ। ਆਮ ਤੌਰ ਤੇ ਜਿਹੜੇ ਲੋਕ ਯੰਗ ਟਾਈਪ ਦੇ ਬਲੱਡ ਪ੍ਰੈਸ਼ਰ ਵਾਲੇ ਹੁੰਦੇ ਨੇ, ਔਰ ਇਹ ਮੈਂ ਦੇਖਿਆ ਕਿ ਉਹਨਾਂ ਨੂੰ ਆਮ ਤੌਰ ਤੇ ਕਿਡਨੀ ਦੀਆਂ ਪ੍ਰੋਬਲਮ ਇਹ ਹੁੰਦੀਆਂ, ਫਿਲਟਰੇਸ਼ਨ ਨਹੀਂ ਹੁੰਦਾ, ਬੈਕਲੌਗ ਲੱਗਿਆ ਹੁੰਦਾ, ਜਿਹਦੇ ਕਰਕੇ ਬਲੱਡ ਪ੍ਰੈਸ਼ਰ ਆਮ ਤੌਰ ਤੇ ਹੀ ਰਹਿਣਾ ਸ਼ੁਰੂ ਹੋ ਜਾਂਦਾ ਆ, ਔਰ ਇਸ ਤਰ੍ਹਾਂ ਦੇ ਕਾਰਨਾਂ ਦੇ ਕਰਕੇ ਹੀ ਇਹ ਐਨਿਊਰਿਜ਼ਮ ਵਾਲੀ ਪ੍ਰੋਬਲਮ ਬਣ ਸਕਦੀ ਹੈਗੀ ਹੈ। ਦੂਸਰਾ ਗੱਲ, ਕਿਸੇ ਵੀ ਚੀਜ਼ ਦਾ ਫੁੱਲਣਾ ਤਾਂ ਹੀ ਹੋ ਸਕਦਾ ਆ ਜੇ ਅੱਗੇ ਸਪਲਾਈ ਜਿੱਥੇ ਜਾਣੀ ਉੱਥੇ ਸਪਲਾਈ ਹੋ ਨਹੀਂ ਰਹੀ।
2: ਬਿਲਕੁਲ ਜੀ,
0: ਫਿਰ ਤੁਹਾਡੇ ਸਟੋਰ ਚ ਸਮਾਨ ਰਹਿ ਜੂ ਨਾ। ਇਸੇ ਤਰ੍ਹਾਂ ਹੀ ਜਦੋਂ ਕਿਸੇ ਵੀ ਆਰਟੇਰੀਅਲ ਸਰਕੂਲ, ਮੈਨੂੰ ਇੰਜ ਕਹਾਂ ਬਈ ਅੱਗੇ ਸਾਡਾ ਨਾਲਾ ਜਾ ਰਿਹਾ ਆ ਤੇ ਅੱਗੋਂ ਨਾਲਾ ਬੰਦ ਹੋ ਗਿਆ, ਹੁਣ ਨਾਲਾ ਤਾਂ ਉਛਲ ਜਾਊਗਾ, ਪਰ ਇਹਦੇ ਚ ਉਛਲਣ ਵਾਲੀ ਤੇ ਗੱਲ ਕੋਈ ਨੀ ਹੈਗੀ, ਨਾਲੀਆਂ ਤੇ ਗੋਲ ਨੇ
2: ਜੀ,
0: ਪ੍ਰੈਸ਼ਰ ਵਧੇਗਾ। ਇਸ ਦੇ ਕਰਕੇ ਇਹਦੇ ਵਿਚ ਬਹੁਤ ਸਾਰੇ ਚਾਂਸਿਸ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏ ਬਲੱਡ ਪ੍ਰੈਸ਼ਰ ਦੀ, ਉਹਨਾਂ ਨੂੰ ਐਨਿਊਰਿਜ਼ਮ ਹੋਣ ਦੀ ਸੰਭਾਵਨਾ ਹੁੰਦੀ ਹੈ। ਜਿਹੜੇ ਡਾਇਬੀਟਿਕਸ ਲੋਕ ਹੈਗੇ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਣ ਦੀ ਸੰਭਾਵਨਾ ਹੈਗੀ ਹੈ। ਦੂਸਰੀ, ਜਿਹੜੇ ਰੂਮੈਟਿਕ ਟਾਈਪ ਦੇ ਪੇਸ਼ੈਂਟਸ ਨੇ, ਬਈ ਉਹਦੇ ਮਾਂ ਪਿਓ ਨੂੰ ਗਾਊਟ ਸੀਗਾ, ਗਠੀਆ ਹੋਇਆ ਸੀਗਾ, ਜਾਂ ਇਸ ਤਰ੍ਹਾਂ ਦੀ ਵਾਤ ਰੋਗ, ਆਪਣੇ ਆਮ ਕਹਿੰਦੇ ਵਾਤ ਰੋਗ ਹੋਇਆ ਸੀਗਾ, ਜੇ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਰਹਿੰਦਾ ਹੈਗਾ, ਕਈ ਲੋਕਾਂ ਦੇ ਵੇਖਿਆ ਹੁਣ ਉਂਗਲਾਂ ਵਿੰਗੀਆਂ ਟੇਢੀਆਂ, ਪੈਰ ਵਿੰਗੇ ਟੇਢੇ ਹੋ ਜਾਂਦੇ ਨੇ ਗਾਊਟ ਦੇ ਨਾਲ, ਹੁੰਦਾ ਕੀ ਹੈ ਕਿ ਇਹਨਾਂ ਜੁਆਇੰਟਸ ਦੇ ਵਿਚ ਇਕ ਨਾਂ ਹੈ ਚਾਰਕੂਟ ਡਿਪੋਜ਼ਿਟ, ਉਹ ਚਾਰਕੂਟ ਡਿਪੋਜ਼ਿਟ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਅਲਟੀਮੇਟ ਉਹ ਉਹਨਾਂ ਅੰਗਾਂ ਚੋਂ ਖੁਰਦਾ ਖੁਰਦਾ ਬਲੱਡ ਦੇ ਵਿਚ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ, ਔਰ ਜਦੋਂ ਉਹ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ ਤੇ ਇੱਕ ਹੋਰ ਲਫ਼ਜ਼ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ
2: ਜੀ।
0: ਇੰਬੋਲਿਜ਼ਮ ਦਾ ਮਤਲਬ ਇਹ ਆ ਵੀ ਜਿਵੇਂ ਤੁਸੀਂ ਆਮ ਬਰਸਾਤਾਂ ਦੇ ਦਿਨਾਂ ਚ ਵੇਖਿਆ ਨਾ ਵੀ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਕੁਝ ਐਸੀਆਂ ਬੂਟੀਆਂ ਆ ਜਾਂਦੀਆਂ ਨੇ ਜਿਹੜੀਆਂ ਉਹ ਮੈਦਾਨਾਂ ਚ ਨਹੀਂ ਉਗਦੀਆਂ, ਪਹਾੜਾਂ ਤੇ ਉਗਦੀਆਂ
2: ਜੀ।
0: ਪਹਾੜਾਂ ਤੋਂ ਜਦੋਂ ਉਹ ਪਾਣੀ ਹੇਠਾਂ ਆਉਂਦਾ ਆ ਤੇ ਉਸ ਵੇਲੇ ਉਹ ਬੂਟੀਆਂ ਵੀ ਰੁੜ ਕੇ, ਕਿਉਂਕਿ ਜੜ੍ਹਾਂ ਤੇ ਕਮਜ਼ੋਰ ਹੁੰਦੀਆਂ ਨੇ, ਪੱਥਰ ਚ ਇੰਨੀ ਮਜ਼ਬੂਤੀ ਜੜ੍ਹ ਨਾਲ ਲੱਗਦੀ ਨੀ ਉਹਨਾਂ ਦੀ, ਸੋ ਇਸ ਕਰਕੇ ਉਹ ਪਾਣੀ ਜਰੁੜ ਕੇ ਥੱਲੇ ਆ ਜਾਂਦੇ ਆ ਤੇ ਸਾਡੇ ਕਿਨਾਰਿਆਂ ਤੇ ਆ ਜਾਂਦੀਆਂ ਨੇ, ਔਰ ਉਹ ਉਪਰੀਆਂ ਨੇ। ਜਦੋਂ ਕਿਸੇ ਹੋਰ ਅੰਗ ਦੇ ਵਿੱਚੋਂ ਕੋਈ ਇਸੇ ਤਰ੍ਹਾਂ ਦਾ ਡਿਪੋਜ਼ਿਟ ਹੋਇਆ, ਕੋਈ ਚੀਜ਼ ਨਿਕਲ ਕੇ ਸਰਕੂਲੇਸ਼ਨ ਦੇ ਵਿਚ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਬੈਕਲੋਗ ਲਗਾ ਦੇਵੇ, ਉਸ ਵੇਲੇ ਵੀ ਇਹ ਕੰਡੀਸ਼ਨ ਪੈਦਾ ਹੋ ਸਕਦੀ ਹੈ। ਠੀਕ ਹੈ, ਭਾਵ ਕੀ ਹੈ ਵੀ ਜਦੋਂ ਪ੍ਰੈਸ਼ਰ ਉਸ ਥਾਂ ਤੇ ਵੱਧ ਗਿਆ ਉਹਦੇ ਕਾਰਨ ਐਸੀਆਂ ਕੰਡੀਸ਼ਨਾਂ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਕਿ ਐਨਿਊਰਿਜ਼ਮ ਹੋ ਜਾਵੇ। ਅਕਵਾਇਰਡ ਦੇ ਵਿਚ ਮੈਂ ਤੁਹਾਨੂੰ ਦੱਸਿਆ ਕਿ ਸਡਨ ਜੰਪ ਮਾਰਿਆ, ਸਡਨ ਬਹੁਤ ਜ਼ਿਆਦਾ ਐਕਸਰਸਾਈਜ਼ ਕਰ ਰਹੇ ਹੋ, ਅਚਨਚੇਤ ਪੁਲਿਸ ਲੱਗੀ ਤੁਹਾਡੇ ਪਿੱਛੇ ਤੇ ਤੁਸੀਂ ਦੌੜ ਰਹੇ ਹੋ, ਉਦੋਂ ਵੀ ਹੋ ਸਕਦਾ। ਇਸ ਤਰ੍ਹਾਂ ਦੇ ਕਈ ਇੱਕ ਕਾਰਨ ਨੇ ਐਮਰਜੈਂਸੀ ਵਾਲੇ ਜਿਨ੍ਹਾਂ ਦੇ ਵਿਚ, ਜਾਂ ਸੱਟ ਲੱਗਣ ਦੀ ਮੈਂ ਹੁਣੇ ਗੱਲ ਕਰਕੇ ਹਟਿਆ ਵੀ ਬੱਚਾ ਤੁਹਾਡੀ ਛਾਤੀ ਦੇ ਉੱਪਰ ਜੰਪ ਕਰ ਰਿਹਾ ਹੈ ਔਰ ਬੱਚਾ ਤੇ ਖੇਡ ਰਿਹਾ ਹੈਗਾ ਆ, ਔਰ ਉਹਦੇ ਕਰਕੇ ਵੀ ਕਈ ਵਾਰ ਬਲੰਟ ਇੰਜਰੀ ਦੇ ਤੌਰ ਤੇ ਇੰਟਰਨਲ ਇੰਜਰੀ ਹੋ ਜਾਂਦੀ ਹੈ ਤੇ ਇਹ ਚਾਂਸਿਸ ਜਿਹੜੇ ਹੋ ਸਕਦੇ ਨੇ। ਇਹ ਪਹਿਲਾਂ ਹੀ ਉਹ ਵਿਚਾਰਾ ਇਸ ਹਾਲਾਤ ਵਿਚ ਜਾ ਰਿਹਾ ਸੀ, ਹਾਈਪਰ ਟੈਨਸ਼ਨ ਦਾ ਪੇਸ਼ੈਂਟ ਸੀ, ਦੂਜਾ ਉਤੋਂ ਇਕਦਮ ਸਡਨ ਉਹ ਪ੍ਰੈਸ਼ਰ ਜਿਹੜਾ ਹੋਰ ਪੈ ਗਿਆ, ਕੋਈ ਚੀਜ਼ ਫਟ ਸਕਦੀ ਹੈਗੀ ਹੈ। ਸੋ ਇਹ ਐਨਿਊਰਿਜ਼ਮ ਦਾ ਫਟਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ, ਇਸ ਕਰਕੇ ਅਸੀਂ ਇਹਦਾ ਬਹੁਤ ਜ਼ਿਆਦਾ ਸੀਰੀਅਸਲੀ ਲੈਂਦੇ ਹਾਂ। ਹੁਣ ਹੋਣਾ ਕੀ ਆ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਉਹਦੇ ਇਨੀਸ਼ੀਅਲ ਸਾਈਨ ਕੀ ਨੇ, ਉਹਦੇ ਇਨੀਸ਼ੀਅਲ ਸਾਈਨ ਇਹ ਆ ਕਿ ਜਦੋਂ ਵੀ ਤੁਸੀਂ ਥੋੜੀ ਬਹੁਤ ਵੀ ਐਕਸਰਸਾਈਜ਼ ਕਰਨੀ ਸ਼ੁਰੂ ਕਰੋ ਛਾਤੀ ਚ ਦਰਦ ਹੁੰਦਾ, ਮਾੜਾ ਮੋੜ ਤੇਜ਼ ਤੁਰੋ ਤੇ ਛਾਤੀ ਵਿਚ ਦਰਦ ਹੁੰਦਾ। ਦੂਸਰਾ, ਤੁਸੀਂ ਹਸਪਤਾਲ ਚ ਜਾਂਦੇ ਹੋ ਨਾ ਤੇ ਵੇਖਿਆ ਹੋਣਾ ਆ ਡਾਕਟਰ ਲੋਕ ਇੱਕ ਵਾਰ ਸੱਜੇ ਪਾਸੋਂ ਵੇਖਦੇ ਆ, ਇੱਕ ਵਾਰ ਖੱਬੇ ਪਾਸੋਂ ਵੇਖਦੇ ਆ, ਦੋਵੇਂ ਪਾਸੇ ਬਲੱਡ ਪ੍ਰੈਸ਼ਰ ਜਾਂ ਦੋਵੇਂ ਪਾਸਿਓਂ ਪਲਸ ਚੈੱਕ ਕਰਦੇ ਆ। ਉਹਦਾ ਕਾਰਨ ਕੀ ਹੁੰਦਾ, ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਸਰੀਰ ਦੇ ਵਿਚ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਐਨਿਊਰਿਜ਼ਮ ਵਾਲੀ ਜਾਂ ਕਿਸੇ ਥਾਂ ਤੇ ਬਲੋਕੇਜ ਵਾਲੀ ਜਾਂ ਕਿਸੇ ਥਾਂ ਦੇ ਅੰਦਰ ਲੀਕੇਜ ਵਾਲੀ, ਤਾਂ ਉਸ ਦੇ ਕਰਕੇ ਸਾਡਾ ਜਿਹੜਾ ਦੋਹਾਂ ਆਰਮ ਦੇ ਵਿਚ ਬਲੱਡ ਪ੍ਰੈਸ਼ਰ ਦਾ ਜਾਂ ਪਲਸ ਰੇਟ ਦਾ ਫਰਕ ਪੈ ਜਾਂਦਾ। ਦੂਸਰੀ ਗੱਲ, ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤੇ ਅਸੀਂ ਇੱਕ ਹੋਰ ਮੇਜਰ ਵੇਖਦੇ ਆ, ਇੰਗੁਇਨਲ ਏਰੀਆ ਤੁਹਾਡੇ ਜਾਂਘਾਂ ਦੇ ਵਿਚ ਪਤਾਲਵਾਂ ਦੇ ਸਾਈਡ ਤੇ, ਅਸੀਂ ਆਮ ਤੌਰ ਤੇ ਇੱਕ ਜਿਹੜੀ ਫੀਮਰਲ ਆਰਟਰੀ ਨੂੰ ਕਹਿੰਦੇ ਆ, ਫੀਮਰਲ ਆਰਟਰੀ ਜਾਂਦੀ ਹੈ, ਉਹਦੇ ਉੱਤੋਂ ਵੀ ਅਸੀਂ ਪਲਸ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਈ ਵਾਰਾਂ ਜੇ ਬਹੁਤ ਵੱਡਾ ਐਨੂਰਿਜ਼ਮ ਫਟ ਗਿਆ ਤੇ ਉਸ ਥਾਂ ਤੇ ਵੀ ਸਾਡੀ ਪਲਸ ਨਹੀਂ ਮਿਲਦੀ, ਜਾਂ ਗਿੱਟਿਆਂ ਤੋਂ ਕਈ ਵਾਰਾਂ ਅਸੀਂ ਪਲਸ ਰੇਟ ਚੈੱਕ ਕਰਦੇ ਹਾਂ ਤੇ ਉੱਥੇ ਸਾਨੂੰ ਪਲਸ ਨਹੀਂ ਮਿਲਦੀ। ਜੇ ਅਜੇ ਸਿਰਫ ਫਟਿਆ ਨਹੀਂ, ਕੁਝ ਸੇਵ ਹੈ, ਪਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਤੇ ਉਸ ਵੇਲੇ ਵੀ ਤੁਹਾਨੂੰ ਬਹੁਤ ਵੀਕ ਪਲਸ ਇਨ੍ਹਾਂ ਥਾਵਾਂ ਤੇ ਮਿਲੇਗੀ। ਸੋ ਐਸਾ ਹੋ ਸਕਦਾ ਹੈ। ਦੂਸਰਾ, ਛਾਤੀ ਦੇ ਵਿਚ ਇੱਕ ਇਹ ਤਾਂ ਹੈ ਜਾਣ ਵਾਲੀ ਗੱਲ ਕਿ ਖੂਨ ਛਾਤੀ ਤੋਂ ਬਾਹਰ ਜਾ ਰਿਹਾ ਹੈ ਅਸੈਂਡਿੰਗ ਐਓਰਟਾ ਦੇ ਵਿਚ, ਜਦੋਂ ਵਾਪਸੀ ਖੂਨ ਇਕੱਠਾ ਹੁੰਦਾ ਆ ਔਰ ਉਹਦੇ ਕਰਕੇ ਕਈ ਵਾਰਾਂ ਉਸ ਥਾਂ ਤੇ ਐਨਿਊਰਿਜ਼ਮ ਹੋ ਜਾਂਦਾ, ਭਾਵ ਉਹ ਫੁੱਲ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ, ਪਰ ਉਹਨੇ ਲਗਾਤਾਰ ਚੱਲਣਾ, ਤੰਨਾਂ ਦੇ ਹਿਸਾਬ ਤੇ ਖੂਨ ਬਾਹਰ ਸਿੱਧਣਾ ਹੈਗਾ ਆ, ਔਰ ਇਸ ਹਿਸਾਬ ਤੇ ਕਿਸੇ ਵੇਲੇ ਵੀ ਉਹਦੀ ਐਮਰਜੈਂਸੀ ਹੋ ਸਕਦੀ ਹੈ। ਬੜਾ ਨਾਜ਼ੁਕ ਪ੍ਰੋਗਰਾਮ ਕੁਦਰਤ ਨੇ ਬਣਾਇਆ ਹੋਇਆ ਹੈਗਾ ਕਿ ਕਿਸੇ ਵੀ ਵੇਲੇ ਐਸਾ ਕੁਝ ਹੋ ਜਾਵੇ। ਹੁਣ ਇਹ ਤੇ ਗੱਲ ਸੀ ਖੂਨ ਜਾਣ ਦੀ, ਕੀ ਮਸਲ ਖੂਨ ਆਉਂਦਾ ਵੀ ਤੇ ਵਾਪਸੀ ਹੈਗਾ ਆ,
2: ਬਿਲਕੁਲ
0: ਜਿਹੜਾ ਖੂਨ ਵਾਪਸੀ ਆਉਂਦਾ ਹੈ ਨਾ, ਉਸ ਸਟਰਕਚਰ ਨੂੰ ਜਾਂ ਉਹਨਾਂ ਵੇਨਸ ਨੂੰ ਅਸੀਂ ਕਹਿੰਦੇ ਆ ਵੇਨਾ ਕੇਵਾ, ਵੇਨਾ ਕੇਵਾ ਇਨਫੀਰੀਅਰ ਵੇਨਾ ਕੇਵਾ ਹੈਗੀ ਆ, ਜਿਹੜੀ ਅੰਗੂਠੇ ਪੈਰ ਦੇ ਅੰਗੂਠੇ ਤੋਂ ਲੈ ਕੇ ਤੇ ਉੱਪਰ ਤੱਕ ਲੱਤਾਂ ਦਾ ਸਾਰਾ ਖੂਨ ਇਕੱਠਾ ਕਰਦੀ ਆ। ਅੱਜ ਦੀ ਸਾਡੀ ਗਿੱਬੀ ਹੈ ਨਾ, ਜਿਹੜੀ ਗੋਡੇ ਤੋਂ ਹੇਠਾਂ ਮੋਟਾ ਲੱਤ ਵਾਲਾ ਹਿੱਸਾ ਹੈਗਾ ਆ, ਇਸ ਥਾਂ ਤੋਂ ਜਿਹੜੀ ਹੇਠਾਂ ਤੋਂ ਉੱਪਰ ਨੂੰ ਆਉਂਦੀ ਉਹਦਾ ਨਾਂ ਹੈ ਸਫੇਨੋਇਡ ਵੇਨ। ਇਹ ਵੀ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈਗੀ ਆ ਜਿਹੜੀ ਬਹੁਤ ਜ਼ਿਆਦਾ ਖੂਨ ਇੱਥੇ ਸਟੋਰ ਕਰਕੇ ਰੱਖਦੀ ਹੈ, ਪ੍ਰੈਸ਼ਰ ਇਕੱਠਾ ਹੋਈ ਜਾਂਦਾ, ਹੌਲੀ ਹੌਲੀ ਫਿਰ ਇਹ ਗਾਂ ਭੇਜੀ ਜਾਂਦੀ ਹੈ, ਹੌਲੀ ਹੌਲੀ ਗਾਂ ਫਿਰ ਇਹੋ ਜਿਹੇ ਭੇਜੀ ਜਾਂਦੀ ਹੈ। ਬਹੁਤੇ ਲੋਕਾਂ ਨੂੰ ਤੁਸੀਂ ਵੇਖਿਆ ਹੋਣੇ ਲੱਤਾਂ ਤੇ ਵੇਰੀ ਕੁਝ ਵੇਨਸ ਹੁੰਦੀਆਂ ਨੇ, ਆ ਨੀਲੀਆਂ ਨੀਲੀਆਂ ਨਾੜਾਂ ਉੱਪਰ ਜਾਂਦੀਆਂ ਨੇ, ਉਹਦਾ ਕਾਰਨ ਇਹ ਆ ਇਸ ਸਫੇਨੋਇਡ ਵੇਨ ਨੂੰ, ਇਸ ਏਰੀਏ ਨੂੰ ਕਹਿੰਦੇ ਆ ਪ੍ਰੈਫਰਲ ਹਾਰਟ। ਪ੍ਰੈਫਰਲ ਦਾ ਮਤਲਬ ਹੁੰਦਾ ਬਾਹਰ ਬਾਉਂਡਰੀ ਤੇ, ਬਾਹਰਲੇ ਪਾਸੇ, ਬਾਹਰਲੇ ਪਾਸੇ ਹਾਰਟ ਇਹ ਆ, ਇੱਕ ਹਾਰਟ ਦਿਲ ਦਾ ਸਾਡਾ ਆ ਹੈਗਾ ਦਿਲ ਛਾਤੀ ਚ, ਇਹਨੂੰ ਅਸੀਂ ਕਹਿੰਦੇ ਆ ਪ੍ਰੈਫਰਲ ਹਾਰਟ। ਕਿਉਂ? ਕਿਉਂਕਿ ਇਹ ਵੀ ਬਹੁਤ ਸਾਰਾ ਖੂਨ ਆਪਣੇ ਵਿਚ ਇਕੱਠਾ ਕਰਕੇ ਰੱਖਦਾ ਹੈਗਾ ਆ, ਔਰ ਜੇ ਅੱਗੇ ਪੂਰੀ ਤਰ੍ਹਾਂ ਵਾਪਸੀ ਨਾ ਜਾਵੇ, ਉੱਪਰ ਨੂੰ ਭੇਜਣਾ ਹੁੰਦਾ ਇਹਨੇ, ਔਰ ਥਾਂ ਥਾਂ ਤੇ ਸਟੈਪ ਬਾਈ ਸਟੈਪ ਵਾਲ ਲੱਗੇ ਹੋਏ ਨੇ ਕਿ ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ, ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ, ਢੇਗਾ ਨਹੀਂ ਆਉਂਦਾ, ਪਰ ਜੇ ਇਸ ਤਰ੍ਹਾਂ ਦਾ ਹਾਲਾਤ ਹੋਵੇ ਕਿ ਅੱਗੇ ਜਾਣ ਵਾਲੀ ਚੀਜ਼ ਰੁਕ ਜਾਵੇ ਤੇ ਫੇਰ ਬੈਕਲੌਗ ਲੱਗ ਜਾਏਗਾ ਨਾ, ਤੇ
2: ਫਿਰ
0: ਆਹ ਲੱਤਾਂ ਨੂੰ ਕਹਿੰਦੇ, ਇਹ ਤੇ ਆਮ ਹੀ ਅਸੀਂ ਦੇਖਦੇ ਹਾਂ ਲੋਕਾਂ ਦੀਆਂ ਲੱਤਾਂ ਨੂੰ ਕ੍ਰੈਂਪ ਪੈਂਦੀਆਂ ਨੇ ਮੇਰੀ, ਹਾਂਜੀ ਰਲ ਪੈਂਦੇ ਆ, ਇਹ ਇਹੋ ਜਿਹੀਆਂ ਜਿਹੜੀਆਂ ਕੰਡੀਸ਼ਨਾਂ ਨੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਜਿਹੜਾ ਵਾਪਸੀ ਵਾਲਾ ਖੂਨ ਹੈ ਉਹ ਪੂਰੀ ਤਰ੍ਹਾਂ ਜਾ ਨਹੀਂ ਰਿਹਾ, ਇੱਥੇ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ। ਔਰ ਫਿਰ ਲੋਕਾਂ ਨੇ ਘਟਾਉਂਦੇ ਨੇ, ਨਪਾਉਂਦੇ ਨੇ ਲੱਤਾਂ ਜੀ, ਲੱਤਾਂ ਨੱਪਣ ਨੁਪਣ ਨਾਲ ਨਾ ਜਾਂ ਮਾਲਿਸ਼ ਮੁਲਿਸ਼ ਕਰਨਾ ਠੀਕ ਹੋ ਜਾਂਦਾ, ਭਾਵ ਉਹ ਪ੍ਰੈਸ਼ਰ ਰਿਲੀਜ਼ ਹੋ ਜਾਂਦਾ। ਜਿਨ੍ਹਾਂ ਲੋਕਾਂ ਨੂੰ ਗ੍ਰੈਜੂਅਲ ਤੌਰ ਤੇ ਹੌਲੀ ਹੌਲੀ ਇਹ ਪ੍ਰੈਸ਼ਰ ਵੱਧ ਰਹਿਣ ਦੀ ਪ੍ਰੋਬਲਮ ਹੁੰਦੀ ਹੈ ਨਾ, ਉਹਨਾਂ ਦੇ ਆਮ ਤੌਰ ਤੇ ਫਿਰ ਬੈਕਲੌਗ, ਕਿਉਂਕਿ ਇਹਨੂੰ ਸਪਲਾਈ ਕਿੱਥੋਂ ਆ ਰਹੀ ਹੈ? ਇਸ ਪ੍ਰੀਫਰਲ ਹਾਰਟ ਨੂੰ ਜਾਂ ਸਫੇਨੋਇਡ ਵੇਨ ਜਿਹਦਾ ਨਾਮ ਲਿਆ ਹੈਗਾ ਆ, ਜਿਹੜੀ ਉੱਪਰ ਨੂੰ ਖੂਨ ਲੈ ਕੇ ਜਾ ਰਹੀ ਹੈਗੀ ਹੈ, ਜਿਹਨੂੰ ਜਿਹਨੇ ਅੱਗੇ ਜਾ ਕੇ ਸਾਰੇ ਦਾ ਸਾਰਾ ਜਿਹੜਾ ਉਹ ਇਨਫੀਰੀਅਰ ਵੇਨਾ ਕੇਵਾ ਬਣਨਾ ਹੈਗਾ, ਹੇਠਾਂ ਤੋਂ ਖੂਨ ਲਿਜਾਣ ਵਾਲੀ ਨਾੜੀ ਬਣਨਾ ਹੈਗਾ ਆ, ਉਹਦਾ ਬਹੁਤਾ ਹਿੱਸਾ ਇਸ ਲੱਤ ਦੇ ਵਿੱਚ ਖੂਨ ਇਕੱਠਾ ਹੋ ਗਿਆ ਤੇ ਹੌਲੀ ਹੌਲੀ ਪ੍ਰੈਸ਼ਰ ਦੇ ਨਾਲ ਜਿਹੜੀਆਂ ਲੱਤ ਦੇ ਵਿੱਚ ਵਗੋ ਕੇ ਹਰੇਕ ਸੈੱਲ ਬਾਡੀ ਦੇ ਹਰੇਕ ਸੈੱਲ ਦੇ ਵਿੱਚ ਆਰਟਰੀ ਜਾਂਦੀ ਹੈ, ਹਰੇਕ ਸੈੱਲ ਦੇ ਵਿੱਚੋਂ ਵਾਪਸ ਵੇਨ ਆਉਂਦੀ ਹੈ, ਖੂਨ ਜਾ ਵੀ ਰਿਹਾ, ਖੁਰਾਕ ਆਕਸੀਜਨ ਜਾ ਵੀ ਰਹੀ ਹੈ, ਗਾਰਬੇਜ ਵਾਪਸ ਵੀ ਆ ਰਿਹਾ ਹੈ, ਔਰ ਉਹ ਸਫੇਨੋਇਡ ਵੇਨ ਦੇ ਨਹੀਂ ਵਾਪਸ ਜਾਣਾ ਹੈਗਾ ਆ। ਤੇ ਜਦੋਂ ਸਫੇਨੋਇਡ ਵੇਨ ਦੇ ਵਿੱਚ ਬੈਕਲੌਗ ਲੱਗਿਆ ਹੋਇਆ ਆ, ਪੂਰਾ ਐਸਾ ਕੁਛ ਨਹੀਂ ਜਾ ਸਕਿਆ, ਅਸੀਂ ਸਾਰਾ ਦਿਨ ਲੱਤਾਂ ਲਮਕਾ ਕੇ ਬੈਠੇ ਰਹਿੰਦੇ ਹਾਂ, ਔਰ ਉਸ ਹਾਲਾਤ ਦੇ ਵਿੱਚ ਵੀ ਆਮ ਤੌਰ ਤੇ ਜਿਵੇਂ ਜਿਵੇਂ ਸਾਡੀ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ, ਰਾਤ ਨੂੰ ਲੱਤਾਂ ਦੁਖਦੀਆਂ ਨੇ, ਫਿਰ ਘਟਾਉਣ ਵਾਲਾ ਸਿਸਟਮ ਸ਼ੁਰੂ ਹੋ ਜਾਂਦਾ, ਜੇ ਘੁੱਟ ਸਕਦਾ ਕਿਸੇ ਦਾ ਤੇ ਉਹ ਘਟਾ ਦੇਵੇ, ਹਾਂਜੀ, ਨਹੀਂ ਤਾਂ ਮੁਸ਼ਕਲ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਸ ਕਰਕੇ ਕਿ ਇਸ ਏਰੀਏ ਚ ਬਹੁਤ ਇਕੱਠਾ ਹੋ ਗਿਆ। ਸੋ ਹੁਣ ਜਿਹੜੀਆਂ ਉਹ ਟੈਰੀਬਿਊਟਰੀਜ਼ ਸਨ ਜਿਹੜੀਆਂ ਖੂਨ ਵਾਪਸ ਲਿਆ ਕੇ ਇਸ ਸਫੇਨੋਇਡ ਵੇਨ ਦੇ ਵਿੱਚ ਪਾ ਰਹੀਆਂ ਸਨ, ਉਹ ਵਿਚਾਰੀਆਂ ਪਿੱਛੇ ਬੈਕਲੌਗ ਲੱਗ ਗਿਆ, ਉਹ ਵੀ ਭਰ ਗਈ, ਜਿਹਦੇ ਕਰਕੇ ਜਿਹੜੀਆਂ ਸੁਪਰਫੀਸ਼ੀਅਲ ਵੇਨ ਉਹਨੂੰ ਕਹਿੰਦੇ ਨੇ, ਜਿਹੜੀਆਂ ਬਾਹਰ ਨੀਲੀਆਂ ਨੀਲੀਆਂ ਨਾੜਾਂ ਡੀਪ ਵੀ ਹੈਗੀਆਂ ਨੇ, ਪਰ ਜਿਹੜੀਆਂ ਉੱਪਰ ਉੱਪਰ ਤੁਹਾਨੂੰ ਦਿਸਦੀਆਂ ਨੇ ਨੀਲੀਆਂ ਨੀਲੀਆਂ ਨਾੜਾਂ, ਇਹ ਵੇਨਸ ਨੇ ਸਾਰੀਆਂ। ਔਰ ਲੱਤ ਦੇ ਵਿੱਚ ਵੀ ਆਮ ਤੌਰ ਤੇ ਗੋਡਾ ਜਾਂ ਗੋਡੇ ਦੇ ਹੇਠਾਂ ਵੀ ਆਮ ਤੌਰ ਤੇ ਇਹ ਜਿਹੜੀਆਂ ਨੀਲੀਆਂ ਨੀਲੀਆਂ ਨਾੜਾਂ ਨੇ ਨਾ, ਇਹ ਫੁੱਲ ਜਾਂਦੀਆਂ ਨੇ, ਇਹ ਵੀ ਇਸ ਗੱਲ ਦੀਆਂ ਨਿਸ਼ਾਨੀਆਂ ਨੇ। ਸੱਜਣ ਮਿੱਤਰ ਜਿੰਨੇ ਵੀ ਸੁਣ ਰਹੇ ਨੇ ਧਿਆਨ ਰੱਖਣ, ਜਦੋਂ ਵੇਰੀਕੋਜ਼ ਵੇਨਸ ਹੋਣੀਆਂ, ਇਹਨੂੰ ਕਹਿੰਦੇ ਨੇ ਵੇਰੀਕੋਜ਼ ਵੇਨਸ ਵਿਰਾਈਸਿਸ, ਓਕੇ, ਵਿਰਾ ਮਤਲਬ ਕਿ ਹੈ ਕਿ ਉਹ ਆਪਣਾ ਜਿਹੜਾ ਨਾਰਮਲ ਕੰਮ ਨਹੀਂ ਕਰ ਰਹੀਆਂ, ਉਹਨਾਂ ਚ ਬੈਕਲੌਗ ਲੱਗ ਗਿਆ। ਸੋ ਉਸ ਕਰਕੇ ਉਹ ਨੀਲੀਆਂ ਨਾੜਾਂ ਜਿਹੜੀਆਂ ਉਭਰਨੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਨੂੰ ਇਹ ਨਾ ਸਮਝੋ ਵੀ ਇਹ ਨਾਰਮਲ ਹੀ ਗੱਲ ਹੈਗੀ, ਇਹਦਾ ਮਤਲਬ ਇਹ ਆ ਕਿ ਤੁਹਾਡੇ ਇਸ ਲੱਤ ਦੇ ਵਿੱਚ ਜਿਹੜਾ ਖੂਨ ਲਿਜਾਣ ਵਾਲੀ ਨਾੜੀ ਹੈ ਸਫੇਨੋਇਡ ਵੇਨ, ਉਹਦੇ ਵਿੱਚ ਕਿਤੇ ਬੈਕਲੌਗ ਲੱਗ ਗਿਆ ਹੈਗਾ ਆ, ਔਰ ਜਿਹਦੇ ਕਰਕੇ ਉਹਦਾ ਬੈਕਲੌਗ ਅੱਗੇ ਇਹ ਸੁਪਰਫੀਸ਼ੀਅਲ ਵੇਨਸ ਜਿਹੜੀਆਂ ਨੇ ਇਹਨਾਂ ਵਿੱਚ ਆ ਗਿਆ ਹੈ, ਜਿਹਦੇ ਕਰਕੇ ਇਹ ਬਾਹਰ ਜ਼ਿਆਦਾ ਫੁੱਲ ਗਈਆਂ ਨੇ ਤੇ ਚਮੜੀ ਤੋਂ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਣ ਲੱਗ ਗਈਆਂ। ਜਦੋਂ ਤੁਹਾਨੂੰ ਇਹ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਦੀਆਂ ਨੇ, ਉਦੋਂ ਸੁਚੇਤ ਹੋ ਜਾਓ, ਆਪਾਂ ਗੱਲ ਕਰ ਰਹੇ ਨਾ ਵੀ ਬਾਹਰਲੇ ਸਾਈਨ ਕੀ ਹੋਣਗੇ, ਤੋ ਬਾਹਰਲੇ ਸਾਈਨ ਇਹ ਆ ਵੀ ਵੇਰੀਕੋਜ਼ ਵੇਨਸ ਨੂੰ ਆਮ ਤੌਰ ਤੇ ਸਧਾਰਨ ਸਮਝਦੇ ਅਸੀਂ, ਯਾਰ ਕੋਈ ਗੱਲ ਨੀ, ਨੀਲੀਆਂ ਜੇ ਨਾੜਾਂ ਰੁਬੜੀਆਂ ਨੇ ਕੋਈ ਗੱਲ ਨੀ, ਆਪੇ ਠੀਕ ਹੋ ਜਾਵੇ, ਹਾਂਜੀ, ਇਹ ਆਪੇ ਠੀਕ ਹੋਣ ਵਾਲੀ ਗੱਲ ਨਹੀਂ। ਜੇ ਤਾਂ ਇਹ ਕੋਈ ਐਕਵਾਇਰਡ ਕੰਮ ਹੈ ਤੇ ਤੁਸੀਂ ਉਹਨੂੰ ਟੈਂਪਰੇਰੀ ਠੀਕ ਕਰ ਸਕਦੇ ਹੋ, ਯਾਰ ਡਾਕਟਰ ਕਹਿਣਗੇ ਜਦ ਪੈਰ ਥੋੜੇ ਜਿਹੇ ਉੱਚੇ ਕਰਕੇ ਬੈਠਿਆ ਕਰ, ਜਾਂ ਆਮ ਤੌਰ ਤੇ ਤੁਸੀਂ ਜਿਹੜਾ ਬੈਡ ਰਹਿੰਦੇ ਆ, ਜਿਹੜਾ ਕਿ ਆਮ ਮੈਂ ਪੇਸ਼ੈਂਟ ਨੂੰ ਦੱਸਦੇ ਆ ਕਿ ਬੈਡ ਦਾ ਪੈਰਾਂ ਵਾਲਾ ਹਿੱਸਾ ਆ ਉਹਨੂੰ ਘੱਟੋ ਘੱਟ 10 ਇੰਚ ਉੱਚਾ ਕਰ ਦੋ। ਕਈ ਲੋਕਾਂ ਦੇ ਨੇ ਜੀ ਜੇ ਡਾਕਟਰ ਜੀ ਜੇ ਸਰਾਣਾ ਰੱਖ ਲਈਏ, ਉਹ ਨਹੀਂ ਭਾਈ, ਜਦੋਂ ਤੁਸੀਂ ਸੌਂਗੇ ਲੱਤਾਂ ਤੁਸੀਂ ਇਕੱਠੀਆਂ ਕਰ ਲਈਆਂ, ਸਰਾਣੇ ਦਾ ਕੋਈ ਮਕਸਦ ਨਹੀਂ ਰਹਿ ਗਿਆ। ਇਸ ਕਰਕੇ ਜ਼ਰੂਰੀ ਇਹ ਆ ਕਿ ਤੁਸੀਂ ਪੈਂਦ ਵਾਲਾ ਹਿੱਸਾ, ਇਹ ਭਾਵ ਹੇਠਾਂ ਪਲੇਟਫਾਰਮ, ਤੁਹਾਡਾ ਜਿਹਦੇ ਤੁਸੀਂ ਸੁੱਤੇ ਹੋ ਉਹ ਪਲੇਟਫਾਰਮ ਇੰਨਾ ਉੱਚਾ ਕਰ ਲਓ ਤਾਂ ਕਿ ਜਿਹੜਾ ਬੈਕਲੌਗ ਸਾਰੇ ਦਿਨ ਵਿੱਚ ਲੱਤਾਂ ਹੇਠਾਂ ਲਮਕਾ ਕੇ ਬੈਠਿਆ ਹੋਇਆ ਸੀ ਉਹ ਹੌਲੀ ਹੌਲੀ ਵਾਪਸ ਜਾਣਾ ਸ਼ੁਰੂ ਹੋ ਜਾਵੇ। ਔਰ ਮੈਂ ਵੇਖਿਆ ਕਿ 2-3 ਮਹੀਨਿਆਂ ਦੇ ਵਿੱਚ ਵਿੱਚ ਹੀ ਬਹੁਤ ਸਾਰਾ ਪ੍ਰੈਸ਼ਰ ਰਿਲੀਜ਼ ਹੋ ਜਾਂਦਾ ਹੈ, ਪਰ ਇਹ ਉਹ ਹੋ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਕਵਾਇਰਡ ਤੌਰ ਤੇ, ਵੀ ਸਾਡੇ ਹੁਣ ਕੰਮਾਂ ਕਾਰਾਂ ਦੇ ਕਰਕੇ, ਪੈਰ ਲਮਕਾ ਕੇ ਬੈਠਣ ਦੇ ਕਰਕੇ, ਜਾਂ ਜੇ ਲੋਕ ਜਹਾਜ਼ ਤੇ ਆਉਂਦੇ ਨੇ ਨਾ ਚੜ ਕੇ ਇੰਡੀਆ ਤੋਂ ਇੱਥੇ ਆਏ ਨੇ, ਪੈਰ ਸੁੱਜ ਜਾਂਦੇ ਆ,
2: ਜੀ ਜੀ,
0: ਉਹਦਾ ਵੀ ਇਹੀ ਕਾਰਨ ਹੁੰਦਾ ਆ ਕਿ ਬੈਕਲੌਗ ਲੱਗ ਗਿਆ, ਐਕਸਰਸਾਈਜ਼ ਨਹੀਂ ਹੋਈ, ਕਿਉਂਕਿ ਜਿਹੜੇ ਵੈਸਲ ਪ੍ਰੈਸ਼ਰ ਹੈ ਉਹ ਸਾਡੀਆਂ ਮਾਸਪੇਸ਼ੀਆਂ ਦਾ, ਤੇ ਮਾਸਪੇਸ਼ੀਆਂ ਤਾਂ ਵਿਚਾਰੀਆਂ ਹਿੱਲੀਆਂ ਨੀ, ਜੇ ਨਹੀਂ ਹਿੱਲੀਆਂ ਤੇ ਇਹਦੇ ਕਰਕੇ ਇਹੋ ਜਿਹੀ ਕੰਡੀਸ਼ਨ ਜਿਹੜੀ ਹੈ ਹੋ ਸਕਦੀ ਹੈ ਕਿ ਜਹਾਜ਼ ਤੋਂ ਉਤਰੇ ਆ, ਪੈਰ ਸੁੱਜੇ ਆ, ਲੱਤਾਂ ਸੁੱਜੀਆਂ ਨੇ, ਤੁਰਿਆ ਨੀ ਜਾਂਦਾ, ਇਹੋ ਜਿਹੀਆਂ ਕੰਡੀਸ਼ਨ ਇਸ ਕਰਕੇ ਹੋ ਜਾਂਦੀਆਂ ਨੇ। ਪਰ ਜਿਹਨਾਂ ਨੂੰ ਲਗਾਤਾਰ ਹੁੰਦੀਆਂ ਨੇ, ਕੁਛ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਕਿ ਉਹਦੇ ਪਿੱਛੇ ਕਹਾਣੀ ਹੁੰਦੀ, ਜਿਹਨੂੰ ਅਸੀਂ ਕਹਿੰਦੇ ਹਾਂ ਕੋਈ ਕੰਜੈਨੀਟਲ ਡਿਫੈਕਟ ਹੈਗਾ, ਜਿਵੇਂ ਗਾਊਟ ਵਗੈਰਾ ਦੀ ਮੈਂ ਗੱਲ ਦੱਸੀ ਕਿ ਪੇਰੈਂਟਸ ਨੂੰ ਕੋਈ ਐਸੀ ਪ੍ਰੋਬਲਮ ਸੀ, ਜਾਂ ਪੇਰੈਂਟਸ ਨੂੰ ਕਿਸੇ ਨੂੰ ਬਲੱਡ ਦੀ ਇਸ ਤਰ੍ਹਾਂ ਦੀ, ਹਾਰਟ ਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸੀ, ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ। ਉਹਨਾਂ ਨੂੰ ਵੀ ਐਸਾ ਹੋ ਸਕਦਾ ਹੈ ਕਿ ਉਹਨਾਂ ਨੂੰ ਇਹੋ ਜਿਹੀਆਂ ਪ੍ਰੋਬਲਮ ਆਣ, ਤੇ ਉਹਦੇ ਤੋਂ ਬਚਣ ਵਾਸਤੇ ਇਹ ਨਿਸ਼ਾਨੀ ਹੈ ਤੁਹਾਡੇ ਵਾਸਤੇ। ਜਦੋਂ ਵੇਰੀਕੁਲ ਵੇਨਸ ਹੋਣੀਆਂ ਸ਼ੁਰੂ ਹੋ ਗਈਆਂ, ਇਹ ਤੁਹਾਡੇ ਵਾਸਤੇ ਨਿਸ਼ਾਨੀ ਹੈ ਭਾਈ ਅੰਦਰ ਸਾਰਾ ਕੁਝ ਨਾਰਮਲ ਨਹੀਂ, ਭਾਵੇਂ ਤੁਹਾਨੂੰ ਦਿਸਦਾ ਕਿ ਭਾਵੇਂ ਤੁਹਾਨੂੰ ਨਹੀਂ ਦਿਸਦਾ, ਇਹਦੇ ਵਾਸਤੇ ਤੁਹਾਨੂੰ ਸੁਚੇਤ ਹੋ ਜਾਣ ਦੀ ਲੋੜ ਹੈ। ਹੁਣ ਅਗਲੀ ਗੱਲ, ਬਾਹਰਲੀ ਇੱਕ ਹੋਰ ਨਿਕਲਿਆ, ਐਕਸਰਸਾਈਜ਼ ਨਹੀਂ ਹੋਈ, ਕਿਉਂਕਿ ਜਿਹੜੇ ਵੈਸਲ ਪ੍ਰੈਸ਼ਰ ਹੈ ਉਹ ਸਾਡੀਆਂ ਮਾਸਪੇਸ਼ੀਆਂ ਦਾ, ਤੇ ਮਾਸਪੇਸ਼ੀਆਂ ਤਾਂ ਵਿਚਾਰੀਆਂ ਹਿੱਲੀਆਂ ਨੀ, ਜੇ ਨਹੀਂ ਹਿੱਲੀਆਂ ਤੇ ਇਹਦੇ ਕਰਕੇ ਇਹੋ ਜਿਹੀ ਕੰਡੀਸ਼ਨ ਜਿਹੜੀ ਹੈ ਹੋ ਸਕਦੀ ਹੈ ਕਿ ਜਹਾਜ਼ ਤੋਂ ਉਤਰੇ ਆ, ਪੈਰ ਸੁੱਜੇ ਆ, ਲੱਤਾਂ ਸੁੱਜੀਆਂ ਨੇ, ਤੁਰਿਆ ਨੀ ਜਾਂਦਾ, ਇਹੋ ਜਿਹੀਆਂ ਕੰਡੀਸ਼ਨ ਇਸ

ਜੋੜਿਆ ਉਹਨਾਂ ਨੂੰ ਵੀ ਐਸਾ ਹੋ ਸਕਦਾ ਹੈ ਕਿ ਉਹਨਾਂ ਨੂੰ ਇਹੋ ਜਿਹੀ ਪ੍ਰੋਬਲਮ ਆਣ ਤੇ ਉਹਦੇ ਤੋਂ ਬਚਣ ਵਾਸਤੇ ਇਹ ਨਿਸ਼ਾਨੀ ਹੈ ਤੁਹਾਡੇ ਵਾਸਤੇ ਜਦੋਂ ਵੇਰੀਕੋਸ ਵੇਨਸ ਹੋਣੀਆਂ ਸ਼ੁਰੂ ਹੋ ਗਈਆਂ ਇਹ ਤੁਹਾਡੇ ਵਾਸਤੇ ਨਿਸ਼ਾਨੀ ਹੈ ਭਾਈ ਅੰਦਰ ਸਾਰਾ ਕੁਝ ਨਾਰਮਲ ਨਹੀਂ ਭਾਵੇਂ ਤੁਹਾਨੂੰ ਦਿਸਦਾ ਤੇ ਭਾਵੇਂ ਤੁਹਾਨੂੰ ਨਹੀਂ ਦਿਸਦਾ ਇਹਦੇ ਵਾਸਤੇ ਤੁਹਾਨੂੰ ਸੁਚੇਤ ਹੋ ਜਾਣ ਦੀ ਲੋੜ ਹੈ ਹੁਣ ਅਗਲੀ ਗੱਲ ਬਾਹਰਲੀ ਇੱਕ ਹੋਰ ਨਿਸ਼ਾਨੀ ਇਹ ਆ ਵੀ ਮੰਨ ਲਿਆ ਜਾਏ ਇੰਨਾ ਵੱਡਾ ਟਰੰਕ ਹੈ ਜਿਹੜੀ ਨਹਿਰ ਖੂਨ ਵਾਪਸ ਲੈ ਕੇ ਜਾ ਰਹੀ ਹੈ ਜਿਹਨੂੰ ਅਸੀਂ ਬਿਨਾਂ ਕਿਵਾ ਕਿਹਾ ਹੈ ਬਿਨਾਂ ਕਿਵਾ ਵਾਪਸ ਖੂਨ ਲੈ ਕੇ ਜਾ ਰਹੀ ਹੈ ਰੱਬ ਨਾ ਕਰੇ ਕਿਸੇ ਦੀ ਉਹ ਫਟ ਜਾਵੇ ਬਹੁਤ ਸਾਰੇ ਐਸੇ ਕਾਰਨ ਨੇ ਐਕਸੀਡੈਂਟਲ ਕਾਰਨ ਹੀ ਨੇ ਜੰਗਾਂ ਯੁੱਧਾਂ ਦੇ ਵਿੱਚ ਕੋਈ ਬਰਛੀ ਵੱਜ ਗਈ ਕੁਝ ਐਸਾ ਹੋ ਗਿਆ ਕੁਝ ਤਾਂ ਵੀ ਹੋ ਸਕਦਾ ਹੈਗਾ ਆ ਕਿਸੇ ਵੀ ਤਰ੍ਹਾਂ ਦੀ ਲੜਾਈ ਦੇ ਵਿੱਚ ਕੁਝ ਵੀ ਐਸਾ ਹੋ ਸਕਦਾ ਐਕਸੀਡੈਂਟਲੀ ਵੀ ਕੋਈ ਚੀਜ਼ ਐਸੀ ਵੱਜ ਸਕਦੀ ਹੈ ਜਿਹਦੇ ਕਰਕੇ ਹਾਲਾਂਕਿ ਪਿੱਛੋਂ ਕੁਦਰਤ ਨੇ ਉਹਨੂੰ ਰੀੜ ਦੀ ਹੱਡੀ ਨਾਲ ਸਪੋਰਟ ਕੀਤਾ ਹੋਇਆ ਪਰ ਅਗਲੇ ਪਾਸਿਓਂ ਤਾਂ ਜੇ ਕੋਈ ਚੀਜ਼ ਹੁੱਬ ਗਈ ਤੇ ਸਾਰਾ ਕੁਝ ਸੌਫਟ ਹੀ ਹੈ ਨਾ ਐਸਾ ਹੋ ਸਕਦਾ ਹੈਗਾ ਬਹੁਤ ਸਾਰੇ ਕਾਰਨ ਐਸੇ ਹੁੰਦੇ ਨੇ ਉਹਦੇ ਮੁਤਾਬਕ ਇਕਦਮ ਇਮੀਡੀਏਟਲੀ ਇੱਕ ਪੇਨ ਸ਼ੁਰੂ ਹੁੰਦੀ ਹੈ ਉਹ ਜਿਹੜੀ ਪੇਨ ਦਰਦ ਹੈ ਪੇਟ ਦੇ ਵਿੱਚ ਆਮ ਤੌਰ ਤੇ ਜਾਂ ਸਾਹਮਣੇ ਪਾਸੇ ਹੋਏਗੀ ਜਾਂ ਬੈਕ ਦੇ ਵਿੱਚ ਹੋਏਗੀ ਪਰ ਕੱਲਾ ਪੇਨ ਤਾਂ ਅਸੀਂ ਕਹਿ ਸਕਦੇ ਗੈਸ ਕਰਕੇ ਵੀ ਹੋ ਗਈ ਜਾਂ ਕਿਸੇ ਹੋਰ ਚੀਜ਼ ਵਾਸਤੇ ਵੀ ਹੋ ਗਈ ਹੈ ਨਹੀਂ ਉਹਦੇ ਨਾਲ ਤੁਹਾਡਾ ਆਹ ਜਿਹੜਾ ਪਲਸ ਦਾ ਸਿਸਟਮ ਆ ਉਹ ਚੇਂਜ ਹੋ ਜਾਏਗਾ ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਚੇਂਜ ਹੋ ਜਾਏਗਾ ਘੱਟ ਜਾਏਗਾ ਕਿਉਂਕਿ ਸਪਲਾਈ ਜਾ ਹੀ ਨਹੀਂ ਰਹੀ ਇਸ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਨੇ ਆਮ ਤੌਰ ਤੇ ਵੇਖਣ ਵਾਲੀਆਂ ਹਨ ਇਹੋ ਜਿਹੇ ਐਕਸੀਡੈਂਟਲ ਕੇਸਾਂ ਆਪਾਂ ਇੱਕ ਸ਼ੁਰੂਆਤੀ ਦੌਰ ਦੇ ਵਿੱਚ ਮੈਂ ਕਹਿ ਚੁੱਕਿਆ ਵੀ ਇਹੋ ਜਿਹੀਆਂ ਐਮਰਜੈਂਸੀ ਚੀਜ਼ਾਂ ਨੇ ਇਹੋ ਜਿਹੀਆਂ ਫਟਾਫਟ ਹਸਪੀਟਲ ਰਸ਼ ਕਰਨ ਵਾਲੀਆਂ ਗੱਲਾਂ ਨੇ ਪਰ ਮੈਂ ਫਿਰ ਵੀ ਤੁਹਾਨੂੰ ਉਹ ਮੋਟੀਆਂ ਮੋਟੀਆਂ ਉਹ ਨਿਸ਼ਾਨੀਆਂ ਦੱਸ ਰਿਹਾ ਜਿਹੜੀਆਂ ਅਜੇ ਇੰਨਾ ਕੁਛ ਵਿਗੜਿਆ ਨਹੀਂ ਪਰ ਤੁਹਾਡੇ ਸਾਹਮਣੇ ਕੁਦਰਤ ਨਿਸ਼ਾਨੀਆਂ ਪੇਸ਼ ਕਰ ਰਹੀ ਹੈ ਉਹ ਜਿਵੇਂ ਵੈਰੀ ਕੁਝ ਵੇਨਸ ਦੀ ਗੱਲ ਕੀਤੀ ਹੈ ਅੱਛਾ ਪੇਨ ਦੀ ਜੇ ਮੈਂ ਗੱਲ ਕੀਤੀ ਹੈ ਭਾਈ ਜੇ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਪੇਟ ਚ ਦਰਦ ਹੋਏਗੀ ਪੇਟ ਪਿਛਲੇ ਪਾਸੇ ਵੀ ਦਰਦ ਹੋਏਗੀ ਹੁਣ ਇੱਕ ਨਾਲੀ ਐਸੀ ਹੈ ਜਿਹੜੀ ਸਿਰ ਵਾਲਾ ਖੂਨ ਇਕੱਠਾ ਹੋ ਕੇ ਉਹਨੂੰ ਵਾਪਸ ਲਿਆ ਰਹੀ ਉਹਨੂੰ ਅਸੀਂ ਕਹਿੰਦੇ ਹਾਂ ਸੁਪੀਰੀਅਰ ਵੇਨਾ ਕੇਵਾ ਉੱਪਰ ਤੋਂ ਖੂਨ ਵਾਪਸ ਲਿਆਉਣ ਵਾਲੀ ਜਿਹੜੀ ਦਿਲ ਨੂੰ ਖੂਨ ਸਪਲਾਈ ਕਰ ਰਹੀ ਹੈ ਵਾਪਸ ਲੈਣਾ ਭਾਈ ਹਾਂਜੀ ਉਹ ਖੂਨ ਦੇ ਵਿੱਚ ਉਸ ਨਾਲੀ ਦੇ ਵਿੱਚ ਅਗਰ ਕੁਝ ਐਸਾ ਹੋ ਜਾਵੇ ਬਲੋਕੇਜ ਆ ਗਿਆ ਤਾਂ ਤੁਸੀਂ ਸਮਝੋ ਵੀ ਪਿਛਲੇ ਪਾਸੇ ਬੈਕਲੌਗ ਆ ਗਿਆ ਤਾਂ ਪਹਿਲੀ ਗੱਲ ਜਿਹੜੀ ਹੋਏਗੀ ਉਹ ਪ੍ਰੈਸ਼ਰ ਵਧੇਗਾ ਬ੍ਰੇਨ ਦੇ ਵਿੱਚ ਬ੍ਰੇਨ ਚ ਪ੍ਰੈਸ਼ਰ ਵਧੇਗਾ ਆਦਮੀ ਨੂੰ ਡਿਜ਼ੀਨੈਸ ਹੋ ਜਾਏਗੀ ਬੌਰਾ ਹੋ ਜਾਏਗਾ ਉਹ ਔਰ ਅੱਖਾਂ ਦੇ ਵਿੱਚ ਖੂਨ ਉਤਰ ਆਏਗਾ ਉਹ ਦੇਖੋ ਕਿ ਬੈਕਲੌਗ ਲੱਗ ਗਿਆ ਹੈਗਾ ਤੇ ਪਿਛਲੇ ਪਾਸੇ ਹਾਰਟ ਤਾਂ ਭੇਜ ਰਿਹਾ ਹੈਗਾ ਤੇ ਇਸ ਕਰਕੇ ਇਹ ਆਮ ਤੌਰ ਤੇ ਨਿਸ਼ਾਨੀਆਂ ਅੱਖਾਂ ਚ ਲਾਲੀ ਪ੍ਰੈਸ਼ਰ ਡਿਜ਼ੀਨੈਸ ਹੋਣਾ ਅੱਖਾਂ ਦੀ ਹਨੇਰਾ ਹੋਣਾ ਪੰਜਾਬੀ ਚ ਕਹਿ ਲੋ ਤੇ ਜਿਹੜੇ ਦਾ ਸੁੱਜਣਾ ਆਮ ਤੌਰ ਤੇ ਜਿੰਨੀਆਂ ਵੀ ਦਿਲ ਦੀਆਂ ਬਿਮਾਰੀਆਂ ਹਨ ਜਾਂ ਕਿਡਨੀ ਦੀਆਂ ਬਿਮਾਰੀਆਂ ਹਨ ਉਹਨਾਂ ਦੇ ਵਿੱਚ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ ਚਿਹਰਾ ਸੁੱਜ ਜਾਣਾ ਪੈਰ ਸੁੱਜ ਜਾਣੇ ਔਰ ਇਹਨਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਇਹ ਇਨੀਸ਼ੀਅਲ ਨਿਸ਼ਾਨੀਆਂ ਨੇ ਵੀ ਐਸਾ ਕੁਝ ਹੋ ਰਿਹਾ ਆ ਸੀਰੀਅਸ ਤੌਰ ਤੇ ਤੁਸੀਂ ਇਹਦਾ ਕੰਟਰੋਲ ਕਰੋ ਇਹਦੇ ਬਾਰੇ ਜਾਣਕਾਰੀ ਹਾਸਲ ਕਰੋ ਵੀ ਹੋ ਕੀ ਰਿਹਾ ਹੈਗਾ ਤੋ ਮਤਲਬ ਜਦੋਂ ਕਿ ਚਿਹਰੇ ਤੇ ਸੋਜ ਆ ਗਈ ਜਾਂ ਜਦੋਂ ਗਿੱਟਿਆਂ ਤੇ ਪੈਰਾਂ ਤੇ ਸੋਜ ਆ ਗਈ ਹੱਥਾਂ ਦੀਆਂ ਉਂਗਲਾਂ ਤੇ ਸੋਜ ਆ ਗਈ ਤੁਸੀਂ ਵੇਖਦੇ ਹੋ ਵੀ ਆ ਉਂਗਲੀ ਦੇ ਵਿੱਚ ਮੁੰਦਰੀ ਫਸ ਗਈ ਹੈ ਇਨੀਸ਼ੀਅਲ ਸਟੇਜ ਦੀਆਂ ਗੱਲਾਂ ਸੀਗੀਆਂ ਇਹੋ ਜਿਹਾ ਕੁਝ ਹੋ ਸਕਦਾ ਆ ਤੇ ਤੁਹਾਨੂੰ ਉਹਦੇ ਵਾਸਤੇ ਸੁਚੇਤ ਹੋਣ ਦੀ ਲੋੜ ਹੈ ਪਰ ਮੈਂ ਸੁਪੀਰੀਅਰ ਵੇਨਾ ਕੇਵਾ ਦੀ ਗੱਲ ਕਰ ਰਿਹਾ ਹਾਂ ਹੁਣ ਤੇ ਸੁਪੀਰੀਅਰ ਵੇਨਾ ਕੇਵਾ ਦੇ ਵਿੱਚ ਆਮ ਤੌਰ ਤੇ ਵਾਇਸ ਇਕਦਮ ਚੇਂਜ ਹੋ ਜਾਂਦੀ ਭਾਰ ਪੈ ਗਿਆ ਬੋਕੋ ਕਾਰਡ ਤੇ ਵੀ ਭਾਰ ਪੈ ਗਿਆ ਇਹਨੇ ਤੇ ਖੂਨ ਆਪਣਾ ਸਿੱਟਣਾ ਉਹਦੇ ਵਿੱਚ ਹੀ ਤੇ ਵਾਪਸ ਭੇਜਣਾ ਹੈਗਾ ਸੋ ਜਿਹੜੀ ਵਾਇਸ ਆ ਉਹ ਇਕਦਮ ਜਿਹੜੀ ਉਹ ਚੇਂਜ ਹੋ ਜਾਂਦੀ ਹੈ ਔਰ ਜਿਹੜੀਆਂ ਨੈਕ ਦੀਆਂ ਵੇਨਸ ਹਨ ਜਿਵੇਂ ਮੈਂ ਤੁਹਾਨੂੰ ਦੱਸਿਆ ਵੇਰੀ ਕੁਝ ਵੇਨਸ ਲੱਤਾਂ ਤੇ ਹੁੰਦੀਆਂ ਨੇ ਜੇ ਇਨਫੀਰੀਅਰ ਵੇਨਾ ਕੇਵਾ ਚ ਕੋਈ ਨੁਕਸ ਹੋਵੇ ਜੇ ਤਾਂ ਹੇਠੋਂ ਖੂਨ ਉੱਪਰ ਲਿਆਉਣ ਵਾਲੀ ਨਾੜੀ ਦੇ ਵਿੱਚ ਕੋਈ ਬੈਕਲੌਗ ਲੱਗ ਗਿਆ ਹੈਗਾ ਉਹਦਾ ਕੰਮ ਹੈ ਵਾਪਸ ਖੂਨ ਦਿਲ ਨੂੰ ਪਹੁੰਚਾਉਣਾ ਜੇ ਉਹਦੇ ਵਿੱਚ ਕੋਈ ਬੈਕਲੌਗ ਲੱਗ ਗਿਆ ਹੈਗਾ ਤੇ ਤੁਹਾਡੀਆਂ ਲੱਤਾਂ ਦੇ ਵਿੱਚ ਖੁੱਚਾਂ ਦੇ ਵਿੱਚ ਲੋਅਰ ਏਰੀਏ ਦੇ ਵਿੱਚ ਆਮ ਤੌਰ ਤੇ ਨੀਲੀਆਂ ਨੀਲੀਆਂ ਨਾੜਾਂ ਉੱਭਰ ਜਾਣਗੀਆਂ ਜੇ ਇਹੀ ਕੰਮ ਉੱਪਰ ਵਾਲੀ ਜਿਹੜੀ ਹੈ ਉਹਦਾ ਨਾਂ ਹੈ ਸੁਪੀਰੀਅਰ ਵੇਨਾ ਕੇਵਾ ਜਿਹੜੀ ਬ੍ਰੇਨ ਤੋਂ ਨੈਕ ਤੋਂ ਖੂਨ ਲੈ ਕੇ ਤੇ ਵਾਪਸ ਜਿਹੜੀ ਹੈ ਤੁਹਾਨੂੰ ਈਵਨ ਤੁਹਾਡੀਆਂ ਜਿਹੜੀਆਂ ਆਰਮਸ ਹੈ ਇਹਨਾਂ ਦਾ ਖੂਨ ਵਾਪਸ ਲੈ ਕੇ ਤੇ ਫਿਰ ਰਾਈਟ ਐਟਰੀਅਮ ਸੱਜਾ ਪਾਸਾ ਖੂਨ ਦਾ ਖਾਨਾ ਹੈਗਾ ਉਹਦੇ ਚ ਪਹੁੰਚਾ ਰਹੀਆਂ ਨੇ

0: ਜੇ ਇਹਦੇ ਵਿੱਚ ਕੋਈ ਬੈਕਲੌਗ ਜਾਂ ਕੁਝ ਐਸਾ ਲੱਗ ਗਿਆ ਤੇ ਫਿਰ ਕੀ ਹੋਏਗਾ ਕਿ ਤੁਹਾਡੀ ਇੱਕ ਤੇ ਅੱਖਾਂ ਦੇ ਵਿੱਚ ਪ੍ਰੈਸ਼ਰ ਆਏਗਾ, ਦੂਸਰਾ ਡ੍ਰੋਪਿੰਗ ਆਫ ਲਿਡਸ, ਟੋਸਿਸ ਕਹਿੰਦੇ ਨੇ ਉਹਨੂੰ, ਡ੍ਰੋਪਿੰਗ ਆਫ ਲਿਡਸ, ਅੱਖਾਂ ਜਿਹੜੀਆਂ ਬੰਦ ਖੁੱਲ ਨਹੀਂ ਰਹੀਆਂ, ਉੱਪਰ ਵਾਲੇ ਜਿਹੜੇ ਬਰਵੱਟੇ ਹੈ ਨਾ, ਇਹ ਲਿਡਸ ਜਿਹੜੇ ਨੇ ਇਕਦਮ ਬੰਦ ਹੋ ਗਏ, ਇਹ ਨਿਸ਼ਾਨੀਆਂ ਉਹਦੀਆਂ ਹੋਣਗੀਆਂ ਉਸ ਵੇਲੇ, ਔਰ ਇਸੇ ਤਰ੍ਹਾਂ ਹੀ ਤੁਹਾਡਾ ਚਿਹਰਾ ਜਿਹੜਾ ਉਹ ਸੁੱਜ ਗਿਆ, ਔਰ ਚਿਹਰੇ ਸੁੱਜਣ ਦੀ ਵੀ ਇੱਕ ਹੋਰ ਕੰਡੀਸ਼ਨ ਹੈਗੀ ਹੈ ਕਿ ਕਿਹੜੇ ਪਾਸੇ ਕਿਹੜੀ ਕੰਡੀਸ਼ਨ ਹੋ ਰਹੀ ਹੈ ਉਹਦੇ ਮੁਤਾਬਕ ਅਲਟਰਨੇਟ ਸਾਈਡ ਤੇ ਤੁਹਾਡਾ ਸੋਜ ਪੈ ਸਕਦੀ ਹੈ, ਪੈਸੇ ਬਾਅਦ ਵਿੱਚ ਦੋਵੇਂ ਪਾਸੇ ਚਿਹਰੇ ਚ ਸੋਜ ਹੁੰਦੀ ਹੈ ਜਿਹੜੀ ਹੈਗੀ ਹੈ ਸਪੀਰੀਅਰ ਦੇ ਨਕੇ ਵਾਲੇ ਕਰਕੇ, ਪਰ ਸਟਾਰਟ ਇਹ ਵੰਸ ਜੋ ਤੁਸੀਂ ਪੁੱਛੋਗੇ ਪੇਸ਼ੈਂਟ ਨੂੰ ਤੇ ਪਤਾ ਲੱਗਦਾ ਹੈ, ਅਟੈਂਡੈਂਟ ਕਹਿਣਗੇ ਵੀ ਪਹਿਲਾਂ ਸੱਜੇ ਪਾਸੇ ਸੋਜ ਹੋ ਗਈ ਸੀ ਫਿਰ ਉਹਦੇ ਖੱਬੇ ਪਾਸੇ ਵੀ ਸੋਜ ਹੋ ਗਈ ਹੈ, ਸੋ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਨੂੰ ਆਮ ਤੌਰ ਤੇ ਦਿਖਾਈ ਦੇਣੀਆਂ ਸ਼ੁਰੂ ਹੁੰਦੀਆਂ ਨੇ, ਜਿਹੜੀਆਂ ਇਹ ਸਾਬਤ ਕਰਦੀਆਂ ਵੀ ਕੋਈ ਨਾ ਕੋਈ ਜਿਹੜਾ ਲੁਕਸ ਹੈਗਾ ਆ ਉਹ ਸਾਡੇ ਸੁਪੀਰੀਅਰ ਵੇ ਨੇ ਕੇਵਾ ਦੇ ਵਿੱਚ ਪੈ ਗਿਆ ਹੈਗਾ। ਸੋ ਬਾਕੀ ਅਸੈਸਮੈਂਟ ਜਿੰਨੀਆਂ ਵੀ ਨੇ ਉਹ ਚੇਂਜ ਹੋ ਜਾਂਦੀਆਂ। ਅਸੈਸਮੈਂਟ ਅਸੀਂ ਕਾਹਦੇ ਤੋਂ ਕਰਦੇ ਹਾਂ, ਅਸੀਂ ਪਲਸ ਰੇਟ ਚੈੱਕ ਕਰਦੇ ਹਾਂ, ਪਲਸ ਰੇਟ ਕੀ ਚੱਲ ਰਿਹਾ ਹੈਗਾ, ਪਰ ਅਸੈਸਮੈਂਟ ਸੱਜੇ ਪਾਸੇ ਤੇ ਖੱਬੇ ਪਾਸੇ ਦੀ ਚੇਂਜ ਹੋ ਗਈ, ਬਲੱਡ ਪ੍ਰੈਸ਼ਰ ਸੱਜੇ ਪਾਸੇ ਤੇ ਖੱਬੇ ਪਾਸੇ ਦਾ ਚੇਂਜ ਹੋ ਗਿਆ, ਇਸੇ ਤਰ੍ਹਾਂ ਹੀ ਜਿਹੜੀ ਲੋਅਰ ਐਕਸਟ੍ਰੀਮਿਟੀ ਹੈਗੀ ਹੈ, ਜਾਂਗਾਂ ਚ ਅਸੀਂ ਫੀਮਰਲ ਵੇਨ ਦੀ ਗੱਲ ਕੀਤੀ ਹੈਗੀ ਹੈ, ਜਾਂ ਗਿੱਟਿਆਂ ਦੇ ਵਿੱਚ ਅਸੀਂ ਪਲਸ ਦੇਖਦੇ ਹਾਂ, ਇਹ ਸਾਰੀਆਂ ਚੀਜ਼ਾਂ ਜਾਂ ਤਾਂ ਬਾਰਿਸ਼ ਜਦੋਂ ਵੀ ਹੈ ਹੀ ਨਹੀਂ, ਜੇ ਦਿਖਾਈ ਵੀ ਦਿੰਦੀਆਂ ਨੇ ਅਜੇ ਕੁਝ ਹੈਗਾ ਸਮਾਂ ਬਚਣ ਦਾ, ਤੇ ਫਿਰ ਉਹ ਵੀਕ ਹੋ ਜਾਂਦੀਆਂ ਨੇ, ਉਹਨਾਂ ਵਿੱਚ ਪ੍ਰੈਸ਼ਰ ਜਿਹੜਾ ਹੈ ਉਹ ਬਹੁਤ ਘੱਟ ਜਾਂਦਾ ਹੈਗਾ। ਸੋ ਇਹ ਮੋਟੇ ਤੌਰ ਤੇ ਅਸੀਂ ਤੁਹਾਡੇ ਨਾਲ ਗੱਲਾਂ ਕੀਤੀਆਂ, ਤੇ ਜਦੋਂ ਹੁਣ ਇੱਕ ਆਖਰੀ ਗੱਲ ਹੋਰ ਵੀ ਮੈਨੂੰ ਯਾਦ ਆ ਗਈ, ਮੈਂ ਕਹਿ ਦਿਆਂ ਕਿਉਂਕਿ ਰੀਕੁਲੈਕਟ ਕਰਨਾ ਪੈਂਦਾ ਨਾ ਦਿਮਾਗ ਦੇ ਵਿੱਚ ਕੀ ਗੱਲ ਹੈਗੀ ਹੈ, ਜੇ ਕਿਸੇ ਵੀ ਆਰਟਰੀ ਜਾਂ ਵੇਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨੁਕਸ ਆ ਗਿਆ ਤਾਂ ਉੱਥੇ ਕਲੈਕਸ਼ਨ ਹੋਣੀ ਹੈ, ਚਾਹੇ ਆਰਟਰੀ ਚ ਹੋ ਜਾਵੇ, ਚਾਹੇ ਵੇਨਾ ਕੇਵਾ ਚ ਹੋ ਜਾਵੇ, ਤੇ ਚਾਹੇ ਓਰਟਾ ਦੇ ਵਿੱਚ ਹੋ ਜਾਵੇ, ਕਿਸੇ ਵੀ ਥਾਂ ਤੇ ਹੋ ਗਏ, ਕਲੈਕਸ਼ਨ ਉਸ ਥਾਂ ਤੇ ਹੋਣੀ ਸ਼ੁਰੂ ਹੋ ਜਾਣੀ ਹੈ, ਜਿਹਦੇ ਕਰਕੇ ਵਾਇਸ ਦੀ ਚੇਂਜ ਤੇ ਮੈਂ ਤੁਹਾਨੂੰ ਦੱਸ ਦਿੱਤੀ ਹੈ, ਪ੍ਰਿਲਿਮਿਨਰੀ ਗੱਲ ਆ, ਤੇ ਵਾਇਸ ਇਕਦਮ ਠੀਕ ਠਾਕ ਹੋਇਆ ਸੀ, ਹੋਣੇ ਕਿ ਵਾਇਸ ਨੂੰ ਕੀ ਹੋ ਗਿਆ, ਬੋਲਿਆ ਨੀ ਜਾ ਰਿਹਾ, ਵਾਇਸ ਭਾਰੀ ਹੋ ਗਈ, ਹੋਰਸਨੈਸ ਹੋ ਗਈ। ਦੂਸਰੀ ਜਿਹੜੀ ਗੱਲ ਹੈਗੀ ਆ, ਇਸ ਹਾਲਾਤ ਦੇ ਵਿੱਚ ਜਦੋਂ ਇਕਦਮ ਇਮੀਡੀਏਟ ਐਕਸਰੇ ਵਗੈਰਾ ਜਾਂ ਹੋਰ ਸਾਰਾ ਕੁਛ ਡਾਕਟਰ ਲੋਕ ਕਰਦੇ ਆ, ਤੇ ਜਿਹੜਾ ਸਾਡਾ ਮਿਡਿਆਸਟਾਈਨਮ ਦਾ ਏਰੀਆ ਹੈਗਾ, ਮੈਂ ਉਹ ਹੁਣੇ ਦੱਸ ਕੇ ਹਟਿਆ ਸਾ ਵੀ ਮਿਡਿਆਸਟਾਈਨਮ ਦੀ ਜੇ ਬਾਹਰੋਂ ਚੌੜਾਈ ਦੇਖੀ ਹੈ ਨਾ, ਵੀ ਤੇਰਾ ਏਰੀਆ ਕਿੰਨਾ, ਸੱਜੇ ਪਾਸੇ ਸੱਜਾ ਫੇਫੜਾ, ਖੱਬੇ ਪਾਸੇ ਖੱਬਾ ਫੇਫੜਾ, ਤੇ ਉਹਦੇ ਵਿਚਕਾਰ ਦਿਲ ਵੀ ਹੈਗਾ, ਤੇ ਵਿਚਕਾਰ ਜਿਹੜਾ ਮਿਡਿਆਸਟਾਈਨਮ ਹੈ ਉਹ ਤੇਰਾ ਰਸਤਾ ਜਿਹੜਾ ਹੈਗਾ ਆ, ਉਹ ਰਸਤਾ ਹੈ ਕਿੰਨਾ ਕ, ਉਹ ਸਿਰਫ 8 ਸੈਂਟੀਮੀਟਰ ਚੌੜਾ ਆ ਨਾਰਮਲ ਤੌਰ, ਔਰ 8 ਸੈਂਟੀਮੀਟਰ ਦਾ ਪੂਰਾ ਰਸਤਾ ਪਿੱਛੇ ਤੋਂ ਅੱਗੇ ਤੱਕ, ਅੱਗੇ ਤੋਂ ਪਿੱਛੇ ਤੱਕ, ਰੀੜ ਦੀ ਹੱਡੀ ਤੱਕ ਜਾਂਦਾ ਉਸੇ ਤਰ੍ਹਾਂ। ਲੇਕਿਨ ਜਦੋਂ ਹੀ ਐਕਸਰੇ ਡਾਕਟਰ ਚੈੱਕ ਕਰਦੇ ਨੇ, ਵੇਖਦੇ ਨੇ, ਜਦੋਂ ਹੀ ਇਹ ਪਤਾ ਲੱਗਦਾ ਕੋਈ ਐਸੀ ਪ੍ਰੋਬਲਮ ਆ ਗਈ ਹੈ, ਤਾਂ ਇਹ ਜਿਹੜਾ ਡਾਇਆਫ੍ਰੈਗਮ ਜਿਹੜਾ ਮਿਡਿਆਸਟਾਈਨਲ ਏਰੀਆ ਹੈਗਾ ਆ, ਇਹ ਘੱਟ ਜਾਂਦਾ ਹੈ, ਇਹ ਵੱਧ ਜਾਂਦਾ ਹੈ, ਇਹਦੇ ਵਿੱਚ ਚੇਂਜ ਆ ਜਾਂਦੀ ਹੈ। ਔਰ ਜਿਹੜੇ ਡਾਇਵਰਸ਼ਨ ਮੈਂ ਤੁਹਾਨੂੰ ਦੱਸੇ ਨੇ ਕਿ ਅਲੱਗ ਅਲੱਗ ਥਾਵਾਂ ਤੋਂ ਇਹਦੇ ਘੁਮਾਵ, ਜਿੱਥੇ ਬ੍ਰੌਂਕਸ ਹੁੰਦੀ ਹੈ ਉਸ ਥਾਂ ਤੇ ਇਹਦਾ ਚੇਂਜ ਆ ਗਈ ਹੈ, ਜਿੱਥੇ ਅਯੋਟਾ ਲੰਘਦੀ ਉਸ ਥਾਂ ਤੇ ਚੇਂਜ ਆ ਰਹੀ, ਜਿੱਥੇ ਵੇਨਾ ਕੇਵਾ ਆ ਕੇ ਜੁੜਦੀਆਂ ਨੇ, ਮਤਲਬ ਅਲੱਗ ਅਲੱਗ ਥਾਵਾਂ ਤੇ ਮੋੜ ਜਿਹੜੇ ਪੈਂਦੇ ਸੀਗੇ ਉਹ ਇਰੈਗੂਲਰ ਹੋ ਜਾਂਦੇ ਆ ਸਾਰੇ। ਸੋ ਮਤਲਬ ਕੀ ਹੈ, ਐਕਸਰੇ ਸਾਨੂੰ ਇਹ ਦੱਸਦਾ, ਹਾਲਾਂਕਿ ਹਾਸਪਿਟਲ ਵਾਲੀ ਗੱਲ ਆ, ਪਰ ਸਾਡੇ ਆਮ ਤੌਰ ਤੇ ਸੱਜਣਾ ਮਿੱਤਰਾਂ ਦੇ ਜਾਣਨ ਵਾਲੀਆਂ ਗੱਲਾਂ। ਹੁਣ ਮੈਂ ਆਖਰੀ ਗੱਲਾਂ ਤੁਹਾਡੇ ਨਾਲ ਦੱਸਣ ਲੱਗਿਆ ਭਾਈ, ਜਦੋਂ ਵੀ ਸਾਡੇ ਮੇਨ ਬਲੱਡ ਵੈਸਲਸ ਦੇ ਵਿੱਚ ਕੋਈ ਅੰਤਰ ਆਉਂਦਾ ਹੈ, ਚਾਹੇ ਉਹ ਆਰਟਰੀ ਹੈ, ਚਾਹੇ ਉਹ ਵੇਨ ਹੈ, ਚਾਹੇ ਉਹ ਅਯੋਟਾ ਹੈਗੀ ਹੈ, ਚਾਹੇ ਉਹ ਵੇਨਾ ਕੇਵਾਜ਼ ਹੈਗੀਆਂ ਨੇ ਦੋਵੇਂ, ਇਹਨਾਂ ਦੇ ਵਿੱਚ ਜਦੋਂ ਵੀ ਕੋਈ ਫਰਕ ਆਉਂਦਾ ਹੈਗਾ ਆ, ਉਸ ਵੇਲੇ ਸਭ ਤੋਂ ਪਹਿਲੀ ਗੱਲ ਆ ਸਾਡੀ ਵਾਇਸ ਚੇਂਜ ਹੋ ਜਾਂਦੀ ਹੈ, ਉਸ ਤੋਂ ਪਹਿਲੀ ਗੱਲ। ਦੂਜੀ ਗੱਲ ਹੈਗੀ ਹੈ ਕਿ ਸਾਡਾ ਪਲਸ ਰੇਟ ਅਲਟਰਨੇਟ ਕਰ ਜਾਂਦਾ ਆ, ਉਸ ਤੋਂ ਤੀਜੀ ਗੱਲ ਹੈਗੀ ਕਿ ਸੱਜੇ ਤੇ ਖੱਬੇ ਪਾਸੇ ਦੇ ਵਿੱਚ ਸਾਡਾ ਫਰਕ ਪੈ ਜਾਂਦਾ ਹੈਗਾ, ਉਸ ਤੋਂ ਅਗਲੀ ਗੱਲ ਹੈਗੀ ਕਿ ਸੱਜੇ ਪਾਸੇ ਦੇ ਬਲੱਡ ਪ੍ਰੈਸ਼ਰ ਤੇ ਖੱਬੇ ਪਾਸੇ ਦੇ ਬਲੱਡ ਪ੍ਰੈਸ਼ਰ ਚ ਫਰਕ ਪੈ ਜਾਂਦਾ ਹੈਗਾ ਆ, ਉਸ ਤੋਂ ਅਗਲੀ ਗੱਲ ਹੈ ਕਿ ਡਿਸਟਲ ਪਾਰਟ ਦੇ ਵਿੱਚ ਜਿਵੇਂ ਫੀਮਰਲ ਵੇਨ ਦੀ ਮੈਂ ਗੱਲ ਦੱਸੀ ਹੈ, ਜਾਂ ਗਿੱਟਿਆਂ ਚ ਵੇਨ ਦੀ ਗੱਲ ਦੱਸੀ ਹੈ, ਜਾਂ ਅਸੀਂ ਬਾਂਹ, ਕਈ ਵਾਰ ਤੁਸੀਂ ਦੇਖਿਆ ਨਾ ਡਾਕਟਰ ਲੋਕ ਬਾਂਹ ਉੱਚੀ ਕਰਕੇ ਦੇਖਦੇ ਆ, ਹਾਂਜੀ, ਪਲਸ ਰੇਟ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ, ਇਹ ਸਾਰੀਆਂ ਚੀਜ਼ਾਂ ਵੈਨਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਾਂ ਉਹ ਬਹੁਤ ਜ਼ਿਆਦਾ ਸਲੋ ਹੋ ਜਾਂਦੀਆਂ ਨੇ। ਅਗਲੀ ਗੱਲ ਮੈਂ ਚਿਹਰੇ ਦੀ ਸੋਜ ਦੀ ਕੀਤੀ ਹੈ, ਸੋਜ ਦੀ ਵੀ ਮੈਂ ਤੁਹਾਨੂੰ ਇਹ ਦੱਸੀ ਹੈ ਬਈ ਕਈ ਵਾਰ ਸੱਜੇ ਪਾਸੇ ਫਿਰ ਖੱਬੇ ਪਾਸੇ ਦੋਵੇਂ ਪਾਸੇ ਹੋ ਜਾਂਦੀ ਹੈ ਤੇ ਜਦੋਂ ਉਹ ਕਹਿੰਦੇ ਯਾਰ ਪਹਿਲਾਂ ਸੱਜਾ ਪਾਸਾ ਸੁੱਜ ਗਿਆ ਸੀਗਾ ਤੇ ਫਿਰ ਹੁਣ ਖੱਬਾ ਪਾਸਾ ਵੀ ਸੁੱਜ ਗਿਆ ਦੋਵੇਂ ਪਾਸੇ ਐਸੇ ਹੋ ਗਏ ਅੱਖਾਂ ਦੇ ਵਿੱਚ ਠੀਕ ਠਾਕ ਸੀ ਫਸਟ ਕਲਾਸ ਸੀਗਾ ਹੁਣ ਇਹਦੀ ਅੱਖਾਂ ਖੁੱਲਦੀਆਂ ਨੀ ਆ ਉੱਪਰ ਵਾਲੇ ਜਿਹੜੇ ਲਿਡਸ ਨੇ ਉਹ ਬੰਦ ਹੋ ਗਏ ਨੇ ਹੱਥ ਨਾਲ ਵੀ ਤੁਸੀਂ ਉਹਨੂੰ ਖੋਲ ਸਕਦੇ ਹੋ ਔਰ ਜਿਹੜਾ ਸਾਡਾ ਆਨਾ ਹੈਗਾ ਆ ਔਰਬਿਟ ਜਿਹੜਾ ਵਿੱਚ ਫਸਿਆ ਹੋਇਆ ਉਹ ਵੀ ਬਹੁਤ ਵੱਡਾ ਹੋ ਜਾਂਦਾ ਹੈ ਸੋ ਇਹ ਸਾਰੀਆਂ ਗੱਲਾਂ ਪ੍ਰੈਸ਼ਰ ਦੇ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਮੈਂ ਸਮਝਦਾ ਵੀ ਇਹ ਬਹੁਤਾ ਜ਼ਿਆਦਾ ਵਿਸ਼ਾ ਇਹ ਡਾਕਟਰ ਨਾਲ ਸੰਬੰਧਿਤ ਹੈ ਪਰ ਐਮਰਜੈਂਸੀ ਨੂੰ ਸਮਝਣ ਵਾਸਤੇ ਇਹ ਤੁਹਾਡੇ ਕੋਲ ਗੱਲਾਂ ਹੈਗੀਆਂ ਨੇ ਪਰ ਐਮਰਜੈਂਸੀ ਤੋਂ ਪਹਿਲਾਂ ਵਾਲੀਆਂ ਗੱਲਾਂ ਨੇ ਵੈਰੀ ਗੁੱਡ ਵੇਨ ਵਗੈਰਾ ਸੋਜ ਹੋ ਜਾਣੀ ਠੀਕ ਹੋ ਗਈ ਸੋਜ ਹੋ ਜਾਣੀ ਚਿਹਰੇ ਤੇ ਠੀਕ ਹੋ ਗਈ ਐਵੇਂ ਹੁੰਦਾ ਰਹਿੰਦਾ ਪੈਰਾਂ ਤੇ ਸੋਜ ਹੋ ਗਈ ਫਿਰ ਠੀਕ ਹੋ ਗਈ ਸੋਜ ਹੋ ਗਈ ਠੀਕ ਹੋ ਗਈ ਇਹ ਇਨੀਸ਼ੀਅਲ ਸਟੇਜ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ ਉਸੇ ਵੇਲੇ ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈ ਕਿਉਂਕਿ ਇਹਦੇ ਤੋਂ ਬਾਅਦ ਵਾਲੀ ਜਿਹੜੀ ਸਟੇਜ ਆ ਉਹ ਫਿਰ ਤੁਹਾਡੇ ਸੰਭਾਲਣ ਵਾਲੀ ਨਹੀਂ ਹੈਗੀ ਤੇ ਉਹਦੇ ਵਾਸਤੇ ਫਿਰ ਆਮ ਹਾਸਪਿਟਲਾਂ ਦੇ ਵਿੱਚ ਪ੍ਰਬੰਧ ਵੀ ਹੈ ਵੇਨ ਨੂੰ ਜੋੜਨਾ ਵੇਨ ਦਾ ਰੈਪਚਰ ਰਿਪੇਅਰ ਕਰਨਾ ਇਹ ਸਾਰਿਆਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਇਹਦੇ ਵਾਸਤੇ ਸੀਰੀਅਸ ਕੰਡੀਸ਼ਨ ਹੈਗੀ ਹੈ ਪਰ ਜੇ ਅਸੀਂ ਅਗਾਉ ਪ੍ਰਬੰਧ ਕਰ ਲੈ ਤੇ ਫਿਰ ਉਸ ਸਟੇਜ ਨੂੰ ਅਸੀਂ ਨਹੀਂ ਪਹੁੰਚਾਂਗੇ ਜਿਵੇਂ ਚੀਮਾ ਸਾਹਿਬ ਹੁਣੇ ਗੱਲ ਕਰ ਰਹੇ ਸੀਗੇ ਬਈ ਇਸ ਤਰ੍ਹਾਂ ਖੇਡਦੇ ਲੋਕਾਂ ਨੂੰ ਐ ਹੋ ਜਾਂਦਾ ਹੈਗਾ ਆ ਔਰ ਇਹ ਆਪਾਂ ਪਹਿਲਾਂ ਕਹਿ ਚੁੱਕੇ ਆ ਕਿ ਨਹੀਂ ਕੁਝ ਵੀ ਸੜਨ ਨਹੀਂ ਹੁੰਦਾ ਜੇ ਤੁਸੀਂ ਕਹੋ ਵੀ ਉਹ ਖੇਡਦੇ ਖੇਡਦੇ ਉਦੋਂ ਹੀ ਹੋ ਗਿਆ ਨਹੀਂ ਉਹਦੇ ਚੈਕਿੰਗ ਦੇ ਵਿੱਚ ਫਰਕ ਰਹਿ ਗਿਆ ਉਹਦੇ ਮੈਡੀਕਲ ਚੈਕਿੰਗ ਦੇ ਵਿੱਚ ਕੋਈ ਅੰਤਰ ਰਹਿ ਗਿਆ ਨਹੀਂ ਜੱਜ ਕੀਤਾ ਗਿਆ ਉਹਨਾਂ ਗੱਲਾਂ ਨੂੰ ਐਕਸਰੇ ਵੇਖਿਆ ਗਿਆ ਜਾਂ ਹੋਰ ਸਾਰਾ ਕੁਝ ਵੇਖਿਆ ਗਿਆ ਉਹਨੂੰ ਨਹੀਂ ਪੂਰੀ ਤਰਤੀਬ ਦਿੱਤੀ ਗਈ ਔਰ ਇਗਨੋਰ ਕਰ ਦਿੱਤਾ ਗਿਆ ਕਈਆਂ ਗੱਲਾਂ ਨੂੰ ਔਰ ਜਿਹਦੇ ਚਾਂਸਿਸ ਭਾਵੇਂ 2-3% ਹੀ ਸੀਗੇ ਲੇਕਿਨ ਸਡਨ ਐਸਾ ਹੋ ਗਿਆ ਤੇ ਲੱਗਦਾ ਸਾਨੂੰ ਇਹ ਹੁਣੇ ਹੀ ਹੋਇਆ ਸਡਨ ਹੀ ਹੋਇਆ ਵੀ ਨਹੀਂ ਪਿੱਛੇ ਬੈਕਗਰਾਉਂਡ ਸੀ ਇਸ ਕਰਕੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ ਹੈਗੀ ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਜੀਵਨ ਅਜਾਈ ਨਾ ਚਲਾ ਜਾਵੇ ਸੋ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਰਿਹਾ ਹੈ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਹੋ ਔਰ ਪ੍ਰੋਗਰੈਸ ਨਹੀਂ ਹੋ ਰਹੀ ਤੇ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਔਰ ਅਗਰ ਤੁਸੀਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ
2: ਥੈਂਕ ਯੂ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਦੋਸਤੋ ਚੇਤੇ ਰੱਖਿਆ ਕਰੋ ਡਾਕਟਰ ਸਾਹਿਬ ਦਾ ਪ੍ਰੋਗਰਾਮ ਬੜਾ ਅਨਮੋਲ ਵਧੀਆ ਪ੍ਰੋਗਰਾਮ ਹੁੰਦਾ ਇਹਨੂੰ ਸੁਣਿਆ ਕਰੋ ਔਰ ਬੜੇ ਲਾਹੇਵੰਦ ਆ ਬੜੀ ਮਿਹਰਬਾਨੀ ਸਾਰੇ ਵੀਰ ਭੈਣ ਭਰਾਵਾਂ ਦੀ ਜਿੰਨੇ ਵੀ ਪ੍ਰੋਗਰਾਮਾਂ ਨਾਲ ਜੁੜਦੇ ਨੇ ਪੂਰੀ ਦੁਨੀਆਂ ਦੇ ਵਿੱਚ ਤੁਸੀਂ ਇਸ ਰੇਡੀਓ ਨੂੰ ਸੁਣਦੇ ਹੋ ਔਰ ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਵੀ ਡਾਕਟਰ ਸਾਹਿਬ ਤੁਹਾਡਾ ਵੀ ਜੀ ਥੈਂਕ ਯੂ ਸੋ ਮਚ
1: ਥੈਂਕ ਯੂ
2: ਜੀ

0: ਪ੍ਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਟ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3059 732-874-3259 and 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਜ਼ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਤੇ ਅੱਜ ਆਪਾਂ ਬੜੇ ਚਿਰਾਂ ਬਾਅਦ ਮਲਕੀਤ ਸਿੰਘ ਗੋਲਡਨ ਸਟਾਰ ਉਹਨਾਂ ਦੇ ਕੁਛ ਦੋ ਕੁ ਗੀਤ ਸੁਣਾਂਗੇ, ਤੇ ਉਸ ਤੋਂ ਬਾਅਦ ਫਿਰ ਕੋਈ ਚੇਂਜ ਕਰਾਂਗੇ, ਕੁਛ ਹੋਰ ਗਾਣੇ ਸੁਣਾਂਗੇ। ਤੇ ਲਓ ਮਲਕੀਤ ਸਿੰਘ ਉਹਨਾਂ ਦਾ ਗਾਣਾ ਹੈਗਾ ਪੁੱਤਰ ਮਿੱਠੜੇ ਮੇਵੇ।

ਦੋਸਤੋ ਆਪਾਂ ਖਬਰਾਂ ਦਾ ਟਾਈਮ ਹੋ ਗਿਆ ਜੀ ਆਪਣਾ ਸੋ ਆਪਾਂ ਚਲਦੇ ਹਾਂ ਖਬਰਾਂ ਵੱਲ ਪਤਾ ਕਰਦੇ ਹਾਂ ਜੀ ਕੀ ਹੋ ਰਿਹਾ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਤੇ ਉਹਨਾਂ ਕੋਲੋਂ ਪੁੱਛਦੇ ਹਾਂ ਜੀ ਲੜਾਈਆਂ ਜੰਗਾਂ ਬਾਰੇ।

0: ਦੋਸਤੋ ਆਪਾਂ ਖਬਰਾਂ ਦਾ ਟਾਈਮ ਹੋ ਗਿਆ ਜੀ ਆਪਣਾ ਸੋ ਆਪਾਂ ਚਲਦੇ ਖਬਰਾਂ ਵੱਲ ਪਤਾ ਕਰਦੇ ਆ ਜੀ ਕੀ ਹੋ ਰਿਹਾ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਲੜਾਈਆਂ ਜੰਗਾਂ ਬਾਰੇ ਕੀ ਹੋ ਰਿਹਾ ਉਧਰ ਇਹ ਵੀ ਇੱਕ ਬੜਾ ਰੌਲਾ ਪੈ ਰਿਹਾ ਜੀ ਪਾਕਿਸਤਾਨ ਵਾਲਾ ਮੀਡੀਆ ਬਹੁਤ ਕਹਿ ਰਿਹਾ ਕਿ ਇੰਡੀਆ ਨੇ ਆਰਮੀ ਜਿਹੜੀ ਆ ਉਹ ਬਾਰਡਰਾਂ ਤੇ ਲਾਤੀ ਆ ਔਰ ਪਤਾ ਨੀ 100 ਕਿੰਨੇ ਜਹਾਜ਼ ਵੀ ਤਿਆਰ ਰੈਡੀ ਆ ਰੱਬ ਕਰੇ ਇਹੋ ਜਿਹੀਆਂ ਲੜਾਈਆਂ ਨਾ ਲੱਗਣ ਚਾਹੇ ਕੋਈ ਵੀ ਮਸਲੇ ਹੈਗੇ ਆ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਨਾ ਇਹ ਗੱਲਬਾਤ ਲਈ ਤਿਆਰ ਕਰਨ ਹੋਣਾ ਚਾਹੀਦਾ ਕਿ ਵੀ ਦੱਸੋ ਜੀ ਕਿਉਂ ਲੜਾਈ ਲੜਨੀ ਸਾਨੂੰ ਹੁਕਮ ਕਰੋ ਆਪਾਂ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਸੁਝਾ ਲੈਂਦੇ ਹਾਂ ਪਰ ਹੈਂਕੜਬਾਜ਼ੀ ਜਿਹੜੀ ਹੁੰਦੀ ਨਾ ਉਹ ਫਿਰ ਕੰਮ ਖਰਾਬ ਕਰਦੀ ਉਹਦੇ ਵਿੱਚ ਹੋਣਾ ਕੀ ਹੈ ਕਿ ਨੁਕਸਾਨ ਦੋਨੇ ਬੰਨੀ ਹੋਣਾ ਤੇ ਲੜਾਈ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਕਿ ਜੋ ਕੁਛ ਇਸ ਵੇਲੇ ਅਮਰੀਕਾ ਇਸਰਾਇਲ ਤੇ ਇਰਾਨ ਦੀ ਜੰਗ ਲੱਗੀ ਹੈ ਉਹਦੇ ਵਿੱਚ ਕਿੰਨੇ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਲੜਾਈ ਦੇ ਨਾਲ ਉਹ ਕਿੰਨੀਆਂ 100 ਕਿੰਨੀਆਂ ਬੱਚੀਆਂ ਸਕੂਲ ਦੇ ਉੱਪਰ ਇਸਰਾਇਲ ਨੇ ਬੰਬ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਤੇ ਇਹਨਾਂ ਲੜਾਈਆਂ ਦੇ ਵਿੱਚੋਂ ਕਿਸੇ ਨੇ ਕੁਛ ਕਦੀ ਖੱਟਿਆ ਨਹੀਂ ਉਹ ਨਾ ਕੁਛ ਕੱਢਿਆ ਹੀ ਉਹ ਅਖੀਰ ਤੇ ਹੁਣ ਦੇਖ ਲੋ ਇੰਨਾ ਕੁਛ ਮਰਨ ਮਰਾਉਣ ਦੇ ਬਾਵਜੂਦ ਵੀ ਤੇ ਹੁਣ ਮਿੰਨਤਾਂ ਤਰਲਿਆਂ ਤੇ ਉਤਰਿਆ ਹੋਇਆ ਹੋਇਆ ਇਸਰਾਇਲ ਵੀ ਤੇ ਅਮਰੀਕਾ ਵੀ ਕਿਸੇ ਤਰੀਕੇ ਨਾਲ ਅਸੀਂ ਉਹਨੂੰ ਬੰਦ ਕਰ ਦਈਏ ਪਰ ਜੂਰੀ ਦੇਖਣੀ ਹੁੰਦੀ ਅਗਲੇ ਦੀ ਪਾਵਰ ਕਿੰਨੀ ਕਾ ਉਹਦੇ ਚੋਂ ਕੀ ਕੱਢਣਾ ਹੁੰਦਾ ਤੇ ਇਹੀ ਕੁਛ ਜਿਹੜਾ ਉਹ ਬੇਨਤੀ ਇਹੀ ਆ ਕਿ ਦੋਨੇ ਮੁਲਕਾਂ ਨੂੰ ਇੰਡੀਆ ਨੂੰ ਵੀ ਤੇ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਸਬਰ ਤੋਂ ਕੰਮ ਲੈ ਕੇ ਇਸ ਲੜਾਈ ਨੂੰ ਗਾਂਹ ਨਹੀਂ ਵਧਾਉਣਾ ਚਾਹੀਦਾ ਜੇ ਉੱਥੇ ਇੰਡੀਆ ਫਰਮਾਇਸ਼ ਕਰਦਾ ਕਹਿੰਦਾ ਵਾ ਕਿ ਵੀ ਇੱਥੇ ਤੁਹਾਡੇ ਟੈਰੋਰਿਸਟ ਜਿਹੜੇ ਸਾਡੇ ਨਾਲ ਅਟੈਕ ਕਰਦੇ ਆ ਕੇ ਤੁਸੀਂ ਉਹਨਾਂ ਨੂੰ ਅਰੈਸਟ ਕਰ ਲਓ ਆਪਣੇ ਆਪ ਹੀ ਲੜਾਈ ਖਤਮ ਹੋ ਜਾਏਗੀ ਉਧਰੋਂ ਤੁਸੀਂ ਅਫਗਾਨਿਸਤਾਨ ਨਾਲ ਲੜੀ ਆ ਜੰਗ ਲੱਗੀ ਆ ਉਧਰੋਂ ਤੁਸੀਂ ਇੰਡੀਆ ਨਾਲ ਲਾ ਲਈ ਉਧਰੋਂ ਪਤਾ ਨਹੀਂ ਹੋਰ ਕਿਹਨੇ ਤੁਹਾਡੇ ਤੇ ਅਟੈਕ ਕਰ ਦੇਣਾ ਉਹ ਤੋਂ ਬੈਟਰ ਇਹੀ ਹੈ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿਸੇ ਤਰੀਕੇ ਨਾਲ ਇਹ ਜੰਗਾਂ ਜਿਹੜੀਆਂ ਇਹ ਬਰਬਾਦੀ ਦਾ ਕੰਮ ਆ ਤੇ ਇਹ ਨਾ ਹੋਣ ਜੀ ਮਾ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਜੀ
1: ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਲਿਖੀ ਤੇ ਤੁਹਾਡੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਤੇ ਜਿਹੜੇ ਸਾਬਕਾ ਮੈਂਬਰ ਆ ਉਹਨਾਂ ਨੂੰ ਵੀ ਤੇ ਕਾਕਾ ਸਾਹਿਬ ਜੀ ਇੱਕ ਦੋ ਲਾਈਨਾਂ ਦੇ ਵਿੱਚ ਜੇ ਲੜਾਈ ਬੰਦ ਕਰਨੀ ਚਾਹੀਏ ਜਾਂ ਚਾਹੁਣ ਜਿਹੜੇ ਲੜਾਈ ਲਵਾਉਂਦੇ ਆ ਤੇ ਇਹ ਲਾਈਨਾਂ ਤਾਂ ਇੱਕ ਦੋ ਹੀ ਆ ਕਾਕਾ ਸਾਹਿਬ ਜੀ ਉਹ ਕਹਿੰਦੇ ਆ ਕਿ ਲੜਾਈ ਆ ਜਿਹੜੀ ਉਹ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਉਹਦੀਆਂ ਜਿਹੜੀਆਂ ਯੋਜਨਾਵਾਂ ਬਣਾਈ ਜਾਂਦੀਆਂ ਉਹਨਾਂ ਤੋਂ ਪਹਿਲਾਂ ਲੜਾਈ ਦੇ ਵਾਸਤੇ ਮੈਦਾਨ ਚਾਹੀਦਾ ਹੁੰਦਾ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਕਦੇ ਤੁਸੀਂ ਸ਼ੇਰ ਜਾਂ ਮੱਛੀ ਨੂੰ ਵੱਡੀ ਮੱਛੀ ਉਹ ਜਿਹੜੀ ਕੋਇਲ ਮੱਛੀਆਂ ਹੁੰਦੀਆਂ ਜਿਹੜੀਆਂ ਕਈ ਕਈ ਟਨ ਦੀਆਂ ਹੁੰਦੀਆਂ ਕਦੇ ਤੁਸੀਂ ਸ਼ੇਰ ਨੂੰ ਉਹਨਾਂ ਨਾਲ ਲੜਦੇ ਨੂੰ ਦੇਖਿਆ
0: ਨਹੀਂ ਕਦੇ ਨਹੀਂ
1: ਉਹਦਾ ਕਾਰਨ ਇਹ ਆ ਕਿ ਉਹਨਾਂ ਨੂੰ ਲੜਨ ਵਾਸਤੇ ਮੈਦਾਨ ਹੀ ਹੈ ਨੀ ਇੱਕ ਤਾਂ ਸ਼ੇਰ ਪਾਣੀ ਚ ਜਾ ਕੇ ਨੀ ਲੜ ਸਕਦਾ ਤੇ ਮੱਛੀ ਬਾਹਰ ਆ ਕੇ ਨੀ ਲੜ ਸਕਦੀ ਉਹਨਾਂ ਦੇ ਲੜਨ ਵਾਸਤੇ ਮੈਦਾਨ ਹੀ ਹੈ
0: ਬੜੀ ਗੱਲ ਕੀਤੀ ਚੀਮਾ ਸਾਹਿਬ ਬਹੁਤ ਵੱਡੀ ਗੱਲ ਸਹੀ ਕਿਹਾ
1: ਇਸੇ ਹੀ ਤਰ੍ਹਾਂ ਖਾਕ ਸਾਹਿਬ ਜੀ ਜਿਹੜੀ ਇਹ ਦੁਨੀਆਂ ਦੇ ਦੇਸ਼ ਆ ਇਹਨਾਂ ਦੇ ਵਿੱਚ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਮੈਦਾਨ ਬਣਾਉਂਦਾ ਉਹਦੇ ਤੋਂ ਜਿਹਨੂੰ ਕਹਿੰਦੇ ਆ ਚਕੰਨੇ ਰਹੋ ਭਈ ਜਦੋਂ ਵੀ ਤੁਹਾਡੇ ਦੇਸ਼ ਦੇ ਆਗੂਆਂ ਦੇ ਨਾਲ ਇਹ ਚਾਹੀਦਾ ਤਾਂ ਆਗੂਆਂ ਨਹੀਂ ਆ ਕਿਉਂਕਿ ਮੈਦਾਨ ਤਾਂ ਆਗੂਆਂ ਨੇ ਪੈਦਾ ਕਰਨਾ ਨਾ
0: ਬਿਲਕੁਲ
1: ਉਹਨਾਂ ਤੋਂ ਕਰਾਉਣਾ ਕਿਸੇ ਹੋਰ ਦੇਸ਼ ਨੇ ਆ ਕੇ ਉਹਨਾਂ ਨੂੰ ਪਰਜਾ ਦੇ ਖਿਲਾਫ਼ ਭੜਕਾਉਣਗੇ ਕਦੇ ਆਹ ਕਰਨਗੇ ਕਦੇ ਉਹ ਕਰਨਗੇ ਸੋ ਇਸ ਕਰਕੇ ਜਿਹੜੇ ਸਰੋਤੇ ਵੀਰ ਸੁਣ ਰਹੇ ਆ ਇਸ ਵੇਲੇ ਭਾਈ ਤੁਸੀਂ ਲੜਾਈ ਦੇ ਮੈਦਾਨ ਖਤਮ ਕਰੋ ਲੜਾਈ ਆ ਜਿਹੜੀ ਉਹ ਆਪੇ ਹੀ ਖਤਮ ਹੋ ਜਾਣੀ ਹੈ
0: ਬਿਲਕੁਲ
1: ਉਹ ਲੱਗਣੀ ਨੀ ਮੁੜ ਕੇ ਸੋ ਜਿਹੜਾ ਮੈਦਾਨ ਆ ਖਾਕ ਸਾਹਿਬ ਜੀ ਮੈਦਾਨ ਪੈਦਾ ਕਰਨ ਵਾਲੇ ਬਹੁਤ ਲੋਕ ਕਰੇ ਕੀ
0: ਬਿਲਕੁਲ ਬਹੁਤ ਕੋਸ਼ਿਸ਼ਾਂ ਹੁੰਦੀਆਂ ਕਿ ਇਹਨੂੰ ਬਰਬਾਦ ਕਰੋ ਇੱਥੇ ਦੀ ਇਕਾਨਮੀ ਖਤਮ ਕਰ ਦਿਓ ਇੱਥੇ ਨੂੰ ਇਹ ਕਰ ਦਿਓ ਉਹ ਕਰ ਦਿਓ ਸਾਰਾ ਕੁਛ ਹੋ ਰਿਹਾ ਪਰ ਇਹਨੂੰ ਕੰਟਰੋਲ ਤੁਹਾਡੀ ਗੱਲ ਸਹੀ ਹੈ ਕਿ ਕੁਛ ਸ਼ਰਮ ਜਾਂ ਹਜ਼ਾ ਉਹਨਾਂ ਲੀਡਰਾਂ ਨੂੰ ਵੀ ਚਾਹੀਦੀ ਕਿ ਭਾਈ ਅਸੀਂ ਇੱਥੇ ਤੱਕ ਨਾ ਜਾਈਏ ਕਿਸੇ ਤਰੀਕੇ ਨਾਲ ਬੈਠ ਕੇ ਮਸਲੇ ਹੱਲ ਕਰ ਲਈਏ ਜਿਹੜੇ ਵੀ ਹੈਗੇ ਆ ਪਰ ਦੂਜੀ ਗੱਲ ਇਹ ਕਿ ਇੱਕ ਲੜਾਈ ਤੇ ਜੰਗ ਚੀਮਾ ਸਾਹਿਬ ਹੁੰਦੀ ਆ ਦੋ

ਦੋਸਤੋ ਆਪਾਂ ਖਬਰਾਂ ਦਾ ਟਾਈਮ ਹੋ ਗਿਆ ਜੀ ਆਪਣਾ ਸੋ ਆਪਾਂ ਚਲਦੇ ਖਬਰਾਂ ਵੱਲ ਪਤਾ ਕਰਦੇ ਆ ਜੀ ਕੀ ਹੋ ਰਿਹਾ। ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਲੜਾਈਆਂ ਜੰਗਾਂ ਬਾਰੇ ਕੀ ਹੋ ਰਿਹਾ ਉਧਰ। ਇਹ ਵੀ ਇੱਕ ਬੜਾ ਰੌਲਾ ਪੈ ਰਿਹਾ।

0: ਤਰ੍ਹਾਂ ਦੀ
1: ਨੇਬਰਹੁੱਡ ਜੋ ਹੈਗੇ ਉਹ ਲੜਦੇ ਆ ਕਿ ਉਹਨਾਂ ਦੇ ਕੋਈ ਮਸਲੇ ਹੈਗੇ ਆ, ਕੋਈ ਬਹਿ ਕੇ ਗੱਲਬਾਤ ਕਰ ਲੋ। ਅਸੀਂ ਤੇ 15 ਮੇਖਰਾ 25 ਮੇਖਰਾ 100ਵੇਂ ਜਗ੍ਹਾ ਤੋਂ ਜਾ ਕੇ ਤੇ ਉੱਥੇ ਬੰਬ ਸਿੱਟਣ ਡਏ ਆ। ਉਹ ਲੜਾਈ ਥੋੜੇ ਹੁੰਦੀ ਆ ਅੱਜ ਕੱਲ, ਮਤਲਬ ਇਹਨਾਂ ਨੇ ਕਿਸੇ ਦੇ ਉੱਪਰ ਮਾਰੀ ਜਾਣੀ ਆ, ਉਧਰੋਂ ਉਹ ਮਾਰੀ ਜਾਂਦੇ, ਅਰਬਾਂ ਅਰਬਾਂ ਡਾਲਰਾਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ, ਲੋਕ ਮਾਰੇ ਜਾ ਰਹੇ।
2: ਸਤਿਸ਼ਾਹ ਜੀ, ਇਹਦੇ ਵਿੱਚ ਇੱਕ ਹੋਰ ਵੀ ਜਿਹੜਾ ਇੱਥੇ ਚੀਜ਼ ਆ, ਜਿਹੜਾ ਨੁਕਤਾ ਜਿਹੜਾ ਰੋਲ ਪਲੇ ਕਰਦਾ ਉਹ ਇਹ ਆ ਕਿ ਪਹਿਲੇ ਸਮਿਆਂ ਦੇ ਵਿੱਚ ਲੜਾਈ ਹੁੰਦੀ ਸੀ, ਆਹਮਣੋ ਸਾਹਮਣੇ ਹੋ ਕੇ ਫੌਜਾਂ ਦੇ ਵਿੱਚ ਲੜਾਈ ਹੁੰਦੀ ਸੀ। ਉਹਦੇ ਵਿੱਚ ਫਿਰ ਕਾਕ ਸਾਹਿਬ ਜੀ ਜਿਹੜੇ ਫੌਜੀ ਆ ਥੋੜੇ ਬਹੁਤ ਮਾਰੇ ਜਾਂਦੇ ਸੀ, ਕਿਸੇ ਦੀ ਉਹ ਲੱਤ ਵੱਢਤੀ, ਕਿਸੇ ਦਾ ਉਹ ਹੋ ਗਿਆ, ਕਿਸੇ ਦਾ ਉਹ ਹੋ ਗਿਆ, ਤੇ ਉਹ ਤੱਕ ਟੁੱਟ ਕੇ ਬਹਿ ਜਾਂਦੇ ਸੀ ਆਰਾਮ ਨਾਲ, ਭਾਈ ਯਾਰ ਛੱਡੋ ਪਰੇ। ਜਿੱਦਾਂ ਤੁਸੀਂ ਪਹਿਲੀਆਂ ਉਦਾਹਰਣਾਂ ਦੇਖ ਲੋ, ਸਿਕੰਦਰ ਆਇਆ ਇੰਡੀਆ ਆ ਕੇ, ਜਦੋਂ ਉਹਨੇ ਖਾਕ ਸਾਹਿਬ ਜੀ ਉਹ ਇੱਕ ਬਾਦਸ਼ਾਹ ਸੀਗਾ ਉਹਦੇ ਨਾਲ ਲੜਾਈ ਸ਼ੁਰੂ ਕਰਨੀ ਸੀਗੀ, ਉਹ ਤੋਂ ਪਹਿਲਾਂ ਉਹਨੇ ਕਿਹਾ ਆਪਣੀ ਫੌਜ ਨੂੰ, ਤੇ ਉਹ ਕਹਿੰਦੇ ਭਾਈ ਸਾਡਾ ਤਾਂ ਲੜਨੀ ਨੀ ਚੇਤ ਨੀ ਕਰਦਾ, ਅਸੀਂ ਥੱਕ ਗਏ ਹਾਂ, ਕਿਉਂਕਿ 9 ਸਾਲ ਹੋ ਗਏ ਸੀ ਸਿਕੰਦਰ ਨੂੰ ਤੁਰੇ ਨੂੰ ਉੱਥੋਂ ਮੈਸੇਡੋਨੀਆ ਤੋਂ ਜਦੋਂ ਉਹ ਇੰਡੀਆ ਪਹੁੰਚਿਆ। ਤੇ ਫਿਰ ਖਾਕ ਸਾਹਿਬ ਜੀ ਬਗਾਵਤ ਹੋ ਗਈ ਸੀ ਉਹਦੇ ਖਿਲਾਫ, ਕਿਉਂਕਿ ਜਿਹੜਾ ਅਕਸਰ ਫੌਜੀ ਵੀ ਆ ਭਾਵੇਂ ਕੁਛ ਵੀ ਆ, ਉਹਦੇ ਅਕਸਰ ਅੰਦਰ ਥੋੜੀ ਬਹੁਤੀ ਇਨਸਾਨੀਅਤ ਹੁੰਦੀ ਆ, ਫਿਰ ਉਧਰ ਜਾਗ ਪੈਂਦੀ ਆ ਵੀ ਅਸੀਂ ਕਿਉਂ ਨੀ ਇੱਥੇ ਲੋਕਾਂ ਨੂੰ ਬਿਨਾਂ ਕਿਸੇ ਗੱਲ ਤੋਂ, ਦੋ ਛਿੱਲੜਾਂ ਦੀ ਖਾਤਰ ਜਾਂ ਉਹਨਾਂ ਦਾ ਸੋਨਾ ਜਾਂ ਉਹਨਾਂ ਦੀਆਂ ਔਰਤਾਂ ਜਾਂ ਉਹਨਾਂ ਦੇ ਗੁਲਾਮ ਬਣਾ ਕੇ ਲਿਜਾਣ ਵਾਸਤੇ ਅਸੀਂ ਕਿਉਂ ਕਰਦੇ ਆ। ਉਹ ਬੰਦੇ ਦਾ ਮਨ ਜਿਹੜਾ ਪਸੀਰ ਜਾਂਦਾ। ਹੁਣ ਜਿਹੜੀ ਖਾਕ ਸਾਹਿਬ ਦੀ ਲੜਾਈ ਆ ਉਹ ਹੈਗੀ ਆ, ਦੂਰੋਂ ਬੈਠੇ ਬੰਬ ਸਿੱਟੀ ਜਾਂਦੇ ਨੇ, ਆਰਡਰ ਹੀ ਕਰਨਾ, ਉਹਨੇ ਬਟਨ ਲੱਭ ਦੇਣਾ ਤੇ ਉਹ ਬੰਬ ਜਾ ਕੇ ਉੱਥੇ ਡਿੱਗ ਪੈਣਾ। ਇਹਦੇ ਵਿੱਚ ਜਿਹੜਾ ਆ ਉਹ ਇਹ ਵੀ ਇੱਕ ਬਹੁਤ ਵੱਡਾ ਰੋਲ ਆ ਜਿਹੜਾ ਉਹ ਗੱਲ ਪਲੇ ਕਰਦੀ ਇਸੇ ਕਰਕੇ। ਤੇ ਅਗਲੀ ਗੱਲ ਜਿਹੜੀ ਲੜਾਈ ਆ ਖਾਕ ਸਾਹਿਬ ਜੀ, ਉਹ ਜਿਹੜੀਆਂ ਚਾਹੇ ਉਹ ਰੂਸ ਆ, ਚਾਹੇ ਉਹ ਇੰਡੀਆ, ਚਾਹੇ ਉਹ ਅਮਰੀਕਾ, ਚਾਹੇ ਉਹ ਫਰਾਂਸ ਆ, ਇੰਗਲੈਂਡ ਆ, ਜਰਮਨੀ ਆ, ਜਿਹੜੇ ਵੀ ਦੇਸ਼ ਹੈਗੇ ਆ, ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਜਿਹੜੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨ, ਬਿਲੀਅਨ ਡਾਲਰ ਦੇ ਉਹਨਾਂ ਦੇ ਜਿਹੜੇ ਬਜਟ ਹੈਗੇ ਆ, ਬਿਲੀਅਨ ਨੂੰ ਵੀ ਛੱਡੋ, ਟ੍ਰਿਲੀਅਨ ਡਾਲਰ ਦੇ ਉਹਨਾਂ ਦੇ ਬਜਟ ਹੈਗੇ ਆ, ਉਹ ਖਾਕ ਸਾਹਿਬ ਜੀ ਲੜਾਈ ਬੰਦ ਕਿਉਂ ਕਰਾਉਣਗੇ? ਕਿਉਂਕਿ ਉਹਨਾਂ ਦੀ ਤਾਂ ਰੋਜੀ ਰੋਟੀ ਉਹ ਨੀ ਬਣਾ ਰਹੀ, ਉਹ ਆਪਣੀ ਜਿਹੜਾ ਕਹਿਣ ਦਾ ਮਤਲਬ ਇਹ ਜਿਹੜਾ ਤਾਣਾ ਹੈ ਨਾ, ਤਾਣਾ ਬਾਣਾ ਇਸ ਦੁਨੀਆਂ ਦਾ
1: ਸਰ, ਦੌੜ ਤੁਰ ਪਈ ਹੈ ਨਾ। ਇੱਕ ਮੁਲਕ ਨੇ ਜੇ ਇਹ ਮਿਜ਼ਾਈਲਾਂ ਬਣਾ ਲਿਆ, ਦੂਜਾ ਕਹਿੰਦਾ ਯਾਰ ਮੈਂ ਇਹਦੇ ਤੋਂ ਇੱਕ ਵਧੀਆ ਬਣਾਵਾਂ, ਮੁੱਲ ਲਾਵਾਂ, ਜਿਹੜਾ ਉਹ ਲੋਕਾਂ ਤੇ ਖਰਚ ਹੋਣਾ, ਸਕੂਲਾਂ ਤੇ ਖਰਚ ਹੋਣਾ, ਹਸਪਤਾਲਾਂ ਤੇ ਖਰਚ ਹੋਣਾ, ਜਾਂ ਆਮ ਜਨਤਾ ਤੇ ਖਰਚ ਹੋਣਾ, ਉਹ ਪੈਸਾ ਤਾਂ ਅਸੀਂ ਅਸਲੇ ਦੇ ਵਿੱਚ ਬਰਬਾਦ ਕਰੀ ਜਾ ਰਹੇ ਸਾਰੇ ਮੁਲਕ
2: ਦੇ। ਬਿਲਕੁਲ ਬਿਲਕੁਲ, ਉਹਦੇ ਵਾਸਤੇ ਸਿਰਫ ਤੁਸੀਂ ਜਿਹੜੀ ਆ ਉਹ ਫੈਕਟਰੀਆਂ ਚੱਲ, ਫੈਕਟਰੀਆਂ ਯਾਰ ਹੋਰ ਕਾਸੇ ਦੀਆਂ ਲਾ ਲਓ, ਕੋਈ ਉੱਥੇ ਸ਼ਾਂਤੀ ਦੇ ਝੰਡੇ ਬਣਾਉਣ ਲੱਗ ਜਾਓ, ਹੋਰ ਕੁਛ ਬਣਾਉਣ ਲੱਗ ਜਾਓ, ਜ਼ਰੂਰੀ ਆ ਕਿ ਤੁਸੀਂ ਹਥਿਆਰ ਬੜੇ ਬੜੇ ਬਣਾ ਕੇ ਤਾਂ ਲੋਕਾਂ ਨੂੰ ਮਾਰਨਾ ਤੇ ਨਾਲੇ ਆ ਭੜੋ ਦੇ ਵਿੱਚ ਇਹ ਖਾਕਸਾ ਜੀ ਸਾਰੇ ਦੇ ਪਿੱਛੇ ਰਾਜ ਇਹੀ ਆ। ਤੇ ਜਿਹਦੇ ਕੋਲ ਥੋੜੀ ਜਿਹੀ ਪਾਵਰ ਹੁੰਦੀ ਆ ਉਹ ਕਹਿੰਦਾ ਵੀ ਮੈਂ ਸਾਰੀ ਦੁਨੀਆਂ ਦੀ ਹੁਣ ਪਾਵਰ ਆਪਣੇ ਹੱਥ ਲੈ ਲਵਾਂ ਤੇ ਸਾਰੀ ਦੁਨੀਆਂ ਦਾ ਧਨ ਪੈਸਾ ਜਿਹੜਾ ਆ ਉਹ ਮੈਂ ਆਪਣੇ ਹੱਥ ਲੈ ਲਵਾਂ, ਰੌਲਾ ਇਸ ਗੱਲ ਦਾ ਆ। ਬਹੁਤੀ ਗੁੰਝਲਦਾਰ ਗੱਲ ਹੈ ਵੀ ਨਹੀਂ ਪਰ ਹੈਗੀ ਵੀ ਆ, ਉਹ ਗੁੰਝਲਦਾਰ ਏਦਾਂ ਆ ਵੀ ਇਹ ਸਾਰਿਆਂ ਨੂੰ ਪਤਾ ਵੀ ਲੜਾਈ ਚ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੁੰਦਾ, ਕਿਸੇ ਦਾ ਜ਼ਿਆਦਾ, ਇੱਥੇ ਕੋਈ ਬਹੁਤੀ ਗੁੰਝਲ ਵਾਲੀ ਗੱਲ ਹੈ ਨਹੀਂ। ਪਰ ਜਿਹੜਾ ਲੜਾਈਆਂ ਪੈਦਾ ਕਰਨੀਆਂ, ਕਿੱਦਾਂ ਦੂਸਰੇ ਨੂੰ ਭੜਕਾਉਣਾ ਦੂਸਰੇ ਦੇ ਖਿਲਾਫ਼, ਉਹ ਸਾਰਾ ਬੜਾ ਗੁੰਝਲਦਾਰ ਜਿਹੜੀ ਆ ਉਹ ਤਾਣੀ ਬਾਣੀ ਹੈਗੀ ਆ, ਉਹਨੂੰ ਜੇ ਕਿਸੇ ਤਰ੍ਹਾਂ ਤੋੜਿਆ ਜਾਵੇ ਤਾਂ ਇਹ ਮਸਲਾ ਜਿਹੜਾ ਹੱਲ ਹੋ ਸਕਦਾ
1: ਆ। ਚਲੋ ਕੋਈ ਗੱਲ ਸਾਹਿਬ, ਜਿਹੜੀ ਇਰਾਨ ਨੇ ਜਿਹੜਾ ਇਹਦੇ ਤੇ ਇਲਜ਼ਾਮ ਲੱਗਦਾ ਸੀ ਸਾਡੇ ਵੱਲੋਂ ਕਿ ਐਟਮ ਬਣਾ ਰਿਹਾ, ਇਹ ਉਹ ਬਣਾ ਰਿਹਾ, ਨਿਊਕਲੀਅਰ ਬੰਬ ਬਣਾ ਰਿਹਾ, ਉਹਦੀ ਮਾਰ ਤਾਂ ਸਾਡੇ ਤੱਕ ਹੈ ਹੀ ਨਹੀਂ,
2: ਬਿਲਕੁਲ
1: ਇੱਥੇ ਤੱਕ ਤਾਂ ਮਾਰ ਹੀ ਹੈ ਨਹੀਂ ਉਹਦੀ, ਤੇ ਫਿਰ ਸਾਨੂੰ ਕਿਹੜਾ ਏਡਾ ਪੰਗਾ ਪੈ ਗਿਆ ਸੀ ਕਿ ਵੀ ਜਾ ਕੇ ਅਸੀਂ ਜਾ ਕੇ। ਗੱਲ ਤਾਂ ਇਸਰਾਇਲ ਦੀ ਸੀ, ਅਸਲੀ ਮੁੱਦਾ ਤੇ ਇਸਰਾਇਲ ਸੀ, ਜਦੋਂ ਕਿ ਇਹ ਸਾਰਾ ਕੁਛ ਜੋ ਉਹਨਾਂ ਦੇ ਮਗਰ ਵੱਡੇ ਬੈਠੇ ਆ ਉਹੀ ਕਰਾ ਰਹੇ ਆ।
2: ਹਾਂਜੀ ਬਿਲਕੁਲ ਉਹੀ ਕਰਾ ਰਹੇ ਆ ਇਸਰਾਇਲ, ਖਾਕਸਾ ਜੀ ਕੱਲੇ ਇਸਰਾਇਲ ਦਾ ਮੁੱਦਾ ਨੀ, ਮੁੱਦਾ ਅਸਲ ਦੇ ਵਿੱਚ ਤੇਲ ਦਾ ਆ, ਮੁੱਦਾ ਜਿਹੜਾ ਅਸਲ ਦੇ ਵਿੱਚ ਤੇਲ ਦਾ ਆ। ਉਹ ਤੇਲ ਹੁਣ ਜਿਹੜਾ ਰਸ਼ੀਆ ਉਹਦੇ ਕੋਲ ਤਾਂ ਤੇਲ ਤਾਂ ਆਪਣੇ ਸਾਡੇ ਕੋਲ ਕਿਹੜਾ ਘੱਟ ਆ, ਇੱਥੇ ਅਮਰੀਕਾ ਤੇਲ ਬਹੁਤ ਆ, ਬੇਸਾਬਾ ਪਿਆ, ਵਰਤੇ ਨੀ ਸਕਦੇ ਹੁਣ। ਪਰ ਉਹ ਜਿਹੜਾ ਆ ਜਿਹੜੀਆਂ ਕੰਪਨੀਆਂ ਹੁੰਦੀਆਂ ਕਾਰਪੋਰੇਸ਼ਨਾਂ ਜਿਹੜੀਆਂ ਤੇਲ ਕੱਢਦੀਆਂ, ਉਹਨਾਂ ਨੂੰ ਜਿਹੜਾ ਇੱਥੋਂ ਤੇਲ ਕੱਢਣਾ ਆ ਉਹ ਮਹਿੰਗਾ ਪੈਂਦਾ, ਤੇ ਉਹ ਕਹਿੰਦੇ ਯਾਰ ਅਸੀਂ ਜ਼ਰੂਰੀ ਕੱਢਣਾ, ਨਾਲੇ ਤਾਂ ਆਪਣਾ ਜਮਾ ਰੱਖੋ ਤੇ ਨਾਲੇ ਸਸਤਾ, ਜਦੋਂ ਉੱਥੋਂ ਸਸਤਾ ਮਿਲਦਾ ਤਾਂ ਕਿਉਂ ਨਾ ਆਪਾਂ ਉੱਥੋਂ ਲੈ
1: ਜਾਈਏ।
2: ਹਾਂਜੀ ਹਾਂਜੀ, ਹੁਣ ਥੋੜਾ ਜਿਹਾ ਵੈਨਜ਼ੁਏਲਾ ਖੋਈ ਗਿਆ, ਹੁਣ ਹਜੇ ਆਪਾਂ ਖੋਇਆ ਗਿਆ ਤਾਜ਼ਾ ਹੀ,
1: ਸਾਡੇ ਕੋਲ ਤੇਲ ਕਿਉਂ ਨੀ ਆ ਰਿਹਾ ਜੇ ਉੱਥੋਂ ਖੋ ਲਿਆ ਇਹਨਾਂ ਨੇ, ਲਾਗੇ ਹੈਗਾ ਉਹ, ਤਾਂ ਉੱਥੋਂ ਕੀ ਚੱਕਰ, ਮਹਿੰਗਾ ਕਿਉਂ ਹੋ ਗਿਆ ਇਹਨਾਂ?
2: ਉਹ ਖਾਕ ਸਾਹਿਬ ਜੀ ਮਹਿੰਗਾ ਜਿਹੜੀ ਆ ਨਾ, ਜਿਹੜੀ ਇਹ ਇਕੋਨੋਮੀ ਆ ਇਹ ਬੜੀ ਗੁੰਝਲਦਾਰ ਆ, ਇਹਨਾਂ ਨੇ ਜਿਹੜੀ ਕੋਈ ਵੀ ਚੀਜ਼ ਆ ਨਾ ਕਮੋਡਿਟੀ ਜਿਹਨੂੰ ਆਪਾਂ ਕਹਿੰਦੇ ਆ, ਜਿਹੜੀਆਂ ਆਪਾਂ ਚੀਜ਼ਾਂ ਵਰਤੋਂ ਕਰਦੇ ਆ ਜਿਹਨਾਂ ਦੀ, ਖਾਕ ਸਾਹਿਬ ਜੀ ਇਹਨਾਂ ਦੇ ਵਿੱਚ ਜਿਹੜਾ ਟਰਾਂਸਪੋਰਟੇਸ਼ਨ ਆ ਨਾ, ਉਹਨੂੰ ਬਹੁਤ ਵੱਡੇ ਪੈਮਾਨੇ ਤੇ ਉਹਨੂੰ ਪ੍ਰੋਫਿਟ ਵੀ ਹੁੰਦਾ ਤੇ ਉਹਦੇ ਨਾਲ ਨੌਕਰੀਆਂ ਵੀ ਨਿਕਲਦੀਆਂ।
1: ਬਿਲਕੁਲ,
2: ਇੱਕ ਥਾਂ ਤੋਂ ਦੂਜੀ ਥਾਂ ਤੇ ਜਿਹੜੀ ਪ੍ਰੋਡਕਟ ਅਮਰੀਕਾ ਦੇ ਵਿੱਚ ਨਹੀਂ ਹੁੰਦੀ ਉਹ ਦੂਸਰੇ ਕੰਟਰੀ ਤੋਂ ਲਿਆਓ, ਇਹਨਾਂ ਦੀ ਉੱਥੇ ਲਿਜਾਓ। ਜਾਂ ਕਈ ਆ, ਇੱਕ ਕਿਸੇ ਨੇ ਬੜੀ ਵਧੀਆ ਉਦਾਹਰਨ ਦਿੱਤੀ ਸੀ, ਉਹ ਕਹਿੰਦੇ ਵੀ ਇੰਗਲੈਂਡ ਆ ਜਿਹੜਾ ਤੇ ਫਰਾਂਸ ਆ, ਉਹ ਇੰਗਲੈਂਡ ਆ ਜਿਹੜਾ ਟੰਨਾਂ ਦੇ ਹਿਸਾਬ ਦੇ ਨਾਲ ਪਨੀਰ ਜਿਹਨੂੰ ਚੀਜ਼ ਆਪਾਂ ਕਹਿੰਦੇ ਹਾਂ ਉਹ ਫਰਾਂਸ ਨੂੰ ਭੇਜਦਾ, ਤੇ ਫਰਾਂਸ ਆ ਜਿਹੜਾ ਉਹ ਆਪਣਾ ਚੀਜ਼ ਇੰਗਲੈਂਡ ਨੂੰ ਭੇਜਦਾ ਟੰਨਾਂ ਦੇ ਹਿਸਾਬ ਨਾਲ। ਉਹ ਭਾਈ ਤੁਸੀਂ ਆਪਣਾ ਕਿਉਂ ਨੀ ਖਾਂਦੇ? ਉਹਦੇ ਵਿੱਚ ਹੁਣ ਕੀ ਆ, ਉਹ ਜੋਬਾਂ ਕ੍ਰੀਏਟ ਕਰਨਾ, ਜਿਹੜਾ ਉਹਦੇ ਵਿੱਚ ਟਰਾਂਸਪੋਰਟ ਆਊਗੀ, ਗੈਸ ਪੰਪ ਚੱਲਣਗੇ, ਟਰੱਕ ਚੱਲਣਗੇ, ਉਹ ਸਾਰਾ ਕੁਛ ਆ ਜਿਹੜਾ ਇਸ ਕਰਕੇ ਵੀ ਬਹੁਤ ਗੁੰਝਲਦਾਰ ਬਣਾਇਆ ਹੋਇਆ, ਕਿਉਂਕਿ ਇਹ ਜਿਹੜੇ ਵੈਸਟਰਨ ਕੰਟਰੀ ਨੂੰ ਇੰਡੀਆ ਦੇ ਵਿੱਚ ਲੋਕਾਂ ਕੋਲ ਨੌਕਰੀਆਂ ਹੈ ਨਹੀਂ ਗੀਆਂ, ਕਿਉਂਕਿ ਉੱਥੋਂ ਦੀ ਗੌਰਮੈਂਟ ਇਸ ਤਰ੍ਹਾਂ ਸੋਚਦੀ ਨੀ ਵੀ ਅਸੀਂ ਜੋਬਾਂ ਕ੍ਰੀਏਟ ਕਰਨੀਆਂ, ਜੋਬਾਂ ਪੈਦਾ ਕਰਨੀਆਂ। ਉਹ ਕਹਿੰਦੇ ਕੋਈ ਨਾ ਤੁਸੀਂ ਆ 4 ਕਿਲੋ ਦਾਲ ਇਹਨਾਂ ਨੂੰ ਦੇਈ ਜਾਓ, ਆਟਾ ਮਾੜਾ ਜਿਹਾ ਦੇਈ ਚਲੋ ਤੇ ਬੈਠੇ ਖਾਈ ਜਾਣਗੇ ਤੇ ਖਾ ਕੇ ਮਰ ਜਾਣਗੇ ਆਪੇ।
1: ਪਰ ਇੱਥੇ ਜਿਹੜੇ ਕਿਸਾਨਾਂ ਨੂੰ 2000, ਬੀਬੀਆਂ ਨੂੰ 1000, ਸਰਕਾਰ ਵੱਲੋਂ 5 ਲੱਖ ਦਾ ਹਸਪਤਾਲ ਦਾ ਖਰਚਾ, ਮਲਕ ਸਿਹਾਰੇ ਬਣਾਤੇ ਆ ਲੋਕ, ਚੁੱਪ ਕਰਕੇ ਜੋ ਅਸੀਂ ਦਿੱਤੇ ਖਾਈ ਪੀ ਜਾਓ, ਤੁਹਾਨੂੰ ਲੋੜ ਕੀ ਹੈ ਕੰਮ ਕਰਨ ਦੀ?
2: ਬਿਲਕੁਲ ਬਿਲਕੁਲ ਬਿਲਕੁਲ, ਬਸ ਇਹੀ ਆ ਜੀ ਕਿਰਤ ਆ ਜਿਹੜੀ ਉਹ ਲੋਕਾਂ ਤੋਂ ਜਿਹੜੀ ਆ ਜਾਣ ਬੁੱਝ ਕੇ ਉਹ ਕਿਰਤ ਤੋਂ ਹਟਾਇਆ ਜਾ ਰਿਹਾ। ਤੇ ਇਹਦੇ ਵਿੱਚ ਕੱਖ ਸਾਹਿਬ ਜੀ ਜਿਹੜੀ ਆ ਪਾਪੂਲੇਸ਼ਨ ਕੰਟਰੋਲ ਦਾ ਵੀ ਆ ਜਿਹੜਾ ਉਹ ਵੀ ਰੋਲ ਪਲੇ ਕਰਦਾ ਤਾਂ ਕਿ ਸਾਡੀ ਪਾਪੂਲੇਸ਼ਨ ਬਹੁਤੀ ਨਾ ਵੱਧ ਸਕੇ। ਤੇ ਚਲੋ ਆਪਾਂ ਖਬਰਾਂ ਵੱਲ ਨੂੰ ਥੋੜਾ ਚੱਲਦੇ ਆ, ਆਪਣਾ ਸਮਾਂ ਇੱਥੇ ਕਾਫੀ ਲੰਘ ਗਿਆ। ਤੇ ਹੁਣ ਖਾਕ ਸਾਹਿਬ ਜੀ ਕੀ ਆ ਕਿ ਅਮਰੀਕਾ ਅਫਗਾਨਿਸਤਾਨ ਵਿੱਚ ਇੱਕ ਦਿਨ ਆ ਗਿਆ, ਇਹ ਖਬਰ ਨਹੀਂ ਸੀਗੀ ਆਪਣੇ ਕੋਲ, ਖਬਰ ਸੀਗੀ ਜਿਹੜੀ ਉਹ ਸ਼ੁਰੂ ਕਰਨੀ ਸੀ ਆਪਾਂ।
1: ਕੋਈ ਗੱਲ ਨੀ,
2: ਮੈਂ ਮੇਡ ਜੀ ਕਿੱਧਰ ਗਿਆ ਮੇਰਾ ਖਾਕ ਸਾਹਿਬ ਸ਼ੁਰੂ ਹੋਈ ਸੀ। ਅੱਛਾ ਹੁਣ ਖਾਕ ਸਾਹਿਬ ਜੀ ਗੱਲ ਹੈਗੀ ਇਸ ਤਰ੍ਹਾਂ ਵੀ ਟਰੰਪ ਸਾਹਿਬ ਆ ਜਿਹੜੇ ਉਹ ਬਹੁਤ ਲੋਹੀ ਲਾਕੀ ਸਪੀਚ ਕਰਦੇ ਨਜ਼ਰ ਆਏ ਆ, ਤੇ ਇਹ ਖਾਕ ਸਾਹਿਬ ਜੀ ਜਿਹੜੀ NBC ਨਿਊਜ਼ ਆ ਉਹਦੇ ਉੱਪਰ ਇਹ ਖਬਰ ਜਿਹੜੀ ਆਈ ਆ ਉਹਨਾਂ ਦੇ ਟਰੰਪ ਸਾਹਿਬ ਦੀ, ਜਿਹਦੇ ਵਿੱਚ ਖਾਕ ਸਾਹਿਬ ਜੀ ਉਹਨਾਂ ਨੇ ਇਹ ਪ੍ਰਸਾਰਿਤ ਕੀਤੀ ਹੈ NBC ਦੇ ਦੁਆਰਾ, ਤੇ ਜਿਹਦੇ ਵਿੱਚ ਖਾਕ ਸਾਹਿਬ ਜੀ ਉਹਨਾਂ ਨੇ ਟਰੰਪ ਸਾਹਿਬ ਨੇ ਬੜੇ ਰੋਹਬ ਨਾਲ ਜਾਂ ਡਰਾਵੇ ਦੇ ਨਾਲ ਕਿਹਾ ਕਿ ਜਿਹੜਾ ਆਪਣਾ ਇੱਕ ਫਾਈਟਰ ਜੈਟ ਸੀਗਾ ਨਾ F-15E ਜਿਹੜਾ ਇਹਦੇ ਬਾਰੇ ਵਿੱਚ ਖਾਕ ਸਾਹਿਬ ਜੀ ਉਹਨੇ ਟਰੰਪ ਸਾਹਿਬ ਨੇ ਇਹ ਕਿਹਾ ਕਿ ਜਿਸ ਬੰਦੇ ਨੇ ਵੀ ਇਸ ਜਹਾਜ਼ ਬਾਰੇ ਖਬਰ ਬਾਹਰ ਨਿਊਜ਼ ਦੇ ਵਿੱਚ ਲਿਆਂਦੀ ਆ ਉਹ ਬੰਦਾ ਛੇਤੀ ਤੋਂ ਛੇਤੀ ਸਾਡੇ ਸਾਹਮਣੇ ਆ ਜਾਵੇ ਤੇ ਨਹੀਂ ਤਾਂ ਅਸੀਂ ਉਹਨੂੰ ਫੜ ਕੇ ਜੇਲ ਦੇ ਵਿੱਚ ਆ ਜਿਹੜਾ ਉਹ ਬੰਦ ਕਰ ਦੇਣਾ ਤੇ ਫੇਰ ਉਹਦੇ ਤੋਂ ਪੁੱਛਗਿੱਛ ਹੋਊਗੀ ਕਿ ਤੂੰ ਇਹ ਮੀਡੀਆ ਦੇ ਵਿੱਚ ਖਬਰ ਕਿਉਂ ਦਿੱਤੀ ਆ। ਸੋ ਦੇਖੋ ਇਸ ਦੇਸ਼ ਦੇ ਵਿੱਚ ਇੱਥੋਂ ਤੱਕ ਪਾਬੰਦੀਆਂ ਲੋਕਾਂ ਦੇ ਉੱਪਰ ਲੱਗਣ ਲੱਗ ਪਈ
1: ਹੈ ਹੀ ਨਹੀਂ ਸੀ ਇੱਥੇ, ਬਿਲਕੁਲ ਹੈ ਨਹੀਂ ਇੱਥੇ, ਅੱਜ ਵੀ ਹੈ ਨਹੀਂ ਗਿਆ। ਮਤਲਬ ਤੁਹਾਨੂੰ ਮਿਲਦਾ ਰਾਈਟਸ ਤੁਹਾਡੇ ਹੈਗੇ, ਤੁਸੀਂ ਬੋਲ ਸਕਦੇ ਹੋ ਕੈਮਰਾ ਲੈ ਕੇ ਜਿੱਥੇ ਮਰਜ਼ੀ,
2: ਫਰੀਡਮ ਆਫ ਸਪੀਚ ਹੈਗੀ ਆ, ਤੁਹਾਨੂੰ ਫਰੀਡਮ ਆਫ ਸਪੀਚ ਨੂੰ ਇਸੇ ਨੂੰ ਕਹਿੰਦੇ ਆ ਕਿ ਤੁਸੀਂ ਦੱਸ ਸਕਦੇ ਆ। ਤੇ ਇਹਦੇ ਵਿੱਚ ਉਹਨਾਂ ਨੇ ਖਾਕ ਸਾਹਿਬ ਜੀ ਉਹ ਕਿਹਾ ਕਿ ਜਿਹੜਾ ਇਹ ਕੱਲੇ ਬੰਦੇ ਨੂੰ ਨਹੀਂ ਕਹਿੰਦੇ ਅਸੀਂ ਸਜ਼ਾ ਦੇਣੀ, ਬੰਦੇ ਨੂੰ ਨਹੀਂ ਜੇਲ ਚ ਡੱਕਣਾ, ਕੱਲੇ ਨੂੰ ਜਿਹੜੇ ਨਿਊਜ਼ ਆਰਗੇਨਾਈਜੇਸ਼ਨ ਨੇ ਉਹਦੀ ਜਿਹੜੀ ਆ ਖਬਰ ਆ ਜਿਹੜੀ ਉੱਪਰ ਆਪਣੇ TV ਦੇ ਦਿੱਤੀ ਆ ਜਿਹੜੀ NBC ਹੈਗੀ ਆ, ਤੇ ਉਹਨੂੰ ਵੀ ਕਹਿੰਦੇ ਆ ਸਜ਼ਾ ਜਿਹੜੀ ਆ ਉਹ ਅਸੀਂ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦੇਵਾਂਗੇ, ਇਸ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਆਉਣ ਲੱਗ ਪਈਆਂ ਖਾਕ ਸਾਹਿਬ ਜੀ। ਇਸ ਦੇਸ਼ ਦੇ ਵਿੱਚ ਪਤਾ ਨੀ, ਮੈਂ ਤਾਂ ਸੋਚਦਾ ਸੀ ਕਿ ਇੱਥੇ ਆਜ਼ਾਦੀ ਆ ਹਰੇਕ ਨੂੰ ਬੋਲਣ ਦੀ, ਪਰ ਲੱਗਦਾ ਨਹੀਂ ਪਈ ਇਹ ਜਿਹੜੀ ਆ ਖਬਰ ਸਹੀ ਹੈਗੀ ਆ ਵੀ ਆਜ਼ਾਦੀ ਹੈਗੀ ਇੱਥੇ। ਨਹੀਂ, ਕੋਈ ਨੀ ਹੈਗੀ ਆਜ਼ਾਦੀ, ਸਿਰਫ ਉਹਨੂੰ ਆ ਜਿਹਦੇ ਕੋਲ ਬਹੁਤ ਸਾਰਾ ਪੈਸਾ ਆ ਜਾਂ ਫਿਰ ਜਿਹਦੇ ਕੋਲ ਬਹੁਤ ਵੱਡੀ ਜਿਹੜੀ ਨੌਕਰੀ ਉੱਪਰ ਲਿਆਉਣ ਵਾਲੇ ਆ।
1: ਸਾਰੀ ਉੱਥੋਂ ਖਬਰ ਆ ਗਈ ਹੈ ਚੀਮਾ ਸਾਹਿਬ, ਇਰਾਨ ਤੋਂ ਖਬਰ,
2: ਬਿਲਕੁਲ ਬਿਲਕੁਲ
1: ਬਿਲਕੁਲ, ਜਾਂ ਡਿੱਗ ਪਿਆ ਜਾਂ ਇੱਕ ਪਾਇਲਟ ਜਿਹੜਾ ਹੈਗਾ ਉਹ ਫੜ ਲਿਆ, ਦੂਜਾ ਲੱਭਾ ਨਹੀਂ ਗਾ,
2: ਲੱਭਾ ਜੀ,
1: ਫਿਰ ਖਬਰ ਤੇ ਆਪਣੇ ਆਪ ਹੀ ਉੱਥੋਂ ਹੀ ਆ ਗਈ,
2: ਬਸ ਬਾਹਰੋਂ ਹੀ ਆ ਗਈ ਆ।
1: ਨਹੀਂ ਟਰੰਪ ਸਾਹਿਬ ਨੇ ਕਹਿੰਦੇ ਕੋਈ ਗਾਲਾਂ ਗੁਣਾ ਵੀ ਕੱਢੀਆਂ ਜੀ ਉਹਦੀ ਰਿਕਾਰਡਿੰਗ ਚ ਆ ਗਿਆ ਹੈਗਾ, ਕੋਈ ਉਹਨੇ ਇੱਕ ਤੇ ਜਿਹੜਾ ਲਾਈਵ ਹੋ ਕੇ ਕੀਤਾ ਤੇ ਦੂਜਾ ਉਹਨਾਂ ਨੇ ਟਵੀਟ ਕੀਤਾ, ਉਹ ਚ ਵੀ ਸੇਮ ਲੈਂਗੁਏਜ ਵਰਤੀ ਗਈ ਆ,
2: ਵਰਤੀ ਗਈ ਆ, ਬਿਲਕੁਲ ਬਿਲਕੁਲ। ਖਾਕ ਸਾਹਿਬ ਜੀ ਮੈਨੂੰ ਲੱਗਦਾ ਪਈ ਆਪਣੇ ਪ੍ਰੈਜੀਡੈਂਟ ਸਾਹਿਬ ਟਰੰਪ ਸਾਹਿਬ ਹੈਗੇ ਆ, ਉਹਨਾਂ ਦਾ ਦਿਮਾਗ ਥੋੜਾ ਜਿਹਾ ਨਹੀਂ ਲੱਗਦਾ ਹਿੱਲ ਚੁੱਕਿਆ ਆ, ਕਿਉਂਕਿ ਉਹਨਾਂ ਦੀ ਏਜ ਵੀ ਹੁਣ ਹੋ ਗਈ ਆ, ਤੇ ਉਹਨਾਂ ਨੂੰ ਜਿਹੜਾ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜੀ ਲੈਂਗੁਏਜ ਭਾਸ਼ਾ ਜਿਹੜੀ ਵਰਤ ਰਹੇ ਆ ਉਹ ਸੋਹਣੀ ਨਹੀਂ ਖਾਕ ਸਾਹਿਬ ਜੀ, ਇੱਕ ਏਡੇ ਵੱਡੇ ਦੇਸ਼ ਦੀ ਲੀਡਰ ਦੇ ਮੂੰਹੋਂ ਇਹ ਗੱਲਾਂ ਸਾਜੀਆਂ ਨਹੀਂ ਹੁੰਦੀਆਂ। ਪਰ ਤੁਹਾਨੂੰ ਪਤਾ ਵੀ ਉਹ ਟਰੰਪ ਸਾਹਿਬ ਜਿਹੜੇ ਆ ਪਹਿਲਾਂ ਤੋਂ ਇਸ ਤਰ੍ਹਾਂ ਦੀ ਨੀਤੀ ਆ ਉਹਨਾਂ ਦੀ, ਤੇ ਉਹ ਬਦਲਣਾ ਹੁਣ ਬੜਾ ਮੁਸ਼ਕਿਲ ਆ। ਤੇ ਅਗਲੀ ਖਬਰ ਜਿਹੜੀ ਹੈ ਖਾਕ ਸਾਹਿਬ ਜੀ, ਉਹ ਇਹ ਆ ਕਿ ਕਈ ਮਹੀਨਿਆਂ ਤੋਂ ਆਇਸ ਦੁਆਰਾ ਅਰੈਸਟ ਕੀਤੀ ਗਈ ਸਟੈਫਨੀ ਹੈਨੀ, ਸਟੈਫਨੀ ਕੈਨੀ ਉਹਦਾ ਨਾਂ ਹੈਗਾ, ਬਲਾਸਕਿਸ, ਇਹ ਜਿਹੜੀ ਖਾਕ ਸਾਹਿਬ ਜੀ ਔਰਤ ਆ, ਇਹਨੂੰ ਹੁਣ ਕਿੰਨਿਆਂ ਮਹੀਨਿਆਂ ਬਾਅਦ ਜੇਲ੍ਹ ਦੇ ਵਿਚੋਂ ਜਿਹੜਾ ਉਹ ਛੱਡਿਆ ਗਿਆ।
1: ਮੈਕਸੀਕੋ ਤੋਂ ਆਈ ਸੀ ਜਿਹੜੀ ਜੀ,
2: ਨਹੀਂ ਇਹ ਵੈਨਜ਼ੂਏਲਾ ਦੀ ਆ,
1: ਵੈਨਜ਼ੂਏਲਾ ਦੀ। ਅੱਛਾ,
2: ਹਾਂਜੀ, ਇਹ ਵੈਨਜ਼ੂਏਲਾ ਦੀ ਆ, ਤੇ ਇਹਨੇ ਖਾਕ ਸਾਹਿਬ ਜੀ ਇੱਥੇ ਅਮਰੀਕਾ ਦੇ ਵਿਚ US ਆਰਮੀ ਰਿਜ਼ਰਵ ਬਲੈਕ ਹਾਕ ਹੈਲੀਕਾਪਟਰ ਦਾ ਪਾਇਲਟ ਸੀ ਉਹ।
1: ਅੱਛਾ ਜੀ,
2: ਦੇਖੋ ਤੁਸੀਂ ਉਹ ਬੰਦੇ ਦੀ ਪੋਸਟ ਹੈ ਜਿਹੜੀ US ਆਰਮੀ ਰਿਜ਼ਰਵ ਬਲੈਕ ਹਾਕ ਹੈਲੀਕਾਪਟਰ ਦੇ ਪਾਇਲਟ ਆ ਜਿਹੜਾ, ਉਹਦੇ ਨਾਲ ਇਸ ਔਰਤ ਦੀ ਸ਼ਾਦੀ ਹੋਈ ਸੀ।
1: ਅੱਛਾ ਜੀ,
2: ਤੇ ਜਿਹਨੂੰ ਇਹਨੂੰ ਫਿਰ ਜਿਹੜੀ ਸ਼ਾਦੀ ਹੋਣ ਤੋਂ 2 ਦਿਨ ਬਾਅਦ ਇਹਨੂੰ ਫੜ ਲਿਆ ਗਿਆ ਤੇ ਇਹਨੂੰ ਜੇਲ੍ਹ ਚ ਦੇ ਦਿੱਤਾ, ਬੰਦ ਕਰ ਦਿੱਤਾ।
1: ਅੱਛਾ ਜੀ,
2: ਤੇ ਉਦੋਂ ਵੀ ਉੱਥੇ ਬੰਦ ਸੀਗੀ, ਤੇ ਫੇਰ ਹੁਣ ਇਹਨੂੰ ਜਿਹੜਾ ਉਹ ਕੇਸ ਕੂਸ ਵਕੀਲ ਕੀਤਾ ਆ ਹੁਣ, ਤੇ ਉਹ ਬੰਦਾ ਵੀ ਤੁਹਾਨੂੰ ਪਤਾ ਵੀ ਉਹ ਮਾੜੀ ਮੋਟੀ ਗੱਲ ਤਾਂ ਹੈ ਨੀ, ਬਲੈਕ ਹਾਕ ਦਾ ਉਹ ਮਤਲਬ ਪਾਇਲਟ ਹੈਗਾ ਆ, ਤੇ 2000 ਮਿਲਟਰੀ ਰਾਹੀਂ ਜਾਂ ਕਿਸੇ ਹੋਰ ਜਿਹੜੀ ਪਾਇਆ ਹੋਣਾ ਆ, ਤੇ ਉਹਦੇ ਕਰਕੇ ਫਿਰ ਇਹ ਜਿਹੜਾ ਆਦਮੀ ਆ ਇਹਦਾ ਨਾਂ ਹੈਗਾ ਕ੍ਰਿਸ ਬਸਬੀ ਇਹਦਾ ਨਾਂ ਆ। ਤੇ ਉਦੋਂ ਦੇਖ ਲਓ ਭਾਈ 2 ਦਿਨ ਸ਼ਾਦੀ ਹੋਈ ਨੂੰ ਹੋਏ ਸੀ, ਉਸ ਤੋਂ ਬਾਅਦ ਉਹਨੂੰ ਫੜ ਕੇ ਜੇਲ੍ਹ ਚ, ਤੇ ਹੁਣ ਉਹ ਨਿਕਲੀ ਆ ਪਿਛਲੇ ਸਾਲ ਦੀ ਇਹ ਗੱਲ ਆ, ਮੇਰੇ ਖਿਆਲ 5 ਜਾਂ 6 ਮਹੀਨੇ ਹੋ ਗਏ ਉਹ ਖਬਰ ਦੇ ਵਿਚ ਨੀ, ਉਹ ਬੇਰਬਾਰੀ ਪਾਇਆ ਹੋਇਆ। ਤੇ ਫੇਰ ਖਾਕ ਸਾਹਿਬ ਜੀ ਇਹ ਜਿਹੜਾ ਸੱਜਣ ਹੈਗਾ ਕ੍ਰਿਸ ਬਸਬੀ ਇਹਦਾ ਨਾਂ ਹੈਗਾ ਆ, ਤੇ ਇਹ ਜਿਹੜਾ ਫਰਾਈਡੇ ਜਿਹੜਾ ਲੰਘ ਕੇ ਗਿਆ, ਉਸ ਦਿਨ ਫਿਰ ਇਹ ਫੁੱਲਾਂ ਦਾ ਗੁਲਦਸਤਾ ਲੈ ਕੇ ਜੇਲ੍ਹ ਦੇ ਅੱਗੇ ਜਿਹੜਾ ਉਹਦਾ ਸਵਾਗਤ ਕਰਨ ਲਈ ਜਿਹੜਾ ਖੜਾ ਸੀਗਾ, ਤੇ ਫੇਰ ਉਹਨੂੰ ਜਿਹੜਾ ਬਾਹਰ ਜੇਲ੍ਹ ਤੋਂ ਕੱਢਿਆ ਗਿਆ। ਤੇ ਕ੍ਰਿਸ ਨੇ ਕਿਹਾ ਕਿ ਉਹਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਸ ਦਿਨ ਦੀ ਉਡੀਕ ਕਰਦਿਆਂ ਮੁੱਦਤਾਂ ਗੁਜ਼ਰ ਚੁੱਕੀਆਂ, ਪਰ ਅਜੇ ਕੁਝ ਮਹੀਨੇ ਹੀ ਗੁਜ਼ਰੇ ਆ। ਉਹਨੂੰ ਏਦਾਂ ਲੱਗਦਾ ਸੀ, ਕਾਕਸ਼ਾ ਵੀ ਤੁਹਾਨੂੰ ਪਤਾ, ਜੇ ਤੁਸੀਂ ਕਿਸੇ ਦੀ ਉਡੀਕ ਕਰਦੇ ਆ, ਉਡੀਕ ਤਾਂ ਤੁਸੀਂ ਜਾ ਕੇ ਕਿਸੇ ਨੂੰ ਉਡੀਕਦੇ ਆ, ਮੋੜ ਤੇ ਖੜ ਜਾਓ 5 ਮਿੰਟ ਵੀ ਸਾਹਿਬ ਉੱਥੇ ਕਾਕਸ਼ਾ ਜੀ ਬੰਦਾ ਘੜੀ ਘੜੀ ਮੂੰਹ ਚੱਕ ਕੇ ਦੇਖਦਾ ਵੀ ਯਾਰ ਹਜੇ ਵੀ ਨੀ ਆਇਆ, ਹਜੇ ਵੀ ਨੀ, ਘੜੀ ਵੱਲ ਨੂੰ ਵੀ ਜਾਂਦਾ, ਕਦੇ ਫੋਨ ਵੱਲ ਨੂੰ ਜਾਂਦਾ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ। ਤੇ ਫੇਰ ਜਿਹੜਾ ਫੈਡਰਲ ਜੱਜ ਸਾਹਿਬ ਸੀਗੇ, ਉਹਨਾਂ ਨੇ ਫੈਸਲਾ ਸੁਣਾਉਂਦੇ ਸਮੇਂ ਕਿਹਾ ਕਿ ਸਟੈਫਨੀ ਵਿਲਾਸਕਿਸ ਜਿਹੜੀ ਹੈਗੀ ਆ, ਇਹਦੀ ਜਿਹੜੀ ਆ ਇਹਨੂੰ ਡਿਊ ਪ੍ਰੋਸੈਸ ਜਿਹਨੂੰ ਕਹਿੰਦੇ ਆ ਖਾਕ ਸਾਹਿਬ ਜੀ, ਕਿਉਂਕਿ ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰਦੇ ਹੋ ਥੋੜਾ ਜਿਹਾ ਹੀ ਸਮਾਂ ਹੁੰਦਾ, ਮੇਰਾ ਖਿਆਲ 12 ਜਾਂ 24 ਘੰਟੇ ਕਿੰਨੇ ਹੁੰਦੇ ਆ, ਮੇਰੇ ਕੋਲ ਡੇਟਾ ਹੈ ਨੀਗਾ। ਉਸ ਦੇ ਵਿੱਚ ਵਿੱਚ ਉਨੇ ਸਮੇਂ ਦੇ ਜਿਹੜਾ ਆ ਉਹਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਆ। ਇਹ ਨੀ ਭਾਈ ਤੁਸੀਂ ਜਾ ਕੇ ਉਹਨੂੰ ਚੱਕ ਕੇ ਤਾਂ ਉੱਥੇ ਹਵਾਲਾ ਚ ਬੰਦ ਕਰ ਦਿਓ ਤੇ ਉਹਦੀ ਮੁੜ ਕੇ ਬਾਤ ਨਾ ਪੁੱਛੋ। ਇੱਥੇ ਅਮਰੀਕਾ ਦੇ ਵਿੱਚ ਇਹ ਲਾ ਆ ਜਿਹੜਾ ਉਹ ਹੈਗੀ ਆ, ਉਹਦੀ ਟਾਈਮ ਦੀ ਲਿਮਿਟ ਆ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਤੁਸੀਂ ਉਹਨੂੰ ਪੇਸ਼ ਕਰਨਾ ਹੁੰਦਾ ਜੱਜ ਦੇ ਸਾਹਮਣੇ। ਤੇ ਇਹ ਖਾਕ ਸਾਹਿਬ ਜੀ ਜਿਹੜੀ ਇਹ ਔਰਤ ਸੀਗੀ ਸਟੈਫਨੀ ਵਿਲਾਸਕਿਸ ਜਿਹਦਾ ਨਾਂ ਸੀਗਾ, ਇਹਨੇ ਖਾਕ ਸਾਹਿਬ ਜੀ 2021 ਦੇ ਵਿੱਚ ਇੱਥੇ ਅਮਰੀਕਾ ਦੇ ਵਿੱਚ ਪਹਿਲਾਂ ਪੋਲੀਟੀਕਲ ਅਸਾਇਲਮ ਜਿਹੜੀ ਸੀ ਉਹ ਲਈ ਸੀਗੀ, ਤੇ ਇਲੀਗਲੀ ਇੱਥੇ ਰਹਿ ਰਹੀ ਸੀਗੀ, ਤੇ ਫੇਰ ਇਹਨੇ ਇਸ ਜਿਹੜਾ ਹੈਗਾ ਸੀ ਕ੍ਰਿਸ ਬਸਬੀ ਇਹਦੇ ਨਾਲ ਫਿਰ ਸ਼ਾਦੀ ਵੀ ਕਰ ਲਈ ਸੀਗੀ। ਸੋ ਇਹ ਮਾੜਾ ਮੋਟਾ ਕੇਸ ਨਹੀਂ ਸੀਗਾ, ਪਰ ਉਹ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਪਤਾ ਜਿਹੜੀ ਆਇਸ ਡਿਪਾਰਟਮੈਂਟ ਆ ਉਹਨਾਂ ਨੇ ਬੜੀ ਜਿਹੜੀ ਆ ਹੁਰਮਤੀ ਜਿਹਨੂੰ ਆਪਾਂ ਕਹਿੰਦੇ ਦਿਖਾਲੀ ਆ, ਲੋਕਾਂ ਦੇ ਵਿੱਚ ਜਿਆਦਤੀਆਂ ਬਹੁਤ ਜਿਹੜੀਆਂ ਉਹਨੇ ਕੀਤੀਆਂ ਹੈਗੀਆਂ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ, ਉਹ ਇੱਕ ਪਾਸੇ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਜਿਹੜਾ ਹੈਗਾ ਉਹ ਹੈਗਾ ਇਰਾਨ, ਹਿਜ਼ਬੁੱਲਾ, ਹੂਤੀ ਜਿਹੜੇ ਆ, ਇਹ ਤਿੰਨ ਜਿਹੜੇ ਲੋਕ ਦੇਸ਼ ਤਾਂ ਹੈ ਨੀ ਆ ਸਾਰਾ, ਕਿਉਂਕਿ ਉਹ ਯਮਨ ਦੇ ਹੂਤੀ ਆ ਜਿਹੜੇ, ਉਹ ਤਾਂ ਮੇਰਾ ਖਿਆਲ ਉੱਥੋਂ ਦੀ ਗਵਰਨਮੈਂਟ ਹੀ ਆ, ਉਹਦੀ ਹੀ ਫੌਜ ਆ। ਤੇ ਪਰ ਜਿਹੜਾ ਹਿਜ਼ਬੁੱਲਾ ਆ ਇਧਰ ਲਿਬਨਾਨ ਦੇ ਵਿੱਚ, ਉਹ ਤਾਂ ਇੱਕ ਵੱਖਰਾ ਆਰਗੇਨਾਈਜੇਸ਼ਨ ਬਣਿਆ ਹੋਇਆ, ਪਰ ਉਹਦੀ ਪਾਵਰ ਆ ਜਿਹੜੀ ਉਹ ਗਵਰਨਮੈਂਟ ਨਾਲ ਉਹਦੀ ਜ਼ਿਆਦਾ ਆ, ਉਹ ਜ਼ਿਆਦਾ ਪਾਵਰ।
1: ਅੱਧਾ ਹਿੱਸਾ ਲਿਬਨਾਨ ਦਾ ਉਹਨਾਂ ਦੇ ਅੰਡਰ ਹੈ ਨਾ, ਇੱਕ ਸਾਈਡ ਦੇ ਉੱਪਰ ਉੱਤੇ ਰਾਜ ਉਹਨਾਂ ਦਾ ਹੀ।
2: ਹਾਂਜੀ ਹਾਂਜੀ ਬਿਲਕੁਲ। ਸੋ ਹੁਣ ਕੀ ਆ ਖਾਕ ਸਾਹਿਬ ਜੀ, ਦੂਸਰੇ ਪਾਸੇ ਜਿਹੜੇ ਹਿਜ਼ਬੁੱਲਾ, ਇਹ ਤਿੰਨੋ ਗਰੀਬ ਦੇਸ਼ ਆ, ਤੇ ਦੂਸਰੇ ਪਾਸੇ ਦੋਨੋ ਦੇਸ਼ ਜਿਹੜੇ ਆ ਉਹ ਮਾਇਆ ਦੇ ਢੇਰ ਦੇ ਉੱਪਰ ਬੈਠੇ ਆ। 28 ਫਰਵਰੀ ਤੋਂ ਇਜ਼ਰਾਇਲ ਤੇ ਅਮਰੀਕਾ ਨੇ ਇਕੱਠੇ ਹੋ ਕੇ ਸਲਾਹ ਕੀਤੀ ਅਤੇ ਇਰਾਨ ਦੇ ਤੇਲ ਤੇ ਡਾਕਾ ਜਿਹੜਾ ਸੀ ਮਾਰਨ ਦੀ ਨੀਤ ਨਾਲ ਹਮਲਾ ਕਰ ਦਿੱਤਾ। ਅਤੇ ਅਮਰੀਕਾ ਦੀ ਪਰਜਾ ਨੂੰ ਹਨੇਰੇ ਵਿਚ ਰੱਖਦੇ ਹੋਏ ਕਹਿੰਦੇ ਰਹੇ ਕਿ ਬਸ ਇਕ ਦੋ ਦਿਨਾਂ ਵਿਚ ਇਰਾਨ ਦਾ ਜਿਹੜਾ ਉਹ ਮੋਰਚਾ ਅਸੀਂ ਫਤਿਹ ਕਰ ਲੈਣਾ ਤੇ ਫੇਰ ਸਾਰਾ ਤੇਲ ਆ ਜਿਹੜਾ ਉਹ ਸਾਡਾ ਹੋ ਜਾਣਾ। ਅੱਜ ਇਕ ਦਿਨ ਫਰਵਰੀ ਦਾ ਹੁਣ ਤੁਸੀਂ ਦੇਖ ਲੋ, ਫਰਵਰੀ 28 ਨੂੰ ਹੋਈ ਆ, ਸੋ ਉਹ ਦਿਨ ਲਾ ਲੋ, 31 ਦਿਨ ਜਿਹੜੇ ਮਾਰਚ ਦੇ ਆ ਤੇ ਉਸ ਤੋਂ ਅੱਗੇ 6 ਦਿਨ ਆ ਜਿਹੜੇ ਉਹ ਅਪ੍ਰੈਲ ਦੇ ਵੀ ਗੁਜ਼ਰ ਚੁੱਕੇ ਆ। ਉਹ ਜਿਹੜੀ ਇਕ ਦੋ ਦਿਨ ਦੀ ਲੜਾਈ ਸੀਗੀ ਉਹਨੂੰ ਕੱਖ ਸਾਹਿਬ ਜੀ ਦਿਨ ਹੁਣ ਤੁਸੀਂ ਲਾ ਲੋ 31-36-37 ਤੱਕ 38 ਦਿਨ ਹੋ ਗਏ ਆ, ਅਜੇ ਤੀਕਰ ਜਿਹੜਾ ਉਹ ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਤੇ ਤਬਾਹੀ ਆ ਜਿਹੜੀ ਖਾਕ ਸਾਹਿਬ ਜੀ, ਉਹ ਇਰਾਨ ਤੇ ਹੈਜ਼ਬੁੱਲਾ ਵਿਚ ਵੀ ਘੱਟ ਨਹੀਂ ਹੋਈ ਅਤੇ ਨਾ ਹੀ ਸਾਊਦੀ ਅਰਬ, ਕੁਵੈਤ, ਬਹਿਰੀਨ, ਕਟਰ ਵਰਗੇ ਦੇਸ਼ਾਂ ਦੇ, ਇਨ੍ਹਾਂ ਦੇ ਨਾਲ ਹੋਰ ਵੀ ਕਈ ਦੇਸ਼ ਆ ਜਿਨ੍ਹਾਂ ਦੇ ਵਿਚ ਤਬਾਹੀ ਖਾਕ ਸਾਹਿਬ ਜੀ ਉਥੇ ਵੀ ਹੋਈ ਆ, ਔਰ ਕਈ ਦੇਸ਼ਾਂ ਦੇ ਬਿਲਕੁਲ ਤੇ ਕਈ ਦੇਸ਼ਾਂ ਦੇ ਵਿਚ ਇਸ ਤਰ੍ਹਾਂ ਆ, ਉਹ ਕਹਿੰਦੇ ਆ ਵੀ ਉਹਨੂੰ ਮੁੜ ਕੇ ਜਾਣੀ ਕਿ ਜਿਹਨੂੰ ਆਪਣੇ ਪੰਜਾਬੀ ਦੇ ਵਿਚ ਕਹਿੰਦੇ ਆ ਤਾਬੇ ਆਉਣ ਵਾਸਤੇ ਕਈ ਸਾਲ ਲੱਗਣਗੇ, ਕੱਲੇ ਸਾਲ ਨਹੀਂ ਦਹਾਕੇ ਲੱਗਣਗੇ ਜਿੱਥੇ ਉਹ ਹੁਣ ਸੀਗੇ ਇੱਥੇ ਮੁੜ ਕੇ ਪਹੁੰਚਣ ਵਾਸਤੇ।
1: ਚੀਮਾ ਸਾਹਿਬ, ਓਦਾਂ ਆਪਣੇ ਪੰਜਾਬੀ ਬੜੇ ਸਖਤ ਮਿਹਨਤੀ ਆ, ਤਿਆਰ ਹੋ ਜਾਣਾ ਚਾਹੀਦਾ, ਅਰਬ ਕੰਟਰੀਆਂ ਦੇ ਵਿਚ ਕੰਮ ਬੜਾ ਮਿਲੇਗਾ, ਬਿਲਡਿੰਗਾਂ ਬੁਲਡਿੰਗਾਂ
2: ਕੰਮ ਬੜਾ ਮਿਲੇਗਾ, ਬਿਲਕੁਲ ਕੋਈ ਸ਼ੱਕ ਨਹੀਂ,
1: ਲੜਾਈ ਤੋਂ ਬਾਅਦ।
2: ਹਾਂਜੀ ਹਾਂਜੀ ਹਾਂਜੀ, ਕੰਮ ਬਹੁਤ ਮਿਲੇਗਾ, ਕੰਸਟਰਕਸ਼ਨ ਚੱਲਣੀ ਆ ਤੇ ਹੋ ਸਕਦਾ ਖਾਕ ਸਾਹਿਬ ਜੀ ਲੜਾਈਆਂ, ਕਿਉਂਕਿ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਉਹ ਲੜਾਈਆਂ ਲੁਆਈਆਂ ਵੀ ਇਸੇ ਕਰਕੇ ਜਾਣੀਆਂ ਤਾਂ ਕਿ ਤੁਹਾਡਾ ਜਿਹੜੀਆਂ ਬਿਲਡਿੰਗਾਂ ਇਮਾਰਤਾਂ ਢਹਿਣ ਤੇ ਨਵੀਆਂ ਜੋਬਾਂ ਜਿਹੜੀਆਂ ਉਹ ਨਿਕਲਣ, ਇਹ ਵੀ ਇੱਕ ਲੜਾਈ ਸ਼ੁਰੂ ਕਰਨ ਦਾ ਜਿਹੜਾ ਕਾਰਨ ਇਹ ਵੀ ਹੁੰਦਾ ਹੈ। ਤੇ ਇਹਦੇ ਨਾਲ ਇਜ਼ਰਾਇਲ ਵਿਚ ਵੀ ਨੁਕਸਾਨ ਤਾਂ ਖਾਕ ਸਾਹਿਬ ਜੀ ਘੱਟ ਨਹੀਂ ਹੋ ਰਿਹਾ, ਪਰ ਇਹ ਗੱਲ ਵੱਖਰੀ ਆ ਕਿ ਇਜ਼ਰਾਇਲ ਖਬਰ ਨੂੰ ਬਾਹਰ ਨਹੀਂ ਆਉਣ ਦੇ ਰਿਹਾ, ਜਿੰਨਾ ਉਹਨਾਂ ਦਾ ਨੁਕਸਾਨ ਹੁੰਦਾ ਉਹ ਦੱਸਦੇ ਨਹੀਂ। ਤੇ ਬਾਕੀ ਅਗਲੀ ਗੱਲ ਆ ਜਿਹੜੀ ਖਾਕ ਸਾਹਿਬ ਜੀ ਉਹ ਹੈਗੀ ਆਪਣੇ ਕੋਲ ਇਹ ਕਿ ਬੰਬਾਂ ਦਾ ਛੇਕ ਆ ਜਿਹੜਾ ਖਾਕ ਸਾਹਿਬ ਜੀ ਉਹ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਤਕਰੀਬਨ ਲੱਗ ਰਿਹਾ। ਮੇਰਾ ਨੀ ਖਿਆਲ ਤੇ ਕੋਈ ਵੀ ਜਿਹੜਾ ਦੇਸ਼ ਆ ਉਹ ਜਿਹੜੇ ਬੰਬ ਉੱਥੇ ਚੱਲ ਰਹੇ ਆ ਇਰਾਨ ਦੇ ਵਿਚ ਤੇ ਇਜ਼ਰਾਇਲ ਦੇ ਵਿਚ ਤੇ ਉਹ ਲਿਬਨਾਨ ਦੇ ਵਿਚ, ਇਨ੍ਹਾਂ ਦਾ ਛੇਕ ਚਾਹੇ ਕੋਈ ਦੇਸ਼ ਕਿੰਨੀ ਦੂਰ ਆ, ਭਾਵੇਂ ਉੱਥੇ ਇਨ੍ਹਾਂ ਦਾ ਸਿੱਧਾ ਛੇਕ ਨਹੀਂ ਜਾਂਦਾ, ਪਰ ਉਨ੍ਹਾਂ ਦੀ ਇਕਾਨਮੀ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਾਣੀ ਕਿ ਹਰੇਕ ਦੇਸ਼ ਆ ਜਿਹੜਾ ਉਹਦੇ ਜਿਹੜੇ ਲੋਕ ਆ ਉਨ੍ਹਾਂ ਨੂੰ ਤੰਗੀਆਂ ਤਫਸੀਆਂ ਪੈਦਾ ਇਹ ਬੰਬੇ ਆ ਰਹੇ
1: ਕੋ ਨਿਕਲੀ ਆ ਜੀ ਤੇਲ, ਹਰ ਹਰ ਕੰਟਰੀ ਦੇ ਵਿਚ ਗੈਸ ਮਹਿੰਗੀ ਹੋ ਗਈ ਆ, ਉਹ ਲੋਕਾਂ ਦੇ ਉੱਪਰ ਬੋਝ ਤੇ ਪਿਆ ਨਾ, ਭਾਵਾਂ ਕੋਈ ਮੁਲਕ ਵੀ ਹੋਵੇ ਹਰ ਇੱਕ ਮੁਲਕ ਦੇ ਉੱਪਰ ਬੋਝ ਪਿਆ। ਈਵਨ ਅਰਬ ਕੰਟਰੀਆਂ ਜਿਹੜੀਆਂ ਜਿਹੜੇ ਤੇਲ ਪੈਦਾ ਕਰਦੇ ਉਹਨਾਂ ਦਾ ਟੋਟਲੀ ਨੁਕਸਾਨ ਕਰਤਾ,
2: ਬਿਲਕੁਲ ਬਿਲਕੁਲ,
1: ਸਾਰੇ ਤੇਲ ਦੇ ਭੰਡਾਰ ਜਿਹੜੇ ਬੰਬਾਂ ਨਾਲ ਉਡਾਤੇ ਤੇ ਹੁਣ ਉਹਨਾਂ ਨੂੰ ਵੀ ਪਤਾ ਨੀ ਕਿੰਨਾ ਕੁ ਟਾਈਮ ਲੱਗੂਗਾ ਮੁੜ ਕੇ ਤੇਲ ਨੂੰ ਤਿਆਰ ਕਰਦੇ ਹਨ।
2: ਬਿਲਕੁਲ ਬਿਲਕੁਲ, ਹੁਣ ਖਾਕ ਸਾਹਿਬ ਜੀ ਇਹਦਾ ਜਿਹੜਾ ਅਸਲ ਆ, ਇੰਗਲੈਂਡ ਦੇ ਪੂਰਬੀ ਹਿੱਸੇ ਵਿਚ ਵੀ ਖਾਕ ਸਾਹਿਬ ਜੀ ਜਿਹੜੇ ਆਲੂਆਂ ਦੀ ਫਸਲ ਉਗਾਉਣ ਵਾਲੇ ਜ਼ਿਮੀਂਦਾਰ ਆ ਜਿਹੜੇ ਉਹਨਾਂ ਤੀਕਰ ਵੀ ਇਹ ਜਿਹੜਾ ਸੇਕ ਇਸ ਦਾ ਦੇਖੋ ਹਜੇ, ਹਾਲਾਂਕਿ ਉੱਥੇ ਕੋਈ ਬੰਬ ਨੀ ਡਿੱਗਿਆ, ਜਾ ਕੇ ਕੁਛ ਨੀ ਹੋਇਆ, ਨਾ ਹੀ ਇੰਗਲੈਂਡ ਆ ਜਿਹੜਾ ਉਹਨੇ ਇਹਦੇ ਵਿਚ ਹਿੱਸਾ ਵੀ ਨਹੀਂ ਲਿਆ, ਉਲਝਿਆ ਵੀ ਨਹੀਂ ਇਸ ਲੜਾਈ ਦੇ ਵਿਚ, ਪਰ ਉਥੋਂ ਦੇ ਜਿਹੜੇ ਫਾਰਮਰ ਆ ਉਸ ਹਿੱਸੇ ਦੇ ਵਿਚ ਪੂਰਬੀ ਹਿੱਸਾ ਜਿਹੜਾ ਇੰਗਲੈਂਡ ਦਾ ਹੈਗਾ ਉੱਥੇ ਖਾਕ ਸਾਹਿਬ ਜੀ ਆਲੂ ਵਗੈਰਾ ਹੁੰਦੇ ਆ, ਤੇ ਉਹ ਜਿਹੜਾ ਹਿੱਸਾ ਆ ਖਾਕ ਸਾਹਿਬ ਜੀ ਉੱਥੇ ਇਹ ਦੱਸਿਆ ਗਿਆ ਕਿ ਇਹ ਜਿਹੜਾ ਹਿੱਸਾ ਆ ਜਿੱਥੇ ਆਲੂ ਹੁੰਦੇ ਆਲੂਆਂ ਦੀ ਫਸਲ ਦਾ ਵੀ ਨੁਕਸਾਨ ਹੋ ਰਿਹਾ, ਤੇ ਉਹਦੇ ਨਾਲ ਕਹਿੰਦੇ ਖਾਕ ਸਾਹਿਬ ਜੀ ਇਹ ਜਿਹੜਾ ਇਲਾਕਾ ਨਾ ਇੰਗਲੈਂਡ ਦਾ, ਇੱਥੇ ਇਸ਼ਕ ਮੁਸ਼ਕ ਦੇ ਲਿਖਣ ਵਾਲੇ ਜਿਹੜੇ ਕਵੀ ਹੁੰਦੇ ਸੀਗੇ ਨਾ ਉਹ ਇੱਥੇ ਬੜੇ ਪੈਦਾ ਹੋਏ ਆ, ਉਹ ਕਹਿੰਦੇ ਆ ਇਸ ਧਰਤੀ ਦੇ ਉੱਤੇ ਕਵੀਆਂ ਦੀ ਧਰਤੀ ਗਿਣੀ ਗਈ ਆ, ਤੇ ਇਹਨਾਂ ਦੇ ਵਿਚੋਂ ਖਾਕ ਸਾਹਿਬ ਜੀ ਹੁਣ ਮੈਨੂੰ ਇਹ ਤੇ ਨਹੀਂ ਪਤਾ ਵੀ ਸ਼ੇਕਸਪੀਅਰ ਕਿਹੜੀ ਧਰਤੀ ਦਾ ਸੀਗਾ, ਪਰ ਉਹ ਹੈਗਾ ਇੰਗਲੈਂਡ ਦਾ ਹੀ ਸੀ, ਉਹਨੇ ਵੀ ਜਿਹੜਾ ਇਸ਼ਕ ਮੁਸ਼ਕ ਦੀਆਂ ਗੱਲਾਂ ਲਿਖਣੀਆਂ ਪਹਿਲਾਂ ਉਹਨੇ ਜ਼ਿਆਦਾ ਸ਼ੁਰੂ ਕੀਤੀਆਂ। ਤੇ ਹੁਣ ਕੀ ਆ ਖਾਕ ਸਾਹਿਬ ਜੀ ਇੱਥੇ ਜਿਹੜੀ ਆ ਇੱਥੋਂ ਦੇ ਲੋਕ ਆ ਜਿਹੜੇ ਖਾਕ ਸਾਹਿਬ ਜੀ ਉਹ ਵੀ ਆ ਸਵਾ ਕੁ ਮਹੀਨਾ ਜਿਹੜਾ ਹੁਣ ਹੋਇਆ ਲੜਾਈ ਦਾ ਲੱਗੀ ਨੂੰ ਉਹਦੇ ਤੋਂ ਖਾਕ ਸਾਹਿਬ ਜੀ ਉਹ ਦੁਖੀ ਹੋ ਚੁੱਕੇ ਆ ਇੰਗਲੈਂਡ ਦੇ ਲੋਕ ਵੀ, ਤੇ ਇੱਥੇ ਬਸ ਨਹੀਂ ਹੈਗੀ, ਅਗਰ ਥੋੜੇ ਜਿਹੇ ਗੋ ਨਾਲ ਨਜ਼ਰ ਮਾਰੀ ਜਾਵੇ ਤਾਂ ਸਾਰੀ ਦੁਨੀਆਂ ਦੇ ਦੇਸ਼ਾਂ ਤੱਕ ਇਸ ਲੜਾਈ ਦਾ ਸੇਕ ਪਹੁੰਚ ਚੁੱਕਾ ਤੇ ਸਭ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਉਹ ਅਸਮਾਨ ਨੂੰ ਛੋਹ ਰਹੀਆਂ, ਪਰਜਾ ਜਿਹੜੀ ਆ ਉਹਦੇ ਵਿਚ ਚਿੰਤਾ ਅਤੇ ਫਿਕਰਮੰਦੀ ਪੈਦਾ ਹੋ ਚੁੱਕੀ ਆ ਖਾਕ ਸਾਹਿਬ ਜੀ, ਸਾਰੀ ਦੁਨੀਆਂ ਦੇ ਦੇਸ਼ਾਂ ਦੀ ਜਿਹੜੀ ਪਰਜਾ ਆ ਉਹਦੇ ਵਿਚ ਆਹ ਜਿਹੜੀ ਚੀਜ਼ ਆ ਇਹ ਪੈਦਾ ਹੋ ਚੁੱਕੀ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ।
1: ਬਿਲਕੁਲ ਏਦਾਂ ਹੀ।
2: ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਖਾਕ ਸਾਹਿਬ ਜੀ, ਇੱਕ 44 ਸਾਲਾਂ ਦੀ ਜਿਹੜੀ ਔਰਤ ਸੀਗੀ ਖਾਕ ਸਾਹਿਬ ਜੀ ਇਹਨੂੰ ਗੁਆਚੀ ਨੂੰ 32 ਸਾਲ ਹੋ ਗਏ ਸੀਗੇ।
1: ਅੱਛਾ ਜੀ,
2: 32 ਸਾਲ ਹੋ ਗਏ ਸੀਗੇ ਤੇ ਪੁਲਿਸ ਦੀਆਂ ਨਜ਼ਰਾਂ ਦੇ ਵਿਚ ਇਹਨੂੰ ਜਿਹੜਾ ਕਿਡਨੈਪ ਕੀਤਾ ਗਿਆ ਸੀਗਾ, ਯਾਨੀ ਕਿ ਪੁਲਿਸ ਦੀ ਨਜ਼ਰਾਂ ਦੇ ਵਿਚ ਇਹ ਸੀ ਕਿ ਇਹਨੂੰ ਕਿਡਨੈਪ ਕੀਤਾ ਗਿਆ ਇਸ ਔਰਤ ਨੂੰ ਜਦੋਂ ਇਹ 13 ਸਾਲਾਂ ਦੀ ਸੀ, ਅੱਜ ਤੋਂ 32 ਸਾਲ ਪਹਿਲਾਂ ਤੇ ਕਿਡਨੈਪ ਕੀਤਾ। ਪਰ ਇਹਦੇ ਨਾਲ ਖਾਤਰ ਸਾਹਿਬ ਜੀ ਆਪਣਾ ਨਾਂ ਬਦਲ ਕੇ ਇਹ ਨਵੇਂ ਨਾਂ ਦੀ ਜਿਹੜੀ ਸ਼ਕਲ ਥਾਇਆ ਹੇਠ ਆਪਣੀ ਜ਼ਿੰਦਗੀ ਜਿਹੜੀ ਵਧੀ ਵਧੀ ਗੁਜ਼ਾਰ ਰਹੀ ਸੀ ਤੇ ਐਰੀਜ਼ੋਨਾ ਸੂਬੇ ਦੀ ਇਹ ਜਿਹੜੀ ਸੀਗੀ ਉਥੋਂ ਦੀ ਉਦੋਂ ਜਦੋਂ ਇਹ ਗੁੰਮ ਹੋਈ ਸੀ। ਤੇ ਫਿਰ ਅਖੀਰ ਇਨਵੈਸਟੀਗੇਟਰ ਖਾਤਰ ਸਾਹਿਬ ਜੀ ਇਸ ਕੇਸ ਦਾ ਜਿਹੜਾ ਪਿੱਛਾ ਕਰਦੇ ਰਹੇ, ਅਖੀਰ ਉਹਨੂੰ ਜਿਹਨੂੰ ਇਹ ਕੋਲਡ ਕੇਸ ਉਹਨੂੰ ਉਹ ਐਲਾਨ ਕਰ ਲਿਆ। ਕੋਲਡ ਕੇਸ ਦਾ ਮਤਲਬ ਪਿਜਾਰੇ ਕੇਸ ਦਾ ਸਾਨੂੰ ਪਤਾ ਨਹੀਂ ਲੱਗਾ, ਛੱਡੋ ਪਰੇ ਦੱਸੋ ਇਹਨਾਂ ਦੇ ਪੇਪਰ ਦੱਬ ਦਿਓ ਇੱਥੇ ਫਾਈਲ ਲਿਖੀ ਆਊ ਬਾਅਦ ਚ। ਤੇ ਉਸ ਤਰ੍ਹਾਂ ਦੇ ਹਾਲਾਤ ਹੋ ਗਏ ਸੀਗੇ ਖਾਤਰ ਸਾਹਿਬ ਜੀ ਇਸ ਕੇਸ ਦੇ। ਤੇ ਫੇਰ ਖਾਤਰ ਸਾਹਿਬ ਜੀ ਇਹਦੇ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਦੁਬਾਰਾ ਤੋਂ ਫੇਰ ਪੁੱਛਤਾਛ ਜਿਹੜੀ ਸ਼ੁਰੂ ਹੋਈ, ਜਾਣੀ ਕਿ ਇਨਵੈਸਟੀਗੇਸ਼ਨ ਦੁਬਾਰਾ ਤੋਂ ਸ਼ੁਰੂ ਹੋਈ, ਜਿਹਦੇ ਵਿਚ ਖਾਕਸਾ ਜੀ ਪਤਾ ਲੱਗਿਆ ਕਿ ਇਹ ਕਦੇ ਗੁਮਰਾਹ ਨਹੀਂ ਹੋਈ ਸੀ, ਨਾ ਇਹ ਗੁਆਚੀ ਸੀ, ਨਾ ਇਹਨੂੰ ਕਿਸੇ ਨੇ ਕਿਡਨੈਪ ਕੀਤਾ ਸੀ। ਏਦਾਂ ਦੀ
1: 2 ਮਿੰਟ ਇਹਨੂੰ ਕਵਰ ਕਰਨਾ ਪੂਰੀ ਨੂੰ ਛੇਤੀ ਕਰ ਲੋ
2: ਪੂਰੀ
1: ਕਹਾਣੀ, ਫਿਰ ਮਜ਼ਾ ਆਉਂਦਾ ਜੀ।
2: ਹਾਂਜੀ, ਤੇ ਫੇਰ ਜੱਜ ਸਾਹਿਬ ਨੇ ਖਾਕਸਾ ਸਾਹਿਬ ਦੀ ਇਹਦੀ ਜਿਹੜੀ ਆ ਜ਼ਿੰਮੇਵਾਰ, ਪਹਿਲਾਂ ਅਸਲ ਹੋਇਆ ਕੀ ਸੀ, ਉਹ ਤੀਵੀਂ ਆਦਮੀ ਦੇ ਵਿਚ ਥੋੜਾ ਜਿਹਾ ਝਗੜਾ ਹੋ ਗਿਆ ਸੀਗਾ ਤੇ ਜੱਜ ਨੇ ਉਹ ਇਹਨੂੰ ਆਪਣੇ ਬਾਪ ਦੇ ਹਵਾਲੇ ਕਰ ਦਿੱਤਾ ਕਿ ਬਾਪ ਆ ਜਿਹੜਾ ਇਹਨੂੰ ਪਾਲੂਗਾ, ਕਿਉਂਕਿ ਉਹ ਜਨਾਨੀ ਆ ਜਿਹੜੀ ਉਹਦੇ ਕੋਲ ਨੌਕਰੀ ਵਗੈਰਾ ਨਹੀਂ ਹੋਣੀ। ਪਰ ਅਸਲ ਦੇ ਵਿਚ ਇਹ ਜਿਹੜੀ ਲੜਕੀ ਸੀ ਰਹਿਣਾ ਆਪਣੀ ਮਾਂ ਦੇ ਨਾਲ ਚਾਹੁੰਦੀ ਸੀਗੀ ਤੇ ਉਹਦੇ ਨਾਲ ਰਲ ਕੇ ਫੇਰ ਇਹ ਜਿਹੜੀ ਲੜਕੀ ਸੀਗੀ 13 ਸਾਲਾਂ ਦੀ, ਇਹ ਖਾਕਸਾ ਸਾਹਿਬ ਜੀ ਆਪਣੇ ਫਾਦਰ ਨੂੰ ਕਹਿੰਦੀ ਵੀ ਮੈਂ ਘੋੜਿਆਂ ਨੂੰ ਪਾਣੀ ਪੂਣੀ ਪਿਲਾਇਆ, ਮੈਂ ਉਹਨਾਂ ਦੀ ਸੇਵਾ ਕਰਿਆ ਵਾ ਤੇ ਇਹਨੇ ਮਾਂ ਦੇ ਨਾਲ ਪਹਿਲਾਂ ਹੀ ਜਿਹੜਾ ਗੱਠਜੋੜ ਕੀਤਾ ਸੀਗਾ ਤੇ ਉਹ ਆਪਣੀ ਗੱਡੀ ਲੈ ਕੇ ਆ ਗਈ। ਗੱਡੀ ਲੈ ਕੇ ਆ ਕੇ ਤੇ ਉਹਦੇ ਨਾਲ ਗੱਡੀ ਦੇ ਵਿਚ ਬੈਠ ਕੇ ਦੋਨੇ ਏਅਰਪੋਰਟ ਚ ਲੱਗੇ ਆ ਤੇ ਮੁੜ ਕੇ ਉਥੋਂ ਪਤਾ ਨੀ ਕਿੱਧਰ ਚਲ ਗਈਆਂ। ਕਈ ਵਾਰੀ ਕਹਿੰਦੇ ਆ ਵੀ ਉਹ ਹੋਰ ਕਿਸੇ ਕੰਟਰੀ ਚ ਲੱਗੇ ਆ, ਪਰ ਇਹ ਹੈਗੀਆਂ ਇੱਥੇ ਹੀ ਸੀਗੀਆਂ ਤੇ ਇਹ ਦੋਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਫਿਰ
1: ਸੋਸ਼ਲ ਸਿਕਿਉਰਿਟੀ ਤੋਂ ਹਰ ਚੀਜ਼ ਫੜੀ ਜਾਂਦੀ ਆ ਜਿੱਥੇ ਮਰਜ਼ੀ, ਜਿੱਦਾਂ ਨੀ ਚਾਈਲਡ ਸਪੋਰਟ ਵਾਲੇ ਜਿਹੜੇ ਹੁੰਦੇ ਆ,
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਮਰਜ਼ੀ ਚਲ ਜਾਓ ਅਮਰੀਕਾ ਦੇ ਕਿਸੇ ਕੋਨੇ
2: ਵਿੱਚ,
1: ਜਦੋਂ ਵੀ ਤੁਸੀਂ ਜਾਬ ਅਪਲਾਈ ਕੀਤੀ ਕਿਤੇ, ਕਿਉਂਕਿ ਜਾਬਾਂ ਤੇ ਲੋਕੀ ਕੈਸ਼ ਤੇ, ਵੱਡੀਆਂ ਜਾਬਾਂ ਤੇ ਕੈਸ਼ ਤੇ ਦਿੰਦਾ ਕੋਈ ਨੀ ਗਾ ਅਮਰੀਕਾ ਦੇ ਵਿੱਚ, ਉੱਥੇ ਤੁਹਾਨੂੰ ਪੇਪਰ ਸਾਰਾ ਦੇਣਾ ਪੈਂਦਾ, ਉੱਥੋਂ ਫੜ ਲੈਂਦੇ ਕਹਿੰਦੇ ਲਿਆ ਪੁੱਤਰਾ ਹੁਣ ਇੰਨੇ ਪੈਸੇ ਰਹਿੰਦੇ ਤੇਰੇ ਚਾਈਲਡ ਸਪੋਰਟ।
2: ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਖਾਕ ਸਾਹਿਬ ਜੀ ਇਹ ਜਿਹੜਾ ਅਮਰੀਕਾ ਆ, ਆਹ ਜਿਹੜਾ ਅਮਰੀਕਾ ਸਾਡਾ ਦੇਸ਼, ਇੱਥੇ ਖਾਕ ਸਾਹਿਬ ਜੀ US ਪਾਸਪੋਰਟ ਵੀ ਵਿਕਦੇ ਆ, ਇੱਥੇ ਡਰਾਈਵਰ ਲਾਇਸੈਂਸ ਵੀ ਵਿਕਦੇ ਆ, ਇੱਥੇ ਗ੍ਰੀਨ ਕਾਰਡ ਵੀ ਵਿਕਦੇ ਆ, ਸਭ ਕੁਛ ਇੱਥੇ ਵਿਕਾਊ ਆ। ਸੋ ਹੁੰਦਾ ਕੀ ਆ ਕਿ ਉਹਨੇ ਆਪਣਾ ਨਾਂ ਬਦਲ ਲਿਆ, ਕਿਉਂਕਿ ਉਹ 13 ਸਾਲਾਂ ਦੀ ਸੀਗੀ ਜਦੋਂ 18 ਦੀ ਹੋਈ ਹੋਣੀ ਆ, ਉਦੋਂ ਉਹਨੇ ਆਪਣਾ ਨਾਂ ਹੋਰ ਰੱਖ ਕੇ ਸੋਸ਼ਲ ਸਿਕਿਉਰਿਟੀ ਲੈ ਲਈ, ਕਿਉਂਕਿ ਉਦੋਂ ਬਹੁਤਾ ਪੁੱਛਦੇ ਨਹੀਂ ਸੀ ਹੁੰਦੇ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ। ਅੱਜ ਤੋਂ 32 ਸਾਲ ਪਹਿਲਾਂ ਕੋਈ ਇੰਨਾ ਬਹੁਤਾ ਨਹੀਂ ਸੀ ਪੁੱਛਦੇ। ਅਸੀਂ ਜਦੋਂ ਮੈਂ ਅਮਰੀਕਾ ਆਇਆ, ਜਿਹੜਾ ਮਰ ਜਾ ਕੇ ਲਾਇਸੈਂਸ, ਉਹ ਕਹਿੰਦੇ ਜੀ ਪਾਸਪੋਰਟ ਲਿਆ ਤੇ ਸਾਨੂੰ ਪਾਸਪੋਰਟ ਤੇਰਾ ਚਾਹੀਦਾ, ਜਾਂ ਡੇਟ ਆਫ ਬਰਥ ਲਿਆ, ਡੇਟ ਆਫ ਬਰਥ ਦੀ ਬਰਥ ਸਰਟੀਫਿਕੇਟ ਲਿਆ, ਜਾਂ ਆਪਣਾ ਪਾਸਪੋਰਟ ਲਿਆ। ਪਾਸਪੋਰਟ ਤੇ ਚਾਹੇ ਤੁਸੀਂ ਇਲੀਗਲ ਆ ਚਾਹੇ ਲੀਗਲ ਆ, ਉਹ ਕੁਛ ਨਹੀਂ ਸੀ ਦੇਖਦੇ। ਸਿਰਫ ਉਹਨਾਂ ਦਾ ਮਕਸਦ ਇਹ ਹੁੰਦਾ ਸੀ ਕਿ ਤੁਹਾਡੀ ਜਿਹੜੀ ਆ ਆਈਡੀ ਆ, ਜਿਹੜੀ ਆਈਡੈਂਟੀਫਿਕੇਸ਼ਨ, ਤੁਹਾਡੀ ਡੇਟ ਆਫ ਬਰਥ ਆ ਜਿਹੜੀ, ਉਹ ਉਹਨਾਂ ਦੇ ਕੋਲ DMV ਦੇ ਕੋਲ ਪੱਕੀ ਅਸਲੀ ਸਹੀ ਹੋਵੇ ਪਾਸਪੋਰਟ ਦੇ ਅਨੁਸਾਰ, ਉਹ ਤੁਹਾਨੂੰ ਲਾਇਸੈਂਸ ਦੇ ਦਿੰਦੇ ਸੀਗੇ। ਪਰ ਬਾਕੀ ਹੁਣ ਜਿਹੜਾ ਪਿਛਲੇ 30-40 ਸਾਲਾਂ ਦੇ ਵਿਚ ਕਾਨੂੰਨ ਬਹੁਤ ਬਦਲ ਗਿਆ ਤੇ ਸੈੱਲ ਫੋਨ ਆ ਗਿਆ ਇਸ ਵੇਲੇ, ਹੁਣ ਪਤਾ ਆ ਇੱਥੇ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਜਾਂ FBI ਸੀ, ਉਹਨਾਂ ਨੂੰ ਪਤਾ ਹੈ ਹਰ ਬੰਦਾ ਕਿਹੜੀ ਜਗ੍ਹਾ ਤੇ ਇਸ ਵੇਲੇ ਖੜਾ ਆ, ਕਿਉਂਕਿ ਤੁਹਾਡਾ ਸੈੱਲ ਫੋਨ ਹੈ ਜਿਹੜਾ ਉਹ ਇਹ ਸਾਰੀਆਂ ਗੱਲਾਂ ਦੱਸਦਾ। ਪਰ ਉਹਨਾਂ ਸਮਿਆਂ ਦੇ ਵਿਚ ਇਹ ਹੈ ਨਹੀਂ ਸੀ ਖਾਤਰ ਸਾਹਿਬ ਜੀ। ਤੇ ਇਹਦੇ ਨਾਲ ਇੱਕ ਹੋਰ ਛੋਟੀ ਜਿਹੀ ਖ਼ਬਰ ਆ ਆਪਣੇ ਡਾਕਟਰ ਸਾਹਿਬ ਆਉਣੇ ਵਾਲੇ ਹੋ ਗਏ ਆ,
1: ਤੇ
2: ਖ਼ਬਰ ਕੀ
1: ਚੀਮਾ ਸਾਹਿਬ ਆ ਗਏ ਡਾਕਟਰ ਸਾਹਿਬ
0: ਜੀ,
1: ਤੇ ਡਾਕਟਰ ਸਾਹਿਬ ਹੋਲਡ ਕਰਿਓ, ਚੀਮਾ ਸਾਹਿਬ ਵੀ ਨਾਲ ਨੇ, ਪ੍ਰੋਬਲਮ ਹੈਗੀ ਆ ਉਹਨਾਂ ਦੇ ਦੰਦਾਂ ਦਾੜਾਂ ਦੁਖਦੀਆਂ, 3-4 ਦੁਖਦੀਆਂ, ਤੇ ਫਿਰ ਵੀ ਉਹ ਆ ਗਏ ਕਹਿੰਦੇ ਅੱਜ ਗੋਲੀਆਂ ਗਾਲੀਆਂ ਖਾਧੀਆਂ, ਥੋੜਾ ਜਿਹਾ ਆਰਾਮ ਆਇਆ ਉਹਦੇ ਨਾਲ।
2: ਹਾਂਜੀ, ਉਹ ਮੈਂ ਲੈ ਲਈ ਸੀਗੀ ਕੋਡੀ, ਉਹ ਕੀ ਹੁੰਦੀ ਆ ਕੋਡੀਨ ਦੇ ਨਾਲ ਟੈਲੋਨੇਲ ਵਿੱਚ ਮਿਕਸ ਕੀਤੀ ਹੁੰਦੀ ਆ, ਤੇ ਉਹ ਦਿੱਤੀਆਂ ਸੀ ਡਾਕਟਰ ਨੇ ਤੇ ਉਹ ਫਿਰ ਮੈਂ ਲੈ ਲਈਆਂ ਸੀ, ਤੇ ਉਹਦੇ ਨਾਲ
0: ਥੋੜਾ ਸੀ ਕਿ ਬਹੁਤਾ ਬਿਊਟੀਫਿਕੇਸ਼ਨ ਕਰਨ ਦੀ ਲੋੜ ਨਹੀਂ ਦੰਦਾਂ ਦੀ, ਜਿਹੜਾ ਖਰਾਬ ਹੋ ਗਿਆ ਉਹਨੂੰ ਕੱਢ ਦਿਓ ਬਾਹਰ,
2: ਖਾਵਾਂਗੇ ਕਿੱਦਾਂ?
1: ਨਹੀਂ ਨਹੀਂ, ਕੰਮ ਤਾਂ ਸਾਰੀ ਦੁਨੀਆ ਕੜਕੜਾਉਂਦੀ ਆ, ਫਿਰ ਲੱਗ ਜਾਂਦੇ ਚੀਮਾ ਸਾਹਿਬ ਨਵੇਂ ਲੱਗ ਜਾਂਦੇ,
0: ਸਾਰੀ ਦੁਨੀਆ ਬੜਾ ਆ ਯਾਰ ਖਾਣ ਵਾਸਤੇ ਗੁਰਬਾਣੀ ਦੀ ਗੱਲ ਸੁਣੋ ਨਾ, ਕਬੀਰ ਸਾਹਿਬ ਨੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਲਿਵ ਲਾਗੀ, ਜਾਣੀ ਇਹ ਕਹਾਇਆ ਪ੍ਰੇਤ ਪ੍ਰੇਤ ਕਰ ਭਾਗੀ।
2: ਬਿਲਕੁਲ ਬਿਲਕੁਲ
0: ਔਰਤ ਵੀ ਜਿਹੜੀ ਉਹਦੀ ਮੁਰਦਾ ਲੈ ਜਾਓ ਮੈਨੂੰ ਮੈਂ ਤਾਂ ਰਾਤ ਦਾ ਭੂਤ ਦੱਸਿਆ
2: ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ
0: ਖਰਾਬ ਹੋ ਗਿਆ ਇਹਨਾਂ ਨੂੰ ਸਿੱਟੋ ਪਰੇ ਠੀਕ ਹੈ ਹੁਣ ਆਰਟੀਫਿਸ਼ਲ ਬਣ ਗਿਆ ਕੰਮ ਜੇ ਲੋੜ ਪਵੇਗੀ ਉਹ ਕਰਵਾ ਲਿਓ
2: ਹਾਂਜੀ ਕਰਵਾ ਲਵਾਂਗੇ ਬਿਲਕੁਲ ਤੁਹਾਡੀ ਰਹਿ ਵੇਲੇ ਤੁਹਾਡਾ
0: ਵੈਸੇ ਵੀ ਜਦੋਂ ਬੱਚਾ ਜੰਮਦਾ ਆ ਉਹਨੂੰ ਸਾਫਟ ਫੂਡ ਦੀ ਲੋੜ ਹੁੰਦੀ ਹੈ ਤੇ ਦੰਦ ਨਹੀਂ ਹੁੰਦੇ
2: ਹਾਂਜੀ ਬਿਲਕੁਲ
1: ਇਸ ਉਮਰ ਦੇ ਵਿੱਚ ਆ ਕੇ ਖਿਚੜੀ ਖੁਚੜੀ ਬਣ ਜਾਂਦੇ ਆ
0: ਹਾਂਜੀ ਫੇਰ ਸਖਤ ਖਾਣਾ ਸ਼ੁਰੂ ਕਰ ਦਿੰਦਾ ਤੇ ਫਿਰ ਦੰਦ ਪੱਕੇ ਆ ਜਾਂਦੇ ਆ
2: ਹਾਂਜੀ
0: ਇਹਦੇ ਵਿੱਚ ਉਹਨੂੰ ਸਖਤ ਨਹੀਂ ਲੋੜ ਹੈਗੀ ਖਾਣ ਦੀ ਭਾਈ ਉਹਨੂੰ ਸਾਫਟ ਦਲੀਆ ਦੁਲੀਆ ਖਿਚੜੀ ਖੁਚੜੀ ਖਾਣ ਦੀ ਲੋੜ ਹੈਗੀ ਆ
2: ਮੈਂ
0: ਸਰ ਜਾਂਦਾ ਆ
2: ਬਿਲਕੁਲ ਡਾਕਟਰ ਸਾਹਿਬ ਤੁਹਾਡਾ ਸ਼ਰਮਥਿਆ ਇੱਦਾਂ ਆਪਾਂ ਕਰ ਲੈਣੀ ਆ ਤੇ ਇੱਕ ਛੋਟੀ ਜਿਹੀ ਡਾਕਟਰ ਸਾਹਿਬ ਮੈਨੂੰ ਦੋ ਹੀ ਡੇਢ ਮਿੰਟ ਚਾਹੀਦਾ ਉਹਦੇ ਵਿੱਚ ਮੈਂ ਖਬਰ ਕਰ ਦੇਣੀ ਆ ਤੇ ਆਹ ਜਿਹੜੀ ਖਬਰ ਮੈਂ ਕਰਨ ਲੱਗਾ ਖੱਖ ਸਾਹਿਬ ਤੇ ਡਾਕਟਰ ਸਾਹਿਬ ਜੀ ਉਹ ਇਸ ਤਰ੍ਹਾਂ ਵੀ ਜਰਮਨ ਦੀ ਜਿਹੜੀ ਗਵਰਨਮੈਂਟ ਆ ਉਹਦੇ ਵਿੱਚ ਵੀ ਉਹਦੇ ਸਾਹਮਣੇ ਵੀ ਇੱਕ ਮੁਸੀਬਤ ਆ ਗਈ ਆ ਔਰ ਇਹ ਜਿਹੜੀ ਮੁਸੀਬਤ ਆਈ ਆ ਇਹ ਗੱਲ ਵੱਖਰੀ ਆ
0: ਸ਼ਾਂਤੀ ਨਾਲ ਕਰੋ ਤੁਸੀਂ ਕੋਈ ਐਸੀ ਗੱਲ ਨਹੀਂ ਆਪਣਾ ਪ੍ਰੋਗਰਾਮ ਹੀ ਆ
2: ਠੀਕ ਆ ਥੈਂਕ ਯੂ ਤੇ ਪਰ ਇਹ ਜਿਹੜੀ ਮੁਸੀਬਤ ਪੈਦਾ ਕਿਉਂ ਹੁੰਦੀ ਆ ਇਹਦੇ ਪਾਸੇ ਆਪਾਂ ਤੁਸੀਂ ਦੇਖੋ ਦੋਨੇ ਪੜ੍ਹੇ ਲਿਖੇ ਸਿਆਣੇ ਸੱਜਣ ਹੈਗੇ ਆ ਤੁਸੀਂ ਵੀ ਆਪਣਾ ਉਹ ਵਿਚਾਰ ਮਤਲਬ ਕੋਈ ਨਾ ਕੋਈ ਦੇਓਗੇ ਆਈਡੀਆ ਜਿਹੜੀ ਜਰਮਨ ਦੀ ਗਵਰਨਮੈਂਟ ਹੈ ਖੱਖ ਸਾਹਿਬ ਜੀ ਤੇ ਡਾਕਟਰ ਸਾਹਿਬ ਇਹਨੇ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਵਿੱਚ ਫਿਰ ਇਹ ਮਿਲਟਰੀ ਬਹੁਤੀ ਬਣਾਉਣ ਦੀ ਲੋੜ ਨਹੀਂ ਉਹ ਅਮਰੀਕਾ ਦੇ ਉੱਤੇ ਡਿਪੈਂਡ ਕਰਨ ਲੱਗ ਪਿਆ ਸੀਗੇ ਕਿ ਅਸੀਂ ਨੇਟੋ ਹੈਗੀ ਆ ਸਾਡੇ ਥੋੜੇ ਥੋੜੇ ਫੌਜੀ ਬਾਕੀ ਮੋਹਰੇ ਅਮਰੀਕਾ ਨੂੰ ਲਾਵਾਂਗੇ ਤੇ ਇਸ ਤਰ੍ਹਾਂ ਦਾ ਸਿਲਸਿਲਾ ਸੀਗਾ ਹੁਣ ਕੀ ਹੋਇਆ ਕੇ ਟਰੰਪ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਹੈ ਉਹਦੇ ਤੋਂ ਜਰਮਨ ਆ ਜਿਹੜਾ ਇਸ ਖਬਰ ਤੋਂ ਮੈਨੂੰ ਇਹ ਲੱਗ ਰਿਹਾ ਇਹਨਾਂ ਨੇ ਹੁਣ ਕੀ ਕੀਤਾ ਕਿ 17 ਸਾਲ ਤੋਂ 45 ਸਾਲ ਦੇ ਜਿਹੜੇ ਲੋਕ ਆ ਉੱਥੇ ਜਿਹਨਾਂ ਨੂੰ ਫਾਈਟਿੰਗ ਮੈਨ ਕਹਿੰਦੇ ਆ ਇਹਨਾਂ ਨੂੰ ਉਸ ਦੇਸ਼ ਤੋਂ ਜਰਮਨ ਤੋਂ ਬਾਹਰ ਜਾਣ ਵਾਸਤੇ ਗਵਰਨਮੈਂਟ ਨੇ ਇੱਕ ਨਵਾਂ ਕਾਨੂੰਨ ਬਣਾਤਾ ਜੇ ਤੁਸੀਂ ਬਾਹਰ ਜਾਣਾ ਹੈ ਤੇ ਤੁਹਾਨੂੰ ਪਰਮਿਸ਼ਨ ਲੈਣੀ ਪਿਆ ਕਰੂਗੀ 17 ਤੋਂ 45 ਹੁਣ ਇਹ ਜਿਹੜੀ ਪਰਮਿਸ਼ਨ ਤਾਂ ਇਹ ਤਾਂ ਗੱਲ ਵੱਖਰੀ ਆ ਚਲੋ ਆਪਣੇ ਸਾਹਿਬ ਹੁਣ ਇਥੋਂ ਲੱਗ ਇਹ ਰਿਹਾ ਕਿ ਜਰਮਨ ਦੀ ਗਵਰਨਮੈਂਟ ਉਹ ਵੀ ਜਿਹੜੀ ਆ ਉਹਨੂੰ ਫਿਕਰ ਪੈ ਗਿਆ ਕਿ ਭਾਈ ਸਾਨੂੰ ਆਪਣੇ ਆਪ ਨੂੰ ਆਪ ਰੱਖਿਆ ਕਰਨੀ ਪੈਣੀ ਆ ਇਸ ਕਰਕੇ ਸਾਨੂੰ ਆਪਣੀ ਫੌਜ ਚਾਹੀਦੀ ਆ ਕਹਿਣ ਦਾ ਮਤਲਬ ਮੇਰਾ ਇਹ ਆ ਭਾਈ ਅੱਗੇ ਗਾਹਾਂ ਹੋਰ ਲੜਾਈਆਂ ਲੱਗਣ ਦੀ ਸੰਭਾਵਨਾ ਆ ਜਿਹੜੀ ਉਹ ਹੈਗੀ ਆ ਜਿਹਦੇ ਕਰਕੇ ਜਰਮਨ ਦੀ ਗਵਰਨਮੈਂਟ ਨੇ ਹੁਣ ਇਹ ਕਾਨੂੰਨ ਬਣਾਇਆ ਤਾਂ ਕਿ ਜਿੱਦਾਂ ਯੂਕਰੇਨ ਚੋਂ ਲੋਕ ਬਾਹਰ ਭੱਜ ਗਏ ਸੀਗੇ ਪਹਿਲਾਂ ਬਹੁਤ ਇਸੇ ਤਰ੍ਹਾਂ ਜਰਮਨ ਤੋਂ ਵੀ ਲੋਕ ਆ ਜਿਹੜੇ ਬਾਹਰ ਨਾ ਭੱਜਣ ਹੁਣ ਇੱਥੇ ਇੱਕ ਜਿਹੜਾ ਥੋੜਾ ਜਿਹਾ ਲੱਗਦਾ ਜਰਮਨ ਨੂੰ ਰੂਸ ਤੋਂ ਵੀ ਜਿਹੜਾ ਥੋੜਾ ਜਿਹਾ ਖਤਰਾ ਹੋ ਗਿਆ ਤੇ ਰੂਸ ਨਾ ਆ ਕੇ ਕਿਤੇ ਮੈਨੂੰ ਲੱਭ ਲਵੇ ਮੇਰਾ ਖਿਆਲ ਆ ਭਾਈ ਇਹ ਤਾਂ ਜਰਮਨ ਦੀ ਗਵਰਨਮੈਂਟ ਨੂੰ ਜਿਹੜਾ ਕਾਨੂੰਨ ਇਸ ਤਰ੍ਹਾਂ ਦਾ ਬਣਾਉਣਾ ਪਿਆ
1: ਚੀਮਾ ਸਾਹਿਬ ਕਰਿਆ ਕਿ ਉਹਨਾਂ ਨੇ ਅਮਰੀਕਨਾਂ ਨੂੰ ਵੀ ਕਹਿਤਾ ਕਿ ਆਪਣੀ ਜਿਹੜੀ 40,000 ਆਰਮੀ ਤੁਹਾਡੀ ਤੁਸੀਂ ਇੱਥੋਂ ਉਠਾ ਲਓ ਤੇ ਉਹਨਾਂ ਨੂੰ ਤਾਂ ਕਵਰ ਕਰਨਾ ਚਲੋ ਆਪਾਂ ਹੁਣ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ
2: ਹਾਂਜੀ
1: ਡਾਕਟਰ ਸਾਹਿਬ ਆਓ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
0: ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਹਰ ਆਦਮੀ ਨੂੰ ਜਦੋਂ ਲੋੜ ਪੈਂਦੀ ਹੈ ਨਾ ਮੈਂ 2 ਮਿੰਟ ਇਸ ਤੇ ਗੱਲ ਕਰਕੇ ਅੱਗੇ ਆਪਾਂ ਸ਼ੁਰੂ ਕਰਦੇ ਹਾਂ
2: ਜੀ
0: ਲੋੜ ਪੈਂਦੀ ਹੈ ਨਾ ਉਦੋਂ ਹੀ ਉਹ ਗਿੱਦੜ ਹਵਾ ਵਾਂ ਕਰਨਾ ਸ਼ੁਰੂ ਕਰ ਦਿੰਦਾ ਹੈ
2: ਹਾਂਜੀ
0: ਜਦੋਂ ਠੰਡ ਲੱਗਦੀ ਹੈ ਤੇ ਫਿਰ ਆਂਦਾ ਵੀ ਗੰਨੇ ਗੁੰਨੇ ਚੂਬਦੇ ਤੇ ਸਵੇਰੇ ਉੱਠ ਕੇ ਪਹਿਲਾ ਕੰਮ ਮੈਂ ਤੁਰਨਾ ਹੀ ਘਟਣਾ ਹੈਗਾ ਹਾਂਜੀ
2: ਹਾਂਜੀ
0: ਸਵੇਰ ਹੁੰਦੀ ਹੈ ਤੇ ਫਿਰ ਧੁੱਪ ਨਿਕਲ ਆਉਂਦੀ ਹੈ ਤੇ ਫਿਰ ਬਿਲਕੁਲ ਬੇਫਿਕਰ ਹੋ ਜਾਂਦਾ ਆ ਵੀ ਚੱਲ ਕੋਈ ਗੱਲ ਨੀ ਫਿਰ ਵੇਖਾਂਗੇ ਹਾਂਜੀ ਫਿਰ ਠੰਡ ਲੱਗਦੀ ਤੇ ਫਿਰ ਵਾਂ ਵਾਂ ਕਰਦਾ ਆ 1962 ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇਹ ਹਾਲਾਤ ਸੀ ਵੀ ਅਸੀਂ ਤਾਂ ਪੰਛੀ ਮਨਾਉਣ ਡੇ ਸਾਂ ਚੀਨੀਆਂ ਦੇ ਨਾਲ
2: ਬਿਲਕੁਲ
0: ਕਬਜ਼ਾ ਕਰ ਲਿਆ
2: ਬਿਲਕੁਲ ਬਿਲਕੁਲ
0: ਫਿਰ ਸਾਨੂੰ ਯਾਦ ਆਇਆ ਕਿ ਅਸੀਂ ਤਾਂ ਐਵੇਂ ਅਹਿੰਸਾ ਪਰਮਾ ਧਰਮਾ ਬਣਾਈ ਫਿਰਦੇ ਆ ਸਾਰਾ
2: ਹਾਂਜੀ
0: ਬੁੱਧ ਦਾ ਦੇਸ਼ ਸੀਗਾ ਇਸ ਕਰਕੇ ਇਹ ਗੱਲ ਫੌਜ ਰੱਖਣੀ ਪੈਣੀ ਤੇ ਤਿਆਰ ਕਰਨੀ ਪੈਣੀ ਆ ਸੋ
2: ਐਸਾ
0: ਸਮੇਂ ਹੁੰਦਾ ਆਇਆ ਹੁਣ ਦੇਸ਼ਾਂ ਦੇ ਵਿਚ ਇੰਨੀ ਕੁੜੱਤਨ ਵੱਧ ਗਈ ਆ
2: ਬਿਲਕੁਲ
0: ਕੁੜੱਤਨ ਇਹ ਚਾਹੁੰਦੀ ਹੈ ਕਿ ਹਰੇਕ ਦੇਸ਼ ਹੀ ਆਪਣੀ ਸੇਫਟੀ ਵਾਸਤੇ ਕੁਝ ਨਾ ਕੁਝ ਕਰੇ
2: ਬਿਲਕੁਲ
0: ਸੋ ਇਹ ਹੋ ਰਿਹਾ ਤੇ ਹੁੰਦਾ ਰਹਿਣਾ ਕੋਈ ਗੱਲ ਨੀ ਅਸੀਂ ਵੀ ਇਸੇ ਸੰਸਾਰ ਦੇ ਵਿਚ ਜਿਵੇਂ ਚੱਲਦਾ ਚੱਲੀ ਜਾਣਾ
2: ਬਿਲਕੁਲ
0: ਸੋ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਗੱਲ ਕਰਦੇ ਹੋਏ ਅੱਜ ਇਸ ਪੜਾਅ ਤੇ ਪਹੁੰਚੇ ਆ ਕਿ ਸਰੀਰ ਦੇ ਵੱਖ ਵੱਖ ਹਿੱਸੇ ਹਨ ਸਿਰ ਹੈਗਾ ਉਹਦੇ ਸੰਬੰਧ ਵਿਚ ਅੱਜ ਦਾ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਹਿੰਦੀ ਵਿਚ ਕਰਨਾ ਪਏਗਾ ਕਿਉਂਕਿ ਹਿੰਦੀ ਵਾਲਿਆਂ ਦਾ ਸਮਾਂ ਹੈ ਅੱਜ ਹਾਂਜੀ ਸੋ ਆਜ ਹਮ ਲੋਕ ਜੋ ਡਿਸਕ੍ਰਾਈਬ ਕਰੇਂਗੇ ਜੀਵਨ ਸੇ ਜੀਵਨ ਕੀ ਉਤਪਤੀ ਮੇ ਵੋ ਹਿੰਦੀ ਮੇ ਹੋਗਾ ਸੋਰੀ ਮੈਨੇ ਆਪਕਾ ਟਾਈਮ ਲੈ ਲਿਆ ਔਰ ਇਸ ਪ੍ਰੋਗਰਾਮ ਮੇ ਹਮ ਲੋਕ ਬਤਾ ਰਹੇ ਹੈ ਆਪ ਸਭ ਲੋਗੋ ਕੋ ਕਿ ਜੀਵਨ ਕੈਸੇ ਚਲਾ ਕੈਵੇ ਬੜਤਾ ਆਯਾ ਕਬ ਕਿਆ ਹੁਆ ਯੇ ਸਬ ਚੀਜ਼ੇ ਬਤਾਤੇ ਹੋਏ ਹਮ ਯਹਾਂ ਤੱਕ ਪਹੁੰਚੇ ਹੈ ਕਿ ਹਰੇਕ ਸਰੀਰ ਕਾ ਜੋ ਅੰਗ ਹੈ उसका दूसरे के साथ रिलेशन है और वो रिलेशन सबसे पहले हमें साबित करना पड़ता है सिर से लेकर छाती का, सिर कैसे छाती के साथ जुड़ा हुआ है। और ऐसा ही नहीं कि गर्दन है हमने देख ली दैट्स ऑल हो गया, ऐसा नहीं है। इसमें और बहुत कुछ कंटेंट्स हैं जो हमने पिछले प्रोग्राम में आपको बताए थे कि बहुत से ऐसे कंटेंट हैं जो नीचे से ऊपर को जाते हैं, ऊपर से नीचे को जाते हैं, आदान प्रदान होता रहता है। और इस आदान प्रदान में अब हम पहुंचे थे इसमें चेस्ट में, और जो नेक की जितनी भी बातें थी कि जितने जितने इसमें कंटेंट्स थे वो सब मैंने आप सब लोगों को बता दिए थे। और अगर उनमें कोई ऐसी खराबी हो जाती है तो फिर बाहर क्या निशानियां आएंगी। मैंने ये बात कही थी कि जब मेडिकल साइंस थी नहीं उस वक्त भी लोग बीमार पड़ते थे, उस वक्त भी लोग ठीक होते थे, क्योंकि जो इम्यूनिटी शरीर में कुदरत ने डालकर भेज दी है ना उसका काम चलता था। क्यों ठीक हो जाते थे? क्योंकि बाहर की अडल्ट्रेशन कम थी, एनवायरमेंटल की अडल्ट्रेशन जो है वो कम थी, खान पान की अडल्ट्रेशन बहुत कम थी, हर तरह व्यायाम व्यायाम जब हम कहते हैं तो उसका मतलब ये होता है कि हर एक सेल में ऑक्सीजन पहुंच रही है, और ये सब चीजें ठीक थी। लेकिन अब हमारे पास ऑफिस में बैठे हुए हिलने जुलने का टाइम ही नहीं, हम कंप्यूटर से जुड़कर बैठ गए हैं, हमारा खान पान जो है वो नेचुरल नहीं रहा है, हमारा आबो हवा जो है वो नॉर्मल नहीं रहा है। इसलिए वो जो नेचुरल प्रोसेस था बीमारियों का ठीक होने वाला वो अब अडल्ट्रेटेड हो गया है, और उस अडल्ट्रेटेड होने की वजह से बहुत सी बीमारियां जो पहले आराम से ठीक समय के अनुसार ठीक हो जाती थी अब वो ठीक नहीं हो पाती। क्योंकि हम लोगों ने जो स्टडी किया वो जो नेचर का रूल था कि हर एक सेल, जिस तरह के भी सेल इस शरीर में लगे हुए हैं या सेलों ने जिस तरह के टिश्यू आगे फॉर्म किए हैं, जैसे बोन का टिश्यू है या नर्व का टिश्यू है या मसल का टिश्यू है, अलग अलग तरह के हैं, और उनकी जो रीजनरेशन है वो अलग अलग समय में होती है, अलग अलग टाइम लेती है कि भाई अगर एपिथेलियल सेल डैमेज हो गया तो 3 और 7 दिन के अंदर अंदर इसको रिकवर हो जाना चाहिए। अगर 3 और 7 दिन के अंदर अंदर ये रिकवर नहीं हुआ तो फिर हमें ढूंढना पड़ेगा कि इसके पीछे कौन सी अडल्ट्रेशन है, कौन सी ऐसी रुकावट है कि ये अपने नॉर्मल समय में रिपेयर नहीं हुआ। और वो अडल्ट्रेशन अब तो हम समझते हैं कि हर एक सवेर हमारी खुराक में, हमारे एनवायरनमेंट में, हमारे रहन सहन में, हर एक तरह में अडल्ट्रेशन हो गई है, इसलिए बीमारियां आराम से ठीक नहीं होती। दूसरी बात, वहां उस वक्त हमें ये ज्यादा जानने की जरूरत ही नहीं पड़ती थी कि शरीर के अंदर क्या घटित हो तो बाहर क्या दिखाई देगा। लेकिन अब क्योंकि अडल्ट्रेशन बहुत हो गई है और हमें ये जानने की जरूरत आ गई है, जैसे जैसे मेडिकल साइंस की डेवलपमेंट हुई, मेडिकल साइंस की डेवलपमेंट के साथ हम लोग यहाँ पर पहुंचे कि नहीं भाई हमें यहाँ खोज करनी पड़ेगी, जानना पड़ेगा कि इस शरीर के अंदर तो हम ये कुआं है, इसमें जा नहीं सकते हैं, क्योंकि उस वक्त तो ना तो एक्सरे था ना और रेडिएशन की और सब चीजें थी, कुछ भी नहीं था, पता ही नहीं था ऐसे क्या, और ऐसे बाहर ही देख रहे थे। सो बाहर अंदर की जितनी भी चेंजेस होती हैं उसकी निशानियां पैदा होती ही है, और वो जब हमने जो उस वक्त के थे सियाने लोग उन्होंने देखना शुरू किया तो बहुत सी चीजें उनको पता चली कि अंदर किस तरह की चेंजेस हों तो बाहर क्या हो जाता है, किस किस अंग में क्या क्या हो तो क्या हो जाता है। वो सब जो क्या हो जाता है उन्होंने आस्ता आस्ता जब लैंग्वेज आई, जब भाषा आई, लफ्ज बने तो उसको रिकॉर्ड करना शुरू कर दिया। पहले इसके बाद रिकॉर्ड नहीं था, अब रिकॉर्ड करना शुरू कर दिया तो जनरेशन टू जनरेशन वो हमारे तक आगे पहुंचना शुरू हो गया कि भाई शरीर में किस किस तरह की चेंजेस हो अंदर और बाहर उसकी क्या निशानियां देंगी। वही चीजें लेकर ये चैप्टर मैंने आपके सामने रखना शुरू किया कि भाई अगर सिर के अंदर, पता है बहुत बार हम लोगों ने बात की है कि सिर के अंदर बहुत से अंग है, एक गांव बसा हुआ पूरे का पूरा, और किस किस अंग में क्या क्या नुक्स हो वो अलग की बात है, फिर हम बीमारियां की बात करेंगे। लेकिन ओवरऑल अगर सिर में कोई नुक्स हो जाता है तो उस नुक्स की बाहर निशानियां ओवर आर जनरल तौर पे क्या पैदा होंगी, तो वो हमने नोट करने शुरू की। और इसी के हिसाब से ही हमने सिर की बातें आपको बताई थी, इसी के हिसाब से ही ये जानते हुए कि भाई हमारे पास अब एक्सरे नहीं है जी, हमारे पास अब इस तरह की कोई चीज नहीं है जो हम अंदर देख पाए, अब हम अंदर देख पाते हैं, बहुत कुछ पता है। लेकिन ये भी साथ में कहना पड़ेगा कि बहुत सी चीजें जो हम अंदर देखते हैं, जिसको हम पैथोलॉजिकल चेंज बोलते हैं, वो बहुत लंबे समय बाद अपीयर होती है, बहुत लंबे समय बाद हमें पता चलता है कि भाई इसमें ये खराबी हो गई है। और उस वक्त तक बीमारी बहुत लंबा सफर करके आ गई होती है, उस वक्त उसको कंट्रोल करना या ठीक करना भी इतना आसान नहीं होता, लंबा हो जाता है। लेकिन ये बात हम लोगों ने जान ली कि कोई भी छोटी मोटी सी भी घटना कहीं पर भी होती है शरीर के अंदर, और उसका इफेक्ट जो है बाहरी शरीर के ऊपर हमें दिखाई जरूर देता है। ये बात हम लोगों ने अब तक तय कर दी। और उसके बारे में मैंने आप सब लोगों को एग्जांपल्स, दो एग्जांपल पहले पंजाबी के प्रोग्राम में दी थी आपके रेडियो पर भी, कि हम लोग यहाँ डायल करते हैं नंबर और उसी वक्त हमारा कोई बहन भाई इंडिया में फोन उठा लेता है। इस एनवायरमेंट में इस तरह का कोई गैप नहीं है जिसकी वजह से वो सारे का सारा चलन हमें पता चल जाता है कि वो क्लिक वहां पर हो गया है। इसकी पीछे की साइंस वो अलग है उसके, और उसको आसान बनाने के लिए मैंने ये कहा था कि आप एक पाउंड एक तालाब के किनारे पे पड़े हो और आपने एक कंकर उठाकर उसमें फेंक दिया और आप देखेंगे कि लहरें बन रही हैं। लहरें कुछ दूर तक तो आपको दिखाई देंगे लेकिन उसके बाद आपको दिखाई नहीं देंगे। इसका ये नहीं है कि दिखाई नहीं देती तो इसका मतलब लहरें नहीं बन रही, नहीं। अब हम ये जानने के काबिल हो गए हैं कि अगर हम अपना हाथ भी उस पौंड के उस तालाब के दूसरे किनारे के हिस्से में पानी में डालेंगे तो हमारा हाथ जो है एक तरह का सेंसेशन फील करेगा जिसको हम लहरें बोलते हैं। ये लहरें आ रही हैं, ये लहरें किसी न किसी चीज के उस पानी में एंटर होने की वजह से पैदा हो रही थी। तो इसी तरह इस शरीर में भी इस तरह की कोई चीज नहीं है कि जिसको हम बोले वो खाली है। इवन हमारी जो फूड पाइप है, फूड पाइप भी ऐसे नहीं कि खुली पड़ी है, जैसे हम किसी आटा पिसाने के लिए जाते हैं तो उसमें हम डाल देते हैं वो खाली पड़ा हुआ है और उसके बाद नीचे आनी शुरू होती है कणक और नीचे आटा बनना शुरू हो जाता है, नहीं ऐसा नहीं है। हमारा पूरे का पूरा शरीर, अंदर की जितनी भी चीजें हैं, जैसे फेरिंग्स है, जैसे ईसोफेगस है, जैसे स्टोमिक है, जैसे इंटेस्टाइन्स है, ये पूरी तरह फ्लेक्स होकर तय की हुई है। और इसी की वजह से ही जो हमारी पेरिस्टाल्टिक मोशन जिसको हम बोलते हैं आंतरियों की मूवमेंट, ये जो पेरिस्टाल्टिक मोशंस हैं, जब ऊपर से खुराक आती है प्रेशर पड़ता है और नीचे की चीज खुलनी शुरू हो जाती है, एक लहरें बननी शुरू हो जाती है, एक उसी तरह तालाब वाली बात होनी शुरू हो जाती है और इसका सेंसेशन जो है अप टू एंड होता है अगर हम महसूस करना चाहें तो। लेकिन हाँ, आजकल हमारे पास डिवाइसेज आ गई जिसकी वजह से हम जान लेते हैं, लेकिन हम उससे पहले, क्योंकि डिवाइसेज हैं तो हॉस्पिटल में है ना, डिवाइसेज हैं तो डॉक्टर के पास है ना, तो डॉक्टर के पास भी जाने से पहले हमें ऐसा पता होना चाहिए, इतनी जानकारी होनी चाहिए कि इसको हो क्या रहा है, किस डॉक्टर के पास जाए, क्योंकि आज डॉक्टर तो एक एक सिस्टम का अलग है, सिस्टम नहीं बल्कि एक एक अंग का अलग है, इसलिए ताकि उसके हिसाब से उसको जल्दी से जल्दी हम उसकी राहत पहुंचा सक पाए, इसलिए सूटेबली जो डॉक्टर जो इस चीज का जानकार है उसके पास ले जाने के लिए ये जरूरी है कि हम उसके बारे में जानते हों। नहीं तो फिर हॉस्पिटल में जाएगा, वहां वो शनाख्त करेंगे, फिर वो ट्रांसफर करेंगे, इट मे टेक ए लॉन्ग टाइम, बहुत लंबा समय लग सकता है इस बात के लिए। तो वही बातें मैं आप सब लोगों को समझाने की कोशिश कर रहा हूं कि हर अंग में ही ऐसा चलन है कि जब कोई भी चीज किसी भी अंग में आ जाती है तो उस वक्त उसमें जो वाइब्रेशन होती है, जो लहरें बनती हैं, उनकी वजह से बाहर, क्योंकि स्किन से लेकर अंदर तक मीडियम जो हमारा सेंट्रल पॉइंट है किसी भी चीज का है, किसी भी अंग का है, वहां से लेकर उसके बाहरी लिंक तक एक लिंक बना हुआ है और वो लिंक अपने आप को साबित करता है कि अंदर कुछ ऐसा घटित हुआ है जिसकी कुछ निशानियां बाहर आई हैं। और स्टडी को जानते हुए, नेचर को स्टडी करते हुए, या पीछे का जो हमारा पास्ट था उसमें कैसे कैसे क्या क्या हुआ था, इस चीज की जानकारी रखते हुए हम लोग यहाँ पर पहुंचे। वैसे मैंने ये बात कही थी कि जैसे जैसे ये मेडिकल साइंस डेवलप हुई थी ना, तो सबसे पहले इसका नाम था एक्सीडेंटल मेडिसिन, अचानक कोई चीजें होने वाली। जैसे मैंने एग्जांपल भी आपको दी थी कि किसी को टेटनस होगी, जिसको तुनखवा बोलते हैं, टेटनस होगी, बहुत बड़े दौरे पड़ रहे हैं, कमर पीछे को झुक रही है, जबाड़ा जो है उसका बिल्कुल क्रंचर हो गया है, खोला ही नहीं जा सकता मुंह। अल्टीमेटली इस तरह की कंडीशन बार बार हो रही है तो लोग सोचते थे यार इससे तो अच्छा है मर ही जाए। और उस वक्त हमारे पास इजीली अवेलेबल क्या था, इजीली अवेलेबल अफीम थी, पोस्ट था, ये सब चीजें थी, तो उसको अफीम ज्यादा दे दी। जितनी आम नॉर्मल आदमी की डोज होती है, अब तो हम जानते हैं ना कि अफीम पोस्ट की कितनी डोज है, अफीम की कितनी डोज है, उसमें निकले हुए मॉर्फिन की कितनी डोज है, उस वक्त थी नहीं, लेकिन आम लोग जो उसका इस्तेमाल करते थे उससे ज्यादा दे दी यार ये नहीं देखा जाता हमसे, इससे बेहतर ये है कि ये मर जाए। और उसको ज्यादा अफीम दे दी, देखा क्या कि वो ठीक हो गया, दौरे खत्म हो गए। क्यों? अब हम जानते हैं कि ओपियम में या मॉर्फिन में एंटी पेरिस्टाल्टिक मोशन इफेक्ट है, और जितने भी इस तरह के कन्वल्शन हैं उनको कंट्रोल करने की कुव्वत है जो पैरालाइज कर देता है उन चीजों को। तो हुआ यही, उस वक्त ये एक्सीडेंटल बात है, मरने के लिए अफीम खाई और ये आदमी मर गया। जैसे जैसे साइंस डेवलप हुई, पारा हमारी जिंदगी में आया, मरकरी जिसको हम बोलते हैं, और इसी की वजह से जो लोग आज से या सुलाग से पीड़ित थे, इस तरह की तकलीफें उनको थी, और उनके लिए उन्होंने कहा यार अच्छा है ये इससे मर जाए, बहुत ज्यादा तकलीफ है, दर्द पूरे शरीर में, अब इंद्री की दर्द जो है घुटनों तक पहुंच गई, जोड़ों तक पहुंच गई, चल हम सकते नहीं, इस तरह की प्रॉब्लम आ गई है तो क्या करें। उस वक्त इसको शर्मिंदगी की बात भी बोलते थे, तो अल्टीमेट पारा खा लिया कि ठीक है मर जाते हैं, इससे तो अच्छा यही था। और हुआ क्या, वो ठीक हो गया। अब बार बार जब ऐसा करने की नौबत आई तो देखा कि इसमें ऐसा क्यों हुआ, मरकरी की वजह से ऐसा क्यों हुआ, तो इस तरह हमने ये जाना, जैसे ओपियम देने के बाद ऐसा क्यों हुआ कि वो बच गया, अब हम जानते हैं, उस वक्त नहीं जानते थे, इसलिए इसका नाम रखा गया मेडिसिन ऑफ एक्सीडेंट्स या एक्सीडेंटल मेडिसिन। ये एक्सीडेंटल थी जब हमने शुरू किया। मैं बात फिर अपने आज के लेक्चर लेकर आ रहा हूं, पहले हमें नहीं पता था कि बाहर जो भी कुछ हो रहा है इसका लिंक कुछ अंदर की चेंजेस से है, शरीर के अंदर जो भी तब्दीलियां आ रही हैं इनका संबंध जो बाहर से है वो बाहर हमेशा। आपने देखा होगा कई लोग खाना खाते हैं उनके नाक या चेहरे पे पसीना आ जाता है, और आसान बात करूं, अब मिर्ची लोग नहीं खाते ज्यादा, और जो पेपर से एलर्जिक है या कुछ एक्सकंडीशन है उनको अगर मिर्ची खिला दो तो उसी वक्त एक स्किंट में उसके किसी चेहरे पे पसीना आ जाएगा, नाक पे पसीना आ जाएगा। तो क्या यह हुआ, वो जाने के बाद अंदर की जो वाइब्रेशन थी उसने अपना इफेक्ट शो किया, जो इफेक्ट हमें चेहरे पे नाक पे पसीने के रूप में हमें दिखाई दिया। तो मैं बीमारियों की बात अगर करूं, या बीमारियां भी आखिर किसी न किसी चीज की एंट्रेंस से हुई है ना, कोई एंटर हुआ है ना, कुछ ऐसा हुआ है ना जिसकी वजह से शरीर में कोई तब्दीली आई है, और अगर इस शरीर में कोई तब्दीली आई है और ऐसा नहीं है कि वो तब्दीली अंदर अंदर ही रह गई है, नहीं, क्योंकि पानी की तरह इसमें खला नहीं है, खाली जगह नहीं है, जो अंतर हो रहा है वो कंकर फेंकने से वही किनारे पे हो रहा है। इसी तरह ही हम जो इस शरीर के अंदर घटित हो रहा है उसकी वाइब्रेशंस या उसके एहसास, उसकी फीलिंग, उसके सिम्टम बाहर देख सकते हैं, और उसी चीज की जो ये शनाख्त मैं आपके सामने कर रहा हूं इन लेक्चरों में कि अगर कुछ भी ऐसा हो किसी अंग में, क्योंकि तो मैंने इनको डिवाइड कर दिया ताकि आसानी से समझ पाओ कि सिर के अंदर अगर कोई भी तब्दीली होती है तो फिर डिजीनेस होगा, अनकॉन्शियसनेस होगी, एचिमोसिस होगा, और ये फॉरगेटफुलनेस होगी, ये सब मोटी मोटी निशानियां आपको अभी भी याद होंगी कि इस तरह होता है तो हम समझेंगे कि ब्रेन में कोई विकार है। ब्रेन के अंदर जितने भी अंग उनमें से कोई विकार फिर हम लोग आइडेंटिफाई करेंगे कि किस विकार की वजह से ऐसा ये होता है। वो हमारा सेकंड राउंड होगा इस बात के लिए, लेकिन ऐसा होता है। इसी तरह ही हमने गर्दन की बात की थी, थायराइड ग्लैंड है तो जो यहाँ पर पैराथायराइड ग्लैंड है ता या इसमें जो हमारी नालियां ऊपर से नीचे को जा रही है या कैरोटिड आर्टरीज जा रही हैं या कैरोटिड वेन्स जा रही हैं आ रही हैं, इस तरह का पूरा दारोमदार जो जा रहा है उनमें से अगर कोई भी खराबी होएगी तो फिर कौन कौन सी चीजें हमारे सामने आएंगी जिससे हम अंदाजा लगाएंगे कि भाई कौन से अंग में कोई डिफेक्ट हो गया है। जैसे आसानी से समझने वाली बात, थायराइड की प्रॉब्लम आ गई, हाइपोथायराइड हो गया, हमने देखा कि वो बीबी तो बहुत मोटी ताजी बेचारी कुर्सी में बैठने योग्य नहीं है, बस जो स्किन है बहुत उसकी ड्राई है, बाल जो है उसको वो गिर रहे हैं, बाल कम हो रहे हैं, लाइट हो रहे हैं, ये सब उसकी निशानियां हैं। ये बाहर हम देख पाएंगे तो उससे पूछने की जरूरत नहीं है हमें, उससे पूछने की जरूरत नहीं है हमें कि तेरे को थायराइड है हाइपोथायराइड है, तो वो पता चल जाएगा। और हाइपर अब खाता पीता बहुत है भाई, तो पांच पांच छह छह रोटियां खा जाता है, सुबह भी खा जाता है, शाम की खा जाता है, लेकिन फिर भी दुबला पतला ही है, एकदम जैसे कुछ खाता ही नहीं, हड्डियां निकली हुई है। तो हम कह पाएंगे कि भाई इस आदमी को हाइपरथायरॉयडिज्म है। तो मतलब ये बाहर की निशानियां, मैं एग्जांपल दे रहा हूं आप लोगों को कि ये बाहर की निशानियां हैं और शरीर के हरेक अंग से हमें इस तरह की सूचना बाहर मिलती है। जरूरत है इन चीजों को समझने की और इनको समझने के बाद आप इजी निशाने पर पहुंच जाएंगे जिसको हम आज तो उसका नाम हमने रख लिया ना क्लिनिकल डायग्नोसिस, इसको हम बोलते हैं क्लिनिकल डायग्नोसिस। और डॉक्टरों ने इसको एक जगह दे दी कि भाई ठीक है हमारा डायग्नोसिस तो होगा लैब से, हमारा डायग्नोसिस तो होगा एक्सरे से, हमारा डायग्नोसिस तो ब्लड टेस्ट से होगा, लेकिन ये इसको हम इस बात से रख लेते हैं कि भाई ये क्लिनिकल डायग्नोसिस है, जो हमने बाहर देखा ऑब्जर्व किया उसकी वजह से ऐसा हुआ है, और फिर हम इसको वेरीफाई करते हैं लैब से, वेरीफाई करते हैं एक्सरे से, ईसीजी से वगैरह वगैरह। तो वो जो बातें ऐसी होती हैं अब परफेक्ट हो गई है, पहले विश्वास हो या ना हो, गलत हो या ठीक हो, इसका निर्णय पहले नहीं था, लेकिन अब सदियों से चलते आ रहे इस मेडिकल साइंस ने बार बार इन निशानियों को देखा, समझा, वेरीफाई किया, लैब टेस्ट किया, एक्सरे किया, ईसीजी या जो भी कुछ किया आज की डिवाइसेस के मुताबिक, और इसने साबित कर दिया कि भाई इस शरीर के अंदर इस अंग में इस तरह की कोई खराबी आ गई। जैसे फॉर एग्जाम्पल आंखों के आपने देखा होगा कि बहुत सारे लोगों में आंखों के नीचे कान के नाक के बिल्कुल पास है येलोश टाइप के स्पॉट्स बन जाते हैं। अब येलोश टाइप के स्पॉट्स बन जाते हैं स्पष्ट तौर पे ये कोलेस्ट्रॉल की निशानी है कि इस बंदे का कोलेस्ट्रॉल हाई है। तो क्या हुआ, लिवर कहां पर है, आंखों में वो निशानी दे रहा है कि ये इस बात की निशानी है। अब इस चीज को हमने वेरीफाई कर लिया, बार बार वेरीफाई कर लिया, तो बेशक कहा हमने फिर भी कि ये क्लिनिकल डायग्नोसिस है, ये क्लिनिकल प्रूफ है, लेकिन वेरीफाई हमने किया जब हमने उसका ब्लड टेस्ट किया। लेकिन अब हम इन सिम्टम्स पर रिलाई करना शुरू कर दिया, अब हम इनको यकीनन मानना शुरू कर दिया कि हाँ अगर इस तरह की बाहर निशानियां आ रही हैं तो इसका मतलब है कि शरीर के अंदर कुछ ऐसा घटित हुआ है जो नॉर्मल नहीं है, और वो जो घटित हुआ है किस अंग में हुआ है, ये बाहर की निशानियां हमें इस तरह का बता रही हैं। इसलिए ये चैप्टर जो मैंने आपके सामने शुरू किया इस बात के लिए किया ताकि आप सब लोगों को पता चले कि अगर शरीर के अंदर हम चेस्ट पर पहुंच गए, नेक की बात करते करते हम चेस्ट में पहुंच गए और हमें पता चले कि चेस्ट के अंदर छाती के अंदर अगर कोई भी रुकावट कोई भी प्रॉब्लम आती है तो फिर बाहर निशानियां क्या होंगी। और इससे पहले भी ये जानना जरूरी है कि ये जो छाती है वो बनी हुई कैसे है, हालांकि एनाटॉमिकल स्ट्रक्चर मैंने आप सब लोगों को बार बार समझाया है कि एनाटोमिकल मीन बना कैसे है, स्ट्रक्चर का ढांचा ये खड़ा कैसे हुआ है, उसको एनाटोमिकल स्ट्रक्चर हम बोलते हैं। तो मैंने ये कहा था कि ये जो पिंजरा टाइप गोल चेस्ट हमें दिखाई देती है, हड्डियां इसीलिए लोगों पेट में क्यों इतनी लगा दी, हड्डियां इसीलिए लगा दी कि इसमें बहुत जरूरी सामान रहता है, बहुत जरूरी कार्रवाई करने वाले दफ्तर हैं, इस शरीर को इस जीवन को चलाने के लिए मोस्ट इम्पॉर्टेंट चीजें जो हैं वो इसमें हैं। मोस्ट इम्पॉर्टेंट चीजें हमारे सिर में थी तो उसको पूरा पूरा ढक दिया, सिर्फ एक एंट्रेंस रह दिया। छाती जो है इसमें भी बहुत इम्पोर्टेंट चीजें हैं क्योंकि वो राष्ट्रपति का हाउस है, ये प्रधानमंत्री का हाउस है, कार्रवाई तो ब्रेन की तरह चलेगी लेकिन करेगा कौन, आगे कार्रवाई कौन करेगा, वो हमारा यहाँ ही पर गृह मंत्री है, यहीं पर ही प्रधानमंत्री है, इसलिए इनकी भी निगरानी इनकी भी सेफ्टी इस तरह कुदरत ने कर दी है। और इसकी शनाख्त के लिए मैंने आप सब लोगों को कहा था कि ये हड्डियों का ढांचा बना हुआ, इसके पीछे रीढ़ की हड्डी होती है, रीढ़ की हड्डी का विस्तार मैंने आप सब लोगों को बार बार बताया था कि भाई ये 26 अलग अलग वर्टिब्राज हैं, मन के जिसको हम बोलते हैं, जिनके अंदर एक कैनाल होती है और जिन मनकों के बाहर हॉर्न्स बने होते हैं ताकि जितनी भी मांसपेशी जितनी भी मांसपेशियां बाहर से आए वो इसके साथ बच जाए डाई हो जाए ताकि ये पूरी तरह अपनी सेहत में रह सकें और पूरा कंट्रोल इसका संभाल सकें, वेट उठा सके। इसलिए इसकी पूरी डिस्क्रिप्शन मैंने आप सब लोगों को दी थी। उसके बाद फिर हमने ये कहा था कि जो पसलियों का ढांचा है ये पसलियां 24 गिनते हैं, 12 पेयर, 12 जोड़े, 12 उधर हैं, 12 उधर हैं। इन पसलियों की डिस्क्रिप्शन भी मैंने आप सब लोगों को दी थी कि भाई ये 12 ऐसे ही नहीं कि ग्लोब बन के आ गया चारों ओर लपेट लिया है, ऐसा नहीं है। पहली 7 हड्डियां रिब्स जिनको हम बोलते हैं वो सामने स्टर्नम के साथ बटी हुई है। स्टर्नम की डिस्क्रिप्शन मैंने आपको दी थी कि इसके 3 हिस्से हैं, एक हिस्सा मेनुबरियम स्टर्नाई है जो हमारी रीढ़ जो क्लेविकल हड्डी जिसको हम असली की हड्डी है उससे जुड़ी हुई है, उसके बाद ये स्टर्नम की शाफ्ट हैगी है सामने, उसके नीचे ज़िफॉइड स्टर्नम का एक छोटा सा पोर्शन है, इसकी डिस्क्रिप्शन मैं पहले दे चुका हूं क्योंकि अभी हमने चेस्ट की बात करनी है। और ये पसलियों की बात की थी कि 7 पसलियां बिल्कुल इस स्टर्नम के साथ फिक्स की गई हैं और 3 पसलियां फिक्स नहीं की गई हैं, इसके साथ नहीं है, वो जो 8वीं पसली है वो 7वीं की हाथ पकड़ लेती है और 9वीं पसली वो 8वीं का हाथ पकड़ लेती है, तो इस तरह करके एक दूसरे को पकड़ते हुए थोड़ी पीछे हट गई है ताकि एब्डोमेन को पेट को पूरा फैलने का समय मिल जाए, क्योंकि इसमें तो बार बार खुराक आएगी भी, गैस बनेगी भी, रिलीज भी होगी, सब कुछ होगा, इसलिए इसको बार बार फैलने की जरूरत पड़ती है और ज्यादा छाती से ज्यादा फैलने की इसको जरूरत है, पता नहीं कब कैसा हो जाए। इसलिए वो जो 2 पसलियां नीचे बच जाती है वो केवल रीढ़ की हड्डी के साथ लगी हुई है सामने, वो फ्री है, कोई बात नहीं, फैलना है तो फैल जाए, जितना भी एब्डोमेन फैल सकता है वो फैल जाए। तो ये ऐसा हम लोगों ने आप सब लोगों को बता दिया था कि वो 12 की 12 पसलियां साइड राइट दाहिने साइड बाएं साइड इस तरह एक दूसरे के साथ जुड़ी हुई हैं और नीचे की 2 नहीं जुड़ी हैं। फिर हमने ये कहा था कि इनके जोड़ जुड़ने का पोस्टल कार्टिलेज इन पसलियों को एक दूसरे के बराबर डिस्टेंस में रखने के लिए हम लोग कुदरत ने और मांसपेशियां लगाई हुई हैं जिनको हम बोलते हैं इंटरकॉस्टल मसल। इंटर मीन्स बीच में, कॉस्टल मीन्स रिब्स मसल, पसलियों के बीच बीच में जो मांसपेशी है जो इन पसलियों को अपनी जगह पर रखती है उसको इंटरकॉस्टल मसल कहते हैं। इसी तरह ही जहां जहां इनका ज्वाइंट होता है, सामने ज्वाइंट है स्टर्नम के साथ, पीछे ज्वाइंट है रीढ़ की हड्डी के साथ, उसके लिए भी स्पेशल कार्टिलेज है और वो कार्टिलेज जो है इसको वहां वहां पर बांधा रखता है। तो मैंने इसे आपको ये डिस्क्रिप्शन दे दी कि ये जो चेस्ट है इसकी हम आज बात करने लगे। अब इसके एंटर हम करेंगे कि चेस्ट के बारे में ऊपर से कुछ ना कुछ ऐसा आ रहा है, ये चेस्ट से गुजर के जा रहा है और उस चीज को वो चेस्ट के मिडल से गुजरता है जिसका नाम हमने रख दिया है मिडिया स्टाइनम। मिड का मतलब आधा उधर बीच में हो गया ना, तो इसी तरह मिडिया स्टाइनम स्टर्नम के पीछे, स्टर्नम के पीछे बिल्कुल सेंटर में, छाती के सेंटर में एक ऐसा कॉरिडोर है, एक ऐसा रास्ता है, एक ऐसा बाईपास है जिससे ऊपर की चीजें नीचे आ रही हैं और नीचे की चीजें ऊपर सिर को जा रही हैं, उसको कॉरिडोर हमने बोल दिया या मिडिया स्टाइनम बोल दिया। अब मिडिया स्टाइनम में बहुत सारे कंटेंट्स हैं, जिसमें हमने कहा था कि नाक से एक नाली शुरू होती है जो फेफड़ों तक जाती है और उसको हम लैरिंग्स बोलते हैं, लेकिन लैरिंग्स एक जगह आकर गर्दन में आकर रुक गई और दूसरी तरफ उसके आगे मुंह की बात आई थी, तो मुंह से एक नाली शुरू होती है जिसको हम फेरिंग्स बोलते हैं, और वो जो फेरिंग्स है वो भी एक जगह आकर रुक गई जहां पर आके सांस वाली नाली, खुराक वाली नाली आकर रुक गई है, उसको हमने बोल दिया एपिग्लोटिस, एक जंक्शन का नाम रख दिया हमने एपिग्लोटिस। वहां पर आके इनका आपस में राउट चेंज हो जाता है, रास्ता चेंज हो जाता है, कि सा वाली नाली, सा की नाली आगे आ जाती है, खुराक वाली नाली पीछे आ जाती है, क्योंकि उसको तो आगे नीचे और जाना है, स्टोमक की तरफ जाना है, नीचे आ रही है और नीचे की चीजें ऊपर सिर को जा रही हैं, उसको कॉरिडोर हमने बोल दिया या मिडिया स्टाइनम बोल दिया। अब मिडिया स्टाइनम में बहुत सारे कंटेंट्स हैं, जिसमें हमने कहा था कि नाक से एक नाली शुरू होती है जो फेफड़ों तक जाती है और उसको हम लैरिंग्स बोलते हैं, लेकिन लैरिंग्स एक जगह आकर गर्दन में आके रुक गई और दूसरी तरफ उसके आगे मुंह की बात आई थी, तो मुंह से एक नाली शुरू होती है जिसको हम फेरिंग्स बोलते हैं, और वो जो फेरिंग्स है वो भी एक जगह आकर रुक गई जहां पर आके सांस वाली नाली, खुराक वाली नाली आकर रुक गई है, उसको हमने बोल दिया एपिग्लोटिस, एक जंक्शन का नाम रख दिया हमने एपिग्लोटिस। वहां पर आके इनका आपस में राउट चेंज हो जाता है, रास्ता चेंज हो जाता है, कि सा वाली नाली, सा की नाली आगे आ जाती है, खुराक वाली नाली पीछे आ जाती है, क्योंकि उसको तो आगे नीचे और जाना है, स्टोमक की तरफ जाना है, और इसी तरह ही सांस वाली नाली आगे आ जाती है।

Thank you.

ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world. With your own watching eyes and experience, is this world really wonderful or ugly world? What do you think? We are only phone call away. Dosto, bilkul. ਅਸੀਂ ਤੁਹਾਡੇ ਤੋਂ ਫੋਨ ਕਾਲ ਰਹੇ ਹੀ ਹਾਂ ਤੇ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਯਾਨੀ ਕਿ ਤੁਹਾਡਾ ਆਪਣਾ ਪ੍ਰੋਗਰਾਮ। ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ, ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ। ਸੋ ਆਓ ਦੋਸਤੋ, ਤੁਸੀਂ ਕੀ ਲਿਖਦੇ ਹੋ, ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਝ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.pravasradio.com। ਦੋਸਤੋ ਆਪਣੀ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰੋ, ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਲੇਕਿਨ ਇਹਦੇ ਨਾਲ ਰਲਦੇ ਮਿਲਦੇ ਕਈ ਰੇਡੀਓ ਅਪੀਅਰ ਹੋਣਗੇ। ਤੁਸੀਂ ਦੋ ਸਪੀਕਰਾਂ ਵਾਲਾ ਸਾਡਾ ਲੋਗੋ ਹੈ ਯੈਲੋ ਰੰਗ ਦਾ, ਆਪ ਤੇ ਤੁਸੀਂ ਸੁਣਦੇ ਹੀ ਹੋ। ਮਿਹਰਬਾਨੀ ਹੋਵੇਗੀ ਜੇ ਪੰਜਾਂ ਸੱਤਾਂ ਦਸਾਂ ਮਿੱਤਰਾਂ ਨੂੰ ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ, ਵੀ ਸ਼ੈਲ ਬੀ ਰੀਅਲੀ ਗ੍ਰੇਟਫੁਲ।
ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ। ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ। ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ ਖੁਦ ਫਾਂਸੀ ਉੱਤੇ ਚੜੇ। ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ ਪਰ ਧਰਤੀ ਦੇ ਰੱਬ ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆਂ ਦੇ ਬੰਦਿਓ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਗਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ ਖੁਦ ਫਾਂਸੀ ਉੱਤੇ ਚੜੇ ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ। ਸੋ ਦੋਸਤੋ ਗੱਲ ਇਸ ਤਰ੍ਹਾਂ ਵਾ ਭਾਈ ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23। ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੰਡਰਫੁਲ ਨਾ ਗਰਮੀ ਨਾ ਠੰਡ। ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼ 0049-171-48-69-514 0049-171-48-69-514 ਜੀ ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ ਅੱਜ ਮਦਰ ਡੇ ਹੈ ਖੂਬਸੂਰਤ ਦਿਨ ਹਾਂਜੀ ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ ਕੀਤੀ ਨਹੀਂ ਜਾ ਸਕਦੀ। ਉਹ ਮਾਨਕ ਦਾ ਇੱਕ ਗਾਣਾ ਨਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ ਮਾਂ ਕੀ ਹੁੰਦੀ ਹੈ ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ ਇਸ ਕਰਕੇ ਉਹਨੂੰ ਗਾਣਾ ਹੀ ਏਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ ਜੱਫੀ ਪਿਆਰ ਨਾਲ ਪਾਈ ਹੋਏਗੀ ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਏਦਾਂ ਭਾਈ ਮਾਂ ਨੂੰ ਮਾਂ ਦਾ ਸਤਿਕਾਰ ਕਰਨਾ ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ ਨਹੀਂ ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਏਦਾਂ ਹੈ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ ਪਰ ਮਾਂ ਤੇ ਅਹਿਸਾਨ ਕਰਦੀ ਨਹੀਂ ਉਹਦਾ ਦੇਣ ਹਾਂ ਕੀ ਦੇਣਾ ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ
ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ? ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ। ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ? ਮਾਂ ਦੇ ਹੁੰਦੇ ਆ ਛੋਟੇ ਛੋਟੇ ਜਾਨਵਰ, ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ, ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ, ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ। ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ, ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ, ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨਾ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ, ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ, ਅੱਧਾ ਅੱਧਾ ਘੰਟਾ, 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਊ ਕੀਤਾ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ। ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ, ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ। ਵਾਹ ਵਾਹ ਦੋਸਤੋ, ਗਾ ਰਹੇ ਨੇ ਦਰਵੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ, ਆ ਲਓ ਜੀ, ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

0: ਵਾਹ ਜਮਲਾ ਜੀ ਹੁਣਾਂ ਨੇ ਰੌਣਕਾਂ ਲਾ ਤੀਆਂ, ਕਿਆ ਬਾਤਾਂ ਨੇ, ਬਹਿਜਾ ਬਹਿਜਾ ਕਰਵਾ ਤੀ, ਏਡਾ ਸੋਹਣਾ ਗੀਤ ਇਹਨਾਂ ਦੇ ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲੇ ਦੇ ਵਿਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇਕ ਦੋ ਵਾਰੀ ਮੇਲੇ ਦੇ ਵਿਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ, ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇਕ ਆਪਣੀ ਕਵਿਤਾ ਸੁਣਾਉਂਦਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਾਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਾਈ ਖੂਨੀ ਹੜ ਵਿਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ, ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ, ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ, ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਵਾਲ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ, ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਜੀ, ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਵਸਦੇ ਘੁਮਾਉਂਦੇ ਤੇ ਟਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ, ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਹੋਈ, ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ। ਤੇ ਕਾਫੀ ਵੱਡਾ ਸਾਡਾ ਸਕੂਲ ਸੀ, 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ। ਅੱਛਾ, ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਪੁਲੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋਂ ਦੀ ਹੇੜਾਂ ਦੀਆਂ ਹੇੜਾਂ, ਕੋਈ ਭੱਜਾ ਜਾਏ, ਕੋਈ ਸਾਈਕਲ ਤੇ ਜਾਏ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ, ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ। ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋਂ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ, ਕਿਸੇ ਦੇ ਵਾਲ ਖਿਲਰੇ, ਕਿਸੇ ਦਾ ਨਹੀਂ ਕਾਲਾ ਜਿਹਾ ਰੰਗ, ਕਿਸੇ ਦੀ ਕਮੀਜ਼ ਹੈ ਇਹਨੂੰ ਗਾਹ ਨੂੰ, ਕਿਸੇ ਦਾ ਨੱਕ ਹੈ ਇਹਨੂੰ, ਕਿਸੇ ਦੇ ਕੰਨ ਬਾਹਰ ਨੂੰ। ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਤੇ ਚੰਨ ਚੜਿਆ ਹੁੰਦਾ। ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ? ਨਹੀਂ, ਉਹ ਮਾਂ ਦੀ ਨਜ਼ਰ ਸੀ, ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ। ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ। ਕੁਝ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਭਾਈ ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। 35 ਅੱਖਰ ਨੇ ਪੰਜਾਬੀ ਦੇ ਵਿੱਚ, ਸਾਰੇ ਰਲ ਕੇ ਮਾਂ ਨੂੰ, ਮਾਂ ਦੀ ਮਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ। ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। ਦੋਸਤੋ, ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ, ਇਕੱਠਿਆਂ ਤੇ ਲਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਉਹ ਅਗਰ ਕਰ ਦੋ, ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ, ਫਿਰ ਤੁਸੀਂ 6-7 ਕਾਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ। ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ ਤੇ ਉਹ ਕਿੱਥੇ ਨੇ ਜੀ? ਇੱਥੇ ਜੇ ਕਿਤੇ ਹੋਣੇ ਨੇ ਆ ਲਓ ਤੇ ਆ ਲਓ। ਅਖਤਰ ਸਾਹਿਬ ਕਿੱਥੇ? ਹਾਂਜੀ ਆ ਲਓ ਜੀ, ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ। ਹਾਂਜੀ ਲਓ ਜੀ, ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ। ਹਾਂ, ਵਾਲੇਕੁਮ ਸਲਾਮ ਅਖਤਰ ਸਾਹਿਬ, ਆ ਜਾਓ, ਵੈਲਕਮ ਹੈ ਤੁਹਾਡਾ
1: ਜੀ। ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ,
0: ਠੀਕ ਹੈ ਜੀ? ਠੀਕ ਹੈ,
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ।
0: ਅੱਛਾ ਜੀ, ਠੀਕ ਠੀਕ ਹੈ, ਥੈਂਕ ਯੂ, ਹੈਵ ਅ ਨਾਈਸ ਟਾਈਮ, ਥੈਂਕ ਯੂ। ਲਓ ਜੀ, ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ, ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ, ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ, ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ। ਤੇ ਉਹ ਕਿੱਥੇ ਹੈ ਜੀ? ਉਹ ਹੈਗੀ ਹੈ ਇੱਥੇ, ਜਰਾ ਸ਼ੁਗਰ ਚੱਲਦਾ ਰਹੇ ਉਨੀ ਦੇਰ। ਹਲੋ, ਫੇਸਬੁੱਕ ਤੋਂ ਲਈ ਸੀ ਮੈਂ ਉਹ, ਤੇ
2: ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਤਾਲੀ ਤੇ ਚੁੱਲਾ ਚੌਂਕਾ ਸਾਹਮਣੇ, ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ। ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲ ਜੂ, ਕੰਬਲ ਅੱਡ ਨੇ ਵਧੀਆ। ਤੂੰ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਤੇ ਪੈ ਜਾ, ਸ਼ਾਮ ਨੂੰ ਕੁਟਕੁਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ। ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਹੈ, ਕਦੀ ਕਰੰਟ ਵੀ ਆ ਜਾਂਦਾ ਹੈ, ਬਿੱਲ ਨਹੀਂ ਆਉਣਾ, ਬਿਜਲੀ ਵਾਲਾ 100 ਮੀਟਰ ਘਬਰਾ ਜਾਂਦਾ ਹੈ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫ੍ਰਿਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲਗੇ ਭੰਡਾਰੇ ਤੂੰ ਨਾ ਕਰਦੇ ਜਾ। ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ, ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫਰੀ ਵਾਲ ਦੇ ਲਗੇ ਭੰਡਾਰੇ ਤੂੰ ਨਾ ਕਰਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਕੋਣੇ ਦੇ ਵਿੱਚ ਰੋਟੀ ਪਾ ਦੇ, ਝੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਲਮ ਖੋਲਾ ਤੂੰ ਨਾ ਦਿਲ ਤੇ ਲਾਇਆ, ਹਾਏ ਉਹ ਮੇਰੀ ਵੇਲਾ ਉਹ ਮੈਨੂੰ ਸੀਖ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫਰੀ ਵਾਲ ਦੇ ਲਗੇ ਭੰਡਾਰੇ ਤੂੰ ਨਾ ਕਰਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਕੋਣੇ ਦੇ ਵਿੱਚ ਰੋਟੀ ਪਾ ਦੇ, ਝੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਲਮ ਖੋਲਾ ਤੂੰ ਨਾ ਦਿਲ ਤੇ ਲਾਇਆ, ਹਾਏ ਉਹ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਲਮ ਖੋਲਾ।

0: ਉਹ ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾ ਖਾਣਾ ਰੋਜ਼ ਦੀ ਗੱਲ ਹੈ। ਕੋਣੇ ਦੇ ਵਿੱਚ ਰੋਟੀ ਪਾ ਦੇ, ਝੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ।
1: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਤਾਂ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਚੈੱਕ ਕਰਿਓ।
0: ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ ਜੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਚਾਲੀ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫਤ ਦਾ ਰਾਸ਼ਨ ਲੈ ਜੋ ਜਨਤਾ ਬਿਰਲਾ ਟੱਟ, ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਉਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਦੀ, ਕੰਬਲ ਅੱਡ ਨੇ ਵਧੀਆ, ਤਾਂ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾ। ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਸੁਣ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫ੍ਰਿਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਅਦੇ, ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਵਿਹਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਵਿਹਲਾ ਉਹ ਮੈਨੂੰ ਸੀਤ ਸਿਖਾ ਦੇ, ਬਾਲੇ ਚੁੰਦੇ ਟੀਪ ਕਰਾ ਦੇ, ਵਿਹਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਬਾਲੇ ਚੁੰਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਕਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ, ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾ ਸਰਕਾਰ ਬਣਾਵੇ, ਕਰ ਕਰ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ, ਕਰ ਕਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬੈਠ ਕੇ ਬਸ ਹੋਲਾ ਹੋ ਜਾਇਆ ਕਰ, ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਫਿਰ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾ ਖਾਣਾ ਰੋਜ਼ ਦੀ ਗੱਲ ਹੈ, ਕੋਣੇ ਦੇ ਵਿੱਚ ਰੋਟੀ ਪਾ ਦੇ, ਝੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ ਕਰ।
1: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ।
2: ਵਾਕਿਆ ਹੀ ਲੀਡਰ ਝੂਠ ਬੋਲਦੇ ਨੇ, ਹਾਂਜੀ, ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ। ਲਓ ਜੀ, ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ, ਸੋਰੀ ਜੀ ਪਲੀਜ਼, ਸਤਨਾਮ ਸਿੰਘ ਮੱਠੂ, ਠੀਕ ਹੈ, ਦਰਸ਼ਨ ਸਿੰਘ ਨਾਲ ਚੱਲਦੇ ਹਾਂ। ਤੇ ਇਹ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ, ਅੱਲਾਹ ਮਿਸਡ ਕਾਲ, ਹਾਂਜੀ ਹਾਂਜੀ, ਸਰਦਾਰ ਦਰਸ਼ਨ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵੇੜੇ, ਤੁਹਾਡਾ ਬਹੁਤ ਬਹੁਤ ਸਵਾਗਤ, ਆ ਜਾਓ।
3: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
2: ਥੈਂਕ ਯੂ ਥੈਂਕ ਯੂ, ਕੀ ਹਾਲ ਚਾਲ ਹੈ ਤੁਹਾਡਾ?
3: ਬਹੁਤ ਵਧੀਆ ਸਰ, ਬਹੁਤ ਵਧੀਆ ਜੀ।
2: ਅੱਛਾ ਅੱਛਾ ਅੱਛਾ, ਇਹ ਦੱਸੋ ਜਰਾ ਭਾਈ ਤੁਸੀਂ ਕਿਹੜੇ ਪਿੰਡੋਂ ਜਾਂ ਸ਼ਹਿਰ ਚੋਂ ਫੋਨ ਕਰ ਰਹੇ ਹੋ?
3: ਮੈਂ ਜੀ ਇੰਡੀਆ ਪੰਜਾਬ ਤੋਂ ਪਾਤੜਾਂ ਸ਼ਹਿਰ ਤੋਂ ਜੀ।
2: ਪਾਤੜਾਂ ਸ਼ਹਿਰ ਤੋਂ, ਅੱਛਾ ਅੱਛਾ, ਤੇ ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ?
3: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025
2: ਨੂੰ। ਫਿਰ ਤੁਸੀਂ ਹੁਣੇ ਹੁਣੇ ਰਿਟਾਇਰ ਹੋਏ ਹੀ ਹੋ, ਠੀਕ ਹੈ।
3: ਹਾਂਜੀ ਹਾਂਜੀ ਹਾਂਜੀ,
2: ਤੇ ਆਪਣਾ ਅੱਜ ਤੁਸੀਂ ਕਿਹੋ ਜੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ, ਕੀ ਕਹਿਣਾ ਚਾਹੋਗੇ?
3: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ।
2: ਇਹ ਗੱਲ ਇਸ ਤਰ੍ਹਾਂ ਵੀਰ ਜੀ,

0: ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ, ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀਆਂ ਹੀ ਇਸ ਰੇਡੀਓ ਦੇ ਉੱਤੇ ਨੇ ਤੇ ਕੱਲਾ ਕੋਈ ਹਾਂ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ।
1: ਹਾਂਜੀ ਹਾਂਜੀ,
0: ਤੇ ਮਹਿਫਲਾਂ ਰਲ ਕੇ ਹੀ ਸਜਦੀਆਂ ਨੇ ਸਾਰੀਆਂ ਨੇ, ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ?
1: ਹਾਂ ਸਰ, ਮੇਰਾ ਸ਼ੌਕ ਹੈ ਜੀ ਲਿਖਣਾ, ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ, ਤੇ ਬਾਕੀ ਮੈਂ ਲਿਖਦਾ ਜੀ।
0: ਅੱਛਾ, ਤੇ ਤੁਹਾਡੇ ਨਾਲ ਮਾਨਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ?
1: ਹਾਂਜੀ ਹਾਂਜੀ, ਮਾਨਕ ਸਾਹਿਬ, ਕੁਲਦੀਪ ਮਾਨਕ ਸਾਹਿਬ,
0: ਕੁਲਦੀਪ ਮਾਨਕ ਸਾਹਿਬ ਹੋਣਾ ਤੇ ਵਾਹ ਵਾਹ, ਬਹੁਤ ਸੋਹਣਾ
1: ਜੀ। ਉਹਨਾਂ ਨਾਲ ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ।
0: ਅੱਛਾ ਅੱਛਾ, ਬਹੁਤ ਸੋਹਣੀ ਫੋਟੋ ਹੈ ਤੁਹਾਡੀ, ਦੋਵਾਂ ਦੀ ਬਹੁਤ ਸੋਹਣੀ ਫੋਟੋ ਹੈ ਜੀ।
1: ਧੰਨਵਾਦ ਜੀ, ਧੰਨਵਾਦ ਜੀ।
0: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ, ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ
1: ਸਰ, ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
0: ਜੀ। ਸੁਣਾਓ ਆਪਣੀ।
1: ਹਾਂਜੀ
0: ਜੀ, ਸੁਣਾਓ।
1: ਯਾਰ ਤਾਂ ਹੋਰ ਬਥੇਰੇ ਮਿਲਦੇ।
0: ਹਾਂਜੀ,
1: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ ਵਾਹ ਵਾਹ, ਮੈਂ ਨਾ
1: ਹੋਰ ਬਥੇਰੇ ਮਿਲਦੇ।
0: ਹਾਂਜੀ,
1: ਪਰ ਮਾਮਾ ਵਰਗਾ ਪਿਆਰ ਨੀ ਮਿਲਦਾ।
0: ਵਾਹ, ਅੱਜ ਮਦਰ ਡੇ ਵੀ ਹੈ ਤੁਹਾਨੂੰ।
1: ਹਾਂਜੀ ਹਾਂਜੀ,
0: ਮੁਬਾਰਕਾਂ
1: ਟੁੱਕ ਗਿਆ ਜੀ
0: ਜੀ ਆਪਣੀਆਂ।
1: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ। ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨੀ ਮਿਲਦਾ।
0: ਕਿਆ ਬਾਤ, ਕਿਆ ਬਾਤ।
1: ਹਾਂਜੀ, ਅੱਗੇ ਪੂਰਾ ਪੂਰਾ ਗੀਤ ਹੈ ਜੀ
0: ਜੀ।
1: ਮਾਲਵੇ ਦੀ ਮੁਟਿਆਰ ਹੈ ਸੋਹਣੀ, ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ।
0: ਵਾਹ ਵਾਹ ਵਾਹ ਵਾਹ,
1: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ।
0: ਵਾਹ ਵਾਹ,
1: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨੀ ਮਿਲਦਾ।
0: ਵਾਹ ਵਾਹ ਵਾਹ,
1: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨੀ ਮਿਲਦਾ।
0: ਭਾਈ ਬਹੁਤ ਖੂਬ, ਬਹੁਤ ਖੂਬ।
1: ਹਾਂਜੀ, ਤੋਰ ਨਾ ਮਿਲੇ ਪੰਜਾਬਣ ਵਰਗੀ।
0: ਹਾਏ ਹਾਏ,
1: ਅਗਲੀਆਂ ਲੈਣਾ ਨੇ ਜੀ।
0: ਹਾਂਜੀ,
1: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ,
1: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ, ਪਰ ਵੀਰ ਵੱਲ ਜਿਹਾ ਜਵਾਬ ਨੀ ਮਿਲਦਾ।
0: ਵਾਹ,
1: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨੀ ਮਿਲਦਾ।
0: ਵਾਹ,
1: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨੀ ਮਿਲਦਾ।
0: ਬਹੁਤ ਖੂਬ, ਬਹੁਤ।
1: ਹਾਂਜੀ, ਅੱਗੇ ਲੈਣਾ ਨੇ ਜੀ
0: ਜੀ।
1: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ।
0: ਕਿਆ ਬਾਤ,
1: 12 ਮਹੀਨਿਆਂ ਵਿਚੋਂ ਸੋਹਣਾ, ਸਭ ਤੋਂ ਸੋਹਣ ਮਹੀਨਾ ਮਿਲਦਾ।
0: ਵਾਹ,
1: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨੀ ਮਿਲਦਾ।
0: ਵਾਹ ਵਾਹ ਵਾਹ,
1: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨੀ ਮਿਲਦਾ।
0: ਵਾਹ ਵਾਹ,
1: ਆਖਰੀ ਲੈਣਾ ਨੇ ਜੀ।
0: ਆਉਣ ਦਿਓ ਜੀ, ਆਉਣ ਦਿਓ।
1: ਹਾਂਜੀ ਹਾਂਜੀ, ਸਭ ਤੋਂ ਮਿੱਠਾ ਸੇਬ ਕਸ਼ਮੀਰੀ।
0: ਬਿਲਕੁਲ,
1: ਸਭ ਤੋਂ ਮਿੱਠਾ ਸੇਬ ਕਸ਼ਮੀਰੀ, ਮਹਾਰਾਸ਼ਟਰ ਦੇ ਕੇਲੇ ਮਿਲਦੇ। ਮੇਲਿਆਂ ਵਿਚੋਂ ਮੇਲੇ ਸੋਹਣੇ, ਦੇਸ਼ ਪੰਜਾਬ ਦੇ ਮੇਲੇ ਮਿਲਦੇ।
0: ਵਾਹ ਵਾਹ ਵਾਹ ਵਾਹ, ਵਾਕਿਆ
1: ਦਿਲ ਵਾਲੇ ਤਾਂ ਮਿਲਣ ਬਥੇਰੇ। ਸਰ, ਦਿਲ ਵਾਲੇ ਤਾਂ ਮਿਲਣ ਬਥੇਰੇ, ਪਰ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ,
1: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
1: ਨੀ ਮਿਲਦਾ।
0: ਬਿਲਕੁਲ ਜੀ, ਬਿਲਕੁਲ ਜੀ, ਮਾਂ ਦੇ ਪਿਆਰ, ਮਾਂ ਦੇ ਪਿਆਰ,
1: ਹਾਂਜੀ ਹਾਂਜੀ,
0: ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ।
1: ਹਾਂਜੀ ਹਾਂਜੀ ਸਰ,
0: ਹਾਂਜੀ। ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 5-10 ਮਿੰਟ ਦੀ, ਯੂ ਮੋਸਟ ਵੈਲਕਮ, ਜੋ ਤੁਹਾਡਾ ਦਿਲ ਕਰ।
1: ਹਾਂਜੀ, ਹੋਰ ਵੀ ਕਵਿਤਾ ਸੁਣਾ ਦਿੰਦੇ ਜੀ ਕੁਛ ਤੁਹਾਨੂੰ,
0: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਂ ਇੱਕ ਮਾਂ ਦਾ ਸ਼ੇਅਰ ਕਰਾਂਗਾ।
1: ਹਾਂਜੀ,
0: ਤੂੰ ਤੀਰਥ ਗਾ ਗਾ ਉਮਰ ਗਵਾਈ, ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ।
1: ਹਾਂਜੀ ਹਾਂਜੀ,
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨੂੰ।
1: ਵਾਹ ਜੀ ਵਾਹ,
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨਾ। ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ। ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਵਿਅਰਥ ਤੇਰਾ ਨਾਮ ਜਪਿਆ। ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਤੇਰਾ ਨਾਮ ਜਪਿਆ। ਨੱਕ ਰਗੜਦੇ ਫਿਰਨਾ ਇਧਰ ਉਧਰ, ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ, ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ। ਹਾਂਜੀ
1: ਹਾਂਜੀ ਹਾਂਜੀ
0: ਜੀ
1: ਜੀ,
0: ਹੁਣ ਸੁਣ ਸੁਣਾ
1: ਸਲਾਮ ਹੈ ਜੀ, ਤੁਹਾਡੀ ਕਲਮ ਨੂੰ ਸਲਾਮ ਹੈ ਜੀ।
0: ਜੀ ਤੁਸੀਂ ਵੀ ਬਹੁਤ ਸੋਹਣਾ
1: ਲਿਖਦੇ ਹੋ ਤੁਸੀਂ ਵੀ।
0: ਥੈਂਕ ਯੂ ਥੈਂਕ ਯੂ। ਹਾਂਜੀ
1: ਹਾਂਜੀ ਹਾਂਜੀ, ਹੋਰ ਸੁਣਾ ਦਈਏ ਜੀ।
0: ਸਲਾਮ ਸਲਾਮ ਜੀ ਸਲਾਮ।
1: ਹਾਂਜੀ, ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ, ਪਹਿਲਾਂ ਪੁਰਾਣੇ ਹਲਟ ਹੁੰਦੇ ਸੀ,
0: ਹਾਂਜੀ
1: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ,
0: ਹਾਂਜੀ
1: ਤੇ ਸਵਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ,
0: ਹਾਂਜੀ
1: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ।
0: ਆਉਣ ਦਿਓ ਜੀ।
1: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ, ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ,
0: ਵਾਹ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਹਾਂਜੀ,
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ।
1: ਅਗਲਾ ਪੈਰਾ ਜੀ, ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ, ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ,
0: ਵਾਹ
1: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣਦੀ ਤਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਬਹੁਤ ਖੂਬ ਬਹੁਤ ਖੂਬ।
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ। ਅੱਗੇ ਹੈ ਜੀ,
0: ਹਾਂਜੀ,
1: ਹੁਣ ਕੱਚਿਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ,
0: ਵਾਹ
1: ਹੁਣ ਕੱਚਿਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ, ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ, ਹੁਣ ਚਾਟੀ ਦੇ ਵਿੱਚ ਖੜਕਦੀ ਨਾ ਸੋਹਣੇ ਮਧਾਣੀ,
0: ਵਾਹ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਬਹੁਤ ਖੂਬ ਬਹੁਤ ਖੂਬ। ਵਾਕੇ
1: ਨਾ ਗਲ ਵਰਦਾਂ ਦੇ ਟੱਲੀਆਂ, ਨਾ ਗਲ ਵਰਦਾਂ ਦੇ ਟੱਲੀਆਂ, ਨਾ ਦਿਸਦੇ ਹਾਲੀ, ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ,
0: ਵਾਹ ਵਾਹ ਵਾਹ ਵਾਹ।
1: ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਬਿਲਕੁਲ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ। ਆਖਰੀ ਪੈਰਾ ਜੀ,
0: ਜੀ ਆਉਣ ਦਿਓ ਆਉਣ ਦਿਓ।
1: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ,
0: ਵਾਹ
1: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ, ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬਣਦੇ।
0: ਵਾਕਿਆ ਵਾਕਿਆ,
1: ਆ ਦਰਸ਼ਨ ਗੱਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ, ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ।
0: ਵਾਕਿਆ ਯਾਰ, ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ,
1: ਹਾਂਜੀ ਹਾਂਜੀ,
0: ਜਵਾਈ ਨਵੇਂ ਵਿਆਹੇ, ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ, ਹੱਥ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ।
1: ਹਾਂਜੀ, ਉਦੋਂ ਸਰਨ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ, ਮੁਹੱਬਤ ਹੁੰਦੀ ਸੀ, ਉਹਦੇ ਕੁਛ ਕਾਰਨ ਸੀਗੇ। ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ, ਟੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ,
0: ਕਿਸੇ ਦੀ
1: ਜੁੱਤੀ ਮੰਗ ਕੇ ਲੈ ਕੇ ਜਾਣੀ, ਚਾਦਰਾ ਮੰਗ ਕੇ ਲੈ ਕੇ
0: ਜਾਣਾ, ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ,
1: ਹਾਂਜੀ ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ,
0: ਪੱਗ ਬੰਨਦੇ ਹੁੰਦੇ ਹਨ।
1: ਹਾਂ, ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਸਬਜ਼ੀ ਲੈ ਕੇ ਆਉਂਦੇ, ਆਪ ਉਹਨੂੰ ਸਾਗ ਦੇ ਕੇ ਆਉਂਦੇ,
0: ਜੀ ਜੀ ਜੀ ਜੀ ਜੀ,
1: ਮੱਕੀ ਦੀ ਰੋਟੀ, ਹਾਂ ਇਹ ਚੀਜ਼ਾਂ ਹੁੰਦੀਆਂ, ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ, ਉਹਨੂੰ ਮੱਕੀ ਦੀ ਦੇ ਦੇਣੀ, ਬਟਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ।
0: ਅਸੀਂ ਮੇਰਾ ਖਿਆਲ ਹੈ ਉਦੋਂ ਅੱਠਵੀਂ ਨਾਵੀਂ ਚ ਪੜ੍ਹਦੇ ਹੋਵਾਂਗੇ, ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੋਂ ਦਾ ਇੱਕ ਜ਼ਿਮੀਂਦਾਰ ਹੈ ਸਰਦਾਰ ਜਾਗਰ ਸਿੰਘ, ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ,
1: ਹਾਂਜੀ ਹਾਂਜੀ,
0: ਉਹਦੀ ਲੜਕੀ ਦੀ ਹੋਈ ਸ਼ਾਦੀ,
1: ਹਾਂਜੀ
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ, ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ, ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ,
1: ਇਹ ਤਾਂ ਹੁੰਦਾ ਹੀ ਨੀ ਸੀ।
0: ਹਾਂ ਤੇ ਲਓ ਜੀ, ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ, ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ, ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ, ਤੇ ਬਹੁਤ ਲੋਕਾਂ ਦੇ ਹੱਥਾਂ ਦੇ ਵਿੱਚ ਖੂਨ ਸਨ ਸੰਮਾਂ ਵਾਲੇ।
1: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ
1: ਤੇ ਨਜ਼ਾਰੇ ਵੱਖਰੇ
0: ਬੜੇ। ਮੈਂ ਕਹਿੰਦਾ ਜੀ ਅੱਗੇ ਚਾਰ ਪੰਜ ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਤੇ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ ਵਾਲੀ। ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ ਉਹ ਸਤਰਾਂ ਅੱਸੀਆਂ ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿੱਚ। ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ ਸਾਰਾ ਆਟਾ ਦੇਣਾ।
1: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ ਬਹਿਰੇ ਭਾਂਡੇ ਸਾਂਭਦੇ ਨੇ ਇਹ ਨੀ ਸੀ ਹੁੰਦੇ। ਉਦੋਂ ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ ਆਪ ਹੀ ਕੰਮ ਕਰਦੇ ਸੀ।
0: ਵਾਹ ਵਾਹ ਕਿੰਨੀ ਯਾਰ ਵੇਖ ਲੋ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ। ਭੱਜ ਭੱਜ ਕੇ ਮੈਂ ਖੁਦ ਆਪਣੇ ਬਚਪਨ ਵਿੱਚ ਮੰਜੀਆਂ ਇਕੱਠੀਆਂ ਕਰਦਾ ਰਿਹਾ ਬਿਸਤਰੇ ਇਕੱਠੇ ਕਰਦੇ ਹੁੰਦੇ ਆ ਉਹਨਾਂ ਦੇ ਨੰਬਰ
1: ਬਿਸਤਰੇ ਉੱਪਰ ਫਿਰ ਨਾਂ ਲਿਖਣਾ
0: ਮੰਜਾ ਕਿਹਦਾ ਬਿਸਤਰਾ ਕਿਹਦਾ
1: ਨਿਸ਼ਾਨੀ ਰੱਖਣੀ ਹੁੰਦੀ।
0: ਬੜਾ ਵੰਡਰਫੁਲ ਨਾ ਸਿੰਪਲ ਜਿਹਾ ਟਾਈਮ ਹੁੰਦਾ ਸੀ ਬੜਾ ਖੂਬਸੂਰਤ। ਕੋਈ ਰਾਸ਼ ਕੋਈ ਪਜਲ ਕੋਈ ਭੱਜ ਨਾਠੇ ਇੰਨੀ ਨਹੀਂ ਸੀ ਹੁੰਦੀ ਐ ਲੋਕ ਟੈਨਸ਼ਨਾ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ। ਆਪਣਾ ਦਰਸ਼ਨ ਸਿੰਘ ਜੀ ਯੂ ਆਰ ਵੰਡਰਫੁਲ ਰਾਈਟਰ ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ
1: ਤੇ ਬਹੁਤ
0: ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ।
1: ਓਕੇ ਜੀ ਕਰੋ ਜੀ ਕਰੋ
0: ਕਿ ਮਹਿਫਲ ਵਿੱਚ ਸਰੂਰ ਆ ਰਿਹਾ ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ
1: ਵਾਹ
0: ਕਾਲੇ ਵਾਲਾਂ ਚ ਕਲਿੱਪ ਗ੍ਰਨੇਡ ਲੱਗਦਾ ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ।
1: ਵਾਹ ਜੀ ਵਾਹ ਬਹੁਤ ਖੂਬ
0: ਮਹਿਫਲ ਵਿੱਚ ਸਰੂਰ ਆ ਰਿਹਾ ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ ਕਾਲੇ ਵਾਲਾਂ ਚ ਕਲਿੱਪ ਗ੍ਰਨੇਡ ਲੱਗਦਾ ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ। ਓਏ ਮੈਂ ਤੇ ਅਜੇ ਪੀਤੀ ਵੀ ਨਹੀਂ ਪਰ ਨਖਰੇ ਨਖਰੇ ਵੇਖ ਕੇ ਸਰੂਰ ਆ ਰਿਹਾ।
1: ਬਿਨਾਂ ਪੀਤਿਓ
0: ਜੀ
1: ਬਿਨਾਂ ਪੀਤਿਓ ਨਸ਼ਾ ਚੜ ਜਾਵੇ
0: ਵਾਕੇ ਜਿਉਂਦੇ ਵਾਸਤੇ ਰਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
1: ਧੰਨਵਾਦ ਸਰ ਧੰਨਵਾਦ
0: ਥੈਂਕ ਯੂ ਦਰਸ਼ਨ ਸਿੰਘ ਜੀ ਹੁਣੀ ਤੇ ਲਓ ਜੀ ਹੁਣ ਗੱਲਬਾਤ ਕਰੀਏ। ਖਹਿਰਾ ਸਾਹਿਬ ਮੈਂ ਪਹਿਲਾਂ ਫਿਰ ਤੁਹਾਡੇ ਹੱਲ ਆਉਣਾ ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ। ਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਮਿਹਰਬਾਨੀ ਥੈਂਕ ਯੂ ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ ਠੀਕ ਹੈ।
1: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
0: ਜੀ ਆਪ ਜੀ ਨੂੰ ਵੀ ਸਾਰਿਆਂ ਵੱਲੋਂ ਹਾਂ ਮਦਰ ਡੇ ਦੀਆਂ ਆਪ ਜੀ ਨੂੰ ਵੀ ਆਪ ਜੀ ਦੀ ਮਾਤਾ ਨੂੰ ਜੇ ਉਹ ਜਿੱਥੇ ਵੀ ਹੋਣ ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ।
1: ਹਾਂਜੀ
0: ਜੀ
1: ਤੇ ਪ੍ਰੋਗਰਾਮ ਸ਼ੁਰੂ ਕਿੰਨਾ ਕੁ ਹੋਣਾ ਜੀ?
0: ਆਪਣੇ ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਾ ਤਕਰੀਬਨ।
1: ਚਲੋ ਠੀਕ ਹੈ ਜੀ ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ।
0: ਅੱਛਾ ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ।
1: ਚਲੋ ਠੀਕ ਹੈ ਠੀਕ ਹੈ
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ ਰੈਡੀ ਰਹੋ।
1: ਚਲੋ ਠੀਕ ਹੈ ਜੀ
0: ਓਕੇ ਸਤਿ ਸ੍ਰੀ ਅਕਾਲ
1: ਜੀ ਸਤਿ ਸ੍ਰੀ ਅਕਾਲ ਜੀ
0: ਲਓ ਜੀ ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ ਤੇ ਆ ਲਓ ਸੂਬਾ ਸਿੰਘ ਜੀ ਸੂਬਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਖਹਿਰਾ ਸਾਹਿਬ ਆ ਜਾਓ ਲੰਘ
1: ਧੰਨਵਾਦ ਮੈਂ ਬੜੇ ਚਿਰ ਦਾ ਡੀਕ ਰਿਹਾ ਸੀ ਬਾਹਰ ਖੜਾ ਸੀ
0: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ। ਠੀਕ
1: ਜੀ,
0: ਤੇ ਸਵਾਗਤ ਹੈ ਤੁਹਾਡਾ, ਆ ਜਾਓ।
1: ਆਪਣੇ ਕੁਛ ਮਿੰਟਾਂ ਵਿੱਚ ਹੀ ਮੈਂ ਆਪਣਾ, ਚਲੋ
0: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ।
1: ਠੀਕ ਹੈ, ਹਾਂਜੀ। ਅੱਜ ਦੇ ਦਿਨ ਸੰਬੰਧੀ, ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ, ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਕਿ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ, ਬਾਕੀ ਦਿਨ ਕੀ ਉਹ ਨਹੀਂ ਗੱਲ ਹੈਗੀ। ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
0: ਜੀ, ਬਿਲਕੁਲ।
1: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ, ਇਹ ਮੈਂ ਇਹਨੂੰ ਠੀਕ ਸਮਝਦਾ ਵਾ, ਮੈਂ ਮਤਲਬ ਇਹਦੇ ਨਾ ਦੂਜਿਆਂ ਚ ਨਹੀਂ ਗਾ।
0: ਤੇ
1: ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
0: ਜੀ,
1: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ,
0: ਦੁਨੀਆਂ
1: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ। ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ।
0: ਪੜਿਆ ਧਿਆਨ ਵੀ ਇਹੋ ਹੀ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ, ਇਹ ਵੀ ਕਦੀ
1: ਹਾਂਜੀ ਬਹੁਤ ਹੀ ਬਹੁਤ ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ
0: ਜੀ।
1: ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ, ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ।
0: ਅੱਛਾ,
1: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਸੇ ਰਾਤ ਮੀਂਹ ਨੇਰੀ ਆਇਆ ਛੱਪਰ ਜਾ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ। ਉਹ ਕਿਤਾਬ ਜੋ ਖਰਾਬ ਹੋਈ, ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤੁਹਾਨੂੰ ਨਾਣੀ ਲੈ ਕੇ ਦੇ, ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ 3 ਦਿਨ ਮੇਰੇ ਖੇਤਾਂ ਦੇ ਕੰਮ ਕਰਨਾ ਪਊਗਾ।
0: ਅੱਛਾ,
1: ਤੇ 3 ਦਿਨ ਉਹਨੇ ਕੰਮ ਕੀਤਾ। ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਆ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੇ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ।
0: ਅੱਛਾ,
1: ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪੈਂਦੀ ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਆ ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ। ਉਹਨੇ ਲਿਖਿਆ ਆ ਬਾਜਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ। ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ। ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੰਨ ਸਿੰਘ ਜਿਹਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਾਨ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
0: ਬਹੁਤ ਖੂਬ
1: ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ,
0: ਸਵਰਗ ਬਣਾਏ ਵਾਹ,
1: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਕਮਲਾਂ ਦੇ, ਪਰ ਫੁੱਲਾਂ ਦੇ ਮਰਝਾਇਆ ਇਹ ਬੂਟਾ ਸੁੱਕ ਜਾਏ।
0: ਕਿਆ ਬਾਤ ਹੈ ਜੀ,
1: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ, ਤੇ ਮਾਂ ਕੋ ਉਧਾਰੀ ਲਈ।
0: ਬਹੁਤ ਖੂਬ ਯਾਰ, ਬਹੁਤ
1: ਜੀ ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਇਹ ਬੂਟਾ ਇੱਦਾਂ ਲਾਇਆ। ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਸ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਆ
0: ਜੀ ਜੀ।
1: ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ 2 ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ, ਮਾਂ ਹੇ ਮੇਰੀ ਮਾਂ ਜੀਭ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ, ਹਾਂ ਓਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ
0: ਨਾ।
1: ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰ ਚਿਣਹਾਰਿਆ ਤੇ ਮਾਂ ਵੀ ਸਿਰ ਚਿਣਹਾਰਿਆ। ਸਗੋਂ ਕਹਿ ਲਈਏ ਵੀ ਜੇ ਕਿ ਰੱਬ ਨੇ ਜਿੰਨੀ ਵੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
0: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
1: ਜੀ। ਜੀ ਜੀ। ਤੇ ਬਾਜਵਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
0: ਜੀ,
1: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਰੂਪ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਕਿੱਥੋਂ ਚੋਗ ਲਿਆ ਧਿਆਨ
0: ਪਾਉਂਦੇ
1: ਨੇ
0: ਜੀ ਜੀ।
1: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਇੱਧਰ ਵੈਸਟਰਨ ਕੰਟਰੀ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
0: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ, ਵਾਇਲਡ ਲਾਈਫ ਦੇ ਵਿੱਚ ਮੈਂ ਅਸੀਂ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆਂ ਬੱਚੇ ਉਹਨਾਂ ਦੇ ਹੁੰਦੇ ਨੇ ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ ਭਗਤਾਂ ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
1: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਾ ਸਾਹਿਬ ਪਿੱਛੇ ਜੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
0: ਅੱਛਾ ਜੀ।
1: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋ ਗਈ ਵੀ ਮਤਲਬ ਮੇਰੇ ਆ
0: ਜਾਣ ਬਿਲਕੁਲ ਬਿਲਕੁਲ ਨਿੱਕੇ
1: ਨਿੱਕੇ ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਨੇ ਜਿੱਦਾਂ ਜਾਨ ਹਾਜ਼ਰ ਕਰ ਦਿੱਤੀ ਆਪਣੀ। ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਵਾ ਸਾਹਿਬ ਇਹ ਅਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
0: ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨਾਲ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ ਜੀ
1: ਜੀ ਜੀ
0: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਤੇ ਹਰਨੀ ਉਹਨਾਂ ਦੇ ਅੱਗੇ ਗਈ ਉਹਦੇ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
1: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜਕੇ
0: ਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਹੈਵ ਅ ਨਾਈਸ ਟਾਈਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਂ ਨਾਲ ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ ਆ ਜਾਓ। ਸਤਿ ਸ੍ਰੀ ਅਕਾਲ ਵੀਰ ਜੀ ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ ਉਹ ਕਿਤੇ ਜਾ ਰਹੇ ਸਨ।
1: ਠੀਕ ਹੈ ਜੀ
0: ਹਾਂਜੀ ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ
2: ਵਧੀਆ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ
0: ਚਲੋ ਜੀ ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਸਾਰੀ ਕੁੱਲ ਕਾਇਨਾਤ ਉੱਤੇ।
2: ਹਾਂਜੀ
0: ਹਾਂਜੀ ਕੀ ਕਹਿਣਾ ਚਾਹੋਗੇ
2: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ
0: ਕਿਆ ਬਾਤ ਆਉਣ ਦਿਓ
2: ਤੇ ਅੱਜ ਮਦਰ ਡੇ ਆ ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ ਤੇ ਸੁਣਾਈਏ ਫਿਰ ਸਰ ਜੀ
0: ਜੀ ਜੀ ਸੁਣਾਓ ਜੀ ਸੁਣਾਓ
2: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਘਰ ਦਾ ਬੂਟਾ ਮਾਂ ਹੁੰਦੀ ਏ
0: ਬਿਲਕੁਲ ਬਿਲਕੁਲ
2: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਹਾਂਜੀ
2: ਬੱਚਿਆਂ ਦੇ ਸਿਰ ਤੇ ਠੰਡੀ
0: ਛਾਂ ਹੁੰਦੀ ਹੈ ਬਿਲਕੁਲ ਬਿਲਕੁਲ
2: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਜੀ
2: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
0: ਜੀ
2: ਆਪ ਭਾਵੇਂ ਉਹ ਭੁੱਖੀ ਸੌਂਦੀ ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ
0: ਕੀ ਬਾਤ ਬਹੁਤ ਖੂਬ
2: ਤੇ ਘਰ ਦਾ ਬੂਟਾ ਮਾਂ ਹੁੰਦੀ ਏ
0: ਘਰ ਦਾ ਬੂਟਾ ਮਾਂ ਹੁੰਦੀ ਏ ਠੀਕ ਹੈ ਜੀ
2: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
0: ਜੀ
2: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ ਏ
0: ਵਾਹ ਵਾਹ ਵਾਹ ਬਹੁਤ
2: ਘਰ ਦਾ ਬੂਟਾ ਮਾਂ ਹੁੰਦੀ ਏ
0: ਬਹੁਤ ਖੂਬ
2: ਇਹ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ
0: ਬਹੁਤ ਸੋਹਣੀ ਕੋਸ਼ਿਸ਼ ਜੀ ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉੱਥੋਂ ਦੀ ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ ਹਾਂਜੀ ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ ਕਿਉਂਕਿ ਮਾਂ ਦਾ ਗ੍ਰੇਟ ਕੋਈ ਹੁੰਦਾ ਹੀ ਨਹੀਂ
2: ਹਾਂਜੀ
0: ਹਾਂਜੀ ਹਾਂ ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ
2: ਨਹੀਂ ਹੁਣ ਨਵੀਂ ਡਿਊਟੀ ਤੇ ਜੇ ਸਰ
0: ਠੀਕ ਹੈ
2: ਤੇ ਅਗਲੇ ਸੰਡੇ ਕੋਈ ਸੁਣਾਵਾਂਗੇ
0: ਠੀਕ ਠੀਕ ਠੀਕ ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ
2: ਚਲੋ ਠੀਕ ਹੈ ਜੀ ਸੁਣਾਓ ਜੀ
0: ਕਿ ਤੂੰ ਕਿਹੜੀ ਮਮਤਾ ਮਾਂ ਵਿੱਚ ਪਾਈ ਰੱਬਾ ਕਿਹੜਾ ਜਿਗਰਾ ਮਾਂ ਵਿੱਚ ਪਾਇਆ ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ ਜਿਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ
2: ਬਿਲਕੁਲ
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ ਹਰ ਇੱਕ ਪੁੱਤਰ ਮਾਂ ਤੋਂ ਆਕੀ ਪੁੱਤਰਾਂ ਮਾਂ ਵਿੱਚ ਰੱਬ ਨੂੰ ਪਾਇਆ ਸਭ ਪੀਰ ਪੈਗੰਬਰ ਮਾਂ ਤੋਂ ਥੱਲੇ ਹਰ ਫਰਿਸ਼ਤਾ ਮਾਂ ਨੇ ਜਾਇਆ ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ ਧੰਨਵਾਦ ਤੁਹਾਡਾ
2: ਇੱਕ ਛੋਟੀ ਜੀ
0: ਸੁਣਾਉਣਾ
2: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ ਕਿਸੇ ਪਵਿੱਤਰ ਸਥਾਨ ਤੋਂ ਸੁੱਚੀ
0: ਬਿਲਕੁਲ ਨੋ ਡਾਊਟ
2: ਤੇ ਮਾਂ ਦੇ ਪੈਰੀ ਜੰਨਤ ਵਸਦੀ ਮਾਂ ਦੀ ਮਮਤਾ ਰੱਬ ਤੋਂ ਉੱਚੀ
0: ਬਿਲਕੁਲ ਜੀ ਬਿਲਕੁਲ
2: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ
0: ਬਿਲਕੁਲ ਜੀ ਉੱਚੀ ਬਿਲਕੁਲ ਉੱਚੀ
2: ਇਸੇ ਤੋਂ ਥੋੜੀ ਜਿਹੀ ਆਗਿਆ ਲੈਂਦੇ ਧਰ ਤੋਂ ਜੀ
0: ਧੰਨਵਾਦ ਜੀ ਧੰਨਵਾਦ ਰਜਿੰਦਰ ਸਿੰਘ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਸਰ
0: ਤੇ ਆ ਇੱਕ ਜਰਮਨ ਤੋਂ ਟੈਲੀਫੋਨ ਕਿਹਦਾ ਜੀ ਇਹ ਟੈਲੀਫੋਨ 00 ਦਰਸ਼ਨ ਇਹ ਕਿਹਦੀ ਕਾਲ ਹੈ ਮਿਸ ਕਾਲਾਂ ਦੇ ਵਿੱਚ ਠਹਿਰੋ ਇੱਥੇ ਕਰਕੇ ਵਹਿੰਦੇ ਹਾਂ 00 39 ਰਜਿੰਦਰ ਸਿੰਘ ਬਾਦਲ ਖਾਨ ਥੈਂਕ ਯੂ ਜੀ ਤੇ ਇਹ 39 ਵਾਲਾ ਆ ਗਿਆ ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ ਸੁਪਰ ਰਜਿੰਦਰ ਸਿੰਘ ਸੂਬਾ ਸਿੰਘ ਦਰਸ਼ਨ ਸਿੰਘ ਉਹ ਕਿਉਂ ਨਹੀਂ ਸ਼ੋਅ ਹੋ ਰਹੀ ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ ਤੇ ਉਹ ਸ਼ੋਅ ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ ਮੈਨੂੰ ਜਰਾ ਵਗੈਰਾ ਮੌਕਾ ਦਿਓ ਮਾੜਾ ਜਿਹਾ ਇਹ ਹਾਂ ਆ ਗਈ ਹੈ ਜੀ ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ
2: ਹਾਂਜੀ
0: ਸਤਿ ਸ੍ਰੀ ਅਕਾਲ ਭਾਜੀ ਵਾਹ ਜੀ ਵਾਹ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਕੀ ਹਾਲ ਚਾਲ ਨੇ ਤੁਹਾਡੇ
2: ਬਹੁਤ ਬਹੁਤ ਮਿਹਰਬਾਨੀ ਜੀ ਪਹਿਲਾਂ ਤਾਂ ਮੇਰੇ ਵੱਲੋਂ
3: ਸਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਉਹਨਾਂ ਵੱਲੋਂ
3: ਬੋਲ ਰਿਹਾ ਜੀ ਜਰਮਨ ਸਟੁਟਗਾਰਟ
0: ਜੀ ਬਿਲਕੁਲ ਸਟੁਟਗਾਰਟ ਤੋਂ ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਰਾਜੀ ਖੁਸ਼ ਹੋ ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ
3: ਦੇਰ ਆਏ ਦਰੁਸਤ ਆਏ
0: ਅੱਛਾ ਦਰੁਸਤ ਆਏ ਉਹ ਦੇਰ ਹੋ ਦੇਰ ਕਰ ਕਰਕੇ
3: ਪਹਿਲਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ
0: ਵਾਹ
3: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ ਉਹਨਾਂ ਦੇ ਨਾਲ ਹਨ ਬਹੁਤ ਸਤਿਕਾਰ ਉਹਨਾਂ ਨੂੰ ਤੇ ਜਿਹੜੇ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ ਤੁਹਾਨੂੰ ਨਾਮ ਵੀ ਤਾਂ ਹਮੇਸ਼ਾ ਯਾਦ ਕਰ ਰਹੇ ਹਾਂ
0: ਜੀ ਬਿਲਕੁਲ
3: ਇਸ ਗੱਲ ਦੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
0: ਜੀ ਬਿਲਕੁਲ
3: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ
0: ਜੀ
3: ਤੋਂ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਹੈ ਜੀ ਸੁਖਵਿੰਦਰ ਅੰਮ੍ਰਿਤ ਹੋਣਾ ਨੇ
0: ਹਾਂ ਅੱਛਾ ਅੱਛਾ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟਾਪ ਕਲਾਸ ਰਾਈਟਰ ਨੇ ਜੀ ਮੈਂ ਵੀ ਉਹਨਾਂ ਦਾ ਫੈਨ
3: ਜੀ ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
0: ਜੀ ਆਉਣ ਦਿਓ ਆਉਣ ਦਿਓ
3: ਉਹ ਲਿਖੇ ਆ ਜੀ ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ ਟੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ ਪਤਨੀ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ ਕਸ਼ਮੀਰ ਦਾ ਮੋਤੀਆਂ ਵਾਲਾ ਸੂਟ ਤਿੱਲੇ ਵਾਲੀ ਜੁੱਤੀ ਹੁਣ ਕਣਕਾਂ ਦੀਆਂ ਝਾਂਗਰਾਂ ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ ਗੀਤਾਂ ਵਾਲੀ ਕਾਪੀ ਨਹੀਂ ਮਾਂ ਦੀ ਕਬੀਲਦਾਰੀ ਤੇ ਚੇਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਕਾਂ ਵਿਹੜੇ ਵਿਚ ਫਿਰਦੀਆਂ ਅਣਸਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਕੇ ਕਮਲਾਉਣ ਲੱਗੀ ਮਾਂ ਦੀ ਮਮਤਾ ਪਥਰਾਉਣ ਲੱਗੇ ਮਾਂ ਦੇ ਚਾਹ ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ ਤੋੜ ਦਿੱਤੀਆਂ ਮੇਰੇ ਅੜਗ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਬੋਰ
0: ਬਹੁਤ ਵਧੀਆ ਬਹੁਤ ਵਧੀਆ
3: ਮਾਤਾ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ ਫਿਰ ਮੈਂ ਕਦੇ ਨਾ ਤੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੱਟ ਕੇ ਗੱਦੜੇ ਦੀ ਧਾਰ ਪਾਉਂਦੇ ਆ ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ ਹੁਣ ਮਾਂ ਵਿਹੜੇ ਵਿਚ ਬੈਠੀ ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ ਡੋਰ ਪੌਰ ਝਾਕਦੀ ਹੈ ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ ਤੇ ਗੱਲ ਨੂੰ ਲਿਪਟ ਜਾਵੇ ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ ਪਰ ਨਹੀਂ ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ ਨਹੀਂ ਉਸਨੂੰ ਘੁੱਟ ਕੇ ਮਿਲਣਾ ਨਾ ਹੀ ਉਸਦੇ ਗੱਲ ਆ ਕੇ ਰੋਣਾ ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ ਤੇ ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ ਜਿਸ ਦੀ ਹਰ ਸਦਰ ਸੀਨੇ ਵਿਚ ਤੜਕ ਕਰਕੇ ਟੁੱਟੀ ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
0: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ
3: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ ਮੈਂ ਭਾਵੁਕ ਨਹੀਂ ਹੋਣਾ ਨਹੀਂ ਜਾਣਾ ਉਸਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ ਨਹੀਂ ਜਾਣਾ ਉਸਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਜੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਟੁਕੜਿਆਂ ਦੀ ਖਾਤਰ, ਖੀਰੇ ਦੇ ਹੀ ਜਿੰਦ ਦਾ ਤੁਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਬਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਬਾਕੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਸਿਮ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪ ਜਾਣਾ, ਤੇ ਮੇਰੀਆਂ ਆਂਦਰਾਂ ਚੋ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿਚ ਲੈਂਦੀ ਹਾਂ ਉਸ ਦੇ ਕੁਮਲਾ ਚੁੱਕ ਕੇ ਕਾਇਆ ਕਾਇਆ ਪੂੰਜਦੀ ਹਾਂ, ਅੱਖਾਂ ਦੇ ਕੋਇਆਂ ਚੋ ਦਬ ਦਬਾਉਂਦੇ ਹੰਝੂ, ਭਾਲਦੀ ਹਾਂ ਉਸ ਦੀ ਰੂਹ ਚੋ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਨ੍ਹਾਂ ਗੀਤਾਂ ਨੂੰ ਨਵੇਂ ਸਿਰਿਓ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਕਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਦੁਕ ਕਵਿਤਾ ਜੀ
0: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਮੈਂ ਬੜੀ ਵਧੀਆ ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
3: ਬਿਲਕੁਲ ਬਿਲਕੁਲ, ਮੈਂ ਵਿੱਚ ਭਾਵੁਕ ਹੋ ਗਿਆ ਸੀਗਾ।
0: ਬਹੁਤ ਸੋਹਣੇ ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
3: ਬਹੁਤ ਵਧੀਆ ਬਹੁਤ ਵਧੀਆ, ਸ਼ੁਕਰ ਹੈ।
0: ਤੇ ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ ਕਦੀ ਕਦੀ, ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ ਕਦੀ, ਕੋਈ ਵੀ ਦੋ ਬੋਲ?
3: ਠੀਕ ਹੈ ਠੀਕ ਹੈ।
0: ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤਾਂ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ, ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ, ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਬੜੇ ਸੁਹਿਰਦ ਸੱਜਣ ਨੇ ਸਾਡੇ।
3: ਕਿਆ ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ
0: ਜੀ। ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ, ਹਾਂਜੀ ਬਿਲਕੁਲ, ਇੱਕ ਟੀਮ ਦੇ ਮੈਂਬਰ ਮੈਂਬਰ ਸੀ। ਬਿਲਕੁਲ ਸਰ,
3: ਤੇ ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
0: ਜੋ ਤੁਸੀਂ ਜਰਾ ਜਰਾ ਦੇਖ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ ਸਰ।

0: ਡੋਰਾ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ।
1: ਵਾਹ ਵਾਹ ਵਾਹ,
0: ਅੱਗ ਹੈ ਚੁਫੇਰੇ ਵੱਡੇ ਦੁੱਖ ਚ ਗੁਲਾਬ ਹੈ, ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
1: ਵਾਹ ਵਾਹ ਵਾਹ ਵਾਹ,
0: ਸੱਥਾਂ ਵਿੱਚੋਂ ਹਾਸੇ ਸੱਥਾਂ ਵਿੱਚੋਂ

0: ਵਡਿਆ ਲਿਖਾਰੀਆਂ ਦੇ ਮੂੰਹਾਂ ਤੇ
1: ਚੁੱਪ,
0: ਜਿਹੜੇ ਜਜ਼ਬਾਤ ਸੀ ਦਬੰਗ।

0: ਹੁੰਦਾ।
1: ਇਹ ਲਾਈਨਾਂ ਸੀ।
0: ਬਹੁਤ ਬਹੁਤ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੁਸੀਂ ਆਏ, ਰੌਣਕਾਂ ਲਾਈਆਂ, ਕਦੀ ਕਦੀ ਮਾਰਿਆ ਕਰੋ ਚੱਕਰ
1: ਜੀ। ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ। ਹੱਸਦੇ ਵਾਸਤੇ ਰਹੋ ਜੀ, ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ। ਮਿਹਰਬਾਨੀ,
0: ਥੈਂਕ ਯੂ। ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ
0: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ, ਅੱਜ ਦੋਵੇਂ ਮੇਰੇ ਨਾਲ ਗੁੱਸੇ। ਅੱਜ ਦੋਵੇਂ ਮੇਰੇ ਨਾਲ ਗੁੱਸੇ। ਜਿਉਂਦੇ ਵਾਸਤੇ ਰਹੋ ਜੀ, ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੇ ਹੁਣ ਚੱਲਦੇ ਹਾਂ ਜੀ ਇਟਲੀ, ਬਾਅਦ ਚ ਪਾਕਿਸਤਾਨ ਚੱਲਾਂਗੇ। ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ? ਇਹ ਆ ਲਓ ਜੀ, ਉਹਨਾਂ ਦੀ ਮਿਸਕਲ ਮਿਸਕਲ ਮਿਸਕਲ ਆ ਲਓ, ਰਾਜਾ ਸ਼ਾਹ ਜੀ। ਸ਼ਾਹ ਜੀ,
2: ਵਾਹਿਗੁਰੂ ਸ੍ਰੀ ਅਕਾਲ ਜੀ,
0: ਸ੍ਰੀ ਅਕਾਲ ਸਿੰਘ ਜੀ, ਮਿਹਰਬਾਨੀ ਸ਼ਾਹ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਠੀਕ ਠਾਕ ਜੀ।
0: ਚਲੋ ਜੀ, ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ। ਹਾਂਜੀ,
2: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
0: ਮੇਰੀ। ਇਹ ਆ ਲਓ, ਮੈਂ ਹੁਣ ਉੱਚੀ ਕਰ ਦਿੰਦਾ, ਹੁਣ ਆਈ ਹੈ ਕੁਛ
2: ਥੋੜੀ
0: ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ, ਜਾਂ ਹੁਣ ਉੱਚੀ ਹੋਈ ਹੈ
2: ਜੀ ਥੋੜੀ ਜਿਹੀ? ਮੇਰੀ ਆਵਾਜ਼ ਸਹੀ ਆ ਰਹੀ?
0: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ।
2: ਅੱਜ ਮਦਰ ਡੇ ਤੇ ਉਹਦੇ ਵਾਦੇ ਮੈਂ ਨਜ਼ਰ ਮੈਂ ਸੁਣਾ ਰਿਹਾ। ਪੁੱਤ ਤੇਰਾ ਮਾਏ ਦਲੀਂਦਾ ਪਿਆ ਏ।
0: ਹਾਂਜੀ,
2: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ। ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ। ਪੁੱਤ ਤੇਰਾ ਮਾਏ ਦਲੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਈ।
0: ਵਾਹ ਜੀ ਵਾਹ, ਵਾਹ ਬਹੁਤ ਖੂਬ।
2: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ।
0: ਵਾਹ,
2: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ, ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ। ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਈ।
0: ਬਹੁਤ ਖੂਬ, ਬਹੁਤ ਖੂਬ।
2: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ। ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ, ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ। ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਈ।
0: ਬਹੁਤ ਖੂਬ।
2: ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ। ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ। ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ, ਪਰਾਏ ਵਤਨ ਵਿਚ ਮਰੀਂਦਾ ਪਿਆ। ਜਾਂਦੀ ਸੰਜਿਸ ਤੂੰ ਤੂੰ ਸਦਕੇ ਤੇ ਵਾਰੀ, ਜਾਂਦੀ ਸੰਜਿਸ ਤੂੰ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਜਾਂਦੀ ਸਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ
0: ਪਿਆਈ। ਬਹੁਤ
2: ਜੀ ਜੀ।
0: ਤੇ ਇਹ ਦੱਸੋ, ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ, ਕੀ ਨਵੀਂ ਤਾਜ਼ੀ?
2: ਪਾਕਿਸਤਾਨ ਠੀਕ ਠਾਕ ਜੇ।
0: ਅੱਛਾ ਅੱਛਾ
2: ਜੀ। ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
0: ਤੇ ਇਟਲੀ ਦਾ ਕੀ ਹਾਲ ਚਾਲ ਹੈ? ਹੁਣ ਤੇ ਮੌਸਮ ਬੜਾ
2: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ, ਬੜੀ ਬਾਰਿਸ਼ ਹੋਈ ਏ।
0: ਅੱਛਾ, ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ
2: ਜੀ। ਰਾਤੀ ਅਸੀਂ, ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਆ, ਉੱਥੇ ਬੜੀ ਬਾਰਿਸ਼ ਰਾਤੀ ਹੋਈ ਏ, ਅਸੀਂ ਤੇ ਨਿਕਲ ਵੀ ਨਹੀਂ ਸਕੇ, ਦਿਨੇ ਵੀ ਬਾਰਿਸ਼ ਹੁੰਦੀ ਰਹੀ।
0: ਅੱਛਾ ਅੱਛਾ। ਤੇ ਸ਼ਾਹ ਜੀ ਵੇਖਿਓ ਤੁਸੀਂ, ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ?
2: ਜੀ ਮੈਂ ਵੀ ਅਵਾਰ ਮੈਂ ਹੁਣ
0: ਕਿਉਂਕਿ ਜਰਾ ਉਹ ਸ਼ਿਓਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
2: ਬੰਦ ਕੀਤੇ ਹੀ ਚੈੱਕ ਹੋਣੇ
0: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
2: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
0: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਤੇ ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
2: ਉਹ ਵਾਕਈ ਮੇਰੀ ਆਵਾਜ਼ ਜਿਹੜੀ ਕੱਟੀ ਜਾ ਰਹੀ
0: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
2: ਜੀ ਲਿਖਣਾ ਪੜ੍ਹਨਾ ਜੋਬ
0: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
2: ਜੀ ਚਾਰ
0: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
2: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
0: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਆ ਤੁਸੀਂ
2: ਜੀ ਸਹੀ ਹੈ
0: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
2: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ
0: ਆਏ ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਜੀ ਜੀ ਚਲੋ
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
2: ਜੀ ਵਾਹ
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਔਰ ਮੈਂ ਤੇ ਖੁੰਡੀ ਕੱਲੇ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਜ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਜ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂਢ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਰ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
2: ਜੀ ਸ਼ੁਕਰੀਆ
0: ਥੈਂਕ ਯੂ ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੋਣਾਂ ਨਾਲ ਗੱਲਬਾਤ ਕਰਦੇ ਆ ਜਾ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
3: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
0: ਜੀ ਆਪ ਜੀ ਦੀ ਵੀ ਮਿਹਰਬਾਨੀ ਤੁਸੀਂ
3: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਅੱਲਾ ਖੁਸ਼ ਰੱਖੇ
0: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ ਜੀ ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
3: ਅੱਛਾ ਅੱਛਾ ਅਰਦਾਸ ਸ਼ਾਹ ਸਾਹਿਬ
0: ਹਾਂਜੀ ਹਾਂਜੀ ਹਾਂ
3: ਬੜੀ ਗੱਲ ਆ ਜੀ ਬੜੀ ਗੱਲ ਆ ਜੀ
0: ਹਾਂਜੀ ਬੜੇ ਬੜੇ ਸੱਜਣ
3: ਪਿਆਰ ਵਾਲੇ ਜੀ ਨੇ
0: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
3: ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
0: ਜੀ ਨੋ ਡਾਊਟ ਨੋ ਡਾਊਟ ਬਹੁਤ
3: ਅੱਲਾ ਉਹਨਾਂ ਨੂੰ ਹੋਰ ਖੁਸ਼ ਰੱਖੇ ਹੱਸਦੇ ਵਸਦੇ ਰਹਿਣ
0: ਬਿਲਕੁਲ ਬਿਲਕੁਲ ਬਿਲਕੁਲ
3: ਹੋਵੇ
0: ਜੀ ਜੀ ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ
3: ਬਸ ਸਰ ਉਹ ਐਮਰਜੈਂਸੀ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹਦੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
0: ਅੱਛਾ
3: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
0: ਅੱਛਾ
3: ਤੇ ਉਹ ਫਿਰ ਦੁਆ ਦੁ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂਗਾ
0: ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
3: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਸਾਦੀ ਹੈ ਨਾ ਜੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
0: ਜੀ ਬਿਲਕੁਲ
3: ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ
0: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
3: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
0: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
3: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
0: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
3: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ ਮੰਨਿਆ ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾਤੀ ਵਟਣਾ ਏਦਾਂ ਹੀ ਮਲਦੀਆਂ ਨਾ ਢਾਲਦੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
0: ਹਟਦੀਆਂ
3: ਮਾਲ ਮਾਲ ਵਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਹੱਥ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤੋਂ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਪ ਆਊਗਾ
0: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ
3: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
0: ਬਹੁਤ ਖੂਬ
3: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ ਫੇ
0: ਕਿਆ ਬਾਤ ਹੁਣ ਚੜਿਆ ਨਾ ਰੂਪ
3: ਉੱਲਾ ਵਿਚ ਚੁੰਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ
0: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
3: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
0: ਕਿਉਂ ਰੱਖਦਾ
3: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਚੜ ਜਾਏ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
0: ਅੱਛਾ ਅੱਛਾ ਅੱਛਾ ਹਾਸਲ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮੇ ਚ
3: ਵੇਖਿਆ ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਕੋਈ ਬੁੜੀਆਂ ਬੜੀਆਂ ਆ ਗਈਆਂ ਜਾਂ ਕੋਈ ਏਦਾਂ ਮਿੱਟੀ ਮੁੱਟੀ ਆਈ ਤੇ ਉਹਦਾ ਹੱਥ ਉਹਦਾ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
0: ਮੈਂ ਤੁਹਾਡੇ ਵੇਖਣਾ ਨਾ ਡਰਾਮੇ ਜਾਂ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਤੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ
3: ਜਾਂਦੇਗਾ ਹਾਲਾਂਕੇ ਉਹ ਜਿਹੜੀ ਜ਼ਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
0: ਅੱਛਾ ਜੀ
3: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
0: ਕਿਆ ਬਾਤ ਹੈ ਜੀ ਕਿਆ ਬਾਤ
3: ਟਿਸ਼ੂ ਚ ਲਪੇਟ ਗਏ ਤਾਂ ਪੈਪਸੀ ਪਿਲਾਉਣਗੇ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇਰ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁਕਟ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਘਰ ਸੱਦਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਜਦੋਂ ਸਾਲੀ ਦੁੱਧ ਪੇਸ਼ ਕਰੇ ਉੱਥੇ ਜਾ ਕੇ ਪੈਣਗੇ, ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ, ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪੈਣਗੇ, ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ, ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ,
3: ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇਰ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁਕਟ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਘਰ ਸੱਦਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਸਿਰ ਦੀ

0: ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਕਰ ਸਕਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾ ਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾ ਜੀ, ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ,
1: ਕਿਆ ਬਾਤ ਹੈ, ਸਾਨੂੰ ਝਾ ਕਰੋ ਜਰਾ ਸਿਰ ਦੀਆਂ ਲੜੀਆਂ ਚੋਂ, ਵਾਹ,
0: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਏ,
1: ਹਾਂਜੀ,
0: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ,
1: ਕਿਆ ਬਾਤ ਹੈ, ਵਾਹ,
0: ਬੂਹੇ ਤੇ ਵਿਆਹ ਕੇ ਤੁਰ ਪੈਂਦੇ, ਬੂਹੇ ਤੇ ਚੋਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ,
1: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਗੇ
0: ਰੋ ਪੈਂਦੇ ਆ ਜੀ, ਰੋ ਪੈਂਦੇ ਆ, ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ, ਉਦਣ ਤਾਂ ਚੁੱਪ ਕਰ
1: ਜਾਣਾ, ਮਤਲਬ ਵੇਖ ਲੋ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਤੇ ਉਹ, ਹਾਂਜੀ ਹਾਂਜੀ
0: ਹਾਂਜੀ ਹਾਂਜੀ,
1: ਕਿਆ ਬਾਤ ਹੈ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ, ਹਾਂਜੀ ਇੱਕ ਲੜਕੀ
0: ਨੂੰ,
1: ਹਾਂਜੀ ਜੀ,
0: ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਕੱਢਣੇ, ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ, ਨਵੀਂ ਨਵੀਂ ਨਵੀਂ ਨੂੰਹ ਨੂੰ,
1: ਬਿਲਕੁਲ ਜੀ ਬਿਲਕੁਲ,
0: ਚਲੋ ਜੀ
1: ਚਾਰ
0: ਲੰਬੜਾਂ ਦੀ ਨੂੰਹ ਵੇਖ ਕੇ
1: ਆਈਏ, ਕਿੰਨਾ ਝੋਂਦੀ ਜਨਾਨੀਆਂ ਦਾ ਹੁੰਦਾ,
0: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ ਹੁੰਦੀਆਂ,
1: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੁੰਦੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ, 10-15-20
0: ਜਨਾਨੀਆਂ ਮੱਤ ਮਾਰ ਦੇਣੀਆਂ ਪਹਿਲੇ ਹੀ,
1: ਹਾਂ ਮੇਰੇ ਮੂੰਹ ਵੱਲ ਵੇਖਣ ਡਈਆਂ ਨੇ, ਹੈ
0: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰ ਉਹ ਜਾ ਕੇ ਪੱਠੇ ਵੀ ਨੇ ਵੱਢਣੇ,
1: ਬਿਲਕੁਲ
0: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ,
1: ਹਾਂਜੀ
0: ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਹਾਣਦਾ,
1: ਕਿਆ ਬਾਤ ਕਿਆ ਬਾਤ, ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ, ਸਾਰੇ ਖੁਸ਼, ਹਾਂਜੀ
0: ਹਾਂਜੀ,
1: ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ, ਹਾਂਜੀ ਇੱਕ ਦੂਜੇ ਨੂੰ ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ,
0: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਦਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਦਾਤੇ ਖੁਦ ਹੋਈ ਏਦਾਂ,
1: ਅੱਛਾ
0: ਸਾਡੇ ਨਾ ਦਾਦਕੇ ਖਾਨਦਾਨ ਦੇ ਵਿਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ,
1: ਅੱਛਾ
0: ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਰਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ, ਤੇ ਮੈਂ ਜਿਹੜਾ ਹੈਗਾ ਨਾ ਚੰਗਾ ਸੁਰਮਾ ਸਰਮਾ ਜਿਹੜਾ ਹੈਗਾ
1: ਪੁੱਛਾ, ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਰਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ,
0: ਉਦੋਂ ਵੇਲਾ ਹੀ ਇਹ ਸੀ, ਸੋਹਣੀ ਵੀ ਲੱਗਦੀ ਸੀ,
1: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ ਵਾਲੀ,
0: ਪਰ ਨਾਨਕਿਆਂ ਦਾ ਫਿਰ ਪਿਆਰ ਕੀ
1: ਕਹਿਣਾ, ਦਵਾਨੀ ਉਹਨਾਂ ਨੇ ਦੇਣੀ, ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ,
0: ਕਿੰਨੇ ਹੀ ਪੈਸੇ ਹੋ ਜਾਣੇ, ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ, ਉਹ ਮੁੱਕਦੀਆਂ ਨਹੀਂ ਸੀ ਹੁੰਦੀਆਂ,
1: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ ਕੋਈ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ,
0: ਬਾਜੀ ਇੰਨੇ ਕੀ ਹੁੰਦੇ ਸੀ, ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ, ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂੰ ਕਿ ਅੰਮੀ ਨੇ ਨਵਾ ਕੇ ਹਟਣਾ, ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ, ਮੰਜੇ ਪੈ ਹੁੰਦੇ, ਮੈਂ ਮੰਜੇ ਤੇ ਪੈ ਜਾਣਾ, ਉਹ 7 ਕੁ ਦਿਨ ਸਾਡੀ ਉਹ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ, ਤੇ 8ਵੇਂ ਦਿਨ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ,
1: ਅੱਛਾ

0: ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਮੈਨੂੰ ਫੇਰ ਸਰਦਾਰ ਜੀ ਜਦੋਂ ਉਹਨਾਂ ਨੇ ਆ ਸੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ। ਅਸੀਂ ਦੋਨੇ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲ ਹੀ ਗੱਲ ਆ, ਅਸੀਂ ਤਾਂ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ।
1: ਜੀ ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ। ਖਾਣ ਪੀਣ ਨੂੰ ਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ ਅੱਜ ਕੱਲ ਦੇ ਬੱਚੇ ਤੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ।
0: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ ਸੀ,
1: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਦੇ ਸਾਨੂੰ ਤੇ। ਹਾਂਜੀ ਤੇ ਅਖਤਰ ਸਾਹਿਬ
0: ਜੀ ਜੀ,
1: ਅੱਜ ਮਦਰ ਡੇ ਵੀ ਆ।
0: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ, ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੀ, ਜਿਹਨਾਂ ਦੀਆਂ ਤੁਰ ਗਈਆਂ ਨੇ। ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਆ ਛੋਟੀ ਜਿਹੀ ਲਿਖੀ
1: ਹੋਈ। ਤੁਸੀਂ ਵੱਡੀ ਸਾਰੀ ਸੁਣਾਓ ਜੀ, ਛੋਟੀ ਜੀ ਕਿਉਂ ਸੁਣਾਉਣੀ? ਮਾਂ ਦੇ ਉੱਤੇ ਤੇ ਜੋ ਕੁਛ ਵੀ ਕਿਹਾ ਜਾਏ ਉਹ ਘੱਟ ਹੀ ਆ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ। ਮਾਂ
0: ਉਹਦਾ ਤਾਂ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ, ਨਸਲ ਦੇਣ ਨਹੀਂ ਦੇ ਸਕਦੀਆਂ।
1: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ? ਮਾਂ ਤੇ ਸਾਡੇ ਤੇ ਕੋਈ ਸਾਨ ਥੋੜਾ ਕਰਦੀ ਆ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਆ, ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ। ਤੇ
0: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
1: ਜੀ, ਬਿਲਕੁਲ ਬਿਲਕੁਲ ਬਿਲਕੁਲ,
0: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
1: ਜੀ, ਬਿਲਕੁਲ ਸਹੀ ਕਿਹਾ ਤੁਸੀਂ।
0: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
1: ਜੀ ਜੀ ਜੀ ਜੀ
0: ਸਾਰਾ ਕੁਛ, ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਦਾ ਅਲੱਦਾ ਮਦਰ ਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ। ਇਹ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇਤਾ ਵੀ ਆ, ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
1: ਕਿਆ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ। ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਹੈ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ। ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
0: ਤੁਸੀਂ ਬਾਜਵਾ ਸਾਹਿਬ ਦੀ ਗੱਲ ਦੇਖੋ ਨਾ, ਇੱਕ ਬੱਚਾ ਹੈਗਾ, ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਜੋ ਮਾਂ ਵਾਲੇ ਹੱਥੇ ਚ ਗਈ ਹੋਈ ਆ, ਹੱਥਾਂ ਘਰ ਤੋਂ ਲਹਿਦਾ ਵਾ, ਬੱਚਾ ਘਰ ਪਿਆ, ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ। ਉੱਥੋਂ ਭੱਜੀ ਆਉਂਦੀ ਆ, ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ, ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ। ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ? ਇਸੇ ਸ਼ਾਇਦ ਦਾ ਨਾਂ ਹੀ ਤੇ ਕੁਦਰਤ ਆ।
1: ਤੁਸੀਂ ਵੇਖੋ ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ ਜਾਏ,
0: ਟਾਈਮ ਚੁੱਪ ਕਰ ਜਾਂਦਾ,
1: ਉਸੇ ਟਾਈਮ ਚੁੱਪ ਕਰ ਜਾਏ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ ਉਹ ਵੇਖ ਜਹਾਜ਼ ਆਉਂਦਾ, ਆ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
0: ਦੋ ਵਾਰੀ ਤੁਹਾਡੀ ਪੂਛ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
1: ਗਾਲਾਂ ਕੱਢ ਕੇ ਤੇ ਮੁੜ ਕੇ ਭਾਂ ਕੇ ਮਾਂ ਦੀ ਗੋਦੀ ਸੁੱਟਦਾ ਹੁੰਦਾ, ਵਿਆਹ ਹੈ ਤੇਰੇ ਕੋਲ ਹੀ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ।
0: ਬਿਲਕੁਲ ਜੀ ਬਿਲਕੁਲ ਜੀ,
1: ਸੁਣਾਓ ਤੁਸੀਂ।
0: ਦਸ ਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਤੀ ਪੰਡ, ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ, ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਕਾ ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
1: ਬਹੁਤ ਖੂਬ
0: ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
1: ਵਾਹ ਵਾਹ
0: ਹਰ ਜਣਾ ਖਣਾ ਹੁਣ ਉੱਠ ਕੇ ਹਰ ਜਣਾ ਖਣਾ ਹੁਣ ਉੱਠ ਕੇ ਦਿਨ ਦਾ ਮੈਨੂੰ ਧੱਕਾ ਮਾਰ ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
1: ਬਹੁਤ
0: ਪਿੰਡ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਕਰੇਬ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ
1: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਅਖਤਰ ਸਾਹਿਬ ਵੰਡਰਫੁਲ ਯੂ ਆਰ ਵੰਡਰਫੁਲ ਰਾਈਟਰ ਬਹੁਤ ਖੂਬ ਲਿਖਦੇ ਹੋ ਤੁਸੀਂ
0: ਬੜੀ ਮਿਹਰਬਾਨੀ ਸਰ ਬੜੀ ਮਿਹਰਬਾਨੀ
1: ਮੈਂ ਤੁਹਾਡੇ ਨਾਲ ਆ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ
0: ਆਏ ਹਾਏ ਹਾਏ
1: ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ
0: ਮਾਂ ਨਾ ਹੁੰਦੀ
1: ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਅਖਤਰ ਸਾਹਿਬ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜਿਉਂਦੇ ਵਸਦੇ ਰਹੋ ਅਖਤਰ ਸਾਹਿਬ ਮੇਰੀਆਂ ਗੁਰ ਵਿਸ਼ਵਾਸੀ
0: ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਿਦ ਅਲੀ ਨਾਸਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਹੈ ਉਹਦੀਆਂ ਮੁਬਾਰਕਾਂ ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾਫਾ ਕਰੇ ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ ਹੱਸਦਾ ਰਵੇ ਪੰਜਾਬ
1: ਜੀ ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ ਸਾਰੀ ਦੁਨੀਆਂ ਦੇ ਨਾਲ ਇਸ ਪਲੈਨਟ ਦੇ ਨਾਲ ਜਿਹੜਾ ਸਾਡਾ
0: ਹਾਂਜੀ ਬੜੀ ਮਿਹਰਬਾਨੀ
1: ਖੁਦਾ ਹਾਫਿਜ਼ ਸਰ ਖੁਦਾ ਹਾਫਿਜ਼
0: ਅੱਲਾ
1: ਹਾਫਿਜ਼ ਤੇ ਹੁਣ ਅਸੀਂ ਜਾਂਦੇ ਹਾਂ ਜੀ ਦਿੱਲੀ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ 394 ਹਾਂਜੀ ਠੀਕ ਹੈ ਜੀ ਆਹ ਹੈਲੋ ਅਰਾਧਨਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
2: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚੜ੍ਹਦੀ ਕਲਾ
1: ਵਾਹ ਜੀ ਵਾਹ ਓ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ
2: ਲਵ ਯੂ ਮਾਈ ਡੀਅਰ ਸਰ
1: ਥੈਂਕ ਯੂ ਆਈ ਲਵ ਯੂ ਟੂ ਓ ਕੋਈ ਲਵ ਯੂ ਨਾ ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਆ ਆਈ ਲਵ ਯੂ ਟੂ ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਛੱਡ ਯਾਰ ਤੇ ਦੋ ਉਹਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ ਤੇ ਦਿੱਲੀ ਦਾ ਕੀ ਹਾਲ
2: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ ਲੈ
1: ਜਾਵਾਂਗਾ ਵਾਹ ਵਾਹ ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ ਭਾਵੇਂ ਮੌਸਮ ਕਿੱਦਾਂ ਦਾ ਵੀ ਹੋਵੇ ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ ਠੀਕ ਹੈ ਜੀ,
2: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾ ਮੇਰੇ
3: ਕੋਲ। ਠੀਕ ਹੈ,
1: ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਕੇ ਆਵਾਜ਼ ਜਾ।
2: ਨਹੀਂ ਤੁਸੀਂ ਸੁਣ ਲੈਣਾ ਢੋਲਕੀ
1: ਢੱਲ ਕੇ, ਮੈਂ ਸੁਣਾ ਕੰਸਨਟ੍ਰੇਟ ਹੋ ਕੇ ਸੁਣਾਗਾ ਤੇ
2: ਸੁਣਾਓ। ਤੁਸੀਂ ਹੁਣ ਰੇਡੀਓ ਤੇ ਹੋ?
1: ਮੈਂ ਰੇਡੀਓ ਤੇ ਹੀ ਹਾਂ, ਹੋਰ ਕਿੱਥੇ ਹਾਂ। ਤੁਹਾਡੇ ਕੋਲ 15 ਮਿੰਟ ਜੇ?
2: ਅੱਛਾ ਜੀ,
1: ਹਾਂਜੀ
2: ਓਕੇ। ਸਾਡੇ ਸਾਰੇ ਸ਼ਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਦੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ, ਪਰ ਵਾਜ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
1: ਜੀ, ਉਹਨਾਂ ਵੱਲੋਂ ਅਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ।
2: ਤੇ ਮੈਂ ਸਾਰੇ ਸ਼ਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਹਾਂ
1: ਜੀ,
2: ਤੇ ਹਮੇਸ਼ਾ ਤਤਪਰੇ ਰਹਿਣੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ।
1: ਆ ਜਾਓ ਸੁਣਾਓਗੀ ਫਿਰ ਅੱਜ ਵੀ, ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਆ ਰਹੀ। ਹਾਂਜੀ,
2: ਤੇ ਆਓ ਆਪਾਂ ਸੁਣਦੇ ਹਾਂ। ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰਾ ਛੋਟਾ ਛੋਟਾ ਹੀ ਸੁਣਾ ਪਾਵਾਂਗੀ।
1: ਠੀਕ ਹੈ ਜੀ, ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ, ਜੋ ਖੁਸ਼ੀ ਹੈ ਤੁਹਾਡੀ।
2: ਅੱਛਾ ਠੀਕ ਹੈ ਜੀ, ਠੀਕ ਹੈ ਓਕੇ ਓਕੇ। ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਹਾਂ
1: ਜੀ।

0: Wow.
1: Thank you. ऐसी मी प्यार की अबरू वो जफा

0: ਬਹੁਤ ਕੁਲ ਬਹੁਤ ਕੁਲ
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰ ਰਹੀ ਹਾਂ ਵਿਸ਼ੇਸ਼ ਕਰਕੇ
0: ਥੈਂਕ ਯੂ ਜੀ
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ
0: ਹਾਂਜੀ

माँ बोलो तो सूरज निकले, माँ बोलो तो शाम, सब कुछ तेरे।

0: ਬਹੁਤ ਵੰਡਰਫੁਲ, ਉਹਦੀ ਵਰਡਿੰਗ ਵੀ ਕਿੱਡੀ ਸੋਹਣੀ ਹੈ, ਲਿਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ, ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਪਿਆਰ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ,
0: ਨਹੀਂ ਵੰਡਰਫੁਲ ਸੌਂਹ ਵੀ ਜਦ ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ,
1: ਠੀਕ ਹੈ ਜੀ। ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ,
0: ਅਸਲ ਵਿੱਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ, ਕੋਈ
0: ਜੇ ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਕੋਲ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕੀ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ ਬਿਲਕੁਲ।
0: ਓਹ ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਹੈ ਨਾ, ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ,
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ। ਵੈਸੇ ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦਵਾਂ ਅੱਜ,
0: ਅਖੀਰਲੀ ਸੁਣਾ ਦਿਓ ਫਿਰ 10 ਮਿੰਟ ਆਉਣ ਦਿਓ।
1: ਓਕੇ ਓਕੇ ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, बुझे तो ऐसे कि जैसे किसी गरीब का दिल, जले तो ऐसे कि जैसे किसी गरीब का दिल, बुझे तो ऐसे कि जैसे चिराग जलते हैं, वो चुप रहे तो मेरे दिल के दाग जलते हैं। ये खोई खोई नजर कभी रहे, कभी तो होगी इधर या सदा रहेगी उधर,
0: उधर
1: ये खोई खोई नजर कभी तो होगी इधर या सदा रहेगी उधर, उधर तो एक जल सुलगता हुआ है वीराना, मगर इधर तो बहारों में बाग जलते हैं।
0: बहुत खूब, बहुत
1: जो अश्क पी भी लिए, जो होंठ सी भी लिए, जो तुम्हारी राह चले, कुछ अपनी सुनाओ कुछ आज मेरी सुनो, कुछ आज अपनी सुनाओ कुछ आज मेरी सुनो, खामोशियों से तो दिल और दिमाग जलते हैं।
0: वाह वाह, खामोशियों से तो दिल और दिमाग जलते हैं,
1: और वो चुप रहे तो मेरे दिल के दाग जलते हैं। ये फिल्म नूर जहारा फिल्म दा,
0: जहारा
1: हाँ जी,
0: अच्छा,
1: और मदन मोहन जी का म्यूजिक हैगा जिन्हों का मैं सब तो पहले गीत सुनाया था आपकी नजर में।
0: वंडरफुल जी, मतलब की फिल्म इंडस्ट्री ਕਿਆ ਬਾਤਾਂ ਨੇ, ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਦੇ ਗਾਣੇ ਨਾ, 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ, ਕਮਾਲ ਦੇ ਗਾਣੇ। ਇਹ ਨੀ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ।
1: ਪਿਛਲੇ ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ, ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ, ਬਿਲਕੁਲ ਬਿਲਕੁਲ,
1: ਤੁਹਾਡੇ ਜਜ਼ਬਾਤ ਨੇ।
0: ਹਾਂਜੀ ਹਾਂਜੀ, ਨੋ ਡਾਊਟ,
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ।
0: ਜੀ ਜੀ ਅਰਾਧਨਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ, ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ।
1: ਕਿਆ ਬਾਤ ਹੈ,
0: ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਂ ਲੱਗੇਗਾ ਕਿ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ
1: ਜੀ। ਹਾਂਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ।
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ, ਬੇਰੁਖੀ ਦੀ ਬਾਰਿਸ਼ ਸੱਜਣਾ ਬੰਦ ਕਰ ਦੇ, ਇਸ ਜੱਗ ਵਿਚ ਦੁੱਖ ਬਥੇਰੇ ਨੇ, ਬੇਰੁਖੀ ਦੀ ਬਾਰਿਸ਼ ਬੰਦ ਕਰ ਦੇ। ਆਲਰੇਡੀ ਦੁੱਖ ਬੜੇ ਨੇ, ਉਤੋਂ ਤੁਸੀਂ ਵੀ ਦੁੱਖ ਦੇਣ ਡੇ ਹੋ।
1: ਆਹੋ ਨਹੀਂ, ਮੈਂ ਤਾਂ ਆਪ ਜੀ ਨੂੰ ਇਹ ਕਹਾਂਗੀ ਕਿ ਹੁਣ ਆਪ ਜੀ ਰੇਡੀਓ ਤੋਂ ਖਾਲੀ ਜਦੋਂ ਹੁਣ ਤੇ ਇੱਕ ਸੋਹਣ ਜਿਹਾ ਪੈਗ ਬਣਾ ਲਿਓ।
0: ਨਹੀਂ ਇਹ ਤੂੰ ਅਰਲੀ ਹੈ ਜੀ, ਅਰਲੀ ਹੈ, ਸੌਣ ਲੱਗਾ। ਸੌਣ ਲੱਗਿਆ।
1: ਅੱਛਾ ਅੱਛਾ, ਸੌਣ ਲੱਗਿਆ।
0: ਇਸ ਵੇਲੇ ਮੈਡਮ ਜੀ 5 ਵਜੇ ਨੇ ਸਾਡੇ ਜਰਮਨ ਦੇ ਵਿਚ।
1: ਅੱਛਾ ਜੀ, ਧੁੱਪ
0: ਲੱਗੀ ਹੈ ਬਾਹਰ। ਧੁੱਪ ਲੱਗੀ ਹੈ।
1: ਓਕੇ ਓਕੇ।
0: ਅਜੇ ਮੈਂ ਆਪਣੇ ਗਾਰਡਨ ਚ ਕੰਮ ਕਰਨਾ, ਬੂਟੇ ਲਾਉਣੇ ਨੇ, ਬਹੁਤ ਸੋਹਣੇ ਫੁੱਲਾਂ ਵਾਲੇ।
1: ਅੱਛਾ ਜੀ,
0: ਹਾਂਜੀ ਹਾਂਜੀ,
1: ਗੁੱਡ ਗੁੱਡ, ਵੈਰੀ ਗੁੱਡ।
0: ਤੇ ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਤੰਦਰੁਸਤ ਰਹੋ, ਜਿਉਂਦੇ ਵਸਦੇ ਰਹੋ।
1: ਥੈਂਕ ਯੂ ਸੋ ਮਚ ਸਰ, ਔਰ ਸਾਰੇ ਪਰਿਵਾਰ ਰੇਡੀਓ ਦੇ ਸ਼ਰੋਤਾਵਾਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
1: ਔਰ ਬਸ ਆਪਾਂ ਪਰਿਵਾਰ ਰੇਡੀਓ ਨਾਲ ਇਸੇ ਤਰ੍ਹਾਂ ਪਿਆਰ ਸਾਡੀ ਮੁਹੱਬਤ ਬਣੀ ਰਹੇ।
0: ਬਹੁਤ ਬਹੁਤ ਮਿਹਰਬਾਨੀ
1: ਸਾਹਿਬ ਨੂੰ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡਾ ਵੀ ਪਿਆਰ ਓਨਾ ਹੀ ਬਰਕਰਾਰ, ਬਲਕਿ ਦਹਾ ਨਾਲ ਜਰਬ ਦੇ ਕੇ। ਠੀਕ ਹੈ
1: ਜੀ, ਜੀ ਜੀ, ਥੈਂਕ ਯੂ,
0: ਬਾਏ ਬਾਏ ਬਾਏ। ਸੋ ਇਹ ਸਨ ਜੀ ਦਿੱਲੀ ਤੋਂ ਆਰਾਧਨਾ ਜੀ ਹੁਣੀ, ਜਿਹੜੇ ਖੂਬਸੂਰਤ ਗਾਣੇ ਸੁਣਾ ਕੇ ਗਏ ਨੇ। ਤੇ ਦੋਸਤੋ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਖਤਮ ਹੁੰਦਾ, ਤੇ ਅਗਲੇ ਹਫ਼ਤੇ ਸੈਟਰਡੇ ਸੰਡੇ ਫੇਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ। ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਗਾਣਿਆਂ ਨਾਲ ਤੇ ਕੁਛ ਟਾਈਮ ਆਪਾਂ ਗੀਤ ਗਾਣੇ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਵਰਲਡ ਦੀਆਂ ਦੁਨੀਆਂ ਦੀਆਂ ਖ਼ਬਰਾਂ ਵੱਲ ਚੱਲਾਂਗੇ ਅੱਧਾ ਘੰਟਾ ਤੇ ਇੱਕ ਘੰਟੇ ਦਾ ਸ਼ੋਅ ਜਿਹੜਾ ਹੁੰਦਾ ਉਹ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਸਰੀਰ ਸੰਬੰਧੀ ਜਾਣਕਾਰੀਆਂ ਦਿੰਦੇ ਨੇ ਲੜੀਵਾਰ ਇੱਕ ਪ੍ਰੋਗਰਾਮ ਉਹਨਾਂ ਨੇ ਚਾਲੂ ਕੀਤਾ ਹੋਇਆ ਉਹ ਜਿੱਥੋਂ ਜਿੱਥੋਂ ਲੰਘ ਰਹੇ ਨੇ ਉਹਦੇ ਬਾਰੇ ਸਾਰੀਆਂ ਜਾਣਕਾਰੀਆਂ ਹੁੰਦੀਆਂ ਤੇ ਉਹ ਪ੍ਰੋਗਰਾਮ ਹੋਏਗਾ ਤੇ ਪਹਿਲਾਂ ਆਪਾਂ ਪਿਆਰੇ ਪਿਆਰੇ ਇੱਕ ਦੋ ਗੀਤ ਸੁਣਦੇ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਪ੍ਰੋਗਰਾਮ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਪਹਿਲਾ ਜਿਹੜਾ ਕੁਆਲੀ ਆ ਗੀਤ ਆ ਉਹ ਤੁਹਾਡੇ

ਦੋਸਤੋ, ਅਗਲਾ ਗੀਤ ਆਪਾਂ ਸੁਣਦੇ ਹਾਂ ਜੀ। ਦਿਲ ਹੀ ਉਦਾਸ ਹੈ ਬਾਕੀ ਸਭ ਖੈਰ ਹੈ, ਕਲਾਕਾਰ ਦਾ ਨਾਂ ਤੁਸੀਂ ਸਮਝ ਗਏ ਹੋ, ਬਹੁਤ ਵੱਡਾ ਨਾਂ ਹੈ ਹੰਸਰਾਜ ਜੀ ਹੰਸ।

ਲੋ ਦੋਸਤੋ ਅਗਲਾ ਗਾਣਾ ਸੁਣਦੇ ਹਾਂ ਜੀ ਆਪਾਂ ਗੁਰਦਾਸ ਮਾਨ ਸਾਹਿਬ ਉਹਨਾਂ ਦਾ ਪਿੰਡ ਦੀਆਂ ਗਲੀਆਂ ਵਧੀਆ ਵਧੀਆ ਗਾਣੇ ਕੋਸ਼ਿਸ਼ ਕਰੀਦੀ ਆ ਵਧੀਆ ਗਾਣੇ ਗਾ

ਚਲੋ ਦੋਸਤੋ ਲਾਸਟ ਗੀਤ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਲਾਸਟ ਗੀਤ ਹੈਗਾ ਬਹੁਤ ਸਤਿਕਾਰਯੋਗ ਸਵਰਗਵਾਸੀ ਸਰਦੂਲ ਸਿਕੰਦਰ ਸਾਹਿਬ।

0: ਲੋ ਦੋਸਤੋ, ਮਿੱਤਰੋ, ਪਿਆਰਿਓ, ਸਾਥੀਓ, ਸਤਿ ਸ੍ਰੀ ਅਕਾਲ, ਅਗੇਨ ਸ਼ੁਕਰੀਆ। ਲੋ ਜੀ, ਆਪਾਂ ਦਾ ਟਾਈਮ ਹੋ ਗਿਆ, ਮਿੰਟ ਉੱਪਰ ਹੀ ਹੋ ਗਏ ਪੰਜ। ਅਸੀਂ ਗਾਣੇ ਏਡੇ ਪਿਆਰੇ ਲੱਗੇ। ਸੋ ਲੋ, ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ। ਸਾਡੇ ਨਾਲ ਬੜੇ ਸਤਿਕਾਰਯੋਗ ਸਾਡੇ ਵੱਡੇ ਵੀਰ ਜੁੜ ਗਏ ਨੇ ਜੀ, ਲਾਲ ਸਿੰਘ ਚੀਮਾ ਸਾਹਿਬ ਫਰਿਜ਼ਨੋ ਕੈਲੀਫੋਰਨੀਆ ਤੋਂ, ਤੇ ਉਹਨਾਂ ਦੇ ਨਾਲ ਆਪਾਂ ਅੱਜ ਦੀ ਗੱਲਬਾਤ ਕਰਦੇ ਹਾਂ। ਉਹਨਾਂ ਕੋਲੋਂ ਪੁੱਛਦੇ ਹਾਂ ਜੀ ਕੀ ਹੋ ਰਿਹਾ ਦੁਨੀਆ ਦੇ ਵਿੱਚ। ਜਿਸ ਤਰ੍ਹਾਂ ਹਰ ਰੋਜ਼ ਜਦੋਂ ਵੀ ਪ੍ਰੋਗਰਾਮ ਕਰੀਦਾ, ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਹੈ। ਖਬਰਾਂ ਦੀ ਤਿਆਰੀ ਕਰਦੇ ਨੇ, ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਚੀਮਾ ਸਾਹਿਬ ਆ ਜਾਓ ਜੀ। ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ
1: ਜੀ। ਖਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ, ਤੇ ਆਪਣੇ ਖਾਸ ਜਿਹੜੇ ਬਹੁਤ ਵਧੀਆ ਪ੍ਰੋਗਰਾਮ ਜਿਹਦੇ ਕਰਕੇ ਸਾਡਾ ਬੜਾ ਤਰੱਕੀ ਕਰ ਰਿਹਾ, ਡਾਕਟਰ ਸਾਹਿਬ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ, ਉਹਨਾਂ ਦਾ ਵੀ ਮੈਂ ਸ਼ੁਕਰੀਆ ਵੀ ਅਦਾ ਕਰਦਾ, ਤੇ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ ਸਵਾਗਤ ਵੀ ਹੈ। ਤੇ ਗੱਲਬਾਤ ਖਕ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਹਰ ਤਕਰੀਬਨ ਹਰ ਇੱਕ ਦੁਨੀਆ ਦਾ ਦੇਸ਼ ਹੈ ਨਾ ਜਿਹੜਾ, ਉੱਥੇ ਜਿਹੜੀ ਹੇਰਾ ਫੇਰੀ ਹੈ, ਠੱਗੀ ਧੋਖਾ, ਇਹ ਮੇਰਾ ਖਿਆਲ ਆ ਵੀ ਸ਼ਾਇਦ ਹੀ ਇਸ ਧਰਤੀ ਉੱਤੇ ਕੋਈ ਦੇਸ਼ ਐਸਾ ਹੋਵੇ ਜਿੱਥੇ ਨਾ ਹੁੰਦਾ ਹੋਵੇ, ਕਿਤੇ ਥੋੜਾ ਤੇ ਕਿਤੇ ਬਹੁਤਾ।
0: ਕੁਛ ਕੁਛ ਕੰਟਰੀਆਂ ਤੇ ਐਸੀਆਂ ਵਾ ਕਿ ਜਿੱਥੇ ਕਰੋੜਾਂ ਅਰਬਾਂ ਰੁਪਈਆ ਲਾ ਕੇ ਚੀਮਾ ਸਾਹਿਬ ਉਹ ਬਣਦੇ ਆ ਚੌਧਰੀ, ਲੀਡਰ ਬਣਦੇ ਆ, ਜਾਂ ਜੋ ਵੀ ਵੱਡੇ ਲੀਡਰ ਬਣਦੇ, ਸਰਕਾਰਾਂ ਚਲਾਉਂਦੇ ਆ, ਜਿਹਨਾਂ ਕਰੋੜਾਂ ਰੁਪਈਆ ਦਿੱਤਾ ਹੋਵੇ। ਹੁਣ ਉਹ ਦੇਖਿਆ ਹੋਣਾ ਕਿ ਤੁਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 7-6 ਜਾਣੇ ਜਿਹੜੇ ਹੈਗੇ ਆ, ਉਹ ਸਾਰੇ ਮਿਲੀਅਨੇਅਰ ਸੀ ਜੀ।
1: ਬਿਲਕੁਲ,
0: ਉਹ ਸਾਰੇ ਦੇ ਸਾਰੇ ਚੀਮਾ ਸਾਹਿਬ, ਹੁਣ ਜਦੋਂ ਉਹਨਾਂ ਦੇਖਿਆ ਕਿ ਇਹ ਆਮ ਆਦਮੀ ਪਾਰਟੀ ਦਾ ਤੇ ਬੇੜਾ ਡੁੱਬ ਰਿਹਾ, ਪਹਿਲਾਂ ਹੀ ਛਾਲ ਮਾਰ ਜੋ ਡੁੱਬਣ ਤੋਂ ਪਹਿਲਾਂ ਤੇ ਉਹ ਭੱਜ ਕੇ ਜਾ ਕੇ
1: ਦੂਜੀਆਂ ਪਾਰਟੀਆਂ ਦੇ ਨਾਲ ਜਾਂਦੇ ਆ
0: ਵਿੱਚ ਜਾ ਰਲੇ। ਪਹਿਲਾਂ ਉਹਨਾਂ ਨੇ ਹੁਣ ਪਤਾ ਨੀ ਕਿੰਨਾ ਕੁ ਪੈਸਾ ਉਹਨਾਂ ਦੇ ਕੋਲੋਂ ਨਿਚੋੜਿਆ ਹੋਇਆ ਸੀਟਾਂ ਦੇਣ ਲਈ, ਰਾਜ ਸਭਾ ਦੀਆਂ ਸੀਟਾਂ ਤੇ ਮੁਫ਼ਤ ਦੇ ਵਿਚ ਤੇ ਜੇ ਕਰਨੇ ਹੁੰਦੇ ਚਾਹੀਦਾ। ਤੇ ਇਹ ਸੀ ਜੀਮਾ ਸਾਹਿਬ ਇਹਨਾਂ ਨੂੰ ਕਿ ਆਪਣੇ ਵਲੰਟੀਅਰ ਜਿਹੜੇ ਵਿਚਾਰੇ ਕਈਆਂ ਸਾਲਾਂ ਤੋਂ ਦਰੀਆਂ ਵਿਛਾਉਂਦੇ ਫਿਰਦੇ ਤੁਹਾਡੇ ਲਈ, ਉਹਨਾਂ ਨੂੰ ਚਾਂਸ ਦਿੱਤਾ ਜਾਂਦਾ। ਪਰ ਚੱਕਰ ਤੁਹਾਡੇ ਵਾਲੀ ਗੱਲ ਸਹੀ ਹੈ ਕਿ ਸਾਰੀ ਖੇਲ ਹੀ ਜੇ ਇਹ ਪੈਸੇ ਦੀ ਹੈ ਜੀ।
1: ਬਿਲਕੁਲ ਬਿਲਕੁਲ, ਤੇ ਇਸੇ ਤਰ੍ਹਾਂ ਦੀ ਗੱਲਬਾਤ ਸਾਹਿਬ ਜੀ ਆ, ਹੰਗਰੀ ਮੁਲਕ ਆ, ਦੇਖੋ ਉਹ ਕਾਫੀ ਰੂਸ ਪੱਖੀ ਸੀਗਾ, ਤੇ ਉਹਦੇ ਵਿਚ ਜਿਹੜੀ ਪਹਿਲੀ ਗੌਰਮੈਂਟ ਸੀਗੀ ਨਾ, ਉਹਨੇ ਜਿਹੜਾ ਤੁਹਾਨੂੰ ਪਤਾ ਵੀ ਯੂਕਰੇਨ ਦੇ ਵਿਚ ਵੀ ਕਰਪਸ਼ਨ ਦਾ ਬਹੁਤ ਰੌਲਾ ਪੈ ਰਿਹਾ, ਉਦੋਂ ਤੋਂ ਹੀ ਜਿਹੜਾ ਇਧਰੋਂ ਬਾਹਰੋਂ ਦੇਸ਼ਾਂ ਚ ਪੈਸਾ ਜਾਂਦਾ, ਉਹ ਫਿਰ ਤੁਹਾਨੂੰ ਪਤਾ ਵੀ ਲੋਕ ਆਪਣੀਆਂ ਜੇਬਾਂ ਭਰਨ ਲੱਗ ਜਾਂਦੇ ਨਾ, ਤੇ ਉਸ ਮਸਲੇ ਦੇ ਵਿਚ ਖਕ ਸਾਹਿਬ ਜਿਹੜੀ ਪਹਿਲੀ ਗੌਰਮੈਂਟ ਸੀ ਨਾ ਹੰਗਰੀ ਦੀ, ਉਹ ਸੀ ਰੂਸ ਪੱਖੀ ਗੌਰਮੈਂਟ, ਤੇ ਉਹਨਾਂ ਨੇ ਇਹਨਾਂ ਦਾ ਪੈਸਾ ਕੋਈ 82 ਮਿਲੀਅਨ ਡਾਲਰ ਤੇ ਸੋਨਾ ਆ ਜਿਹੜਾ ਉਹ ਦੱਸਿਆ ਨੀ ਗਿਆ, ਇਹ ਜਿਹੜਾ ਉਹਨਾਂ ਨੇ ਸੀਜ ਕਰ ਲਿਆ ਸੀਗਾ ਬੈਂਕ ਚੋ, ਉਹ ਬੈਂਕ ਦਾ ਨਾਂ ਹੈਗਾ ਔਸ਼ਾ ਬੈਂਕ, ਔਸ਼ਾਦ ਬੈਂਕ ਉਹਦਾ ਨਾਂ ਹੈਗਾ ਬੈਂਕ ਦਾ, ਤੇ ਉਹਦੇ ਵਿਚੋਂ ਹੰਗਰੀ ਦੀ ਗਵਰਨਮੈਂਟ ਆ ਜਿਹੜੀ, ਉਹਨਾਂ ਨੇ ਦੇਖਿਆ ਵੀ ਪੈਸਾ ਅਮਰੀਕਾ ਵੱਲੋਂ ਜਾਂ ਜਿਹੜੇ ਯੂਰੋਪੀਅਨ ਦੂਸਰੇ ਕੰਟਰੀ ਹੈਗੇ ਆ ਉਹਨਾਂ ਵੱਲੋਂ, ਜਰਮਨ ਵਗੈਰਾ, ਇੰਗਲੈਂਡ ਜਾਂ ਜਿੰਨੇ ਜਿੱਦੋਂ ਵੀ ਪੈਸਾ ਜਾਂਦਾ ਸੀਗਾ, ਤੇ ਉਹ ਯੂਕਰੇਨ ਦੇ ਵਿਚ ਕਰਪਸ਼ਨ ਬਹੁਤ ਹੋਣ ਲੱਗ ਪਈ ਸੀ, ਤੇ ਫੇਰ ਇਹ ਜਿਹੜੀ ਹੰਗਰੀ ਦੀ ਪਹਿਲੀ ਗਵਰਨਮੈਂਟ ਸੀ ਉਹਨਾਂ ਨੇ ਇਹ ਪੈਸਾ ਟਰੇਸ ਕਰਕੇ 82 ਮਿਲੀਅਨ ਡਾਲਰ ਜਿਹੜੇ ਸੀਗੇ ਉਹ ਕੈਸ਼ ਤੇ ਉਹਦੇ ਨਾਲ ਸੋਨਾ ਜਿਹੜਾ ਆ ਉਹ ਹੜੱਪ ਲਿਆ ਸੀਗਾ ਉਹਨਾਂ ਨੇ, ਤੇ ਉਹ ਹੁਣ ਗਵਰਨਮੈਂਟ ਸੀ ਜਿਹੜੀ ਔਰਬਾਨ, ਉਹਨੇ ਮੇਰਾ ਖਿਆਲ 15-16 ਸਾਲ ਉੱਥੇ ਦਾ ਰਿਹਾ ਪ੍ਰੈਜੀਡੈਂਟ, ਉਹ ਹੀ ਫੇਰ ਇਸ ਵਾਰੀ ਹਾਰ ਹੋ ਗਈ, ਤੇ ਉਹ ਜਿਹੜਾ ਨਵਾਂ ਹੁਣ ਪ੍ਰੈਜੀਡੈਂਟ ਆਇਆ ਉੱਥੋਂ ਦੀ ਗੌਰਮੈਂਟ ਨੇ ਇਹ ਜਿਹੜਾ ਉਹਨਾਂ ਦਾ ਸੋਨਾ ਸੀਗਾ ਯੂਕਰੇਨ ਦਾ ਤੇ ਜਿਹੜੇ ਉਹ 82 ਮਿਲੀਅਨ ਡਾਲਰ ਸੀਗਾ ਉਹ ਉਹਨਾਂ ਨੂੰ ਮੋੜ ਦਿੱਤਾ, ਤੇ ਹੁਣ ਸ਼ਾਇਦ ਇਹਨਾਂ ਦੇ ਦੋਨਾਂ ਦੇਸ਼ਾਂ ਦੇ ਜਿਹੜੇ ਆਪਸ ਵਿਚ ਸੰਬੰਧ ਆ ਉਹ ਸ਼ਾਇਦ ਠੀਕ ਹੋ ਜਾਣ। ਇਹਦੇ ਬਾਰੇ ਆਪਾਂ ਬਹੁਤਾ ਕਹਿ ਨਹੀਂ ਸਕਦੇ ਕਿਉਂਕਿ ਹਾਲਚਾਲ ਬਹੁਤ ਹੋ ਰਹੀ ਹੈ, ਖਕ ਸਾਹਿਬ ਜੀ ਆਪਣੇ ਕੋਲ ਨਵੀਆਂ ਨਵੀਆਂ ਖਬਰਾਂ ਜਿਹੜੀਆਂ ਉਹ ਕਾਫੀ ਹੈਗੀਆਂ, ਤੇ ਇਹਦੇ ਵਿਚ ਖਕ ਸਾਹਿਬ ਜੀ ਜਿਹੜਾ ਅਮਰੀਕਾ ਤੇ ਅਮਰੀਕਨ ਲੋਕ ਆ ਜਿਹੜੇ ਇਹ ਖਕ ਸਾਹਿਬ ਜੀ ਪੈਸੇ ਕਮਾਉਂਦੇ ਕਰਜ਼ਾ ਤੇ ਖਰਚ ਜ਼ਿਆਦਾ ਕਰਦੇ ਆ, ਫਿਰ ਉਹ ਕਰਜ਼ੇ ਲੈਂਦੇ ਆ, ਘਰ ਦਾ ਘਰ ਤੇ ਕਰਜ਼ਾ, ਕਾਰ ਤੇ ਕਰਜ਼ਾ, ਸਾਰਾ ਕੁਛ ਕਰਜ਼ੇ ਇਸ ਤਰ੍ਹਾਂ ਦੇ ਹੁੰਦੇ ਆ। ਸੋ ਇਹ ਖਰਚਾ ਵੀ ਲੋਕਾਂ ਤੱਕ ਉਹ ਵੀ ਇਹੀ ਕੁਛ ਕਰ ਰਹੇ ਆ, ਇਹਨੇ ਜਿਹੜੀ ਇਹਦੇ ਅੰਕੜੇ ਅੱਜ ਦੇ ਅੰਕੜਿਆਂ ਦੇ ਮੁਤਾਬਕ ਖਕ ਸਾਹਿਬ ਜੀ ਇਹ ਜਿਹੜਾ ਕਰਜ਼ਾ ਆ ਹੁਣ 37-33 ਟ੍ਰਿਲੀਅਨ ਡਾਲਰ ਅਮਰੀਕਾ ਦੀ ਗੌਰਮੈਂਟ ਦੇ ਵਿਚ ਸਿਰ ਤੇ ਇਹ ਕਰਜ਼ਾ ਚੜ ਗਿਆ ਆ। ਹੁਣ ਖਕ ਸਾਹਿਬ ਜੀ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਹਦੇ ਮੁਤਾਬਕ ਜਿਹੜੀ ਖਬਰ ਬਾਹਰ ਆ ਰਹੀ ਉਹਨਾਂ ਨੂੰ ਮੋੜ ਦਿੱਤਾ, ਤੇ ਹੁਣ ਸ਼ਾਇਦ ਇਹਨਾਂ ਦੇ ਦੋਨਾਂ ਦੇਸ਼ਾਂ ਦੇ ਜਿਹੜੇ ਆਪਸ ਵਿਚ ਸੰਬੰਧ ਆ ਉਹ ਸ਼ਾਇਦ ਠੀਕ ਹੋ ਜਾਣ। ਇਹਦੇ ਬਾਰੇ ਆਪਾਂ ਬਹੁਤਾ ਕਹਿ ਨਹੀਂ ਸਕਦੇ ਕਿਉਂਕਿ ਹਾਲਚਾਲ ਬਹੁਤ ਹੋ ਰਹੀ ਹੈ। ਖਾਲਸਾ ਜੀ ਆਪਣੇ ਕੋਲ ਨਵੀਆਂ ਨਵੀਆਂ ਖ਼ਬਰਾਂ ਜਿਹੜੀਆਂ ਉਹ ਕਾਫੀ ਹੈਗੀਆਂ ਤੇ ਇਹਦੇ ਵਿਚ ਖਾਲਸਾ ਜੀ ਜਿਹੜਾ ਅਮਰੀਕਾ ਤੇ ਅਮਰੀਕਨ ਲੋਕ ਆ ਨਾ ਜਿਹੜੇ ਇਹ ਖਾਲਸਾ ਜੀ ਪੈਸੇ ਕਮਾਉਂਦੇ ਖਰਚਾ ਤੇ ਖਰਚ ਜ਼ਿਆਦਾ ਕਰਦੇ ਆ ਫਿਰ ਉਹ ਕਰਜ਼ੇ ਲੈਂਦੇ ਆ ਘਰ ਦਾ ਘਰ ਤੇ ਕਰਜ਼ਾ ਕਾਰ ਤੇ ਕਰਜ਼ਾ ਸਾਰਾ ਕੁਛ ਕਰਜ਼ੇ ਇਸ ਤਰ੍ਹਾਂ ਦੇ ਹੁੰਦੇ ਆ। ਸੋ ਇਹ ਖਰਚਾ ਵੀ ਲੋਕਾਂ ਤੱਕ ਉਹ ਵੀ ਇਹ ਹੀ ਕੁਛ ਕਰ ਰਹੇ ਆ। ਇਹਨੇ ਜਿਹੜੀ ਇਹਦੇ ਅੰਕੜੇ ਅੱਜ ਦੇ ਅੰਕੜਿਆਂ ਦੇ ਮੁਤਾਬਕ ਖਾਕ ਸਾਹਿਬ ਜੀ ਇਹ ਜਿਹੜਾ ਕਰਜ਼ਾ ਆ ਹੁਣ 37 ਟ੍ਰਿਲੀਅਨ ਡਾਲਰ ਅਮਰੀਕਾ ਦੀ ਗੌਰਮੈਂਟ ਦੇ ਵਿਚ ਸਿਰ ਤੇ ਇਹ ਕਰਜ਼ਾ ਚੜ ਗਿਆ ਹੈ। ਹੁਣ ਖਾਕ ਸਾਹਿਬ ਜੀ ਅੱਜ ਦੀਆਂ ਜਿਹੜੀਆਂ ਖ਼ਬਰਾਂ ਆ ਉਹਦੇ ਮੁਤਾਬਕ ਜਿਹੜੀ ਖ਼ਬਰ ਬਾਹਰ ਆ ਰਹੀ ਆ ਉਹ ਕਹਿੰਦੇ ਕਿ ਇਹ ਕਰਜ਼ਾ ਅਮਰੀਕਾ ਤੋਂ ਮੁੜਨਾ ਹੀ ਨਹੀਂ।

0: ਉਹਦੇ ਉਹ ਵੀ ਇਹੀ ਕੁਛ ਕਰ ਰਹੇ ਆ। ਇਹਨੇ ਜਿਹੜੀ ਇਹਦੇ ਅੰਕੜੇ ਅੱਜ ਦੇ ਅੰਕੜਿਆਂ ਦੇ ਮੁਤਾਬਕ ਖੱਤ ਸਾਹਿਬ ਜੀ ਇਹ ਜਿਹੜਾ ਕਰਜ਼ਾ ਆ ਹੁਣ 37-33 ਟ੍ਰਿਲੀਅਨ ਡਾਲਰ ਅਮਰੀਕਾ ਦੀ ਗੌਰਮੈਂਟ ਦੇ ਵਿਚ ਸਿਰ ਤੇ ਇਹ ਕਰਜ਼ਾ ਚੜ ਗਿਆ ਹੈ। ਹੁਣ ਖੱਤ ਸਾਹਿਬ ਜੀ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਹਦੇ ਮੁਤਾਬਕ ਜਿਹੜੀ ਖਬਰ ਬਾਹਰ ਆ ਰਹੀ ਆ ਉਹ ਕਹਿੰਦੇ ਕਿ ਇਹ ਕਰਜ਼ਾ ਅਮਰੀਕਾ ਤੋਂ ਮੁੜਨਾ ਹੀ ਨਹੀਂ ਮੁੜ ਹੀ ਨਹੀਂ ਸਕਦਾ। ਇਹ ਪਿਛਲੇ 10 ਸਾਲ ਪਹਿਲਾਂ ਵੀ ਰੌਲਾ ਪਿਆ ਸੀਗਾ ਇਹਨਾਂ ਦੀ ਸਟੇਟਾਂ ਇੱਕ ਦੁਖਰਿਆ ਜੋਰਜੀ ਉਹ ਕਹਿੰਦੇ ਸੀ ਵੀ ਜੇ ਸਟੇਟ ਸਾਰੀ ਤਾਂ ਇਹ ਕਰਜ਼ਾ ਹੋਊਗਾ ਪਰ ਹੁਣ ਜਿਹੜਾ ਕਰਜ਼ਾ ਆ ਇਹ ਬਹੁਤ ਜ਼ਿਆਦਾ ਵੱਧ ਗਿਆ ਨੈਚੁਰਲੀ। ਤਕਰੀਬਨ 1889-80 ਤੋਂ ਜਦੋਂ ਤੇ ਮੁਲਕ 1787-80 ਤੋਂ ਇੱਥੇ ਦੀਆਂ ਗੱਲਾਂ ਉਹ ਕਈ ਵਾਰੀ ਤੁਹਾਨੂੰ ਅੰਕੜੇ ਜਿਹੜੇ ਪੂਰੇ ਯਾਦ ਨਹੀਂ ਕਹਿੰਦੇ ਸਾਲਾਂ ਦੇ ਪਰ ਉਦੋਂ ਤੋਂ ਕਹਿੰਦੇ ਆ ਜਿਹੜਾ ਇਹ ਕਰਜ਼ਾ ਵੱਧਦਾ ਜਾ ਰਿਹਾ ਤੇ ਲੇਟਲੀ ਆ ਜਿਹੜੇ ਪਿਛਲੇ 10-15-20 ਸਾਲ ਆ ਇਹਨਾਂ ਦੇ ਵਿਚ ਕਹਿੰਦੇ ਆ ਕਿ ਹਰ ਸਾਲ ਬਾਅਦ ਖੱਖ ਸਾਹਿਬ ਜੀ ਕਈ ਸਾਲਾਂ ਦੇ ਵਿਚ ਡੁੱਗਣਾ ਤੇ ਕਈ ਸਾਲਾਂ ਦੇ ਵਿਚ ਤਿੰਗਣਾ ਵੀ ਉਹ ਵੱਧ ਜਾਂਦਾ ਤੇ ਇਹ ਹੁਣ ਜਿਹੜਾ ਕਰਜ਼ਾ 37-33 ਟ੍ਰਿਲੀਅਨ ਡਾਲਰ ਆ ਇਹ ਕਹਿੰਦੇ ਅਮਰੀਕਾ ਦੀ ਗੌਰਮੈਂਟ ਦੇ ਬੱਸ ਦੀ ਗੱਲ ਨੀ ਕਿ ਇਹਨੂੰ ਉਹ ਮੋੜ ਸਕੇ ਤੇ ਉਹਦੇ ਨਾਲ ਹੁਣ ਪਿਛਲੇ ਥੋੜੇ ਜਿਹਾ ਸਾਲਾਂ ਚ 8-10 ਸਾਲਾਂ ਤੁਹਾਨੂੰ ਪਤਾ ਵੀ ਪਹਿਲਾਂ ਅਮਰੀਕਾ ਦਾ ਜਿਹੜਾ ਕ੍ਰੈਡਿਟ ਇਹ ਹੁੰਦਾ ਸੀਗਾ ਇਹ ਫੇਰ ਉਹੀ ਉਹ ਡੀਗ੍ਰੇਡ ਵੀ ਕਰ ਦਿੱਤਾ ਸੀਗਾ ਉਹਦੇ ਨਾਲ ਫਿਰ ਤੁਹਾਡੇ ਤੇ ਵਿਆਜ ਆ ਜਿਹੜਾ ਉਹ ਜ਼ਿਆਦਾ ਲੱਗਦਾ। ਸੋ ਇਹ ਸੰਕਟ ਆ ਜਿਹੜਾ ਅਮਰੀਕਾ ਦੇ ਵਿਚ ਬੜੀ ਬੁਰੀ ਤਰ੍ਹਾਂ ਜਿਹੜੀ ਆ ਅਮਰੀਕਾ ਦੀ ਰਾਜਨੀਤੀ ਆ ਉਹਨੂੰ ਇਹਨੇ ਜਕੜਿਆ ਹੋਇਆ ਤੇ ਹੁੰਦਾ ਤਾਂ ਇਹ ਖੱਤ ਸਾਹਿਬ ਜੀ ਅਕਸਰ ਪਰਜਾ ਚ ਰਹੀ ਆ ਕਰਜ਼ਾ ਗੌਰਮੈਂਟ ਦਾ ਕਾਹਦਾ ਹੁੰਦਾ ਉਹਨੇ ਤਾਂ
1: ਦੇਖੋ ਜੇ ਇਹ ਹੁਣ ਇੰਨਾ ਕੁ ਮਹਿੰਗਾਈ ਆ ਇੰਨਾ ਕੁ ਬੁਰਾ ਹਾਲ ਆ ਤੇ ਗੈਸ ਦੇ ਪ੍ਰਾਈਸ ਕਿੱਥੇ ਚੱਲ ਗਏ ਹਰ ਚੀਜ਼ ਜਿਹੜੀ ਆ ਉਹ ਮਹਿੰਗੀ ਹੋ ਰਹੀ ਆ ਅਮਰੀਕਾ ਦੇ ਵਿਚ ਗਰੋਸਰੀ ਲੈ
0: ਬਿਲਕੁਲ
1: $100 ਦੇ ਵਿਚ ਉਹ ਇੱਕ ਨਿਕਾ ਜਿਹਾ ਬੈਗ ਨੀ ਹੁੰਦਾ ਇਹਨਾਂ ਸਟੋਰ ਵਾਲਿਆਂ ਦਾ ਉਹਦੇ ਚ ਆ ਜਾਂਦਾ ਜੀ ਛੋਟੇ ਜਿਹੇ ਬੈਗ ਦੇ ਵਿਚ ਇੱਕ ਡਾਲਰ
0: ਬਿਲਕੁਲ ਬਿਲਕੁਲ
1: ਬੈਗ ਦਾ ਵੀ ਡਾਲਰ ਲੈਂਦੇ ਆ
0: ਬੈਗ ਦਾ ਵੀ ਡਾਲਰ ਲੈਂਦੇ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ।
1: ਫਿਰ ਮੈਨੂੰ ਇਹ ਦੱਸੋ ਕਿ ਹੁਣ ਟੈਕਸ ਲੋਕਾਂ ਦੇ ਉੱਪਰ ਲਾ ਕੇ ਲੋਕਾਂ ਦਾ ਕੰਜ਼ਿਊਮਰ ਕੱਢਣ ਕੇ ਹੋਰ ਕੀ ਸਾਧਾ
0: ਟੈਕਸ ਕਿੱਥੋਂ ਖੱਖ ਸਾਹਿਬ ਜੀ ਕਾਰਪੋਰੇਸ਼ਨ ਤੇ ਟੈਕਸ ਲਾਉਣਾ ਨੀ ਉਹਨਾਂ ਨੇ ਲੱਗਣਾ ਤੁਹਾਡੇ ਮੇਰੇ ਅਰਨੀਆਂ ਤੇ ਆ ਤੇ ਟੈਕਸ ਆ ਜਿਹੜਾ ਉਹ ਜਦੋਂ ਮੁਜਾਇਜ਼ ਹੋਊ ਜੋ ਵੀ ਇੱਥੇ ਹੁੰਦਾ ਟੈਕਸ ਹੀ ਹੁੰਦਾ
1: ਲੋਕੀ ਭੱਜਣਗੇ ਇੱਥੋਂ ਫਿਰ ਹੋਰ ਕੀ ਹੋਏਗਾ।
0: ਹਾਂ ਇਹੀ ਹੋਣਾ ਇਹੀ ਹੋਣਾ ਤੇ ਅਗਲੀ ਖਬਰ ਖੱਖ ਸਾਹਿਬ ਜੀ ਜਿਹੜੀ ਹੈਗੀ ਆ ਉਹ ਟੈਡ ਟਰਨਰ ਤੁਹਾਨੂੰ ਪਤਾ ਹੋਣਾ ਇਹ ਬੜਾ ਨਾਂ ਆ ਖੱਖ ਸਾਹਿਬ ਜੀ ਇਹ ਜਿਹੜਾ ਟੈਡ ਟਰਨਰ ਨਾਂ ਦਾ ਇਨਸਾਨ ਹੈਗਾ ਇਹ 1980 ਦੇ ਵਿਚ ਜਿਹੜੀ CNN ਆ ਨਾ ਜਿਵੇਂ ਕੇਬਲ ਨਿਊਜ਼ ਨੈਟਵਰਕ ਇਹਦਾ ਪੂਰਾ ਫੁੱਲ ਨਾਂ ਹੈਗਾ ਆ 1980 ਦੇ ਵਿਚ ਇਸ ਬੰਦੇ ਨੇ ਸ਼ੁਰੂ ਕੀਤੀ ਸੀ ਇਹਨੂੰ ਜਿਹੜਾ ਆ ਉਹ CNN ਦਾ ਬਾਪੂ ਵੀ ਜੇ ਕਹਿ ਦਿੱਤਾ ਜਾਵੇ ਤਾਂ ਢੁਕਦਾ ਸ਼ਬਦ ਹੈਗਾ ਤੇ ਇਹਦੇ ਨਾਲ ਖੱਖ ਸਾਹਿਬ ਜੀ ਜਿਹੜਾ ਇਹ ਇਨਸਾਨ ਹੈਗਾ ਇਹਦੇ ਨਾਲ CNN ਜਿਹੜੀ ਉਹਨੂੰ ਇਹਨੇ ਏਡੇ ਵੱਡੇ ਪੱਧਰ ਤੇ ਲਿਆਂਦਾ ਕਿ ਸਾਰੀ ਦੁਨੀਆ ਵਿਚ ਖੱਖ ਸਾਹਿਬ ਜੀ ਇੰਡੀਆ ਵਰਗੇ ਦੇਸ਼ਾਂ ਦੇ ਵਿਚ ਵੀ ਦੂਸਰੇ ਦੇਸ਼ਾਂ ਦੇ ਵਿਚ ਵੀ CNN ਆ ਜਿਹੜਾ ਮੈਂ ਤਾਂ ਜਦੋਂ ਕਦਾ ਮੈਂ 82 ਚ ਇੱਥੇ ਆਇਆ ਸੀਗਾ ਉਦੋਂ ਦੀ ਇਹ ਚੜ੍ਹਦੀ ਮਤਲਬ ਰੋਜ਼ਾਨਾ ਇਹ ਤਰੱਕੀ ਤੇ ਹੁੰਦੀ ਆ ਕਦੇ
1: ਖਬਰਾਂ ਦੇ ਸਭ ਤੋਂ ਵੱਡਾ ਨਾਂ ਸੁਣਿਆ ਜਾਂਦਾ
0: CNN ਹਾਂਜੀ ਹਾਂਜੀ ਸਾਰੀ ਦੁਨੀਆ ਚ ਆ ਤਕਰੀਬਨ ਇਹ ਔਰ ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕ ਆ ਉਹ ਵੀ ਇਹਦੇ ਤੇ ਜੇ ਕਿਤੇ ਉਹਨਾਂ ਨੂੰ ਚਾਂਸ ਮਿਲਦਾ ਤਾਂ ਉਹ ਕਤਰਾਉਂਦੇ ਨੀ ਗੇ ਉਹ ਮਤਲਬ ਇੱਦਾਂ ਹੁੰਦਾ ਵੀ ਹਾਂ ਮੈਨੂੰ ਹੁਣ ਜਿਹੜਾ ਆ CNN ਤੇ ਜਾਣ ਦੀ ਜਿਹੜੀ ਮਿਲ ਗਈ ਆ ਤੇ ਮੈਂ ਹੁਣ ਬਹੁਤ ਵੱਡਾ ਬੰਦਾ ਬਣ ਜਾਣਾ ਤੇ ਇਹਦੇ ਵਿਚ ਖੱਖ ਸਾਹਿਬ ਜੀ ਜਿਹੜੇ ਇਹਨਾਂ ਦੇ ਉਹ ਫਾਊਂਡਰ ਆ ਇਹਨਾਂ ਦੇ ਜਿਹੜੇ ਬਾਪ ਆ ਉਹ ਟੈਡ ਟਰਨਰ ਜੀ ਉਹ ਅੱਜ ਸਵੇਰੇ ਦੀ ਖਬਰ ਦੇ ਮੁਤਾਬਕ ਉਹ 87 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਆ ਤੇ ਇਹ ਦੇਖੋ ਖੱਖ ਸਾਹਿਬ ਜੀ ਇਹ ਜਿਹੜਾ ਇਨਸਾਨ ਸੀਗਾ ਟੈਡ ਟਰਨਰ ਇਹ ਦੇ ਦਿਲ ਪਤਾ ਨਹੀਂ ਕਿੰਨਾ ਕੁ ਵੱਡਾ ਹੋਊਗਾ ਇਹਦੀ ਸੰਪਤੀ ਆ ਜਿਹੜੀ ਉਹਦੇ ਬਾਰੇ ਤਾਂ ਆਪਣੇ ਕੋਲ ਅਜੇ ਤਿਕਰ ਉਹ ਕੋਈ ਹੈ ਨੀ ਜੀ ਫਿਗਰ ਕਿ ਇਹਦੇ ਕੋਲ ਕਿੰਨੇ ਪੈਸੇ ਹੈਗੇ ਆ ਟੋਟਲ ਪਰ ਇਸ ਬੰਦੇ ਨੇ ਖੱਖ ਸਾਹਿਬ ਦੀ ਜਿਹੜੀ ਆਹ ਹੈਗੀ ਆ ਯੂਨਾਈਟਿਡ ਨੇਸ਼ਨ ਫਾਊਂਡੇਸ਼ਨ ਆ ਇਹਨੂੰ $1 ਬਿਲੀਅਨ ਆ ਜਿਹੜਾ ਉਹ ਇਨਾਮ ਦਿੱਤਾ ਮਤਲਬ ਇਹਨਾਂ ਨੂੰ ਡੋਨੇਸ਼ਨ ਦਿੱਤੀ ਸੀ ਇਹਨੂੰ ਕਹਿੰਦੇ ਆ ਡੋਨੇਸ਼ਨ ਦਿੱਤੀ ਸੀ ਹਾਂਜੀ $1 ਬਿਲੀਅਨ ਬਹੁਤ ਹੁੰਦਾ ਖੱਖ ਸਾਹਿਬ ਜੀ ਹੁਣ ਅੰਦਾਜ਼ਾ ਲਾਓ ਜਿਹੜੀ $1 ਬਿਲੀਅਨ ਆ ਜਿਹੜੀ ਉਹ ਡੋਨੇਸ਼ਨ ਦੇ ਦਿੱਤੀ ਉਹਨੂੰ ਤੇ ਉਹਦੇ ਕੋਲ ਹੋਰ ਕਿੰਨੇ ਕੁ ਪੈਸੇ ਹੋਣਗੇ ਤੇ ਉਹਦਾ ਦਿਲ ਵੀ ਕਿੰਨਾ ਵੱਡਾ ਹੋਊਗਾ ਖੱਖ ਸਾਹਿਬ ਜੀ ਜਿਹੜੇ ਆਮ ਕਰਕੇ ਅਮੀਰ ਲੋਕ ਹੁੰਦੇ ਆ ਉਹ ਪੈਸਾ ਛੱਡਦੇ ਨੀ ਹੁੰਦੇ ਉਹ ਕਹਿੰਦੇ ਹੁੰਦੇ ਆ ਸ਼ੇਰ ਆ ਜਿਹੜਾ ਉਹ ਮੁੱਛਦਾ ਬਾਲ ਨੀ ਦਿੰਦਾ ਤੇ ਜਿਹੜਾ ਕੰਜੂਸ ਆ ਉਹ ਪੈਸਾ ਨਹੀਂ ਛੱਡਦਾ ਤੇ ਅਗਲੀ ਖਬਰ ਖੱਖ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਇਰਾਨ ਤੇ ਅਮਰੀਕਾ ਨੇ ਜਿਹੜੀ ਆ ਜੰਗ ਬੰਦ ਕਰਨ ਦੇ ਮਾਮਲੇ ਵਿਚ ਅੱਜ ਖੱਖ ਸਾਹਿਬ ਜੀ ਅਮਰੀਕਾ ਦੁਆਰਾ ਦਿੱਤੀਆਂ ਗਈਆਂ ਸ਼ਰਤਾਂ ਨੂੰ ਘੋਖ ਰਿਹਾ ਇਸ ਵੇਲੇ ਦੁਬਾਰਾ ਜਿਹੜੀਆਂ ਨਵੀਆਂ ਸ਼ਰਤਾਂ ਹੈਗੀਆਂ ਆ ਤੇ ਉਹਦੇ ਤੇ ਦੇਖੋ ਫੈਸਲਾ ਉਹ ਕੀ ਲੈਂਦੇ ਆ ਜਿਹੜੀਆਂ ਅਮਰੀਕਾ ਦੀਆਂ ਮੰਗਾਂ ਜਿਹੜੀਆਂ ਹੁਣ ਨਵੇਂ 14

0: ਉਹਨਾਂ ਨੇ ਪੁਆਇੰਟ ਅਮਰੀਕਾ ਨੇ ਉਹ ਲਿਖ ਦਿੱਤੇ ਆ, ਉਹਨਾਂ ਦੇ ਵਿਚੋਂ ਕਿਹਨੂੰ ਕਿਹਨੂੰ ਉਹ ਇਰਾਨ ਸਵੀਕਾਰ ਕਰਦਾ ਜਾਂ ਨਹੀਂ, ਉਹ ਬਸ ਆਪਣੇ ਇੱਕ ਦੋ ਦਿਨਾਂ ਸਾਹਮਣੇ ਆ ਜਾਣੀ ਆ ਗੱਲਬਾਤ। ਤੇ ਦੂਸਰੇ ਪਾਸੇ ਟਰੰਪ ਸਾਹਿਬ ਵੀ ਕਾਫੀ ਗਰਮ ਸੀਗੇ ਪਹਿਲਾਂ, ਤੇ ਦੋ ਕੁ ਦਿਨਾਂ ਦੀ ਲੜਾਈ ਜਿਹੜੀ ਉਹ ਪਹਿਲਾਂ ਤੁਹਾਨੂੰ ਪਤਾ ਵੀ ਪਹਿਲਾਂ ਉਹ ਦੋ ਕੁ ਦਿਨ ਲਈ ਬੰਦ ਹੋਈ ਸੀ ਨਾ, ਫਿਰ ਟਰੰਪ ਸਾਹਿਬ ਨੇ ਜਾ ਕੇ ਉੱਥੇ ਉਹ ਕਹਿੰਦੇ ਵੀ ਚੰਗਾ ਤੁਸੀਂ ਇੱਥੋਂ ਨਾ ਲੰਘਣ ਦਿਓ ਤੇ ਮੈਂ ਬਾਹਰੋਂ ਤੁਹਾਡੇ ਨਹੀਂ ਲੰਘਣ ਦੇਣੇ, ਉਹ ਬਾਹਰ ਸਮੁੰਦਰ ਚ ਖੁੱਲੇ ਚ ਖੜ ਗਏ ਸੀਗੇ ਜਾ ਕੇ। ਤੇ ਹੁਣ ਡਾਕਟਰ ਸਾਹਿਬ ਜਿਹੜੀ ਅੱਜ ਦੀ ਖਬਰ ਆ ਇਹਦੇ ਮੁਤਾਬਕ ਆ, ਜਿਹੜੇ ਉਹ ਟਰੰਪ ਸਾਹਿਬ ਕਹਿੰਦੇ ਵੀ ਉਹਨਾਂ ਨੇ ਤੁਹਾਨੂੰ ਪਤਾ ਪਈ ਟਰੰਪ ਨੇ ਉਹ ਲਾਤੀ ਸੀਗੀ ਉੱਥੇ ਆਪਣੀ ਨੇਵੀ, ਤੇ ਇਰਾਨ ਨੇ ਫਿਰ ਖਤ ਸਾਹਿਬ ਜੀ ਉਹਦੇ ਉੱਤੇ ਫਿਰ ਹਮਲਾ ਕਰ ਦਿੱਤਾ, ਜਿਹੜੇ ਰਿਫਾਇਨਰੀਆਂ ਅਰਬਾਂ ਦੀ ਕੰਟਰੀਆਂ ਦੇ ਵਿੱਚ ਦੀਆਂ ਉਹਦੇ ਤੇ ਫਿਰ ਹਮਲਾ ਕਰ ਦਿੱਤਾ, ਤੇ ਫਿਰ ਉਹ ਇੱਕੋ ਦਿਨ ਟਰੰਪ ਸਾਹਿਬ ਨੇ ਕਿਹਾ, ਤੇ ਅੱਜ ਦੀ ਸਵੇਰ ਦੀ ਖਬਰ ਮੁਤਾਬਕ ਟਰੰਪ ਕਹਿੰਦਾ ਵੀ ਕੋਈ ਨਾ ਤੁਸੀਂ ਇਹ ਮੈਂ ਤੁਹਾਡੇ ਇਹਨਾਂ ਨੂੰ ਰੋਕਦਾ ਨਹੀਂ, ਇਹਨਾਂ ਨੂੰ ਨਗਾਓ ਕੋਈ ਗੱਲ ਨਹੀਂ। ਤੇ ਹੁਣ ਆ ਜਿਹੜਾ ਇਹ ਦੇਖੋ ਇੱਕ ਦੋ ਦਿਨ ਦੇ ਵਿੱਚ ਮੇਰਾ ਖਿਆਲ ਆ ਭਈ ਜਿਹੜਾ ਫੈਸਲਾ ਉਹ ਹੋਣ ਵਾਲਾ ਆ, ਤੇ ਬਾਕੀ ਜਿਹੜੀ ਅੜਚਣ ਆ ਉਹ ਫੈਸਲੇ ਦੇ ਵਿੱਚ ਉਹ ਕਾਕ ਸਾਹਿਬ ਜੀ ਇੱਕੋ ਹੀ ਆ, ਜਿਆਦਾ ਕਿ ਉਹ ਕਹਿੰਦੇ ਆ ਭਈ ਦੋ ਕਹਿ ਲੋ ਆਪਾਂ ਕਹਿ ਸਕਦੇ ਆ, ਇੱਕ ਤਾਂ ਜਿਹੜਾ ਹੈਗਾ ਐਟਮ ਬੰਬ ਨੀ ਤੈਨੂੰ ਬਣਾਉਣ ਦੇਣਾ, ਅਸੀਂ ਰਿਸਰਚ ਨੀ ਕਰਨ ਦੇਣੀ, ਖੋਜ ਨੀ ਕਰਨ ਦੇਣੀ ਉਹਦੇ ਉੱਤੇ ਐਟਮਿਕ ਐਨਰਜੀ ਦੇ ਉੱਤੇ। ਪਹਿਲਾਂ ਇਰਾਨ ਤਾਂ ਪਹਿਲਾਂ ਵੀ ਕਹਿ ਰਿਹਾ, ਪਹਿਲਾਂ ਵੀ ਅੱਗੇ ਖਤ ਸਾਹਿਬ ਜੀ ਉਹਦੇ ਨਾਲ ਸਮਝੌਤਾ ਹੋਇਆ ਸੀਗਾ ਇਰਾਨ ਦੇ ਨਾਲ ਕਿ ਉਹ ਐਟਮ ਬੰਬ ਨਹੀਂ ਬਣਾਏਗਾ, ਉਹ ਸਿਰਫ ਜਿਹੜੇ ਪੀਸਫੁਲ ਐਨਰਜੀ ਪ੍ਰੋਡਿਊਸ ਕਰਨ ਵਾਲੇ ਸਿਲਸਿਲੇ ਹੈਗੇ ਉਹਨਾਂ ਦੇ ਵਿੱਚ ਉਹ ਰਿਸਰਚ ਕਰ ਰਿਹਾ ਸੀਗਾ। ਤੇ ਪਰ ਫਿਰ ਟਰੰਪ ਜਦੋਂ ਪਿਛਲੀ ਵਾਰੀ ਪ੍ਰੈਜੀਡੈਂਟ ਬਣੇ ਆ ਇਹਨਾਂ ਨੇ ਉਹ ਸਾਰਾ ਕੁਝ ਚੱਕ ਕੇ ਪਰੇ ਮਾਰਿਆ, ਕਹਿੰਦਾ ਮੈਂ ਨੀ ਇਹਨਾਂ ਨੂੰ ਮੰਨਦਾ ਤੇ ਅਸੀਂ ਇਹ ਨੀ ਕਰਨਾ ਜੀ ਕਰਨਾ, ਤੇ ਫਿਰ ਉਹ ਇਰਾਨ ਨੇ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ। ਤੇ ਹੁਣ ਫਿਰ ਇਹ ਜਿਹੜੇ ਦੋ ਪੁਆਇੰਟ ਆ, ਇੱਕ ਤਾਂ ਜਿਹੜੀਆਂ ਲੌਂਗ ਰੇਂਜ ਮਿਸਲਾਂ ਦੇ ਕੋਲ ਹੈਗੀਆਂ ਇਰਾਨ ਕੋਲ, ਉਹ ਕਹਿੰਦੇ ਵੀ ਤੂੰ ਬਣਾਉਣੀਆਂ ਬੰਦ ਕਰ ਦੇ, ਤੇ ਦੂਸਰਾ ਜਿਹੜਾ ਹੈਗਾ ਉਹ ਯੂਰੇਨੀਅਮ ਦੀ ਪਿਊਰੀਫਿਕੇਸ਼ਨ ਹੈ ਉਹਨੂੰ ਕਰਨਾ ਬੰਦ ਕਰ ਦੇ। ਪਰ ਮੈਨੂੰ ਜਿੱਥੇ ਤੱਕ ਲੱਗ ਗਿਆ ਵੀ ਇਰਾਨ ਨੇ ਇਹਨਾਂ ਦੋਹਾਂ ਗੱਲਾਂ ਨੂੰ ਨਹੀਂ ਮੰਨਣਾ, ਕਿਉਂਕਿ ਇਜ਼ਰਾਇਲ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਭਈ ਅਮਰੀਕਾ ਆ ਜਿਹੜਾ ਉਹ ਜਿਹਦੇ ਕੋਲ ਵੱਡੇ ਹਥਿਆਰ ਆ ਉਹਦੇ ਨਾਲ ਹੀ ਸਮਝੌਤਾ ਕਰਕੇ ਰੱਖਦਾ, ਜਿਹਦੇ ਕੋਲ ਛੋਟੇ ਆ ਉਹਨੂੰ ਫਿਰ ਅਮਰੀਕਾ ਜਾ ਕੇ ਢਾਈ ਲੈਂਦਾ, ਚਾਹੇ 25 ਸਾਲੀ ਚਾਹੇ 30 ਸਾਲੀ ਚਾਹੇ 20 ਸਾਲੀ। ਸੋ ਇੱਥੇ ਆ ਕੇ ਜਿਹੜਾ ਇਹ ਮਸਲਾ ਜਿਹੜਾ ਉਹ ਅਟਕਿਆ ਹੋਇਆ। ਤੇ ਇਹਦੇ ਨਾਲ ਅਗਲੀ ਗੱਲਬਾਤ ਜਿਹੜੀ ਹੈਗੀ ਆ ਉਹ ਹੈਗੀ ਆ ਇਜ਼ਰਾਇਲ ਆ ਜਿਹੜਾ ਉਹ ਲਿਬਨਾਨ ਉੱਪਰ ਤੁਹਾਨੂੰ ਪਤਾ ਵੀ ਬੰਬਾਰੀ ਉਹ ਕਰਨੋਂ ਹਟਿਆ ਹੀ ਨਹੀਂ ਉਦੋਂ ਦਾ, ਹਾਲਾਂਕਿ ਉਹਨਾਂ ਦਾ ਸਮਝੌਤਾ ਹੋਇਆ ਆ ਕਿ ਇਹ ਜਿਹੜਾ ਇਰਾਨ ਆ ਖਾਕ ਸਾਹਿਬ ਜੀ ਉਹਨੇ ਇਹਦੇ ਵਿੱਚ ਜਿਹੜਾ ਇਹਨਾਂ ਦਾ ਸਮਝੌਤਾ ਹੋ ਰਿਹਾ ਸੀਗਾ ਉਹਦੇ ਵਿੱਚ ਇਹ ਕਿਹਾ ਸੀਗਾ ਕਿ ਲਿਬਨਾਨ ਆ ਜਿਹੜਾ ਉਹ ਮੇਰੇ ਨਾਲ ਆ, ਜੇ ਤੁਸੀਂ ਮੇਰੇ ਨਾਲ ਫੈਸਲਾ ਕਰਨਾ ਤਾਂ ਉਹਦੇ ਤੇ ਵੀ ਬੰਦ ਜਿਹੜੀ ਆ ਉਹਨੂੰ ਕਰਨਾ ਪਊਗਾ ਤੁਹਾਨੂੰ। ਤੇ ਇਹਦੇ ਵਿੱਚ ਹੁਣ ਮੈਨੂੰ ਮਸਲਾ ਇਹ ਲੱਗਦਾ ਆ ਕਿ ਟਰੰਪ ਸਾਹਿਬ ਨੇ ਜਾਂ ਅਮਰੀਕਨ ਜਿਹੜੀ ਰਾਜਨੀਤੀ ਹੈਗੀ ਆ ਇਹਨਾਂ ਨੇ ਉਹ ਉਧਰ ਇਰਾਨ ਦੇ ਨਾਲ ਉਹ ਪਾ ਲਿਆ ਪੰਗਾ ਭਾਈ ਕੋਈ ਨਾ ਇਹਨੂੰ ਏਦਾਂ ਲਟਕਾਈ ਜਾਓ ਥੋੜੇ ਚਿਹਰੇ ਚ 10-15-20 ਦਿਨ ਹੋਰ ਏਦਾਂ ਹੀ ਕੱਢ ਦਿਓ, ਤੇ ਉਧਰ ਜਿਹੜਾ ਇਰਾਨ ਇਜ਼ਰਾਇਲ ਹੈਗਾ ਉਹ ਲਿਬਨਾਨ ਦਾ ਜਿਹੜਾ ਉਹ ਸਾਊਥ ਦੱਖਣ ਪਾਸਾ ਜਿਹੜਾ ਉਹਦੇ ਨਾਲ ਲੱਗਦਾ ਰਹਿ ਦੇ ਉਹਨੂੰ ਉਨੇ ਚਿਰਾਂ ਚ ਦੱਬ ਲਊਗਾ 10-15 ਦਿਨ ਫਿਰ ਅਸੀਂ ਸਮਝੌਤਾ ਕਰ ਲਵਾਂਗੇ। ਮੈਨੂੰ ਏਦਾਂ ਲੱਗ ਰਿਹਾ ਤੇ ਇਹ ਕੁਛ ਇੱਥੇ ਜਿਹੜੀ ਆ ਉਹ ਰਾਜਨੀਤੀ
1: ਹੁੰਦੇ ਨੇ ਜੀ ਚੀਮਾ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ, ਇੱਦਾਂ ਦੱਬ ਲਿਆ ਤੇ ਫਿਰ ਸਮਝੌਤੇ ਚ ਇਹ ਵੀ ਗੱਲ ਆਜੂਗੀ ਉਹਨਾਂ ਦਾ,
0: ਬਿਲਕੁਲ ਹੁੰਦਾ ਤਾਂ ਹੈਗਾ
1: ਸਮਝੌਤੇ ਤੇ ਫਿਰ ਬੈਠ ਕੇ ਦੋਨੇ ਧਿਰਾਂ ਦੀ ਗੱਲਬਾਤ ਦੇ ਨਾਲ ਕੁਛ ਸ਼ਰਤਾਂ ਮੰਨੀਆਂ ਜਾਂਦੀਆਂ ਕੁਛ ਨਹੀਂ ਮੰਨਿਆ ਦੋਨਾਂ ਬੰਨੇ ਹੋਏ ਹੁੰਦਾ ਜੀ
0: ਹੁੰਦਾ ਹੈਗਾ। ਪਰ ਖਾਕ ਸਾਹਿਬ ਜੀ ਜਿਹੜਾ ਉਜਰਾਏ ਲਿਆ ਉਹ ਕਿਸੇ ਦੀ ਨਹੀਂ ਮੰਨਦਾ, ਉਹਦੇ ਕੋਲ ਬਹੁਤ ਸਰਮਾਇਆ ਤੇ ਉਹਦੇ ਕੋਲ ਹਥਿਆਰ ਬਹੁਤ ਆ, ਅਮਰੀਕਾ ਹਥਿਆਰ ਉਹਨੂੰ ਦਿੰਦਾ ਆ ਤੇ ਉਹਦੀ ਨੀਤੀ ਆ ਜਿਹੜੀ ਇਜ਼ਰਾਇਲ ਦੀ ਹੁਣ ਤਾਂ ਉਹ ਮੈਂ ਤਾਂ ਬਹੁਤ ਚਿਰ ਤੋਂ ਇਹ ਕਹਿਣਾ ਖਾਕ ਸਾਹਿਬ ਜੀ ਹੁਣ ਤਾਂ ਜਿਹੜੇ ਲੋਕ ਆ ਬਹੁਤ ਜ਼ਿਆਦਾ ਹੋਰ ਵੀ ਇਜ਼ਰਾਈਲੀ ਵੀ ਕਹਿਣ ਲੱਗ ਪਿਆ ਕਿ ਉਹ ਜਿਹੜਾ ਇਜ਼ਰਾਈਲ ਦੀ ਪਾਲਿਸੀ ਇਹ ਹੈ ਕਿ ਮੈਂ ਆਸੇ ਪਾਸੇ ਦੇ ਦੇਸ਼ਾਂ ਨੂੰ ਜਿਹੜਾ ਜਿੱਦਾਂ ਗਾਜ਼ਾ ਆਇਆ ਪਹਿਲਾਂ ਉਹਨੇ ਪਾਲਸਤੀਨ ਦੇ ਦੇਖੋ 3 ਹਿੱਸੇ ਵੰਡ ਤੇ, ਫਿਰ ਉਹਦੇ ਚੋਂ ਇੱਕ ਨੂੰ ਆਪਣੇ ਨਾਲ ਲਾ ਲਿਆ ਦੂਜੇ ਨੂੰ ਰਲਾਉਣ ਲੱਗ ਪਿਆ, ਉਹਦਾ ਜਿਹੜਾ ਪੁਆਇੰਟ ਜਿਹੜਾ ਉਹਦਾ ਟੀਚਾ ਹੈ ਉਹ ਇਹ ਹੈ ਕਿ ਮੈਂ ਆਸੇ ਪਾਸੇ ਤੋਂ ਧਰਤੀ ਹੌਲੀ ਹੌਲੀ 5-10 ਸਾਲ ਬਾਅਦ ਅਟੈਕ ਕਰ ਦਿਓ, 5-10-20 ਪਿੰਡ ਢਾ ਦਿਓ ਜਾ ਕੇ ਢਾ ਕੇ ਆਪਣੇ ਨਾਲ ਰਲਾ ਲਓ, ਮੁੜ ਕੇ 5-10 ਸਾਲੀ ਜਦੋਂ ਪਹਿਲੀ ਜਨਰੇਸ਼ਨ ਹੁੰਦੀ ਆ ਪੀੜੀ ਹੁੰਦੀ ਆ ਉਹ ਬਦਲ ਜਾਂਦੀ ਆ, ਗਾਂ ਦੀ ਪੀੜੀ ਆ ਜਾਂਦੀ, ਫਿਰ 10-20 ਆਸੇ ਪਾਸੇ ਹੋਰ, ਉਹਦੀ ਨੀਤੀ ਜਿਹੜੀ ਇਹ ਆ ਅਸਲ ਦੇ ਵਿੱਚ
1: ਹੈਗੀ ਆ। ਪਰ ਇਹ ਹੈ ਕਿ ਫਿਰ ਚੀਮਾ ਸਾਹਿਬ ਕਿੰਨੇ ਸਾਲ ਹੋ ਗਏ, ਕਿੰਨੀ ਹੁਣ 25-30-40 ਸਾਲ ਹੋ ਗਏ ਉੱਥੇ ਲੜਾਈ ਲੱਗੀ ਨੂੰ, ਉਥੋਂ ਉਧਰੋਂ ਉਹ ਲੜੀ ਜਾਂਦੇ ਉਧਰੋਂ, ਫਿਰ ਲੜਾਈ ਦੇ ਨਾ ਬੰਦ ਹੋਈ, ਫਿਰ ਹਰ ਵੇਲੇ
0: ਨਹੀਂ ਉਹ ਬੰਦ ਨਹੀਂ ਹੋਣੀ, ਦੋਨੇ ਬੰਦੇ ਬੰਦ ਹੋਣੀ ਨਹੀਂ
1: ਤਰੀਕੇ ਦੇ ਨਾਲ। ਇਹ ਨਹੀਂ ਕਿ ਜਿੰਨੀ ਕਿਤੇ ਕੋਈ ਜਗ੍ਹਾ ਤੇ ਕੋਈ ਹੈਗੀ ਆ ਤੂੰ ਉਹਨੂੰ ਸੰਭਾਲ ਉਹਦੀ ਵਧੀਆ ਰਾਖੀ ਕਰ, ਕਹਿੰਦੇ ਨਾ ਨੇਬਰ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਕਦੇ ਵੀ ਕੰਮ,
0: ਹਾਂਜੀ ਹਾਂਜੀ,
1: ਨੇਬਰ ਨਾਲ ਇਸਰਾਇਲ ਬਣਾ ਨਹੀਂ ਰਿਹਾ ਕਿਸੇ ਦੇ ਨਾਲ,
0: ਨਹੀਂ ਬਣਾ ਨਹੀਂ ਰਿਹਾ ਖਾਕ ਸਾਹਿਬ ਜੀ। ਖਾਕ ਸਾਹਿਬ ਜੀ ਦੇਖੋ ਸਿਆਣੇ ਕਹਿੰਦੇ ਹੁੰਦੇ ਆ ਹੱਥਾਂ ਆਵਾਜ਼ ਕਰਾ ਰਿਹਾ ਦੁਸ਼ਮਣ ਮਿੱਤਰ ਨਾ ਹੋਏ, ਹੱਥਾਂ ਬਾਜ ਕਰਾ ਰਿਹਾ, ਦੁਸ਼ਮਣ ਮਿੱਤ ਨਾ ਹੋਏ। ਉਹ ਕਹਿੰਦੇ ਵੀ ਜਿੰਨਾ ਚਿਰ ਤੁਹਾਡੇ ਕੋਲ ਥੱਪੜ ਨੀ ਨਾ ਵੱਡਾ ਤੇ ਉਨਾ ਚਿਰ ਤੁਸੀਂ ਕਹੀ ਜਾਓ ਯਾਰ ਮੈਂ ਸ਼ਾਂਤੀ ਚਾਹੁੰਦੀ। ਅਗਲਾ ਕਹਿੰਦਾ ਯਾਰ ਸਾਹ ਸ਼ਾਂਤੀ ਦਾ ਹੋਵੇ ਤਾਂ ਮਾਰਦਾ ਦੋਲ ਫੇੜੇ। ਸੋ ਇਸ ਕਰਕੇ ਜਿਹੜਾ ਇਰਾਨ ਆ ਉਹ ਸਮਝਦਾ ਤਾਂ ਪਹਿਲਾਂ ਤੋਂ ਸੀਗਾ, ਪਰ ਹੁਣ ਉਹ ਇਸ ਗੱਲ ਤੇ ਅੜ ਗਿਆ, ਉਹਨੂੰ ਪੂਰੀ ਸਮਝ ਆ ਗਈ ਆ ਕਿ ਮੈਂ ਨਿਊਕਲੀਅਰ ਹਥਿਆਰ ਆ ਜਿਹੜੇ ਉਹ ਬਣਾਉਣੇ ਹੀ ਬਣਾਉਣੇ ਆ, ਇਹਦੇ ਤੋਂ ਮੈਂ ਨਹੀਂ ਰੁਕਣਾ। ਤੇ ਦੂਸਰਾ ਜਿਹੜਾ ਆ ਇੱਕ ਇਹ ਨਿਊਕਲੀਅਰ ਦਾ ਪੰਗਾ ਤੇ ਦੂਸਰਾ ਉਹ ਮਿਸਲਾਂ ਦਾ ਜਿਹੜੀਆਂ ਲੌਂਗ ਰੇਂਜ ਮਿਸਲ ਹੈਗੀਆਂ। ਕਹਿਣ ਦਾ ਮਤਲਬ ਅਮਰੀਕਾ
1: ਬੈਠ ਹੀ ਗਿਆ ਹੋਵੇ ਜਿਹੜੀ ਲੜਾਈ ਦੇ ਵਿੱਚ ਲੱਗੇ ਸੀ ਕੁਛ, ਇਹ ਥੋੜੋ ਕਿ ਉਹ ਕੁਛ ਬੰਦਿਆਂ ਨੇ ਬਣਾਉਣੀ, ਜਿਹੜੇ ਬੰਦੇ ਉਸ ਕੰਮ ਨੂੰ ਲੱਗੇ ਆ ਉਹ ਬਣਾਈ ਜਾਂਦੇ ਹੋਣਗੇ, ਹੋ ਸਕਦਾ
0: ਉਹ ਤਾਂ ਆਪਣਾ ਕੰਮ ਕਰਦੇ ਹੀ ਆ। ਹਾਂਜੀ ਉਹ ਆਪਣਾ ਤਾਂ
1: ਬਣਾ ਲਈਏ, ਹੁਣ ਕੀ ਪਤਾ
0: ਇਹਦਾ, ਕੋਈ ਪਤਾ ਨੀਗਾ ਇਹਦਾ, ਇਹਦੇ ਬਾਰੇ ਕੋਈ ਆਪਾਂ ਕਹਿ ਨੀ ਸਕਦੇ, ਕੋਈ ਪਤਾ ਨੀ। ਹੋ ਸਕਦਾ ਉਹਨਾਂ ਨੇ ਉਹ ਪੈਸੇ ਗਏ ਉਹ ਨੇੜੇ ਹੀ ਆ, ਉਹ ਕਹਿੰਦੇ ਆ ਵੀ 80% ਤੀਕਰ ਜਿਹੜਾ ਯੂਰੇਨੀਅਮ ਆ ਉਹ ਪਿਊਰੀਫਿਕੇਸ਼ਨ ਦੀ ਲੋੜ ਹੁੰਦੀ ਆ, ਤੇ ਉਹ 60% ਤੀਕਰ ਉਹਨਾਂ ਨੇ ਕੀਤਾ ਹੋਇਆ। ਪਰ ਇਹ ਬਾਹਰ ਦੀਆਂ ਖ਼ਬਰਾਂ ਆ, ਹੋ ਸਕਦਾ ਇਹ ਤੋਂ ਜ਼ਿਆਦਾ ਵੀ ਪਿਊਰੀਫਿਕੇਸ਼ਨ ਉਹਨਾਂ ਨੇ ਕਰ ਲਈ ਹੋਵੇ ਤੇ ਉਹ ਐਟਮ ਬੰਬ ਬਣਾਉਣ ਦੇ ਨੇੜੇ ਪਹੁੰਚ ਗਏ ਹੋਣ। ਇਹ ਤੁਹਾਨੂੰ ਪਤਾ ਵੀ ਸੀਕ੍ਰੀਸੀਆਂ ਹੁੰਦੀਆਂ, ਤੇ ਇਹਦੇ ਵਿੱਚ ਉਹਨਾਂ ਨੇ ਕੁਛ ਇੱਦਾਂ ਵੀ ਕਿਹਾ ਸੀਗਾ ਕਿ ਉਹ ਜਿਹੜਾ ਉਹਨਾਂ ਦਾ ਉਹ ਸੀਗਾ ਨਾ ਜਿੱਥੇ ਉਹ ਪਿਊਰੀਫਾਈਡ ਯੂਰੇਨੀਅਮ ਰੱਖਿਆ ਹੋਇਆ ਤੇ ਉਹ ਜਿੱਥੇ ਉਹ ਪਿਊਰੀਫਿਕੇਸ਼ਨ ਹੁੰਦੀ ਆ, ਉਹਨੂੰ ਇਹ ਜਦੋਂ ਪਹਿਲਾਂ ਪਿਛਲੇ ਸਾਲ 2025 ਦੇ ਜੂਨ ਦੇ ਵਿੱਚ ਅਮਰੀਕਾ ਨੇ ਤੇ ਇਜ਼ਰਾਈਲ ਨੇ ਹਮਲਾ ਕੀਤਾ ਸੀਗਾ ਨਾ ਉਹਦੇ ਉੱਤੇ ਆਪਣੇ ਇਰਾਨ ਦੇ ਉੱਤੇ, ਉਦੋਂ ਉਹ ਜਿਹੜੀ ਆ ਹੈਗਾ ਸੀ ਉਹ ਫੈਸਿਲਿਟੀ ਉਹ ਅੰਡਰਗਰਾਉਂਡ ਹੈਗੀ ਆ, ਤੇ ਉਹਦੇ ਮੂਹਰੇ ਜਿੱਥੇ ਅੰਦਰ ਨੂੰ ਰਾਹ ਜਾਂਦਾ ਸੀਗਾ ਉੱਥੇ ਇਹ ਬੰਬ ਬੁੰਬ ਮਾਰ ਕੇ ਤੇ ਉਹ ਕਹਿੰਦੇ ਸੀ ਵੀ ਥੱਲੇ ਸਾਰਾ ਕੁਝ ਦੱਬ ਦਿੱਤਾ ਆ। ਤੇ ਉਹ ਇਰਾਨ ਨੇ ਆਪ ਵੀ ਪਿਛਲੇ 2-3 ਮਹੀਨਿਆਂ ਦੀ ਗੱਲ ਆ, ਉਹਨਾਂ ਨੇ ਕਿਹਾ ਸੀਗਾ ਵੀ ਉਹ ਸਾਡਾ ਜਿਹੜਾ ਯੂਰੇਨੀਅਮ ਹੈਗਾ ਉਹ ਤਾਂ ਧਰਤੀ ਥੱਲੇ ਦੱਬਿਆ ਪਿਆ, ਜਦੋਂ ਸਾਨੂੰ ਲੋੜ ਪਊਗੀ ਅਸੀਂ ਕੱਢ ਲਵਾਂਗੇ, ਐਸੀ ਗੱਲ ਨਹੀਂ ਹੈਗੀ। ਸੋ ਉਹ ਹੈਗਾ ਉੱਥੇ ਹੀ। ਤੇ ਅਗਲੀ ਖਬਰ ਖਾਤਰ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਬੀਬੀਸੀ ਦੀ ਖਬਰ ਅਨੁਸਾਰ ਜਿਹੜੀ ਬਾਹਰ ਆਈ ਆ, ਰੂਸ ਤੇ ਅਮਰੀਕਾ ਅਕਸ਼ਾ ਜੀ ਗੱਲ ਥੋੜੀ ਜਿਹੀ ਤਵੱਜੋ ਮੰਗਦੀ ਆ, ਇਹ ਰੂਸ ਤੇ ਅਮਰੀਕਾ ਦੋਵੇਂ ਜਿਹੜੇ ਦੇਸ਼ ਆ ਇਹਨਾਂ ਦੀ ਕੋਸ਼ਿਸ਼ ਅਕਸ਼ਾ ਜੀ ਕੈਨੇਡਾ ਨੂੰ ਖਿਲਾਰਨ ਦੀ ਹੈਗੀ ਆ। ਹਾਂਜੀ ਇਹਦੇ ਵਿਚ ਕਿਹਾ ਇਹ ਗਿਆ ਕਿ ਇਸ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਕੈਨੇਡਾ ਦੇ ਜਿਹੜੇ ਅਲਬਰਟਾ ਦੇ ਲੋਕ ਹੈਗੇ ਆ ਨਾ, ਅਲਬਰਟਾ ਜਿਹੜਾ ਹੈਗਾ ਉਥੋਂ ਦੇ ਲੋਕ ਆ ਜਿਹੜੇ ਉਹ ਵੱਖਵਾਦੀਆਂ ਨੂੰ ਹੱਲਾਫੇਰੀ ਅਮਰੀਕਾ ਵੀ ਦੇ ਰਿਹਾ ਤੇ ਰੂਸ ਵੀ ਦੇ ਰਿਹਾ।
1: ਹਰ ਮੁਲਕ ਜੀ ਚੱਲਦਾ ਜੀ ਸਿਆਸਤ, ਹਰ ਮੁਲਕ ਜਿੰਦਗੀ ਪਾੜ ਕੇ ਰੱਖੋ।
0: ਹਾਂਜੀ ਤੇ ਇਹ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਅਗਰ ਇਹ ਜਿਹੜੀ ਆ ਗੱਲਬਾਤ ਆ ਜਿਹੜੀ ਮਤਲਬ ਜੇ ਗਰਮ ਹੁੰਦੀ ਗਈ ਤਾਂ ਇਹ ਜੇ ਕਾਮਯਾਬ ਹੋ ਗਿਆ ਇਹਦੇ ਵਿਚ ਤਾਂ ਜਿਹੜਾ ਹੈਗਾ ਆਪਣੇ ਡੈਮੋਕ੍ਰੇਟਿਕ ਉੱਥੋਂ ਦੀ ਗੱਲ ਕੇ ਕਹਿਣ ਦਾ ਮਤਲਬ ਜੇ ਦੋਨੇ ਕਾਮਯਾਬ ਹੋ ਗਏ ਇਹਦੇ ਵਿਚ ਉੱਥੋਂ ਦੀ ਡੈਮੋਕ੍ਰੇਸੀ ਆ ਜਿਹੜੀ ਡੈਮੋਕ੍ਰੇਟਿਕ ਪ੍ਰਬੰਧ ਆ ਉਹ ਖਾਸ ਖਤਰੇ ਦੇ ਵਿਚ ਪੈ ਸਕਦੀ ਆ, ਸੰਕਟ ਪੈਦਾ ਕੈਨੇਡਾ ਦੇ ਵਿਚ ਹੋ ਸਕਦਾ ਆ। ਸੋ ਇਹਦੇ ਨਾਲ ਉਹ ਇਹ ਵੀ ਕਿਹਾ ਗਿਆ ਕਿ ਰਿਪੋਰਟ ਆ ਜਿਹੜੀ ਉਹਦੇ ਅਨੁਸਾਰ ਕੈਨੇਡਾ ਵਿਚ ਆ ਰਹੀ ਪੱਤਝੜ ਆ ਜਿਹੜੀ ਨਾ ਹੁਣ ਅੱਗੇ ਆਉਣੀ ਆ ਜਦੋਂ ਪੱਤੇ ਡਿੱਗਣ ਲੱਗਣੇ ਆ ਦਰਖਤਾਂ ਦੇ, ਤੇ ਉਦੋਂ ਕਹਿੰਦੇ ਆ ਵੀ ਕੈਨੇਡਾ ਜਿਹੜਾ ਉਹਦੇ ਪੱਛਮੀ ਪ੍ਰੋਵਿੰਸ ਆ ਜਿਹੜੇ ਆਹ ਸਰੀ ਵਗੈਰਾ ਦਾ ਇਧਰਲਾ ਏਰੀਆ ਇਹ ਪੱਛਮ ਦੇ ਵਿਚ ਆਉਂਦੇ ਆ, ਤੇ ਇਹਦੇ ਵਿਚ ਜਿਹੜੀਆਂ ਵੋਟਾਂ ਪੈ ਕੇ ਰੈਫਰੈਂਡਮ ਕਰਾਇਆ ਜਾ ਰਿਹਾ ਆ।
1: ਅੱਛਾ ਜੀ।
0: ਹਾਂਜੀ ਜੇ ਉਹ ਰੈਫਰੈਂਡਮ ਹੋਇਆ ਤੇ ਉਹਦੇ ਵਿਚ ਫਿਰ ਇਨ੍ਹਾਂ ਨੇ ਪਾਤੀਆਂ, ਕਿਉਂਕਿ ਕਾਕਸਾ ਵੀ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਕਿ ਜਿਹੜਾ ਜਦੋਂ ਹੁਣ ਇਹ ਜਿਹੜਾ ਪੱਛਮੀ ਹੈਗਾ ਨਾ ਕੈਨੇਡਾ ਦੇ ਇਹ ਸ਼ਹਿਰ ਹੈਗੇ ਇਧਰਲੇ ਪਾਸੇ ਸਰੀ ਵਗੈਰਾ ਵੈਨਕੂਵਰ ਵਗੈਰਾ ਇਹ ਜਿਆਦਾ ਪ੍ਰੋਡਕਟਿਵ ਹੈਗੇ ਆ,
1: ਬਿਲਕੁਲ
0: ਇੱਥੇ ਹੀ ਜਿਆਦਾ ਜਿਹੜੀ ਇੰਡਸਟਰੀ ਹੈਗੀ ਆ, ਹੈਗੀ ਹੋਰ ਪਾਸੇ ਵੀ ਆ ਪਰ ਉੱਥੇ ਬਰਫ ਬੁਰਫ ਜਿਆਦਾ ਪੈਣ ਕਰਕੇ ਉੱਥੇ ਘੱਟ ਆ। ਸੋ ਇਹ ਇੱਥੇ ਹੀ ਰੌਲਾ ਪੈ ਰਿਹਾ। ਇਹਦੇ ਵਿਚ ਜਿਹੜੇ ਉਹ ਅਲਬਰਟਾ ਵਗੈਰਾ ਵਾਲੇ ਹੈਗੇ ਆ ਨਾ ਉਹਨਾਂ ਦੇ ਵਿਚ ਇਹਨੂੰ ਕਹਿੰਦੇ ਵੈਸਟਰਨ ਪੱਛਮੀ ਇਲਾਕਾ ਜਿਹੜਾ ਹੈਗਾ ਨਾ ਇੱਥੇ ਦਾ, ਇਹਨਾਂ ਦੇ ਨਾਲ ਉਹ ਅੰਦਰੋਂ ਜਿੱਦਾਂ ਕਈ ਦੇਸ਼ਾਂ ਦੇ ਵਿਚ ਹੁੰਦੀ ਕਿ ਨਹੀਂ ਖਹਿਬਾ ਜੀ ਉਹ ਕਿਸੇ ਉਹ ਫਰਾਂਸ ਤੋਂ ਆਏ ਹੋਣਗੇ ਜਾਂ ਹੋਰ ਕਿਤੇ ਆਏ ਹੋਣਗੇ ਹੋਰਨਾਂ ਦੇਸ਼ਾਂ ਤੋਂ, ਇਸ ਤਰ੍ਹਾਂ ਦਾ ਉੱਥੇ ਜਿਹੜਾ ਸਿਲਸਿਲਾ ਮਾੜਾ ਮੋਟਾ ਜਿਹੜਾ ਏਲੀਨੇਸ਼ਨ ਉਹਨੂੰ ਕਹਿੰਦੇ ਆ ਵੈਸਟਰਨ ਏਲੀਨੇਸ਼ਨ ਦਾ ਉਹਦਾ ਨਾਂ ਦਿੱਤਾ ਹੋਇਆ। ਤੇ ਇਹਦੇ ਵਿਚ ਉਹ ਕਹਿੰਦੇ ਆ ਵੀ ਜਿਹੜਾ ਓਟਾਵਾ ਆ ਜਾਣੀ ਕਿ ਜਿਹੜੀ ਕੈਨੇਡਾ ਦੀ ਰਾਜਧਾਨੀ ਆ ਉਹ ਹਮੇਸ਼ਾ ਵਾਸਤੇ ਇਹਨਾਂ ਦਾ ਪੱਖ ਕਰਦੀ ਆ ਜਿਹੜੇ ਪੱਛਮ ਵੱਲ ਦੇ ਤੱਟ ਦੇ ਉੱਤੇ ਹੈਗੇ ਆ ਸ਼ਹਿਰ ਕੈਨੇਡਾ ਦੇ। ਸੋ ਇਹਨਾਂ ਦੇ ਵਿਚ ਤੇ ਜਿਹੜਾ ਅਲਬਰਟਾ ਆ ਉਹਨਾਂ ਦੇ ਵਿਚ ਥੋੜਾ ਉਹ ਆਪਸ ਵਿਚ ਹੀ ਕਸਮ ਕਸੀ ਜਿਹੜੀ ਉਹ ਚੱਲਦੀ ਆ, ਤੇ ਉਹ ਤੁਹਾਨੂੰ ਪਤਾ ਵੀ ਜਦ ਧੁਖਦੀ ਹੁੰਦੀ ਆ ਤੇ ਉੱਤੇ ਬਾਲਣ ਪਾ ਦੇ ਉਹ ਭਰਾਂਬੜ ਤਾਂ ਜਿਹੜਾ ਉਹ ਲੱਗਣਾ ਹੀ ਹੁੰਦਾ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਉਸੇ ਏਰੀਏ ਦੇ ਵਿਚ ਜਿਆਦਾ ਬਸ, ਬਾਕੀ ਆ ਜਿਹੜਾ ਉੱਥੇ ਜਿਹੜੀ ਆ ਉਹ ਬਰਫ਼ ਬਹੁਤ ਜਿਆਦਾ ਪੈਂਦੀ।
1: ਛੱਡ ਦੋ ਮਿਸੀ ਸਾਗਾ ਨੂੰ ਛੱਡ ਦਿਓ ਤੇ ਬਾਕੀ ਤੇ ਖਾਲੀ ਪਿਆ ਸਾਰਾ ਕੁਝ,
0: ਖਾਲੀ ਪਿਆ ਬਿਲਕੁਲ ਬਿਲਕੁਲ। ਤੇ ਇਸ ਤੋਂ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਬ੍ਰਾਜ਼ੀਲ ਦੇ ਪ੍ਰੈਜੀਡੈਂਟ ਜਿਹੜੇ ਹੁੰਦੇ ਆ ਇਸ ਵੇਲੇ ਜਿਹੜੇ ਮੌਜੂਦਾ ਪ੍ਰੈਜੀਡੈਂਟ ਹੈਗੇ ਲੂਲਾ, ਉਹ ਖਾਕਸਾ ਵੀ ਦੇਸ਼ ਦੀ ਮਾਲੀ ਹਾਲਤ ਆ ਜਿਹੜੀ ਉੱਥੋਂ ਦੀ ਇਕਾਨਮੀ ਆ ਕਹਿਣ ਦਾ ਮਤਲਬ ਉਹਦੇ ਬਾਰੇ ਦੇ ਵਿੱਚ ਜਿਹੜੀ ਆ ਵਾਈਟ ਹਾਊਸ ਦੇ ਵਿੱਚ ਗੱਲਬਾਤ ਜਿਹੜੀ ਆ ਕਰਨ ਜਾ ਰਹੇ ਆ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਹੋਇਆ ਕੀ ਆ ਕਿ ਟੈਰਿਫ ਆ ਜਿਹੜੇ ਉਹ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਪਹਿਲਾਂ 40% ਟੈਕਸ ਲਾਇਆ ਸੀਗਾ ਉਹਦੇ ਉੱਤੇ ਤੇ ਫਿਰ ਉਹਦੇ ਉੱਪਰ ਵੀ 10% ਆ ਟੈਕਸ ਨੀ ਸੋਰੀ ਟੈਰਿਫ ਜਿਹਨੂੰ ਆਪਾਂ ਕਹਿੰਦੇ ਆ ਉਹ ਲਾਇਆ ਸੀਗਾ ਫਿਰ ਉਹਦੇ ਉੱਪਰ ਵੀ 10% ਆ ਜਿਹੜਾ ਹੋਰ ਲਾਤਾ ਸੀਗਾ ਤੇ ਇਹ ਜਿਹੜਾ ਟੈਰਿਫ ਹੁਣ 50% ਹੋ ਗਿਆ ਸੋ ਚੀਜ਼ਾਂ ਮਹਿੰਗੀਆਂ ਹੋ ਗਈਆਂ ਉਹ ਕੰਟਰੀ ਆ ਜਿਹੜਾ ਤੁਹਾਨੂੰ ਪਤਾ ਵੀ ਸਾਊਥ ਅਮਰੀਕਾ ਦਾ ਸਭ ਤੋਂ ਵੱਡਾ ਕੰਟਰੀ ਉਹੀ ਆ ਖਾਕ ਸਾਹਿਬ ਜੀ
1: ਮੇਰੇ ਕੋਲ ਇੱਕ ਗੱਲ ਵੈਸੇ ਵੀ ਮੈਂ ਤੁਹਾਨੂੰ ਜਿਹੜੀ ਮੇਰੇ ਮਨ ਚ ਆ ਰਹੀ ਹੈ ਕਿ ਟਰੰਪ ਸਾਹਿਬ ਨੇ ਟੈਰਿਫ ਲਾ ਕੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਦਾ ਰੀਜ਼ਨ ਮੈਂ ਦੱਸ ਦਿੰਦਾ ਕੀ ਹੈ ਮੁਲਕ ਜਿਹੜੇ ਨਾ ਮੁਖ ਦੇ ਵਿੱਚ ਸਮਾਨ ਇੱਥੇ ਵੰਡੀ ਜਾਂਦੇ ਸੀ ਤੇ ਜਦੋਂ ਇਹਨਾਂ ਦੇ ਮੁਲਕ ਜਾਂਦਾ ਸੀ ਤੇ ਉੱਥੇ ਉਹਦੇ ਤੇ ਟੈਰਿਫ ਲਾਉਂਦੇ ਸੀ ਠੋਕ ਕੇ ਤੇ ਉਹਦੀ ਵਜ੍ਹਾ ਦੇ ਨਾਲ ਇਹ ਹੈ ਕਲੈਕਸ਼ਨ ਤੇ ਅਮਰੀਕਾ ਨੇ ਕੀਤੀ ਨਾ ਟਰੰਪ ਸਾਹਿਬ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਕੈਨੇਡਾ ਜੋ ਸਮਾਨ ਆਉਂਦਾ ਸੀ ਇੱਦਾਂ ਸੀ ਜਿੱਦਾਂ ਨਾਲ ਦੇ ਸੂਬੇ ਚੋਂ ਆ ਰਿਹਾ ਸਾਰਾ ਕੁਛ
0: ਬਿਲਕੁਲ
1: ਪਰ ਇਹ ਠੀਕ ਆ ਕਿ ਤੁਸੀਂ ਆਪਣੀ ਕੰਟਰੀ ਹੋ ਜੋ ਤੁਸੀਂ ਲਾ ਰਹੇ ਹੋ ਤੇ ਉਹਦੇ ਬਰਾਬਰ ਦਾ ਤੇ ਦਿਓ ਨਾ ਸਾਨੂੰ ਵੀ
0: ਹਾਂਜੀ ਖਾਕਸਾ ਜੀ ਤੁਹਾਡੀ ਗੱਲ ਵੀ ਸਹੀ ਆ ਇਹਦਾ ਦੂਸਰਾ ਪੱਖ ਖਾਕਸਾ ਵੀ ਇਹ ਆ ਕਿ ਜਿਹੜੀ ਅਮਰੀਕਾ ਦੇ ਵਿੱਚ ਚੀਜ਼ ਪ੍ਰੋਡਿਊਸ ਹੁੰਦੀ ਆ ਉਹਦੇ ਤੇ ਖਰਚ ਬਹੁਤ ਆਉਂਦਾ
1: ਹਾਂਜੀ ਲੇਬਰ ਮਹਿੰਗੀ ਆ
0: ਲੇਬਰ ਮਹਿੰਗੀ ਆ ਨਾ ਸੋ ਇੱਥੇ ਆ ਜਿਹੜਾ ਖਰਚ ਜ਼ਿਆਦਾ ਆਉਂਦਾ ਆ ਉਹ ਜਿਹੜੀ ਇੰਟਰਨੈਸ਼ਨਲ ਮਾਰਕੀਟ ਆ ਉਹਦੇ ਵਿੱਚ ਮਾਲ ਵਿਕਦਾ ਨੀ ਕਿਉਂਕਿ ਉਹ ਮਹਿੰਗਾ ਹੁੰਦਾ ਜਿਹੜੀ ਆਮ ਪਰਜਾ ਆ ਉਹ ਉਹਨੂੰ ਖਰੀਦ ਸਕਣ ਦੀ ਸਮਰੱਥਾ ਨੀ ਹੁੰਦੀ ਉੱਥੇ ਇਸ ਕਰਕੇ ਜਿਹੜੇ ਅਮਰੀਕਾ ਵਰਗੇ ਜਾਂ ਯੂਰਪੀਅਨ ਕੰਟਰੀ ਇਹਨਾਂ ਦਾ ਮਾਲ ਆ ਜਿਹੜਾ ਉਹ ਘੱਟ ਵਿਕਦਾ ਦੂਸਰੇ ਮੁਲਕਾਂ ਦੇ ਵਿੱਚ ਉਹਨਾਂ ਦਾ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਜ਼ਿਆਦਾ ਵਿਕ ਜਾਂਦਾ ਇਸ ਕਰਕੇ ਫਿਰ ਹਾਂ ਸੋ ਇਸ ਕਰਕੇ ਇਹਨਾਂ ਨੂੰ ਉਹ ਡਰ ਰਹਿੰਦਾ ਪਈ ਉਹ ਮੁਲਕ ਆ ਜਿਹੜੇ ਉਹ ਜ਼ਿਆਦਾ ਪੈਸਾ ਨਾ ਖਿੱਚਣ ਬਾਕੀ ਤੁਹਾਨੂੰ ਪਤਾ ਕਰ ਸਕਦਾ ਜੀ ਪੋਲੀਟੀਸ਼ੀਅਨ ਆ ਜਿਹੜੇ ਉਹਨਾਂ ਦਾ ਪਤਾ ਨੀ ਕੀ ਕਰਦੇ ਆਪਾਂ ਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ
1: ਸਾਹਿਬ ਤੇ ਸ਼ਰੇਆਮ ਖੁੱਲ ਕੇ ਆਏ ਨਾ ਸਾਹਮਣੇ ਇੰਡੀਆ ਦੇ ਨਾਲ ਵੀ ਖੁੱਲ ਕੇ ਆਏ ਬਈ ਇੰਨੇ ਪਰਸੈਂਟ
0: ਹਾਂਜੀ ਹਾਂਜੀ ਹਾਂਜੀ
1: ਤੁਸੀਂ ਆਪਣੇ ਸ਼ਿਪ ਭੇਜੀ ਜਾ ਰਹੇ ਹੋ ਭਰ ਭਰ ਕੇ ਸਾਨੂੰ ਕੁਝ ਦਿੰਦੇ ਨਹੀਂ ਤੇ ਸਾਡਾ ਜਾਂਦਾ ਸਮਾਨ ਤੇ ਤੁਸੀਂ ਉਹਦੇ ਤੇ ਠੋਕ ਕੇ ਲਾ ਦਿੰਦੇ ਆ ਇਹ ਚੀਜ਼ਾਂ ਤੇ ਹੈ ਨਾ ਫਿਰ ਕੰਟਰੀ ਨੂੰ ਟਰੰਪ ਇਸ ਗੱਲੋਂ ਤੇ ਮੈਂ ਟਰੰਪ ਸਾਹਿਬ ਦੀ ਸਲਾਹ ਕਰਦਾ ਕਿ ਵੀ ਉਹਨਾਂ ਨੇ ਟੈਰਿਫ ਲਾ ਕੇ ਕੰਟਰੀ ਲਈ ਚੰਗਾ ਕੀਤਾ
0: ਹਾਂਜੀ ਤੇ ਟਰੰਪ ਨੇ ਪਿਛਲੇ ਸਾਲ ਬ੍ਰਾਜ਼ੀਲ ਦੇ ਜਿਹੜੇ ਸਾਬਕਾ ਪ੍ਰੈਜੀਡੈਂਟ ਆ ਉਹਦੇ ਉੱਪਰ ਖਾਕ ਸਾਹਿਬ ਜਿਹੜੇ ਵੱਡੀ ਖੋਰੀ ਦੇ ਕੇਸ ਚੱਲਦੇ ਸੀਗੇ ਉਹਨੂੰ 27 ਸਾਲ ਦੀ ਕੈਦ ਹੋ ਗਈ ਸੀ ਬੋਲਸੋਨੇਰੋ ਨੂੰ ਤੇ ਫੇਰ ਟਰੰਪ ਸਾਹਿਬ ਨੇ ਇਹ ਜਿਹੜੇ ਹੁਣ ਨਵੇਂ ਉੱਥੋਂ ਦੇ ਪ੍ਰੈਜੀਡੈਂਟ ਹੈਗੇ ਆ ਇਹਨੂੰ ਬੇਨਤੀ ਕੀਤੀ ਆ ਗੱਲਬਾਤ ਕੀਤੀ ਆ ਬੇਨਤੀ ਕਾਹਦੀ ਹੁੰਦੀ ਆ ਉਹ ਦਬਕਾ ਮਾਰਨਾ ਹੁੰਦਾ ਮਾੜਾ ਜਿਹਾ ਤੇ ਆਪਾਂ ਬੇਨਤੀ ਕਹਿ ਦਿੰਦੇ ਆ ਕਿ ਉਹ ਜਿਹੜੀ ਆ ਉਹਦੀ ਕੈਦ ਆ 27 ਸਾਲ ਦੀ ਉਹਨੂੰ ਤੂੰ ਭਰਾਵਾ ਮਾਫ਼ ਕਰ ਦੇ ਉਹਨੂੰ ਛੱਡ ਦੇ ਜੇਲ੍ਹ ਚੋਂ ਇਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਇਹ ਹੋ ਰਹੀ ਆ ਇੱਥੇ ਅਮਰੀਕਾ ਦੇ ਵਿੱਚ ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਆਪਣੇ ਕੋਲ ਉਹ ਹੈਗੀ ਆ ਰੂਸ ਵਿੱਚੋਂ ਖਬਰ ਆ ਰਹੀ ਹੈ ਕਿ ਉੱਥੋਂ ਦੇ ਪ੍ਰੈਜੀਡੈਂਟ ਪੁਟਿਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਅਸੈਸੀਨੇਸ਼ਨ ਦਾ ਖਤਰਾ ਹੋ ਗਿਆ ਖਾਕ ਸਾਹਿਬ ਜੀ ਉਹਨਾਂ ਦਾ ਕਤਲ ਕਰਨ ਦਾ ਜਿਹੜਾ ਉਹ ਮੁੱਦਾ ਸਾਹਮਣੇ ਆਇਆ ਤੇ ਜਿਹਦੇ ਕਾਰਨ ਖਾਕ ਸਾਹਿਬ ਜੀ ਉੱਥੋਂ ਦੀ ਜਿਹੜੀ ਹੈਗੀ ਆ ਸਿਕਿਉਰਿਟੀ ਆ ਉਹਨੂੰ ਪੂਰੀ ਹੋਰ ਟਾਈਟ ਕਰ ਦਿੱਤਾ ਗਿਆ ਜਿਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਜਿਹੜੇ ਜਿੱਦਾਂ ਉਹ ਪਹਿਲਾਂ ਆਪਣੀ ਪੂਰੀ ਖੁੱਲ ਦੇ ਨਾਲ ਉਹ ਆਪਣੇ ਜਿਹੜੇ ਉਹਦੇ ਘਰ ਹੋਣਗੇ ਜਾਂ ਜਿੱਥੇ ਜਾ ਕੇ ਰਹਿੰਦੇ ਹੋਣਗੇ ਉਹਨਾਂ ਦੇ ਉੱਤੇ ਉਹ ਜਾਂਦੇ ਆਉਂਦੇ ਸੀਗੇ ਤੇ ਹੁਣ ਥੋੜਾ ਜਿਹਾ ਕਹਿੰਦੇ ਆ ਵੀ ਉਹਨਾਂ ਨੂੰ ਜ਼ਿਆਦਾ ਸਖਤੀ ਆ ਜਿਹੜੀ ਜ਼ਿਆਦਾ ਸਿਕਿਉਰਿਟੀ ਜਿਹੜੀ ਟਾਈਟ ਕਰ ਦਿੱਤੀ ਗਈ ਆ ਕਿਉਂਕਿ ਉਹਨਾਂ ਦੀ ਜਾਨ ਨੂੰ ਜਿਹੜਾ ਉਹ ਖਤਰਾ ਸੀਗਾ ਕਿ ਉਹਨਾਂ ਨੂੰ ਕੋਈ ਅਸੈਸੀਨੇਟ ਨਾ ਕਰ ਦੇਵੇ ਇਹ ਸੀਗੀ ਰੂਸ ਦੀ ਖਬਰ ਤੇ ਇਹਦੇ ਨਾਲ ਅਗਲੀ ਖਬਰ ਖਾਕਸਾ ਵੀ ਹੈਗੀ ਆ ਜਿਹੜੀ ਰੋਮਾਨੀਆ ਜਿਹੜਾ ਦੇਸ਼ ਹੈਗਾ ਉੱਥੇ ਉਹ EU ਦਾ ਮੈਂਬਰ ਆ ਤੇ ਮੈਂ ਉੱਥੇ ਘੁੰਮਦਾ ਫਿਰਦਾ ਰਿਹਾ ਜਾਂਦਾ ਰਿਹਾ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਇਹ ਜਦੋਂ ਸੋਵੀਅਤ ਯੂਨੀਅਨ ਟੁੱਟੀ ਆ ਤੇ ਇਹ ਸਾਰੇ ਦੇਸ਼ ਸੀ ਜਿਹੜੇ ਖਿਲਰ ਗਏ ਸੀਗੇ ਤੇ ਇਹ ਰੋਮਾਨੀਆ ਵੀ ਆ ਜਿਹੜਾ ਇਹ ਵੀ ਜਿਹੜਾ ਸੀਗਾ ਇਹ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਆ ਗਿਆ ਤੇ ਨੇਟੋ ਦੇ ਵਿੱਚ ਵੀ ਆ ਗਿਆ ਦੋਨਾਂ ਦਾ ਮੈਂਬਰ ਸੀਗਾ ਇਹ ਪਰ ਅੱਜ ਦੀ ਖ਼ਬਰ ਹੈ ਜਿਹੜੀ ਇਹਦੇ ਮੁਤਾਬਕ ਖਾਕ ਸਾਹਿਬ ਜੀ ਏਦਾਂ ਲੱਗ ਰਿਹਾ ਤੇ ਰੋਮਾਨੀਆ ਜਿਹੜਾ ਉਹ ਮੁੜ ਕੇ ਫੇਰ ਯੂਰਪੀਅਨ ਯੂਨੀਅਨ ਦੀ ਤੇ ਨੇਟੋ ਤੋਂ ਵੀ ਸ਼ਾਇਦ ਉਹ ਬਾਹਰ ਨਿਕਲਣ ਦੀ ਜਿਹੜੀ ਉਹਦੀ ਸੋਚ ਉਸ ਤਰ੍ਹਾਂ ਦੀ ਬਣੀ ਹੋਈ ਆ ਪਰ ਅਗਰ ਆ ਰਿਹਾ ਸਮਾਂ ਜਿਹੜਾ ਉਹ ਵੀ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ ਇਹ ਇੱਦਾਂ ਹੁੰਦੀ ਆ ਜਾਂ ਨਹੀਂ ਪਰ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਖਾਕ ਸਾਹਿਬ ਜੀ ਉਹਦੇ ਤੋਂ ਇਹ ਲੱਗ ਰਿਹਾ ਕਿ ਯੂਰਪੀਅਨ ਯੂਨੀਅਨ ਜਿਹੜੀ ਇਹਨੇ ਬਹੁਤਾ ਸਮਾਂ ਜਿਹੜਾ ਹੋ ਰਿਹਾ ਉਹ ਕੱਟਣਾ ਨੀ ਇਹ ਛਿਲਰ ਦੀ ਲੱਗਦੀ ਆ ਉਹਦੇ ਵਿੱਚ ਗੱਲਬਾਤ ਇਸ ਤਰ੍ਹਾਂ ਹੈ ਖਾਕ ਸਾਹਿਬ ਜੀ ਬਹੁਤ ਸਾਰੇ ਯੂਰਪੀਅਨ ਯੂਨੀਅਨ ਦੇ ਜਿਹੜੇ ਕੰਟਰੀ ਆ ਨਾ ਉਹ ਨਿੱਕੇ ਨਿੱਕੇ ਕੰਟਰੀ ਉਹਨਾਂ ਦੀ ਪੂੰਜੀ ਹੈ ਨੀ ਤੇ ਜਿਹੜੀ ਵੱਡੀ ਪੂੰਜੀ ਆ ਉਹ ਥੋੜੀ 3-4 ਕੰਟਰੀ ਆ ਖਾਸ
1: 3-4 ਹੀ ਆ ਜਿਆਦੇ ਨਹੀਂ ਹੈਗੇ
0: ਹਾਂਜੀ ਇਹ ਕਿ ਯੂਕਰੇਨ ਸੀਗਾ ਯੂਕਰੇਨ ਤਾਂ ਖੈਰ ਹੈ ਹੀ ਯੂਨੀਅਨ ਤੋਂ ਬਾਹਰ ਹੀ ਆ ਨੇਟੋ ਤੋਂ ਵੀ ਬਾਹਰ ਆ ਪਰ ਉਹ ਜਿਹੜਾ ਫਰਾਂਸ ਹੋਇਆ ਜਰਮਨ ਹੋਇਆ ਯੂਕੇ ਹੋਇਆ ਤੇ ਬਾਕੀ ਆਹ ਸਪੇਨ ਵਗੈਰਾ ਫਰਾਂਸ ਹੋਇਆ ਇਹ ਪੰਜ ਸੱਤ ਕੰਟਰੀ ਆ ਜਿਨ੍ਹਾਂ ਦੇ ਵਿਚ ਉਹਨਾਂ ਨੇ ਵੀ ਸਾਹਿਬ ਸਾਹਿਬ ਜੀ ਦੇਖ ਲਓ ਤੁਸੀਂ ਹੁਣ ਜਿੰਨੇ ਮਰਜ਼ੀ ਲੈ ਲਓ ਯੂਕੇ ਲੈ ਲਓ ਫਰਾਂਸ ਲੈ ਲਓ ਜਰਮਨ ਲੈ ਲਓ
1: ਨਿਕਲ ਗਿਆ ਸੀ ਨਾ ਯੂਕੇ ਨਿਕਲ ਗਿਆ
0: ਯੂਕੇ ਤਾਂ ਨਿਕਲ ਗਿਆ ਹਾਂਜੀ
1: ਹੋਰ ਥੋੜੇ ਥੋੜੇ ਹੋਰ ਕਰਕੇ ਨਿਕਲ ਪਰ ਚਾਰ ਪੰਜ ਕੰਟਰੀ ਵੀ ਵਜੇ ਰਹਿਣ ਨਾ ਜਿਹੜੇ ਯੂਰਪ ਦੇ ਹੈਗੇ ਆ ਆਪਸ ਵਿਚ ਤੇ ਮੈਨੂੰ ਮੈਂ ਸਾਰਿਆਂ ਦੇ ਭਾਰੂ ਆ ਉਹਨਾਂ ਨੂੰ
0: ਹਾਂਜੀ ਬਿਲਕੁਲ ਉਹ ਇਹੀ ਕਾਰਨ ਆ ਜਿਹੜੇ ਬਾਕੀ ਦੇ ਕੰਟਰੀ ਆ ਜਿਹੜੇ ਛੋਟੇ ਛੋਟੇ ਜਿਹਨਾਂ ਦੀ ਪੂੰਜੀ ਹੈ ਨੀ ਉਹ ਫੇਰ ਉਹਨਾਂ ਨੂੰ ਬਾਰਾ ਨੀ ਨਾ ਖਾਂਦਾ ਉਹ ਜਿੱਦਾਂ ਹੁਣ ਤੇਲ ਦੇਖੋ ਮਹਿੰਗਾ ਹੋ ਗਿਆ ਹੁਣ ਜਿਹੜੇ ਜਰਮਨ ਵਰਗੇ ਕੰਟਰੀ ਆ ਜਾਂ ਫਰਾਂਸ ਵਰਗੇ ਉਹ ਤਾਂ ਸਟਾਬਲਿਸ਼ ਆ ਉਹਨਾਂ ਦੀਆਂ ਕਲੋਨੀਆਂ ਦੂਸਰਿਆਂ ਦੇਸ਼ਾਂ ਤੇ ਵੀ ਕਿੰਨਿਆਂ ਤੇ ਉਹਨਾਂ ਦੇ ਹਜੇ ਤੀਕਰ ਵੀ ਕਲੋਨੀਆਂ ਹੈਗੀਆਂ ਸੋ ਉਹਨਾਂ ਕੋਲ ਇਨਕਮ ਹੈਗੀ ਆ ਤੇ ਬਾਕੀ ਇਹ
1: ਚੀਮਾ ਸਾਹਿਬ ਆਪਾਂ ਖਬਰਾਂ ਨੂੰ ਕਰਦੇ ਆ ਜੀ ਖਤਮ ਡਾਕਟਰ ਸਾਹਿਬ ਜੁੜ ਗਏ ਆ ਤੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਆਪਾਂ ਚੀਮਾ ਸਾਹਿਬ ਅਗਲੀ ਗੱਲਬਾਤ ਕਰਦੇ ਆ ਤੇ ਲਓ ਜੀ ਡਾਕਟਰ ਸਾਹਿਬ ਵੀ ਜੁੜ ਗਏ ਤੇ ਚੀਮਾ ਸਾਹਿਬ ਵੀ ਜੁੜ ਗਏ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਨੇ ਹਮੇਸ਼ਾ ਬੇਨਤੀ ਕਰਦਾ ਵਾਂ ਕਿ ਉਹਨਾਂ ਦਾ ਪ੍ਰੋਗਰਾਮ ਬਹੁਤ ਮਿਆਰੀ ਹੁੰਦਾ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਇਹ ਸਰੀਰ ਦੇ ਨਾਲ ਦੇਖੋ ਪੈਸਾ ਸਾਰੀ ਦੁਨੀਆ ਕਮਾਉਂਦੀ ਫਿਰਦੀ ਹੈ ਪਤਾ ਨੀ ਦੇਖੋ ਲੱਖਾਂ ਅਰਬਾਂ ਰੁਪਇਆ ਲੋਕ ਛੱਡ ਕੇ ਚਲੇ ਜਾਂਦੇ ਬਿਮਾਰੀਆਂ ਤੋਂ ਸੋ ਉਹ ਇੱਕ ਐਸੀਆਂ ਚੀਜ਼ਾਂ ਦੱਸਦੇ ਆ ਕਿ ਜਿਹਦੇ ਨਾਲ ਤੁਸੀਂ ਇਹ ਸਰੀਰ ਦੇ ਵਿਚ ਕੋਈ ਵੀ ਪ੍ਰੋਬਲਮ ਹੈਗੀ ਉਹਦੀਆਂ ਇਹ ਚੀਜ਼ਾਂ ਹੈਗੀਆਂ ਜਿਹਦੇ ਨਾਲ ਠੀਕ ਹੋ ਸਕਦੀਆਂ ਤੇ ਡਾਕਟਰ ਸਾਹਿਬ ਆਪ ਵੀ ਜਿਹੜੇ ਹੈਗੇ ਆ ਉਹ ਉਹਨਾਂ ਦੀ ਕਲੀਨਿਕ ਹੈਗੀ ਆ ਤੁਸੀਂ ਉਹਨਾਂ ਨਾਲ ਵੀ ਰਾਬਤਾ ਕਰ ਸਕਦੇ ਹੋ ਜੇ ਤੁਸੀਂ ਸਮਝਦੇ ਹੋ ਕਿ ਇੱਥੇ ਚੈੱਕ ਕਰਕੇ ਪਤਾ ਕਰਕੇ ਕੋਈ ਆਰਾਮ ਆ ਸਕਦਾ ਤੇ ਬਿਲਕੁਲ ਉਹਨਾਂ ਨੂੰ ਵੀ ਮੌਕਾ ਦਿਓ ਬੜੀ ਮਿਹਰਬਾਨੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਨੂੰ ਵੈਲਕਮ
2: ਹਾਂਜੀ ਖਤ ਸਾਹਿਬ ਕੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ
0: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਕੀਮਾ ਸਾਹਿਬ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹੋ ਗਿਆ ਤੁਹਾਡੇ ਇਸ ਪ੍ਰੋਗਰਾਮ ਦੇ ਵਾਸਤੇ ਔਰ ਇਸ ਪ੍ਰੋਗਰਾਮ ਦੇ ਵਿਚ ਅਸੀਂ ਲੜੀਵਾਰ ਸਿਲਸਿਲੇ ਵਾਰ ਇੱਕ ਕਥਾ ਰੂਪੀ ਇਸ ਸਰੀਰ ਦੀ ਵਿਆਖਿਆ ਤੁਹਾਡੇ ਨਾਲ ਕਰ ਰਹੇ ਹਾਂ ਔਰ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆ ਅਸੀਂ ਅਲੱਗ ਅਲੱਗ ਹਿੱਸਿਆਂ ਨੂੰ ਵੰਡ ਕੇ ਉਹਨਾਂ ਵਿਚ ਕਿਹੜੇ ਕਿਹੜੇ ਅੰਗ ਨੇ ਤੇ ਉਹਨਾਂ ਦੇ ਵਿਚ ਅਗਰ ਕੋਈ ਖਰਾਬੀ ਆ ਜਾਂਦੀ ਹੈ ਤੇ ਬਾਹਰ ਬਾਹਰ ਸਾਨੂੰ ਕੀ ਪਤਾ ਲੱਗੇਗਾ ਵੀ ਅੰਦਰ ਕਿਹੜੇ ਅੰਗ ਚ ਕਿੱਥੇ ਖਰਾਬੀ ਹੋ ਗਈ ਸੋ ਬਹੁਤ ਸਾਰੀਆਂ ਆਸਾਨ ਜਿਹੀਆਂ ਗੱਲਾਂ ਹੁੰਦੀਆਂ ਨੇ ਕਈ ਗੱਲਾਂ ਜਿਹੜੀਆਂ ਅਸੀਂ ਆਮ ਤੌਰ ਤੇ ਬਾਹਰੋਂ ਵੇਖ ਕੇ ਤੇ ਦੱਸ ਸਕਦੇ ਹਾਂ ਪਰ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ ਕਰਨ ਦਾ ਮਕਸਦ ਇਹ ਆ ਕਿ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਇਗਨੋਰ ਕਰ ਜਾਂਦੇ ਹਾਂ ਉਹਦੀ ਪਰਵਾਹ ਨਹੀਂ ਕਰਦੇ ਤੇ ਜਦੋਂ ਉਹਦੀ ਪਰਵਾਹ ਨਹੀਂ ਕਰਦੇ ਫਿਰ ਉਹ ਲੰਬੇ ਵੱਡੇ ਸਕੇਲ ਤੇ ਜਦੋਂ ਸਾਡੇ ਸਾਹਮਣੇ ਪੇਸ਼ ਹੁੰਦੀਆਂ ਨੇ ਤੇ ਫਿਰ ਅਸੀਂ ਇਹ ਕਹਿੰਦੇ ਹਾਂ ਹਾਏ ਹਾਏ ਹੁਣ ਤੇ ਚੰਗਾ ਭਲਾ ਸੀਗਾ ਬਾਹਰੋਂ ਆਇਆ ਸੀਗਾ ਹਾਂਜੀ ਜਿਸ ਤਰ੍ਹਾਂ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਸਡਨ ਹੀ ਫਲਾਣਾ ਹੋ ਗਿਆ ਚਾਣੀ ਅਚਾਨਕ ਹੀ ਗੱਲ ਹੋ ਗਈ ਇਹ ਆਪਾਂ ਵਾਰ ਵਾਰ ਗੱਲ ਕਹਿ ਰਹੇ ਹਾਂ ਤੇ ਸੱਜਣਾ ਮਿੱਤਰਾਂ ਨੂੰ ਸੁਣਨ ਵਾਲਿਆਂ ਨੂੰ ਇਹ ਦੁਹਰਾ ਰਹੇ ਹਾਂ ਉਹ ਭਲੇ ਮਾਨਸੋ ਅਚਾਨਕ ਕੁਝ ਨਹੀਂ ਹੁੰਦਾ ਗੱਲਾਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿਚ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਅਸੀਂ ਉਹਨਾਂ ਦੀ ਪਰਵਾਹ ਨਹੀਂ ਕੀਤੀ ਜੇ ਅਸੀਂ ਉਹਨਾਂ ਦੀ ਪਰਵਾਹ ਕੀਤੀ ਹੁੰਦੀ ਤੇ ਉਹ ਹਾਏ ਹਾਏ ਵਾਲੀ ਗੱਲ ਜਾਂ ਸੱਜਣ ਵਾਲੀ ਗੱਲ ਅਸੀਂ ਨਹੀਂ ਸੀ ਕਹਿੰਦੀ ਹੈ ਅਚਾਨਕ ਹੀ ਹੋ ਗਿਆ ਕੁਝ ਹਾਂਜੀ ਅਚਾਨਕ ਹੀ ਹਾਰਟ ਅਟੈਕ ਹੋ ਗਿਆ ਅਚਾਨਕ ਹੀ ਇਹਨੂੰ ਸਟ੍ਰੋਕ ਹੋ ਗਿਆ ਸੋ ਅਚਾਨਕ ਕੁਛ ਨਹੀਂ ਹੁੰਦਾ ਤੇ ਉਹ ਅਚਾਨਕ ਕੁਛ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਅਚਾਨਕ ਉਹਦਾ ਵੇਰਵਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਿ ਆਹ ਗੱਲਾਂ ਨੇ ਜੇ ਤੁਸੀਂ ਇਹਨਾਂ ਇਹਨਾਂ ਗੱਲਾਂ ਦਾ ਧਿਆਨ ਕਰ ਲਿਆ ਤੇ ਫਿਰ ਅਚਾਨਕ ਵਾਲੀ ਗੱਲ ਨਹੀਂ ਹੈਗੀ ਤੁਸੀਂ ਅਗਾਉ ਪ੍ਰਬੰਧ ਕਰ ਲਏ ਹੋਣਗੇ ਤੇ ਨਿੱਕੀ ਜਿਹੀ ਗੱਲ ਨੂੰ ਉੱਥੇ ਹੀ ਸੰਭਾਲ ਲਿਆ ਹੋਊਗਾ ਕਿ ਉਹ ਵੱਡਾ ਵੇਰਵਾ ਨਾ ਬਣ ਜਾਵੇ ਹਮਾਸ ਵਾਂਗ ਹਾਂਜੀ ਹੁਣ ਅਸੀਂ ਇੱਥੇ ਇਸ ਗੱਲਾਂ ਦੇ ਵਿਚ ਚਲਦਿਆਂ ਚਲਦਿਆਂ ਬ੍ਰੇਨ ਦੇ ਸੰਬੰਧ ਵਿਚ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਫਿਰ ਅਸੀਂ ਨੈਕ ਦੇ ਸੰਬੰਧ ਵਿਚ ਤੁਹਾਡੇ ਨਾਲ ਗੱਲਾਂ ਕੀਤੀਆਂ ਸੀਗੀਆਂ ਫਿਰ ਅਸੀਂ ਚੈਸਟ ਤੇ ਪਹੁੰਚ ਗਏ ਸਾਂ ਛਾਤੀ ਦੇ ਉੱਪਰ ਪਹੁੰਚ ਗਏ ਸਾਂ ਔਰ ਛਾਤੀ ਦੇ ਉੱਪਰ ਪਹੁੰਚ ਕੇ ਮੈਂ ਇਹ ਕਿਹਾ ਸੀਗਾ ਵੀ ਛਾਤੀ ਦੀ ਬਣਤਰ ਕੀ ਹੈ ਪਸਲੀਆਂ ਕਿੰਨੀਆਂ ਹੈਗੀਆਂ ਨੇ ਕਿਵੇਂ ਕਿਵੇਂ ਅਰੇਂਜਡ ਹੈਗੀਆਂ ਨੇ ਇਹਨਾਂ ਦੇ ਜੋੜ ਕਿਵੇਂ ਲੱਗਦੇ ਹੈਗੇ ਨੇ ਸਟਰਨਮ ਦੇ ਨਾਲ ਤੇ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਕਿਵੇਂ ਜੋੜ ਲੱਗਦੇ ਨੇ ਇਹ ਸਾਰੀਆਂ ਗੱਲਾਂ ਦਾ ਵੇਰਵਾ ਭਾਵ ਇਸ ਛਾਤੀ ਦੀ ਬਣਤਰ ਕਿਵੇਂ ਬਣੀ ਹੋਈ ਹੈ ਤੇ ਇਹ ਬਣਤਰ ਐਬਡੋਮਨ ਨਾਲ ਪੇਟ ਨਾਲ ਵੱਖਰੀ ਕਿਵੇਂ ਹੈ ਉਹਦਾ ਵੇਰਵਾ ਮੈਂ ਤੁਹਾਨੂੰ ਦਿੱਤਾ ਸੀਗਾ ਉਸ ਤੋਂ ਬਾਅਦ ਇਸ ਛਾਤੀ ਦੇ ਵਿਚਲੇ ਜਿਹੜੇ ਅੰਗ ਹਨ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਸੀਗੀ ਜਿਹਦੇ ਵਿਚ ਹਾਰਟ ਹੈਗੇ ਨੇ ਫੇਫੜਾ ਹੈਗੇ ਨੇ ਮਿਡਿਆਸਟਾਈਨਿਅਮ ਹੈਗਾ ਮਿਡਿਆਸਟਾਈਨਿਅਮ ਬੇਸਿਕਲੀ ਅੰਗ ਨਹੀਂ ਹੈਗਾ ਇੱਕ ਮਿਡਿਆਸਟਾਈਨਿਅਮ ਇੱਕ ਰਸਤਾ ਹੈਗਾ ਇੱਕ ਪਾਥਵੇ ਹੈਗਾ ਆ ਜਿਹੜਾ ਉੱਪਰ ਵਾਲੇ ਅੰਗਾਂ ਸਿਰ ਤੋਂ ਲੈ ਕੇ ਹੇਠਾਂ ਤੱਕ ਉੱਪਰ ਵਾਲੇ ਅੰਗਾਂ ਨੂੰ ਰਸਤਾ ਦਿੰਦਾ ਹੇਠਾਂ ਜਾਣ ਵਾਸਤੇ ਹੇਠਾਂ ਵਾਲੀਆਂ ਚੀਜ਼ਾਂ ਨੂੰ ਉੱਪਰ ਜਾਣ ਵਾਸਤੇ ਰਸਤਾ ਦਿੰਦਾ ਆ, ਉਹ ਇੱਕ ਰਸਤਾ ਹੈ, ਪਾਥਵੇ, ਇਹਨੂੰ ਅਸੀਂ ਕਾਮਨ ਪਾਥਵੇ ਕਹਿ ਸਕਦੇ ਹਾਂ। ਤੇ ਛਾਤੀ ਵਿੱਚ ਜਦੋਂ ਲੱਗਦਾ ਹੈ, ਕਿਉਂਕਿ ਛਾਤੀ ਦੇ ਬਿਲਕੁਲ ਵਿਚਕਾਰ ਹੈਗਾ ਆ, ਇਸ ਕਰਕੇ ਇਹਦਾ ਨਾਂ ਪੈ ਗਿਆ ਮਿਡਿਆਸਟਾਈਨਮ, ਮਿਡ ਦੇ ਵਿੱਚ ਹੋਣ ਕਰਕੇ। ਔਰ ਇਹ ਮਿਡਿਆਸਟਾਈਨਮ ਦੇ ਬਾਰੇ ਆਪਾਂ ਗੱਲ ਕਰੀ ਸੀ ਵੀ ਇਹ ਮਿਡਿਆਸਟਾਈਨਮ ਜੇ ਬਾਹਰੋਂ ਵੇਖਣਾ ਹੋਵੇ ਤੇ ਜਿਵੇਂ ਦੀਵਾਰ ਕਿਸੇ ਦੀ ਬੇਨਤੀ ਕਰੀ ਦੀ ਹੈ ਨਾ, ਤੇ 9 ਇੰਚ ਦੀ ਇੱਟ ਨਾਲ ਦੀਵਾਰ ਕੀਤੀ ਜਾਂਦੀ, ਕੰਧ ਕੀਤੀ ਜਾਂਦੀ, ਤੇ ਬੇ 9 ਇੰਚ ਚੌੜੀ ਹੈ ਦੀਵਾਰ,
0: 4 ਇੰਚ
2: ਦੀ ਦੀਵਾਰ ਨਾਲ ਕਰ ਲੈਂਦਾ ਹੈਗਾ। ਇਹ ਦੀਵਾਰ ਹੈ ਜਿਹੜੀ ਸਟਰਨਮ ਤੋਂ ਲੈ ਕੇ ਬੈਕ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਤੱਕ ਜਾਂਦੀ ਹੈ, ਔਰ ਇਹਦੀ ਜਿਹੜੀ ਚੌੜਾਈ ਹੈ ਉਹ ਸਿਰਫ 8 ਸੈਂਟੀਮੀਟਰ ਆ। ਇਸ 8 ਸੈਂਟੀਮੀਟਰ ਦੇ ਵਿਚ ਇੰਨਾ ਜਿਆਦਾ ਖਜ਼ਾਨਾ ਲੁਕਿਆ ਹੋਇਆ, ਇੰਨੀਆਂ ਜਿਆਦਾ ਇੰਪੋਰਟੈਂਟ ਗੱਲਾਂ ਛੁਪੀਆਂ ਹੋਈਆਂ ਨੇ ਵੀ ਜੇ ਅਸੀਂ ਇਹਦੀ ਸੰਭਾਲ ਕਰ ਲਈਏ ਤੇ ਹਰ ਪਾਸੇ ਸਪਲਾਈ ਹੋਈ ਜਾਣੀ, ਹਰ ਪਾਸੇ ਸਾਰਾ ਕੁਝ ਸਹੀ ਹੋਇਆ ਜਾਣਾ ਹੈਗਾ ਆ। ਸੋ ਇਸ ਕਰਕੇ ਇਹਦੀ ਇੰਪੋਰਟੈਂਸ ਦੱਸਦਿਆਂ ਹੋਇਆ ਮੈਂ ਇਹ ਕਿਹਾ ਸੀਗਾ ਕਿ ਇਹਦੇ ਵਿਚੋਂ ਈਸੋਫੇਗਸ ਲੰਘਦਾ ਹੈ ਜਿਹਨੂੰ ਖੁਰਾਕ ਨਲੀ ਕਹਿੰਦੇ ਆ, ਇਹਦੇ ਵਿਚੋਂ ਲੈਰਿੰਗਸ ਲੰਘਦੀ ਹੈ ਜਿਹੜੀ ਇੱਥੇ ਆ ਕੇ ਬਰੌਂਕਸ ਬਣ ਜਾਂਦੀ ਹੈ, ਰਾਈਟ ਤੇ ਲੈਫਟ ਬਰੌਂਕਸ ਹੋ ਜਾਂਦੀ ਹੈ। ਇਹਦੇ ਵਿਚ ਜਿਹੜੇ ਨੇ ਆਇਓਟਾ ਜਿਹੜੀ ਹੈ ਬਲੱਡ ਵੈਸਲ ਜਿਹੜੇ ਹਾਰਟ ਚੋਂ ਰਿਲੀਜ਼ ਹੁੰਦੇ ਨੇ ਤੇ ਸਾਰੇ ਸਰੀਰ ਨੂੰ ਖੂਨ ਦਿੰਦੇ ਨੇ ਉਹ ਲੰਘਦੇ ਨੇ, ਇਹਦੇ ਵਿਚੋਂ ਜਿਹੜੀਆਂ ਖੂਨ ਵਾਪਸ ਲਿਆਉਣ ਵਾਲੀਆਂ ਨਾੜੀਆਂ ਨੇ ਸਾਰੇ ਸਰੀਰ ਦੇ ਵਿਚੋਂ ਹਾਰਟ ਨੂੰ ਪਹੁੰਚਾਉਂਦੀਆਂ ਨੇ, ਉਹਨਾਂ ਨੂੰ ਵੇਨਾ ਕੇਵਾ ਕਹਿੰਦੇ ਨੇ, ਉਹ ਸਾਰੀਆਂ ਇਹਦੇ ਵਿਚੋਂ ਲੰਘਦੀਆਂ ਹੈਗੀਆਂ ਨੇ। ਇਹਦੇ ਵਿਚ ਹਾਰਟ ਵੀ ਹੈਗਾ ਆ, ਪਰ ਹਾਰਟ ਜਿਹੜਾ ਆ ਪਾਰਟ ਆਫ ਮਿਡਿਆਸਟਾਈਨਮ ਹੁੰਦਿਆਂ ਹੋਇਆਂ ਵੀ ਇਹਦੇ ਨਾਲੋਂ ਵੱਖਰਾ ਆ। ਹਾਰਟ ਹੈ ਤਾਂ ਮਿਡਿਆਸਟਾਈਨਮ ਦੇ ਵਿਚ ਹੀ ਹੈ, ਤਾਂ ਇਸ 8 ਸੈਂਟੀਮੀਟਰ ਦੇ ਏਰੀਏ ਦੇ ਵਿਚ ਘਿਰਿਆ ਹੋਇਆ, ਪਰ ਇਹ 8 ਸੈਂਟੀਮੀਟਰ ਨੂੰ ਢੱਕ ਕੇ ਜਿਵੇਂ ਥੋੜਾ ਜਿਹਾ ਡਾਇਵਰਸ਼ਨ ਨਹੀਂ ਹੋ ਜਾਂਦਾ ਕਿਸੇ ਚੀਜ਼ ਦਾ, ਉਹ ਡਾਇਵਰਸ਼ਨ ਹੋ ਕੇ ਥੋੜਾ ਜਿਹਾ ਖੱਬੇ ਪਾਸੇ ਹੋ ਗਿਆ, ਪਰ ਇਹਨੂੰ ਕੁਦਰਤ ਨੇ ਅਲੱਗ ਤੌਰ ਤੇ ਆਖਿਆ ਵੀ ਤੇਰੀ ਬਾਉਂਡਰੀ ਹੁਣ ਆਇਆ ਭਾਈ, ਤੂੰ ਮਿਡਿਆਸਟਾਈਨਮ ਦਾ ਹਿੱਸਾ ਤੇ ਹੈਗਾ ਆ, ਲੇਕਿਨ ਬਾਹਰ ਤੱਕ ਤੂੰ ਇੱਥੋਂ ਤੱਕ ਜਾ ਸਕਦਾ, ਫੇਫੜਿਆਂ ਦਾ ਇੰਨਾ ਕੁ ਹਿੱਸਾ ਤੁਸੀਂ ਲੈ ਸਕਦਾ ਹੈਗਾ ਆ। ਉਸ ਦੇ ਮੁਤਾਬਕ ਇਹਦੇ ਉੱਪਰ ਇੱਕ ਕਵਰਿੰਗ ਪਾ ਦਿੱਤਾ ਜਿਹਨੂੰ ਅਸੀਂ ਪੇਰੀਕਾਰਡੀਅਮ ਕਿਹਾ ਸੀਗਾ।
3: ਡਾਕਟਰ ਸਾਹਿਬ ਇੱਕ ਛੋਟਾ ਜਿਹਾ ਸਵਾਲ ਸੀਗਾ, ਉਹ ਇਹ ਹੈ ਕਿ ਜਦੋਂ ਆਪਣੇ ਕਹਿੰਦੇ ਨਾ ਪਿੰਜਰ ਪਿੰਜਰ ਸਰੀਰ ਦਾ ਪਿੰਜਰ ਬੰਦੇ ਦਾ, ਉਹ ਪਿੰਜਰ ਆ ਜਿਹੜਾ ਉਹ ਛਾਤੀ ਨੂੰ ਤੇ ਇਹਦੀਆਂ ਪੱਸਲੀਆਂ ਨੂੰ ਇਹ ਉੱਪਰਲੇ ਭਾਗ ਨੂੰ ਕਹਿੰਦੇ ਕਿ ਸਾਰੀ ਬਾਡੀ ਨੂੰ ਪਿੰਜਰ ਕਹਿੰਦੇ ਆ?
2: ਨਹੀਂ, ਪਿੰਜਰ ਐਜ ਏ ਹੋਲ ਜਿਹੜਾ ਬੋਨੀ ਸਟਰਕਚਰ ਹੈ ਨਾ ਸਰੀਰ ਦਾ,
3: ਉਹਨੂੰ ਹੋਲ ਬਾਡੀ। ਓਕੇ,
2: ਸਾਰੇ ਬੋਨੀ ਸਟਰਕਚਰ ਦਾ ਜਿਹੜਾ ਪੰਜਾਬੀ ਚ ਐਕਸਪਲੇਨੇਸ਼ਨ ਹੈ ਉਹ ਪਿੰਜਰ ਆ।
3: ਠੀਕ ਆ, ਥੈਂਕ ਯੂ।
2: ਹਾਂ, ਸੋ ਇਹ ਜਿਹੜਾ ਹਾਰਟ ਹੈਗਾ ਆ ਇਹ ਆਪਣੇ ਗਲਾਫ ਦੇ ਵਿਚ ਲਪੇਟਿਆ ਹੋਇਆ, ਭਾਵ ਇਹਨੂੰ ਕੁਦਰਤ ਨੇ ਅਲੱਗ ਇੱਕ ਬਾਉਂਡਰੀ ਦਿੱਤੀ ਹੈ ਵੀ ਤੇਰੀ ਆਹ ਬਾਉਂਡਰੀ ਹੈ ਭਾਈ, ਇਹਦੂ ਅੱਗੇ ਤੂੰ ਨਹੀਂ ਜਾਣਾ। ਇਸ ਤੋਂ ਅੱਗੇ ਖੱਬੇ ਪਾਸੇ ਫੇਫੜੇ ਹੈਗੇ ਨੇ, ਤੇ ਫੇਫੜਿਆਂ ਨੂੰ ਵੀ ਕਿਹਾ ਵੀ ਨਾ ਤੁਸੀਂ ਬਈ ਹਾਰਟ ਦਾ ਏਰੀਆ ਨਹੀਂ ਕਵਰ ਕਰਨਾ, ਤੁਹਾਡਾ ਵੀ ਉੱਤੇ ਇੱਕ ਗਲਾਫ ਚੜਾਇਆ ਹੋਇਆ ਆ ਜਿਹਨੂੰ ਅਸੀਂ ਪਲਿਓਰਾ ਕਹਿੰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਵੱਖ ਵੱਖ ਕੀਤੀਆਂ ਹੋਈਆਂ ਨੇ, ਹਾਲਾਂਕਿ ਜਦੋਂ ਹਾਰਟ ਦੀ ਬਾਉਂਡਰੀ ਮੈਂ ਦੱਸੀ ਸੀ, ਮੈਂ ਕਿਹਾ ਸੀਗਾ ਵੀ ਮਿਡ ਸਟਰਨਮ ਲਾਈਨ, ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਆ ਕਿ ਸਟਰਨਮ ਜਿਹੜੀ ਸਾਡੀ ਸਾਹਮਣੇ ਛਾਤੀ ਦੀ ਹੱਡੀ ਹੈ ਉਹਦੇ ਮਿਡਲ ਵਿੱਚੋਂ ਅਗਰ 1.2 ਸੈਂਟੀਮੀਟਰ ਏਰੀਆ ਅਸੀਂ ਸੱਜੇ ਪਾਸੇ ਫੇਫੜੇ ਦਾ ਲਈਏ ਤੇ ਉਸ ਸਿਹਤ ਤੱਕ ਇਸ ਹਾਰਟ ਦਾ ਏਰੀਆ ਸੱਜੇ ਪਾਸੇ ਵੀ ਹੈਗਾ ਆ। ਠੀਕ ਆ, ਇਸ ਕਰਕੇ ਇਹ ਏਰੀਆ ਤਾਂ ਕਵਰ ਕਰਦਾ ਹੈਗਾ ਆ ਮਿਡਿਆਸਟਾਈਨਮ ਦਾ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਪਿੱਛੋਂ ਲੰਘਦੀਆਂ ਨੇ, ਕਿਉਂਕਿ ਇਹ ਦੀਵਾਰ ਰੀੜ੍ਹ ਦੀ ਹੱਡੀ ਤੱਕ ਜਾਂਦੀ ਹੈ, 8 ਸੈਂਟੀਮੀਟਰ ਦੀ ਚੌੜੀ ਦੀਵਾਰ ਰੀੜ੍ਹ ਦੀ ਹੱਡੀ ਤੱਕ ਜਾਂਦੀ ਹੈ, ਪਿੱਛੇ ਤੱਕ ਜਾਂਦੀ ਹੈਗੀ ਹੈ। ਔਰ ਇਹ ਤਕਰੀਬਨ ਏਰੀਆ ਸਾਰੇ ਲੋਕਾਂ ਦੇ ਵਿਚ ਅਲੱਗ ਅਲੱਗ ਹੁੰਦਾ, 22 ਤੋਂ 35 ਸੈਂਟੀਮੀਟਰ ਤੱਕ ਹੋ ਸਕਦਾ ਹੈਗਾ। ਅਰ ਪੁਲਿਸ ਚ ਭਰਤੀ ਕਰਦੇ ਨੇ ਜਾਂ ਮਿਲਟਰੀ ਚ ਭਰਤੀ ਕਰਦੇ ਤੇ ਛਾਤੀ ਮਿਲਦੇ ਆ
3: ਜੀ,
2: ਤੇ ਤੇਰੀ ਛਾਤੀ ਵੀ ਬਿਨਾ ਫੁੱਲਿਆਂ ਕਿੰਨੀ ਹੈਗੀ? 32 ਸੈਂਟੀਮੀਟਰ। ਔਰ ਤੇਰੀ 32 ਇੰਚ ਔਰ ਜਿਹੜੀ ਤੇਰੀ ਫਲਾ ਕੇ ਉਹ 35 ਇੰਚ ਹੋਣੀ ਚਾਹੀਦੀ ਹੈਗੀ, ਤਾਂ ਤੂੰ ਪੁਲਿਸ ਚ ਭਰਤੀ ਹੋ ਸਕਦਾ ਹੈਗਾ, ਹੈ ਨਾ। ਸੋ ਇਹ ਬਾਹਰੀ ਏਰੀਆ ਹੈਗਾ, ਮੈਂ ਅੰਦਰੂਨੀ ਏਰੀਆ ਦੀ ਗੱਲ ਕਰ ਰਿਹਾ ਹਾਂ, ਤੇ ਉਹਦੇ ਮੁਤਾਬਕ ਇਹਦਾ ਫਿਕਸੇਸ਼ਨ ਮੈਂ ਇੱਕ ਤਰ੍ਹਾਂ ਦੱਸ ਰਿਹਾ ਵੀ ਇਹ ਕਿੱਥੇ ਕ ਹੈਗਾ ਤੇ ਕਿੰਨਾ ਕ ਹੈਗਾ। ਉਸ ਮੁਤਾਬਕ ਅਸੀਂ ਹਾਰਟ ਦੀ ਸਾਰੀਆਂ ਗੱਲਾਂ ਬਾਤਾਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਬਈ ਹਾਰਟ ਦੇ ਵਿਚ ਖੂਨ ਆਉਂਦਾ ਕਿਵੇਂ ਆ, ਕਿੱਥੋਂ ਕਿੱਥੋਂ ਆਉਂਦਾ ਹੈਗਾ ਆ, ਹਾਰਟ ਅੱਗੇ ਖੂਨ ਕਿੱਧਰ ਭੇਜਦਾ ਹੈਗਾ ਆ, ਔਰ ਉਹ ਕਿੱਥੇ ਕਿੱਥੇ ਕਿਵੇਂ ਕਿਵੇਂ ਪਲਮੋਨਰੀ ਆਰਟਰੀ ਜਾਂਦਾ ਹੈਗਾ ਆ, ਫੇਫੜਿਆਂ ਤੋਂ ਫਿਰ ਕਿਵੇਂ ਵਾਪਸ ਆਉਂਦਾ ਹੈਗਾ ਆ, ਔਰ ਕਿਹੜੇ ਪਾਸੇ ਆਉਂਦਾ ਆ, ਸੱਜੇ ਤੇ ਖੱਬੇ ਹਾਰਟ ਦੇ ਹਿੱਸਿਆਂ ਦੇ ਵਿਚ ਆਪਸ ਚ ਕੋਈ ਕਨੈਕਸ਼ਨ ਨਹੀਂ, ਦੀਵਾਰ ਹੈਗੀ ਆ ਉਹਨਾਂ ਦੇ ਵਿਚ, ਨਾ ਵੀ ਤੇਰਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ, ਲੇਕਿਨ ਜਦੋਂ ਮਾਂ ਦੇ ਪੇਟ ਵਿਚ ਹੁੰਦਾ ਉਦੋਂ ਲੈਣਾ ਦੇਣਾ ਹੁੰਦਾ ਆ। ਔਰ ਉਹ ਫੋਰਮ ਐਂਡ ਓਵਲ ਦੀ ਗੱਲ ਵੀ ਮੈਂ ਤੁਹਾਡੇ ਨਾਲ ਕੀਤੀ ਸੀ, ਇਸੇ ਤਰ੍ਹਾਂ ਅਲੱਗ ਅਲੱਗ ਜਿਹੜੇ ਵਾਲਵ ਸੀਗੇ ਹਾਰਟ ਦੇ ਵਿੱਚ, ਮੈਂ ਉਹਨਾਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀਗੀ, ਔਰ ਟ੍ਰਾਈਕਸਪਿਡ ਵਾਲਵ, ਬਾਈਕਸਪਿਡ ਵਾਲਵ, ਸੈਮੀ ਲੂਨਰ ਵਾਲਵ, ਪਲਮੋਨਰੀ ਆਰਟਰੀ ਦੇ ਵਿੱਚ ਵੀ ਸੈਮੀ ਲੂਨਰ ਵਾਲਵ ਆ, ਤੇ ਜਿਹੜਾ ਐਓਰਟਾ ਦਾ ਹੈਗਾ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਨਿਕਲਦਾ ਉਹ ਵੀ ਸੈਮੀ ਲੂਨਰ ਵਾਲਵ ਹੈ। ਔਰ ਸੈਮੀ ਲੂਨਰ ਵਾਲਵ ਦੀ ਇੱਕ ਖਾਸੀਅਤ ਮੈਂ ਦੱਸੀ ਸੀ ਵੀ ਇਹ ਵਨ ਸਾਈਡ ਓਪਨਿੰਗ ਡੋਰ ਨੇ, ਦੂਜੇ ਪਾਸੇ ਨੂੰ ਨਹੀਂ। ਸੋ ਇਸ ਤਰ੍ਹਾਂ ਦਾ ਇਹ ਸਾਰਾ ਸਿਸਟਮ ਸੀ ਹਾਰਟ ਦਾ। ਫਿਰ ਇਹਦੇ ਹਾਰਟ ਦੇ ਮਸਲਸ ਦੀ ਆਪਾਂ ਗੱਲ ਕੀਤੀ ਸੀ, ਪੈਰੀਕਾਰਡੀਅਮ ਦੀ ਗੱਲ ਕੀਤੀ ਸੀ, ਹਾਰਟ ਮਸਲਸ ਦੀ ਗੱਲ ਕੀਤੀ ਸੀ। ਹਾਰਟ ਦੀ ਗੱਲ ਕਰਦੇ ਹੋਏ ਆਪਾਂ ਕੋਰੋਨਰੀ ਆਰਟਰੀ ਕਿ ਜਿਹੜੀ ਹਾਰਟ ਨੂੰ ਖੂਨ ਸਪਲਾਈ ਕਰਦੀ ਹੈ ਉਹਦਾ ਨਾਂ ਕੋਰੋਨਰੀ ਆਰਟਰੀ ਹੈ, ਤੇ ਉਹਦੀ ਕਿਵੇਂ ਦੀ ਬਣਤਰ ਹੈਗੀ ਹੈ, ਕਿਵੇਂ ਦੀ ਡਿਸਟ੍ਰੀਬਿਊਸ਼ਨ ਹੈਗੀ ਹੈ, ਔਰ ਉਹਦਾ ਵੀ ਆਪਸ ਵਿੱਚ ਜਾ ਕੇ ਅੱਗੇ ਕੋਈ ਸੰਬੰਧ ਨਹੀਂ ਹੈਗਾ। ਜਿਵੇਂ ਕਹਿ ਦੋ ਤੀਜੀ ਪੀੜੀ ਤੇ ਜਾ ਕੇ ਲੋਕ ਦਾਦੇ ਤੱਕ ਜਾਂਦੇ ਤਾਂ ਕਈ ਅਲੱਗ ਅਲੱਗ ਡਿਵੀਜ਼ਨਾਂ ਹੋ ਜਾਂਦੀਆਂ, ਚਾਚੇ ਤੋਂ ਲੈ ਕੇ ਤਾਏ ਤੱਕ ਵੱਖਰੀਆਂ ਵੱਖਰੀਆਂ, ਤੇ ਫਿਰ ਵੱਖਰੇ ਹੋ ਜਾਂਦੇ ਨੇ। ਇਸੇ ਤਰ੍ਹਾਂ ਕੋਰੋਨਰੀ ਆਰਟਰੀ ਹੈ, ਇਹ ਕੋਰੋਨਰੀ ਆਰਟਰੀ ਦਾ ਇਸ ਤਰ੍ਹਾਂ ਦਾ ਵੀ ਰਾਈਟ ਕੋਰੋਨਰੀ ਆਰਟਰੀ ਤੇ ਲੈਫਟ ਕੋਰੋਨਰੀ ਆਰਟਰੀ ਆਪਸ ਚ ਮਿਲਦੀਆਂ ਹੀ ਨੇ। ਹਾਂਜੀ, ਉਹ ਬੜਾ ਔਖਾ ਭਾਵ ਸੀਗਾ ਉਸ ਵੇਲੇ ਇਸ ਗੱਲ ਦਾ, ਜਿਹਦੇ ਕਰਕੇ ਮੈਂ ਤੁਹਾਨੂੰ ਡਿਟੇਲ ਦੱਸੀ ਸੀ ਕਿ ਕੁਦਰਤ ਨੇ ਜਾਂ ਤਾਂ ਇਹ ਕਹੋ ਵੀ ਮੌਤ ਆਪਣੇ ਹੱਥ ਰੱਖੀ ਹੈ, ਜਾਂ ਕੁਦਰਤ ਤੋਂ ਗਲਤੀ ਰਹਿ ਗਈ ਹੈ। ਪਰ ਗਲਤੀ ਕਿਸੇ ਇੱਕ ਥਾਂ ਤੇ ਥੋੜੀ ਰਹਿ ਗਈ ਹੈ, ਗਲਤੀਆਂ ਤਾਂ ਸਾਰੇ ਸਰੀਰ ਦੇ ਵਿੱਚ ਅਸੀਂ ਗਿਣਦੇ ਹਾਂ। ਉਹਦਾ ਅਸੀਂ ਚੈਪਟਰ ਹੀ ਇੱਕ ਮੈਡੀਕਲ ਸਾਇੰਸ ਨੇ ਰੱਗ ਰੱਖ ਦਿੱਤਾ, ਉਹਦਾ ਨਾਂ ਕਹਿੰਦੇ ਨੇ ਐਨੋਮਲੀਜ਼। ਐਨੋਮਲੀਜ਼ ਉਹਨਾਂ ਸਾਰੀਆਂ ਗੱਲਾਂ ਦਾ ਵੇਰਵਾ ਦਿਸਦੀ ਹੈ ਜਿੱਥੇ ਜਿੱਥੇ ਨਾਰਮਲ ਰੁਟੀਨ ਨੂੰ ਚੱਲਣ ਵਾਸਤੇ ਆਹ ਕੁਛ ਹੋਣਾ ਚਾਹੀਦਾ ਸੀ ਜਿਹੜਾ ਨਹੀਂ ਹੈਗਾ। ਔਰ ਇਸੇ ਤਰ੍ਹਾਂ ਹੀ ਬਚਦਾਨੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੀਗੀਆਂ, ਇਸੇ ਤਰ੍ਹਾਂ ਹੀ ਪੇਸ਼ਾਬ ਕਰਨ ਦੀ ਨਾਲੀ ਜਿਹੜੀ ਬੱਚੇ ਆਦਮੀਆਂ ਦੀ ਹੈਗੀ ਹੈ ਉਹਦੇ ਵਿੱਚ ਫਾਈਮੋਸਿਸ ਵਗੈਰਾ ਸੀਗਾ, ਇਸੇ ਤਰ੍ਹਾਂ ਹੀ ਰੈਕਟਮ ਦੇ ਵਿੱਚ ਸੀ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸੀ ਜਿਹੜੀਆਂ ਉਹਦਾ ਅਲੱਗ ਮੈਂ ਚੈਪਟਰ ਡੀਲ ਕਰਾਂਗਾ ਤੁਹਾਡੇ ਨਾਲ, ਦੱਸਾਂਗਾ ਮੈਂ ਤੁਹਾਨੂੰ ਕਿ ਕਿੰਨੀਆਂ ਹੈਗੀਆਂ। ਪਰ ਕਿਉਂਕਿ ਅਸੀਂ ਇਸ ਵੇਲੇ ਚੈਸਟ ਨਾਲ ਡੀਲ ਕਰ ਰਹੇ ਹਾਂ, ਛਾਤੀ ਦੀ ਗੱਲ ਕਰ ਰਹੇ ਹਾਂ, ਤੇ ਉਸ ਛਾਤੀ ਦੀ ਗੱਲ ਕਰਦੇ ਹੋਇਆ ਇਹ ਇੱਕ ਐਨੋਮਲੀਜ਼ ਕਹਿ ਲੋ ਰਹਿ ਗਈ ਕੁਦਰਤ ਤੋਂ ਕਿ ਸੱਜੇ ਤੇ ਖੱਬੇ ਪਾਸੇ ਦਾ ਕੋਲੈਟਰਲ ਸਰਕੂਲੇਸ਼ਨ ਉਹਨੇ ਨਹੀਂ ਚਾਲੂ ਕੀਤਾ, ਨਹੀਂ ਸਾਂਝਾ ਬਣਾਇਆ, ਜਿਹਦੇ ਕਰਕੇ ਆਮ ਤੌਰ ਤੇ ਹਾਰਟ ਅਟੈਕ ਦੇ ਵਿੱਚ ਸੜਨ ਵਾਲੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ, ਪਰ ਹੁੰਦੀਆਂ ਸੜਨ ਉਹ ਵੀ ਨਹੀਂ। ਕਿਉਂਕਿ ਇਹਦੇ ਪਿੱਛੇ ਜਿਹੜੀ ਕਹਾਣੀ ਸੀ ਕੋਲੈਸਟਰੋਲ ਦੀ ਉਹ ਜਾਂ ਸ਼ੂਗਰ ਵਾਲੇ ਪੇਸ਼ੈਂਟਾਂ ਦੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ ਭਾਈ ਜੇ ਉਹਨਾਂ ਨਿਸ਼ਾਨੀਆਂ ਨੂੰ ਅਸੀਂ ਪਹਿਲਾਂ ਤੋਂ ਲੈ ਕੇ ਟੈਕਲ ਕਰ ਲੈਂਦੇ, ਪਹਿਲਾਂ ਤੋਂ ਲੈ ਕੇ ਜੋ ਇਹ ਹੋ ਰਿਹਾ ਹੈ ਜਦੋਂ ਉਹਦੇ ਚ ਚੇਂਜ ਆਉਂਦੀ ਅਸੀਂ ਉਹ ਲੱਭ ਲੈਂਦੇ ਜਾਂ ਉਹਦਾ ਪ੍ਰਬੰਧ ਕਰ ਲੈਂਦੇ, ਤੇ ਫਿਰ ਐਸੀ ਸੜਨ ਵਾਲੀ ਗੱਲ ਫਿਰ ਵੀ ਨਹੀਂ ਸੀ ਹੋਣੀ, ਚੱਲਦਾ ਰਹਿਣਾ ਸੀ ਕੰਮ। ਕਿਉਂਕਿ ਸਾਨੂੰ ਜੇ ਪਤਾ ਹੁੰਦਾ ਨਾ ਭਾਈ ਡੰਡੀ ਛੋਟੀ ਆ ਤੇ ਇਹਦੇ ਉੱਤੋਂ ਅਸੀਂ ਤੁਰ ਕੇ ਲੰਘਣਾ ਆ ਤੇ ਅਸੀਂ ਬੜੇ ਸੰਭਲ ਕੇ ਲੰਘਦੇ ਹਾਂ, ਰਾਹ ਚੌੜਾ ਹੋਵੇ ਨਾ ਤੇ ਅਸੀਂ ਐਵੇਂ ਵਿੰਗੇ ਟੇਡੇ ਇੱਧਰ ਉੱਧਰ ਇੱਧਰ ਉੱਧਰ ਵੱਜਦੇ ਵੀ ਲੰਘ ਕੇ ਤੁਰੇ ਜਾਂਦੇ ਹਾਂ। ਪਰ ਜੇ ਡੰਡੀ ਥੋੜੀ ਹੋਵੇ ਛੋਟੀ ਹੋਵੇ ਤੇ ਉਹਦੇ ਉੱਪਰ ਤੁਰਨ ਲੱਗਿਆਂ ਵੀ ਅਸੀਂ ਬੜੇ ਧਿਆਨ ਨਾਲ ਤੁਰਦੇ ਹਾਂ, ਲੰਘ ਤਾਂ ਫਿਰ ਵੀ ਜਾਂਦੇ ਹਾਂ ਨਾ। ਜਿੱਥੇ ਸਾਡੇ ਕੋਲ ਗਲਤੀ ਹੋ ਜਾਂਦੀ ਹੈ ਉੱਥੇ ਅਸੀਂ ਫਿਰ ਖੇਤਾਂ ਚ ਡਿੱਗ ਪੈਂਦੇ ਹਾਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਹਾਰਟ ਦੇ ਸੰਬੰਧ ਵਿੱਚ। ਅੱਜ ਮੈਂ ਤੁਹਾਡੇ ਨਾਲ ਇਹ ਸਾਂਝਾ, ਫਿਰ ਉਸ ਤੋਂ ਬਾਅਦ ਬਲੱਡ ਜਿਹੜੀਆਂ ਬਲੱਡ ਵੈਸਲ ਸੀ ਆਇਓਟਾ ਦੀਆਂ ਗੱਲਾਂ ਇਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਮੈਨੂੰ ਯਾਦ ਹੈ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਮੈਂ ਤੁਹਾਨੂੰ ਆਇਓਟਾ ਤਾਂ ਵੀਨਾ ਕੇਵਾ ਦੇ ਵਿੱਚ ਆਉਣ ਵਾਲੇ ਡਿਫੈਕਟਾਂ ਦੀ ਗੱਲ ਸਾਂਝੀ ਕੀਤੀ ਹੈ ਜਾਂ ਨਹੀਂ, ਕਿਉਂਕਿ ਕਾਫੀ ਵੇਲੇ ਪ੍ਰੋਗਰਾਮ ਕਰਨੇ ਹੁੰਦੇ ਨੇ, ਕਈ ਵਾਰ ਐਸਾ ਹੁੰਦਾ ਵੀ ਪਤਾ ਨੀ ਉਹ ਤੁਹਾਡੇ ਪ੍ਰੋਗਰਾਮ ਇੱਥੇ ਹੋਇਆ ਜਾਂ ਨਹੀਂ, ਜੇ ਨਾ ਹੋਇਆ ਤੇ ਮੈਂ ਦੁਬਾਰਾ ਵੀ ਕਰ ਦਿਆਂਗਾ, ਕੋਈ ਗੱਲ ਨੀ। ਅੱਜ ਅਸੀਂ ਫੇਫੜੇ ਜਿਹੜੇ ਹੈ ਜਿਹੜਾ ਬੜਾ ਇੰਪੋਰਟੈਂਟ ਅੰਗ ਹੈ ਸਾਡੇ ਛਾਤੀ ਦੇ ਵਿੱਚ ਲੱਗਿਆ ਹੈ ਤੇ ਬੜੀ ਜ਼ਿੰਮੇਵਾਰੀ ਹੈ ਉਹਦੀ। ਜ਼ਿੰਮੇਵਾਰੀ ਇਸ ਤਰ੍ਹਾਂ ਹੈ ਕਿ ਬਾਹਰੋਂ ਰਾਸ਼ਨ ਲੈਣਾ, ਅੰਦਰੋਂ ਅੰਦਰੀ ਹਾਰਟ ਲਈ ਜਾਂਦਾ ਨਾ ਵਿਚਾਰਾ, ਅੰਦਰੋਂ ਅੰਦਰੀ ਤੇ ਜੋ ਵੀ ਕੁਛ ਹੋਗਾ ਬਣਿਆ ਜਾਂਦਾ ਹੈ ਨਾ, ਇਹਨੇ ਤੇ ਬਾਹਰੋਂ ਰਾਸ਼ਨ ਲੈਣਾ ਹੈ ਤੇ ਬਾਹਰੋਂ ਰਾਸ਼ਨ ਭਾਵ ਕਿ ਆਕਸੀਜਨ ਵਗੈਰਾ ਲੈਣੀ ਹੈ ਤੇ ਫੇਰ ਇਹਨੂੰ ਸਰੀਰ ਦੇ ਵਿੱਚ ਜਜ਼ਬ ਕਰਵਾਉਣਾ ਆ ਤਾਂ ਕਿ ਇਹ ਬਾਹਰ ਦਾ ਹਿੱਸਾ ਸਾਡੇ ਇਨਵਾਇਰਮੈਂਟ ਦੇ ਨਾਲ ਵੀ ਅਸੀਂ ਜੁੜੇ ਰਹੀਏ। ਸੋ ਇਹ ਬਹੁਤ ਅੰਗ ਇਸ ਕਰਕੇ ਹੈਗਾ। ਸੋ ਹੁਣ ਅਸੀਂ ਉਹਨਾਂ ਨੂੰ ਫੇਫੜਿਆਂ ਦੀ ਜੇ ਗੱਲ ਕਰੀਏ ਤੇ ਫੇਫੜੇ ਦੋ ਹੈਗੇ ਆ, ਰਾਈਟ ਸਾਈਡ ਤੇ ਲੈਫਟ ਸਾਈਡ। ਇੱਕ ਫੇਫੜਾ ਰਾਈਟ ਹੈ, ਇੱਕ ਲੈਫਟ ਸਾਈਡ ਹੈ, ਔਰ ਇਹ ਆਮ ਤੌਰ ਤੇ ਪਿੰਕ ਕਲਰ ਦੇ ਹੁੰਦੇ ਨੇ ਜੇ ਅਸੀਂ ਇਹਨੂੰ ਵੇਖਣਾ ਹੋਵੇ ਨਾ। ਹਾਲਾਂਕਿ ਇਹ ਗੱਲਾਂ ਦਾ ਬਹੁਤਾ ਤੁਹਾਡੇ ਨਾਲ ਸੰਬੰਧ ਹੈ ਨੀਗਾ, ਇਹ ਸਾਡੇ ਨਾਲ ਸੰਬੰਧ ਹੈ ਡਾਕਟਰਾਂ ਨਾਲ ਜਾਂ ਜਿਹੜੇ ਐਟੋਪਸੀ ਕਰਦੇ ਨੇ, ਜਿਹੜੇ ਬਾਇਓਪਸੀ ਕਰਦੇ ਨੇ ਜਾਂ ਜਿਹੜੇ ਪੈਥੋਲੋਜੀਕਲ ਚੇਂਜਸ ਵੇਖਦੇ ਨੇ ਉਹਨਾਂ ਵਾਸਤੇ ਇਹਦਾ ਸੰਬੰਧ ਹੈਗਾ ਆ ਵੀ ਕਿਵੇਂ ਚੇਂਜਸ ਹੋ ਗਈਆਂ। ਜਿਹੜੇ ਤੰਬਾਕੂ ਪੀਣ ਵਾਲੇ ਨੇ ਉਹਨਾਂ ਦੀ ਐਟੋਪਸੀ ਕਰਦੇ ਨੇ, ਉਹਨਾਂ ਦੇ ਮਰਨ ਤੋਂ ਬਾਅਦ ਕਲਰ ਹੀ ਸਾਰਾ ਕਾਲਾ ਹੋਇਆ ਹੁੰਦਾ ਹੈ। ਸੋ ਉਹਦੇ ਵਾਸਤੇ ਹੈਗਾ। ਪਰ ਹਾਂ, ਕੁਦਰਤ ਨੇ ਜਦੋਂ ਇਸ ਨੂੰ ਬਣਾਇਆ, ਕੁਦਰਤ ਨੇ ਇਸ ਨੂੰ ਪਿੰਕ ਕਲਰ ਦਾ ਬਣਾਇਆ, ਸਾਫਟ ਬਣਾਇਆ, ਸਪੰਜੀ ਬਣਾਇਆ। ਇੱਕ ਲਫ਼ਜ਼ ਆਮ ਤੌਰ ਤੇ ਚੀਮਾ ਸਾਹਿਬ ਇਸਤੇਮਾਲ ਕੀਤਾ ਜਾਂਦਾ ਵੀ ਇਹ ਜੀ ਫੁੱਟਬਾਲ ਦੇ ਬਲੈਡਰ ਵਰਗੇ, ਮੈਂ ਵੀ ਐਵੇਂ ਕਰਦਾ ਹਾਂ ਕਿਉਂਕਿ ਸਮਝਾਉਣ ਵਾਸਤੇ ਸਾਨੂੰ ਉਸ ਲੈਵਲ ਤੇ ਆ ਕੇ ਸਮਝਾਉਣਾ ਪੈਂਦਾ ਆ,
0: ਬਿਲਕੁਲ
2: ਲੈਵਲ ਤੇ ਸਾਹਮਣੇ ਸੁਣਨ ਵਾਲੇ ਲੋਕ ਹੁੰਦੇ ਆ,
0: ਬਿਲਕੁਲ।
2: ਇਸ ਕਰਕੇ ਇਹਨੂੰ ਬਲੈਡਰ ਵਾਂਗ ਕੇ, ਜੇ ਬਲੈਡਰ ਦਾ ਤਾਂ ਮਤਲਬ ਇੱਕ ਬਲੈਡਰ ਹੈਗਾ ਉਹਦੇ ਚ ਹਵਾ ਭਰੋ ਖੁੱਲ ਗਿਆ, ਨਹੀਂ। ਇਹਦੀ ਇੱਕ ਵੱਖਰੀ ਵਿਲੱਖਣਤਾ ਆ ਇਸ ਸਪੰਜੀ ਮੀਡੀਅਮ ਦੀ, ਸਪੰਜੀ ਟਾਈਪ ਦੇ ਸਾਫਟ ਆਰਗਨ ਦੀ, ਜਿਹੜੀ ਮੈਂ ਤੁਹਾਨੂੰ ਹੁਣੇ ਦੱਸਣੀ ਹੈ। ਔਰ ਉਹਦਾ ਇਹ ਹੈ ਵੀ ਇੱਕ ਤਾਂ ਮੈਂ ਕਲਰ ਤੁਹਾਨੂੰ ਦੱਸ ਦਿੱਤਾ, ਇੱਕ ਮੈਂ ਕਹਿ ਦਿੱਤਾ ਵੀ ਦੋ ਫੇਫੜੇ ਹੁੰਦੇ ਨੇ, ਦੂਸਰੀ ਦੋਹਾਂ ਹੀ ਫੇਫੜਿਆਂ ਦੇ ਵਿੱਚ ਆਫਸ ਦੇ ਵਿੱਚ ਇੱਕ ਡਿਫਰੈਂਸ ਹੈਗਾ ਆ। ਜਿਹੜਾ ਸਾਡਾ ਸੱਜੇ ਪਾਸੇ ਦਾ ਫੇਫੜਾ ਹੁੰਦਾ ਆ ਉਹ ਕੱਦ ਵਿੱਚ ਛੋਟਾ ਹੁੰਦਾ ਆ, ਔਰ ਵੈਸੇ ਜੇ ਭਾਰ ਵਿੱਚ ਵੇਖਣਾ ਚਾਹੀਏ ਤੇ ਛਾਤੀ ਚ ਚੌੜਾ ਹੁੰਦਾ, ਵਿਚਕਾਰ ਉਹ ਚੌੜਾ ਹੁੰਦਾ ਆ, ਤੇ ਵੈਸੇ ਭਾਰ ਵੇਖਣਾ ਹੋਈਏ ਤੇ 3 ਪਾਉਂਡ ਆ ਅਪਰੋਕਸੀਮੇਟਲੀ। ਲੇਕਿਨ ਜੇ ਅਸੀਂ ਖੱਬੇ ਦੀ ਫੇਫੜੇ ਦੀ ਗੱਲ ਕਰਦੇ ਹਾਂ ਤੇ ਉਹ ਲੰਬਾ ਜ਼ਿਆਦਾ ਹੈਗਾ ਆ, ਪਰ ਭਾਰ ਉਹਦਾ ਸਿਰਫ 2 ਕੁ ਪਾਉਂਡ ਹੈ। ਜਿਵੇਂ ਬਹੁਤਾ ਲੰਬਾ ਬੰਦਾ ਹੋਵੇ ਤੇ ਕਹਿੰਦਾ ਯਾਰ ਤੇਰਾ ਭਾਰ ਹੀ ਹਾਂ, ਖਾਂਦਾ ਪੀਂਦਾ ਨੀ ਤੂੰ ਹੈ, ਤੇ ਛੋਟੇ ਮਤਰੇ ਹੁੰਦੇ ਨੇ ਤੇ ਬਹੁਤ ਮੋਟੇ ਹੁੰਦੇ ਆ, ਹਾਂਜੀ। ਸੋ ਜਿਹੜਾ ਸੱਜੇ ਪਾਸੇ ਦਾ ਫੇਫੜਾ ਹੈ ਨਾ ਚੀਮਾ ਸਾਹਿਬ, ਸੱਜੇ ਪਾਸੇ ਸਾਡਾ ਬਹੁਤ ਵੱਡਾ ਇੱਕ ਅੰਗ ਜਿਹੜਾ ਆ ਉਹਨੂੰ ਅਸੀਂ ਲਿਵਰ ਕਹਿੰਦੇ ਹਾਂ। ਲਿਵਰ ਜਿਹੜਾ ਉਹ ਸੱਜੇ ਪਾਸੇ ਏਰੀਏ ਦੇ ਵਿੱਚ ਹੈਗਾ, ਤੇ ਜਿਸ ਏਰੀਏ ਦੇ ਵਿੱਚ ਸੱਜੇ ਪਾਸੇ ਲਿਵਰ ਹੁੰਦਾ ਹੈ ਉਹਦਾ ਨਾਂ ਹੈ ਰਾਈਟ ਹਾਈਪੋਕੋਂਡ੍ਰਿਕ ਰੀਜ਼ਨ। ਪੇਟ ਦੇ ਨਾ ਮੈਂ ਤੁਹਾਨੂੰ 9 ਹਿੱਸੇ ਕਰਕੇ ਦੱਸੇ ਸੀਗੇ ਜਦੋਂ ਪੇਟ ਦੀਆਂ ਪਹਿਲੇ ਲੈਕਚਰ ਕੀਤੇ ਸੀ, ਹੁਣ ਵੀ ਆਊਗਾ ਤੇ ਮੈਂ ਦੁਬਾਰਾ ਕਰਾਂਗਾ। ਪੇਟ ਦੇ 9 ਹਿੱਸੇ ਵੰਡ ਕੇ ਵੀ ਕਿਹੜੇ ਕਿਹੜੇ ਹਿੱਸੇ ਚ ਕਿਹੜਾ ਕਿਹੜਾ ਅੰਗ, ਆਸਾਨੀ ਨਾਲ ਤੁਸੀਂ ਸਮਝ ਸਕਦੇ ਹੋ। ਤੇ ਇਹ ਜਿਹੜਾ ਹੈਗਾ ਰਾਈਟ ਹਾਈਪੋਕੋਂਡ੍ਰਿਕ ਰੀਜ਼ਨ ਦੇ ਵਿੱਚ ਸਾਡਾ ਲਿਵਰ ਹੁੰਦਾ ਜ਼ਿਆਦਾ ਹਿੱਸਾ, ਔਰ ਖੱਬੇ ਹਾਈਪੋਕੋਂਡ੍ਰਿਕ ਸਾਡੀ ਤੀਹ ਹੁੰਦੀ ਹੈ ਪਰ ਥੋੜੀ ਜਿਹੀ ਛੋਟੀ ਹੁੰਦੀ ਹੈ। ਸੋ ਫਰਕ ਆ, ਸੋ ਸੱਜੇ ਪਾਸੇ ਕਿਉਂਕਿ ਬਹੁਤਾ ਸਾਰਾ ਅਸੀਂ, ਅੱਛਾ ਨੰਬਰ 2, ਤਿਲੀ ਵੀ ਤੇ ਲਿਵਰ ਵੀ ਇਹ ਦੋਵੇਂ ਸਾਡੇ ਜਿਹੜੇ ਨੇ ਪੱਸਰੀਆਂ ਦੇ ਹੇਠਾਂ ਹੇਠਾਂ ਰਹਿੰਦੇ ਨੇ। ਇਹਦਾ ਮਤਲਬ ਕੀ ਹੋਇਆ ਵੀ ਪੱਸਰੀਆਂ ਤੱਕ ਦਾ ਏਰੀਆ ਫੇਫੜਿਆਂ ਦਾ ਸੀਗਾ, ਇਹਦਾ ਮਤਲਬ ਇਹਨਾਂ ਨੇ ਪੱਸਰੀਆਂ ਦਾ ਫੇਫੜਿਆਂ ਦਾ ਏਰੀਆ ਕਵਰ ਕੀਤਾ ਹੋਇਆ, ਇਹਦਾ ਮਤਲਬ ਜ਼ਿਆਦਾ ਏਰੀਆ ਲਿਵਰ ਨੇ ਕਵਰ ਕੀਤਾ ਹੋਇਆ ਹੈ। ਤੇ ਕੀ ਹੋਏਗਾ, ਸੱਜੇ ਪਾਸੇ ਦਾ ਫੇਫੜਾ ਕੱਦ ਵਿੱਚ ਛੋਟਾ ਰਹਿ ਜੂਗਾ ਨਾ, ਇਸ ਕਰਕੇ ਸੱਜਾ ਫੇਫੜਾ ਜਿਹੜਾ ਆ ਉਹ ਕੱਦ ਦੇ ਵਿੱਚ ਥੋੜਾ ਜਿਹਾ ਛੋਟਾ ਰਹਿ ਜਾਂਦਾ ਹੈਗਾ, ਤੇ ਜਿਹੜਾ ਖੱਬਾ ਫੇਫੜਾ ਹੈ ਉਹਦੇ ਕੋਲ ਚਿਲੀ ਛੋਟੀ ਹੈਗੀ ਹੈ, ਔਰ ਉਹ ਇਸ ਕਰਕੇ ਥੋੜਾ ਜਿਹਾ ਲੰਬਾ ਆ, ਪਰ ਉਹਨੂੰ ਇੱਕ ਹੋਰ ਮਾਰ ਪੈ ਗਈ ਨਾ ਬਈ ਗੱਲ ਇਹ ਠੀਕ ਆ ਤੇ ਤੂੰ ਲੰਬਾ ਹੈਗਾ ਆ, ਲੇਕਿਨ ਵਿਚਕਾਰੋਂ ਤੈਨੂੰ ਆਹ ਟੋਟਾ ਜਿਹੜਾ ਹੈ ਲਿਵਰ ਨੂੰ ਵੀ ਦੇਣਾ, ਹਾਰਟ ਨੂੰ ਦੇਣਾ ਪੈਣਾ। ਕੁਝ ਹਿੱਸਾ ਜਿਹੜਾ ਇਹ ਖੱਬੇ ਪਾਸੇ ਦਾ ਹੈਗਾ ਫੇਫੜਾ ਉਹਨੂੰ ਹਾਰਟ ਨੂੰ ਦੇਣਾ ਪੈਂਦਾ, ਜਿਸ ਕਰਕੇ ਵਿਚਾਰਾ ਵਿੱਚੋਂ ਪਤਲਾ ਹੋ ਜਾਂਦਾ। ਸੋ ਇਸ ਕਰਕੇ ਅਸੀਂ ਆਮ ਤੌਰ ਤੇ ਜਦੋਂ ਗਿਣਦੇ ਆ ਨਾ ਉਦੋਂ ਇਹ ਹੀ ਗਿਣਦੇ ਆ ਵੀ ਫੇਫੜੇ 2 ਨੇ, ਔਰ ਇਸੇ ਤਰ੍ਹਾਂ ਹੀ ਸੱਜੇ ਫੇਫੜੇ ਦੇ ਅਸੀਂ ਕਹਿੰਦੇ ਹਾਂ ਕਿ 3 ਲੋਬ ਨੇ, 3 ਅਲੱਗ-ਅਲੱਗ ਹਿੱਸੇ ਨੇ, ਔਰ ਉਹਨਾਂ ਹਿੱਸਿਆਂ ਨੂੰ ਕਹਿਣ ਤੋਂ ਮਤਲਬ ਇਹ ਹੈਗਾ ਕਿ ਫੇਫੜਿਆਂ ਦੇ ਉੱਪਰ ਵਾਲੇ ਪਾਸੇ ਜਿਹੜੇ ਗਲਾਫ ਦੀ ਗੱਲ ਕਰ ਰਿਹਾ ਹਾਂ ਮੈਂ, ਉਹਨੂੰ ਕਹਿੰਦੇ ਨੇ ਪਲਿਓਰਾ, ਔਰ ਪਲਿਓਰਾ ਜਿਹੜਾ ਗਲਾਫ ਹੈ ਜਿਹੜਾ ਇਸ ਫੇਫੜਿਆਂ ਨੂੰ ਬਾਕੀ ਸਾਰੇ ਅੰਗਾਂ ਨਾਲੋਂ ਵੱਖਰਾ ਕਰਦਾ ਵੀ ਆਹ ਤੇਰੀ ਬਾਉਂਡਰੀ ਹੈ ਬਈ, ਆਹ ਤੇਰੀ ਵੱਟ ਆ ਗਈ, ਇਦੋਂ ਅੱਗੇ ਨੀ ਤੂੰ ਜਾਣਾ, ਤੇ ਜਾਏਗਾ ਤਾਂ ਬਿਮਾਰੀ ਹੋਊਗੀ। ਸੋ ਉਹ ਜਿਹੜਾ ਮੈਂਬਰੇਨ ਹੈ ਇਹਨੂੰ ਪੱਸਲੀਆਂ ਦੇ ਨਾਲੋਂ ਅਲੱਗ ਕਰਦਾ ਹੈ, ਉਹ ਜਿਹੜਾ ਮੈਂਬਰੇਨ ਹੈਗਾ ਆ ਉਹ ਇਹਨੂੰ ਬਾਕੀ ਹੋਰ ਲਿਵਰ ਦੇ ਹੇਠਾਂ ਲਿਵਰ ਹੀ ਉਹਦੇ ਨਾਲ ਅਲੱਗ ਕਰਦਾ ਹੈਗਾ ਆ, ਖੱਬੇ ਪਾਸੇ ਇਹਨੂੰ ਹਾਰਟ ਨਾਲੋਂ ਵੱਖਰਾ ਕਰਦਾ ਹੈਗਾ ਆ, ਵਿਚਕਾਰਲੇ ਪਾਸੇ ਦੋਹਾਂ ਹੀ ਫੇਫੜਿਆਂ ਨੂੰ ਮੀਡੀਆਸਟੈਨਿਅਮ ਨਾਲ ਵੱਖਰਾ ਕਰਦਾ ਹੈਗਾ। ਸੋ ਇਹ ਉੱਪਰ ਵਾਲਾ ਹੁੰਦਾ, ਪਰ ਇਹ ਜਿਹੜੇ ਗਲਾਫਾਂ ਦੀ ਗੱਲ ਮੈਂ ਕਰਦਾ ਹਾਂ, ਜਿਹੜੀਆਂ ਬਾਉਂਡਰੀਆਂ ਦੀ ਗੱਲ ਮੈਂ ਕਰਦਾ ਹਾਂ, ਹਰੇਕ ਅੰਗ ਦੇ ਉੱਪਰ ਚੜੀ ਹੋਈ ਹੁੰਦੀ ਹੈ, ਤੇ ਫੇਫੜਿਆਂ ਦੀ ਵੀ ਬਾਉਂਡਰੀ ਆ ਉਹਨੂੰ ਅਸੀਂ ਪਲੂਰਾ ਕਹਿੰਦੇ ਹਾਂ। ਇਹ ਪਲੂਰਾ ਵੀ ਇੱਕ ਗਲਾਫ ਹੈ, ਗਲਾਫ ਹਮੇਸ਼ਾ ਹੀ 2 ਤਰ੍ਹਾਂ ਦਾ ਹੁੰਦਾ, ਜਿਵੇਂ ਰਜਾਈ ਨੂੰ ਗਲਾਫ ਚੜਾਉਣੇ ਤੇ 2 ਤਹਿਆਂ ਹੁੰਦੀਆਂ, 2 ਪਰਦੇ ਹੁੰਦੇ ਆ, ਵਿਚਕਾਰਲਾ ਪਰਦਾ ਜਿਹੜਾ ਹੈਗਾ ਆ ਉਹਨੂੰ ਅਸੀਂ ਕਹਿੰਦੇ ਹਾਂ ਵਿਸਰਲ ਪਲੂਰਾ। ਵਿਸਰਾ ਦਾ ਮਤਲਬ ਹੁੰਦਾ ਅੰਗ, ਮੈਂ ਨਾਲ ਨਾਲ ਲਫ਼ਜ਼ ਵੀ ਕਲੀਅਰ ਕਰੀ ਜਾ ਰਿਹਾ, ਵਿਸਰਾ ਦਾ ਮਤਲਬ ਹੁੰਦਾ ਅੰਗ ਜਿਹੜਾ ਉਸ ਪਰਟੀਕੁਲਰ ਖਾਸ ਅੰਗ ਦੇ ਨਾਲ ਚਿੰਬੜਿਆ ਹੋਇਆ ਪਰਦਾ ਹੈ ਉਹਨੂੰ ਅਸੀਂ ਵਿਸਰਲ ਪਲੂਰਾ ਕਹਿ ਦਿੰਦੇ ਹਾਂ। ਜਿਹੜਾ ਬਾਹਰਲੇ ਪਾਸੇ ਉਹਦੀ ਬਾਉਂਡਰੀ ਤੈਅ ਕਰਦਾ ਹੈਗਾ ਉਹਨੂੰ ਅਸੀਂ ਕਹਿੰਦੇ ਹਾਂ ਪੈਰਾਈਟਲ ਪਲੂਰਾ। ਸੋ ਪੈਰਾਈਟਲ ਪਲੂਰਾ ਤੇ ਵਿਸਰਲ ਪਲੂਰਾ ਫੇਫੜੇ ਦੇ ਉੱਪਰ ਚੜੇ ਹੋਏ ਗਲਾਫ ਦੇ ਦੋ ਪਰਦੇ ਨੇ। ਇਹਨਾਂ ਦੋ ਪਰਦਿਆਂ ਦੇ ਵਿਚ ਹੀ ਥੋੜਾ ਜਿਹਾ ਫਲੂਡ ਰਹਿੰਦਾ ਹੈਗਾ ਆ, ਇੰਟਰਸਟੀਸ਼ੀਅਲ ਫਲੂਡ। ਔਰ ਉਸ ਫਲੂਡ ਦਾ ਮਤਲਬ ਇਹ ਆ ਵੀ ਫੇਫੜਿਆਂ ਨੇ ਤੇ ਲਗਾਤਾਰ ਸੁਕੜਨਾ ਫੈਲਣਾ ਸੁਕੜਨਾ ਫੈਲਣਾ ਤੇ ਉਹਦੇ ਨਾਲ ਕਿਤੇ ਰਗੜ ਨਾ ਪੈਦਾ ਹੋ ਜਾਵੇ, ਕਿਤੇ ਕੋਈ ਤਕਲੀਫ ਨਾ ਹੋ ਜਾਵੇ। ਜਿਵੇਂ ਪਲੂਰਸੀ ਦੀ ਗੱਲ ਕਰਦੇ ਆ ਨਾ, ਤੇ ਮਤਲਬ ਪਾਣੀ ਸੁੱਕ ਗਿਆ, ਜੇ ਪਾਣੀ ਜ਼ਿਆਦਾ ਹੋ ਗਿਆ ਤਾਂ ਉਹਨੂੰ ਆਖਿਆ ਵੈਟ ਪਲੂਰਸੀ, ਤੇ ਜੇ ਸੁੱਕ ਗਿਆ ਤਾਂ ਕਹਿੰਦੇ ਡਰਾਈ ਪਲੂਰਸੀ। ਹਾਂਜੀ, ਸੋ ਮਤਲਬ ਅੱਗੇ ਚੱਲ ਕੇ ਮੈਂ ਗੱਲ ਦੱਸਾਂਗਾ ਇਸ ਸੰਬੰਧ ਵਿੱਚ। ਸੋ ਮਤਲਬ ਇਹ ਫੇਫੜਿਆਂ ਦੇ ਵਿੱਚ ਜਿਹੜਾ ਪਾਣੀ ਭਰਿਆ ਪਲੂਰਾ ਦੇ ਵਿੱਚ ਪਾਣੀ ਭਰਿਆ ਹੁੰਦਾ ਆ, ਉਹਦਾ ਮਕਸਦ ਹੁੰਦਾ ਫੇਫੜਿਆਂ ਨੂੰ ਈਜ਼ੀ ਮੂਵਮੈਂਟ ਦੇਣਾ ਤਾਂ ਕਿ ਉਹ ਚੱਲਦੇ ਫਿਰਦੇ ਰਹਿ। ਇੱਕ ਹੋਰ ਗੱਲ ਪਲੂਰੇ ਦੇ ਸੰਬੰਧ ਵਿੱਚ ਮੈਂ ਕਹਿਣੀ ਚਾਹਾਂਗਾ ਕਿ ਜਿਹੜਾ ਵਿਸਰਲ ਪਲੂਰਾ ਹੈ ਉਹ ਤਾਂ ਵਿਸਰਾ ਦੇ ਨਾਲ ਹੈ। ਹੁਣ ਵਿਸਰਾ ਦੇ ਵਿੱਚ ਮੈਂ ਕਹਿ ਦਿੱਤਾ ਵੀ ਸੱਜੇ ਪਾਸੇ ਫੇਫੜੇ ਦੇ ਹਿੱਸੇ ਤਿੰਨ ਨੇ, ਲੋਭ ਨੇ ਜਿਹਨਾਂ ਨੂੰ ਕਹਿੰਦੇ ਅਸੀਂ, ਤਿੰਨ ਲੋਭ ਨੇ। ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਅੰਦਰ ਵਾਲਾ ਲੇਅਰ ਹੈ, ਇੱਕ ਤਾਂ ਬਾਹਰੋਂ ਬਾਉਂਡਰੀ ਹੋ ਗਈ, ਇੱਕ ਜਿਹੜੀ ਅੰਦਰ ਵਾਲੀ ਬਾਉਂਡਰੀ ਹੈ ਇਹ ਲੋਭਸ ਦੇ ਅੰਦਰ ਤੱਕ ਜਾਂਦੀ ਆ, ਤਾਂ ਕਿ ਸੱਜੇ ਉੱਪਰ ਵਾਲੇ ਲੋਭ ਨੂੰ ਵਿਚਕਾਰਲੇ ਨਾਲੋਂ, ਵਿਚਕਾਰਲੇ ਵਾਲੇ ਲੋਭ ਨੂੰ ਹੇਠਾਂ ਵਾਲੇ ਲੋਭ ਨਾਲੋਂ ਵੱਖਰਾ ਕੀਤਾ ਜਾ ਸਕੇ। ਜਾਂ ਇੰਜ ਕਹਿ ਲੋ ਕੁਦਰਤ ਨੇ ਕੁਝ ਇਸ ਤਰ੍ਹਾਂ ਦੀ ਪ੍ਰੋਟੈਕਸ਼ਨ ਕੀਤੀ ਆ ਵੀ ਜੇ ਫੇਫੜਿਆਂ ਦੇ ਕਿਸੇ ਇੱਕ ਲੋਭ ਦੇ ਵਿੱਚ ਕੋਈ ਪ੍ਰੋਬਲਮ ਆ ਜਾਵੇ ਤੇ ਕੋਸ਼ਿਸ਼ ਇਹ ਕੀਤੀ ਆ ਵੀ ਦੂਜੇ ਲੋਭ ਚ ਨਾ ਹੋਵੇ। ਹਾਲਾਂਕਿ ਜਿਹੜਾ ਬ੍ਰੌਂਕਸ ਦਾ ਸਿਸਟਮ ਆ, ਬ੍ਰੌਂਕਸ ਦੇ ਵਿੱਚੋਂ ਅੱਗੇ ਜਿਹੜਾ ਟ੍ਰੀ ਉਹਦੀ ਮੈਂ ਹੁਣੇ ਗੱਲ ਕਰਦਾ ਦੱਸਦਾ ਆ, ਉਹਨੇ ਤਾਂ ਅੱਗੇ ਪਿਛਲੇ ਪਾਸਿਓ ਆਉਣਾ ਆ ਤੇ ਸਾਰੇ ਫੇਫੜਿਆਂ ਦੇ ਵਿੱਚ ਜਾਣਾ ਹੈ। ਸਾਰੇ ਲੋਭਾਂ ਵਿੱਚ ਤਿੰਨ ਲੋਭ ਸੱਜੇ ਪਾਸੇ, ਦੋ ਲੋਭ ਖੱਬੇ ਪਾਸੇ, ਸਾਰੇ ਲੋਭ ਦੇ ਵਿੱਚ ਜਾਣਾ ਹੈਗਾ ਆ। ਤੋ ਇਸ ਕਰਕੇ ਅੰਦਰ ਤੋਂ ਕੋਈ ਵੀ ਐਸੀ ਚੀਜ਼ ਜਿਹੜੀ ਹੈ ਉਹ ਬਿਮਾਰੀ ਦੇ ਤੌਰ ਤੇ ਇੱਕ ਦੂਜੇ ਦੇ ਨਾਲ ਛੂਤ ਵਾਂਗੂ ਨਾ ਲੱਗ ਜਾਵੇ। ਇਸ ਕਰਕੇ ਕੁਦਰਤ ਨੇ ਜਿਹੜਾ ਵਿਸਰਲ ਪਲੂਰਾ ਹੈਗਾ ਆ ਉਹ ਇਹਨਾਂ ਲੋਭਸ ਦੇ ਵਿੱਚ ਤੱਕ ਵੀ ਜਾਂਦਾ ਹੈਗਾ, ਠੀਕ ਹੈ। ਸੋ ਇਹ ਗੱਲ ਇੱਕ ਤੇ ਹੋ ਗਈ ਫੇਫੜਿਆਂ ਦੇ ਸੰਬੰਧ। ਦੂਸਰੀ ਗੱਲ ਇਹ ਹੈਗੀ ਹੈ ਕਿ ਲੋਭ ਸੱਜੇ ਪਾਸੇ ਦੇ ਤਿੰਨ ਨੇ, ਖੱਬੇ ਪਾਸੇ ਦੇ ਦੋ ਨੇ, ਪਰ ਦੋ ਦੇ ਨਾਲ ਇੱਕ ਹੋਰ ਐਡੀਸ਼ਨਲ ਗੱਲ ਹੈਗੀ ਆ, ਉੱਪਰ ਵਾਲਾ ਲੋਭ ਤੇ ਹੇਠਾਂ ਵਾਲਾ ਲੋਭ, ਹਿੱਸੇ ਕਹਿ ਲੋ ਉਹਨਾਂ ਨੂੰ, ਉਹਨਾਂ ਦੇ ਉੱਪਰ ਵਾਲੇ ਲੋਭ ਦੇ ਨਾਲੋਂ ਇੱਕ ਛੋਟੀ ਜੀ ਹੋਰ ਜੀਭ, ਜੀਭ ਜਿਵੇਂ ਸਾਡੀ ਜੀਭ ਹੁੰਦੀ, ਮੈਂ ਜੀਭ ਵੀ ਮੂੰਹ ਤੋਂ ਨਿਕਲ ਗਿਆ ਤੇ ਜੀਭ ਸਮਝੋ, ਬਾਹਰ ਨੂੰ ਵਧਿਆ ਹੋਇਆ ਇੱਕ ਹੋਰ ਛੋਟਾ ਜਿਹਾ ਹਿੱਸਾ ਹੁੰਦਾ ਹੈ, ਉਹਨੂੰ ਅਸੀਂ ਲਿੰਗੂਏਲਾ ਕਹਿੰਦੇ ਹਾਂ, ਲਿੰਗੂਲ ਕਹਿੰਦੇ ਜੀਵ ਨੂੰ। ਸੋ ਮੈਂ ਇਸੇ ਕਰਕੇ ਜੀਵ ਵੀ ਮੂੰਹ ਤੋਂ ਨਿਕਲ ਗਿਆ ਤੇ ਉਹ ਠੀਕ ਆ, ਜੀਵ ਵਾਂਗੂ ਇੱਕ ਵਧਿਆ ਹੋਇਆ ਹਿੱਸਾ ਹੁੰਦਾ ਆ, ਖੱਬੇ ਫੇਫੜੇ ਦਾ ਉੱਪਰ ਵਾਲੇ ਲੋਭ ਦਾ ਕੁਝ ਹਿੱਸਾ ਵਧਿਆ ਹੋਇਆ ਹੁੰਦਾ ਆ, ਜਿਹੜਾ ਕਿ ਹਾਰਟ ਦੇ ਬਾਹਰਲੇ ਪਾਸੇ ਨੂੰ ਕਵਰ ਕਰਦਾ ਆ, ਤਾਂ ਕਿ ਅਗਰ ਹਾਰਟ ਵਿੱਚ ਕੋਈ ਪ੍ਰੋਬਲਮ ਜਾਂ ਕੁਝ ਐਸਾ ਹੋਵੇ ਵੀ ਤਾਂ ਵੀ ਫੇਫੜਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ, ਜਾਂ ਜੇ ਫੇਫੜਿਆਂ ਨੂੰ ਕੋਈ ਪ੍ਰੋਬਲਮ, ਖਾਸ ਤੌਰ ਤੇ ਜ਼ਿਆਦਾਤਰ ਪ੍ਰੋਬਲਮ ਕਿਉਂਕਿ ਫੇਫੜਿਆਂ ਦਾ ਕਨੈਕਟ ਤਾਂ ਬਾਹਰ ਨਾਲ ਹੋਇਆ ਨਾ, ਹਾਰਟ ਦਾ ਕਨੈਕਟ ਤਾਂ ਬਾਹਰ ਹੈ ਨੀਗਾ, ਅੰਦਰੋਂ ਅੰਦਰ ਹੀ ਕਨੈਕਟ ਕੀਆ ਗਿਆ। ਤੋ ਫੇਫੜਿਆਂ ਦਾ ਕਨੈਕਟ ਬਾਹਰ ਜੋ ਹੈਗਾ ਆ, ਇਸ ਕਰਕੇ ਉਹਦੇ ਬਾਹਰੋਂ ਆਉਣ ਵਾਲੀਆਂ ਕੋਈ ਚੀਜ਼ਾਂ ਸਿੱਧਾ ਇਹਨੂੰ ਇਫੈਕਟ ਨਾ ਕਰਨ। ਕੁਦਰਤ ਨੇ ਆਖਿਆ ਵੀ ਆ ਇੱਕ ਦੀਵਾਰ ਛੋਟੀ ਜੀ ਹੋਲ, ਹਾਲਾਂਕਿ ਹੈ ਲੋ ਵੀ ਹੈ, ਉਹ ਫੇਫੜਿਆਂ ਵਰਗਾ ਹੀ, ਉਹਦਾ ਸਟਰਕਚਰ ਫੇਫੜਿਆਂ ਵਰਗਾ ਜਿਹੜਾ ਮੈਂ ਹੁਣੇ ਤੁਹਾਨੂੰ ਦੱਸਣ ਲੱਗਿਆ। ਔਰ ਉਹਨੂੰ ਕੁਦਰਤ ਨੇ ਸੈਪਰੇਟ ਕਰਨ ਵਾਸਤੇ ਉਹ ਅਲੱਗ ਹਿੱਸਾ ਬਣਾ ਦਿੱਤਾ ਆ, ਭਾਵ ਲੋਭ ਤਿੰਨ ਨਹੀਂ ਬਣਾਏ, ਇੱਕ ਜੀਭ ਜੀ ਇੱਕ ਪਰਦਾ ਜਿਹਾ ਵੱਖਰਾ ਕਰ ਦਿੱਤਾ ਜਿਹਨੂੰ ਅਸੀਂ ਕਹਿੰਦੇ ਲਿੰਗੂਏਲਾ, ਠੀਕ ਆ। ਸੋ ਇਹਦੀ ਬਣਤਰ ਦੇ ਹਿਸਾਬ ਤੇ ਦੂਸਰੀ ਗੱਲ, ਫੇਫੜੇ ਜਿਹੜੇ ਦੋਵੇਂ ਹਨ ਨਾ ਉਹ ਪਿਰਾਮਿਡ ਵਰਗੇ ਹਨ। ਪਿਰਾਮਿਡ ਬਾਰੇ ਤੁਸੀਂ ਮੇਰੇ ਨਾਲ ਜ਼ਿਆਦਾ ਜਾਣਦੇ ਹੋ ਜੀ, ਮਸਾ ਪਿਰਾਮਿਡ ਕੀ ਹੁੰਦੇ ਆ?
0: ਜੀ ਬਿਲਕੁਲ,
2: ਪਿਰਾਮਿਡ ਵਰਗੇ ਹੈਗੇ ਆ, ਭਾਵ ਕਿ ਉੱਪਰ ਇੱਕ ਚੋਟੀ ਹੈ ਹੇਠਾਂ ਬੇਸ ਆ, ਹਾਂਜੀ। ਔਰ ਇਸ ਸ਼ਕਲ ਦੇ ਪਿਰਾਮਿਡ ਹੈਗੇ ਨੇ, ਪਰ ਪਿਰਾਮਿਡ ਦਾ ਵੀ ਹਾਲਾਤ ਇਹ ਆ ਕਿ ਜਿਹੜਾ ਇਹ ਹੇਠਾਂ ਬੇਸ ਆ ਇਹਨਾਂ ਦਾ, ਉਹ ਬੇਸ ਡੋਮ ਸ਼ੇਪ ਆ। ਡੋਮ ਸ਼ੇਪ ਅਸੀਂ ਕਹਿੰਦੇ ਹਾਂ ਅੱਜ ਜਿਵੇਂ ਗੁਰਦੁਆਰਿਆਂ ਦੇ ਉੱਪਰ, ਮਸੀਤਾਂ ਦੇ ਉੱਪਰ ਗੁੰਬਦ ਨਹੀਂ ਬਣਿਆ ਹੁੰਦਾ,
0: ਬਿਲਕੁਲ ਬਿਲਕੁਲ ਜੀ,
2: ਉਹਨੂੰ ਅਸੀਂ ਕਹਿੰਦੇ ਡੋਮ ਸ਼ੇਪ। ਸੋ ਜਿਹੜੇ ਫੇਫੜੇ ਨੇ, ਕਿਉਂਕਿ ਇਹਦੇ ਹੇਠਾਂ ਲਿਵਰ ਆ, ਦੂਜੇ ਪਾਸੇ ਤਿਲੀ ਆ, ਇਸ ਕਰਕੇ ਇਹ ਹੇਠਾਂ ਡੋਮ ਸ਼ੇਪ ਬੇਸ ਹੈਗਾ ਇਹਨਾਂ ਦਾ, ਠੀਕ ਹੈ ਜੀ। ਸੋ ਇਹ ਭਾਰ ਦੀ ਗੱਲ ਮੈਂ ਦੱਸ ਦਿੱਤੀ ਆ, ਖੱਬਾ ਜਿਹੜਾ ਫੇਫੜਾ ਹੈਗਾ ਆ ਉਹ 2 ਪਾਉਂਡ ਦਾ ਹੁੰਦਾ, ਸੱਜਾ ਜਿਹੜਾ ਵੱਡਾ ਹੋਣ ਕਰਕੇ ਜਿਹੜਾ ਉਹ 3 ਪਾਉਂਡ ਦਾ ਹੈਗਾ, ਭਾਵੇਂ ਉਹਦਾ ਜਿਹੜਾ ਕੱਦ ਆ ਛੋਟਾ ਹੈਗਾ ਆ, ਦੂਸਰੇ ਨਾਲੋਂ, ਪਰ ਦੂਸਰਾ ਵਿਚਾਰਾ ਵੈਸੇ ਪਤਲਾ ਹੈਗਾ ਕਿਉਂਕਿ ਹਾਰਟ ਦਾ ਹਿੱਸਾ ਉਹਦੇ ਚ ਆ ਜਾਂਦਾ ਹੈਗਾ। ਕੋਣ ਵਰਗੀ ਸ਼ੇਪ ਹੋ ਗਈ, ਇਹਦਾ ਮਤਲਬ ਜਦੋਂ ਅਸੀਂ ਪਿਰਾਮਿਡ ਕਹਿੰਦੇ ਹਾਂ ਤਾਂ ਮਤਲਬ ਇਹਦੀ ਸ਼ੇਪ ਜਿਹੜੀ ਹੈ ਕੋਣ ਵਰਗੀ ਹੋ ਗਈ, ਠੀਕ ਹੈ। ਸੋ ਇਹ ਦੋਵੇਂ ਪਾਸਿਓਂ ਆਮ ਤੌਰ ਤੇ ਛਾਤੀ ਦੇ ਵਿਚ ਵਿਚ ਕਵਰ ਹੁੰਦੇ ਨੇ, ਵਿਚਕਾਰ ਜਾ ਕੇ ਇੱਕ ਹਿੱਸਾ ਇਹਨਾਂ ਨੇ ਛੱਡ ਦਿੱਤਾ ਜਿਹਨੂੰ ਅਸੀਂ ਕਾਮਨ ਪਾਥਵੇ ਆਖਿਆ ਆ, ਮੀਡੀਆਸਟਾਈਨਮ ਅਸੀਂ ਉਸ ਨੂੰ ਕਿਹਾ ਹੈਗਾ। ਔਰ ਉਸ ਤੋਂ ਬਾਅਦ ਇਸ ਮੀਡੀਆਸਟਾਈਨਮ ਦੇ ਵਿਚੋਂ ਫੇਫੜਿਆਂ ਨੂੰ ਜਾਣ ਵਾਸਤੇ ਜਿਹੜੀ ਸਾਹ ਦੀ ਨਲੀ, ਕਿਉਂਕਿ ਇਹ ਸਾਹ ਦਾ ਮੇਨ ਅੰਗ ਹੈਗਾ ਆ, ਨੱਕ ਤੋਂ ਲੈ ਕੇ ਹੇਠਾਂ ਲੈਰਿੰਗਸ ਹੁੰਦੀ ਹੈ, ਲੈਰਿੰਗਸ ਜਦੋਂ ਐਪੀਗਲੋਟਿਸ ਚ ਪਹੁੰਚਦੀ ਹੈ ਤੇ ਆਪਣਾ ਰਸਤਾ ਬਦਲ ਲੈਂਦੀ ਹੈ। ਮੂੰਹ ਦੀ ਨਾਲੀ ਜਿਹੜੀ ਫੈਰਿੰਗਸ ਹੁੰਦੀ ਹੈ ਮੂੰਹ ਤੋਂ ਬਾਅਦ, ਖੁਰਾਕ ਨਲੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵੀ ਐਪੀਗਲੋਟਿਸ ਜਾ ਕੇ ਆਪਣਾ ਰਸਤਾ ਬਦਲ ਲੈਂਦੀ ਹੈ। ਇਸ ਐਪੀਗਲੋਟਿਸ ਨੂੰ ਬਾਹਰਲੇ ਪਾਸੋਂ ਅਗਰ ਚਮੜੀ ਤੋਂ ਵੇਖਣਾ ਹੋਵੇ, ਆ ਜਿਹੜੀ ਨਰਗਟ ਜੀ ਨੀ ਕਹਿੰਦੇ ਲੋਕ ਇਹਨੂੰ, ਅਸੀਂ ਟ੍ਰੇਕੀਆ ਕਹਿੰਦੇ ਹਾਂ। ਇਸ ਟ੍ਰੇਕੀਆ ਦੇ ਰਾਹੀਂ ਇਹ ਸਾਰੇ ਜੰਕਸ਼ਨ ਜਿੱਥੇ ਲੈਰਿੰਗਸ ਤੇ ਜਿੱਥੇ ਫੈਰਿੰਗਸ ਆ ਕੇ ਆਪਣਾ ਰਸਤਾ ਬਦਲ ਰਹੀਆਂ ਨੇ, ਭਾਵ ਜਿਹੜੀ ਲੈਰਿੰਗਸ ਉਹ ਅੱਗੇ ਆ ਰਹੀ ਹੈ ਸਾਹ ਵਾਲੀ ਨਾਲੀ, ਕਿਉਂਕਿ ਫੇਫੜੇ ਪਹੁੰਚ ਗਏ, ਤੇਰਾ ਅੱਡਾ ਆ ਗਿਆ ਬਈ ਤੂੰ ਉਤਰਨਾ ਹੁਣ, ਹਾਂਜੀ ਖਿੜਕੀ ਕੋਲੇ ਆ ਜਾਓ। ਸੋ ਉਹ ਜਿਹੜੀ ਹੈ ਉਹ ਅਗਲੇ ਪਾਸੇ ਆ ਜਾਂਦੀ ਹੈ ਖੁਰਾਕ ਨਲੀ, ਕਿਉਂਕਿ ਇਹਨੇ ਅਜੇ ਲੰਬਾ ਸਫ਼ਰ ਤੈਅ ਕਰਨਾ, ਹੇਠਾਂ ਮੇਦੇ ਤੱਕ ਜਾਣਾ ਹੈਗਾ, ਇਹ ਪਿੱਛੇ ਹੋ ਜਾਂਦੀ ਹੈ। ਔਰ ਇਹ ਏਡਾ ਇੰਪੋਰਟੈਂਟ ਜੰਕਸ਼ਨ ਹੈ, ਇਹਦੇ ਵਿਚ ਇੱਕ ਆਟੋਮੈਟਿਕ ਟਾਈਪ ਦਾ ਵਾਲਵ ਲੱਗਿਆ ਹੋਇਆ, ਜਦੋਂ ਖੁਰਾਕ ਖਾਂਦੇ ਹਾਂ ਤੇ ਖੁਰਾਕ ਵਾਲਾ ਹਿੱਸਾ ਖੁੱਲਦਾ, ਜਦੋਂ ਅਸੀਂ ਸਾਹ ਲੈ ਰਹੇ ਹਾਂ ਲਗਾਤਾਰ, ਔਰ ਉਹ ਹਿੱਸਾ ਖੁੱਲਿਆ ਰਹਿੰਦਾ। ਪਰ ਕਿਸੇ ਵੇਲੇ ਜੇ ਪ੍ਰੋਬਲਮ ਨਰਵਸ ਸਿਸਟਮ ਦੀ ਹੋ ਗਈ ਤੇ ਲੋਕ ਚੌਕਿੰਗ ਵੀ ਹੋ ਜਾਂਦੀ, ਪਲਸ ਜਾਂਦੇ ਨੇ, ਇਹੋ ਜਿਹੀ ਵੀ ਖਰਾਬੀ ਹੁੰਦੀ। ਖੈਰ ਇਹ ਆਪਣਾ ਅਗਲਾ ਵਿਸ਼ਾ ਹੈਗਾ ਆ, ਇਹ ਮੀਡੀਆ ਸਟੈਂਡਮੈਂਟ ਦੇ ਵਿਚ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ। ਹੁਣ ਜਦੋਂ ਟ੍ਰੇਕੀਆ ਤੋਂ ਅੱਗੇ ਇਹ ਸਾਹ ਨਲੀ ਫੇਫੜਿਆਂ ਵਾਲੇ ਪਾਸੇ ਜਾਣਾ ਸ਼ੁਰੂ ਹੁੰਦੀ ਹੈ, ਆਪਣੇ ਚੈਪਟਰ ਵਾਲੇ ਆ ਜਾਓ ਫਿਰ ਫੇਫੜਿਆਂ ਵਾਲੇ ਪਾਸੇ, ਜਦੋਂ ਟ੍ਰੇਕੀਆ ਤੋਂ ਅੱਗੇ ਸਾਹ ਵਾਲੀ ਨਲੀ ਬਾਹਰ ਨਿਕਲਦੀ ਹੈ ਤੇ ਦੋ ਹਿੱਸਿਆਂ ਚ ਵੰਡੀ ਜਾਂਦੀ, ਇੱਕ ਨੂੰ ਅਸੀਂ ਕਹਿੰਦੇ ਹਾਂ ਰਾਈਟ ਬ੍ਰੌਂਕਸ, ਦੂਸਰੇ ਨੂੰ ਅਸੀਂ ਕਹਿੰਦੇ ਹਾਂ ਲੈਫਟ ਬ੍ਰੌਂਕਸ। ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਦੇ ਜਿਹੜੀਆਂ ਮਾਸਪੇਸ਼ੀਆਂ ਹਨ, ਇਹ ਵੈਸੇ ਅੱਜ ਦਾ ਇਹ ਚੈਪਟਰ ਨਹੀਂ ਹੈਗਾ, ਪਰ ਮੈਂ ਥੋੜਾ ਜਿਹਾ ਫਿਰ ਵੀ ਦੱਸ ਦਿਆਂ ਬਈ, ਇਹਦੇ ਮਾਸਪੇਸ਼ੀਆਂ ਜਿਹੜੀਆਂ ਨੇ ਸਪਰਿੰਗ ਵਰਗੀਆਂ ਲੱਗੀਆਂ ਹੋਈਆਂ, ਜਿਵੇਂ ਸਪਰਿੰਗ ਹੁੰਦਾ ਨਾ ਬਾਹਰ, ਇਸ ਤਰ੍ਹਾਂ ਦੀ ਅੰਦਰ ਤੋਂ ਬਣੀਆਂ ਹੁੰਦੀਆਂ ਨੇ। ਇਹਦੇ ਅੰਦਰ ਵਾਲੇ ਪਾਸੇ ਮਿਊਕਸ ਦੀ ਝਿੱਲੀ ਹੈ, ਇਹਦੇ ਬਾਹਰਲੇ ਪਾਸੇ ਕਨੈਕਟਿਵ ਟਿਸ਼ੂ ਦਾ ਲੇਅਰ ਆ, ਠੀਕ ਹੈ। ਇਹ ਮੈਂ ਫਿਰ ਬਣਤਰ ਤੁਹਾਨੂੰ ਦੱਸੂਗਾ ਮੈਂ ਜਦੋਂ ਅਸੀਂ ਅਗਲੀ ਗੱਲ ਕਰਨੀ ਫੇਫੜਿਆਂ ਤੋਂ ਬਾਅਦ ਦੀ, ਪਰ ਮੈਂ ਸਿਰਫ ਬ੍ਰੌਂਕਸ ਦੀ ਗੱਲ ਕਰ ਰਿਹਾ ਹਾਂ ਕਿ ਬ੍ਰੌਂਕਸ ਨਿਕਲਦੀ ਹੈ ਤੇ ਇੱਕ ਸੱਜੇ ਫੇਫੜੇ ਨੂੰ ਜਾਂਦੀ ਆ, ਇੱਕ ਖੱਬੇ ਫੇਫੜੇ ਨੂੰ ਜਾਂਦੀ ਹੈ। ਪਰ ਇਹਦੀ ਬਣਤਰ ਦੇ ਵਿਚ ਵੀ ਕੁਦਰਤ ਤੋਂ ਥੋੜਾ ਜਿਹਾ ਫਰਕ ਰਹਿ ਗਿਆ, ਜਿਵੇਂ ਮੈਂ ਹੁਣੇ ਐਨੋਮਲੀ ਦੀ ਗੱਲ ਕਰਕੇ ਹਟਿਆ, ਇੱਥੇ ਵੀ ਜਿਵੇਂ ਜਿਵੇਂ ਗੱਲ ਯਾਦ ਆਉਂਦੀ ਦਿਮਾਗ ਦੇ ਵਿਚ, ਜਿਹੜਾ ਬ੍ਰੌਂਕਸ ਦਾ ਟ੍ਰੇਕੀਆ ਤੋਂ ਨਿਕਲ ਕੇ ਐਪੀਗਲੋਟਸ ਵਾਲੇ ਏਰੀਏ ਚੋਂ ਨਿਕਲ ਕੇ ਸੱਜੇ ਪਾਸੇ ਨੂੰ ਬ੍ਰੌਂਕਸ ਜਾਂਦੀ ਹੈ ਨਾ, ਉਹਦਾ ਐਂਗਲ ਹੈ 120 ਡਿਗਰੀ ਦਾ। ਔਰ ਜਿਹੜਾ ਬ੍ਰੌਂਕਸ ਇਸ ਥਾਂ ਤੋਂ ਨਿਕਲ ਕੇ ਖੱਬੇ ਫੇਫੜੇ ਨੂੰ ਜਾਂਦੀ ਹੈ, ਉਹਦਾ ਐਂਗਲ ਹੈ ਲੈਸ ਦੈਨ 120, ਠੀਕ ਹੈ। 90 ਡਿਗਰੀ ਵੀ ਨਹੀਂ ਹੈਗਾ, ਉਹਦੇ ਤੋਂ ਘੱਟ ਹੈ, ਜਾਂ ਉਹਨੂੰ ਅਸੀਂ ਅਕਿਊਟ ਐਂਗਲ ਕਹਿੰਦੇ ਹਾਂ, ਠੀਕ ਹੈ। ਸੋ ਅਕਿਊਟ ਐਂਗਲ ਦੇ ਤੌਰ ਤੇ ਹੁਣ ਕੀ ਹੋਇਆ ਵੀ ਜੇ ਬਹੁਤਾ ਵੱਡਾ ਮੋੜ ਹੋਵੇ ਤੇ ਸਪੀਡ ਸਲੋ ਹੋ ਜੂਗੀ ਨਾ ਚੀਮਾ ਸਾਹਿਬ,
3: ਬਿਲਕੁਲ।
2: ਜੇ ਮੋੜ ਘੱਟਿਆ ਤੇ ਫਿਰ ਅਸੀਂ ਤੇਜ਼ ਤੇਜ਼ ਨਾ ਜਾ ਕੇ ਜਾ ਰਹੇ ਹਾਂ। ਦੱਸਣ ਤੋਂ ਮੇਰਾ ਭਾਵ ਇਹ ਆ, ਸਮਝਾਉਣ ਤੋਂ ਮੇਰਾ ਭਾਵ ਇਹ ਆ ਭਾਈ, ਨੱਕ ਰਾਹੀਂ ਜਾਂਦੇ ਜਰਾਸੀਮ, ਨੱਕ ਰਾਹੀਂ ਜਾਂਦੀਆਂ ਬਹੁਤੀਆਂ ਬਿਮਾਰੀਆਂ, ਜੋ ਵੀ ਕੁਛ ਹੈਗਾ ਸਾਹ ਚੜ ਕੇ ਜਾ ਰਿਹਾ ਹੈ, ਉਹਨਾਂ ਦਾ ਜ਼ਿਆਦਾਤਰ ਇਫੈਕਟ ਜਿਹੜਾ ਆ ਉਹ ਫੇਫੜਿਆਂ ਸੱਜੇ ਫੇਫੜੇ ਨੂੰ ਹੁੰਦਾ
3: ਜੀ,
2: ਰਸਤਾ ਸਿੱਧਾ ਹੈਗਾ ਹਾਂਜੀ, ਪਰ ਖੱਬੇ ਫੇਫੜੇ ਨੂੰ ਜਾਣ ਵਾਸਤੇ ਐਕਿਊਟ ਐਂਗਲ ਮੋੜ ਜ਼ਿਆਦਾ ਆ ਭਾਈ, ਇੱਥੇ ਸਪੀਡ ਘੱਟ ਕਰਕੇ ਜਾਣਾ ਹੈ। ਸੋ ਇਹ ਇਸ ਦੇ ਵਿਚ ਇੰਨਾ ਇਸ ਗੱਲ ਦਾ ਵੀ ਫਰਕ ਹੈਗਾ ਹੈਗਾ। ਸੋ ਦੂਸਰੀ ਗੱਲ ਇਹ ਆ ਕਿ ਫੇਫੜਿਆਂ ਦੇ ਮੀਡੀਅਲ ਸਾਈਡ, ਇੱਕ ਨੂੰ ਅਸੀਂ ਕਹਿੰਦੇ ਹਾਂ ਲੈਟਰਲ ਸਾਈਡ, ਦੂਜੇ ਨੂੰ ਕਹਿੰਦੇ ਹਾਂ ਮੀਡੀਅਲ। ਲੈਟਰਲ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਸਰੀਰ ਦੇ ਸੈਂਟਰ ਤੋਂ ਦੂਰ ਵਾਲੇ ਪਾਸੇ, ਨੇੜੇ ਵਾਲੇ ਪਾਸੇ ਹੋਵੇ ਉਹਨੂੰ ਅਸੀਂ ਮੀਡੀਅਲ ਕਹਿੰਦੇ ਹਾਂ, ਜਿਹੜੀ ਦੂਰ ਹੋਵੇ ਉਹਨੂੰ ਅਸੀਂ ਡਿਸਟਲ ਕਹਿੰਦੇ ਹਾਂ। ਜਿਵੇਂ ਸਾਡੀਆਂ ਉਂਗਲਾਂ ਜਾਂ ਹੱਥ ਹੈਗੇ ਨੇ, ਇਹ ਡਿਸਟਲ ਪੋਰਸ਼ਨ ਆਫ ਦੀ ਬਾਡੀ ਹੈ, ਠੀਕ ਹੈ, ਦੂਰ ਵਾਲੀ ਹੈਗੀ ਹੈ। ਔਰ ਜਿਹੜੀ ਨੇੜੇ ਦੀ ਹੈ ਉਹਨੂੰ ਅਸੀਂ ਪ੍ਰੋਕਸੀਮਲ ਕਹਿੰਦੇ, ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਹਾਰਟ ਜਿਹੜੇ ਫੇਫੜੇ ਨੇ ਉਹਨਾਂ ਦਾ ਜਿਹੜਾ ਬਾਹਰ ਵਾਲਾ ਪਾਸਾ ਪਸਲੀਆਂ ਦੇ ਨਾਲ ਲੱਗਦਾ ਹੈਗਾ ਆ, ਉਹ ਡਿਸਟਲ ਪੋਰਸ਼ਨ ਹੋ ਗਿਆ, ਤੇ ਜਿਹੜਾ ਅੰਦਰ ਵਾਲਾ ਪਾਸਾ ਮੀਡੀਆ ਸਟੈਂਡ ਦੇ ਨੇੜੇ ਵਾਲਾ ਪਾਸਾ ਹੋ ਗਿਆ ਉਹਨੂੰ ਅਸੀਂ ਕਹਿੰਦੇ ਹਾਂ ਮੀਡੀਅਲ ਪੋਰਸ਼ਨ ਆਫ ਲੰਗਸ। ਠੀਕ ਹੈ ਸੋ ਸਮਝ ਲੱਗ ਗਈ ਤੇ ਮੀਡੀਅਲ ਪੋਰਸ਼ਨ ਆਫ ਲੰਗਸ ਦੇ ਵਿਚ ਇਕ ਹੋਰ ਖੁਰਚਿਆ ਹੋਇਆ ਹਿੱਸਾ ਹੈ ਓਹਨੂੰ ਜਿਵੇਂ ਚੀਜ਼ ਵਿਚ ਕਿਸੇ ਨੂੰ ਖੁਰਚ ਲੋ ਹਾਂਜੀ ਖੁਰਚਿਆ ਹੋਇਆ ਹਿੱਸਾ ਹੈ ਜਿਹਨੂੰ ਅਸੀਂ ਨੌਚ ਕਹਿੰਦੇ ਹਾਂ ਉਸ ਨੂੰ ਅਸੀਂ ਹਾਇਲਮ ਕਹਿੰਦੇ ਹਾਂ ਹਾਇਲਮ ਖੁਰਚਿਆ ਹੋਇਆ ਹਿੱਸਾ ਹੈ ਜਿਹਦੇ ਵਿਚ ਫੇਫੜਿਆਂ ਵਿਚ ਜਿੰਨੀ ਵੀ ਆਵਾਜਾਈ ਹੈ ਚਾਹੇ ਖੂਨ ਦੀ ਸਪਲਾਈ ਹੈ ਚਾਹੇ ਨਰਵ ਦੀ ਸਪਲਾਈ ਹੈ ਖੂਨ ਜਾਣ ਤੇ ਖੂਨ ਵਾਪਸ ਆਉਣ ਦੀ ਸਪਲਾਈ ਹੈ ਸਾਹ ਨਾਲੀ ਜਿਹੜੀ ਉੱਪਰ ਵਾਲੇ ਪਾਸੋਂ ਆ ਰਹੀ ਹੈ ਤੇ ਸਾਹ ਨਾਲੀ ਫੇਫੜਿਆਂ ਨੂੰ ਅੰਦਰ ਦੇ ਰਹੀ ਹੈਗੀ ਹੈ ਔਰ ਇਹਦੇ ਤੋਂ ਬਾਹਰ ਆਉਣ ਵਾਲੀ ਜਿਹੜੀ ਸਾਹ ਨਾਲੀ ਹੈ ਕਿਉਂਕਿ ਇੰਸਪਾਇਰੇਸ਼ਨ ਤੇ ਐਕਸਪਾਇਰੇਸ਼ਨ ਉਹ ਇੱਕੋ ਨਾਲੀ ਨਹੀਂ ਹੁੰਦਾ ਹੈਗਾ ਸੋ ਇਹ ਇਹਦੇ ਵਿਚੋਂ ਲੰਘਦੀਆਂ ਨੇ ਭਾਵ ਉਹ ਛੋਟੇ ਦੇ ਸੁਰਾਖ ਦੇ ਵਿਚੋਂ ਜਿਹੜਾ ਹਾਇਲਮ ਆ ਉਹ ਹਾਇਲਮ ਸੱਜੇ ਫੇਫੜੇ ਚ ਗਿਆ ਖੱਬੇ ਫੇਫੜੇ ਦੇ ਵਿਚ ਗਿਆ ਔਰ ਉਹ ਫੇਫੜਿਆਂ ਦੇ ਮੀਡੀਅਲ ਸਾਈਡ ਆ ਵਿਚਕਾਰ ਵਾਲੇ ਪਾਸੇ ਆ ਔਰ ਵਿਚਕਾਰੋਂ ਹੀ ਇਹ ਸਾਰੀ ਐਂਟਰੀ ਹੁੰਦੀ ਹੈ ਹੁਣ ਬ੍ਰੌਂਕਸ ਦੀ ਗੱਲ ਆ ਗਈ ਅਸੀਂ ਬਾਕੀ ਚੀਜ਼ਾਂ ਨੂੰ ਫਿਰ ਛੱਡ ਦਿੰਦੇ ਹਾਂ ਤੇ ਫਿਰ ਬ੍ਰੌਂਕਸ ਵਾਲੇ ਪਾਸੇ ਆ ਜਾਂਦੇ ਜਿਹੜੀ ਸਾਹ ਨਾਲ ਸੰਬੰਧਿਤ ਹੈਗੀ ਹੈ ਹੁਣ ਸਾਹ ਨਾਲ ਸੰਬੰਧਿਤ ਜਿਹੜੀ ਨਾਲੀ ਐਪੀਗਲੋਟਿਸ ਤੋਂ ਨਿਕਲੀ ਸੀ ਉਹਦੇ ਦੋ ਹਿੱਸੇ ਹੋ ਗਏ ਸੀ ਸਪਰਿੰਗ ਵਰਗਾ ਉਹਦਾ ਸਟਰਕਚਰ ਸੀਗਾ ਔਰ ਅੰਦਰ ਮਿਊਕਸ ਸੀਗੀ ਬਾਹਰਲੇ ਪਾਸੇ ਕਨੈਕਟਿਵ ਟਿਸ਼ੂ ਸੀ ਅੱਗੇ ਜਾ ਕੇ ਜਦੋਂ ਇਹ ਫੇਫੜਿਆਂ ਦੇ ਵਿਚ ਦਾਖਲ ਹੁੰਦੀ ਹੈ ਤੇ ਇਹਦੀ ਇੱਕ ਸ਼ਕਲ ਐਸੀ ਬਣ ਜਾਂਦੀ ਹੈ ਜਿਹਨੂੰ ਅਸੀਂ ਆਮ ਮੈਡੀਕਲ ਟਰਮ ਦੇ ਵਿਚ ਵੀ ਨਾ ਬ੍ਰੇਕੀਅਲ ਟ੍ਰੀ ਕਹਿੰਦੇ ਹਾਂ ਠੀਕ ਹੈ ਔਰ ਇਹ ਸਾਰਾ ਉਹ ਬ੍ਰੌਂਕਸ ਦਰਤੀ ਜਿਹੜੀ ਸਾਰੀ ਸਾਹ ਵਾਲੀ ਨਾਲੀ ਹੈ ਉਹਦਾ ਟ੍ਰੀ ਬਣ ਜਾਂਦਾ ਹੁਣ ਟ੍ਰੀ ਕਹਿਣ ਤੋਂ ਭਾਵ ਤੁਹਾਨੂੰ ਆਸਾਨ ਨਾਲ ਸਮਝਾਉਣ ਦੀ ਗੱਲ ਹੈਗੀ ਆ ਵੀ ਜਿਵੇਂ ਤਣਾ ਹੁੰਦਾ ਆ ਫਿਰ ਟਾਹਣੀਆਂ ਹੁੰਦੀਆਂ ਨੇ ਫਿਰ ਬਰੀਕ ਟਾਹਣੀਆਂ ਹੁੰਦੀਆਂ ਨੇ ਫਿਰ ਅੱਗੇ ਪੱਤੇ ਹੁੰਦੇ ਨੇ ਚੌੜੇ ਹੁੰਦੇ ਨੇ ਹਾਂਜੀ ਟਾਹਣੀਆਂ ਨਾਲੋਂ ਪੱਤੇ ਚੌੜੇ ਹੁੰਦੇ ਨੇ ਨਾ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਅੰਦਰ ਦੀਆਂ ਬ੍ਰੌਂਕਸ ਨੇ ਜਦੋਂ ਇਸ ਹਾਈਲਮ ਤੋਂ ਅੰਦਰ ਜਾਂਦੀਆਂ ਨੇ ਇਸ ਸੈਂਟਰ ਵਾਲੇ ਪੋਰਸ਼ਨ ਤੋਂ ਅੰਦਰ ਜਾਂਦੀਆਂ ਨੇ ਤੇ ਅੰਦਰ ਜਾ ਕੇ ਬ੍ਰਾਂਚਾਂ ਵਿਚ ਵੰਡਣੀਆਂ ਸ਼ੁਰੂ ਹੋ ਜਾਂਦੀਆਂ
0: ਜੀ
2: ਬ੍ਰੌਂਕਾਈ ਜਿਹੜੀ ਸਰ ਬ੍ਰੌਂਕਸ ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਹੋ ਗਈ ਉਸ ਤੋਂ ਹੇਠਾਂ ਬ੍ਰੌਂਕੀਓਲ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀਆਂ ਹੋਰ ਬਰੀਕ ਹੋ ਗਈਆਂ ਤਣੇ ਚੋਂ ਅੱਗੋਂ ਟਾਹਣੇ ਨਿਕਲ ਗਏ ਟਾਹਣਿਆਂ ਚੋਂ ਅੱਗੇ ਫਿਰ ਛੋਟੀਆਂ ਛੋਟੀਆਂ ਹੋਰ ਬ੍ਰਾਂਚਿਸ ਨਿਕਲ ਗਈਆਂ ਸੋ ਇਸ ਤਰ੍ਹਾਂ ਕਰਕੇ ਇਹ ਬ੍ਰਾਂਚਿੰਗ ਹੁੰਦੀ ਜਾਂਦੀ ਹੈ ਪਰ ਇਹ ਅੰਦਰੋਂ ਪਾਈਪ ਵਰਗੀ ਹੈ ਕਿਉਂਕਿ ਇਹਦੇ ਅੰਦਰ ਹਵਾ ਜਾ ਰਹੀ ਹੈ ਅੰਦਰੋਂ ਸਾਡੀਆਂ ਜਿਹੜੀਆਂ ਦਰਖਤਾਂ ਦੀਆਂ ਟਾਹਣੀਆਂ ਨੇ ਉਹ ਤਾਂ ਸੋਲਿਡ ਹੁੰਦੀਆਂ ਨੇ ਨਾ ਪਰ ਇਹ ਜਿਹੜੀਆਂ ਬ੍ਰੌਂਕਸ ਦੀਆਂ ਬ੍ਰਾਂਚਾਂ ਅਸੀਂ ਕਹਿ ਰਹੇ ਹਾਂ ਇਹ ਅੰਦਰੋਂ ਪੋਪਲੀਆਂ ਹੁੰਦੀਆਂ ਨੇ ਪਾਈਪ ਵਰਗੀਆਂ ਹੁੰਦੀਆਂ ਨੇ ਤਾਂ ਕਿ ਇਹਦੇ ਚ ਹਵਾ ਆਉਂਦੀ ਜਾਂਦੀ ਰਹੇ ਔਰ ਇਹਨਾਂ ਦਾ ਅਖੀਰ ਸਿਰਾ ਜਿਵੇਂ ਟਾਹਣੀਆਂ ਨੂੰ ਪੱਤੇ ਲੱਗੇ ਹੁੰਦੇ ਤੇ ਪੱਤੇ ਟਾਹਣੀ ਨਾਲੋਂ ਚੌੜੇ ਹੁੰਦੇ ਹਨ ਇਸ ਤਰ੍ਹਾਂ ਹੀ ਇਹਦੇ ਅਗਲੇ ਪਾਸੇ ਛੋਟੀਆਂ ਛੋਟੀਆਂ ਜਿਹੜੀਆਂ ਨੇ ਪੁਕਾਨੇ ਲੱਗੇ ਨੇ ਪੰਜਾਬੀ ਚ ਕਹਿ ਲੋ ਵੀ ਪੁਕਾਨੇ ਲੱਗੇ ਹੋਏ ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਐਲਵੋਲਾਈ ਐਲਵੋਲਾਈ ਵਰਗੇ ਪੁਕਾਨੇ ਲੱਗੇ ਹੋਏ ਨੇ ਔਰ ਉਹਨਾਂ ਦਾ ਸੰਬੰਧ ਡਾਇਰੈਕਟ ਹੈਗਾ ਆ ਉਸ ਖੂਨ ਦੀ ਨਾਲੀ ਦੇ ਨਾਲ ਜਿਹੜੀ ਹਾਰਟ ਵੱਲੋਂ ਆ ਰਹੀ ਮੈਂ ਫਿਰ ਯਾਦ ਕਰਵਾ ਦਿਆਂ ਇੱਕ ਵਾਰ ਜਦੋਂ ਸਾਰਾ ਖੂਨ ਬਾਕੀ ਸਰੀਰ ਦੇ ਵਿੱਚੋਂ ਇਕੱਠਾ ਹੋ ਕੇ ਵਾਪਸ ਆ ਰਿਹਾ ਸੀ ਉਹ ਰਾਈਟ ਐਟਰੀਅਮ ਚ ਗਿਆ ਸੀ ਹਾਰਟ ਦੇ ਸੱਜੇ ਖਾਨੇ ਉੱਪਰ ਵਾਲੇ ਖਾਨੇ ਚ ਗਿਆ ਸੀ ਉਸ ਉੱਪਰ ਵਾਲੇ ਖਾਨੇ ਚੋਂ ਫਿਰ ਹੇਠਾਂ ਵਾਲੇ ਖਾਨੇ ਵਿਚ ਗਿਆ ਸੀ ਨਾਰਮਲ ਹਾਲਾਤ ਵਿਚ ਨਾਲ ਹੇਠਾਂ ਗਿਆ ਸੀਗਾ ਹੇਠਾਂ ਵਾਲੇ ਖਾਨੇ ਤੋਂ ਫਿਰ ਇੱਕ ਸੈਮੀ ਲੂਨਰ ਵਾਲਵ ਜੀ ਦੀ ਮੈਂ ਗੱਲ ਕੀਤੀ ਵੀ ਇੱਕ ਪਾਸੇ ਖੁੱਲਦਾ ਦਰਵਾਜ਼ਾ ਇਹਦੇ ਰਾਹੀਂ ਪੁਸ਼ ਹੋ ਗਿਆ ਸੀਗਾ ਤੇ ਫੇਫੜਿਆਂ ਨੂੰ ਗਿਆ ਸੀ ਉਹਨੂੰ ਅਸੀਂ ਪਲਮੋਨਰੀ ਆਰਟਰੀ ਕਿਹਾ ਸੀਗਾ ਪਲਮੋਨਰੀ ਆਰਟਰੀ ਦੇ ਅੱਗੇ ਦੋ ਹਿੱਸੇ ਹੋ ਜਾਂਦੇ ਆ ਇੱਕ ਸੱਜੇ ਫੇਫੜੇ ਨੂੰ ਜਾਂਦੀ ਤੇ ਖੱਬੇ ਫੇਫੜੇ ਨੂੰ ਜਾਂਦੀ ਹੈ ਉਹਦੇ ਵੀ ਇਸ ਤਰ੍ਹਾਂ ਆਰਟਰੀ ਆਰਟਰੀ ਤੋਂ ਆਰਟਰੀਓਲਸ ਬਣਦੀਆਂ ਨੇ ਭਾਗ ਛੋਟੀਆਂ ਛੋਟੀਆਂ ਬ੍ਰਾਂਚਾਂ ਹੋ ਜਾਂਦੀਆਂ ਨੇ ਔਰ ਇਸੇ ਤਰ੍ਹਾਂ ਆਰਟਰੀਓਲਸ ਤੋਂ ਅੱਗੇ ਇਹ ਐਲਵੋਲਾਈ ਦੇ ਵਿਚ ਅਟੈਚ ਹੁੰਦੀਆਂ ਨੇ ਠੀਕ ਹੈ ਭਾਵ ਕੀ ਹੋਇਆ ਕਿ ਇਹ ਜਿਹੜਾ ਖੂਨ ਜਿਹਦੇ ਵਿਚੋਂ ਆਕਸੀਜਨ ਘਟ ਗਈ ਸੀ ਸਾਰੇ ਸਰੀਰ ਨੇ ਵਰਤ ਲਿਆ ਸੀਗਾ ਉਹ ਐਲਵੋਲਾਈ ਚ ਦਾਖਲ ਹੋ ਗਿਆ ਔਰ ਇਹਦੇ ਵਿਚ ਸੈੱਲਾਂ ਦਾ ਸਾਰੇ ਸਰੀਰ ਦਾ ਇਕੱਠਾ ਕੀਤਾ ਹੋਇਆ ਗਾਰਬੇਜ ਨਾਲ ਹੁਣ ਜਿਹੜਾ ਗਾਰਬੇਜ ਇਸ ਖੂਨ ਦੇ ਵਿਚ ਕਹਿ ਲੋ ਵੀ ਹਵਾ ਦੀ ਸ਼ਕਲ ਗਿਆ ਜਿਵੇਂ ਆਕਸੀਜਨ ਹੈਗੀ ਹੈ ਇਵੇਂ ਨਾਈਟ੍ਰੋਜਨ ਕਾਰਬਨ ਡਾਈਆਕਸਾਈਡ ਤੇ ਹੋਰ ਸਾਰੀਆਂ ਗੈਸਾਂ ਨੇ ਜਿਹੜੀਆਂ ਗਾਰਬੇਜ ਦੇ ਤੌਰ ਤੇ ਗੈਸ਼ੀਅਸ ਰੂਪ ਦੇ ਵਿਚ ਇਸ ਖੂਨ ਦੇ ਵਿਚ ਰਲ ਕੇ ਫੇਫੜਿਆਂ ਵਿਚ ਦਾਖਲ ਹੋ ਗਈ ਹੈ ਹੁਣ ਇਹਨਾਂ ਦਾ ਐਕਸਚੇਂਜ ਜਿਹੜਾ ਹੁੰਦਾ ਆ ਉਹ ਇਹਨਾਂ ਐਲਵੋਲਾਈ ਵਾਲੇ ਪੋਰਸ਼ਨ ਚ ਹੁੰਦਾ ਹੈ ਸਮਝ ਗਏ ਇਹ ਪੁਕਾਨੇ ਜਿਹੜੇ ਬਣੇ ਹੋਏ ਨੇ ਅਗਲੇ ਪਾਸੇ ਇਹਨਾਂ ਐਲਵੋਲਾਈ ਦੇ ਵਿਚ ਦੋ ਚੀਜ਼ਾਂ ਇੱਕ ਪਾਸੇ ਬ੍ਰੌਂਕਸ ਦਾ ਕਨੈਕਸ਼ਨ ਹੈ ਦੂਜੇ ਪਾਸੇ ਇਸ ਆਰਟਰੀ ਦਾ ਕਨੈਕਸ਼ਨ ਹੈਗਾ। ਪਲਮੋਨਰੀ ਨੂੰ ਅਸੀਂ ਆਰਟਰੀ ਕਹਿੰਦੇ ਹਾਂ, ਹਾਲਾਂਕਿ ਗਲਤ ਇਹਦੀ ਗਲਤ ਪਰਿਭਾਸ਼ਾ ਹੈ ਕਿਉਂਕਿ ਡੀ ਆਕਸੀਜਨੇਟਡ ਬਲੱਡ ਲੱਗੇ ਜਾ ਰਹੀ ਹੈ, ਪਰ ਇੱਥੇ ਡਿਫਰੈਂਸ ਹੈਗਾ ਲਾਅ ਦੇ ਵਿੱਚ। ਉਹਦੇ ਮੁਤਾਬਕ ਇਹਦੇ ਵਿੱਚ ਆਕਸੀਜਨ ਨਹੀਂ ਹੈਗੀ, ਹੋਰ ਗੈਸਾਂ ਹੈਗੀਆਂ ਨੇ। ਤੇ ਹੁਣ ਕੀ ਹੋਇਆ, ਇੱਥੇ ਬੜਾ ਚਮਤਕਾਰੀ ਹੋਇਆ, ਅਸੀਂ ਸਮਝਦੇ ਪਤਾ ਨਹੀਂ ਕੀ ਹੋ ਗਿਆ। ਜਿਹਨਾਂ ਚੀਜ਼ਾਂ ਦੀ ਸਾਨੂੰ ਨਹੀਂ ਪਤਾ ਸਮਝ ਆਉਂਦੀ ਨਾ ਕੀ ਮਤਲਬ, ਅਸੀਂ ਉਹਨਾਂ ਨੂੰ ਕਹਿੰਦੇ ਬੜਾ ਚਮਤਕਾਰ ਹੋ ਗਿਆ ਜੀ ਇਹਦਾ। ਜਦੋਂ ਸਾਨੂੰ ਪਤਾ ਲੱਗ ਜਾਂਦਾ ਉਦੋਂ ਫਿਰ ਸਾਨੂੰ ਪਤਾ ਲੱਗਦਾ ਨਹੀਂ ਇਹ ਤਾਂ ਇਸ ਤਰ੍ਹਾਂ ਹੁੰਦਾ ਆ ਜੀ। ਬੱਚੇ ਦਾ ਜੰਮਣਾ ਬੜਾ ਵੱਡੀ ਚਮਤਕਾਰ ਵਾਲੀ ਗੱਲ ਹੈ, ਕੁਦਰਤ ਦਾ ਕ੍ਰਿਸ਼ਮਾ ਹੈਗਾ। ਤੇ ਹੁਣ ਸਾਇੰਸ ਇਥੋਂ ਤੱਕ ਪਹੁੰਚ ਗਈ ਕਿ ਟੈਸਟ ਟਿਊਬ ਵਿੱਚ ਹੀ ਬੇਬੀ ਪੈਦਾ ਕਰੀ ਜਾਂਦੇ
0: ਨੇ। ਬਿਲਕੁਲ,
2: ਮਾਂ ਦੀ ਲੋੜ ਹੀ ਨਹੀਂ। ਤੇ ਹੁਣ ਆਉਣ ਵਾਲਾ ਸਮਾਂ ਐਸਾ ਆ ਰਿਹਾ ਚੀਮਾ ਸਾਹਿਬ ਕਿ ਤੁਹਾਡੀ ਇੱਕ ਬੂੰਦ ਵਿੱਚੋਂ 5000 ਚੀਮਾ ਸਾਹਿਬ ਪੈਦਾ ਕੀਤੇ ਜਾ ਸਕਦੇ ਆ।
0: ਹਾਂਜੀ,
2: ਸੋ ਸਾਇੰਸ ਇਸ ਤਰ੍ਹਾਂ ਵੱਧ ਰਹੀ ਹੈ। ਖੈਰ, ਮੈਂ ਫਿਰ ਆਵਾਂ ਆਪਣੇ ਉਸ ਪ੍ਰੋਗਰਾਮ ਵਾਲੇ ਪਾਸੇ। ਮੈਂ ਇਹ ਦੱਸਣਾ ਚਾਹੁੰਦਾ ਵੀ ਉਹ ਜਿਹੜੇ ਪੱਤੇ ਦੱਸੇ ਆ ਜਿਹਨੂੰ ਅਸੀਂ ਐਲਬਲਾਈ ਕਹਿ ਰਹੇ ਹਾਂ, ਕਿਉਂਕਿ ਬਰੌਂਕਿਲ ਟ੍ਰੀ ਕਿਹਾ ਹੈ ਨਾ, ਇਹਨੂੰ ਅਸੀਂ ਬਰੌਂਕਿਲ ਟ੍ਰੀ ਕਹਿੰਦੇ ਹਾਂ। ਤੋ ਇਹ ਇਹਨਾਂ ਥਾਵਾਂ ਤੇ ਫੇਫੜਿਆਂ ਹਾਰਟ ਵੱਲੋਂ ਆਇਆ ਹੋਇਆ ਖੂਨ, ਜਿਹਦੇ ਚ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਤਾਂ ਹੈਗੀਆਂ ਨੇ ਪਰ ਆਕਸੀਜਨ ਘੱਟ ਆ। ਹੁਣ ਕੀ ਹੋਇਆ, ਨੱਕ ਰਾਹੀਂ ਜਿਹੜੀ ਆਕਸੀਜਨ ਹੇਠਾਂ ਜਾ ਰਹੀ ਹੈ, ਨੱਕ ਤੋਂ ਲੈਰਿੰਗ ਤੋਂ ਲੈਰਿੰਗ ਤੋਂ ਅੱਗੇ ਜਾ ਕੇ ਬਰੌਂਕਸ, ਔਰ ਬਰੌਂਕਸ ਦੇ ਰਾਹੀਂ ਇਹਨਾਂ ਫੇਫੜਿਆਂ ਚ, ਤੇ ਫੇਫੜਿਆਂ ਤੋਂ ਬਣਦੀ ਉਹ ਬਰੌਂਕਿਓਲਸ ਤੋਂ ਹੁੰਦੀ ਹੋਈ ਹੇਠਾਂ ਇਹਨਾਂ ਚ ਐਲਵਲਾਈ ਚ ਪਹੁੰਚ ਗਈ ਹੈ। ਹੁਣ ਇਸ ਐਲਵਲਾਈ ਦੇ ਵਿੱਚ ਕੀ ਹੋਇਆ, ਮਿਕਸਚਰ ਹੋ ਗਿਆ ਇਹਨਾਂ ਦਾ, ਮਿਕਸਚਰ ਇਸ ਤਰ੍ਹਾਂ ਦਾ ਹੋ ਗਿਆ ਭਾਈ ਜਿਹੜਾ ਭਾਰਾ ਪਨ ਹੈਗਾ ਆ, ਭਾਰੀ ਚੀਜ਼ ਹੈ ਉਹ ਥੱਲੇ ਬੈਠੂਗੀ, ਨਰਮ ਕਰ ਲੈਣਾ
0: ਜੀ।
2: ਅਸੀਂ ਗੈਸਾਂ ਦਾ ਕਨਵਰਸ਼ਨ ਛੋਟੇ ਹੁੰਦਿਆਂ ਸਕੂਲ ਚ ਪੜ੍ਹਦੇ ਆਏ ਹਾਂ, ਤੁਹਾਨੂੰ ਯਾਦ ਹੋਊਗਾ ਸਿਲੰਡਰ ਦੇ ਵਿੱਚ ਇੱਕ ਹੌਲੀ ਗਿਆ ਸੀ, ਇੱਕ ਭਾਰੀ ਗਿਆ ਸੀ, ਤੇ ਫਿਰ ਅਸੀਂ ਉਹਨੂੰ ਸਿਲੰਡਰ ਨੂੰ ਮਿਲਾ ਕੇ ਤੇ ਫਿਰ ਖੜਾ ਕਰਦੇ ਸਾਂ, ਤੇ ਕਹਿੰਦੇ ਸੀ ਜਿਹੜੀ ਹੇਠਾਂ ਵਾਲੀ ਗੈਸ ਸੀ ਉਹ ਉੱਪਰ ਚਲੀ ਗਈ, ਅੱਗ ਬਾਲ ਕੇ ਵੇਖਦੇ ਸੀ। ਸ਼ਾਇਦ ਤੁਸੀਂ ਸ਼ਾਇਦ ਪਤਾ ਨੀ, ਸਾਇੰਸ ਉੱਥੋਂ ਤੱਕ ਪੜ੍ਹੀ ਨਹੀਂ, ਪਰ ਹਾਂ ਇਹ ਅਸੀਂ ਆਮ ਤੌਰ ਤੇ ਛੋਟੇ ਸਕੂਲਾਂ ਵਿੱਚ ਐਕਸਪੈਰੀਮੈਂਟ ਕਰਦੇ ਹੁੰਦੇ ਸੀ, ਜਿਹਦੇ ਨਾਲ ਡਰ ਪਤਾ ਲੱਗਦਾ ਸੀ ਵੀ ਹੌਲੀ ਗੈਸ ਜਿਹੜੀ ਉੱਪਰ ਨੂੰ ਚੜ੍ਹਦੀ ਹੈ, ਭਾਰੀ ਗੈਸ ਜਿਹੜੀ ਹੇਠਾਂ ਹੋ ਜਾਂਦੀ ਹੈ, ਭਾਵੇਂ ਕਿ ਭਾਰੀ ਵਾਲਾ ਸਿਲੰਡਰ ਅਸੀਂ ਉੱਤੇ ਰੱਖਿਆ ਹੁੰਦਾ ਸੀਗਾ
0: ਜੀ।
2: ਸੋ ਇਸੇ ਤਰ੍ਹਾਂ ਇਹੀ ਕ੍ਰਿਸ਼ਮਾ ਜਿਹੜਾ ਆ, ਜੇ ਅਸੀਂ ਉਹ ਪੜ੍ਹਿਆ ਤੇ ਸਾਨੂੰ ਪਤਾ ਲੱਗੂਗਾ ਵੀ ਫੇਫੜਿਆਂ ਚ ਕੀ ਹੋ ਰਿਹਾ, ਫੇਫੜਿਆਂ ਦੇ ਵਿੱਚ ਵੀ ਇਹੀ ਕੁਛ ਹੀ ਹੋ ਰਿਹਾ ਆ। ਦਿਲ ਵੱਲੋਂ ਆਏ ਖੂਨ ਦੇ ਵਿੱਚ ਕਾਰਬਨ ਡਾਈਆਕਸਾਈਡ ਤੇ ਇਸ ਤਰ੍ਹਾਂ ਦੀਆਂ ਗੈਸਾਂ ਨੇ, ਬਾਹਰੋਂ ਹਵਾ ਰਾਹੀਂ ਜਿਹੜਾ ਨੱਕ ਰਾਹੀਂ ਜਿਹੜਾ ਹਵਾ ਜਾ ਰਹੀ ਹੈ ਉਹਦੇ ਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੈਗੀ ਹੈ, ਔਰ ਜਦੋਂ ਉਹ ਆਕਸੀਜਨ ਦੀ ਮਾਤਰਾ ਭਾਰੀ ਹੈਗੀ, ਆਕਸੀਜਨ ਭਾਰੀ ਹੈ ਕਾਰਬਨ ਡਾਈਆਕਸਾਈਡ ਨਾਲੋਂ, ਇਹ ਹੇਠਾਂ ਬੈਠ ਜਾਂਦੀ ਹੈ, ਤੇ ਜਿਹੜਾ ਕਾਰਬਨ ਡਾਈਆਕਸਾਈਡ ਹੈ ਉੱਤੇ ਆ ਜਾਂਦੀ ਹੈ, ਉਹ ਸਾਰੇ ਫਿਰ ਬਾਹਰ ਨਿਕਲ ਜਾਂਦਾ। ਬੜਾ ਆਸਾਨ ਜਿਹਾ ਪ੍ਰੋਸੈਸ ਕੁਦਰਤ ਨੇ ਬਣਾਇਆ ਹੋਇਆ, ਬਹੁਤ ਹੀ ਵੱਡੀ ਇਹ ਗੱਲ ਨੀ, ਹੁਣ ਸਾਡੀ ਸਮਝ ਚ ਆ ਗਈ, ਪਹਿਲਾਂ ਸਾਨੂੰ ਲੱਗਦਾ ਹੋਊਗਾ ਪਤਾ ਨੀ ਕੁਦਰਤ ਬਈ ਕਿਵੇਂ ਇਹ ਸਾਰਾ ਕੁਛ ਕਰੀ ਜਾ ਰਹੀ ਹੈਗੀ, ਪਰ ਸਾਡੀ ਸਮਝ ਚ ਆ ਗਿਆ ਬਈ ਇਹ ਤਾਂ ਸਧਾਰਨ ਜੀ ਗੱਲ ਆ। ਸਾਨੂੰ ਤਾਂ ਸਕੂਲਾਂ ਦੇ ਵਿੱਚ ਮਾਸਟਰ ਹਰਨਾਮ ਸਿੰਘ ਹੋਰੀ ਪੜ੍ਹਾਉਂਦੇ ਰਹੇ ਨੇ ਹਾਂਜੀ
0: ਹਾਂਜੀ ਹਾਂਜੀ,
2: ਮੇਰੇ ਕਹਿਣ ਤੋਂ ਭਾਵੇਂ ਆ ਬਹੁਤ ਸਾਰੀਆਂ ਗੱਲਾਂ ਜਿਵੇਂ ਜਿਵੇਂ ਮਨੁੱਖ ਨੂੰ ਪਤਾ ਲੱਗਦਾ ਹੈ ਨਾ, ਪਹਿਲਾਂ ਵੀ ਚਮਤਕਾਰ ਨਹੀਂ ਹੈਗਾ ਕੁਛ ਵੀ, ਕੁਛ ਵੀ ਐਸਾ ਨੀ ਕੀਤਾ ਹੋਇਆ ਨਾ, ਜੋ ਕੁਛ ਪਾਇਆ ਸੋ ਇੱਕ ਵਾਰ ਉਹਨੇ ਇੱਕ ਵਾਰ ਕਰ ਦਿੱਤਾ ਹੈਗਾ, ਜਿਵੇਂ ਜਿਵੇਂ ਸਾਡੀ ਸਮਝ ਚਾਹੁੰਦਾ ਜਾਂਦਾ ਹੈਗਾ ਆ, ਉਵੇਂ ਅਸੀਂ ਕਹਿੰਦੇ ਯਾਰ ਤਾਂ ਸਧਾਰਨ ਜੀ ਗੱਲ ਸੀਗੀ।
0: ਬਿਲਕੁਲ ਡਾਕਟਰ ਸਾਹਿਬ, ਜਿਹੜੀ ਆ ਉਹ ਕਹਿੰਦੇ ਨਾ ਬਾਣੀ ਦੇ ਵਿੱਚ ਵੀ ਪੰਕਤੀ ਆਉਂਦੀ ਆ, ਉਹ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ ਤੁਸੀਂ ਭਿੰਟਨ ਵੰਡ ਦਿੱਤੀ। ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹਦੇ ਨਾਲ ਹੀ ਜੋੜਦਾ, ਪੇਂਡੂ ਬੰਦਾ ਸੀਗਾ ਤੇ ਦੂਜਾ ਸੀ ਸ਼ਹਿਰੀ, ਤੇ ਉਹ ਜਿਹੜਾ ਸ਼ਹਿਰੀ ਸੀਗਾ ਉਹ ਪੜ੍ਹਿਆ ਲਿਖਿਆ ਸੀਗਾ, ਉਹ ਏਅਰਫੋਰਸ ਦੇ ਵਿੱਚ ਪਾਇਲਟ ਸੀਗਾ, ਇੰਡੀਆ ਦੀ ਗੱਲ ਹੈ ਇਹ, ਤੇ ਉਹ ਪਿੰਡ ਵਾਲੇ ਨੂੰ ਆ ਕੇ ਦੱਸਦਾ ਵੀ ਉਹ ਉਹਨੂੰ ਪੁੱਛਦੇ ਆ ਫਿਰ ਵੀ ਯਾਰ ਉੱਥੇ ਤੁਸੀਂ ਕਿੱਦਾਂ ਰਹਿੰਦੇ, ਕਹਿੰਦਾ ਮੈਨੂੰ ਗੌਰਮੈਂਟ ਨੇ ਫਲੈਟ ਦਿੱਤਾ ਆ ਤੇ ਉਹਦੇ ਵਿੱਚ ਆਹ ਕਮਰਾ ਆ, ਆਹ ਕਮਰਾ ਆ, ਆਹ ਕਮਰਾ ਆ, ਤੇ ਆਹ ਕਹਿੰਦਾ ਜਿਹੜੀ ਟੂਟੀ ਲੱਗੀ ਹੋ ਆ ਇਹਦੇ ਵਿੱਚ ਦੀ ਗਰਮ ਪਾਣੀ ਵੀ ਆਉਂਦਾ ਤੇ ਠੰਡਾ ਪਾਣੀ ਵੀ ਆਉਂਦਾ, ਤੇ ਉਹ ਜਿਹੜਾ ਵਿਚਾਰਾ ਪਿੰਡੂ ਸੀਗਾ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਵੀ ਇੱਕੋ ਟੂਟੀ ਦੇ ਵਿੱਚ ਦੋ ਪਾਣੀ ਆਠ ਦਾ ਚਾਹ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਜਦੋਂ ਆਪਾਂ ਜਿੱਦਾਂ ਦੇ ਵਾਤਾਵਰਨ ਦੇ ਵਿੱਚ ਰਹਿੰਦੇ ਆ, ਜੇ ਉਸ ਤੋਂ ਕੋਈ ਡਿਫਰੈਂਟ ਦਾ ਵਾਤਾਵਰਨ ਜਾਣੇ ਆ, ਕਈ ਗੱਲਾਂ ਆਪਾਂ ਨੂੰ ਥੋੜਾ ਸਮਾਂ ਪਾ ਕੇ ਜਾਂ ਅੱਖੀਂ ਦੇਖ ਕੇ ਪਤਾ ਲੱਗਦਾ ਵੀ ਇੱਦਾਂ ਫੰਕਸ਼ਨ ਕਰਦਾ, ਉਹਦੇ ਫੰਕਸ਼ਨ ਦਾ ਪਤਾ ਲੱਗ ਜਾਂਦਾ
2: ਜਿਵੇਂ ਜਿਵੇਂ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਨਾ।
0: ਹਾਂਜੀ,
2: ਜਿਹੜੀ ਗੱਲ ਨੂੰ ਅੱਜ ਸਾਨੂੰ ਪਤਾ ਲੱਗਿਆ ਉਹਨੂੰ ਅਸੀਂ ਕਹਿੰਦੇ ਹਾਂ ਰੀਸਰਚ,
0: ਰੀਸਰਚ ਬਿਲਕੁਲ
2: ਦੁਬਾਰਾ
0: ਬਿਲਕੁਲ,
2: ਮਤਲਬ ਉਹ ਗੱਲ ਐਗਜ਼ਿਸਟ ਕਰਦੀ ਸੀ,
0: ਕੁਦਰਤ ਕਰਦੀ ਆ
2: ਗੱਲ ਪਹਿਲਾਂ ਵਾਪਰ ਰਹੀ ਸੀ।
0: ਬਿਲਕੁਲ ਬਿਲਕੁਲ,
2: ਅਕਲ ਆਈ ਹੈ ਸਾਨੂੰ,
0: ਸਾਨੂੰ ਹੁਣ ਅਕਲ ਆਈ ਬਿਲਕੁਲ, ਇਸੇ ਤਰ੍ਹਾਂ
2: ਉਹਨੇ ਤਾਂ ਇੱਕ ਵਾਰ ਪਾਉਣਾ ਸੀ ਜੋ ਪਾ ਦਿੱਤਾ, ਜੋ ਕਿਸ ਪਾਇਆ ਸੀ ਇੱਕ ਵਾਰ ਜੀ
0: ਬਿਲਕੁਲ।
2: ਸੋ ਇਹ ਜਿਹੜੀਆਂ ਚੀਜ਼ਾਂ ਨੇ ਓਹਦੇ ਮੁਤਾਬਕ ਇਹ ਸਾਰਾ ਕਾਰ ਵਿਹਾਰ ਜਿਹੜਾ ਹੈ ਉਸ ਵੇਲੇ ਫੇਫੜਿਆਂ ਦੇ ਵਿੱਚੋਂ ਚੱਲਦਾ ਰਹਿੰਦਾ ਹੈ। ਬਹੁਤਾ ਕੈਮੀਕਲ ਵਾਲਾ ਪ੍ਰੋਸੈਸ ਐਸਾ ਨਹੀਂ ਹੈਗਾ ਬਈ ਆਕਸੀਜਨ ਕਿਵੇਂ ਅੰਦਰ ਚਲੀ ਜਾਂਦੀ ਤੇ ਕਾਰਬਨ ਡਾਈਆਕਸਾਈਡ ਬਾਹਰ ਨਿਕਲ ਜਾਂਦੀ ਹੌਲੇ ਤੇ ਭਾਰੇ ਦੇ ਕਰਕੇ ਸਧਾਰਨ ਤੌਰ ਤੇ ਜਿਹੜੀ ਉਹ ਬਾਹਰ ਜਾਈ ਜਾਂਦੀ, ਪਰ ਜੇ ਬਾਹਰ ਦੀ ਆਕਸੀਜਨ ਜਿਹੜੀ ਸਾਹ ਰਹੀ ਅੰਦਰ ਜਾ ਰਹੀ ਹੈ ਤੇ ਜੇ ਉਹਦੇ ਵਿੱਚ ਵੀ ਆਕਸੀਜਨ ਘੱਟ ਹੋਵੇ ਤੇ ਫਿਰ ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ ਨਾ। ਤੁਸੀਂ ਪਹਾੜਾਂ ਤੇ ਜਾਂਦੇ ਹੋ ਤੇ ਪਹਾੜਾਂ ਤੇ ਚੜ੍ਹਦੇ ਸਾਹ ਔਖਾ ਹੋ ਜਾਂਦਾ ਨਾ, ਉਚਾਈ ਤੇ ਜਾਓਗੇ ਸਾਹ ਔਖਾ ਹੋ ਜਾਏਗਾ ਨਾ, ਕਿਉਂਕਿ ਉੱਥੇ ਆਕਸੀਜਨ ਘੱਟ ਹੈਗੀ ਹੈ ਜੀ। ਸੋ ਇਸ ਤਰ੍ਹਾਂ ਕਰਕੇ ਇਹ ਬੜੀਆਂ ਸਧਾਰਨ ਗੱਲਾਂ ਨੇ ਜਿਹੜੀ ਅਸੀਂ ਥੋੜਾ ਜਿਹਾ ਬਾਤ ਕਰੀਏ, ਥੋੜੇ ਜਿਹਾ ਧਿਆਨ ਨਾਲ ਅੱਖਾਂ ਖੋਲ ਕੇ ਜੀਏ ਨਾ, ਤੇ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਲੱਗਦਾ ਜਿਹੜੀ ਆਮ ਆਦਮੀ ਨਹੀਂ ਜਾਣਦਾ।
0: ਬਿਲਕੁਲ,
2: ਤੇ ਅੱਖਾਂ ਖੋਲ ਕੇ ਚੱਲਣ ਨਾਲ ਬੜਾ ਕੁਝ ਸਾਨੂੰ ਪਤਾ ਲੱਗਦਾ ਰਹਿੰਦਾ ਹੈਗਾ। ਸੋ ਇਹ ਫੇਫੜਿਆਂ ਦੀ ਜਿਹੜੀ ਡਿਸਕ੍ਰਿਪਸ਼ਨ ਸੀਗੀ ਉਹ ਡਿਸਕ੍ਰਿਪਸ਼ਨ ਤਾਂ ਹੈਗੀ ਆ ਇਸ ਟਾਈਪ ਦੀ ਹਾਂਜੀ। ਸੋ ਇਹਦਾ ਜੇ ਫੰਕਸ਼ਨ ਹੈਗਾ, ਮੇਨ ਫੰਕਸ਼ਨ ਤਾਂ ਆਪਾਂ ਦੱਸ ਹੀ ਦਿੱਤਾ ਬਈ ਇਸ ਨੇ ਬਾਹਰੋਂ ਹਵਾ ਲੈਣੀ ਹੈ, ਉਹਨੂੰ ਫਿਲਟਰ ਕਰਕੇ ਉਹਦੇ ਵਿੱਚ ਆਕਸੀਜਨ ਕੱਢ ਰਹਿਣੀ ਹੈ, ਤੇ ਜਿਹੜੀਆਂ ਹੋਰ ਬਾਕੀ ਗੈਸਾਂ ਇਹਦੇ ਵਿੱਚ ਵੀ ਰਲੀਆਂ ਹੋਈਆਂ ਨੇ। ਆ ਸਿਗਰਟ ਪੀਂਦੇ ਨੇ ਤੇ ਬਾਹਰ ਕੱਢਦੇ ਨੇ ਧੂੰਆਂ, ਤੇ ਕਾਰਬਨ ਨਿਕਲਦੀ ਹੈ ਨਾ ਵੀ ਇਹ ਅੰਦਰ ਨੀ ਲੈ ਸਕਦੇ ਤੁਸੀਂ, ਇਹ ਬਾਹਰ ਜਾਣੀ, ਇਹਦੀ ਅੰਦਰ ਨੀ ਲੋੜ ਹੈਗੀ ਚੀਜ਼ਾਂ ਦੀ, ਹੌਲੇ ਤੇ ਭਾਰੇ ਦੇ ਕਰਕੇ।

ਖੋਲ ਕੇ ਚੱਲਣ ਨਾਲ ਬੜਾ ਕੁਝ ਸਾਨੂੰ ਪਤਾ ਲੱਗਦਾ ਰਹਿੰਦਾ ਹੈਗਾ। ਸੋ ਇਹ ਫੇਫੜਿਆਂ ਦੀ ਜਿਹੜੀ ਡਿਸਕ੍ਰਿਪਸ਼ਨ ਸੀਗੀ ਉਹ ਡਿਸਕ੍ਰਿਪਸ਼ਨ ਤਾਂ ਹੈਗੀ ਆ ਇਸ ਟਾਈਪ ਦੀ, ਹਾਂਜੀ। ਸੋ ਇਹਦਾ ਜੇ ਫੰਕਸ਼ਨ ਹੈਗਾ, ਮੇਨ ਫੰਕਸ਼ਨ ਤਾਂ ਆਪਾਂ ਦੱਸ ਹੀ ਦਿੱਤਾ ਬਈ ਇਸ ਨੇ ਬਾਹਰੋਂ ਹਵਾ ਲੈਣੀ ਹੈ, ਉਹਨੂੰ ਫਿਲਟਰ ਕਰਕੇ ਉਹਦੇ ਵਿੱਚੋਂ ਆਕਸੀਜਨ ਕੱਢ ਲੈਣੀ ਹੈ, ਤੇ ਜਿਹੜੀਆਂ ਹੋਰ ਬਾਕੀ ਗੈਸਾਂ ਇਹਦੇ ਵਿੱਚ ਵੀ ਰਲੀਆਂ ਹੋਈਆਂ ਨੇ। ਆ ਸਿਗਰਟ ਪੀਂਦੇ ਨੇ ਤੇ ਬਾਹਰ ਕੱਢਦੇ ਨੇ ਧੂੰਆਂ, ਤੇ ਕਾਰਬਨ ਨਿਕਲਦੀ ਹੈ ਨਾ, ਵੀ ਇਹ ਅੰਦਰ ਨੀ ਲੈ ਸਕਦੇ ਤੁਸੀਂ, ਬਾਹਰ ਜਾਣੀ ਇਹਦੀ ਅੰਦਰ ਨੀ ਲੋੜ ਹੈਗੀ। ਕਰਕੇ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਅੰਦਰ, ਉਹਨਾਂ ਨੂੰ ਬਾਹਰ ਕੱਢਣ ਦਾ ਇਹ ਇੱਕ ਨਾਰਮਲ ਰਸਤਾ ਹੈਗਾ ਆ, ਤੇ ਲੋੜੀਂਦੀ ਆਕਸੀਜਨ ਜਿਹੜੀ ਹੈ ਉਹ ਅੰਦਰ ਪਹੁੰਚਾਉਣ ਦਾ ਇਹ ਤਰੀਕਾਕਾਰ ਕੁਦਰਤ ਨੇ ਨਿਯਤ ਕੀਤਾ ਹੋਇਆ, ਇਹਦੇ ਮੁਤਾਬਕ ਇਹ ਫੇਫੜੇ ਜਿਹੜੇ ਨੇ ਉਹ ਕੰਮ ਕਰਦੇ ਨੇ। ਹੁਣ ਇਹਦੀ ਉੱਪਰ ਵਾਲੀ ਤੇ ਹੇਠਾਂ ਵਾਲੀ ਉਚਾਈ, ਜਿਵੇਂ ਆਪਾਂ ਆਈਸੋਫੇਗਸ ਦੀ ਦੱਸੀ ਸੀ ਨਾ, ਉੱਪਰ ਘੁੱਟਣ ਹੈਗੀ, ਹੇਠਾਂ ਵੀ ਘੁੱਟਣ ਹੈਗੀ ਆ, ਉਹ ਘੁੱਟਣ ਦੇ ਵਿਚਕਾਰ ਦਾ ਜਿਹੜਾ ਏਰੀਆ ਹੈਗਾ ਆ ਉਹ 25 ਸੈਂਟੀਮੀਟਰ ਦਾ ਹੈਗਾ। ਇਸ ਤਰ੍ਹਾਂ ਕਰਕੇ ਇਹ ਜਿਹੜੇ ਫੇਫੜੇ ਹੈਗੇ ਨੇ ਇਹ ਉੱਪਰ ਵਾਲੇ ਪਾਸੇ ਜਿਹੜੇ ਨੇ ਚੁੰਜ ਬਣੀ ਹੋਈ ਹੈ, ਕਿਉਂਕਿ ਪਿਰਾਮਿਡ ਦੇ ਵਰਗੇ ਹੈਗੇ ਨੇ, ਹਾਂਜੀ। ਹੇਠਾਂ ਵਾਲੇ ਪਾਸੇ ਜਿਹੜਾ ਹੈ, ਉੱਪਰ ਵਾਲਾ ਪਾਸਾ ਜਿਹੜਾ ਇਹਦਾ, ਜਿੱਥੇ ਸਾਡੀ ਕਲੈਵੀਕਲ ਦੀ ਹੱਡੀ ਹੈ ਨਾ, ਉਸ ਲੈਵਲ ਤੇ ਬੈਕ ਸਾਈਡ ਤੇ ਇਹ ਉਸ ਲੈਵਲ ਤੱਕ ਇਹਦੀ ਚੁੰਜ ਜਾਂਦੀ ਆ। ਔਰ ਕਈ ਵਾਰਾਂ ਤੁਸੀਂ ਵੇਖਿਆ ਹੋਣਾ ਡਾਕਟਰ ਲੋਕ ਜੋ ਚੈੱਕ ਕਰਦੇ ਆ ਨਾ, ਬਹੁਤੀਆਂ ਸਾਰੀਆਂ ਬਿਮਾਰੀਆਂ ਜਿਸ ਨੂੰ ਅਸੀਂ ਕਹਿੰਦੇ ਆ ਇੰਪਾਈਮਾ ਜਾਂ ਇੰਫਾਈਸੇਮਾ, ਇੰਫਾਈਸੇਮਾ ਹੁੰਦਾ ਆ ਬਈ ਕਿਸੇ ਥਾਂ ਦੇ ਲੋਕਾਂ ਨੂੰ ਉਸੇ ਥਾਂ ਤੇ ਬਲੌਕ ਕਰ ਦੇਣਾ, ਬਈ ਤੁਸੀਂ ਬਈ ਇਥੋਂ ਬਾਹਰ ਨਹੀਂ ਜਾ ਸਕਦੇ ਤੇ ਨਾ ਕੋਈ ਬਾਹਰੋਂ ਤੁਹਾਡੇ ਵਿਚ ਦਾਖਲ ਹੋ ਸਕਦਾ। ਫੇਫੜਿਆਂ ਦੇ ਵਿਚ ਜਾਂ ਕਿਸੇ ਅੰਗ ਦੇ ਵਿਚ ਹਵਾ ਦਾ ਕਿਸੇ ਇੱਕ ਥਾਂ ਤੇ ਰੁਕ ਜਾਣਾ, ਔਰ ਜਦੋਂ ਉਹ ਬੰਨਾ ਬਾਹਰ ਦੀ ਹਵਾ ਅੰਦਰ ਦਾਖਲ ਹੋ ਸਕੇ ਤੇ ਨਾ ਇਹ ਬਾਹਰ ਜਾ ਸਕੇ, ਤੇ ਉਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਫੇਫੜਿਆਂ ਚ ਵਾਪਰਦੀ ਹੈ ਤੇ ਉਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਜ਼ਿਆਦਾਤਰ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ, ਬਿਮਾਰੀਆਂ ਨੇ, ਉਹ ਆਮ ਤੌਰ ਤੇ ਅਪਰ ਪੋਰਸ਼ਨ ਦੇ ਵਿਚ ਜਿਹਨੂੰ ਅਸੀਂ ਚੋਟੀ ਕਿਹਾ ਅਪੈਕਸ ਕਿਹਾ ਹੈਗਾ, ਠੀਕ ਹੈ, ਉਸ ਏਰੀਏ ਦੇ ਵਿਚ ਆਮ ਤੌਰ ਤੇ ਜਿਹੜੀਆਂ ਬਹੁਤੀਆਂ ਨਟੋਰੀਅਸ ਗੈਸਿਸ ਨੇ, ਨਾਈਟ੍ਰੋਜਨ ਵਗੈਰਾ, ਕਾਰਬਨ ਡਾਈਆਕਸਾਈਡ ਵਗੈਰਾ ਹੈਗਾ, ਉਹ ਜ਼ਿਆਦਾ ਹਲਕੀਆਂ ਨੇ, ਉੱਪਰ ਜਾਣਗੀਆਂ, ਤੇ ਬ੍ਰੌਂਕਸ ਜਾਣ ਦੀ ਥਾਂ ਤੇ ਜੇ ਇਧਰ ਚਲੇ ਗਈਆਂ ਤਾਂ ਉੱਥੇ ਬਲੌਕ ਹੋ ਗਈਆਂ। ਆਮ ਤੌਰ ਤੇ ਇਹੋ ਜਿਹੀਆਂ ਬਿਮਾਰੀਆਂ ਠੰਡ ਠੁੰਡ ਲੱਗਣ ਨਾਲ ਜਾਂ ਇਸ ਤਰ੍ਹਾਂ ਲੱਗਣ ਨਾਲ ਸਾਡੀ ਇਹ ਜਿਹੜੀ ਅਪੈਕਸ ਹੈ ਫੇਫੜਿਆਂ ਵਾਲੀ, ਇਹਦੇ ਵਿਚ ਜ਼ਿਆਦਾਤਰ ਪ੍ਰੋਬਲਮ ਹੁੰਦੀਆਂ ਨੇ। ਔਰ ਉਹਦੇ ਵਿਚੋਂ ਵੀ ਜਿਵੇਂ ਮੈਂ ਇਹ ਕਿਹਾ ਕਿ ਬ੍ਰੌਂਕਸ ਦਾ ਐਂਗਲ ਰਾਈਟ ਸਾਈਡ ਜਿਹੜਾ 120 ਡਿਗਰੀ ਦਾ ਹੈਗਾ ਆ, ਬਹੁਤੀਆਂ ਬਿਮਾਰੀਆਂ ਸਾਹ ਯਾਦ ਬਾਹਰ ਨਿਕਲ ਗਏ, ਗੈਸੀ ਹਵਾ ਚ ਤਕਲੀਫ ਹੋ ਗਈ, ਜੇ ਤੁਸੀਂ ਇਹ ਹੁਣ ਤੋਂ ਬਾਅਦ ਅੰਦਾਜ਼ਾ ਲਾ ਕੇ ਦੇਖਿਓ, ਬਹੁਤੀ ਪ੍ਰੋਬਲਮ ਜਿਹੜੀ ਹੈ ਉਹ ਤੁਹਾਨੂੰ ਫੇਫੜਿਆਂ ਦੀ ਸੱਜੇ ਪਾਸੇ ਹੋਵੇਗੀ। ਪਰਸੈਂਟੇਜ ਦੇ ਤੌਰ ਤੇ ਬਹੁਤੇ ਲੋਕ ਸੱਜੇ ਪਾਸੇ ਦੀ ਪ੍ਰੋਬਲਮ ਨਾਲ ਸਫਰ ਹੁੰਦੇ ਨੇ। ਇਹਦਾ ਮਤਲਬ ਕੀ ਹੈ ਕਿ ਬਾਹਰ ਦੇ ਇਨਵਾਇਰਮੈਂਟ ਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਨੇ ਫੇਫੜਿਆਂ ਦੀਆਂ, ਉਹ ਸੱਜੇ ਪਾਸੇ ਜ਼ਿਆਦਾ ਹੋਣਗੀਆਂ, ਅੰਦਰ ਵਾਲੇ ਪਾਸੇ ਹੋਣ ਵਾਲੀਆਂ ਤੇ ਕਿਸੇ ਚ ਵੀ ਹੋ ਸਕਦੀਆਂ ਨੇ, ਠੀਕ ਹੈ। ਸੋ ਇਹ ਇਸ ਗੱਲ ਦਾ ਵੇਰਵਾ ਸਾਨੂੰ ਪਤਾ ਲੱਗ ਗਿਆ, ਕਿਉਂਕਿ ਐਂਗਲ 120 ਡਿਗਰੀ ਦਾ ਰਸਤਾ ਸਿੱਧਾ ਦੌੜ ਕੇ ਚਲੇ ਜਾਓ, ਹਾਂਜੀ, ਤੇ ਜਿਹੜਾ ਕਿ ਬੈਂਡ ਬਹੁਤ ਜ਼ਿਆਦਾ ਹੈਗਾ ਖੱਬੇ ਪਾਸੇ ਨੂੰ, ਉੱਥੇ ਘੱਟ ਹੈਗਾ ਆ। ਸੋ ਇਹ ਤੇ ਦੂਸਰਾ ਜਿਹੜਾ ਆਪਾਂ ਇਹ ਦੱਸਿਆ ਵੀ ਹੇਠਾਂ ਵਾਲਾ ਪਾਸਾ ਜਿਹੜਾ ਆ ਉਹਦੀ ਬਾਉਂਡਰੀ ਹੈ ਡਾਇਆਫਰਾਮ, ਡਾਇਆਫਰਾਮ ਇੱਕ ਮੈਂਬਰੇਨ ਹੈਗਾ ਆ, ਉਹ ਮੈਂਬਰੇਨ ਮਾਸ ਦਾ, ਮੈਂਬਰੇਨ ਦਾ ਮਤਲਬ ਮਾਸਪੇਸ਼ੀ ਦਾ ਬਣਿਆ ਹੋਇਆ ਹੈਗਾ ਆ, ਜਿਹਦੇ ਵਿਚ ਡਿਫਰੈਂਟ 7 ਓਪਨਿੰਗ ਨੇ, ਉਹ 7 ਓਪਨਿੰਗ 7 ਦਰਵਾਜੇ ਜਾਂ 7 ਸੁਰਾਖ ਕਹਿ ਲਓ, ਉਹਨਾਂ 7 ਸੁਰਾਖਾਂ ਦਾ ਮਤਲਬ ਇਹ ਆ ਉੱਪਰ ਤੋਂ ਜਾਣ ਵਾਲੀਆਂ ਚੀਜ਼ਾਂ ਹੇਠਾਂ ਇਸ ਰਸਤੇ ਤੇ ਚਲੇ ਜਾਣ, ਹੇਠਾਂ ਤੋਂ ਜਾਣ ਵਾਲੀਆਂ ਚੀਜ਼ਾਂ ਉੱਪਰ ਇਸ ਰਸਤੇ ਤੇ ਚਲੇ ਜਾਣ, ਪਰ ਇਹ ਆਵਾਜਾਈ ਜਿਹੜੀ ਹੈ ਇਹਦੇ ਵਿਚ ਰੁਕਾਵਟ ਨਾ ਪਵੇ। ਹਾਲਾਂਕਿ ਮਿਡਸਟਾਈਨਮ ਦੇ ਵਿਚ ਵੀ ਇਹ ਜਿਵੇਂ ਮੈਂ ਫੂਡ ਪਾਈਪ ਦੀ ਗੱਲ ਕੀਤੀ ਹੈ, ਜਿਵੇਂ ਮੈਂ ਬ੍ਰੌਂਕਸ ਦੀ ਗੱਲ ਕੀਤੀ ਹੈ, ਜਿਵੇਂ ਵੀਨਾ ਕਵੇ ਨੇ ਕਹਿਵਾ ਤੇ ਜਾਂ ਆਇਓਟਾ ਦੀ ਗੱਲ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਆਪਣੇ ਆਪਣੇ ਮਿਊਕਸ ਮੈਂਬਰੇਨ ਦੇ ਵਿਚ ਜਿਹੜਾ ਕਿ ਬਾਹਰਲੇ ਲੇਅਰ ਹੈ ਕਨੈਕਟਿਵ ਟਿਸ਼ੂ ਦਾ ਬਣਿਆ ਹੋਇਆ, ਉਹਦੇ ਚ ਲਪੇਟੀਆਂ ਹੋਈਆਂ ਨੇ, ਭਾਵ ਕਿਹਦੇ ਰਸਤਾ ਉਹਨਾਂ ਦਾ ਵੱਖਰਾ ਵੱਖਰਾ ਲੱਗਦਾ ਹੈਗਾ। ਪਰ ਇਥੋਂ ਆ ਕੇ ਜਦੋਂ ਇਹਨਾਂ ਛਾਤੀ ਦੀਆਂ ਗੱਲਾਂ ਨੇ ਪੇਟ ਜਾਣਾ, ਪੇਟ ਦੀਆਂ ਗੱਲਾਂ ਨੇ ਛਾਤੀ ਚ ਜਾਣਾ, ਇਹ ਸਾਰੀਆਂ ਦੀਆਂ ਸਾਰੀਆਂ ਲਾਈਨ ਅਪ ਹੋ ਕੇ ਰੀੜ੍ਹ ਦੀ ਹੱਡੀ ਦੇ ਨਾਲ ਜਾਂਦੀਆਂ ਨੇ, ਇਹ ਯਾਦ ਰੱਖਣ ਵਾਲੀ ਗੱਲ, ਠੀਕ ਆ, ਇਹ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਜਾਂਦੀਆਂ ਨੇ। ਔਰ ਕਿਉਂ? ਕਿਉਂਕਿ ਕੁਦਰਤ ਨੇ ਆਖਿਆ ਯਾਰ ਪਿਛਲੇ ਪਾਸੇ ਹੱਡੀ ਹੈ, ਤੁਹਾਡੀ ਪ੍ਰੋਟੈਕਸ਼ਨ ਹੈਗੀ ਹੈ, ਬਾਹਰਲੇ ਪਾਸੇ ਦਾ ਢਿੱਡ ਹੈ, ਸਾਫ਼ ਹੈਗਾ, ਮੁੱਕੀ ਮਾਰੀ ਦੇ ਤਾਂ ਵੀ ਇਹਨੂੰ ਅਸਰ ਹੋ ਸਕਦਾ, ਤੈਨੂੰ ਬਚਾਇਆ ਉਸਨੇ, ਹੈ ਨਾ, ਇਹ ਔਰ ਉਹ ਸੁਰਾਖ ਨਿਕਲਦੇ ਤੇ ਅਲੱਗ ਅਲੱਗ

0: ਲੇਕਿਨ ਇਥੋਂ ਇਹਨਾਂ ਦੇ ਵਿਚ ਇਕ ਬੈਂਡ ਹੈ ਕਹਿ ਲੋ, ਬੈਂਡ ਹੋਣ ਕਰਕੇ ਇਹ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਵਾਲੇ ਪਾਸੇ ਜਾਣੇ ਸ਼ੁਰੂ ਹੋ ਜਾਂਦੇ ਨੇ, ਤਾਂ ਕਿ ਇਹਨਾਂ ਚ ਆਪਸ ਚ ਵੀ ਲੜਾਈ ਨਾ ਹੋਵੇ, ਜਾਂ ਮੈਂ ਜਾਣਾ ਆ ਮੇਰਾ ਰਸਤਾ ਤੇਰਾ ਰਸਤਾ ਹੈਗਾ ਆ, ਇਹ ਸੈਪਰੇਟ ਹੋ ਜਾਂਦੇ ਨੇ। ਉਸ ਤੋਂ ਬਾਅਦ ਸੋ ਇਸ ਸਟਰਕਚਰ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ, ਬਣਤਰ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ, ਦੋ ਫੇਫੜੇ ਤੇ ਉਹਨਾਂ ਦੇ ਅਲੱਗ ਅਲੱਗ ਜਿਹੜੇ ਵੇਟ ਨੇ ਔਰ ਅਲੱਗ ਅਲੱਗ ਸਾਈਜ਼ ਹੈਗਾ ਆ, ਉਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਆ, ਔਰ ਕਿਉਂ ਕੋਈ ਛੋਟਾ ਤੇ ਕਿਉਂ ਕੋਈ ਲੰਬਾ ਹੈਗਾ, ਇਹ ਸਾਰਾ ਵੀ ਆਪਾਂ ਵੇਰਵਾ ਤਕਰੀਬਨ ਕਰ ਲਿਆ, ਹੁਣ ਤੁਹਾਨੂੰ ਯਾਦ ਹੀ ਹੋ ਗਿਆ ਹੋਊਗਾ ਵੀ ਮੈਂ ਜੋ ਗੱਲ ਕਹਿ ਰਿਹਾ ਹਾਂ। ਕਵਰੀ ਜਿਹੜੀ ਇਹਦੀ ਪਲੂਰਾ ਦੀ ਉਹ ਵੀ ਮੈਂ ਦੱਸਦੀ ਵੀ ਦੋ ਲੇਅਰ ਨੇ, ਪਰ ਦੋ ਲੇਅਰ ਵੀ ਜਿਹੜੇ ਨੇ ਇੱਕ ਤਾਂ ਬਾਹਰਲਾ ਬਾਹਰਲਾ ਉਹਨੇ ਤਾਂ ਬਾਹਰੋਂ ਕਮਰ ਕਰਨਾ, ਅੰਦਰ ਵਾਲਾ ਲੇਅਰ ਹੈ ਲੋਬ ਦੇ ਅੰਦਰ ਤੱਕ ਜਾਂਦਾ ਹੈ। ਜੇ ਤਿੰਨ ਲੋਬ ਨੇ ਤੇ ਤਿੰਨਾਂ ਲੋਬ ਦੇ ਅੰਦਰ ਉਹਨੇ ਵੜਨਾ ਹੈਗਾ, ਜੇ ਦੋ ਲੋਬ ਨੇ ਤੇ ਦੋ ਲੋਬ ਦੇ ਅੰਦਰ ਹੀ ਉਸਨੇ ਵੜਨਾ ਹੈਗਾ, ਤਾਂ ਕਿ ਲੋਬਸ ਵੀ ਆਪਸ ਵਿਚ ਉਹਨਾਂ ਦਾ ਡਾਇਰੈਕਟ ਸੰਬੰਧ ਨਾ ਰਹੇ। ਜੇ ਕੋਈ ਸੰਬੰਧ ਉਹਨਾਂ ਦਾ ਹੈਗਾ ਆ ਤੇ ਬਾਹਰਲੇ ਪਾਸਿਓਂ ਬ੍ਰੰਪਸ ਰਾਹੀਂ ਹੈਗਾ ਆ, ਠੀਕ ਆ, ਔਰ ਉਹ ਬ੍ਰੰਪਸ ਜਿਹੜੀ ਹੈ ਉਹ ਜਦੋਂ ਟ੍ਰੇਕਿਆ ਤੋਂ ਰਿਲੀਜ਼ ਹੁੰਦੀ ਹੈ ਦੋ ਭਾਗਾਂ ਚ ਵੰਡੀ ਜਾਂਦੀ ਹੈ, ਦੋ ਭਾਗਾਂ ਚ ਵੰਡ ਕੇ ਫੇਫੜਿਆਂ ਦੇ ਹਾਈਲਮ ਵਿਚ ਦਾਖਲ ਹੁੰਦੀ ਹੈ, ਉਹ ਹਾਈਲਮ ਜਿਹੜੀ ਹੈ ਉਹ ਰਾਜਮਾਂਹ ਦਾ ਦਾਣਾ ਹੁੰਦਾ ਨਾ, ਰਾਜਮਾਂਹ ਦੇ ਦਾਣੇ ਵਰਗੀ ਹੈਗੀ ਆ, ਠੀਕ ਆ, ਔਰ ਉਹਦੇ ਵਿਚ ਆ ਸਾਰੀਆਂ ਚੀਜ਼ਾਂ, ਖੂਨ ਦੇ ਸਪਲਾਈ ਵਾਲੀ ਕਰਨ ਵਾਲੀ, ਖੂਨ ਵਾਪਸ ਲਿਜਾਣ ਵਾਲੀ, ਸਾਹ ਬਾਹਰ ਕੱਢਣ ਵਾਲੀ ਨਾਲੀ, ਔਰ ਇਹ ਸਾਰੀਆਂ ਚੀਜ਼ਾਂ ਨਰਵਸ ਸਿਸਟਮ ਇਹ ਸਾਰਾ ਉਥੋਂ ਹੀ ਪਾਸ ਕਰਦਾ ਹੈ। ਔਰ ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀ ਫੇਫੜਿਆਂ ਦੇ ਸੰਬੰਧ ਵਿਚ ਕਿ ਫੇਫੜੇ ਦਾ ਰੰਗ ਕੀ ਹੈਗਾ ਆ। ਆਮ ਤੌਰ ਤੇ ਜੇ ਸਟਰਕਚਰ ਚ ਇਹਦੇ ਕੰਮ ਜ਼ਿਆਦਾਤਰ ਅਟੋਪਸੀ ਵਾਲਾ ਦਾ ਹੈਗਾ, ਡੈਡ ਬਾਡੀ ਦਾ ਜਿਹੜਾ ਡਿਸੈਕਸ਼ਨ ਕਰਦੇ ਨੇ ਨਾ, ਅਟੋਪਸੀ ਉਹਨੂੰ ਕਹਿੰਦੇ ਅਸੀਂ, ਮੁਰਦਿਆਂ ਦਾ ਜਿਹੜਾ ਪੋਸਟਮਾਰਟਮ, ਪੰਜਾਬੀ ਚ ਗੱਲ ਪੋਸਟਮਾਰਟਮ ਜਿਹੜਾ ਕਰਦੇ ਆ ਨਾ, ਇਹ ਉਹਨਾਂ ਦੇ ਵਾਸਤੇ ਦੀ ਗੱਲ ਹੈ, ਉਹ ਦੱਸਦੇ ਨੇ ਵੀ ਕੀ ਰੰਗ ਸੀ ਕੀ ਕੁਛ ਸੀ। ਪਰ ਨਾਰਮਲ ਇਹ ਆਮ ਤੌਰ ਤੇ ਪਿੰਕ ਕਲਰ ਦਾ ਹੁੰਦਾ ਆ, ਔਰ ਇਹ ਸੋਫਟ ਹੁੰਦੇ ਨੇ, ਸਪੰਜ ਵਰਗੇ ਹੁੰਦੇ ਨੇ। ਸਪੰਜ ਦਾ ਮਤਲਬ ਵੀ ਇਹਦੇ ਚ ਕੋਈ ਚੀਜ਼ ਆ ਜਾ ਸਕਦੀ ਹੈਗੀ, ਆਉਣ ਜਾਣ ਵਾਲੀ ਗੱਲ ਆ। ਇਸ ਨੂੰ ਅਸੀਂ ਕਹਿੰਦੇ ਆ ਬ੍ਰੌਂਕਿਅਲ ਟ੍ਰੀ, ਬ੍ਰੌਂਕਿਅਲ ਟ੍ਰੀ ਜਿਹੜਾ ਹੈਗਾ ਆ ਉਹ ਬ੍ਰੌਂਕਸ ਤੋਂ ਅੱਗੇ ਬਣਦਾ, ਬ੍ਰਾਂਚਸ ਹੁੰਦੀਆਂ ਨੇ, ਉਹਨੂੰ ਬ੍ਰੌਂਕਿਓਇਲਸ ਕਹਿੰਦੇ ਨੇ। ਇਹਦੇ ਤੋਂ ਅੱਗੇ ਹੁੰਦੀਆਂ ਐਲਵੋਲਾਈਜ਼, ਭੁਗਾਨੇ ਵਰਗੀਆਂ ਹੁੰਦੀਆਂ ਨੇ। ਐਲਵੋਲਾਈਜ਼ ਦੇ ਵਿਚ ਦੋ ਚੀਜ਼ਾਂ ਐਂਟਰ ਕਰਦੀਆਂ ਨੇ, ਇੱਕ ਜਿਹੜੀ ਫੇਫੜਿਆਂ ਵੱਲੋਂ ਆ ਰਹੀ ਹੈ ਸਾਹ ਨਾਲੀ, ਉਹ ਬਾਹਰੋਂ ਸਾਹ ਲੈ ਕੇ ਆ ਰਹੀ ਹੈ, ਦੂਜੀ ਹਾਰਟ ਵਾਲੇ ਪਾਸੇ ਜਿਹੜਾ ਖੂਨ ਲੈ ਕੇ ਆ ਰਹੀ ਸੀ ਸਰੀਰ ਚ ਵਰਤਿਆ ਹੋਇਆ, ਇੱਕ ਉਹ ਇਹਦੇ ਵਿਚ ਵੜਦੀ ਹੈਗੀ ਹੈ, ਔਰ ਤਾਂ ਕਿ ਉੱਥੇ ਇਹਦੇ ਚ ਐਕਸਚੇਂਜ ਹੋਏ। ਹੁਣ ਐਕਸਚੇਂਜ ਹੋਣ ਦੇ ਵਿਚ ਮੈਂ ਇੱਕ ਵਾਰ ਗੱਲ ਫਿਰ ਦੁਹਰਾ ਰਿਹਾ, ਯਾਦ ਸਾਰਿਆਂ ਨੂੰ ਹੋਏਗਾ, ਆਕਸੀਜਨ ਕਿੱਥੇ ਰਹਿੰਦੀ ਹੈ ਖੂਨ ਦੇ ਵਿਚ, ਲਾਲ ਖੂਨ ਦੇ ਕਣਾਂ ਦੇ ਵਿਚ। ਜਿੰਨੇ ਵੀ ਖੂਨ ਦੇ ਕਣ ਹੈਗੇ ਆ ਨਾ, ਜਿਨ੍ਹਾਂ ਨੂੰ ਅਸੀਂ WBC ਤੇ RBC ਦੇ ਨਾਂ ਨਾਲ ਜਾਣਦੇ ਹਾਂ, ਜਾਂ ਪਲੇਟਲੈਟਸ ਦੇ ਨਾਂ ਨਾਲ ਜਾਣਦੇ ਹਾਂ, WBC ਵਾਲੇ ਜਿਹੜੇ ਜਿੰਨੇ ਵੀ ਸੈੱਲ ਨੇ ਨਾ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ ਵਗੈਰਾ ਵਗੈਰਾ ਵਗੈਰਾ, ਇਹ ਸਾਰੇ ਨਿਊਕਲੀਏਟਡ ਸੈੱਲ ਨੇ। ਜਿਹਨੂੰ ਅਸੀਂ ਨਿਊਕਲੀਏਟਡ ਸੈੱਲ ਕਹਿੰਦੇ ਹਾਂ ਨਾ, ਉਹਦਾ ਮਤਲਬ ਹੁੰਦਾ ਆ ਵੀ ਇਹ ਖੁਦ ਆਪਣੇ ਆਪ ਰੀਜਨਰੇਟ ਹੋ ਹੀ ਜਾਂਦੇ ਨੇ, ਇਹ ਆਪਣੇ ਆਪ ਰਿਪੇਅਰ ਆਪਣੀ ਕਰਨ ਦੇ ਯੋਗ ਹੁੰਦੇ ਨੇ, ਜਿੰਦਾ ਨੇ ਭਾਵ ਜਿੰਦਾ ਹੋਏਗਾ ਇੱਕ ਤਰ੍ਹਾਂ ਨਾਲ, ਹਾਲਾਂਕਿ ਜਿੰਦਾ ਤਾਂ WBC RBC ਵੀ ਆ, ਪਰ ਮਤਲਬ ਜੇ ਇਹਨਾਂ ਨੂੰ ਡਿਫਰੈਂਸੀਏਟ ਕਰਕੇ ਮੈਂ ਦੱਸਣਾ ਹੋਵੇ ਤੇ ਮੇਰੇ ਕੋਲ ਆਸਾਨ ਲਫ਼ਜ਼ ਇਹੀ ਆ ਵੀ ਇਹਨਾਂ ਦੇ ਅੰਦਰ ਆਪਣੀ ਇੱਕ ਆਪਦੀ ਵੱਖਰੀ ਪਾਵਰ ਹੈਗੀ ਆ ਜੀ,
1: ਉਹਨਾਂ ਦੇ ਅੰਦਰ ਡਾਕਟਰ ਸਾਹਿਬ ਉਹਨਾਂ ਦੇ ਅੰਦਰ ਆਪਣਾ ਕਾਰਖਾਨਾ ਹੈ।
0: ਹਾਂ, ਸੋ ਇਸ ਮੁਤਾਬਕ ਉਹਦੇ ਹੈਗੇ ਨੇ WBC ਤੇ ਜਿਹੜੇ RBC ਨੇ ਇਹ ਖਾਲੇ ਟ੍ਰੇਨ ਦੇ ਡੱਬੇ ਆ, ਟ੍ਰੇਨ ਦੇ ਵਿਚ ਜਿਵੇਂ ਸਮਾਨ ਭਰ ਕੇ ਜਾਂਦਾ ਹੈ ਨਾ, ਖਾਲੀ ਕੋਲਾ ਭਰ ਲੋ ਤਾਂ, ਜੇ ਕਣਕ ਭਰ ਲੋ ਤਾਂ, ਜੇ ਚੌਲ ਭਰ ਲੋ ਤਾਂ, ਉਹ ਖਾਲੀ ਡੱਬੇ ਆ, ਔਰ ਇਹ ਜਿਹੜੇ RBC ਇਸ ਖੂਨ ਵਿਚ ਰਲੇ ਹੋਏ ਐਲਵੋਲਾਈ ਚ ਪਹੁੰਚਦੇ ਆ ਤੇ ਇਹਨਾਂ ਵਿਚਾਰਿਆਂ ਦੇ ਵਿਚ ਜਿਹੜੀ ਹੁੰਦੀ ਆ ਆਕਸੀਜਨ। ਅੱਛਾ, ਇੱਕ ਗੱਲ ਹੋਰ ਯਾਦ ਹੋਵੇ ਕਿ ਮੈਂ ਇੱਕ ਲਫ਼ਜ਼ ਇਸਤੇਮਾਲ ਕੀਤਾ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ, ਯਾਦ ਆ? ਪਰਮੀਏਬਿਲਿਟੀ ਦਾ ਮਤਲਬ ਇਹ ਹੁੰਦਾ ਆ ਵੀ ਹਰੇਕ ਸੈੱਲ ਤੋਂ, ਇਹ ਵੀ ਸੈੱਲ ਨੇ ਨਾ, ਹਰੇਕ ਸੈੱਲ ਤੋਂ ਦੂਜੇ ਸੈੱਲ ਵਿਚ ਜਦੋਂ ਕੋਈ ਚੀਜ਼ ਜਾਂਦੀ ਹੈ ਉਹਦੇ ਵਾਸਤੇ ਕੋਈ ਸਪੈਸ਼ਲ ਦਰਵਾਜ਼ਾ ਨਹੀਂ। ਜਦੋਂ ਸੈੱਲ ਦੀ ਡਿਸਕ੍ਰਿਪਸ਼ਨ ਮੈਂ ਦਿੱਤੀ ਸੀ ਤੇ ਕਿਹਾ ਸੀ ਨਾ ਇੱਕ ਸੈੱਲ ਮੈਂਬਰ ਹੈਗਾ, ਉਹਦੇ ਬਾਅਦ ਦੀ ਚਾਰ ਦੀਵਾਰੀ ਹੈਗੀ ਹੈ, ਔਰ ਉਸ ਚਾਰ ਦੀਵਾਰੀ ਦੇ ਵਿਚ ਆਵਾਜਾਈ ਤਾਂ ਹੋ ਰਹੀ ਹੈ ਪਰ ਦਰਵਾਜ਼ਾ ਕੋਈ ਨੀ ਹੈਗਾ। ਕਿਹਾ ਇਸ ਟਾਈਪ ਦਾ ਆ ਕੰਮ ਅੰਦਰ ਚੱਲ ਰਿਹਾ, ਫੈਕਟਰੀ ਅੰਦਰ ਚੱਲ ਰਹੀ, ਕੰਮ ਬੜੇ ਹੋ ਰਹੇ ਨੇ ਔਰ ਬਾਹਰੋਂ ਆਵਾਜਾਈ ਵੀ ਹੋ ਰਹੀ ਹੈ, ਲੇਕਿਨ ਉਹਦੇ ਚ ਦਰਵਾਜ਼ਾ ਹੈ ਨੀ, ਇਕੱਲਾ ਇਸ ਟਾਈਪ ਦਾ ਸੀਗਾ। ਤੇ ਫਿਰ ਚੀਜ਼ਾਂ ਜਾਂਦੀਆਂ ਕਿਵੇਂ ਸੀ? ਉਹ ਜਿਹੜਾ ਪ੍ਰੋਸੈਸ ਜਿਹਨੂੰ ਅਸੀਂ ਕਿਹਾ ਸੀਗਾ ਉਹਦਾ ਨਾਂ ਸੀਗਾ ਪਰਮੀਏਬਿਲਿਟੀ, ਪ੍ਰੈਸ਼ਰ ਦਾ ਵੱਧ ਜਾਣਾ। ਬਾਹਰ ਪ੍ਰੈਸ਼ਰ ਵਧਿਆ ਤੇ ਇਹਦੇ ਅੰਦਰ ਜਿਵੇਂ ਲੱਸੀ ਨਿਚੋੜਦੇ ਹਾਂ ਅਸੀਂ ਜਾਂ ਚਾਹ ਨਿਚੋੜਦੇ ਹਾਂ, ਸ਼ਰਦਾਈ ਨਿਚੋੜਦੇ, ਜਿੰਨਾ ਨੂੰ ਦਬਾਓਗੇ ਉਹਨਾਂ ਉਹਦੇ ਚ ਜੂਸ ਹਿੱਸਾ ਨਿਕਲ ਜਾਏਗਾ। ਔਰ ਇਸੇ ਤਰ੍ਹਾਂ ਹੀ ਜਦੋਂ ਇਹ ਐਲਵਲਾਈ ਦੇ ਵਿਚ ਉਹ ਖੂਨ ਪਹੁੰਚਦਾ ਹੈਗਾ ਆ ਤੇ ਇਹਦੇ ਵਿਚ ਜਿਹੜੀ ਉਹ ਅੰਦਰ ਦਾ ਪ੍ਰੈਸ਼ਰ ਕਾਰਬਨ ਡਾਈਆਕਸਾਈਡ ਵਗੈਰਾ ਨੂੰ ਫੈਲਾ ਦਿੱਤਾ ਹੋਇਆ, ਫੁੱਲਿਆ ਹੋਇਆ ਉਹ ਹਿੱਸਾ ਉਹ ਬਾਹਰ ਕਰੇ ਜਾਂਦਾ ਹੈਗਾ। ਤੇ ਇਸੇ ਤਰ੍ਹਾਂ ਹੀ ਜਦੋਂ ਆਕਸੀਜਨ ਭਾਰੀ ਹੈ ਉਹਦੇ ਉੱਪਰ ਡਿੱਗਦੀ ਹੈ, ਉਹ ਵਿਚਾਰੀ ਆਟੋਮੈਟਿਕਲੀ ਐਲਵਲਾਈ ਚ ਪਹੁੰਚੀ ਜਾਂਦੀ ਹੈ। ਆਟੋਮੈਟਿਕਲ ਜਿਹੜੇ ਸਾਡੇ ਆਰਬੀਸੀਜ਼ ਨੇ ਔਰ ਲਾਲ ਖੂਨ ਦੇ ਕਣ ਨੇ ਇਹਨਾਂ ਵਿਚ ਜਾਈ ਜਾਂਦੀ ਤੇ ਲਾਲ ਖੂਨ ਫਿਰ ਜਦੋਂ ਵਾਪਸ ਜਾਂਦਾ ਹੈਗਾ ਆਟੋਮੈਟਿਕਲੀ ਆਕਸੀਜਨ ਲੈ ਕੇ ਜਾਂਦਾ ਹੈਗਾ। ਸੋ ਇੱਕ ਗੱਲ ਹੋਰ ਹੈ ਚੀਮਾ ਸਾਹਿਬ, ਖੂਨ ਦੀ ਸਫਾਈ ਇੱਥੇ ਹੀ ਇਕੱਲੀ ਨਹੀਂ ਹੁੰਦੀ, ਹਰ ਅੰਗ ਦਾ ਆਪਣਾ ਆਪਣਾ ਕੰਮ ਹੈਗਾ ਆ। ਹੁਣ ਅਸੀਂ ਤੇ ਕਹਿ ਦਿੱਤਾ ਵੀ ਚਲੋ ਜੀ ਆਕਸੀਜਨ ਦੀ ਲੋੜ ਸੀ, ਆਕਸੀਜਨ ਤਾਂ ਫੇਫੜਿਆਂ ਚੋਂ ਮਿਲ ਗਈ ਤੇ ਬਾਕੀ ਹੋਰ ਗਾਰਬੇਜ ਕਿਨੇ ਕੱਢਣਾ ਹੈਗਾ? ਜਦੋਂ ਆਂਤਲੀਆਂ ਚ ਜਾਂਦਾ ਹੈਗਾ ਮਲ, ਜੋ ਵੀ ਕੁਝ ਖੁਰਾਕ ਜਾਂਦੀ ਹੈ ਬਹੁਤਾ ਹਿੱਸਾ ਮਲ ਦੇ ਵਿਚ ਨਿਕਲ ਜਾਂਦਾ ਹੈ, ਦੂਸਰਾ ਹਿੱਸਾ ਅਸੀਂ ਇਹ ਕਹਿ ਦਿੱਤਾ ਫੇਫੜਿਆਂ ਚ ਆਕਸੀਜਨ ਗਈ ਦੁੱਧ ਚ ਨਿਕਲ ਗਿਆ, ਕੁਝ ਹਿੱਸਾ ਜਦੋਂ ਇਹ ਕਿਡਨੀਆਂ ਵਿਚ ਗਿਆ ਤੇ ਕਿਡਨੀਆਂ ਦੇ ਵਿਚ ਆਪਣਾ ਆਪ ਫਿਲਟਰ ਲੱਗਾ ਹੋਇਆ ਹੈਗਾ। ਉਹ ਕਹਿੰਦੇ ਨਾ ਬਈ ਮੈਨੂੰ ਹੁਕਮ ਹੋਇਆ ਆ ਵੀ ਇੰਨੀ ਕੰਸਨਟ੍ਰੇਸ਼ਨ ਬਲੱਡ ਦੀ ਹੋਣੀ ਚਾਹੀਦੀ ਹੈ ਸਰੀਰ ਦੇ ਵਿਚ, ਇੰਨੀ ਇੰਨੀ ਆਹ ਚੀਜ਼ ਰਹਿਣੀ ਚਾਹੀਦੀ ਹੈਗੀ ਹੈ, ਯੂਰਿਕ ਐਸਿਡ ਇੰਨਾ, ਸੋਡੀਅਮ ਇੰਨਾ, ਮੈਂ ਇਸ ਤੋਂ ਵੱਧ ਨੀ ਜਾਣ ਦੇਣਾ। ਤੇ ਬਾਕੀ ਫਿਰ ਕੀ ਕਰੇਗਾ ਬਈ, ਇਸ ਤੋਂ ਵੱਧ ਜਿਹੜਾ ਉਹਨੂੰ ਪਿਸ਼ਾਬ ਦੇ ਰਸਤੇ ਕੱਢ ਦੇ, ਪਾਣੀ ਦੇ ਰਸਤੇ ਉਸਨੂੰ ਕੱਢ ਦੇ, ਉਹ ਕਿਡਨੀ ਸਫਾਈ ਕਰ ਦਿੰਦੀ ਹੈ। ਹੁਣ ਗਾਰਬੇਜ ਤਾਂ ਫੇਰ ਵੱਧ ਗਿਆ, ਗਾਰਬੇਜ ਫੇਰ ਵੱਧ ਗਿਆ, ਉਹ ਵੀ ਸਰਕੂਲੇਟ ਕਰਦਾ ਰਹਿੰਦਾ ਬਲੱਡ ਦੇ ਵਿਚ, ਚਮੜੀ ਤੇ ਪਹੁੰਚ ਗਿਆ। ਚਮੜੀ ਕਹਿੰਦੀ ਚਲੋ ਵੀ ਠੀਕ ਹੈ, ਜਿਹੜਾ ਗਾਰਬੇਜ ਆ ਗਿਆ ਇਸ ਗਾਰਬੇਜ ਨੂੰ ਮੈਂ ਸੰਭਾਲੂ, ਹੈਂ, ਤੇ ਜੇ ਗਾਰਬੇਜ ਮੋਟਾ ਹੋਇਆ ਤੇ ਵੱਡਾ ਹੋਇਆ ਤਗੜਾ ਹੋਇਆ ਫਿਰ ਕੀ ਕਰੇਗਾ? ਚਮੜੀ ਦੇ ਆਮ ਕਰਦੇ ਕਹਿੰਦੇ ਨੇ ਵੀ ਮਸਾਮ ਤਾਂ ਸਾਨੂੰ ਦਿਸਦੇ ਨੀਗੇ, ਪਰ ਮਸਾਮ ਹੈਗੇ ਨੇ, ਅੰਦਰ ਪ੍ਰੈਸ਼ਰ ਵੱਧਦਾ ਬਾਹਰ ਪਸੀਨਾ ਨਿਕਲਦਾ ਹੈਗਾ, ਔਰ ਜਦ ਸਰਦੀ ਹੁੰਦੀ ਹੈ ਅੰਦਰ ਦੇ ਮਸਾਮ ਬੰਦ ਹੋ ਜਾਂਦੇ ਨੇ, ਬਾਹਰ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਆ ਔਰ ਇਸ ਕਰਕੇ ਸਾਨੂੰ ਪਸੀਨਾ ਦਿਖਾਈ ਨਹੀਂ ਦਿੰਦਾ ਹੈਗਾ। ਔਰ ਕੁਦਰਤ ਨੇ ਸਕਿਨ ਦੇ ਅੰਦਰ ਮੈਂ ਦੱਸਿਆ ਸੀਗਾ ਕਿ ਇੱਥੇ ਇੱਕ ਗਲੈਂਡ ਲਾਏ ਨੇ ਜਿਹਨੂੰ ਅਸੀਂ ਟੋਕਾ ਕਿਹਾ ਸੀਗਾ, ਐਪੋਕ੍ਰਾਈਨ, ਠੀਕ ਹੈ, ਐਪੋਕ੍ਰਾਈਨ ਟਾਈਪ ਦੇ ਗਲੈਂਡ ਕੁਦਰਤ ਨੇ ਲਗਾਏ ਨੇ ਸਕਿਨ ਦੇ ਵਿਚ, ਵੀ ਕੋਈ ਨੀ ਜੇ ਬਹੁਤਾ ਮੋਟਾ ਗਾਰਬੇਜ ਵੀ ਆਜੂਗਾ ਜੇ ਤੇਰੇ ਮਸਾਮਾਂ ਰਾਹੀਂ ਨਾ ਨਿਕਲੂ ਤੇ ਇਸ ਕੋਟੇ ਚ ਟੋਕੇ ਚ ਕੁਦਰ ਕੇ ਇਸ ਨੂੰ ਪਸੀਨੇ ਰਾਹੀਂ ਬਾਹਰ ਕੱਢ ਦੇ, ਉਹ ਬਾਹਰ ਕੱਢ ਦੀ। ਇਸੇ ਤਰ੍ਹਾਂ ਜੇ ਹੋਰ ਵੀ ਵੱਧ ਗਿਆ ਯਾਰ, ਜੇ ਨਹੀਂ ਇਹਦੀ ਕੋਈ ਫਿਰ ਵੀ ਇਹਦੇ ਕੁਛ ਗਾਰਬੇਜ ਰਹਿ ਗਿਆ ਔਰ ਉਹ ਫਿਰ ਸਾਡੇ ਸਾਰੇ ਹੀ ਬਾਹਰ ਨਿਕਲਦਾ ਰਹਿੰਦਾ, ਜਿਹਨਾਂ ਲੋਕਾਂ ਨੂੰ ਬਹੁਤ ਪੁਰਾਣੀਆਂ ਪੁਰਾਣੀਆਂ ਬਿਮਾਰੀਆਂ ਹੁੰਦੀਆਂ ਨੇ, ਅਗਰ ਉਹਨਾਂ ਦਾ ਭਾਵੇਂ ਉਹਨਾਂ ਬਰਸ਼ ਕੀਤਾ ਵੀ ਹੋਵੇ, ਸੁੰਘ ਕੇ ਵੇਖਿਓ ਉਹਨਾਂ ਦੇ ਮੂੰਹ ਦੇ ਵਿੱਚੋਂ ਸਮੈਲ ਆਊਗੀ, ਸਾਹ ਦੀ ਸਮੈਲ ਆਊਗੀ ਇਸੇ ਤਰ੍ਹਾਂ ਦੀ। ਤੇ ਮੇਰੇ ਕਹਿਣ ਤੋਂ ਭਾਵ ਹੈ ਕਿ ਬੜੇ ਪ੍ਰੋਸੈਸ ਬੜੇ ਤਰੀਕੇ ਕੁਦਰਤ ਨੇ ਬਣਾਏ ਹੋਏ ਆ ਕਿ ਜਿਹੜਾ ਵੀ ਗਾਰਬੇਜ ਆਏ ਉਸ ਨੂੰ ਕਿਵੇਂ ਕਿਵੇਂ ਸਾਰੇ ਸਰੀਰ ਤੋਂ ਖਾਰਜ ਕਰਨਾ ਹੈ, ਤੇ ਅਸੀਂ ਫੇਫੜਿਆਂ ਦੀ ਗੱਲ ਕਰ ਰਹੇ ਹਾਂ। ਸੋ ਇਸ ਕਰਕੇ ਇਹ ਫੇਫੜਿਆਂ ਦਾ ਕੰਮ ਹੈ ਵੀ ਮੈਂ ਗੈਸਾਂ ਤਾਂ ਕੱਢ ਦੇਣੀ, ਨਵੀਂ ਗੈਸ ਪਾ ਦੂੰਗਾ, ਨਵੀਂ ਗੈਸ ਜਿਹੜੀ ਆਜੂਗੀ ਤੇ ਜਿਹੜੀ ਪੁਰਾਣੀ ਗੈਸ ਮੈਂ ਰਸਤਾ ਸਾਫ਼ ਕਰ ਦੂ, ਇਹਨੂੰ ਬਾਹਰ ਕੱਢ ਦੂੰਗਾ। ਇਹਦਾ ਇੰਨਾ ਹੀ ਕੰਮ ਹੈਗਾ ਆਵਾਜਾਈ ਦਾ ਜਿਹੜਾ ਇਹ ਕਰਦੇ ਨੇ, ਪਰ ਇਹ ਬੜੀ ਵੱਡੀ ਗੱਲ ਹੈਗੀ ਹੈ। ਗਾਰਬੇਜ ਬਹੁਤਾ ਜਿਹੜਾ ਕਾਰਬਨ ਡਾਈਆਕਸਾਈਡ ਟਾਈਪ ਦਾ ਗਾਰਬੇਜ ਹੈ ਉਹ ਇਹਦੇ ਰਾਹੀਂ ਹੀ ਰਿਮੂਵ ਹੁੰਦਾ ਹੈਗਾ। ਸੋ ਇਹਦੇ ਜਿਹੜੇ ਖੂਨ ਇਹਨੂੰ ਸਪਲਾਈ, ਇਹਨੂੰ ਭਲਾ ਖੂਨ ਕਿੱਥੋਂ ਸਪਲਾਈ ਹੁੰਦਾ ਯਾਰ? ਇਹ ਨੀ ਹੈਗਾ ਵੀ ਇਹਦੇ ਕੋਲ ਖੂਨ ਆਇਆ। ਆਪਾਂ ਅੱਗੇ ਵੀ ਕਿਸੇ ਗੱਲ ਕੀਤੀ ਹੈ ਹਾਰਟ ਦੇ ਸੰਬੰਧ ਚ ਗੱਲ ਕਰਦੇ ਹਾਂ, ਭਾਈ ਯਾਰ ਹਾਰਟ ਚ ਤਾਂ ਸਾਰਾ ਹੀ ਖੂਨ ਜਾਂਦਾ ਹੈ, ਫਿਰ ਇਹਨੂੰ ਵੱਖਰਾ ਖੂਨ ਲੈਣ ਦੀ ਕੀ ਲੋੜ ਹੈ? ਹੁਣ ਮੱਛੀਆਂ ਜਿਹੜੀਆਂ ਨੇ ਉਹ ਤਾਂ ਪਾਣੀ ਜਿਹੜੀਆਂ ਜੀ ਨੇ ਤਾਂ ਮਤਲਬ ਸਾਰਾ ਪਾਣੀ ਪੀ ਜਾਣਗੀਆਂ? ਨਹੀਂ, ਉਹਨਾਂ ਦਾ ਕੁਦਰਤ ਦਾ ਨਿਯਮ ਆਪਣਾ ਹੈਗਾ, ਜਦੋਂ ਪਾਣੀ ਉਹਨਾਂ ਨੇ ਲੈਣਾ ਹੈਗਾ। ਇਸੇ ਤਰ੍ਹਾਂ ਹਾਰਟ ਦਾ ਜਿਹੜਾ ਹੈਗਾ ਉਹਦਾ ਵੀ ਉਹੀ ਸਿਸਟਮ ਬਣਾਇਆ ਕੁਦਰਤ ਨੇ, ਲਾਂਗਰੀ ਨੇ ਲੰਗਰ ਨੂੰ ਵਰਤਾ ਦੇਣਾ ਹੈਗਾ ਆ, ਬਾਅਦ ਵਿਚ ਜਿਹੜਾ ਬਚਿਆ ਹੈ ਉਹਦੇ ਵਿਚ ਉਸਨੂੰ ਸਪਲਾਈ ਹੋਣੀ ਹੈ। ਇਹੀ ਕੁਦਰਤ ਦਾ ਨਿਯਮ ਹੈ, ਹਾਰਟ ਨੂੰ ਮਿਲਦਾ ਹੈ। ਇਸੇ ਤਰ੍ਹਾਂ ਫੇਫੜਿਆਂ ਨੂੰ ਵੀ ਜਿਹੜਾ ਮਿਲਦਾ ਹੈਗਾ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਆਰਟਰੀ। ਅਸੀਂ ਜਿਹੜਾ ਖੂਨ ਉਧਰੋਂ ਆਇਆ ਸੀਗਾ ਉਹਨੂੰ ਅਸੀਂ ਪਲਮੋਨਰੀ ਆਰਟਰੀ ਕਿਹਾ ਸੀਗਾ, ਇਹਦੇ ਵਿਚੋਂ ਕਾਫੀ ਹਿੱਸਾ ਜਿਹੜਾ ਹੈ ਇਹਦੀ ਸਪਲਾਈ ਦੇ ਵਿਚ ਨਿਕਲ ਜਾਂਦਾ ਹੈਗਾ, ਔਰ ਉਹਦੇ ਵਿਚ ਜਿੰਨੀ ਕੁ ਆਕਸੀਜਨ ਹੁੰਦੀ ਫੇਫੜੇ ਇਸਤੇਮਾਲ ਕਰਦੇ ਰਹਿੰਦੇ ਨੇ, ਔਰ ਬਾਕੀ ਜਿਹੜੀ ਹੈ ਉਹ ਬਾਹਰ ਕਰ ਦਿੱਤੀ ਜਾਂਦੀ ਹੈ ਔਰ ਇਹ ਆਮ ਤੌਰ ਤੇ ਇਹਦਾ ਰੂਟੀਨ ਹੈਗਾ ਆ ਪਰ ਜਦੋਂ ਇਹ ਆਪਣਾ ਬਾਕੀ ਚੀਜ਼ਾਂ ਮਿਲਾ ਕੇ ਭੇਜਦੀ ਹੈ ਵਿੱਚ ਉਦੋਂ ਚਾਰ ਵੇਨ ਹੈਗੀਆਂ ਨੇ ਆਇਆ ਤਾਂ ਸੀਗਾ ਇੱਕ ਪਲਮੋਨਰੀ ਆਰਟਰੀ ਦੇ ਰਾਹੀਂ ਇਹਦੇ ਵਿੱਚ ਖੂਨ ਔਰ ਅੱਗੇ ਦੋ ਬ੍ਰਾਂਚਾਂ ਹੋ ਗਏ ਇੱਕ ਸੱਜੇ ਨੂੰ ਚਲੇਗੀ ਇੱਕ ਖੱਬੇ ਨੂੰ ਪਰ ਜਦੋਂ ਇਹ ਫੇਫੜੇ ਬਾਹਰ ਕੱਢਦੇ ਆ ਫਰੈਸ਼ ਖੂਨ ਨੂੰ ਤੇ ਉਦੋਂ ਚਾਰ ਵੇਨ ਦੇ ਰਾਹੀਂ ਕੱਢਦੇ ਆ ਤੇ ਭੇਜਦੇ ਆ ਖੱਬੇ ਪਾਸੇ ਸੱਜੇ ਪਾਸੇ ਨਹੀਂ ਭੇਜਦੇ ਖੱਬੇ ਪਾਸੇ ਭੇਜਦੇ ਆ ਹਾਂਜੀ ਸੋ ਇਸ ਤਰ੍ਹਾਂ ਦਾ ਇਹ ਜਿਹੜਾ ਸਾਰਾ ਸਿਸਟਮ ਹੈਗਾ ਆ ਇਹ ਫੇਫੜਿਆਂ ਦਾ ਹੈਗਾ ਹੁਣ ਇਸ ਤੋਂ ਬਾਅਦ ਜਿਹੜਾ ਆਪਣੀ ਗੱਲ ਹੋਏਗੀ ਉਹ ਹੋਏਗੀ ਵੀ ਇਸ ਦੀਆਂ ਬਿਮਾਰੀਆਂ ਕਿਹੜੀਆਂ ਕਿਹੜੀਆਂ ਹਨ ਕਿਉਂਕਿ ਫੇਫੜਿਆਂ ਤੋਂ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਨੇ ਮੈਂ ਉਹਨਾਂ ਦਾ ਵੇਰਵਾ ਕਿਉਂਕਿ ਅੱਜ ਮੈਨੂੰ ਨਹੀਂ ਲੱਗਦਾ ਕਿਉਂਕਿ ਆਪਣਾ ਤਾਂ ਟਾਈਮ ਹੋ ਗਿਆ ਹਾਂਜੀ ਸੋ ਇਸ ਟਾਈਮ ਨੂੰ ਆਪਾਂ ਅਗਲੇ ਪ੍ਰੋਗਰਾਮ ਵਾਸਤੇ ਰੱਖ ਲੈਂਦੇ ਹਾਂ ਕਿਉਂਕਿ ਦਮਾ ਬ੍ਰੋਂਕਾਈਟਿਸ ਔਰ ਜਿਹੜੀਆਂ ਪਲਮੋਨਰੀ ਬਹੁਤ ਸਾਰੀ ਬਿਮਾਰੀਆਂ ਨੇ ਸੀਓਪੀਡੀ ਵਗੈਰਾ ਹੈਗੀ ਹੈ ਫਾਈਬਰੋਸਿਸ ਹੈਗਾ ਕੈਂਸਰ ਹੈਗਾ ਬੜੀਆਂ ਸਾਰੀ ਬਿਮਾਰੀਆਂ ਨੇ ਫੇਫੜਿਆਂ ਦੀਆਂ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਔਰ ਉਹਨਾਂ ਦਾ ਬਰੀਫ ਡਿਟੇਲ ਨਹੀਂ ਹੈ ਜੀ ਡਿਟੇਲ ਮੈਂ ਉਦੋਂ ਦੇਣੀ ਹੈ ਜਦੋਂ ਮੈਂ ਕੱਲਾ ਫਿਰ ਦਮਾ ਦੱਸਣਾ ਸ਼ੁਰੂ ਕਰੂੰਗਾ ਉਦੋਂ ਫਿਰ ਦਮੇ ਦਾ ਅੱਗਾ ਪਿੱਛਾ ਉਹਦੀ ਏਟੀਆਲੋਜੀ ਉਹਦੀ ਪੈਥਾਲੋਜੀ ਕੀ ਕਾਰਨ ਨੇ ਕਿਵੇਂ ਕਿਵੇਂ ਹੋ ਸਕਦਾ ਨਿਸ਼ਾਨੀ ਹੈ ਕਿ ਉਹ ਫਿਰ ਇੱਕ ਬਿਮਾਰੀ ਹੀ ਇੱਕ ਚੈਪਟਰ ਵਾਸਤੇ ਹੋਏਗੀ ਉਦੋਂ ਹੁਣ ਮੈਂ ਸਿਰਫ ਤੁਹਾਨੂੰ ਨਾਂ ਦੱਸਾਂਗਾ ਤੇ ਉਹਨਾਂ ਦੀ ਇੰਪੋਰਟੈਂਟ ਡੈਫੀਨੇਸ਼ਨ ਕਿ ਤੁਸੀਂ ਜਾਣ ਸਕੋ ਇਹ ਬ੍ਰੋਂਕਾਈਟਿਸ ਨਹੀਂ ਇਹ ਦਮਾ ਹੈ ਦਮਾ ਨਹੀਂ ਇਹ ਸੀਓਪੀਡੀ ਵਾਲੀ ਗੱਲ ਹੈਗੀ ਜਾਂ ਇਹ ਸਿਸਟਿਕ ਫਾਈਬਰੋਸਿਸ ਹੈਗਾ ਜਾਂ ਇੰਫਾਈਸੇਮਾ ਹੈਗਾ ਮਤਲਬ ਇਸ ਤਰ੍ਹਾਂ ਬਿਮਾਰੀਆਂ ਦਾ ਨਾਂ ਦੱਸ ਕੇ ਤੇ ਉਹਨਾਂ ਦੀ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਉਹ ਮੈਂ ਤੁਹਾਡੇ ਸਾਹਮਣੇ ਸਾਂਝੀ ਕਰਾਂਗਾ ਠੀਕ ਹੈ ਤੇ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਸਾਡਾ ਇਹ ਹੋਏਗਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਬਿਮਾਰੀ ਦੇ ਵਾਸਤੇ ਸਾਈਨ ਦੱਸਦੇ ਹਾਂ ਬਾਹਰ ਤੁਹਾਡੇ ਸਾਈਨ ਕੀ ਪੈਦਾ ਹੋਣਗੇ ਕਿਉਂਕਿ ਇਹ ਚੈਪਟਰ ਤੇ ਆਪਣਾ ਇਹੀ ਚੱਲ ਰਿਹਾ ਨਾ ਕਿ ਅੰਦਰ ਦੀਆਂ ਬਿਮਾਰੀਆਂ ਦੇ ਬਾਹਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਹਰੇਕ ਅੰਗ ਦੀ ਬਿਮਾਰੀ ਦੀਆਂ ਬਾਹਰ ਕਿਹੜੀਆਂ ਕਿਹੜੀਆਂ ਵੱਖਰੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਹੈ ਸੋ ਉਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਸਾਡਾ ਦੋ ਗੱਲਾਂ ਰਹਿ ਗਈਆਂ ਇੱਕ ਤਾਂ ਬਿਮਾਰੀਆਂ ਦੇ ਨਾਂ ਦੱਸਾਂਗਾ ਤੇ ਉਹਦੀ ਆਈਡੈਂਟੀਫਿਕੇਸ਼ਨ ਦੱਸਾਂਗਾ ਦੂਸਰਾ ਉਹਦੇ ਰਾਹੀਂ ਪੈਦਾ ਹੋਣ ਵਾਲੀਆਂ ਜਿਹੜੀਆਂ ਬਾਹਰੀ ਨਿਸ਼ਾਨੀਆਂ ਹਨ ਉਹਦੇ ਬਾਰੇ ਗੱਲ ਹੋਏਗੀ ਤੇ ਥੋੜਾ ਥੋੜਾ ਇਲਾਜ ਦੇ ਸਬੰਧ ਵਿੱਚ ਇੱਥੇ ਜ਼ਰੂਰ ਗੱਲ ਹੋਏਗੀ ਸੋ ਇਹ ਆਪਣਾ ਅਗਲਾ ਪ੍ਰੋਗਰਾਮ ਹੋਏਗਾ ਅੱਜ ਦਾ ਸਮਾਂ ਸਮਾਪਤ ਹੋ ਗਿਆ ਮੈਂ ਸਮਝਦਾ ਵੀ ਮੈਂ ਹੁਣ ਤੈਰਾਕੀ ਨਹੀਂ ਕਰ ਸਕਦਾ ਜਿਹੜੀ ਡਿਟੇਲ ਮੈਂ ਤੁਹਾਡੇ ਨਾਲ ਸਾਹਮਣੇ ਹੁਣ ਸਾਂਝੀ ਕੀਤੀ ਆ ਫੇਫੜਿਆਂ ਦੀ ਡਿਟੇਲ ਕਾਫੀ ਲੰਬੀ ਹੋ ਗਈ ਸੋ ਅਗਲੇ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫਿਰ ਤੁਹਾਨੂੰ ਦੁਬਾਰਾ ਇਹ ਡਿਟੇਲ ਦੱਸ ਦਿਆਂਗਾ ਤਾਂ ਕਿ ਤੁਸੀਂ ਫਿਰ ਯਾਦ ਰੱਖ ਸਕੋ ਤੇ ਫਿਰ ਰਿਪੀਟ ਕਰਕੇ ਅੱਗੇ ਆਪਾਂ ਡਿਜ਼ੀਜ਼ ਜਿਹੜੀਆਂ ਨੇ ਇਹਨਾਂ ਦੀ ਆਪਣੀ ਗੱਲ ਅੱਗੇ ਚੱਲੇਗੀ ਤੁਹਾਡਾ ਸਾਰਿਆਂ ਦਾ ਰੱਬ ਰੱਖਾ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਮੈਂ ਵੇਖਦਾ ਹਾਂ ਕਿ ਜਿੰਨੇ ਵੀ ਲੋਕ ਇੱਕ ਇੱਕ ਲੈਕਚਰ ਨੂੰ 60-70 ਸੁਣਦੇ ਆ ਤੇ ਉਹਨਾਂ ਦੇ ਵਿੱਚੋਂ ਅਗਰ ਬੀਬੀਆਂ ਦੀ ਗਿਣਤੀ ਮੈਂ ਕਰਾਂ ਕਿਉਂਕਿ ਬਹੁਤੀਆਂ ਸਾਰੀਆਂ ਬਿਮਾਰੀਆਂ ਅਗਰ ਅਸੀਂ ਪੜ੍ਹਦੇ ਆ ਨਾ ਤੇ ਉਹਦੇ ਵਿੱਚੋਂ 75-80% ਬਿਮਾਰੀਆਂ ਔਰਤਾਂ ਦੀਆਂ ਨੇ ਬਾਕੀ ਘੱਟ ਬਿਮਾਰੀਆਂ ਨੇ ਜਨਰਲ ਬਿਮਾਰੀਆਂ ਨੇ ਜਿਹੜੀਆਂ ਬੰਦਿਆਂ ਨੂੰ ਵੀ ਹੁੰਦੀਆਂ ਨੇ ਤੇ ਔਰਤਾਂ ਨੂੰ ਵੀ ਹੁੰਦੀਆਂ ਨੇ ਬਹੁਤੀਆਂ ਬਿਮਾਰੀਆਂ ਬੀਬੀਆਂ ਦੀਆਂ ਨੇ ਪਰ ਬੀਬੀਆਂ ਦੀ ਗਿਣਤੀ ਮੇਰੇ ਲੈਕਚਰ ਸੁਣਨ ਵਾਲੇ ਜਿਹੜੇ ਨੇ ਉਹ ਬਸ 5-7% ਨੇ ਪਰਸੈਂਟਾਂ ਦੇ ਤੌਰ ਤੇ ਮਿਲਾਵਾਂ ਸਿਰਫ 5-7% ਨੇ ਜਿਹੜੇ 60-70 ਲੋਕ ਸੁਣਦੇ ਨੇ ਉਹਨਾਂ ਦੇ ਵਿੱਚੋਂ 5-7% ਬੀਬੀਆਂ ਨੇ ਹਾਂਜੀ ਸੋ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਆ ਕਿ ਲੋਕ ਇਹ ਕਹਿੰਦੇ ਨੇ ਜੇ ਕੁੜੀ ਨੂੰ ਪੜਾਓਗੇ ਨਾ ਤੇ ਸੰਸਾਰ ਪੜ ਜਾਏਗਾ
1: ਬਿਲਕੁਲ ਬਿਲਕੁਲ
0: ਜਾਣਾ ਹੈਗਾ ਜੇ ਬੀਬੀਆਂ ਪੜ ਪੁਖਤ ਹੋ ਜਾਣਗੀਆਂ ਬੀਬੀਆਂ ਸਿਹਤ ਦਾ ਸੰਭਾਲ ਕਰ ਸਕਣਗੀਆਂ ਨਾ ਤੇ ਉਹ ਅੱਗੇ ਆਉਣ ਵਾਲੀ ਜਨਰੇਸ਼ਨ ਦੀ ਬੜੀ ਟੇਕ ਕੇਅਰ ਕਰ ਸਕਦੀਆਂ ਨੇ ਬੜੇ ਸਧਾਰਨ ਤਰੀਕੇ ਦੇ ਨਾਲ ਸੰਭਾਲ ਸਕਦੀਆਂ ਹੈਗੀਆਂ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਜਿਹੜੇ ਸੱਜਣ ਵੀ ਸੁਣਦੇ ਨੇ ਨਾ ਉਹ ਹੀ ਕਮ ਸੇ ਕਮ ਆਪਣੇ ਭੈਣਾਂ ਨੂੰ ਧੀਆਂ ਨੂੰ ਮਾਵਾਂ ਨੂੰ ਸਾਰਿਆਂ ਨੂੰ ਦੱਸ ਸਕਦੇ ਹੋ ਭਾਈ ਤੁਸੀਂ ਵੀ ਸੁਣ ਲਓ ਤੁਸੀਂ ਸੁਣ ਲਓ ਗਿਆ ਅਸੀਂ ਤਾਂ ਸੁਣ ਲਿਆ ਤਾਂ ਸਾਡੇ ਕੋਲ ਰਹਿ ਗਿਆ ਤੁਸੀਂ ਸੁਣ ਲਓ ਬੱਚਿਆਂ ਦਾ ਵੀ ਸੁਧਾਰ ਕਰ ਦੇਣਾ ਹਾਂਜੀ
1: ਬਿਲਕੁਲ
0: ਬੇਨਤੀ ਇਹ ਮੇਰਾ ਇਤਰਾਜ ਸੀਗਾ ਜਿਹੜਾ ਕਿ ਮੈਂ ਵੇਖਦਾ ਆਇਆ ਵੀ ਕਿੰਨੀ ਕੁ ਗਿਣਤੀ ਆਉਂਦੀ ਹੈ ਆਦਮੀ ਸੁਣਦੇ ਨੇ ਕਿੰਨੇ ਬੀਬੀਆਂ ਸੁਣਦੀਆਂ ਨੇ, ਬੀਬੀਆਂ ਤੇ ਮੈਂ 5-7% ਹੀ ਸੁਣਦੀਆਂ ਨੇ, ਬਾਕੀ ਸਾਰੇ ਆਦਮੀਆਂ ਦੀ ਗਿਣਤੀ ਹੁੰਦੀ ਹੈ ਉਹਨਾਂ 60-70 ਬੰਦਿਆਂ ਦੇ ਵਿੱਚੋਂ। ਸੋ ਠੀਕ ਹੈ, ਫਿਰ ਵੀ ਮੈਂ ਤੁਹਾਡਾ ਸ਼ੁਭ ਚਿੰਤਕ ਹਾਂ, ਚਾਹੁੰਦਾ ਕਿ ਤੁਹਾਡੀ ਚੰਗੀ ਸਿਹਤ ਹੋਵੇ ਔਰ ਤੁਹਾਡੀ ਸਿਹਤ ਦਾ ਮੈਂ ਸਮਝਦਾ ਵੀ ਮੇਰੇ ਨਾਲੋਂ ਜ਼ਿਆਦਾ ਅਕਾਲ ਕੋ ਖੁਲਾਖਾ ਆ, ਆਪਣੀ ਸੰਭਾਲ ਆਪ ਕਰੋ। ਕੱਲ ਦਾ ਫਿਰ ਪ੍ਰੋਗਰਾਮ ਸਾਡਾ ਸ਼ੁਰੂ ਹੋਏਗਾ, ਇਸੇ ਐਡਰੈਸ ਨੂੰ ਚੱਲਾਂਗੇ। ਮੇਰਾ ਫੋਨ ਨੰਬਰ 4086871899। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ ਡਾਕਟਰ ਸਾਹਿਬ, ਥੈਂਕ ਯੂ।
3: ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਬੀਬੀਆਂ ਨੂੰ ਵੀ ਬੇਨਤੀ ਹੈ ਕਿ ਭੈਣ ਭਰਾਵਾਂ ਨੂੰ ਵੀ ਬੇਨਤੀ ਹੈ, ਆਪਣੀਆਂ ਪਤਨੀਆਂ ਨੂੰ ਵੀ ਕਹੋ, ਮੇਰੀ ਵਾਈਫ ਸੁਣਦੀ ਹੈ ਜੀ ਤੁਹਾਡਾ ਪ੍ਰੋਗਰਾਮ ਜਦੋਂ ਵੀ ਉਹਦਾ ਟਾਈਮ ਮਿਲਦਾ।
1: ਉਹਨਾਂ ਨੇ ਚਾਹ ਪਾਣੀ ਵੀ ਕਰਨਾ ਹੁੰਦਾ, ਬੰਦੇ ਨੇ ਤਾਂ ਆ ਕੇ ਕੰਮ ਤੋਂ ਆਰਾਮ ਨਾਲ ਬਹਿ ਜਾਣਾ ਸੋਫੇ ਤੇ, ਟੀ ਉਹਨਾਂ ਨੂੰ ਹੋਰ ਵੀ ਕੰਮ ਹੁੰਦੇ ਆ ਨਾ, ਉਹਨਾਂ ਦੇ ਨਿਆਣੇ ਵੀ ਤਿਆਰ ਕਰਦੇ ਹੁੰਦੇ ਆ, ਕੰਮ ਤੇ ਵੀ ਜਾਣਾ ਹੁੰਦਾ।
3: ਸਾਹਿਬ ਰੇਡੀਓ ਦਾ ਇੱਕ ਇਹੀ ਫਾਇਦਾ ਹੈਗਾ ਕਿ ਤੁਹਾਨੂੰ ਤੁਹਾਡੀਆਂ ਅੱਖਾਂ ਖਰਾਬ ਨੀ ਹੁੰਦੀਆਂ, ਤੁਸੀਂ ਲਾ ਕੇ ਜਿਸ ਤਰ੍ਹਾਂ ਦਾ ਆਰਾਮ ਨਾਲ ਬੈਠੇ ਸੁਣ ਲਓ, ਬਹੁਤ ਈਜ਼ੀ ਆ ਰੇਡੀਓ ਦਾ ਕੰਮ ਤੇ, ਮੱਚ ਬੈਟਰ ਦੈਨ ਟੀਵੀ ਔਰ ਫੋਨ।
1: ਬੜੀ ਹਾਂਜੀ
3: ਬੜੀ ਮਿਹਰਬਾਨੀ,
0: ਬੀਬੀਆਂ ਨੂੰ ਸਹਿਯੋਗ ਕਰੋ ਬਈ। ਮੈਂ ਬੰਦੇ ਜਿਹੜੇ ਨੇ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਤੁਸੀਂ ਬੀਬੀਆਂ ਨਾਲ ਹੱਥ ਵਟਾਇਆ ਕਰੋ।
1: ਕੱਲਾ ਹਾਂਜੀ ਹਾਂਜੀ, ਆਹ ਕੀਤੀਆ ਕੰਮ ਦੀ ਗੱਲ ਤੁਸੀਂ ਡਾਕਟਰ ਸਾਹਿਬ,
0: ਥੋੜਾ ਜਿਹਾ ਸਮਾਂ ਮਿਲ ਜਾਏ ਪਰ ਜੀਮਾ ਸਾਹਿਬ ਵੇਖੋ, ਜਿੰਨੇ ਟੀਵੀ ਸੀਰੀਅਲ ਬੀਬੀਆਂ ਵੇਖਦੀਆਂ ਨੇ, ਬੰਦੇ ਤਾਂ ਨੀ ਵੇਖਦੇ ਹੁੰਦੇ,
1: ਬੰਦੇ ਘੱਟ ਦੇਖਦੇ ਆ, ਇਹਦੇ ਚ ਕੋਈ ਸ਼ੱਕ ਨੀ,
0: ਟੀਵੀ ਸੀਰੀਅਲ ਕੋਈ ਸ਼ੱਕ ਨੀ, ਆਹ ਕੰਮ ਦਾ ਪ੍ਰੋਗਰਾਮ ਵੀ ਦੇਖ ਲਿਆ ਕਰੋ।
3: ਬਿਲਕੁਲ
1: ਹਾਂਜੀ ਹਾਂਜੀ,
3: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਬਹੁਤ ਇਸ ਉਮਰ ਦੇ ਵਿਚ ਵੀ ਆ ਕੇ ਬਹੁਤ ਵੱਡਾ ਪ੍ਰੋਗਰਾਮ ਦੇ ਰਹੇ ਹੋ, ਕਦੀ ਇੰਗਲਿਸ਼ ਚ, ਕਦੀ ਹਿੰਦੀ ਚ, ਕਦੀ ਪੰਜਾਬੀ ਚ, ਤਿੰਨ ਤਿੰਨ ਸ਼ੋਅ ਤੁਸੀਂ ਕਰਦੇ, ਸਿਰਫ ਕਿਹਦੇ ਲਈ, ਆਪਣੇ ਲੋਕਾਂ ਲਈ, ਤਾਂ ਕਿ ਉਹਨਾਂ ਨੂੰ ਕੁਝ ਫਾਇਦੇ ਹੋ ਸਕਣ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ, ਮਿਲਦੇ ਆ ਜੀ,
1: ਥੈਂਕ ਯੂ,
3: ਸ਼ੁਕਰੀਆ ਜੀ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਪਰ ਨਿਊਯਾਰਕ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਕਾਕ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕੱਲ ਨਹੀਂ ਸੀ ਕੀਤਾ ਅੱਜ ਕੀਤਾ ਕੱਲ ਨੂੰ ਫੇਰ ਨਹੀਂ ਕਰਾਂਗੇ ਪਰਸੋਂ ਨੂੰ ਫੇਰ ਕਰਾਂਗੇ ਸੋ ਇਹ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ ਸੁਣਦੇ ਹੋ ਮੇਰੇ ਵੀਰੋ ਤੇ ਭੈਣੋ ਭਰਾਵੋ ਤੇ ਸ਼ੁਕਰੀਆ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਤੇ ਅੱਜ ਆਪਾਂ ਤਕਰੀਬਨ ਇਸ ਵੇਲੇ ਟਾਈਮ ਹੋ ਗਿਆ ਜੀ 7:06 ਤੇ ਸੈਚਰਡੇ ਦਾ ਦਿਨ ਹੈ ਅੱਜ ਅਸੀਂ ਵਿਸਾਖੀ ਦਾ ਬਹੁਤ ਵਧੀਆ ਮੇਲਾ ਲੱਗਦਾ ਗੁਰਦੁਆਰਾ ਸਾਹਿਬ ਦੇ ਵਿਚ ਕੀਰਤਨ ਵੀ ਹੁੰਦੇ ਆ ਕਥਾਵਾਂ ਵੀ ਹੁੰਦੀਆਂ ਬਾਹਰ ਬਹੁਤ ਸਟਾਲ ਲੱਗਦੇ ਆ ਹਜ਼ਾਰਾਂ ਦੁਨੀਆਂ ਪਤਾ ਨਹੀਂ ਸਾਡੇ ਸਰੋਤੇ ਤੇ ਸਾਡੇ ਵੀਰ ਭੈਣ ਭਰਾ ਤੇ ਉੱਥੇ ਪਹੁੰਚਦੇ ਆ ਬਹੁਤਿਆਂ ਨਾਲ ਮੁਲਾਕਾਤਾਂ ਵੀ ਹੋਈਆਂ ਬਹੁਤ ਪਿਆਰਾ ਲੱਗਾ ਸੋ ਇਹ ਹੈ ਜੀ ਬ੍ਰਿਜੂ ਆਪਣਾ ਗੁਰਦੁਆਰਾ ਸਾਹਿਬ ਕਲਾਰਕ ਕਾਰਟਰੇਟ ਦਾ ਨਿਊ ਜਰਸੀ ਜਿੱਥੇ ਅਸੀਂ ਤਕਰੀਬਨ ਆਪਣੇ 15-16 ਸਾਲ ਪਹਿਲਾਂ ਉੱਥੇ ਰਹੇ ਸੋ ਦੋਸਤੋ ਇਹ ਦਿਨ ਤਿਆਰ ਆਉਂਦੇ ਆ ਸੋ ਅਗਲੇ ਕੁਛ ਦਿਨਾਂ ਬਾਅਦ ਵੱਡੀ ਪਰੇਡ ਵੀ ਜਿਹੜੀ ਹੈ ਨਿਊਯਾਰਕ ਸਿਟੀ ਦੇ ਵਿਚ ਹੋ ਰਹੀ ਹੈ ਵਿਸਾਖੀ ਦੀ ਤੇ ਉੱਥੇ ਵੀ ਰੌਣਕਾਂ ਲੱਗਣਗੀਆਂ ਜੀ ਉਸ ਤੋਂ ਬਾਅਦ ਕਾਰਟਰੇਟ ਦੇ ਵਿਚ ਵੀ ਲੱਗਣੀ ਹੈ ਕਾਫੀ ਕੁਛ ਵਿਸਾਖੀ ਦਾ ਬਹੁਤ ਅੱਛਾ ਦਿਨ ਜਿਹੜੇ ਨਾ ਉਹ ਅਮਰੀਕਾ ਦੇ ਹਰ ਸ਼ਹਿਰਾਂ ਦੇ ਵਿਚ ਵੱਡੇ ਵੱਡੇ ਸ਼ਹਿਰਾਂ ਚ ਕੈਨੇਡਾ ਚ ਦੁਨੀਆਂ ਚ ਜਿੱਥੇ ਵੀ ਸਿੱਖ ਵਸਦੇ ਆ ਉਹ ਇਹ ਦਿਨ ਮਨਾਉਂਦੇ ਆ ਖੁਸ਼ੀਆਂ ਦੇ ਭਰੇ ਦਿਨ ਹੈ ਸੋ ਲਓ ਆਪਾਂ ਕੁਛ ਗੀਤ ਸੁਣਦੇ ਆ ਚਾਰ ਪੰਜ ਗੀਤ ਲਵਾਂਗਾ ਜੀ ਮਨਕੀਰ ਤੌਲਖ ਦਾ ਉਸ ਤੋਂ ਬਾਅਦ ਰਣਜੀਤ ਬਾਵਾ ਹੋਣਾ ਦਾ ਆਏਗਾ ਫਿਰ ਰਾਜਵੀਰ ਜਵੰਦਾ ਦਾ ਤੇ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਇਹ ਚਾਰ ਪੰਜ ਗੀਤ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ ਦੇ ਦੋ ਧੰਨਵਾਦ

0: Falando mais alto.
1: ऐसे गीत जिहड़े ना ना लाए जान जिन्हां दा वर्गर गाने हुण जिन्हां दे विच सच्चाई जिन्हां दे विच समझ लो कि कुछ गलत बलत अजकल चलदा बहुत गाने दे विच इन्ना क्यों बोल रहा यार मैं की करा थोड़ी थोड़ा जिहा अच्छा लो जी सैट कर लिए चीमा साहब थोड़ा जिहा लो चीमा साहब जुड़ गया जी दोस्तो तुसी कुछ गीत सुने पांच छे गाने ते बहुत वधिया अपने नाल कोशिश हुंदी के तुहाडे नाल कोई वधिया गीत जिन्हां च वधिया होवे वो लाए जान कोशिश तो यही होंगी कई बार पता नहीं होंगे लग भी जाता गाना तो ओ खेमा दे जा चका जी सो प्रोग्राम की शुरुआत करते हैं जी चीमा साहब उन्होंने नाल ते उन्हां कोलो पुछदे हैं जी की हो रहा दुनिया के उपर साडे नाल जुड़ गए ने लाल सिंह चीमा साहब फ्रिजनो कैलिफोर्निया तो चीमा साहब सत श्रीकाल जी हां नु आजो जी
0: जी सत साहब जी थानू मेरे वालों निघी ते प्यारी सत श्रीकाल साडे सारे सोते वीरां नु ਜਿਹੜੇ ਸਾਨੂੰ ਸੁਨੇਹ ਭੇਜਦੇ ਰਹਿੰਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਖੱਕ ਸਾਹਿਬ ਜੀ ਵੱਲੋਂ ਵੀ ਤੇ ਬਾਕੀ ਸਾਰੀ ਜਿਹੜੀ ਸਾਡੀ ਸਮੁੱਚੀ ਟੀਮ ਆ ਉਹਨਾਂ ਨੂੰ ਵੀ ਤੇ ਦੋਸਤੋ ਖਬਰਾਂ ਸਾਰਾ ਆਪਾਂ ਸ਼ੁਰੂ ਕਰਦੇ ਆ ਤੇ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਕਿ ਆਹ ਇੱਕ ਨਵੀਂ ਘਟਨਾ ਜਿਹੜੀ ਹੋਈ ਆ ਇਹ ਮੇਰੇ ਹਿਸਾਬ ਦੇ ਨਾਲ ਸ਼ਾਇਦ ਮੈਨੂੰ ਯਾਦ ਨਹੀਂ ਕਿ ਪਹਿਲਾਂ ਵੀ ਇਹ ਕਿਸੇ ਤਰ੍ਹਾਂ ਏਦਾਂ ਹੋਇਆ ਹੋਵੇ ਆਪਾਂ ਸਕੂਲਾਂ ਦੇ ਵਿੱਚ ਖੱਕ ਸਾਹਿਬ ਜੀ ਆ ਜਿਹੜੀ ਮੈਂ ਸ਼ੂਟਿੰਗ ਜਿਹਨੂੰ ਕਹਿੰਦੇ ਆ ਇਹਦੀਆਂ ਖਬਰਾਂ ਤੁਹਾਨੂੰ ਪਤਾ ਪਈ ਆਉਂਦੀਆਂ ਰਹਿੰਦੀਆਂ ਤੇ ਅਮਰੀਕਾ ਦੇ ਹਿੱਸਿਆਂ ਦੇ ਵਿੱਚ ਤੇ ਆਹ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਇਹ ਪਹਿਲੀ ਵਾਰੀ ਜਿਹੜੀ ਆ ਉਹ ਮੇਰੇ ਸੋਚ ਦੇ ਜਿੱਥੋਂ ਤੱਕ ਮੈਨੂੰ ਪਤਾ ਆ ਜਾਂ ਮੈਂ ਜਾਣਦਾ ਆ ਇਹ ਅਮਰੀਕਾ ਦਾ ਜਿਹੜਾ ਲੂਈਜ਼ੀਆਨਾ ਸੂਬਾ ਖੱਕ ਸਾਹਿਬ ਜੀ ਹੈਗਾ ਉੱਥੇ ਦਾ ਇੱਕ ਸ਼ਹਿਰ ਆ ਜਿਹਦਾ ਨਾਂ ਹੈਗਾ ਸ਼ਰੀਫਪੋਰਟ ਉਹ ਸ਼ਹਿਰ ਦੇ ਵਿੱਚ ਖੱਕ ਸਾਹਿਬ ਜੀ ਅੱਠ ਬੱਚਿਆਂ ਦੀ ਇੱਕ ਰਫਲ ਵਾਲੇ ਨੇ ਗਨ ਵਾਲੇ ਨੇ ਜਿਹੜੀ ਆ ਉਹ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਿਹਦੇ ਵਿੱਚ ਉਹਨੇ 10 ਨਿੱਕੇ ਨਿੱਕੇ ਬੱਚਿਆਂ ਦੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ ਜਿਹਨਾਂ ਦੇ ਵਿੱਚੋਂ 8 ਦੀਆਂ ਤਾਂ ਉਸ ਵੇਲੇ ਉੱਥੇ ਹੀ ਜਾਨਾਂ ਗਈਆਂ ਤੇ 2 ਜਿਹੜੇ ਸੀਗੇ ਹਾਂਜੀ
1: ਜਿਹੜੇ ਲੋਕ ਗੋਲੀਆਂ ਚਲਾਉਂਦੇ ਆ
0: ਹਾਂਜੀ
1: ਸ਼ਰਮ ਜਿਹਾ ਹੈ ਨੀ ਜਾਂ ਇਹਨਾਂ ਦਾ ਦਿਮਾਗ ਨੀ ਕੰਮ ਕਰਦਾ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਾਰਦੇ ਆ ਕਿੰਨਾ ਮਾਵਾਂ ਦੇ ਨਿੱਕੇ ਨਿੱਕੇ ਲਾੜ ਲੜੀਆਂ ਉਹਨਾਂ ਨੂੰ ਮਾਰ ਕੇ ਮਿੱਟੀ ਕਰ ਦਿੰਦੇ ਹਰਾਮ ਜਿਆਦੇ ਲੋਕ ਐਸੇ ਦੁਨੀਆਂ ਤੇ ਵਸਦੇ ਆ ਜੀ ਜਿਹਨਾਂ ਦਾ ਬਿਲਕੁਲ ਦਿਮਾਗ ਖਰਾਬ ਫਿਰ ਕਮ ਸੇ ਕਮ ਚੀਮਾ ਸਾਹਿਬ ਇਹ ਜਿਹੜੀਆਂ ਗੰਨਾ ਛੰਨਾ ਇੰਨੀ ਪੁਲਿਸ ਤੁਰੀ ਫਿਰਦੀ ਹਰ ਸ਼ਹਿਰ ਦੇ ਵਿੱਚ ਹਰ ਪੁਲਿਸ ਆ ਪ੍ਰਵਾਸ ਰੇਡੀਓ ਗਰੁੱਪ ਓਹਦੇ ਵਿਚ ਪਤਾ ਲੱਗਾ ਹੋਣਾ ਕਿ ਕੁਛ ਪੰਜਾਬ ਸਰਕਾਰ ਨੇ ਕੁਛ ਫੈਸਲੇ ਕੀਤੇ ਆ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਂਦੇ ਆ ਬੇਅਦਬੀ ਕਰਦੇ ਆ ਉਹਦੇ ਲਈ ਇੱਕ ਜਿਹੜਾ ਕੀ ਹੋਇਆ ਕਿ ਅਸੈਂਬਲੀ ਦੇ ਵਿੱਚ ਮਤਾ ਪਾਸ ਹੋ ਗਿਆ ਕਿ ਹੁਣ ਕਰਨੀ ਬੜੀ ਔਖੀ ਹੋਏਗੀ ਇੱਕ ਗੱਲ ਹੋਰ ਵੀ ਹੋਈ ਆ ਪਰਸੋਂ ਦੀ ਗੱਲ ਆ ਜੀ ਹਰਿਮੰਦਰ ਸਾਹਿਬ ਦੇ ਵਿੱਚ ਗੋਲਡ ਆਪਣੇ ਕਿਸੇ ਬੰਦੇ ਨੇ ਤੁਰਿਆ ਜਾਂਦਾ ਖਲੋਤਾ ਵਾ ਆਰਾਮ ਦੇ ਨਾਲ ਵਿੱਚ ਛਾਲ ਮਾਰਤੀ ਭੱਜ ਕੇ ਜ਼ੋਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਥੱਲੇ ਡੂੰਘੇ ਜਾ ਕੇ ਉਹਦੀ ਡੈਥ ਹੋ ਗਈ ਪਤਾ ਨੀ ਲੋਕ ਕਿੱਧਰ ਨੂੰ ਦਿਮਾਗ ਤੁਰ ਪਿਆ ਲੋ ਮੈਂ ਥੋੜੀ ਜਿਹੀ ਵੀਡੀਓ ਲਾਉਣਾ ਇਹਦੇ ਕੁਛ ਸਾਨੂੰ
2: ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਕੈਪਟਨ ਸੇਵਾ ਸਿੰਘ ਬੜਿਆਲ ਚੇਅਰਮੈਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਜੋ ਬਿੱਲ ਪਾਸ ਹੋ ਗਿਆ ਉਹਦੇ ਵਾਸਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਨਾਲ ਦਾ ਨਾਲ ਉਹ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਗਵਰਨਮੈਂਟ ਨੂੰ ਮਜਬੂਰ ਕੀਤਾ, ਜਿਹੜਾ ਕਿ ਪਹਿਲਾਂ ਕੋਈ ਵਿਚਾਰ ਐਸਾ ਨਹੀਂ ਸੀ 18 ਮਹੀਨਿਆਂ ਤੋਂ ਲੈ ਕੇ, ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਵਧਾਈ ਉਹ ਗਵਰਨਮੈਂਟ ਨੂੰ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ, ਨਾਲ ਦਾ ਨਾਲ ਜਿਹਨਾਂ ਲੋਕਾਂ ਨੇ ਹਿੱਸਾ ਲਿਆ, ਇੱਕ ਇੱਕ ਇੰਡੀਵਿਜੁਅਲ ਨੂੰ ਔਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ, ਐਕਸ ਸਰਵਿਸਮੈਨ ਜਥੇਬੰਦੀਆਂ ਨੂੰ ਔਰ ਸਾਡੀ ਜਥੇਬੰਦੀ ਐਕਸ ਆਦਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਨਾਲ ਉਹ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਗਵਰਨਮੈਂਟ ਨੂੰ ਮਜਬੂਰ ਕੀਤਾ, ਜਿਹੜਾ ਕਿ ਪਹਿਲਾਂ ਕੋਈ ਵਿਚਾਰ ਐਸਾ ਨਹੀਂ ਸੀ 18 ਮਹੀਨਿਆਂ ਤੋਂ ਲੈ ਕੇ, ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਵਧਾਈ ਉਹ ਗਵਰਨਮੈਂਟ ਨੂੰ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ, ਨਾਲ ਦਾ ਨਾਲ ਜਿਹਨਾਂ ਲੋਕਾਂ ਨੇ ਹਿੱਸਾ ਲਿਆ, ਇੱਕ ਇੱਕ ਇੰਡੀਵਿਜੁਅਲ ਨੂੰ ਔਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ, ਐਕਸ ਸਰਵਿਸਮੈਨ ਜਥੇਬੰਦੀਆਂ ਨੂੰ ਔਰ ਸਾਡੀ ਜਥੇਬੰਦੀ ਐਕਸ ਆਦਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਇਹ ਬਿੱਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਲਾਗੂ ਹੋਏ।

0: ਔਰ ਸਾਡੀ ਜਥੇਬੰਦੀ ਐਕਸ ਆਦਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜ਼ਬਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਇਹ ਬਿੱਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ, ਲੇਕਿਨ ਇਹ ਵੀ ਆਵਾਜ਼ਾਂ ਸੁਣਨ ਦੇ ਵਿੱਚ ਆਈਆਂ ਆ ਕਿ ਬਾਕੀ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ, ਕਿ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਕੀ ਪ੍ਰਬੰਧ ਕੀਤੇ ਜਾਣਗੇ, ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਇਹਦੇ ਵਾਸਤੇ ਮੈਂ ਸੈਂਟਰ ਗਵਰਨਮੈਂਟ, ਬੀਜੇਪੀ ਗਵਰਨਮੈਂਟ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਇਹ ਸਾਰੇ ਸੂਬਿਆਂ ਦੇ ਵਿੱਚ ਸਿਆਸਤ ਤੋਂ ਉੱਪਰ ਉੱਠ ਕੇ ਇਹਨੂੰ ਲਾਗੂ ਕੀਤਾ ਜਾਵੇ। ਜਿਸ ਤਰ੍ਹਾਂ ਪਹਿਲਾਂ ਵੀ ਮੈਂ ਬੇਨਤੀਆਂ ਕਰ ਚੁੱਕਾ ਪਰਸਨਲੀ ਉਹਨਾਂ ਦੇ ਨੰਬਰਾਂ ਦੇ ਉੱਤੇ, ਉਹਨਾਂ ਨੂੰ ਵੀ
1: ਗਰੁੱਪ ਦੇ ਸਤਿਕਾਰਤ ਮੈਂਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਰਾਮ ਰਾਮ। ਉਮੀਦ ਹੈ ਕਿ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਫੇਰ ਉਸ ਪਰਮਾਤਮਾ ਨੇ ਭਾਗਾਂ ਭਰਿਆ ਦਿਨ ਬਖਸ਼ਿਸ਼ ਕੀਤਾ ਹੈ ਤੇ ਅੰਮ੍ਰਿਤ ਵੇਲੇ ਉਸ ਪਰਮਾਤਮਾ ਦਾ, ਉਸ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਹੇ ਪਰਮਾਤਮਾ, ਸਭਨਾਂ ਦੇ ਸਿਰਾਂ ਤੇ ਮਿਹਰ ਦੀਆਂ ਚਾਦਰਾਂ ਤਾਣ ਕੇ ਰੱਖਣੀਆਂ, ਸਭਨਾਂ ਦੇ ਅੰਗ ਸੰਗ ਸਹਾਈ ਹੋਣਾ, ਸਭ ਦੇ ਕਾਰਜ ਰਾਸ ਕਰਨੇ, ਸਭ ਨੂੰ ਤੰਦਰੁਸਤੀ, ਖੁਸ਼ੀਆਂ, ਖੇੜੇ, ਕਾਮਯਾਬੀ, ਤਰੱਕੀ ਬਖਸ਼ਿਸ਼ ਕਰਨੀ।
2: ਸਾਡੇ ਬਹੁਤ ਸਤਿਕਾਰਯੋਗ ਸਾਡੇ ਗਰੁੱਪ ਦੇ ਵਿੱਚ ਬਹੁਤ ਸੇਵਾ ਸਿੰਘ ਹੋਣਾ ਦਾ ਪਹਿਲਾ ਮੈਸੇਜ ਅਸੀਂ ਜਿਹੜਾ ਉਹ ਪਲੇ ਕੀਤਾ ਸੀ। ਦੂਜਾ ਗੁਰਦੀਪ ਸਿੰਘ ਦਾਨੀ ਸਾਹਿਬ ਤਕਰੀਬਨ ਮਨੋ ਮੈਂ ਤੇ 3:30 ਵਜੇ ਸਵੇਰੇ ਉੱਠ ਪੈਂਦੇ ਆ ਜੀ ਚੀਮਾ ਸਾਹਿਬ, ਤੇ ਇਹ ਫਿਰ ਮੈਸੇਜ ਕਰਦੇ ਆ ਹਰ ਰੋਜ਼, ਲਿਖਦੇ ਵੀ ਬਹੁਤ ਵਧੀਆ। ਪੁਲਿਸ ਰਿਟਾਇਰ ਹੋਏ ਆ ਜੀ ਦਾਨੀ ਸਾਹਿਬ, ਥੈਂਕ ਯੂ ਤੁਹਾਡਾ। ਸੇਵਾ ਸਿੰਘ ਜੀ ਹੋਰ ਵੀ ਬਹੁਤ ਆ, ਪਰ ਹੁਣ ਜੀ ਸਾਡਾ ਟਾਈਮ ਹੀ ਸਾਰਾ, ਬਹੁਤ ਸਾਰੇ ਸੱਜਣ ਹੈ, ਬੂਟਾ ਗੁਲਾਮੀ ਵਾਲਾ ਹੈਗਾ ਉਹ ਬਹੁਤ ਸੋਹਣਾ ਲਿਖਦੇ ਆ, ਸੇਵਾ ਸਿੰਘ ਭੰਡਾਲ ਹੋਣੀ ਦੇ ਤੁਸੀਂ ਸੁਣ ਲਈ ਆ, ਤੇ ਵੀਰ ਬਹੁਤ ਜ਼ਿਆਦਾ ਆ ਜਿਹੜੇ ਸਾਡੇ ਨਾਲ ਇਸ ਗਰੁੱਪ ਤੇ ਜੁੜੇ ਹੋਏ ਆ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ, ਉਹਨਾਂ ਦਾ ਵੀ ਧੰਨਵਾਦ, ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਾਂਗੇ ਕਦੇ ਕਦੀ ਤੁਹਾਡੇ ਜਿਹੜੇ ਮੈਸੇਜ ਹੈ ਨਾ ਉਹ ਵੀ ਪਲੇ ਕਰਦੇ ਰਹੀਏ। ਬੜੀ ਮਿਹਰਬਾਨੀ ਆ ਚੀਮਾ ਸਾਹਿਬ
3: ਜੀ। ਗੱਕ ਸਾਹਿਬ ਜੀ, ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹ ਅਮਰੀਕਾ ਦਾ ਜਿਹੜਾ ਲੁਈਜ਼ੀਆਨਾ ਸੂਬਾ ਹੈਗਾ ਉੱਥੇ ਦਾ ਜਿਹੜਾ ਸ਼ਰੈਪੋਰਟ ਜਿਹੜਾ ਸ਼ਹਿਰ ਦਾ ਨਾਂ ਆ, ਉੱਥੇ ਗੱਕ ਸਾਹਿਬ ਜੀ ਇੱਕ ਗਨਮੈਨ ਜਿਹਨੂੰ ਆਪਾਂ ਰਫਲ ਵਾਲਾ ਕਹਿ ਦਿੰਦੇ ਆ, ਉਹਨੇ 10 ਨਿੱਕੇ ਨਿੱਕੇ ਬੱਚੇ ਗੱਕ ਸਾਹਿਬ ਜੀ ਜਿਹੜੇ 14 ਸਾਲ ਤੋਂ ਸਾਰੇ ਦੇ ਸਾਰੇ ਥੱਲੇ ਸੀ, ਤੇ ਉਹਨਾਂ ਦੇ ਵਿੱਚੋਂ 8 ਆ ਜਿਹੜੇ ਉਹਨਾਂ ਦੀਆਂ ਜਾਨਾਂ ਉੱਥੇ ਹੀ ਚਲੀਆਂ ਗਈਆਂ। ਜਿਹੜੇ 2 ਸੀਗੇ ਗੱਕ ਸਾਹਿਬ ਜੀ ਉਹ ਹੋਸਪਿਟਲ ਦੇ ਵਿੱਚ ਐਡਮਿਟ ਆ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਬੱਚਾ ਸੀ ਉਹ ਸਿਰਫ 1 ਸਾਲ ਦਾ ਸੀ, ਸਿਰਫ 1 ਸਾਲ, ਤੇ ਜਿਹੜਾ ਸਭ ਤੋਂ ਵੱਡਾ ਸੀ ਉਹ 14 ਸਾਲ ਦਾ ਸੀਗਾ। ਇਹ ਜਿਹੜੀ ਘਟਨਾ ਵਾਪਰੀ ਆ ਖੱਕ ਸਾਹਿਬ ਜੀ, ਇਹ ਕਿਸੇ ਸਕੂਲ ਚ ਜਾਂ ਕਿਸੇ ਇਸ ਤਰ੍ਹਾਂ ਦੇ ਜਿੱਥੇ ਆਮ ਕਰਕੇ ਪਰਜਾ ਇਕੱਠੀ ਹੁੰਦੀ ਉੱਥੇ ਨਹੀਂ ਹੋਈ, ਇਹ ਇੱਕ ਸਟਰੀਟ ਦੇ ਉੱਤੇ 3 ਵੱਖਰੇ ਵੱਖਰੇ ਘਰਾਂ ਦੇ ਵਿੱਚ, ਘਰਾਂ ਦੇ ਮਤਲਬ ਜਗ੍ਹਾ ਦੇ ਉੱਤੇ ਹੋਈ ਆ, ਤੇ ਇਹਦੇ ਬਾਰੇ ਹੁਣ ਖਬਰ ਆ ਜਿਹੜੀ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਅਜੇ ਹੋਇਆ ਹੀ ਆ, ਪਰ ਇਹਨਾਂ ਨੇ ਇੱਥੇ ਤੱਕ ਦੱਸਿਆ ਕਿ ਐਤਵਾਰ ਜਿਹੜਾ ਸੀਗਾ ਉਸ ਦਿਨ ਪੁਲਿਸ ਮਹਿਕਮੇ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੇ ਜਿਹੜਾ 300 ਬਲਾਕ ਆ 79ਵੀਂ ਸਟਰੀਟ ਦਾ ਉੱਥੇ ਇਹ ਘਟਨਾ ਹੋਈ ਆ, ਤੇ ਸਵੇਰ ਦੇ 6 ਵਜੇ ਸੀ ਹਜੇ। ਸੋ ਸਵੇਰੇ 6 ਵਜੇ ਕਿਹੜੀ ਪੈਪਾ ਲੋਕ ਤਾਂ ਅਜੇ ਉਹ ਸੁੱਤੇ ਪਏ ਹੁੰਦੇ ਆ ਖਾਲਸਾ ਜੀ, ਉਸ ਵੇਲੇ ਇਹਨਾਂ ਇਹ ਕਿੱਦਾਂ ਹੋ ਗਿਆ? ਸਵੇਰ ਦੇ 6 ਵਜੇ ਦੀ ਇਹ ਗੱਲਬਾਤ ਹੈਗੀ ਆ, ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ

0: ਉਹਨੇ ਗੋਲੀਆਂ ਮਾਰ ਕੇ ਕੱਖ ਸਾਧੀ ਤੇ ਫਿਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋਹ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ ਤੇ ਉਹ ਕਾਰ ਦੇ ਵਿਚ ਬੈਠ ਕੇ ਫਿਰ ਉਹ ਦੌੜ ਗਿਆ ਤੇ ਫਿਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ ਤੇ ਫਿਰ ਉਹਦੇ ਜਿਹੜੀ ਗੋਲੀਆਂ ਵੱਜੀਆਂ ਤੇ ਫਿਰ ਉਹਦੀ ਵੀ ਜਿਹੜੀ ਸੀ ਉਹ ਡੈਥ ਹੋ ਗਈ ਆ ਤੇ ਇਹਦੇ ਵਿਚ ਖਬਰਾਂ ਜਾਂ ਨਾ ਕਿਉਂਕਿ ਉਹ 14 ਸਾਲ ਤੋਂ ਥੱਲੇ ਵਾਲੇ ਬੱਚੇ ਉਹਨਾਂ ਦੇ ਨਾਂ ਤਾਂ ਮੇਰਾ ਖਿਆਲ ਨੀ ਸ਼ਾਇਦ ਮਗਰੋਂ ਭਾਵੇਂ ਸਾਲ ਦੋ ਬਿਲਕੁਲ 14-18 ਸਾਲ ਤੋਂ ਥੱਲੇ ਵਾਲੇ ਬੱਚਿਆਂ ਦਾ ਨਾਮ ਕਰਕੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਹਾਂਜੀ ਜਿਹੜੀ ਖਬਰ ਆਪਣੇ ਕੋਲ ਇੰਨੀ ਕੋਈ ਆ ਬਹੁਤੀ ਜਿਹੜੀ ਉਹ ਇਨਵੈਸਟੀਗੇਸ਼ਨ ਹੋਊਗੀ ਤੇ ਫੇਰ ਪਤਾ ਲੱਗੂਗਾ
1: ਪੂਰੀ ਆ ਜਾਏਗੀ ਫੇਰ ਆਪਾਂ ਇਹਦੇ ਤੇ ਡਿਟੇਲ ਕਰ ਦਾਂਗੇ ਨਾ ਤੁਸੀਂ ਕਰ ਦਿਓ
0: ਹਾਂਜੀ ਤੇ ਇਹ ਇਹਦੇ ਵਿਚ ਕੱਖ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਇਹ ਹੋਇਆ ਜਿਹੜਾ ਬਹੁਤ ਕੁਝ ਇਹਦੇ ਵਿਚ ਹਜੇ ਤੈਨੂੰ ਦੱਸਿਆ ਨੀ ਗਿਆ ਪਰ ਪੁਲਿਸ ਵੱਲੋਂ ਪੀੜਤਾਂ ਨਾਲ ਹਮਦਰਦੀ ਆ ਜਿਹੜੀ ਉਹਦੇ ਤੌਰ ਤੇ ਕਰਦਾਸ ਜ਼ਰੂਰ ਕੀਤੀ ਗਈ ਆ ਇੰਨੀ ਕੋਈ ਖਬਰ ਅਜੇ ਬਾਹਰ ਆਈ ਆ ਤੇ ਕਿਉਂਕਿ ਅੱਜ ਸਵੇਰ ਦੀ ਉਹ ਖਬਰ ਆ ਉਹ ਤੁਹਾਨੂੰ ਪਤਾ ਹੋਵੇ ਇਨਵੈਸਟੀਗੇਸ਼ਨ ਹੋਊਗਾ ਤੇ ਅੱਗੇ ਉਹ ਗੱਲਬਾਤ ਮੇਰੀ ਸਾਹਮਣੇ ਆਊਗੀ ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਿਹੜੇ ਆ ਇਰਾਨ ਨੂੰ ਧਮਕੀਆਂ ਦੇ ਰਹੇ ਆ ਅਤੇ ਦੂਜੇ ਪਾਸੇ ਆਪਣੇ ਸ਼ਾਂਤੀ ਦੇ ਸੌਦਾਗਰਾਂ ਨੂੰ ਇਰਾਨ ਭੇਜ ਰਹੇ ਆ ਤਾਂ ਕਿ ਉਹ ਇਰਾਨ ਨਾਲ ਸੌਦਾ ਤੈਅ ਕਰ ਸਕਣ ਤੇ ਕੱਖ ਸਾਹਿਬ ਤੁਹਾਨੂੰ ਪਤਾ ਵੀ ਹਜੇ ਪਰਸੋਂ ਦੀ ਗੱਲ ਆ ਉਹ ਸਭ ਕੁਝ ਫੈਸਲਾ ਹੋ ਗਿਆ ਸੀ ਸਾਈਨ ਵੀ ਹੋਣ ਸਾਈਨ ਹੀ ਸਿਰਫ ਹੋਣ ਵਾਲੇ ਸੀ ਤੇ ਫੇਰ ਨਾ ਤਾਂ ਇਜ਼ਰਾਇਲ ਉਤੇ ਹਮਲੇ ਕਰਨ ਹਟਿਆ ਆਪਣੇ ਲਿਬਨਾਨ ਦੇ ਉੱਤੇ ਤੇ ਇਧਰ ਫੇਰ ਟਰੰਪ ਸਾਹਿਬ ਨੇ ਉਹ ਇਰਾਨ ਨੇ ਉਹ ਖੋਹ ਦਿੱਤੀ ਸੀ ਸਟੇਟ ਆਫ ਹੋਰਮੁਜ਼ ਤੇ ਟਰੰਪ ਸਾਹਿਬ ਕਹਿੰਦੇ ਵੀ ਮੈਂ ਇੱਥੋਂ ਆ ਜਿਹੜੇ ਇਰਾਨ ਦੀਆਂ ਪੋਰਟਾਂ ਤੋਂ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਜਹਾਜ਼ ਆ ਰਹੇ ਆ ਉਹਨਾਂ ਨੂੰ ਵੀ ਮੈਂ ਨੰਬਰ ਦੇਣਾ ਬਾਕੀ ਜਿਹੜਾ ਮਰਜ਼ੀ ਆਵੇ ਤੇ ਪਰ ਇਰਾਨ ਨੇ ਫਿਰ ਕਹਿੰਦਾ ਵੀ ਚੰਗਾ ਏਦਾਂ ਤੇ ਏਦਾਂ ਸਹੀ ਤੂੰ ਮੇਰਿਆਂ ਨੂੰ ਨੰਗਣ ਦੇਣਾ ਮੈਂ ਸਾਰਿਆਂ ਦੇ ਨੂੰ ਨੰਗਣ ਦੇਣਾ ਤੇ ਉਹਨਾਂ ਨੇ ਫੇਰ ਮੁੜ ਕੇ ਉੱਥੇ ਜਿਹੜੀ ਸੀ ਉਹ ਪਾਬੰਦੀ ਲਾ ਦਿੱਤੀ ਆ ਤੇ ਇਹਦੇ ਵਿਚ ਆਪਾਂ ਅੱਗੇ ਜਾ ਕੇ ਖਬਰ ਕਰਾਂਗੇ ਕਿ ਇੰਡੀਆ ਦੇ ਭਾਰਤ ਦੇ ਦੋ ਜਹਾਜ਼ ਜਿਹੜੇ ਸੀਗੇ ਉਹਨਾਂ ਤੇ ਥੋੜੀ ਗੋਲਾਬਾਰੀ ਵੀ ਹੋਈ ਆ ਹਾਂਜੀ ਤੇ ਉਹ ਅੱਗੇ ਵੱਖਰੀ ਖਬਰ ਆਪਣੇ ਕੋਲ ਹੈਗੀ ਹੋਣ ਜਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਆਪਣੀ ਜਿਹੜੀ ਆ ਜਿਹਨੂੰ ਕਹਿੰਦੇ ਹੁੰਦੇ ਆ ਕਿ ਮੈਂ ਜਿਹੜਾ ਆ ਉਹ ਰੌਲਾ ਰੱਪਾ ਰੱਖਣਾ ਆ ਰੌਲਾ ਅਸਲ ਚ ਇਸੇ ਗੱਲ ਦਾ ਆ ਤੇ ਬਾਕੀ ਹੋਰ ਸਾਰਾ ਜੋ ਕੁਛ ਹੋਣਾ ਉਹ ਤਾਂ ਹੋ ਚੁੱਕਿਆ ਤੇ ਜਿਹੜਾ ਥੋੜਾ ਬਹੁਤਾ ਹੋਰ ਹੋਣਾ ਹੋ ਗਿਆ ਤੇ ਇਜ਼ਰਾਇਲ ਆ ਜਿਹੜਾ ਉਹ ਵੀ ਹਟਦਾ ਨੀ ਪਰ ਉਹਦੇ ਉੱਤੇ ਵੀ ਜਿਹੜੇ ਦੁਨੀਆਂ ਦੇ ਦੇਸ਼ ਆ ਸਾਰੇ ਉਹ ਦੇਖੋ ਜਿਹੜਾ ਲਿਬਨਾਨ ਹੈਗਾ ਕੱਖ ਸਾਹਿਬ ਜੀ ਉਹਦਾ ਜਿਹੜਾ ਤੁਹਾਨੂੰ ਪਤਾ ਨਾ ਉੱਥੇ ਉਹ ਜਿਹੜਾ ਆਪਣੇ ਹੈਗਾ ਉੱਥੇ ਦਾ ਪ੍ਰੈਜੀਡੈਂਟ ਕਹਿ ਲਓ ਜਾਂ ਰਾਜਾ ਕਹਿ ਲਓ ਜੋ ਕੁਛ ਵੀ ਹੈਗਾ ਉੱਥੇ ਰਾਜ ਆ ਜਿਹੜਾ ਉਹ ਤੇ ਜਿਹੜੀ ਹਿਜ਼ਬੁੱਲਾ ਆ ਇਹ ਵੱਖਰੇ ਵੱਖਰੇ ਇੰਡੀਪੈਂਡੈਂਟ ਆ ਉਹਦੀ ਵੀ ਆਪਣੀ ਫੌਜ ਹੈਗੀ ਆ ਜਿਹੜੀ ਆ ਉੱਥੇ ਦੀ ਰਾਜੀ ਰੂਲਿੰਗ ਪਾਰਟੀ ਆ ਹਿਜ਼ਬੁੱਲਾ ਜਿਹੜਾ ਉਹ ਤੋਂ ਵੱਖਰਾ ਆ ਤੇ ਅੱਗੇ ਕਦੇ ਵੀ ਉਹ ਜਿਹੜਾ ਉਹ ਹਿਜ਼ਬੁੱਲਾ ਦੇ ਹੱਕ ਦੇ ਵਿਚ ਨਹੀਂ ਬੋਲਿਆ ਨਾ ਹੀ ਉਹ ਇਰਾਨ ਦੇ ਸੋਰੀ ਇਜ਼ਰਾਇਲ ਦੇ ਖਿਲਾਫ਼ ਵੀ ਨੀ ਬੋਲਿਆ ਬਹੁਤਾ ਪਰ ਇਸ ਵਾਰੀ ਉਹਨੇ ਵੀ ਜੋ ਕੁਛ ਇਜ਼ਰਾਇਲ ਕਰ ਰਿਹਾ ਉੱਥੇ ਕੱਖ ਸਾਹਿਬ ਜੀ ਉਹਨੇ ਵੀ ਰੌਲਾ ਪਾ ਲਿਆ ਤੇ ਇਹਦੇ ਨਾਲ ਹੁਣ ਕੱਲਾ ਇੱਥੇ ਗੱਲ ਨੀ ਮੁੱਕਦੀ ਗੱਲ ਜਿਹੜੀ ਆ ਉਹ ਸਾਰੀ ਦੁਨੀਆ ਆ ਜਿਹੜੀ ਉਹ ਇਜ਼ਰਾਇਲ ਦੇ ਖਿਲਾਫ਼ ਹੋ ਗਈ ਆ ਸਾਰਾ ਯੂਰਪ ਦੇ ਕਈ ਕੰਟਰੀ ਆ ਜਿਹੜੇ ਉਹ ਤਾਂ ਬਹੁਤ ਸ਼ਬਦਾਵਲੀ ਉਹ ਸਖ਼ਤ ਵਰਤ ਰਹੇ ਆ ਇਜ਼ਰਾਇਲ ਦੇ ਖਿਲਾਫ਼ ਕਿਉਂਕਿ ਇਜ਼ਰਾਇਲ ਆ ਜਿਹੜਾ ਉਹਨੇ ਜੋ ਕੁਛ ਗਾਜ਼ਾ ਦੇ ਵਿਚ ਕੀਤਾ ਸੀਗਾ ਕੱਖ ਸਾਹਿਬ ਜੀ ਗਾਜ਼ਾ ਦੀ ਅੱਧੀ 50% ਜਿਹੜਾ 14x10 ਮੀਲ ਤਾਂ ਉਹ ਪਹਿਲਾਂ ਹੀ ਆ 14x10 ਕਿਲੋਮੀਟਰ ਆ ਸਾਰੀ ਉਹਦੀ ਟੈਰੀਟੋਰੀ ਆ 14x140 ਸਕੁਏਅਰ ਕਿਲੋਮੀਟਰ ਆ ਜਿਹਨੂੰ ਆਪਾਂ ਵਰਗ ਕਿਲੋਮੀਟਰ ਕਹਿੰਦੇ ਆ
1: ਏਰੀਆ
0: ਸਿਰਫ ਗਾਜ਼ਾ ਪੱਟੀ ਆ
1: ਗਾਜ਼ਾ ਪੱਟੀ ਦੀ ਗੱਲ ਕਰ ਰਿਹਾ ਮੈਂ ਲਿਬਨਾਨ
0: ਹਾਂਜੀ ਗਾਜ਼ਾ ਪੱਟੀ ਦੀ ਸਿਰਫ 14x10 ਕਿਲੋਮੀਟਰ ਦੀ ਹੈਗੀ ਆ ਉਹ ਸਾਰਾ 140 ਸਕੁਏਅਰ ਕਿਲੋਮੀਟਰ ਉਹ ਬਣਦਾ ਆ ਜਗ੍ਹਾ ਉਨੀ ਵਿਚਾਰੇ ਹੈਗੀ ਆ ਤੇ ਉੱਥੇ 23 ਲੱਖ ਲੋਕ ਜਿਹੜੇ ਉਹ ਰਹਿੰਦੇ ਸੀਗੇ ਤੇ ਉਹਦੇ ਚੋਂ ਉਹਨਾਂ ਨੇ ਅੱਧੀ ਚੋਂ ਇਜ਼ਰਾਇਲ ਨੇ ਆਪਣੀ ਉਹ ਕਹਿੰਦਾ ਜੀ ਯੈਲੋ ਲਾਈਨ ਆ ਮੇਰਾ ਇਹ ਸੇਫਟੀ ਹੋਇਆ ਜੇ ਆ ਉਹ ਆ ਤੇ ਉਹ ਦੱਬੀ ਬੈਠਾ ਉਹ ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਲਿਬਨਾਨ ਦਾ ਇਲਾਕਾ ਇਹਦੇ ਵਿਚ ਵੀ ਕਈ ਜਗ੍ਹਾ ਤੇ ਉਹਨੇ 10 ਕਿਲੋਮੀਟਰ ਅੰਦਰ ਤੱਕ ਜਾਣੀ ਕਿ ਉਹ ਜਿਹੜਾ ਲਿਟਰੀ ਨਾਂ ਦਾ ਰਿਵਰ ਆ ਉਹਦੋਂ ਜਿਹੜਾ ਸਾਊਥ ਵੱਲ ਦਾ ਦੱਖਣ ਵੱਲ ਦਾ ਪਾਸਾ ਆ ਉਹ ਇਜ਼ਰਾਇਲ ਦੱਬ ਕੇ ਕਹਿੰਦਾ ਇਹ ਮੇਰਾ ਸੇਫਟੀ ਜੋਨ ਆ ਇਦੋਂ ਅੱਗੇ ਨੀ ਤੁਸੀਂ ਆ ਸਕਦੇ ਤੇ ਗੋਲਾਬਾਰੀ ਉਹ ਅੱਗੇ ਕਰ ਰਹੇ ਹਨ। ਸੋ ਇਹਦੇ ਕਰਕੇ ਜਿਹੜਾ ਆ ਉਹ ਲੜਾਈ ਬੰਦ ਹੁੰਦੀ ਨੀ ਲੱਗਦੀ ਕਿਉਂਕਿ ਲੜਾਈ ਨੇ ਬੰਦ ਕੀਤੀ ਨੀ।
1: ਚਲੋ ਇਹ ਤਾਂ ਹੋ ਗਈਆਂ ਖਬਰਾਂ, ਮੈਂ ਪੁੱਛਦਾ ਹਾਂ ਕਿ ਕਦੀ ਹੋ ਸਕਦਾ ਕਿ ਸ਼ਾਂਤੀ ਹੋ ਜਾਏ, ਲੋਕ ਪਿਆਰ ਮੁਹੱਬਤ ਨਾਲ ਵੱਸ ਸਕਣ, ਕਦੀ ਇਹ ਕਦੀ ਸੋਚਦੇ ਆ ਆਪਾਂ ਕਦੀ ਹੋ ਸਕਦਾ ਹੈ?
0: ਹਾਂਜੀ, ਕੋਈ ਵੀ ਗੱਲ ਆ ਜਿਹੜੀ ਉਹ ਅਸੰਭਵ ਨੀ ਹੁੰਦੀ, ਹਰੇਕ ਗੱਲ ਅਸੰਭਵ ਹੁੰਦੀ, ਪਰ ਉਹਦੇ ਤੇ ਸ਼ਰਤਾਂ ਹੁੰਦੀਆਂ ਖਾਕ ਸਾਹਿਬ ਜੀ, ਜਦੋਂ ਸ਼ਰਤ ਪੂਰੀ ਕਰ ਲਿਓਗੇ ਤੇ ਉਹ ਹੋ ਜਾਊਗਾ। ਹਰੇਕ ਜਿਹੜੀ ਜੋ ਕੁਛ ਵੀ ਇਸ ਦੁਨੀਆਂ ਚ ਹੁੰਦਾ ਆ ਉਹ ਸ਼ਰਤੀਆ ਹੁੰਦਾ ਆ, ਹਰੇਕ ਚੀਜ਼ ਤੇ ਸ਼ਰਤ ਹੁੰਦੀ ਆ ਕਿ ਜੇ ਤੁਸੀਂ ਏਦਾਂ ਕਰੋਗੇ ਤਾਂ ਆਹ ਹੋਊਗਾ, ਜੇ ਏਦਾਂ ਕਰੋਗੇ ਤਾਂ ਆਹ ਹੋਊਗਾ, ਜੇ ਏਦਾਂ ਕਰੋਗੇ ਤਾਂ ਆਹ ਹੋਊਗਾ। ਸੋ ਕੋਈ ਵੀ ਚੀਜ਼ ਇਹਦੀ ਸ਼ਰਤ ਤੋਂ ਬਗੈਰ ਨਹੀਂ ਹੈਗੀ, ਉਹ ਸ਼ਰਤਾਂ ਪੂਰੀਆਂ ਕਰਨਗੇ ਉਹ ਇਜ਼ਰਾਈਲ ਆ ਜਿਹੜਾ
1: ਸਿੱਧੀ ਇਸਰਾਇਲ ਦੀ ਤੇ ਸਿੱਧੀ ਬਦਮਾਸ਼ੀ ਹੈ ਨਾ ਕਿ ਉਹ
0: ਬਦਮਾਸ਼ੀ ਬਿਲਕੁਲ।
1: ਹਾਂਜੀ, ਲਬਨਾਨ ਵਾਲੇ ਆਪਣੇ ਆਰਾਮ ਨਾਲ ਬੈਠੇ ਆ, ਜਦੋਂ ਤੁਸੀਂ
0: ਬਿਲਕੁਲ ਬਿਲਕੁਲ ਬਿਲਕੁਲ
1: ਤਾਂ ਉਹ ਅੱਗੋਂ ਤੁਹਾਡੇ ਨਾਲ ਆਕੜਦੇ ਆ, ਤੇ ਇਹੀ ਸੇਮ ਹੀ ਫਲਸਤੀਨੀ ਵਾਲੇ, ਉਹਨਾਂ ਦੇ ਨਾਲ ਤੁਸੀਂ ਪੰਗਾ ਲੈਂਦੇ ਹੋ ਤੇ ਫਿਰ ਉਹ ਮਰਦੇ ਬੰਦੇ ਕੀ ਕਰਨ? ਇਹ ਤਾਂ ਇਸਰਾਇਲ ਦੀ ਬਦਮਾਸ਼ੀ ਹੈ ਟੋਟਲ,
0: ਇਸਰਾਇਲ ਤੋਂ ਕੀ ਬਦਮਾਸ਼ੀ ਆ ਜੀ ਉਹ ਜਿਹੜਾ ਹੈਗਾ ਆ ਆਪਣੇ। ਦੇਖੋ ਉਹ ਜਿਹੜੇ ਸੈਟਲਰ ਆ ਉਹਨਾਂ ਦੇ ਬਦਮਾਸ਼ ਜਿਹੜੇ ਆਪਾਂ ਹੁਣ ਇਹ ਸੈਟਲਰ ਨਾਮ ਵੱਖਰਾ ਦਿੰਦੇ, ਪਰ ਹੈ ਤਾਂ ਉਹ ਬਦਮਾਸ਼ ਆ, ਡਾਕੂ ਆ, ਉਹ ਜਾ ਕੇ ਉਹਨਾਂ ਦੇ ਖੇਤਾਂ ਚ ਉਹਨਾਂ ਦੇ ਗੋਲੀਆਂ ਗਾਲੀਆਂ ਮਾਰ ਕੇ ਕੁੱਟ ਕੇ ਭਜਾ ਦਿੰਦੇ ਆ, ਫਿਰ ਉਹ ਆਪਣੀ ਉੱਥੇ ਆਪਣਾ ਬਣਾ ਕੇ ਤੇ ਉੱਥੇ ਵੱਡੀਆਂ ਵੱਡੀਆਂ ਇਮਾਰਤਾਂ ਲਾ ਕੇ ਤੇ ਫਿਰ ਯਹੂਦੀਆਂ ਨੂੰ ਹੋਰ ਦੂਸਰੇ ਦੇਸ਼ਾਂ ਚ ਲਿਆ ਕੇ ਉੱਥੇ ਵਸਾਉਂਦੇ ਆ। ਮਕਸਦ ਆ ਜਿਹੜਾ ਉਹਨਾਂ ਦਾ
1: ਹੋ ਰਿਹਾ ਨਾ, ਜੋ ਪਿਛਲੇ ਸਮੇਂ ਦੇ ਵਿੱਚ 1700-1600 ਦੇ ਵਿੱਚ ਜੋ ਕੁਛ ਮੁਗਲ ਕਰਦੇ ਸੀ ਉਹੀ ਕੁਛ ਹੁਣ ਹੋ ਰਿਹਾ, ਇਹ ਚੇਂਜ ਤਾਂ ਹੋਈ ਨੀ ਉੱਥੇ ਦੀ ਉੱਥੇ।
0: ਐਗਜੈਕਟਲੀ ਉਹੀ ਹੋ ਰਿਹਾ ਖਾਕ ਸਾਹਿਬ ਜੀ, ਜੋ ਕੁਛ ਇੱਥੇ ਅਮਰੀਕਾ ਦੇ ਵਿੱਚ ਹੋਇਆ ਸੀ ਜਦੋਂ ਕੋਲੰਬਸ ਆਇਆ 1498 ਚ ਆਇਆ ਇੱਥੇ, ਉਸ ਤੋਂ ਬਾਅਦ ਯੂਰੋਪੀਅਨ ਨੇ ਆ ਕੇ ਇੱਥੇ ਦੇ ਸਾਰੇ ਲੋਕ ਖਤਮ ਕਰ ਦਿੱਤੇ। ਉਹੀ ਕੁਛ ਉਹ ਕਰ ਰਹੇ ਆ, ਉਹੀ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਕੋਲ ਕਰ ਰਹੇ। ਉਹ ਅਰਬਾਂ ਦੀ ਧਰਤੀ ਖੋ ਕੇ ਉਹ ਆਪਣਾ ਉੱਥੇ ਬਣਾਉਣਾ ਚਾਹੁੰਦਾ, ਫਿਰ ਹੌਲੀ ਹੌਲੀ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇਣੇ ਕਿਸੇ ਦੇ ਉੱਤੇ ਕੁਛ ਲਾਇਆ ਹੈ, ਜਿੱਦਾਂ ਹੁਣ ਉਹ ਜਿਹੜਾ ਕਟਰ ਵਗੈਰਾ ਜਾਂ ਉੱਥੇ ਅਮਰੀਕਾ ਦੇ ਬੇਸ ਆ, ਉਹ ਬੇਸਿਕਲੀ ਹੈ ਤਾਂ ਉਹ ਇਜ਼ਰਾਇਲ ਦੇ ਹੀ ਆ।
1: ਯੂਨਾਈਟਿਡ ਨੇਸ਼ਨ ਚੀਮਾ ਸਾਹਿਬ ਚੁੱਪ ਕਿਉਂ ਫਿਰ? ਜੇ ਉਹ ਇਹ ਵੀ ਕਹਿ ਸਕਦੇ ਭਾਈ ਜੇ ਇਰਾਨ ਬਣਾ ਰਿਹਾ ਤੇ ਇਸਰਾਇਲ ਤੂੰ ਕਦ ਕਿਸ ਹਿਸਾਬ ਨਾਲ ਬਣਾ ਲਿਆ, ਤਕੜੇ ਦਾ 3700 ਵਾਲੀ ਗੱਲ ਹੋ ਗਈ ਨਾ।
0: ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੀ UNO ਆ ਉਹ ਸਭ ਕੁਛ ਆ ਜਿਹੜੀ ਉਹ ਉਹਨਾਂ ਦੇ, ਜਿਸ ਕੀ ਲਾਠੀ ਉਸ ਕੀ ਬਹਿਸ, ਉਹ ਸਾਰਾ ਕੁਛ ਇਹਨਾਂ ਦੇ ਹੀ ਹੱਕ ਦੇ ਵਿੱਚ ਆ, ਔਰ ਹੈ ਹੀ ਇਹਨਾਂ ਦੀ ਆ। ਹਾਂਜੀ, ਉਹ ਹੈ ਹੀ ਜਿਹੜੇ ਪਾਵਰਫੁਲ ਬੰਦੇ ਆ ਜਿਹੜੇ ਅਮਰੀਕਾ ਤੇ ਰਾਜ ਕਰਦੇ ਆ ਜਿਹੜੇ, ਉਹ ਉਹਨਾਂ ਦੀ ਆ, ਉਹ ਸਾਰਾ ਕੁਛ ਉਹਨਾਂ ਨੇ ਉਹਨਾਂ ਦੇ ਹੱਕ ਚ ਕਹਿਣਾ। ਸਦਮ ਹੁਸੈਨ ਹੁਣਿਆਂ ਨੂੰ ਚੱਕ ਕੇ ਉੱਥੇ ਲਿਜਾ ਕੇ ਫਾਂਸੀ ਦੇ ਦਿੱਤੀ, ਉਹ ਲੀਬੀਆ ਵਾਲੇ ਨੂੰ ਮਰਵਾ ਤਾ, ਤੇ ਜਿਹੜੇ ਇੱਥੇ ਟਰੰਪ ਵਰਗੇ ਉਹ ਸਾਰੀ ਦੁਨੀਆਂ ਨੂੰ ਜਾ ਕੇ ਲੁੱਟਦੇ ਆ ਮਾਰਦੇ, ਔਰ ਪਤਾ ਵੀ ਨਹੀਂ ਜੋ ਕੁਛ ਉੱਥੇ ਅਫਰੀਕਨ ਕੰਟਰੀਆਂ ਦੇ ਵਿੱਚ ਦੇਖੋ ਕੀ ਹੋ ਰਿਹਾ, ਅਫਰੀਕਨ ਕੰਟਰੀਆਂ ਦੇ ਵਿੱਚ ਕੀ ਉਹਨਾਂ ਨੂੰ ਵੀ ਉਹਨਾਂ ਦੀ ਜਨਰੇਸ਼ਨ ਆ ਜਿਹੜੀਆਂ ਪੀੜੀਆਂ ਖਤਮ ਕਰਕੇ ਉੱਥੇ ਜਾ ਕੇ ਆਪਣੇ ਵਸਣ ਦਾ ਉਹ ਸਾਰੀ ਪਲਾਨ ਉਹੀ ਆ। ਹਾਂਜੀ, ਤੇ ਉਹ ਫਿਰ ਜਿੰਨਾ ਚਿਰ ਹੁਣ ਇੱਕ ਆਪਾਂ ਅੱਗੇ ਜਾ ਕੇ ਹੋਰ ਵੀ ਖਬਰ ਕਰ ਰਹੀ ਹੈ, ਉਹ ਵੀ ਦੇਖਿਓ ਕੀ ਹੋ ਰਿਹਾ, ਉਹ ਆਪਾਂ ਡਿਸਕਸ ਕਰਾਂ।
1: ਕਿੰਨੀਆਂ ਖਬਰਾਂ ਕਰ, ਛੋਟੀਆਂ ਕਰ ਲੋ ਨਾ।
0: ਹਾਂਜੀ, ਤੇ ਹੁਣ ਖਾਕ ਸਾਹਿਬ ਜੀ, ਟਰੰਪ ਸਾਹਿਬ ਹੈਗੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਪਾਈ ਆ ਉਹਦੇ ਵਿੱਚ ਇਰਾਨ ਨਾਲ ਸਹਿਮਤ ਨਹੀਂ ਹੈ ਉਹ ਕਹਿੰਦੇ ਅਸੀਂ ਤੇ, ਪਰ ਉੱਥੇ ਉਹ ਹੁਣ ਫੇਰ ਟੀਮ ਭੇਜੀ ਆ ਤਿੰਨਾਂ ਦੀ, ਜਿਹਦੇ ਵਿੱਚੋਂ ਖਾਕ ਸਾਹਿਬ ਜੀ ਇੱਕ ਉਹ ਜੇਡੀ ਵੈਂਸ ਆ ਤੇ ਇੱਕ ਜੈਰਡ ਕੁਸ਼ਨਰ ਆ ਤੇ ਦੂਸਰਾ ਉਹ ਵਿਟਕੋਫ ਆ, ਉਹ ਜਿਹੜੇ ਦੋਨੇ ਹੀ ਆ ਕੁਸ਼ਨਰ ਤੇ ਉਹ ਆਪਣੇ ਵਿਟਕੋਫ ਆ, ਉਹ ਦੋਨੇ ਯਹੂਦੀ ਆ। ਸੋ ਜਿੱਥੇ ਵੀ ਫੈਸਲਾ ਕਰਨ ਉਹ ਇਰਾਨ ਦੇ ਨਾਲ ਭੇਜਦੇ ਆ ਉਹੀ ਜਾਂਦੇ ਆ। ਸੋ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੋਣਾ ਕੀ ਆ, ਉਹਨਾਂ ਨੇ ਇਸਰਾਇਲ ਦੇ ਹੱਕ ਦੇ ਵਿੱਚ ਮੰਗਣੇ ਆ ਉਹਨਾਂ ਤੋਂ ਵੀ ਆਹ ਤੁਸੀਂ ਕਰ ਦਿਓ, ਉਹਨਾਂ ਨੇ ਦੇਣੇ ਨੀ ਇਰਾਨ ਨੇ, ਤੇ ਉੱਥੇ ਫੇਰ ਰੌਲਾ ਪੈਣਾ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉੱਥੇ ਪੈਦਾ ਹੋਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ, ਉਹ 2024 ਦੀ ਚੋਣ ਨੂੰ 2 ਸਾਲ ਹੋ ਗਏ ਆ ਦੇਖੋ, ਪਰ ਉਦੋਂ ਦੇ ਜਿਹੜੀ ਉੱਥੋਂ ਜਿਹੜਾ ਹੈਗਾ ਸਟੇਟ ਆ ਉਹ ਉੱਥੋਂ ਦੀ ਜਿਹੜੀ ਵੇਨ ਕਾਉਂਟੀ ਆ ਉਹਦੇ ਖਾਕ ਸਾਹਿਬ ਜੀ ਵੋਟਾਂ ਦਾ ਅਜੇ ਵੀ ਰੌਲਾ ਪੈ ਰਿਹਾ ਆ ਤੇ ਇਹ ਖਤਮ ਨਹੀਂ ਹੋਣਾ। ਤੇ ਹੁਣ ਕੀ ਆ ਕੇ ਜਿਹੜੇ ਅਸਿਸਟੈਂਟ ਜਨਰਲ ਸੈਕਟਰੀ ਆ ਹੈਗੇ ਆ ਹਰਮੀਤ ਢਿੱਲੋਂ ਉਹਨਾਂ ਦਾ ਨਾਂ ਆ, ਉਹਨਾਂ ਵੱਲੋਂ ਖਾਕ ਸਾਹਿਬ ਜੀ ਵੇਨ ਕਾਉਂਟੀ ਆ ਜਿਹੜੀ ਉਹਦੇ ਕਾਉਂਟੀ ਕਲਰਕ ਜਿਹੜੀ ਆ ਕੈਥੀ ਗੈਰਟ ਉਹਦਾ ਨਾਂ ਹੈਗਾ, ਉਹਨੂੰ ਪਿਛਲੀ ਚੋਣ ਜਿਹੜੀ ਹੋਈ ਸੀ 2024 ਦੇ ਵਿੱਚ ਉਦੋਂ ਦੇ ਜਿਹੜੇ ਖਾਕ ਸਾਹਿਬ ਜੀ ਬੈਲਟ ਹੁੰਦੇ ਆ ਨਾ, ਬੈਲਟ ਜਿਹੜੇ ਆਪਾਂ ਭਰ ਕੇ ਵੋਟ ਪਾਈ ਦੀ ਜਿਹਦੇ ਉੱਤੇ ਉਹ ਤੇ ਉਹਨਾਂ ਦੇ ਜਿਹੜੇ ਲਿਫਾਫੇ ਜਿਹੜੇ ਬਾਈ ਮੇਲ ਲੋਕ ਭੇਜਦੇ ਆ ਉਹ ਲਿਫਾਫੇ ਦੇ ਵਿੱਚ ਜਿਹੜੀ ਹੁੰਦੀ ਆ ਉਹ ਵੀ ਕਹਿੰਦੇ ਸਾਨੂੰ ਨਾਲ ਪ੍ਰੋਡਿਊਸ ਕਰਕੇ ਸਾਨੂੰ ਭੇਜੋ, ਉਹ ਉਹਨਾਂ ਦੀ ਮੰਗ ਉਹਨਾਂ ਨੇ ਕੀਤੀ ਆ। ਤੇ ਇਹ ਚਿੱਠੀ ਆ ਜਿਹੜੀ ਇਹਦੇ ਵਿੱਚ ਮਿਸਟਰ ਢਿੱਲੋਂ ਸਾਹਿਬ ਜਿਹੜੇ ਹੈਗੇ ਆ ਉਹਨਾਂ ਵੱਲੋਂ 2024 ਦੇ ਬੈਰਕਸ ਅਤੇ ਲਿਫਾਫੇ ਫੈਡਰਲ ਗੌਰਮੈਂਟ ਨੂੰ ਭੇਜਣ ਦੀ ਮੰਗ ਕੀਤੀ ਗਈ ਆ। ਤੇ ਜਿਹਨੇ ਰਿਪਬਲਿਕਨ ਜਿਹੜੀ ਪਾਰਟੀ ਹੈਗੀ ਆ ਇਹ ਪਤਾ ਲਗਾਉਣਾ ਚਾਹੁੰਦੇ ਆ ਕਿ ਇਹ ਵਾਕਿਆ ਜਿਹੜੇ ਡੈਮੋਕ੍ਰੇਟ ਆ ਉਥੋਂ ਜਿੱਤੇ ਸੀਗੇ ਕਿ ਜਾਂ ਇਹਦੇ ਵਿਚ ਹੇਰਾਫੇਰੀ ਹੋਈ ਆ। ਹੁਣ ਦੇਖੋ 2 ਸਾਲ ਲੰਘ ਵੀ ਗਏ ਆ ਤੇ ਹਜੇ ਤੀਕਰ ਵੀ ਉਹ ਜਿਹੜਾ ਮਸਲਾ ਉਸੇ ਤਰ੍ਹਾਂ ਹੈਗਾ। ਹਾਂਜੀ ਹਾਂਜੀ। ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਕਕਸ਼ਾ ਦੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਜਿਹੜੀ ਆ 2 ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਜਿਹੜੇ ਸੀਗੇ ਉਹ ਕੱਚੇ ਤੇਲ ਨਾਲ ਲੱਦੇ ਹੋਏ ਸਟਰੇਟ ਆਫ ਹਰਮੁਜ਼ ਦੇ ਵਿਚੋਂ ਦੀ ਲੰਘ ਗਏ ਸੀ ਜਿਨ੍ਹਾਂ ਦੇ ਉਪਰ ਇਰਾਨ ਦੇ ਫੌਜੀਆਂ ਦੁਆਰਾ ਹਮਲੇ ਕੀਤੇ ਗਏ ਆ। ਭਾਰਤ ਦੀ ਜਿਹੜੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੁੰਦੀ ਆ ਉਹਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਹਾਂ ਇਹ ਇਸ ਤਰ੍ਹਾਂ ਹੋਇਆ। ਤੇ ਇਰਾਨ ਦੇ ਅੰਬੈਸਡਰ ਨੂੰ ਜਿਨ੍ਹਾਂ ਦਾ ਨਾਂ ਹੈਗਾ ਮੁਹੰਮਦ ਫਲਾਰੀ ਉਹਨਾਂ ਦਾ ਨਾਂ ਆ ਤੇ ਉਹਨਾਂ ਨੂੰ ਫਿਰ ਜਿਹੜੀ ਫੋਰਨ ਸੈਕਰਟਰੀ ਵਿਕਰਮ ਮਿਸਰੀ ਉਹਨਾਂ ਦਾ ਨਾਂ ਆ ਉਹਨਾਂ ਦੁਆਰਾ ਉਹਨਾਂ ਨੂੰ ਉੱਥੇ ਸੱਦਿਆ ਗਿਆ ਸੀਗਾ ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਉਹਨਾਂ ਦੇ ਨਾਲ ਕੀਤੀ ਤੇ ਮਿਸਰੀ ਦੁਆਰਾ ਇਰਾਨੀ ਅੰਬੈਸਡਰ ਨੂੰ ਤਕਲੀਫ ਕੀਤੀ ਗਈ ਕਿ ਉਹਦੀ ਸੁਨੇਹਾ ਜਿਹੜਾ ਹੈ ਛੇਤੀ ਤੋਂ ਛੇਤੀ ਆਪਣੀ ਗੌਰਮੈਂਟ ਨੂੰ ਦੇ ਦੇਣ ਤਾਂ ਕਿ ਉਹ ਜਿਹੜਾ ਮਸਲਾ ਆ ਉਹ ਸੁਲਝਾਇਆ ਜਾ ਸਕੇ। ਤੇ ਇਹ ਸੀ ਇੰਡੀਆ ਦੀ ਖ਼ਬਰ। ਤੇ ਅਗਲੀ ਖ਼ਬਰ ਕੱਖ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਰੂਸ ਦੀ ਇੱਕ ਉਹ ਜਿਹੜੀਆਂ ਬਲੌਗਰ ਵਗੈਰਾ ਹੁੰਦੀਆਂ ਨਾ ਤੇ ਉਹਨੇ ਕੱਖ ਸਾਹਿਬ ਜੀ ਨਾਂ ਉਹਦਾ ਹੈਗਾ ਵਿਕਟੋਰੀਆ ਬੋਨੀਆ ਤੇ ਉਹ ਬਲੌਗਰ ਹੈਗੀ ਆ ਤੇ ਉਹਦਾ ਜਿਹੜੇ ਉਹ ਖ਼ਬਰ ਜਿੱਥੋਂ ਮੈਂ ਪੜ੍ਹੀ ਆ ਉਹਦੇ ਉੱਤੇ ਜੇ ਤੁਸੀਂ ਉਹਦੇ ਕੱਪੜੇ ਦੇਖੋਗੇ ਤਾਂ ਉਹਦੇ ਤੋਂ ਤਾਂ ਸਾਫ਼ ਪਤਾ ਲੱਗਦਾ ਬਈ ਗੱਲ ਉਹਦੀ ਮੰਨਣੀ ਆ ਲੋਕਾਂ ਨੇ ਤੇ ਕਿਉਂਕਿ ਜੋ ਕੁਛ ਉਹਨੇ ਪਾਇਆ ਉਹ ਅੱਧ ਨੰਗੀ ਹੈਗੀ ਆ ਤੇ ਉਹ ਫਿਰ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੀਆਂ ਔਰਤਾਂ ਮੂਹਰੇ ਆਉਂਦੀਆਂ ਫਿਰ ਉਹ ਪਰਜਾ ਜਿਹੜੀ ਆ ਉਹਨੂੰ ਦੇਖਦੀ ਆ ਤੇ ਉਹਦੀ ਆਪਾਂ ਗੱਲ ਕਰਨ ਲੱਗੇ ਆ ਤੇ ਉਹ ਖੱਖ ਸਾਹਿਬ ਜੀ ਉਹਦੇ ਦੁਆਰਾ ਸੁਨੇਹਾ ਜਿਹਦੇ ਵਿਚ ਉਹਨੇ ਪਿਊਟਨ ਦੇ ਬਾਰੇ ਵਿਚ ਟਿੱਪਣੀ ਕਰਦੀ ਨੇ ਕਿਹਾ ਆ ਕਿ ਲੋਕ ਤੇਰੇ ਕੋਲੋਂ ਡਰਦੇ ਆ, ਕਲਾਕਾਰ ਤੇਰੇ ਕੋਲੋਂ ਡਰਦੇ ਆ, ਗਵਰਨਰ ਤੇਰੇ ਕੋਲੋਂ ਡਰਦੇ ਆ। ਤੇ ਇਸ ਵੀਡੀਓ ਨੂੰ ਉਹਨੇ ਇੰਸਟਾਗ੍ਰਾਮ ਤੇ ਬਣਾ ਕੇ ਖੱਖ ਸਾਹਿਬ ਜੀ 18 ਮਿੰਟ ਦੀ ਵੀਡੀਓ ਉਹਨੇ ਪਾ ਦਿੱਤੀ ਤੇ ਉਹ ਜਦੋਂ ਪੋਸਟ ਹੋ ਗਈ ਤੇ ਉਹਨੂੰ ਖੱਖ ਸਾਹਿਬ ਜੀ 26 ਮਿਲੀਅਨ ਵਿਊ ਮਿਲੇ ਤੇ 1.3 ਮਿਲੀਅਨ ਲਾਈਕ
1: ਯੂਟਿਊਬ ਨੇ ਦੇ
0: ਦੇਣਾ। ਹਾਂਜੀ ਅੱਛਾ ਇਹ ਜਿਹੜੀ ਔਰਤ ਹੈਗੀ ਆ ਇਹ 206 ਵਿਚ ਰੂਸ ਪ੍ਰਸਿੱਧ ਹੋਈ ਸੀਗੀ ਤੇ ਉਹ ਰੂਸ ਵਿਚ ਬੱਚਾ ਜਿਹੜਾ ਉਹਦਾ ਨਾਂ ਜਾਣਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਤਲਬ ਐਕਟਰ ਆਪਣੇ ਹੁੰਦੇ ਇੰਡੀਆ ਦੇ ਤੁਹਾਨੂੰ ਪਤਾ ਵੀ ਉਹ ਸਾਰੇ ਇਸੇ ਤਰ੍ਹਾਂ ਦੀ ਉਹਦੀ ਹੈਗੀ ਸੀ ਗੱਲਬਾਤ ਤੇ ਉਹਨੇ ਪਿਊਟਨ ਦੇ ਜਿਹੜੇ ਪੋਲ ਸੀਗੇ ਖੱਖ ਸਾਹਿਬ ਜੀ ਉਹ ਪਿਛਲੇ 6 ਹਫ਼ਤਿਆਂ ਤੋਂ ਲਗਾਤਾਰ ਜਿਹੜੇ ਥੱਲੇ ਨੂੰ ਜਾ ਰਹੇ ਆ ਉਹਦੇ ਵੀਡੀਓ ਪਾਉਣ ਕਾਰਨ। ਤੇ ਇਹ ਜਿਹੜੀ ਵਿਕਟੋਰੀਆ ਬੋਨੀਆ ਹੈਗੀ ਆ ਇਹਨੇ ਖੱਖ ਸਾਹਿਬ ਜੀ ਹੋਰ ਮੁੱਦੇ ਵੀ ਸਾਹਮਣੇ ਲਿਆਂਦੇ ਆ ਜਿਨ੍ਹਾਂ ਵਿਚ ਕਿਹਾ ਕਿ ਦਾਗਿਸਤਾਨ ਇੱਕ ਉੱਥੇ ਦਾ ਖੱਖ ਸਾਹਿਬ ਜੀ ਰੂਸ ਦੀ ਇਹ ਬੜੀ ਮਸ਼ਹੂਰ ਜਗ੍ਹਾ ਆ ਉਹ ਮੇਰਾ ਦਾਗਿਸਤਾਨ ਇੱਕ ਉੱਥੇ ਦੇ ਰਾਈਟਰ ਸੀਗਾ ਬਹੁਤ ਪੁਰਾਣੇ ਜਮੇ ਦੀ ਗੱਲ ਆ ਉਹਨੇ ਲਿਖਿਆ ਸੀਗਾ ਜਿਹੜੇ ਲੋਕ ਕਾਮਰੇਡ ਰਹੇ ਆ ਉਹਨਾਂ ਨੂੰ ਇਹਦੇ ਬਾਰੇ ਪੂਰਾ ਪਤਾ ਆ ਕਿ ਦਾਗਿਸਤਾਨ ਦੀ ਕੀ ਕਹਾਣੀ ਆ ਤੇ ਉਹਨੇ ਖੱਖ ਸਾਹਿਬ ਜੀ ਉੱਥੇ ਦੇ ਬਾਰੇ ਚ ਉਹਨੇ ਗੱਲ ਕੀਤੀ ਆ ਇਸ ਜਿਹੜੀ ਹੈਗੀ ਔਰਤ ਕਿ ਉੱਥੇ ਜਿਹੜਾ ਹੈਗਾ ਆਪਣੇ
1: ਡੇਢ ਰਹਿ ਗਿਆ ਗੱਲ ਦਾ ਮਜ਼ਾ ਤਾਂ ਆਉਂਦਾ ਜੀ ਗੱਲ ਨਿਬੜ ਜਾਏ।
0: ਹਾਂਜੀ ਤੇ ਫੇਰ ਉਹਨੇ ਕਿਹਾ ਕਿ ਲਾਈਵ ਸਟਾਕ ਤੇ ਸਾਇਬੇਰੀਆ ਵਿਚ ਦੇ ਉਹ ਸਾਰਾ ਕੁਛ ਉਹਨੇ ਜਿਹੜਾ ਦੱਸਿਆ ਆ ਜਿਹਦੇ ਕਾਰਨ ਪੁਟਿਨ ਸਾਹਿਬ ਦੇ ਜਿਹੜੇ ਉਹ ਪੋਲ ਆ ਉਹ ਥੱਲੇ ਜਾਣੇ ਸ਼ੁਰੂ ਹੋ ਗਏ ਜਿਹਦੇ ਨਾਲ ਥੋੜੀ ਫਿਕਰਮੰਦੀ ਵਾਲੀ ਗੱਲ ਹੈਗੀ ਆ ਤੇ ਚਲੋ ਕੋਈ ਨੀ ਦੇਖਦੇ ਆ। ਤੇ ਅਗਲੀ ਖਬਰ ਆ ਜੀ
1: ਸਾਹਿਬ ਅਗਲੀ ਖਬਰ ਆਪਣੇ ਕੋਲ ਹੋਣੀ ਨਹੀਂ ਤੇ ਮੈਂ ਆਪਾਂ ਇੱਕ ਮਿੰਟ ਰਹਿ ਗਿਆ ਆਪਾਂ ਇਹ ਚ ਗੱਲ ਕਰ ਲੈਂਦੇ ਆ ਤੇ ਉਹਦਾ ਵਿਚਾਰੀ ਦਾ ਕੀ ਬਣੇਗਾ ਜੀ ਫਿਰ ਉੱਥੇ ਉਹਨੂੰ ਮਾਰ ਮੂਰ ਨਾ ਦਿੱਤਾ ਜਾਵੇ
0: ਕਿਵੇਂ ਜੀ
1: ਜਿਹੜੀ ਜਨਾਨੀ ਨੇ ਲਿਖਿਆ ਵਾ
0: ਨਹੀਂ ਉਹ ਰੂਮ ਚ ਨੀ ਹੈਗੀ ਉਹ ਬਾਹਰ ਰਹਿੰਦੀ ਆ ਰਹਿੰਦੀ ਹਾਂਜੀ ਹਾਂਜੀ ਰਹਿੰਦੀ ਬਾਹਰ ਆ ਉਹ
1: ਫੇਰ ਤਾਂ ਬੰਦਾ ਜ਼ੋਰ ਤਾਂ ਕਰ ਸਕਦਾ
0: ਹਾਂਜੀ ਹਾਂਜੀ ਹਾਂਜੀ ਉਹ ਰਹਿੰਦੀ ਬਾਹਰ ਆ
1: ਉੱਥੇ ਬਹਿ ਕੇ ਕਰਨੀ ਕੋਈ ਸੌਖਾ ਕੰਮ ਤਾਂ ਨਹੀਂ ਹੈਗਾ ਕਿਉਂਕਿ ਉਹ ਸਰਕਾਰਾਂ ਥੋੜੇ ਹੁੰਦੀਆਂ ਇਸ ਹੁਣ ਪੁਤਨ ਨੇ ਵੀ ਧੱਕੇ ਨਹੀਂ ਸੰਭਾਲਿਆ ਨਾ ਸਾਰਾ ਕੁਝ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਵੇਂ ਵੋਟਾਂ ਪੈਣੀਆਂ ਆ ਪਰ ਫਿਰ ਵੀ ਉਹ
1: ਥੈਂਕ ਯੂ ਜੀ। ਲੋ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਤੇ ਉਹਨਾਂ ਦਾ ਵੀ ਵੈਲਕਮ ਜੀ ਆਇਆਂ ਨੂੰ ਮੈਂ ਫਿਰ ਬੇਨਤੀ ਕਰ ਦਿੰਦਾ ਕਿ ਡਾਕਟਰ ਸਾਹਿਬ ਬਹੁਤ ਵੱਡੀਆਂ ਜਾਣਕਾਰੀਆਂ ਸਾਡੇ ਤੱਕ ਲੈ ਕੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ ਔਰ ਇਹ ਸਰੀਰ ਦੇ ਸੰਬੰਧੀ ਜਾਣਕਾਰੀਆਂ ਇੰਨੀਆਂ ਗੂੜੀਆਂ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਦੋਂ ਉਹ ਕੱਲੀ ਕੱਲੀ ਹੱਡੀ ਕੱਲੀ ਕੱਲੀ ਨਾੜ ਸਰੀਰ ਦੇ ਵਿੱਚ ਕਿੱਥੇ ਕੀ ਕੰਮ ਕਰਦਾ ਉਹਦੇ ਬਾਰੇ ਜਾਣਕਾਰੀਆਂ ਦਿੰਦੇ ਨਾ ਤੇ ਬਲੀਵ ਕਰੋ ਕਿ ਜੇ ਤੁਸੀਂ ਇਹ ਸਾਰੇ ਪ੍ਰੋਗਰਾਮ ਸੁਣ ਲਓ ਔਰ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ। ਬੜੇ ਜ਼ਰੂਰੀ ਹੈ, ਸੁਣਿਆ ਕਰੋ ਇਹ ਪ੍ਰੋਗਰਾਮ, ਬੜੇ ਇੰਪੋਰਟੈਂਟ ਲੈਕਚਰ ਹੁੰਦਾ ਡਾਕਟਰ ਸਾਹਿਬ ਦਾ। ਕੋਈ ਉਹਨਾਂ ਦਾ ਮਫਾਦ ਨਹੀਂ ਹੈ, ਕੋਈ ਕੁਛ ਨਹੀਂ, ਬਸ ਉਹਦੇ ਤਿੰਨ ਤਿੰਨ ਸ਼ੋਅ ਰੋਜ਼ ਕਰਦੇ। ਉਹ ਕਹਿੰਦੇ ਆ ਕਿ ਵੀ ਜਿੰਨੀ ਕੁ ਜ਼ਿੰਦਗੀ ਬਚੀ ਹੈ ਉਹ ਮੈਂ ਲੋਕਾਂ ਦੇ ਆਪਣੇ ਲੋਕਾਂ ਦੇ ਜਿਹੜੀ ਹੈ ਉਹਨਾਂ ਨੂੰ ਦੇ ਜਾਵਾਂ। ਸੋ ਬੜੀ ਮਿਹਰਬਾਨੀ ਇਹਨਾਂ ਦੀ, ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਹੀ ਮਿਹਨਤ ਕਰਕੇ ਪ੍ਰੋਗਰਾਮਾਂ ਨੂੰ ਕਰਦੇ ਆ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ, ਤੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬੀ ਚ ਹੋਏਗਾ ਔਰ ਇਹਦੇ ਨਾਲ ਦੇ ਬਾਕੀ ਸਾਰੇ ਪ੍ਰੋਗਰਾਮ ਅੰਗਰੇਜ਼ੀ ਤੇ ਹਿੰਦੀ ਦੇ ਵਿਚ ਹੋ ਚੁੱਕੇ ਆ। ਅਸੀਂ ਮੁੱਢਲੇ ਤੌਰ ਤੇ ਛਾਤੀ ਦੇ ਵਿਚ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਬਾਰੇ ਮੋਟੇ ਤੌਰ ਤੇ ਸਾਰੀਆਂ ਗੱਲਾਂ ਦਾ ਵਿਸਥਾਰ ਅਸੀਂ ਦੇ ਚੁੱਕੇ ਹਾਂ ਤੇ ਹੁਣ ਅਸੀਂ ਖਾਸ ਤੌਰ ਤੇ ਪਾਰਟੀਕੁਲਰ ਗੱਲਾਂ ਵਾਸਤੇ। ਪਾਰਟੀਕੁਲਰ ਦਾ ਮਤਲਬ ਇਹ ਆ ਕਿ ਹੁਣ ਅਸੀਂ ਇਹ ਜਾਣ ਲਿਆ ਹੈ ਵੀ ਸਾਡੀ ਛਾਤੀ ਦੇ ਵਿਚ ਅੰਗ ਕਿਹੜੇ ਕਿਹੜੇ ਹਨ ਔਰ ਜੇ ਉਹਨਾਂ ਅੰਗਾਂ ਵਿਚੋਂ ਕਿਹੜੇ ਅੰਗ ਦੇ ਵਿਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ। ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ ਕਿ ਬੰਦੇ ਕਰਕੇ ਵੇਖਣਾ। ਹੁਣ ਦਰਦ ਤਾਂ ਹੁੰਦੀ ਹੈ, ਛਾਤੀ ਚ ਦਰਦ ਹੁੰਦੀ ਹੈ, ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ? ਸੋ ਸਾਹ ਔਖਾ ਹੋ ਰਿਹਾ ਆ, ਹੁਣ ਸਾਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ ਕਿ ਉਹਦਾ ਕੋਈ ਹੋਰ ਮਕਸਦ ਵੀ ਹੋ ਸਕਦਾ ਹੈਗਾ। ਇਸ ਤਰ੍ਹਾਂ ਕਰਕੇ ਜਿੰਨੇ ਵੀ ਸਿਮਟਮ, ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਦੇਖੋਗੇ ਮਾਮੂਲੀ ਜੀ ਗੱਲ ਹੈ, ਕੁਛ ਲਫ਼ਜ਼ਾਂ ਦੇ ਵਿਚ ਮੈਂ ਉਤਰ ਆ ਰਿਹਾ ਵੀ ਅਸੀਂ ਇਹ ਕਿਹਾ ਸੀ ਵੀ ਜਦੋਂ ਵੀ ਛਾਤੀ ਚ ਨੁਕਸ ਪੈ ਜਾਵੇ ਨਾ, ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਦਰਦ ਹੁੰਦੀ ਹੈ। ਦਰਦ ਇੱਕ ਛੋਟੇ ਤੋਂ ਛੋਟਾ ਲਫ਼ਜ਼ ਹੈ ਸਾਡਾ ਬਿਮਾਰੀ ਨੂੰ ਬਿਆਨ ਕਰਨ ਦਾ, ਫਿਰ ਇਸ ਦਰਦ ਦਾ ਐਕਸਪਲੇਨੇਸ਼ਨ ਹੁੰਦਾ ਹੈ ਇਹ ਦਰਦ ਕਿਉਂ ਹੋ ਰਿਹਾ, ਕਦੋਂ ਹੁੰਦਾ, ਕਿਵੇਂ ਹੁੰਦਾ, ਕਿੱਧਰ ਨੂੰ ਜਾਂਦਾ, ਰੇਡੀਏਟ ਕੀ ਕਰਦਾ ਹੈ, ਇਹ ਸਾਰੀਆਂ ਗੱਲਾਂ। ਇਹ ਅੱਗੇ ਉਸ ਦਾ ਬਿਆਨ ਹੁੰਦਾ ਹੈ ਵੀ ਉਹ ਦਰਦ ਕਿਵੇਂ ਦਾ ਹੈਗਾ ਤੇ ਕਿਹੜੇ ਗੱਲ ਕਰਕੇ ਹੋ ਰਿਹਾ ਹੋਊਗਾ। ਪਰ ਸਧਾਰਨ ਤੌਰ ਤੇ ਆਪਾਂ ਇਹ ਗੱਲ ਕਹੀ ਸੀ ਵੀ ਦਰਦ ਹੋਵੇ ਇਹ ਪਹਿਲੀ ਗੱਲ ਆ, ਦੂਸਰਾ ਛਾਤੀ ਚ ਪ੍ਰੈਸ਼ਰ ਮਹਿਸੂਸ ਹੋਵੇ, ਦੂਜੀ ਗੱਲ ਆ ਟਾਈਟਨੈਸ ਹੋਵੇ, ਭਾਰਾ ਪਾਣੀ ਹੋਵੇ ਅੰਦਰੋਂ ਪੂਰੀ ਚੀਜ਼ ਭਰਿਆ ਹੋਵੇ ਤੇ ਫਿਰ ਛਾਤੀ ਤਾਂ ਪਸਲੀਆਂ ਚ ਬੰਨੀ ਹੋਈ ਹੈ ਨਾ ਤੇ ਪਸਲੀਆਂ ਤਾਂ ਟਾਈਟ ਹੋ ਜਾਣਗੀਆਂ, ਢਿੱਲ ਵਾਂਗੂ ਬਹੁਤਾ ਤਾਂ ਫੈਲ ਨਹੀਂ ਨਾ ਸਕਦਾ, ਤੇ ਇਸ ਤਰ੍ਹਾਂ ਕਰਕੇ ਟਾਈਟਨੈਸ ਹੋਏਗੀ। ਸ਼ਾਰਟਨੈਸ ਆਫ ਬ੍ਰੈਥ ਦੀ ਗੱਲ ਮੈਂ ਕਰਕੇ ਕਰੀ ਸੀ ਵੀ ਸਾਹ ਔਖਾ ਹੋਣਾ, ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ ਜਾਂ ਕਈ ਵੇਰਾਂ ਲੱਤਾਂ ਜਾਂ ਬਾਹਾਂ ਦੇ ਉੱਪਰ ਜਿਹੜੇ ਡਿਸਟਲ ਪਾਰਟ ਨੇ ਬਾਡੀ ਦੇ ਜਿਹੜੇ ਦੂਰ ਦੇ ਹਿੱਸੇ ਨੇ ਦਿਲ ਤੋਂ, ਅਸੀਂ ਦਿਲ ਨੂੰ ਸੈਂਟਰ ਮੰਨਦੇ ਹਾਂ। ਜਦੋਂ ਕਹਿੰਦੇ ਨੇ ਫਲਾਣੇ ਸ਼ਹਿਰ ਤੋਂ ਫਲਾਣਾ ਸ਼ਹਿਰ ਇੰਨੀ ਦੂਰ ਆ, ਉਹਦਾ ਮਤਲਬ ਹੈ ਉਹਦਾ ਸਿਟੀ ਹਾਲ ਕਿੱਥੇ ਹੈਗਾ ਹੈ। ਇਹ ਆਮ ਤੌਰ ਤੇ ਮਿੰਤੀ ਉਸ ਥਾਂ ਤੋਂ ਹੁੰਦੀ ਆ ਵੀ ਕਿੰਨੇ ਮੀਲ ਰਹਿ ਗਏ ਫਲਾਣਾ ਸ਼ਹਿਰ, ਤੁਸੀਂ ਨੇੜੇ ਵੀ ਜਾਣਾ ਹੋ ਸਕਦਾ, ਤੁਸੀਂ ਦੂਰ ਵੀ ਜਾਣਾ ਹੋ ਸਕਦਾ, ਪਰ ਸਿਟੀ ਹਾਲ ਤੱਕ ਦੀ ਡਿਸਟੈਂਸ ਸਾਡਾ ਇਹ ਹੁੰਦਾ।
3: ਬਿਲਕੁਲ, ਸੈਂਟਰ ਟੂ ਸੈਂਟਰ ਆਫ ਦਾ ਸਿਟੀ ਹੁੰਦਾ ਹੈ ਜੀ, ਤੇ ਕਈ ਵਾਰੀ ਤੁਸੀਂ ਆ ਜਿਹੜੇ ਉਹ ਸੈਂਟਰ ਤੋਂ 10 ਮੀਲ ਉਰੇ ਹੁੰਨੇ ਆ ਵੀ ਤੁਹਾਨੂੰ ਐਂ ਲੱਗਦਾ ਵੀ ਯਾਰ ਹਜੇ ਤਾਂ 10 ਮੀਲ ਰਹਿੰਦੇ ਆ, ਪਰ ਤੁਸੀਂ ਪਹੁੰਚ ਗਏ ਹੁੰਨੇ ਆ ਜੀ,
2: ਪਹੁੰਚ ਗਏ ਹੁੰਨੇ ਆ, ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜੇ ਡਿਸਟਲ ਪੋਰਸ਼ਨ ਨੇ ਦੂਰ ਵਾਲੇ ਹਿੱਸੇ ਨੇ ਉਹਨਾਂ ਦੇ ਵਿਚ ਸੋਚ ਵਗੈਰਾ ਵੀ ਆ ਸਕਦੀ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਜੇ ਇਹ ਸਾਰੀਆਂ ਗੱਲਾਂ ਹੋਣਗੀਆਂ, ਖਾਸ ਤੌਰ ਤੇ ਹੁਣ ਲੱਤ ਜਾਂ ਬਾਂਹ ਚ ਦਰਦ ਹੁੰਦੀ ਹੋਵੇ ਨਾ ਤੇ ਬੇਹੋਸ਼ੀ ਬਹੁਤੀ ਆਉਣੀ ਜਾਂ ਫਤੀਗ ਆਉਣੀ, ਇਸ ਤਰ੍ਹਾਂ ਦੀ ਕੋਈ ਗੱਲ ਆਮ ਨਹੀਂ ਹੁੰਦੀ। ਕੋਈ ਖਾਸ ਹੀ ਗੱਲ ਹੋ ਜਾਈ ਹੋਵੇ ਤੇ ਬੇਸ਼ੱਕ ਆ ਜਾਵੇ, ਅਦਰਵਾਈਜ਼ ਫਤੀਗ ਨਹੀਂ ਹੁੰਦੀ। ਪਰ ਮੈਂ ਛਾਤੀ ਦੇ ਨਾਲ ਇਹ ਗੱਲ ਕਹੀ ਸੀ ਵੀ ਜੇ ਇਹਦੇ ਵਿਚ ਕੋਈ ਨੁਕਸ ਪੈ ਗਿਆ ਤੇ ਉਸ ਵੇਲੇ ਫਤੀਗ ਹੋ ਜਾਣ ਦੀ ਸੰਭਾਵਨਾ, ਥਕਾਵਟ, ਚਲਦੇ ਚਲਦੇ ਐਵੇਂ ਹੀ ਨਹੀਂ ਵੀ ਮੈਂ ਤਾਂ ਤੁਰ ਨਹੀਂ ਸਕਦਾ, ਬਹਿ ਗਿਆ ਇਕਦਮ ਹੀ ਬੰਦਾ। ਸੋ ਇਸ ਤਰ੍ਹਾਂ ਦੀ ਗੱਲਾਂ ਨੂੰ ਅਸੀਂ ਫਟੀਕ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਬੇਸਿਕਲੀ ਚੀਮਾ ਸਾਹਿਬ, ਫਟੀਕ ਦਾ ਐਕਸਪਲੇਨੇਸ਼ਨ ਇਹ ਆ ਕਿ ਸਾਡੇ ਸੈੱਲਾਂ ਦੇ ਵਿਚ ਹਰੇਕ ਚੀਜ਼ ਨਿਯਮਬੱਧ ਲੋੜ ਅਨੁਸਾਰ ਫਿਕਸ ਕੀਤੀ ਹੋਈ ਹੈ, ਆਕਸੀਜਨ ਵੀ ਜਿਹੜੀ ਹੈ ਉਹ ਫਿਕਸ ਕੀਤੀ ਹੋਈ ਹੈ। ਔਰ ਜੇ ਆਕਸੀਜਨ ਸਭ ਤੋਂ ਪਹਿਲਾਂ ਜੇ ਉਹਦੇ ਵਿਚ ਕੋਈ ਚੀਜ਼ ਆ ਜਾਵੇ, ਕਾਰਬਨ ਹੀ ਵੱਧਦੀ ਆ, ਆਕਸੀਜਨ ਘਟੇਗੀ, ਸਭ ਤੋਂ ਪਹਿਲਾਂ ਆਕਸੀਜਨ ਬਾਹਰ ਨਿਕਲੇਗੀ। ਔਰ ਇਸ ਕਰਕੇ ਆਮ ਤੌਰ ਤੇ ਇਹ ਫਟੀਗ ਹੋਣੀ ਉਸ ਚੀਜ਼ ਦੀ ਨਿਸ਼ਾਨੀ ਆ ਕਿ ਸਰੀਰ ਦੇ ਵਿਚ ਕਿਸੇ ਵੀ ਘਰ ਤੇ ਖੂਨ ਹੀ ਬਹੁਤ ਜ਼ਿਆਦਾ ਵੱਧ ਗਿਆ, ਆਕਸੀਜਨ ਦੀ ਪਰਸੈਂਟੇਜ ਘੱਟ ਗਈ ਹੈ। ਸੋ ਇਸ ਤਰ੍ਹਾਂ ਕਰਕੇ ਫਟੀਗ ਦਾ ਮਤਲਬ ਇਹ ਆ ਕਿ ਸਰੀਰ ਦੇ ਵਿਚ ਲੋੜੀਂਦੀ ਆਕਸੀਜਨ ਨਹੀਂ ਹੈਗੀ, ਚਾਹੇ ਉਹ ਭੁੱਲ ਕੇ ਭੁੱਲ ਤਬਾਹ ਬੰਨੀ ਗਈ ਹੈ, ਚਾਹੇ ਲੱਤ ਤਬਾਹ ਕਿਤੇ ਵੱਢੀ ਗਈ ਹੈ, ਜਾਂ ਫੇਫੜਿਆਂ ਦੇ ਵਿਚ ਨੁਕਸ ਹੋ ਗਿਆ ਹੈ, ਜਾਂ ਇਹਦਾ ਖੂਨ ਦੀ ਸਪਲਾਈ ਨੀ, ਕੁਛ ਵੀ ਹੋਵੇ ਤੇ ਜਦੋਂ ਫਟੀਗ ਦਾ ਮਤਲਬ ਇਹ ਆ ਕਿ ਆਕਸੀਜਨ ਦੀ ਸ਼ਾਰਟੇਜ ਹੋ ਗਈ, ਐਸਾ ਹੋ ਸਕਦਾ ਹੈ ਸਾਡੀ ਛਾਤੀ ਦੇ ਵਿੱਚ ਰੈਪਿਡ ਇਰੈਗੂਲਰ ਪਲਸ ਅਸੀਂ ਹਾਰਟ ਦੇ ਨਾਲ ਜੋੜ ਕੇ ਵੇਖੀ ਸੀ ਵੀ ਜੇ ਹਾਰਟ ਦੇ ਵਿੱਚ ਨੁਕਸ ਹੋਇਆ ਤੇ ਪਲਸ ਬੜੀ ਤੇਜ਼ ਤੇਜ਼ ਚੱਲਣੀ ਸ਼ੁਰੂ ਹੋਈ ਜੀ ਉਹਦਾ ਵੀ ਆਪਾਂ ਐਕਸਪਲੇਨੇਸ਼ਨ ਦੇ ਦਿੱਤਾ ਸੀ ਕਿ ਭਾਈ ਸਮਾਨ ਪਿੱਛੋਂ ਘੱਟ ਸਪਲਾਈ ਹੋਵੇ ਤੇ ਦਿਲ ਨੇ ਉਹ ਸਾਰੀ ਚੀਜ਼ ਨੂੰ ਅੱਗੇ ਪੂਰਾ ਕਰਨਾ ਹੋਵੇ ਤੇ ਜਿੱਥੇ ਉਹ 72 ਤੋਂ 80 ਵਾਰ ਇੱਕ ਮਿੰਟ ਚ ਧੜਕਦਾ ਸੀ ਉਹਨੂੰ 140 ਵੇਰਾਂ ਵੀ ਧੜਕਣਾ ਪੈ ਸਕਦਾ ਵੱਧ ਵੇਰਾਂ ਵੀ ਧੜਕਣਾ ਪੈ ਸਕਦਾ ਔਰ ਇਸੇ ਚੀਜ਼ ਦਾ ਨਾਂ ਹੈ ਪੈਲਪੀਟੇਸ਼ਨ ਔਰ ਇਹ ਪੈਲਪੀਟੇਸ਼ਨ ਹੋ ਜਾਂਦਾ ਹੈ ਪਰ ਜਦੋਂ ਬਹੁਤਾ ਤੇਜ਼ ਤੇਜ਼ ਤੁਰਦਾ ਪੈਰ ਉਖੜ ਵੀ ਤਾਂ ਸਕਦੇ ਆ ਨਾ ਜਿਹਨੂੰ ਅਸੀਂ ਕਹਿੰਦੇ ਇਰੈਗੂਲਰ ਪਲਸ ਇਰੈਗੂਲਰ ਪਲਸ ਵੀ ਹੋ ਸਕਦਾ ਇਰੈਗੂਲਰ ਹਾਰਟ ਬੀਟ ਵੀ ਹੋ ਸਕਦੀ ਹੈ ਚਲਦਿਆਂ ਚਲਦਿਆਂ ਕਈ ਹਾਰਟ ਬੀਟਸ ਰੁਕ ਜਾਂਦੀਆਂ ਨੇ ਹੁਣ ਇਹ ਜਿਹੜੇ ਹਾਰਟ ਬੀਟ ਰੁਕ ਜਾਣ ਦਾ ਐਕਸਪਲੇਨੇਸ਼ਨ ਚੀਮਾ ਸਾਹਿਬ ਇਹ ਆ ਕਿ ਇਹ ਹਾਰਟ ਦੀਆਂ ਵੱਖ ਵੱਖ ਟੋਨਸ ਹਨ ਨੋਇਸਿਸ ਹਨ ਆਵਾਜ਼ਾਂ ਹਨ
0: ਜੀ
2: ਉਹ ਆਵਾਜ਼ਾਂ ਅਸੀਂ ਇਸ ਤਰ੍ਹਾਂ ਜਾਣਦੇ ਹਾਂ ਮੈਂ ਇਹਦੇ ਬਾਰੇ ਫਿਰ ਦੁਬਾਰਾ ਐਕਸਪਲੇਨੇਸ਼ਨ ਦਿਆਂਗਾ ਕਿ ਸਰੀਰ ਦੇ ਵਿੱਚ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈਗਾ ਆ ਉਹ ਹੈਗਾ ਪਲਸ ਸਾਡੀ ਜਿਹੜੀ ਉੱਪਰ ਕਲੈਵੀਕਲ ਦੀ ਹੱਡੀ ਹੈ ਉਹਦੇ ਤੋਂ ਹੇਠਾਂ ਇੱਕ ਪਹਿਲੀ ਪਸਲੀ ਹੈ ਤੇ ਦੂਜੀ ਪਸਲੀ ਹੈ ਦੂਜੀ ਪਸਲੀ ਦੇ ਵਿਕਾਰ ਸੱਜੇ ਪਾਸੇ ਹੈਗਾ ਆ ਉਹਦਾ ਪਲਮੋਨਰੀ ਆਰਟਰੀ ਦਾ ਤੇ ਅਸੀਂ ਉੱਥੋਂ ਗਿਣਨਾ ਸ਼ੁਰੂ ਪੀ ਉਹਨੂੰ ਕਹਿੰਦਾ AMPT ਇਹ ਅਸੀਂ ਇੱਕ ਲਫ਼ਜ਼ ਬਣਾਏ ਹੁੰਦੇ ਨੇ ਯਾਦ ਰੱਖਣ ਵਾਸਤੇ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈ ਐਓਰਟਿਕ ਵਾਲਵ ਕਿੱਥੇ ਹੈ ਮਾਈਟਰ ਵਾਲਵ ਕਿੱਥੇ ਹੈ ਇਹ ਸਾਰੇ ਕਹੇ ਅਸੀਂ ਮੈਂ ਤੁਹਾਨੂੰ ਦੱਸਾਂਗਾ ਕਿ ਸਰਫੇਸ ਅਨਾਟਮੀ ਤੋਂ ਅਗਰ ਤੁਸੀਂ ਲੱਭਣਾ ਹੋਵੇ ਤੇ ਛਾਤੀ ਤੋਂ ਕਿਵੇਂ ਲੱਭ ਸਕਦੇ ਹੋ ਕਿ ਸਰੀਰ ਦੇ ਕਿਹੜੇ ਵਾਲਵ ਵਿੱਚ ਨੁਕਸ ਪੈ ਗਿਆ ਭਾਵ ਇੱਥੋਂ ਖੂਨ ਗਾਹ ਨਹੀਂ ਜਾ ਰਿਹਾ ਜੇ ਪਲਮੋਨਰੀ ਆਰਟਰੀ ਫੇਫੜਿਆਂ ਨੂੰ ਖੂਨ ਸਪਲਾਈ ਨਹੀਂ ਕਰਦੀ ਹਾਰਟ ਤੋਂ ਤੇ ਉਹ ਜਿਹੜਾ ਸੈਮੀਲੂਨਰ ਵਾਲਵ ਆ ਉਹ ਕਿੱਥੇ ਹੋਊਗਾ ਤੇ ਜੇ ਉਸ ਥਾਂ ਤੇ ਸਟੈਥੋਸਕੋਪ ਲਾ ਕੇ ਵੇਖਾਂਗੇ ਤੇ ਉਹਦੀ ਇਹ ਰੈਗੂਲੈਰਿਟੀ ਹੈਗੀ ਹੈ ਇਹ ਸਾਰੀ ਸਾਨੂੰ ਦੱਸੇਗੀ ਵੀ ਨੁਕਸ ਤੇ ਫਲਾਣੀ ਥਾਂ ਤੇ ਹੈਗਾ ਤੇ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਜਿਹੜੀਆਂ ਹੁੰਦੀਆਂ ਨੇ ਇਹ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸੀਆਂ ਸੀ ਜਾਂ ਸਰੀਰ ਦੇ ਅੰਦਰ ਵਾਪਰਦੀ ਜਿਵੇਂ ਕੋਲੈਸਟ੍ਰੋਲ ਦੀ ਗੱਲ ਮੈਂ ਦੱਸੀ ਸੀ ਕੋਲੈਸਟ੍ਰੋਲ ਵੱਧ ਜਾਂਦਾ ਆ ਤੇ ਸਰੀਰ ਦੇ ਉੱਪਰ ਪੀਲੇ ਪੀਲੇ ਰੰਗ ਦੇ ਧੱਬੇ ਜੇ ਬਣਨੇ ਸ਼ੁਰੂ ਹੋ ਜਾਂਦੇ ਜਿਵੇਂ ਫੈਟ ਡਿਪੋਜ਼ੀਸ਼ਨ ਇਕੱਠਾ ਹੋ ਗਿਆ ਹੁੰਦਾ ਹੈ ਕਈ ਵਾਰ ਤੁਸੀਂ ਲੱਸੀ ਤੋਂ ਮੱਖਣ ਲਾ ਲਓ ਨਾ ਤੇ ਲੱਸੀ ਦੀ ਚਾਟੀ ਦੇ ਵਿੱਚ ਲੱਸੀ ਦੇ ਉੱਤੇ ਫਿਰ ਵੀ ਥੋੜਾ ਮੱਖਣ ਤਰਿਆ ਫਿਰਦਾ ਦਿਸਦਾ
0: ਬਿਲਕੁਲ ਬਿਲਕੁਲ ਜੀ
2: ਦਿਸਦਾ ਨਾ
0: ਜੇ ਛੋਟੇ ਛੋਟੇ ਦਾਣੇ ਹੈ ਤੁਹਾਨੂੰ
2: ਪਤਾ ਹੋਏਗਾ ਤਾਂ ਸੁਣਨ ਵਾਲਿਆਂ ਨੂੰ ਵੀ ਇਹ ਗੱਲ ਪਤਾ ਹੋਏਗੀ ਔਰ ਇਸੇ ਤਰ੍ਹਾਂ ਛੋਟੇ ਛੋਟੇ ਕਿਣਕੇ ਇਹ ਸਾਡੇ ਕੋਲੈਸਟ੍ਰੋਲ ਦੇ ਫੈਟ ਦੇ ਲਿਪਿਡ ਅਸੀਂ ਇਹਨੂੰ ਕਹਿੰਦੇ ਹਾਂ ਲਿਪਿਡ ਦੇ ਸਾਡੀ ਸਕਿਨ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਆ ਕੇ ਡਿਪੋਜ਼ਿਟ ਹੋ ਜਾਂਦੇ ਨੇ ਗਾਹ ਨਹੀਂ ਤੁਰਦੇ ਤੇ ਇਹਦਾ ਰੰਗ ਹੁੰਦਾ ਪੀਲਾ
0: ਜੀ
2: ਕਰੀਮ ਦਾ ਰੰਗ ਪੀਲਾ ਹੁੰਦਾ ਆ ਇਸ ਕਰਕੇ ਉਹ ਪੀਲੇ ਪੀਲੇ ਜੇ ਧੱਬੇ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਤੇ ਖਾਸ ਤੌਰ ਸਾਹਮਣੇ ਚਿਹਰੇ ਦੇ ਉੱਪਰ ਅੱਖਾਂ ਦੇ ਨਾ ਹੋਣ ਤੇ ਅਸੀਂ ਕਹਿੰਦੇ ਭਾਈ ਇਹਦਾ ਕੋਲੈਸਟ੍ਰੋਲ ਵੱਧ ਹੋ ਗਿਆ ਉਹਦੇ ਨਾਲ ਸਾਰੀਆਂ ਹੀ ਗੱਲਾਂ ਦੇ ਚੱਲਦਿਆਂ ਹੋਇਆ ਅਸੀਂ ਇਹ ਕਿਹਾ ਸੀ ਵੀ ਇਹ ਸਾਰਾ ਦਾਰੋ ਮਦਾਰ ਇੱਕ ਬੜੀ ਖਾਸ ਨਰਵ ਦੇ ਉੱਪਰ ਡਿਪੈਂਡ ਕਰਦਾ ਹੈ ਜਿਹਨੂੰ ਅਸੀਂ ਕਿਹਾ ਸੀ 10th ਕਰੇਨੀਅਲ ਨਰਵ ਵੇਗਸ ਨਰਵ ਹਾਂਜੀ ਵੇਗਸ ਨਰਵ ਬੜੀ ਇੰਪੋਰਟੈਂਟ ਨਰਵ ਹੈਗੀ ਹੈ ਬਹੁਤ ਲੰਬਾ ਚੌੜਾ ਇਹਦਾ ਦਾਇਰਾ ਹੈਗਾ ਬਹੁਤ ਲੰਬੇ ਚੌੜੇ ਕੰਮ ਇਹਦੇ ਜ਼ਿੰਮੇਵਾਰੀਆਂ ਦੇ ਵਿੱਚ ਜਿਵੇਂ ਇੱਕ ਮਿਨਿਸਟਰ ਨੂੰ ਕਈ ਕਈ ਕੰਮ ਪੋਰਟਫੋਲੀਓ ਦੇ ਦਿੱਤੇ ਜਾਂਦੇ ਸੋ ਉਹਦੇ ਬਾਰੇ ਮੈਂ ਦੱਸਿਆ ਸੀ ਭਾਈ ਹਾਰਟ ਨੂੰ ਵੀ ਸਪਲਾਈ ਕਰਦੀ ਹੈ ਕੰਟਰੋਲ ਕਰਦੀ ਹੈ ਸਟੋਮਿਕ ਨੂੰ ਵੀ ਕੰਟਰੋਲ ਕਰਦੀ ਹੈ ਆਂਤੜੀਆਂ ਨੂੰ ਵੀ ਕੰਟਰੋਲ ਕਰ ਇੰਨਾ ਕੁਛ ਕੰਟਰੋਲ ਕਰਦੀ ਜਿੱਥੇ ਅਪੈਂਡਿਕਸ ਹੁੰਦਾ ਨਾ ਸੱਜੇ ਪਾਸੇ ਜਾ ਕੇ ਆਂਤੜੀਆਂ ਦੇ ਵਿੱਚ ਅਖੀਰ ਦੇ ਜਿਹੜੇ ਛੋਟੀ ਆਂਤੜੀ ਖੱਬੀ ਆਂਤੜੀ ਦੇ ਨਾਲ ਮਿਲਦੀ ਹੈ
0: ਸੱਜੇ
2: ਪਾਸੇ ਜਿਹੜੇ ਅਸੀਂ ਪਿੰਡ ਬਣਨੇ ਆ ਟੂਬਲਿਆਂ ਦੇ ਉੱਥੋਂ ਤੱਕ ਇਸ ਦਾ ਕੰਟਰੋਲ ਹੈਗਾ ਆ ਤੇ ਜਦੋਂ ਇਸ ਦਾ ਕੰਟਰੋਲ ਲਾਸਟ ਹੋ ਜਾਂਦਾ ਆ ਤੇ ਉਦੋਂ ਜਿਹੜੀਆਂ ਪਹਿਲੀਆਂ ਨਿਸ਼ਾਨੀਆਂ ਦਰਦ ਦੇ ਨਾਲ ਦਰਦ ਅਸੀਂ ਕਹਿ ਦਿੱਤੀ ਆ ਦਰਦ ਦੇ ਨਾਲ ਜਿਹੜੀਆਂ ਹੋਰ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਨੇ ਉਹ ਸਾਡੀਆਂ ਇਸ ਚੀਜ਼ ਦੀਆਂ ਹੁੰਦੀਆਂ ਨੇ ਜੀ ਕੱਚਾ ਹੋਣਾ ਉਲਟੀ ਆਉਣ ਨੂੰ ਜੀ ਕਰਨਾ ਔਰ ਇਸੇ ਤਰ੍ਹਾਂ ਅਸੀਂ ਇਹ ਲੱਭ ਸਕਦੇ ਹਾਂ ਵੀ ਇਹ ਹੁਣ ਇਸ ਵੇਲੇ ਕੰਡੀਸ਼ਨ ਕਿਹੜੀ ਦੇ ਵਿੱਚ ਹੈਗਾ ਜਿਹੜੀ ਦਰਦ ਹੈਗੀ ਆ ਉਹ ਕਿਹੜੀ ਕੰਡੀਸ਼ਨ ਦੀ ਹੈ ਜਿਵੇਂ ਕੋਲੈਸਟ੍ਰੋਲ ਦੀ ਗੱਲ ਦੱਸੀ ਫਿੰਗਰ ਦੀ ਉਂਗਲੀਆਂ ਦੀ ਜਿਹੜੇ ਦੋ ਸੀ ਸਾਡੇ ਮੈਂ ਇਹਦੇ ਬਾਰੇ ਦੱਸਿਆ ਸੀਗਾ ਵੀ ਜੇ ਕੌਲੀ ਮੂਧੀ ਮਾਰੀ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਕਲਬਿੰਗ ਨੇਲ ਕਲਬਿੰਗ ਨੇਲ ਵੈਸੇ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਮੋਟੇ ਤੌਰ ਤੇ ਕਲਬਿੰਗ ਨੇਲ ਅਗਰ ਇਸ ਤਰ੍ਹਾਂ ਦੇ ਹੋਣ ਕਿ ਕੌਲੀ ਮੂਧੀ ਮਾਰੀ ਹੋਵੇ ਸੋ ਉਹ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੀ ਛਾਤੀ ਦੇ ਵਿੱਚ ਕਿਤੇ ਨਾ ਕਿਤੇ ਨੁਕਸ ਹੈ ਜਮਾਂਦਰੂ ਵੀ ਹੋ ਸਕਦਾ ਕੰਜੈਨੀਟਲ ਵੀ ਹੋ ਸਕਦਾ ਹੈਗਾ ਅਕਵਾਇਰਡ ਵੀ ਹੋ ਸਕਦਾ ਅਕਵਾਇਰਡ ਦਾ ਮਤਲਬ ਹੁੰਦਾ ਵੀ ਇਹ ਤੁਹਾਡੇ ਆਪਣੇ ਕੀਤੇ ਕੰਮਾਂ ਦੇ ਕਰਕੇ ਐਸਾ ਹੋ ਗਿਆ ਤੁਹਾਡੀਆਂ ਗਲਤੀਆਂ ਕਰਕੇ ਹੋ ਗਿਆ ਕੰਜੈਨੀਟਲ ਇਹ ਹੁੰਦਾ ਵੀ ਨਹੀਂ ਅੱਗੇ ਮਾਂ ਬਾਪ ਵੱਲੋਂ ਆਇਆ ਹੋਇਆ ਨੁਕਸ ਹੈਗਾ ਜਿਹੜਾ ਤੇਰੇ ਵਿੱਚ ਡਿਵੈਲਪ ਹੋ ਗਿਆ ਸੋ ਮਤਲਬ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਲੰਬੇ ਸਮੇਂ ਵਾਸਤੇ ਛਾਤੀ ਚੱਲਦੀਆਂ ਰਹਿੰਦੀਆਂ ਨੇ ਨਾ ਉਹਨਾਂ ਦੇ ਵਿੱਚ ਆਮ ਤੌਰ ਤੇ ਨੌਹਾਂ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਜਾਂਦੀ ਹੈ ਕਿ ਉਹ ਇਨਵਰਟਿਡ ਸਾਊਸਰ ਨੂੰ ਕਹਿੰਦੇ ਆ, ਅੰਗਰੇਜ਼ੀ ਦਾ ਟਰਮ ਇਹ ਆ ਇਨਵਰ, ਭਾਵੇਂ ਕੌਲੀ ਮੂਧੀ ਮਾਰੀ ਹੋਵੇ ਪੰਜਾਬੀ ਚ, ਤੁਸੀਂ ਇਹਨੂੰ ਸਮਝ ਸਕਦੇ ਹੋ ਵੀ ਕੌਲੀ ਮੂਧੀ ਮਾਰੀ ਵਰਗਾ ਉਹਦਾ ਇਹ ਹੁੰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਜੇ ਭਾਈ ਕੌਲੀ ਸਿੱਧੀ ਅੱਛੀ ਹੋਵੇ, ਨੌ ਟੋਏ ਵਰਗੇ ਬਣ ਗਏ ਹੁਣ, ਜਿਵੇਂ ਨੌ ਟੋਇਆ ਪਿਆ ਹੁੰਦਾ ਹੈਗਾ, ਨੌਹਾਂ ਦੇ ਜਿਹੜੇ ਪੋਤੇ ਆ ਉਹਨਾਂ ਦੇ ਬਾਹਰੀ ਕਿਨਾਰੇ ਉੱਪਰ ਨੂੰ ਉਭਰੇ ਹੋਏ ਹੋਣ ਤੇ ਨੌ ਥੱਲੇ ਬੈਠਿਆ ਹੋਵੇ, ਤੇ ਇਹ ਇਸ ਗੱਲ ਦੀ ਇੰਡੀਕੇਸ਼ਨ ਹੈਗੀ ਆ ਵੀ ਇਹਦਾ ਲਿਵਰ ਨਾਰਮਲ ਕੰਮ ਨਹੀਂ ਕਰਦਾ, ਇਹਦੇ ਸਰੀਰ ਦੇ ਵਿੱਚ ਆਇਰਨ ਘੱਟ ਹੈਗਾ ਆ, ਇਹ ਸਾਰੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਨੌਹਾਂ ਦੇ ਉੱਪਰ ਕਰੈਕ ਆਣੇ ਸ਼ੁਰੂ ਹੋਏ, ਲੰਬੀ ਲੰਬੀ ਲਾਈਨਾਂ ਉੱਪਰ ਤੋਂ ਹੇਠਾਂ ਤੱਕ ਕਾਲੀਆਂ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਹਦਾ ਲਿਵਰ ਕੰਮ ਨਹੀਂ ਕਰਦਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਾਂ ਵਾਰ ਵਾਰ ਸਮੇਂ ਸਮੇਂ ਗੱਲ ਕਰਦੇ ਰਹੇ ਹਾਂ ਵੀ ਇਹ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਸ ਉੱਪਰ ਵਾਲੇ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਹੈ। ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀ ਨਿਸ਼ਾਨੀ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫਿਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ਼ ਹੁੰਦੀ ਹੈ ਜੀ ਮਸਾਬ, ਉਸ ਵੇਲੇ ਦਾ ਸੁਭਾਅ ਉਹ ਨਹੀਂ ਰਹਿੰਦਾ।
3: ਬਿਲਕੁਲ,
2: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤਾਂ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਪੁੱਛ ਲਓ ਵੀ ਅੱਜ ਕੰਮ ਕਿਵੇਂ ਕਰਨਾ ਤੇ ਕੀ ਕਰਨਾ, ਉਹਦਾ ਯਾਰ ਯਾ ਬਸ਼ਾਇਦ ਮੈਂ ਤੇ ਮਰਨ ਡਿਆ, ਤੂੰ ਕੰਮ ਦੀ ਲਈ ਸਕਦਾ ਹੈਗਾ।
3: ਬਿਲਕੁਲ ਬਿਲਕੁਲ,
2: ਇਹ ਕੰਮ ਇਹ ਗੱਲ ਕਹਿਣ ਤੋਂ ਭਾਵ ਮੇਰਾ ਕੀ ਹੈ ਵੀ ਉਹਦੇ ਬਿਹੇਵੀਅਰ ਵਿੱਚ ਅੰਤਰ ਆ ਜਾਂਦਾ
3: ਜੀ।
2: ਔਰ ਇਹ ਬਿਹੇਵੀਅਰ ਵਿੱਚ ਅੰਤਰ ਖਾਸ ਤੌਰ ਤੇ ਜਦੋਂ ਛਾਤੀ ਦੇ ਵਿੱਚ ਇਸ ਤਰ੍ਹਾਂ ਦੀ ਨੁਕਸ ਹੋਣ ਉਸ ਵੇਲੇ ਜ਼ਿਆਦਾਤਰ ਸਾਨੂੰ ਦਿਖਾਈ ਦਿੰਦਾ, ਠੀਕ ਹੈ। ਸਡਨ ਅਚਾਨਕ ਭਾਰ ਦਾ ਵਧਣਾ, ਭਾਵ ਕੀ ਆ ਕਿ ਜਿਹੜੀ ਜਿਹੜੀ ਚੀਜ਼ ਦਾ ਨਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਸਰੀਰ ਦੇ ਵਿੱਚ ਡਿਪੋਜ਼ੀਸ਼ਨ ਹੋ ਰਹੀ ਹੈ ਔਰ ਭਾਰ ਵਧਣਾ ਸ਼ੁਰੂ ਹੋ ਜਾਏਗਾ। ਜੇ ਭਾਰ ਵਧ ਗਿਆ ਇਹਦਾ ਮਤਲਬ ਸੈੱਲਾਂ ਦੇ ਵਿੱਚ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਹੈ, ਐਕਸਟਰਾ ਡਿਪੋਜ਼ੀਸ਼ਨ ਹੋ ਗਈ ਤੇ ਆਕਸੀਜਨ ਘੱਟ ਗਈ ਹੈ, ਆਕਸੀਜਨ ਘੱਟ ਗਈ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਏਗਾ, ਸਾਹ ਚੜ੍ਹਨਾ ਸ਼ੁਰੂ ਹੋ ਗਿਆ ਤੇ ਆਕਸੀਜਨ ਪੂਰੀ ਨਹੀਂ ਹੋਈ ਤੇ ਸਾਡਾ ਜਿਹੜਾ ਉਹ ਸਾਇਨੋਸਿਸ ਫੇਸ ਦੇ ਵਿੱਚ, ਬੁੱਲਾਂ ਦੇ ਵਿੱਚ, ਨੱਕ ਦੇ ਵਿੱਚ, ਅੱਖਾਂ ਦੇ ਹੇਠਾਂ ਸਾਨੂੰ ਆਕਸੀਜਨ ਦੀਆਂ ਘਟੀ ਕਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ। ਸੋ ਇਸ ਤਰ੍ਹਾਂ ਕਰਕੇ ਸ਼ਾਰਟਨੈਸ ਆਫ ਬ੍ਰੈਥ ਨੂੰ ਮੋਟੇ ਤੌਰ ਤੇ ਅਸੀਂ ਦੋ ਗੱਲਾਂ ਨਾਲ ਜੋੜ ਕੇ ਵੇਖਦੇ ਹਾਂ, ਇੱਕ ਹਾਰਟ ਤੇ ਇੱਕ ਫੇਫੜਿਆਂ ਦੇ ਨਾਲ। ਇਸੇ ਤਰ੍ਹਾਂ ਹੀ ਤੁਰ ਨਹੀਂ ਸਕਦਾ, ਵੀਕਨੈਸ ਹੋ ਗਈ, ਜੇ ਤਾਂ ਠੀਕ ਠਾਕ ਸੀ ਉਹਨੇ ਕੰਮ ਕਰਦਾ ਆਇਆ ਸੀ, ਹੁਣ ਮੰਜੇ ਤੋਂ ਉੱਠਣ ਨੂੰ ਮਨ ਹੀ ਨਹੀਂ ਕਰਦਾ ਹੈਗਾ। ਸਡਨ ਇਸ ਤਰ੍ਹਾਂ ਦੀ ਗੱਲ ਆ ਗਈ, ਸਰਕੂਲੇਸ਼ਨ ਸਲੋ ਹੋ ਗਿਆ ਔਰ ਉਹਦੇ ਵਿੱਚ ਉਹਦੀ ਆਕਸੀਜਨ ਪੂਰੀ ਨਹੀਂ ਹੋ ਗਈ, ਇਸ ਕਰਕੇ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਤਰ੍ਹਾਂ ਹੀ ਅਸਾਂ ਮੇਨ ਜਿਹੜਾ ਫੰਕਸ਼ਨ ਸੀ ਨਾ, ਮੇਨ ਫੰਕਸ਼ਨ ਦਿਲ ਦਾ ਇਹ ਦੱਸਿਆ ਸੀ ਭਾਈ ਖੂਨ ਬਾਹਰੋਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਉਂਦਾ ਆ ਤੇ ਬਾਕੀ ਉਹ ਫੇਫੜਿਆਂ ਨੂੰ ਭੇਜਦਾ ਆ, ਫੇਫੜਿਆਂ ਦੇ ਵਿੱਚ ਇਹਨਾਂ ਦੀ ਸਫਾਈ ਹੁੰਦੀ ਹੈ। ਸਫਾਈ ਦਾ ਮਤਲਬ ਕੀ ਹੋਇਆ ਵੀ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਚ ਇਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ। ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ, ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿੱਚ ਜਿਹਨੂੰ ਅਸੀਂ ਐਲਵਲਾਈਜ਼ ਦੇ ਵਿੱਚ ਡਿਪੋਜ਼ਿਸ਼ਨ ਕਹਿੰਦੇ, ਐਲਵਲਾਈਜ਼ ਖੂਨ ਦੀ ਡਿਪੋਜ਼ਿਸ਼ਨ ਹੋਈ ਔਰ ਇਹਦੇ ਵਿੱਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ। ਕਾਰਬਨ ਡਾਈਆਕਸਾਈਡ ਦਾ ਹਿੱਸਾ ਰਹਿਣਾ ਵੀ ਜ਼ਰੂਰੀ ਹੈ, ਕਿਉਂਕਿ ਜੇ ਇਹ ਡਾਇਲਟ ਨਹੀਂ ਹੋਣਗੇ ਮੂੰਹ ਵੀ ਬੰਦ ਹੋਊਗਾ, ਜੇ ਤੁਸੀਂ ਘਰ ਦਾ ਦਰਵਾਜ਼ਾ ਹੀ ਭੇਟ ਬੰਦ ਕਰ ਲਿਆ ਤੇ ਕੋਈ ਅੰਦਰ ਤੇ ਆ ਨਹੀਂ ਸਕੂਗਾ ਨਾ। ਐਲਵਲਾਈਜ਼ ਨੂੰ ਖੁੱਲਾ ਰੱਖਣ ਵਾਸਤੇ, ਐਲਵਲਾਈਜ਼ ਦਾ ਮੂੰਹ ਖੁੱਲਾ ਰਵੇ, ਇਸ ਕਰਕੇ ਕੁਦਰਤ ਨੇ ਨਿਯਮ ਬਣਾਇਆ ਜਿਹਨੂੰ ਆਪਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਚ ਮੈਨੂੰ ਯਾਦ ਹੈ ਮੈਂ ਦੱਸਿਆ ਸੀਗਾ ਭਾਈ ਫੇਫੜਿਆਂ ਦੇ ਕੰਮ ਕਰਨ ਦਾ ਜਿਹੜਾ ਢੰਗ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲਿਊਮ, ਫੇਫੜਿਆਂ ਦੇ ਵਿੱਚ ਕਿਸੇ ਦੇ ਸਰੀਰ ਦੇ ਵਿੱਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ। ਇੰਸਪੀਰੇਸ਼ਨ, ਅੰਦਰ ਨੂੰ ਸਾਹ ਖਿੱਚਿਆ, ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਇਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਰੈਜੀਡੂਅਲ ਏਅਰ, ਇੱਕ ਕਹਿੰਦੇ ਹਾਂ ਅਸੀਂ ਟਾਈਡਲ ਏਅਰ। ਟਾਈਡਲ ਏਅਰ ਉਹ ਰੈਜੀਡੂਅਲ ਏਅਰ ਤੇ ਟੋਟਲ ਲੰਗ ਵਾਲਿਊਮ ਦੇ ਵਿਚਕਾਰ ਦਾ ਇੱਕ ਐਸਾ ਆਕਸੀਜਨ ਦਾ ਕਹਿ ਲੋ ਜਾਂ ਹਵਾ ਦਾ ਕਹਿ ਲੋ, ਐਸਾ ਕੰਟੈਂਟ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਅਸੀਂ ਪਲੇ ਕਰਦੇ ਹਾਂ ਬਈ ਮੈਂ $5 ਦੇ ਤੇ ਉਦੋਂ ਚਾਰ ਆ ਵੀ ਗਏ, ਚਾਰ ਚਲੇ ਗਏ, ਪੰਜ ਆ ਵੀ ਗਏ, ਸਾਹ ਦੀ ਕਿਰਿਆ ਦੇ ਮੁਤਾਬਕ ਇਹ ਸਾਰੀ ਕਿਰਿਆ ਚੱਲਦੀ ਰਹੀ। ਜਿੰਨਾ ਇੰਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਅੰਦਰ ਖਿੱਚਦੇ ਹਾਂ, ਜਿੰਨਾ ਐਕਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਬਾਹਰ ਕੱਢਦੇ ਹਾਂ, ਇਸ ਦੋਹਾਂ ਦੀ ਕਿਰਿਆ ਨੂੰ ਮਿਲਾ ਕੇ ਅਸੀਂ ਕਹਿੰਦੇ ਟਾਈਡਲ ਲੰਗ ਵਾਲੀਅਮ
0: ਜੀ।
2: ਟਾਈਡਲ ਲੰਗ ਵਾਲੀਅਮ ਹੈਗਾ ਆ। ਹੁਣ ਅੱਜ ਕੱਲ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਨਾ, ਇਹਨਾਂ ਨੂੰ ਮਿਲਣ ਵਾਸਤੇ ਸਾਡੇ ਕੋਲੇ ਬਹੁਤ ਸਾਰੇ ਤਰੀਕਾਕਾਰ ਆ ਗਏ
0: ਜੀ।
2: ਔਰ ਉਸ ਤੋਂ ਬਾਅਦ ਕੁਦਰਤ ਨੇ ਆਖਿਆ ਵੀ ਭਾਵੇਂ ਤੂੰ ਟਾਈਡਲ ਏਅਰ ਦੇ ਮੁਤਾਬਕ ਵੱਧ ਤੋਂ ਵੱਧ ਐਕਸਪਾਇਰੇਸ਼ਨ ਕਰ ਦੇਵੇਂ, ਵੱਧ ਤੋਂ ਵੱਧ ਫੇਫੜਿਆਂ ਚੋਂ ਹਵਾ ਕੱਢ ਵੀ ਦੇਵੇਂ, ਕਿਤੇ ਕਿਸੇ ਯੋਗੀ ਦੇ ਸਾਹ ਦੀ ਕਿਰਿਆ ਕਰਨ ਦੇ ਮੁਤਾਬਕ ਬਹੁਤਾ ਸਾਹ ਤੂੰ ਕੱਢ ਵੀ ਦੇਵੇਂ, ਫੇਰ ਵੀ ਕੁਝ ਨਾ ਕੁਝ ਇਸ ਹਵਾ ਦਾ ਹਿੱਸਾ ਫੇਫੜਿਆਂ ਦੇ ਵਿਚ ਰਹਿ ਜਾਂਦਾ ਆ, ਕੁਦਰਤ ਦਾ ਨਿਯਮ ਆ। ਔਰ ਇਸ ਕਰਕੇ ਜਾਂਦਾ ਆ ਵੀ ਜੇ ਇਹ ਸਾਰਾ ਹੀ ਨਿਕਲ ਗਿਆ ਤੇ ਫੇਫੜੇ ਤਾਂ ਫਿਰ ਪਿਚਕ ਜਾਣਗੇ, ਅੰਗ ਨੂੰ ਦਬਾ ਦੇਣਗੇ ਤੇ ਫੇਰ ਇਹਦੇ ਚ ਹੋਰ ਆਕਸੀਜਨ ਪੈ ਨਹੀਂ ਸਕੇਗੀ। ਪਰ ਕੁਦਰਤ ਨੇ ਨਿਯਮ ਬਣਾਇਆ ਕਿ ਨਹੀਂ, ਸਾਰੀ ਆਕਸੀਜਨ ਨਹੀਂ ਜਾਊਗੀ, ਥੋੜੀ ਜੀ ਆਕਸੀਜਨ ਬਚ ਜਾਊਗੀ, ਜਿਹਦੇ ਕਰਕੇ ਇਹ ਲੰਗਸ ਦੀਆਂ ਐਲਵੋਲਾਈਟਸ ਨੇ ਉਹ ਖੁੱਲੀਆਂ ਰਹਿ ਜਾਣਗੀਆਂ, ਔਰ ਇਹਦੇ ਵਿਚ ਬਾਹਰੀ ਹਵਾ ਆ ਸਕਣ ਦਾ ਤੇ ਇਹਦੇ ਵਿਚ ਡਿੱਗ ਪੈਣ ਦਾ, ਡਿੱਗ ਪੈਣ ਵਾਲੀ ਗੱਲ ਨੀ, ਕਿਉਂਕਿ ਆਕਸੀਜਨ ਭਾਰੀ ਹੈ,
0: ਡਿੱਗ
2: ਪੈਣ ਦਾ ਸਾਧਨ ਬਣਿਆ ਰਹੇਗਾ। ਇਸ ਕਰਕੇ ਰੈਜੀਡੂਅਲ ਵਾਲੀਅਮ ਵੀ ਹੁੰਦਾ, ਅਦਰਵਾਈਜ਼ ਇਹਨਾਂ ਨੇ ਪਿਚਕ ਜਾਣਾ ਸੀ ਆਪਸ ਵਿਚ, ਸਾਰੀ ਆਕਸੀਜਨ ਬਾਹਰ ਨਿਕਲ ਜਾਂਦੀ ਤਾਂ। ਸੋ ਇਹ ਤਿੰਨ ਚੀਜ਼ਾਂ ਅਸੀਂ ਆਮ ਤੌਰ ਤੇ ਵੇਖਦੇ ਹਾਂ ਜਦੋਂ ਵੀ ਫੇਫੜਿਆਂ ਨਾਲ ਸੰਬੰਧਿਤ ਗੱਲ ਕੋਈ ਹੁੰਦੀ ਹੈ।
0: ਡਾਕਟਰ ਸਾਹਿਬ ਇੱਕ ਸਵਾਲ ਛੋਟਾ ਜਿਹਾ ਮੇਰੇ ਪੈਦਾ ਹੋ ਗਿਆ ਦਿਮਾਗ ਦੇ ਵਿਚ, ਉਹ ਮੈਂ ਤੁਹਾਨੂੰ ਪੁੱਛ ਲੈਣਾ। ਉਹ ਇਹ ਆ ਕਿ ਜਦੋਂ ਬੱਚਾ ਮਾਂ ਦੇ ਗਰਭ ਦੇ ਵਿਚ ਹੁੰਦਾ ਉਦੋਂ ਉਹ ਫੇਫੜੇ ਜਿਹੜੇ ਤੁਸੀਂ ਗੱਲ ਕਰਦੇ ਐਲਵੋਲਾਈ ਦੀ, ਉਹ ਉਦੋਂ ਪਿਛਕੀਆਂ ਹੁੰਦੀਆਂ?
2: ਉਦੋਂ ਪਿਛਕੀਆਂ ਹੁੰਦੀਆਂ ਨੇ। ਮੈਂ ਤੁਸੀਂ ਇੱਕ ਸਵਾਲ ਪੁੱਛ ਹੀ ਰਿਹਾ ਤੇ ਮੈਂ ਇਹਦੀ ਡਿਟੇਲ ਪਿਛਲੇ ਪ੍ਰੋਗਰਾਮਾਂ ਚ ਕਰ ਚੁੱਕਿਆ ਹਾਂ, ਮੈਂ ਫੇਰ ਤੁਹਾਨੂੰ ਦੱਸ ਦਿੰਦਾ। ਬੜਾ ਅਜੀਬੋ ਗਰੀਬ ਤਰੀਕਾ ਹੈਗਾ। ਸਾਰੇ ਹੀ ਮੇਰੇ ਸੱਜਣ ਮਿੱਤਰ ਜਿਹੜੇ ਇਹ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਇਹ ਪਤਾ ਆ ਕਿ ਜਿੰਨੀਆਂ ਵੀ ਨਾੜੀਆਂ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਦਿਲ ਤੋਂ ਬਾਹਰ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ
0: ਜੀ।
2: ਆਰਟਰੀਆਂ ਜੀ ਟੀ ਰੋਡ ਵਰਗੀਆਂ ਹੁੰਦੀਆਂ ਨੇ ਤੇ ਇਹਨਾਂ ਚ ਰਸਤੇ ਚ ਰੁਕਾਵਟ ਨਹੀਂ, ਕੋਈ ਟ੍ਰੈਫਿਕ ਨਹੀਂ ਹੁੰਦੀ। ਜਿਹੜੀਆਂ ਵੇਨਸ ਹੁੰਦੀਆਂ ਨੇ ਉਹ ਆਮ ਤੌਰ ਤੇ ਬਾਹਰੀ ਸਰੀਰ ਤੋਂ ਖੂਨ ਇਕੱਠਾ ਕਰਕੇ ਦਿਲ ਨੂੰ ਵਾਪਸ ਲੈ ਕੇ ਆ ਰਹੀਆਂ ਹੁੰਦੀਆਂ ਨੇ, ਔਰ ਉਹਨਾਂ ਨੂੰ ਅਸੀਂ ਵੇਨਸ ਕਹਿੰਦੇ ਹਾਂ, ਔਰ ਉਹਨਾਂ ਦੇ ਵਿਚ ਥਾਂ ਥਾਂ ਤੇ ਰੁਕਾਵਟਾਂ ਹੁੰਦੀਆਂ ਨੇ, ਔਰ ਉਹ ਰੁਕਾਵਟਾਂ ਦੇ ਵਿਚ ਵਾਲਵ ਲੱਗੇ ਨੇ, ਜਿਵੇਂ ਸਾਡੀ ਨਲਕੇ ਦੀ ਬੋਕੀ ਹੁੰਦੀ ਹੈ ਨਾ, ਨਲਕਾ ਗੇੜਦੇ ਆ ਤੇ ਬੋਕੀ ਨਾਲ ਪਾਣੀ ਬਾਹਰ ਆਉਂਦਾ, ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਲੀਕ ਕਰ ਜਾਊਗਾ
0: ਜੀ।
2: ਇਸੇ ਕਰਕੇ ਹੀ ਕਈ ਲੋਕਾਂ ਦੇ ਪੈਰਾਂ ਤੇ ਹੱਥਾਂ ਤੇ ਗਿੱਟਿਆਂ ਤੇ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹ ਵਾਲਵ ਲੀਕ ਹੋ ਗਿਆ, ਬੈਕਵਰਡ ਪ੍ਰੈਸ਼ਰ ਜਿਹੜਾ ਜ਼ਿਆਦਾ ਵੱਧ ਗਿਆ ਹੋ ਗਿਆ। ਹੁਣ ਤੁਸੀਂ ਜਿਹੜਾ ਸਵਾਲ ਬੱਚਿਆਂ ਦੇ ਸੰਬੰਧ ਵਿਚ ਕਰਿਆ ਆ, ਆਪਾਂ ਇਹ ਗੱਲ ਕੀਤੀ ਆ ਬਈ 30 ਹਫ਼ਤਿਆਂ ਤੱਕ 20 ਹਫ਼ਤੇ ਜਿਹਨੂੰ ਅਸੀਂ 5 ਮਹੀਨੇ ਕਹਿੰਦੇ ਹਾਂ, 20 ਹਫ਼ਤਿਆਂ ਦੇ ਵਿਚ ਸਾਰੇ ਅੰਗ ਬੱਚੇ ਦੇ ਬਣ ਚੁੱਕੇ ਹੁੰਦੇ ਨੇ, 30 ਹਫ਼ਤਿਆਂ ਦੇ ਵਿਚ ਸਾਰੇ ਅੰਗ ਇਸ ਕਾਬਲ ਹੁੰਦੇ ਨੇ ਕਿ ਹੁਣ ਇਹ ਕੰਮ ਕਰ ਸਕਣ, 32 ਹਫ਼ਤਿਆਂ ਦੇ ਵਿਚ ਉਹਨਾਂ ਦੀ ਓਰੀਐਂਟੇਸ਼ਨ ਹੋ ਚੁੱਕੀ ਹੁੰਦੀ ਹੈ ਬਈ ਹੁਣ ਇਹ ਟ੍ਰੇਨ ਹੋ ਗਏ ਆ, ਇਹ ਕੰਮ ਕਰ ਸਕਦੇ ਨੇ, ਜੇ ਮਾਂ ਤੋਂ ਇਹਨਾਂ ਨੂੰ ਬਾਹਰ ਵੀ ਕੱਢਣਾ ਰਹਿਣਾ ਪੈ ਜਾਵੇ ਕਿਸੇ ਵੀ ਕੰਡੀਸ਼ਨ ਦੇ ਵਿਚ ਤੇ ਜਿਉ ਸਕਦਾ ਹੈਗਾ। ਹੁਣ ਇੱਥੇ ਜਿਹੜੀ ਗੱਲ ਮੈਂ ਹੁਣੇ ਕਰਕੇ ਹਟਿਆ ਬਈ ਜਿੰਨੀਆਂ ਵੀ ਨਾੜੀਆਂ ਖੂਨ ਦਿਲ ਤੋਂ ਲੈ ਕੇ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ, ਜਾਂ ਇੰਜ ਕਹੋ ਕਿ ਫਰੈਸ਼ ਖੂਨ ਜਿਹੜਾ ਹੈ ਉਹ ਆਰਟਰੀਆਂ ਵਿਚ ਰਹਿੰਦਾ ਆ ਤੇ ਜਿਹੜਾ ਵਰਤਿਆ ਹੋਇਆ ਖੂਨ ਹੈ ਉਹ ਵੇਨ ਵਿਚ ਰਹਿੰਦਾ ਹੈਗਾ। ਪਰ ਅਸਾਂ ਇੱਕ ਜੇ ਫਰਕ ਪਾ ਲਿਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਖੂਨ ਆ ਰਿਹਾ ਬੱਚੇ ਨੂੰ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਪਲੇਸੈਂਟਾ ਦੇ ਵਿਚੋਂ, ਉਸ ਨੂੰ ਅਸੀਂ ਵੇਨ ਕਹਿੰਦੇ ਹਾਂ, ਅੰਬਲਾਈਕਲ ਵੇਨ ਕਹਿੰਦੇ ਹਾਂ ਅਸੀਂ, ਠੀਕ ਆ। ਉਹ ਆ ਰਹੀ ਹੈ ਔਲ ਦੇ ਵਿਚੋਂ, ਪਲੇਸੈਂਟੇ ਦੇ ਵਿਚੋਂ ਆ ਰਹੀ ਹੈਗੀ ਹੈ, ਫਰੈਸ਼ ਖੂਨ ਲੈ ਕੇ ਆ ਰਹੀ ਹੈ। ਪਰ ਕਿਉਂ? ਕਿਉਂਕਿ ਉਹ ਹਾਰਟ ਨੂੰ ਤਾਂ ਬੱਚੇ ਦੇ ਹਾਰਟ ਨੂੰ ਤਾਂ ਲੈ ਕੇ ਹੀ ਜਾ ਰਹੀ ਹੈ ਨਾ, ਬਾਹਰੋਂ ਲੈ ਕੇ ਜਾ ਰਹੀ ਹੈ ਨਾ, ਇਸ ਕਰਕੇ ਅਸੀਂ ਉਹਦਾ ਨਾਂ ਵੇਨ ਰੱਖਿਆ। ਦੂਸਰੀ ਇੱਕ ਹੋਰ ਵੀ ਗੱਲ ਹੈ ਇਹਦੇ ਪਿੱਛੇ, ਕੁਦਰਤ ਦਾ ਨਿਯਮ ਇਹ ਵੀ ਕੰਮ ਕਰਦਾ ਆ ਕਿ ਅਸੀਂ ਆਖਿਆ ਵੀ ਵੇਨਸ ਦੇ ਵਿਚ ਥਾਂ ਥਾਂ ਰੁਕਾਵਟ ਹੁੰਦੀ ਹੈ। ਹੁਣ ਪਤਾ ਨੀ ਮਾਂ ਨੂੰ ਕੋਈ ਪ੍ਰੋਬਲਮ ਐਸੀ ਹੋਵੇ, ਹਾਈਪਰਟੈਂਸ਼ਨ ਬਹੁਤ ਜ਼ਿਆਦਾ ਉਹਦਾ ਵੱਧ ਗਿਆ ਹੋਵੇ, ਕਈ ਕਲੰਸੀਆ ਵਗੈਰਾ ਦੀ ਕੰਡੀਸ਼ਨ ਹੋਵੇ, ਉਸ ਹਾਲਾਤ ਦੇ ਵਿਚ ਜਾਂ ਮਾਂ ਨੇ ਕੁਝ ਐਸੀਆਂ ਦਵਾਈਆਂ ਦੇਣੀਆਂ ਪੈ ਗਈਆਂ ਡਾਕਟਰਾਂ ਨੂੰ, ਉਹ ਦੇ ਦਿੱਤੀਆਂ ਹੋਣ ਜਿਹੜੀਆਂ ਬੱਚੇ ਵਾਸਤੇ ਨੁਕਸਾਨਦੇਹ ਹੁੰਦੀਆਂ ਹੋਣ, ਔਰ ਉਹਨਾਂ ਨੇ ਮਾਂ ਦੇ ਖੂਨ ਵਿਚ ਸਰਕੂਲੇਟ ਕਰਨਾ ਹੈਗਾ ਆ, ਪਲਸੈਂਟਾ ਵਿਚ ਜਾਣਾ ਆ, ਮਾਂ ਵਾਲੇ ਪਾਸਿਓ ਪਲਸੈਂਟਾ ਵੀ ਇਕ ਕਸਟਮ ਡਿਪਾਰਟਮੈਂਟ ਆ, ਔਰ ਇਸ ਕਸਟਮ ਡਿਪਾਰਟਮੈਂਟ ਦੇ ਵਿਚ ਜਿਹੜੀਆਂ ਚੀਜ਼ਾਂ ਬੱਚੇ ਨੂੰ ਨੁਕਸਾਨਦੇਹ ਨੇ ਉਹ ਇੱਥੇ ਫਿਲਟਰ ਹੋ ਜਾਣਗੀਆਂ, ਨਹੀਂ ਜਾਣਗੀਆਂ। ਦੂਸਰੀ ਗੱਲ ਇਹ ਆ ਕਿ ਇਕਦਮ ਮਾਂ ਦੇ ਵਧੇ ਹੋਏ ਪ੍ਰੈਸ਼ਰ ਦੇ ਨਾਲ ਕਿਤੇ ਐ ਨਾ ਹੋਵੇ ਵੀ ਬੱਚੇ ਦਾ ਜਿਹੜਾ ਸੋਫਟ ਨਰਮ ਢਾਂਚਾ ਆ ਉਹ ਰੈਪਚਰ ਹੋ ਜਾਵੇ, ਖਰਾਬ ਹੋ ਜਾਵੇ। ਇਸ ਕਰਕੇ ਇਹਨੂੰ ਵੇਨ ਦੇ ਰਾਹੀਂ ਉਹਨੇ ਭੇਜਿਆ, ਰੁਕਾਵਟ ਕਰਕੇ ਬੱਚੇ ਨੂੰ ਬੱਚੇ ਵਾਲੇ ਪਾਸੇ ਭੇਜਿਆ। ਤੂੰ ਨੀਂਦ ਵਿਚ ਪਹੁੰਚਣ ਤੱਕ ਇਹਦੇ ਵਿਚ ਰੁਕਾਵਟਾਂ ਹੈਗੀਆਂ ਨੇ, ਹੌਲੀ ਹੌਲੀ ਵੱਧਦਾ ਆ, ਪਲੱਸ ਤੂੰ ਨੀਂਦ ਤੋਂ ਅਗਲੇ ਪਾਸੇ ਜਿਹੜੀ ਵੇਨ ਇਸ ਨੂੰ ਲੈ ਕੇ ਜਾ ਰਹੀ ਹੈ ਉਹ ਦਿਲ ਨੂੰ ਲੈ ਕੇ ਜਾ ਰਹੀ, ਦਿਲ ਨੂੰ ਨਹੀਂ ਲੈ ਕੇ ਜਾ ਰਹੀ, ਉਹ ਲੈ ਕੇ ਜਾ ਰਹੀ ਹੈ ਲਿਵਰ ਨੂੰ, ਔਰ ਇਹ ਉਸ ਪਾਰਟ ਦਾ ਹਿੱਸਾ ਬਣਦੀ ਹੈ ਜਿਹਨੂੰ ਬਾਅਦ ਜਿਵੇਂ ਹੁਣ ਸਾਡੇ ਸਰੀਰ ਦੇ ਵਿਚ ਹੈਗਾ, ਸਾਡੇ ਸਰੀਰ ਦੇ ਵਿਚ ਇੱਕ ਪੋਰਟਲ ਸਿਸਟਮ ਹੈ, ਪੋਰਟਲ ਸਿਸਟਮ ਹੈ ਉਹ ਇਹ ਆ ਜਿਹੜਾ ਬਾਕੀ ਰੂਲ ਨੂੰ ਤੋੜਦਾ ਆ। ਬਾਕੀ ਰੂਲ ਤੇ ਆਪਾਂ ਦੱਸਤਾ ਨਾ ਕਿ ਦਿਲ ਚੋਂ ਖੂਨ ਵਾਪਸ ਗਿਆ ਕਿਸੇ ਅੰਗਾਂ ਨੂੰ ਗਿਆ, ਉਹਨਾਂ ਤੋਂ ਜਦੋਂ ਵਾਪਸ ਆਇਆ ਉਹ ਵੇਨ ਦੇ ਰਾਹੀਂ ਸਿੱਧਾ ਦਿਲ ਦੇ ਵਿਚ ਗਿਆ, ਕੰਮ ਤੇ ਇੰਨਾ ਹੀ ਹੈ। ਪਰ ਜਿਹੜਾ ਸਾਡਾ ਆਂਤਰੀਆਂ ਦਾ ਖੂਨ ਹੈ ਨਾ, ਉਹ ਆਂਤਰੀਆਂ ਦਾ ਖੂਨ ਇਕੱਠਾ ਹੋ ਕੇ ਜਿਹੜਾ ਵਾਪਸੀ ਜਾਣ ਵਾਲਾ ਹੈਗਾ, ਉਹ ਖੂਨ ਇਕੱਠਾ ਹੋ ਕੇ ਲਿਵਰ ਵਿਚ ਜਾਂਦਾ ਹੈ, ਪਰ ਉਸ ਸਿਸਟਮ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ। ਤੇ ਹੁਣ ਜਿਹੜਾ ਮਾਂ ਵਾਲੇ ਪਾਸਿਓ ਆਇਆ ਸੀ ਨਾ, ਇਹ ਵੀ ਲਿਵਰ ਵਿਚ ਜਾਂਦਾ ਹੈਗਾ ਆ, ਜਿਹੜਾ ਬੱਚੇ ਦੇ ਸਰੀਰ ਚੋਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਸਰਕੂਲੇਟ ਕਰਕੇ ਆਂਤੜੀਆਂ ਦੇ ਵਿਚੋਂ ਖੂਨ ਵਾਪਸ ਜਾਣਾ ਸੀ, ਉਹ ਵੀ ਇਸ ਰਸਤੇ ਚ ਗਿਆ ਜਿਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ, ਔਰ ਇਹ ਫਿਰ ਗਿਆ ਲਿਵਰ ਦੇ ਵਿਚ। ਲਿਵਰ ਫਿਰ ਸਾਡਾ ਉਸੇ ਤਰ੍ਹਾਂ ਜਿਵੇਂ ਮੈਂ ਕਬਾੜੀ ਦੀ ਦੁਕਾਨ ਦੱਸਿਆ ਹੈਗਾ, ਜਾਂ ਇੰਜ ਕਹਿ ਲੋ ਵੀ ਕਸਟਮ ਡਿਪਾਰਟਮੈਂਟ ਆ, ਇਹਨੇ ਸਾਰੀਆਂ ਚੀਜ਼ਾਂ ਖਿਲਾਰ ਕੇ ਵੱਖ ਵੱਖ ਕਰ ਦੇਣੀਆਂ ਨੇ ਭਾਈ ਕਿੰਨੀ ਕਿੰਨੀ ਦੀ ਚੀਜ਼ ਦੀ ਅੱਗੇ ਲੋੜ ਹੈ, ਪਰ ਉਸ ਵੇਲੇ ਤਾਂ ਬੱਚੇ ਦੀ ਲੋੜ ਹੀ ਬਹੁਤ ਘੱਟ ਆ। ਔਰ ਅਸੀਂ ਇਹ ਵੇਖ ਰਹੇ ਹਾਂ ਕਿ ਜਿਹੜਾ ਪੋਰਟਲ ਸਿਸਟਮ ਰਾਹੀਂ ਬੱਚੇ ਦੇ ਆਂਤੜੀਆਂ ਦੇ ਵਿਚੋਂ ਖੂਨ ਆ ਰਿਹਾ ਹੈਗਾ ਆ, ਉਹਦੇ ਵਿਚੋਂ ਤੇ ਆਕਸੀਜਨ ਚੂਸ ਲਈ ਗਈ ਹੈ, ਉਹਦੇ ਵਿਚੋਂ ਤੋਂ ਖੁਰਾਕ ਜਿੰਨੀ ਕੁ ਚਾਹੀਦੀ ਆਂਤੜੀਆਂ ਨੂੰ ਉਹਨੇ ਲੈ ਲਈ ਹੈਗੀ ਆ। ਪਰ ਜਿਹੜਾ ਮਾਂ ਵੱਲੋਂ ਖੂਨ ਆ ਕੇ ਇਹਦੇ ਵਿਚ ਮਿਕਸ ਹੋਇਆ ਹੈ, ਲਿਵਰ ਦੇ ਵਿਚ ਆ ਕੇ ਮਿਕਸ ਹੋ ਗਿਆ ਸਾਰਾ ਕੁਝ ਪੋਰਟਲ ਸਿਸਟਮ ਰਾਹੀਂ, ਉਹਦੇ ਵਿਚ ਤੇ ਆਕਸੀਜਨ ਪੂਰੀ ਮਾਂ ਨੇ ਬਣਾ ਕੇ ਭੇਜੀ ਹੈ, ਉਹਦੇ ਵਿਚ ਤੋਂ ਖੁਰਾਕ ਮਾਂ ਨੇ ਬਣਾ ਕੇ ਭੇਜੀ ਹੈ, ਪਰ ਬੱਚੇ ਦੀ ਲੋੜ ਹੀ ਉਸ ਵੇਲੇ ਇੰਨੀ ਕੁ ਹੁੰਦੀ ਹੈ ਜਿਸ ਨਾਲ ਬੱਚੇ ਦਾ ਮਾਂ ਦੇ ਪੇਟ ਵਿਚ ਕੰਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਨਾਰਮਲ ਹੈ, ਠੀਕ ਹੈ। ਸੋ ਇਸ ਤੋਂ ਬਾਅਦ ਕੀ ਹੈ ਕਿ ਸਾਡਾ ਇਹ ਸਾਰਾ ਇਕੱਠਾ ਖੂਨ ਸਿਰ ਵਾਲੇ ਪਾਸਿਓਂ ਵੀ ਆ ਗਿਆ, ਅੱਜ ਆਂਤੜੀਆਂ ਦਾ ਖੂਨ ਪੋਰਟਲ ਸਿਸਟਮ ਚੋਂ ਵੀ ਆ ਗਿਆ, ਬਾਕੀ ਸਾਰੇ ਸਰੀਰ ਦਾ ਖੂਨ ਜਿਹੜਾ ਹੈ ਇਨਫੀਰੀਅਰ ਵੇਨਾ ਕੇਵਾ ਦੇ ਰਾਹੀਂ ਉਹ ਵੀ ਆ ਗਿਆ। ਇਹ ਸਾਰੀਆਂ ਨਾਲੀਆਂ ਇਕੱਠੀਆਂ ਹੋ ਕੇ ਹਾਰਟ ਦੇ ਸੱਜੇ ਖਾਨੇ ਵਿਚ ਪੈ ਰਹੀਆਂ ਨੇ, ਹਾਰਟ ਦੇ ਸੱਜੇ ਖਾਨੇ ਚ ਜਦੋਂ ਇਹ ਪੈ ਰਹੀਆਂ ਨੇ ਤੇ ਹੁਣ ਮਾਂ ਦੇ ਪੇਟ ਵਿਚ ਰਹਿੰਦੇ ਅਸੀਂ ਇਹ ਸਮਝਦੇ ਹਾਂ ਵੀ ਬਾਕੀ ਤਾਂ ਚਾਰਜ ਫਿਰ ਜਿਹੜਾ ਵੀ ਖੂਨ ਆਇਆ ਹੈ ਉਹਦੇ ਚ ਖੁਰਾਕ ਵੀ ਘੱਟ ਆ, ਉਹਦੇ ਚ ਆਕਸੀਜਨ ਵੀ ਚੂਸ ਲਈ ਗਈ ਹੈ, ਇਹ ਆਕਸੀਜਨ ਤਾਂ ਇੰਨੀ ਕੁ ਸੀ ਨਾ ਜਿਹੜੀ ਬਾਂਹ ਵਾਲੇ ਪਾਸੋਂ ਆ ਰਹੀ ਸੀ, ਇੰਨੇ ਨਾਲ ਹੀ ਉਹਦਾ ਕੰਮ ਚੱਲ ਰਿਹਾ ਹੈਗਾ। ਔਰ ਦੂਸਰਾ ਅਸਾਂ ਇਹ ਕਿਹਾ ਸੀਗਾ ਕਿ ਨਿਯਮਤ ਤੌਰ ਤੇ ਜਿਵੇਂ ਸਾਡੇ ਸਰੀਰ ਦੇ ਵਿਚ ਸੱਜੇ ਖਾਨੇ ਚੋਂ ਖੂਨ ਹੇਠਾਂ ਸੱਜੇ ਖਾਨੇ ਜਿਹੜੇ ਵੈਂਟਰੀਕਲ ਚ ਜਾਂਦਾ ਹੈ, ਵੈਂਟਰੀਕਲ ਚੋਂ ਇਹ ਖੂਨ ਇੱਕ ਨਾੜੀ ਜਿਹੜੀ ਇਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀ ਆਕਸੀਜਨੇਟਡ ਬਲੱਡ ਹੈ, ਇਹ ਆਰਟਰੀ ਕਹਿੰਦੇ ਹਾਂ, ਇਹ ਖੂਨ ਫੇਫੜਿਆਂ ਨੂੰ ਲੈ ਕੇ ਜਾਂਦੀ ਹੈ ਕਿਉਂਕਿ ਸਾਡੇ ਤਾਂ ਫੇਫੜੇ ਖੁੱਲੇ ਆ, ਔਰ ਉਹਨਾਂ ਫੇਫੜਿਆਂ ਦੀ ਐਲਵਲਾਈਜ਼ ਦੇ ਵਿਚ ਕਾਰਬਨ ਡਾਈਆਕਸਾਈਡ ਛੱਡਦੀ ਹੈ, ਆਕਸੀਜਨ ਲੈ ਲੈਂਦੀ ਹੈ, ਇਹ ਖੂਨ ਫਿਰ ਵਾਪਸ ਹਾਰਟ ਦੇ ਵਿਚ ਆ ਜਾਂਦਾ ਹੈਗਾ। ਪਰ ਬੱਚੇ ਦੇ ਸਰੀਰ ਵਿਚ ਕਿਉਂਕਿ ਫੇਫੜੇ ਜਿਹੜੇ ਨੇ ਬੰਦ ਨੇ, ਇਹਨੂੰ ਅਸੀਂ ਬੰਦ ਕਰੀ ਕਹਿ ਸਕਦੇ ਵੀ ਇਹ ਬੰਦ ਕਰੀਏ ਵੀ ਇਧਰ ਨਹੀਂ ਟ੍ਰੈਫਿਕ ਜਾ ਸਕਦੀ, ਤੇ ਹੁਣ ਜੇ ਹੇਠਾਂ ਵਾਲੀ ਬਾਲਟੀ ਭਰੀ ਹੋਊਗੀ ਔਰ ਹੇਠਾਂ ਵਾਲੀ ਬਾਲਟੀ ਦਾ ਹੇਠਾਂ ਕੋਈ ਨਿਕਾਸ ਨਹੀਂ ਹੈਗਾ, ਅਗਲੇ ਪਾਸੇ ਨਹੀਂ ਜਾ ਰਹੀ, ਤੇ ਇਹਦਾ ਮਤਲਬ ਜਿਹੜਾ ਸੱਜੇ ਖਾਨੇ ਚ ਖੂਨ ਆਇਆ, ਸਮਝਣ ਦੀ ਕੋਸ਼ਿਸ਼ ਕਰੋ ਕਿ ਸੱਜੇ ਖਾਨੇ ਚ ਚਾਰਜ ਫੇਰਿਓ ਬਾਹਰੋਂ ਇਕੱਠਾ ਹੋ ਕੇ ਖੂਨ ਆਇਆ, ਉਹਦੇ ਵਾਸਤੇ ਕੁਦਰਤ ਨੇ ਨਿਯਮ ਬਣਾਇਆ ਕਿ ਸੱਜੇ ਤੇ ਖੱਬੇ ਖਾਨਾ ਜਿਹੜੇ ਉੱਪਰ ਵਾਲੇ ਹਨ ਔਰ ਸੱਜੇ ਤੇ ਖੱਬੇ ਖਾਨੇ ਜਿਹੜੇ ਹੇਠਾਂ ਵਾਲੇ ਹਨ, ਇਹਨਾਂ ਦੇ ਵਿਚ ਇੱਕ ਦੀਵਾਰ ਕੀਤੀ ਹੋਈ ਹੈ। ਇੰਟਰ ਆਟਰੀਅਮ ਔਰ ਇੰਟਰ ਵੈਂਟਰੀਕਲ ਇੱਕ ਸੈਪਟਮ ਹੈਗੀ ਹੈ, ਇੱਕ ਦੀਵਾਰ ਖੜੀ ਕੀਤੀ ਹੈ ਕਿ ਸੱਜਾ ਪਾਸਾ ਅਲੱਗ ਰਹਿ ਜਾਂਦਾ ਹੈ ਤੇ ਖੱਬਾ ਪਾਸਾ ਅਲੱਗ ਰਹਿ ਜਾਂਦਾ ਹੈ। ਸੱਜੇ ਪਾਸੇ ਦੇ ਦੋ ਹਿੱਸੇ ਰਾਈਟ ਐਟਰੀਅਮ ਤੇ ਰਾਈਟ ਵੈਂਟਰੀਕਲ ਹੁੰਦਾ ਹੈ, ਖੱਬੇ ਪਾਸੇ ਦੇ ਦੋ ਹਿੱਸੇ ਲੈਫਟ ਐਟਰੀਅਮ ਤੇ ਲੈਫਟ ਵੈਂਟਰੀਕਲ ਹੁੰਦਾ। ਇਹਨਾਂ ਦੇ ਵਿੱਚ ਬਾਅਦ ਵਿੱਚ ਕੋਈ ਸਾਂਝ ਨਹੀਂ, ਸਾਡੇ ਸਰੀਰ ਵਿੱਚ ਇਹਨਾਂ ਦੀ ਕੋਈ ਸਾਂਝ ਨਹੀਂ ਹੈਗੀ। ਪਰ ਬੱਚੇ ਦੇ ਸਰੀਰ ਵਿੱਚ ਕੁਦਰਤ ਨੇ ਆਖਿਆ ਵੀ ਉਹ ਰਸਤਾ ਤਾਂ ਬੰਧ ਆ ਤੇ ਹੁਣ ਆਲਟਰਨੇਟਿਵ ਕੀ ਕਰੋ। ਆਲਟਰਨੇਟ ਉਹਨੇ ਜਿਹੜੇ ਉੱਪਰ ਵਾਲੇ ਦੋ ਖਾਨੇ ਸੀ ਰਾਈਟ ਐਟਰੀਅਮ ਤੇ ਲੈਫਟ ਐਟਰੀਅਮ, ਉਹਦੇ ਵਿੱਚ ਇੱਕ ਸੁਲਾਖ ਕਰ ਦਿੱਤਾ ਜਿਹਨੂੰ ਅਸੀਂ ਕਹਿੰਦੇ ਹਾਂ ਫੋਰਾਮਿਨ ਓਵਲ। ਔਰ ਉਸ ਫੋਰਾਮਿਨ ਓਵਲ ਦੇ ਵਿੱਚੋਂ ਕਿਉਂਕਿ ਹੇਠਾਂ ਜਾ ਹੀ ਨਹੀਂ ਰਿਹਾ, ਬਾਲਟੀ ਉੱਪਰ ਉੱਛਲ ਰਹੀ ਹੈ, ਉੱਪਰ ਵਾਲੀ ਬਾਲਟੀ ਉੱਛਲ ਰਹੀ ਹੈ, ਉਹਦੇ ਹੇਠਾਂ ਸੁਲਾਖ ਨਹੀਂ ਹੈਗਾ, ਇਸ ਕਰਕੇ ਉੱਛਲਿਆ ਹੋਇਆ ਜਿਹੜਾ ਖੂਨ ਆ ਉਹ ਦੂਸਰੇ ਪਾਸੇ ਖੱਬੇ ਪਾਸੇ ਆਟੋਮੈਟਿਕਲੀ ਫੋਰਾਮਿਨ ਓਵਲ ਦੇ ਰਾਹੀਂ ਜਾ ਰਿਹਾ। ਤੇ ਹੁਣ ਇਸ ਦੇ ਵਿੱਚ ਤਿੰਨ ਤਰ੍ਹਾਂ ਦਾ ਖੂਨ ਤਾਂ ਰਲ ਗਿਆ, ਉਹ ਜਿਹਦੇ ਚ ਆਕਸੀਜਨ ਘੱਟ ਸੀ, ਸਿਰਫ ਇੱਕ ਤਰ੍ਹਾਂ ਦਾ ਹੀ ਖੂਨ ਉਹ ਸੀ ਜਿਹੜਾ ਮਾਂ ਵੱਲੋਂ ਆਇਆ ਸੀ, ਜਿਹਦੇ ਚ ਖੁਰਾਕ ਵੀ ਸੀ, ਜਿਹਦੇ ਚ ਆਕਸੀਜਨ ਵੀ ਸੀ। ਇਸੇ ਕਰਕੇ ਨਾ ਮਾਂ ਦੀਆਂ ਖੁਰਾਕ ਦੀਆਂ ਕਮੀਆਂ ਪੇਸ਼ੀਆਂ ਬੱਚੇ ਦੇ ਸਰੀਰ ਚੋਂ, ਬੱਚੇ ਦੀ ਧੜਕਣ ਤੋਂ, ਬੱਚੇ ਦੀ ਮੂਵਮੈਂਟ ਤੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਮਾਂ ਦੇ ਪੇਟ ਵਿੱਚ ਰਹਿੰਦੇ ਹੋਇਆ ਬੱਚੇ ਨੂੰ ਜੇ ਕੋਈ ਤਕਲੀਫ ਹੁੰਦੀ ਹੈ ਤੇ ਉਹ ਅਸੀਂ ਮਾਂ ਦਾ ਖੂਨ ਚੈੱਕ ਕਰਕੇ ਜਾਂ ਉਹ ਸਲਾਦ ਨੂੰ ਚੈੱਕ ਕਰਕੇ ਦੇਖ ਲੈਂਦੇ ਹਾਂ, ਪਤਾ ਕਰ ਲੈਂਦੇ ਹਾਂ ਵੀ ਕਿਤੇ ਨੁਕਸੇਗਾ। ਹੁਣ ਜਿਹੜਾ ਸਵਾਲ ਸੀਗਾ ਤੁਹਾਡਾ, ਫੇਫੜੇ ਜਿਹੜੇ ਜਾਮ ਹੁੰਦੇ ਆ, ਹੁਣ ਫੇਫੜੇ ਜਾਮ ਤੇ ਫੇਫੜੇ ਖੁੱਲਣ ਦਾ ਜਿਹੜਾ ਕੁਦਰਤ ਦਾ ਨਿਯਮ ਹੈ ਉਹ ਆਟੋਮੈਟਿਕਲ ਹੈ। ਆਟੋਮੈਟਿਕਲ ਕੀ ਆ ਕਿ ਪੇਟ ਵਿੱਚ ਰਹਿੰਦਿਆਂ ਹੋਇਆ ਪੇਟ ਦੀਆਂ ਤਿੰਨ ਮਸਲਸ, ਐਬਡੋਮੀਨਲ ਓਬਲੀਕ, ਐਬਡੋਮੀਨਲ ਟ੍ਰਾਂਸਵਰਸ, ਐਬਡੋਮੀਨਲ ਵਰਟੀਕਲ, ਤਿੰਨ ਰੈਕਟਸ ਮਸਲ, ਜਿਹੜਾ ਤਿੰਨ ਤਰ੍ਹਾਂ ਦੇ ਸਾਡੇ ਮਸਲਸ ਨੇ ਔਰ ਐਕਸਟਰਨਲ ਤੇ ਇੰਟਰਨਲ ਇਹਨਾਂ ਦੀਆਂ ਬ੍ਰਾਂਚਾਂ ਕਹਿ ਲਓ ਜਾਂ ਲੇਅਰ ਹੈ। ਇਹਨਾਂ ਦੇ ਨਾਲ ਸਾਡਾ ਪੇਟ ਬਣਿਆ ਹੋਇਆ, ਇਹਨਾਂ ਤਿੰਨ ਮਸਲ ਦੇ ਹੇਠਾਂ ਇੱਕ ਸਾਡਾ ਮੈਂਬਰੇਨ ਲੱਗਿਆ ਜਿਹਨੂੰ ਅਸੀਂ ਪੇਰੀਟੋਨੀਅਮ ਕਹਿੰਦੇ ਹਾਂ। ਪੇਰੀਟੋਨੀਅਮ ਦੇ ਹੇਠਾਂ ਅਸੀਂ ਬੱਚੇਦਾਨੀ ਦੀ ਗੱਲ ਕਰਨੀ ਹੈ, ਬਾਕੀ ਛੱਡ ਦਿਓ। ਬੱਚੇਦਾਨੀ ਦੀ ਜਿਹੜੇ ਨੇ ਇਹਦੇ ਉੱਪਰ ਇੱਕ ਲੇਅਰ ਚੜਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਬਰਾਡ ਲਿਗਾਮੈਂਟ। ਬਰਾਡ ਲਿਗਾਮੈਂਟ ਦੇ ਹੇਠਾਂ ਮਸਕੂਲ ਲੇਅਰ ਹੈ ਬੱਚੇਦਾਨੀ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਮਾਇਓਮੈਟ੍ਰੀਅਮ। ਮਾਇਓਮੈਟ੍ਰੀਅਮ ਦੇ ਹੇਠਾਂ ਜਿਹੜਾ ਲੇਅਰ ਹੈਗਾ ਉਹਨੂੰ ਅਸੀਂ ਕਹਿੰਦੇ ਹਾਂ ਇੰਡੋਮੈਟ੍ਰੀਅਮ। ਔਰ ਇੰਡੋਮੈਟ੍ਰੀਅਮ ਦੇ ਵਿੱਚ ਇੱਕ ਗਲਾਫ ਚ ਲਪੇਟਿਆ ਹੋਇਆ ਬੱਚਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਐਮਨੀਓਨ। ਉਸ ਐਮਨੀਓਨ ਦੇ ਵਿੱਚ ਲਪੇਟਿਆ ਹੋਇਆ ਬੱਚਾ ਹੈ ਤੇ ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਜਾ ਰਹੀ ਹੈ ਜਿਹੜੀ ਮਾਂ ਵੱਲੋਂ ਖੂਨ ਲੈ ਕੇ ਆ ਰਹੀ ਤੇ ਉਸਨੂੰ ਦੇ ਰਹੀ ਹੈ। ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਹੈਗੀ ਹੈ ਜਿਹੜੀ ਬੱਚੇ ਦਾ ਵਾਪਸੀ ਆਇਆ ਖੂਨ, ਜਿਹਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ, ਦੋ ਹੁੰਦੀਆਂ ਨੇ, ਉਹ ਬੱਚੇ ਨੂੰ ਉਹ ਮਾਂ ਨੂੰ ਵਾਪਸ ਲੈ ਕੇ ਜਾ ਰਹੀ ਹੈਗੀ। ਹੁਣ ਇੰਨਾ ਸਾਰਾ ਕੁਝ ਅਡੰਬਰ ਹੋਣ ਕਰਕੇ ਸਾਡੇ ਇਨਵਾਇਰਨਮੈਂਟ ਦਾ ਜਿਹੜਾ ਪ੍ਰੈਸ਼ਰ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਹਮੇਸ਼ਾ ਰਹਿੰਦਾ। ਮੱਛੀ ਪਾਣੀ ਰਹਿੰਦੀ ਹੈ ਨਾ ਤੇ ਉਹਦਾ ਇਨਵਾਇਰਮੈਂਟ ਉਹ ਆ, ਉਹਦੇ ਚ ਜਿਉਂ ਸਕਦੀ ਹੈ। ਅਸੀਂ ਪਾਣੀ ਵਿਚ ਬਹੁਤੀ ਦੇਰ ਨਹੀਂ ਜਿਉਂ ਸਕਦੇ, ਸਾਨੂੰ ਉਥੋਂ ਓਨੀ ਆਕਸੀਜਨ ਨਹੀਂ ਮਿਲ ਸਕਦੀ ਜਿੰਨੀ ਚਾਹੀਦੀ ਹੈਗੀ। ਅਸੀਂ ਇਸ ਇਨਵਾਇਰਮੈਂਟ ਚ ਜਿਉਂ ਸਕਦੇ ਹਾਂ ਤੇ ਹੁਣ ਬੱਚੇ ਨੂੰ ਉਹ ਇਨਵਾਇਰਮੈਂਟ ਦਾ ਪ੍ਰੈਸ਼ਰ ਨਹੀਂ ਸੀ ਪੈ ਰਿਹਾ ਉਸ ਹਾਲਾਤ ਵਿਚ, ਉਹ ਸਿਰਫ ਮਾਂ ਦੇ ਆਸਰੇ ਤੇ ਸੀਗਾ। ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਜਦੋਂ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ, ਬੱਚਾ ਉਸੇ ਵੇਲੇ ਚੀਕਦਾ ਹੈ, ਪ੍ਰੈਸ਼ਰ ਇਕਦਮ ਸਡਨ ਝਟਕਾ ਲੱਗਿਆ ਔਰ ਉਹਦੇ ਚੀਕਣ ਦੇ ਨਾਲ ਬਾਹਰੀ ਪ੍ਰੈਸ਼ਰ ਦੀ ਹੈ ਆਕਸੀਜਨ ਜਿਹੜੀ ਹੈ ਉਹਦੇ ਅੰਦਰ ਜਾਂਦੀ ਹੈ ਔਰ ਉਹ ਫੇਫੜਿਆਂ ਵਿਚ ਵੜ ਜਾਂਦੀ। ਜਦੋਂ ਉਹ ਫੇਫੜਿਆਂ ਚ ਵੜਦੀ ਹੈ ਫੇਫੜੇ ਖੁੱਲ ਜਾਂਦੇ ਨੇ, ਬਲੈਡਰ ਚ ਇੱਕ ਵਾਰ ਫੂਕ ਮਾਰੀ ਖੁੱਲ ਗਿਆ ਔਰ ਉਹ ਇੱਕ ਸਿਸਟਮ ਜਿਹੜਾ ਚਾਲੂ ਹੋ ਜਾਂਦਾ ਹੈ ਔਰ ਉਹ ਸਿਸਟਮ ਦੇ ਚਾਲੂ ਹੋਣ ਨਾਲ ਦਿਲ ਦੇ ਵਿਚ ਤਾਂ ਆਲਰੇਡੀ ਹੀ ਰਸਤਾ ਪਲਮੋਨਰੀ ਆਰਟਰੀ ਦਾ ਬਣਿਆ ਹੋਇਆ ਸੀਗਾ, ਜਿਹੜਾ ਵਿਚਾਰਾ ਬੰਦ ਸੀ ਕਿਉਂਕਿ ਉਹਦਾ ਅੱਗੇ ਕੰਮ ਨਹੀਂ, ਉਹ ਬੰਦ ਗਲੀ ਸੀ, ਫੇਫੜਿਆਂ ਨੂੰ ਜਾ ਨਹੀਂ ਸੀ ਸਕਦਾ, ਉਹ ਬੰਦ ਲੱਗਾ ਸੀ, ਨਹੀਂ ਪਈ ਇੱਧਰ ਨਹੀਂ ਜਾ ਸਕਦਾ, ਅੱਗੇ ਰਸਤਾ ਹੈ ਨਹੀਂ। ਪਰ ਹੁਣ ਕੀ ਹੋਇਆ, ਹੁਣ ਰਸਤਾ ਖੁੱਲ ਗਿਆ। ਜਦੋਂ ਰਸਤਾ ਖੁੱਲ ਗਿਆ ਤੇ ਆਟੋਮੈਟਿਕਲੀ ਉਹ ਜਿਹੜਾ ਖੂਨ ਹੈ ਉਧਰ ਜਾਣਾ ਸ਼ੁਰੂ ਹੋ ਗਿਆ। ਇਹਨੂੰ ਵੇਖੋ, ਪਲਮੋਨਰੀ ਆਰਟਰੀ ਜਿਹੜੀ ਰਾਈਟ ਵੈਂਟਰੀਕਲ ਦੇ ਵਿੱਚੋਂ ਖੂਨ ਲੈ ਕੇ ਫੇਫੜਿਆਂ ਨੂੰ ਪਹੁੰਚਾਉਂਦੀ ਹੈ, ਪਹਿਲਾਂ ਬੰਦ ਸੀ ਕਿਉਂਕਿ ਫੇਫੜੇ ਬੰਦ ਸੀ ਔਰ ਉਸ ਤੋਂ ਬਾਅਦ ਉਹਦੇ ਹੇਠਾਂ ਇੱਕ ਵਾਲਵ ਲੱਗਿਆ ਹੋਇਆ ਜਿਹਨੂੰ ਅਸੀਂ ਸੈਮੀਲੂਨਰ ਵਾਲਵ ਕਹਿੰਦੇ ਹਾਂ। ਫੇਰ ਉਹਦੇ ਹੇਠਾਂ ਰਾਈਟ ਵੈਂਟਰੀਕਲ ਸੀਗਾ, ਰਾਈਟ ਵੈਂਟਰੀਕਲ ਉੱਪਰ ਤਿੰਨ ਪੜਾ ਜਿਵੇਂ ਪੁੜ ਹੁੰਦੇ ਨੇ ਦਰਵਾਜੇ ਦੇ, ਦੋ ਪੱਲੇ ਹੁੰਦੇ ਨੇ ਕਿਸੇ ਦੇ, ਤਿੰਨ ਪੱਲੇ ਹੁੰਦੇ ਨੇ, ਤਿੰਨ ਪੱਲਾ ਵਾਲਾ ਦਰਵਾਜਾ ਸੀਗਾ ਜਿਹੜਾ ਉੱਪਰ ਵਾਲੇ ਰਾਈਟ ਐਟਰੀਅਮ ਤੇ ਲੈਫਟ ਰਾਈਟ ਵੈਂਟਰੀਕਲ ਨੂੰ ਆਪਸ ਚ ਮਿਲਾਉਂਦਾ ਸੀ, ਪਰ ਬੰਦ ਪਿਆ ਸੀਗਾ, ਭਰਿਆ ਹੋਇਆ ਸੀਗਾ, ਕਿਉਂਕਿ ਉਹਦੇ ਚ ਅਗਾਂਹ ਜਾਣ ਵਾਲਾ ਰਸਤਾ ਹੀ ਹੈ ਨੀ ਸੀਗਾ। ਖੂਨ ਉਥੋਂ ਤੱਕ ਭਰਿਆ ਸੀ ਤੇ ਐਕਸਟਰਾ ਖੂਨ ਡੁੱਲ ਕੇ ਉਪਰੋਂ ਤੇ ਤੁਸੀਂ ਇਹ ਕਹਿ ਲਓ ਵੀ ਇੱਕ ਪੂਰੀ ਬਾਲਟੀ ਬਣ ਗਈ ਸੀ, ਇਹ ਡੁੱਲ ਕੇ ਖੱਬੇ ਪਾਸੇ ਜਾ ਰਿਹਾ ਸੀ, ਉਹਦੇ ਨਾਲ ਬੱਚੇ ਦਾ ਕੰਮ ਚੱਲ ਰਿਹਾ ਸੀਗਾ। ਤੇ ਹੁਣ ਕੀ ਹੋਇਆ, ਹੁਣ ਇਹ ਖੂਨ ਜਾਣਾ ਸ਼ੁਰੂ ਹੋ ਗਿਆ। ਤੇ ਜੇ ਕਿਸੇ ਬਾਲਟੀ ਦੇ ਤੁਸੀਂ ਹੇਠਾਂ ਥੱਲੇ ਨੂੰ ਥੱਲੇ ਨੂੰ ਸੁਰਾਖ ਕਰਦੇ ਹੋ ਤੇ ਆਟੋਮੈਟਿਕਲੀ ਜਿਹੜਾ ਬਾਲਟੀ ਚੋਂ ਬਾਹਰ ਡੁੱਲ ਰਿਹਾ ਸੀ ਉਹ ਨਹੀਂ ਡੁੱਲੇਗਾ ਨਾ। ਅਲਟੀਮੇਟਲੀ ਉਹ ਜਿਹੜਾ ਫੋਰਾਮਿਨ ਓਵਲ ਹੈਗਾ ਹੈ ਉਹ ਆਮ ਤੌਰ ਤੇ ਬੰਦ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਕੁਦਰਤ ਨੇ ਸਾਡੀ ਬਾਡੀ ਦੇ ਵਿਚ ਇੱਕ ਕੰਟ੍ਰੈਕਸ਼ਨ ਸਿਸਟਮ ਆਟੋਮੈਟਿਕ ਪਾਇਆ ਹੋਇਆ। ਸਾਡੇ ਹੱਥ ਚ ਮਾਂ ਦੇ ਪੇਟ ਚ ਰਹਿੰਦੇ ਆ, ਐ ਇਕੱਠੇ ਹੋਏ ਹੁੰਦੇ ਨੇ, ਹਰ ਚੀਜ਼ ਫਲੈਕਸ਼ਨ ਦੇ ਵਿਚ ਰਹਿੰਦੀ ਹੈ, ਹਰ ਮਸਲ ਜਿਹੜਾ ਹੈ ਕੰਟ੍ਰੈਕਸ਼ਨ ਦੇ ਵਿਚ ਰਹਿੰਦਾ ਹੈਗਾ ਆ। ਔਰ ਇਸੇ ਕਰਕੇ ਹੀ ਉਹ ਜਿਹੜਾ ਫੋਰਾਮਿਨ ਓਵਲ ਹੈ ਉਹ ਜਿਹੜੀ ਦੀਵਾਰ ਹੈਗੀ ਹੈ ਐਟਰੀਓ ਵੈਂਟਰੀਕੁਲਰ ਸੈਪਟਮ ਵੀ ਦੋਹਾਂ ਆਰਟਰੀਆਂ ਨੂੰ ਵੱਖਰੇ ਕਰਦੀ ਹੈ, ਆਰਟਰੀਅਮ ਨੂੰ ਵੀ ਔਰ ਦੋਹਾਂ ਵੈਂਟਰੀਕਲ ਨੂੰ ਵੀ ਵੱਖਰੇ ਕਰਦੀ ਹੈ, ਇੱਕ ਸਾਂਝੀ ਦੀਵਾਰ ਹੈਗੀ ਹੈ। ਉਸ ਦੀਵਾਰ ਚ ਜਿਹੜਾ ਸੁਰਾਖ ਸੀਗਾ ਉਹਦਾ ਹੁਣ ਕੰਮ ਨਹੀਂ ਰਹਿ ਗਿਆ, ਉਹ ਹੌਲੀ ਹੌਲੀ ਬੰਦ ਕੰਟਰੈਕਟ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਬੰਦ ਹੋ ਜਾਂਦਾ ਨਿਯਮਤ ਸਮੇਂ ਦੇ ਵਿਚ। ਉਹਨੂੰ ਅਸੀਂ ਕਹਿੰਦੇ ਹਾਂ ਵੀ 6 ਮਹੀਨੇ ਚ ਬੰਦ ਹੋ ਜਾਂਦਾ, ਕਈਆਂ ਦੇ 18 ਮੰਥਸ ਤੱਕ ਵੀ ਬੰਦ ਨਹੀਂ ਹੁੰਦਾ। ਕਈਆਂ ਵਾਸਤੇ ਅੱਜ ਕੱਲ ਸਾਨੂੰ ਸਰਜਰੀ ਦੀ ਲੋੜ ਪੈਂਦੀ ਹੈ, ਕਿਉਂਕਿ ਹੁਣ ਬੱਚੇ ਦੀ ਲੋੜ ਆਕਸੀਜਨ ਦੀ ਵੱਧ ਗਈ, ਬੱਚੇ ਦੀ ਲੋੜ ਖੁਰਾਕ ਤਾਂ ਬਾਹਰ ਉਹਨੂੰ ਆਣੀ ਸ਼ੁਰੂ ਹੋ ਗਈ, ਦੁੱਧ ਹੋਰ ਜੋ ਵੀ ਕੁਛ ਅਸੀਂ ਦੇਣਾ ਸ਼ੁਰੂ ਕਰਤਾ, ਪਰ ਆਕਸੀਜਨ ਦੀ ਲੋੜ ਉਹਦੀ ਪੂਰੀ ਨਹੀਂ ਹੋ ਰਹੀ, ਕਿਉਂਕਿ ਇਸ ਪਾਸਿਓਂ ਜਿਹੜਾ ਮਿਕਸ ਖੂਨ ਆ ਰਿਹਾ ਹੈਗਾ ਆ ਆਂਤਰੀਆਂ ਚੋਂ ਇਕੱਠਾ ਹੋ ਕੇ ਉਹ ਲਿਵਰ ਚ ਜਾ ਰਿਹਾ ਸੀਗਾ, ਉਹ ਫਿਰ ਹੁਣ ਐਟਰੀਅਮ ਚ ਆ ਰਿਹਾ ਸੀਗਾ, ਬਾਕੀ ਸਰੀਰ ਚੋਂ ਵੀ ਇਕੱਠਾ ਹੋ ਰਿਹਾ ਸੀ। ਇਹ ਮਿਕਸਡ ਹੋਇਆ ਖੂਨ ਹਜੇ ਵੀ ਖੱਬੇ ਪਾਸੇ ਜਾ ਰਿਹਾ ਹੈਗਾ, ਤੇ ਜਦੋਂ ਐਸਾ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਆ ਆਟੋਮੈਟਿਕਲੀ ਜਿਹੜੀ ਅਸੀਂ ਸਪਲਾਈ ਕਰਨੇ ਆ ਉਹ ਤਾਂ ਵੀ ਅਡਲਟਰੇਸ਼ਨ ਹੋ ਗਈ ਨਾ। ਹਾਂਜੀ, ਖੰਡ ਦੇ ਵਿੱਚ ਕੁਛ ਹੋਰ ਮਿਲਾ ਕੇ ਤੁਸੀਂ ਭੇਜ ਰਹੇ ਹੋ, ਹਲਦੀ ਦੇ ਵਿੱਚ ਤੁਸੀਂ ਕੁਛ ਹੋਰ ਮਿਲਾ ਕੇ ਭੇਜ ਰਹੇ ਹੋ ਤੇ ਉਹਨੇ ਫਿਰ ਉਹ ਕੰਮ ਤੇ ਨਹੀਂ ਨਾ ਕਰਨਾ। ਸੋ ਇਸੇ ਕਰਕੇ ਇਹ ਬੱਚੇ ਜਿਹੜੇ ਇਸ ਟਾਈਪ ਦੇ ਹੁੰਦੇ ਨੇ ਉਹ ਵੀਕ ਹੁੰਦੇ ਨੇ, ਔਰ ਖਾਸ ਤੌਰ ਤੇ ਜਿਹਨੂੰ ਅਸੀਂ ਕਹਿੰਦੇ ਕੰਜੈਨੀਟਲ ਹਾਰਟ ਡਿਜ਼ੀਜ਼,
0: ਜੀ
2: ਬਚਪਨ ਤੋਂ ਲੈ ਕੇ ਹੀ ਜਿਹੜਾ ਡਿਫੈਕਟ ਸੀ ਉਹ ਰਹਿ ਗਿਆ। ਔਰ ਇਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਆਮ ਤੌਰ ਤੇ ਤੁਸੀਂ ਵੇਖੋਗੇ, ਅੱਜ ਜੀ ਮੈਂ ਕਲਾ ਪੈਗੀ ਨੇਲ ਦੀ ਗੱਲ ਕਰੀ ਸੀ ਨਾ ਕਿ ਜਿਵੇਂ ਤੁਹਾਡੀ ਮੂੰਹ ਦੀ ਬਿਮਾਰੀ ਹੁੰਦੀ ਹੈ, ਇਹ ਤੁਹਾਡੀ ਮੂੰਹ ਦੀ ਬਿਮਾਰੀ ਵਰਗੇ ਉਹਦੇ ਨਹੁੰ ਹੋਣਗੇ, ਨਹੁੰ ਨੀਲੇ ਹੋਣਗੇ, ਬੁੱਲ ਨੀਲੇ ਹੋਣਗੇ, ਜੇ ਗੁੱਟ ਤੁਸੀਂ ਉਹਦੇ ਐ ਲਿਪਸ ਹੋਣ ਪਾਸੇ ਕਰਕੇ ਵੇਖੋਗੇ ਤੇ ਉਹ ਵੀ ਕਾਲੇ ਹੋਣਗੇ, ਅੱਖਾਂ ਦੇ ਹੇਠਾਂ ਵੀ ਉਹਦੇ ਕਾਲੇ ਘੇਰੇ ਹੋਣਗੇ, ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ ਥਾਂ ਥਾਂ ਤੇ ਜਿਹੜੇ ਵਿਜ਼ੀਬਲ ਥਾਂ ਹੈਗੇ ਨੇ ਉਥੋਂ ਅਸੀਂ ਇਹ ਵੇਖ ਸਕਦੇ ਹਾਂ ਵੀ ਇਸ ਬੱਚੇ ਦੀ ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਥਕਾਵਟ ਆ, ਆਕਸੀਜਨ ਪੂਰੀ ਨਹੀਂ ਹੋ ਰਹੀ ਫਿਰ ਭੁੱਖ ਵੀ ਉਹਦੀ ਨਹੀਂ ਲੱਗਦੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਜਿਹੜੀ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਉਹ ਪੂਰੀ ਨਹੀਂ ਹੋ ਰਹੀ। ਸੋ ਇਸ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਉਸ ਵੇਲੇ ਇਸ ਚੀਜ਼ ਦੀ ਮੰਗ ਕਰਦਾ ਆ ਭਈ ਇਹਦਾ ਅਸੀਂ ਡਾਇਗਨੋਸ ਕਰੀਏ, ਜਾਣੀਏ ਵੀ ਕੀ ਹੈ, ਜੋ ਉਹਦੀਆਂ ਨਿਸ਼ਾਨੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ, ਕਿਹਾ ਭਾਈ ਨੇਲ ਵਾਲੀ ਔਰ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਹਾਂ। ਔਰ ਇਹ ਕੰਜੈਨੀਟਲ ਡਿਫੈਕਟ ਆਮ ਤੌਰ ਤੇ ਬੱਚਿਆਂ ਦੇ ਵਿਚ ਹੁੰਦਾ ਹੈ, ਪਰ ਇਹ ਨਹੀਂ ਹੈਗਾ ਕਿ ਬੰਦਿਆਂ ਚ ਹੁੰਦਾ ਨਹੀਂ ਗਾ, ਬੰਦਿਆਂ ਚ ਵੀ ਹੋ ਸਕਦਾ ਹੈ, ਕਿਸੇ ਹੋਰ ਕਾਰਨ ਵੀ ਰੈਪਚਰ ਹੋ ਸਕਦਾ ਹੈ, ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਚੱਲਦਾ ਚੱਲਦਾ, ਕਿਉਂਕਿ ਅੱਜ ਤੁਹਾਨੂੰ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ, ਪਹਿਲਾਂ ਤੇ ਅਸੀਂ ਨਹੀਂ ਸੀ ਨਾ, ਅੱਜ ਕੱਲ ਤਾਂ ਹਰ ਅੰਗ ਸਰੀਰ ਦਾ ਅਸੀਂ ਖੋਲ ਕੇ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਔਰ ਨਹੀਂ ਸੀ ਤੇ ਉਸ ਵੇਲੇ ਵੱਡਿਆਂ ਦੇ ਵਿਚ ਵੀ ਇਹੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਸੀ, ਔਰ ਫੇਰ ਉਹਦੇ ਨਾਲ ਜਿਹੜਾ ਬਲੱਡ ਹੁਣ ਦੂਸਰੇ ਪਾਸੇ ਫੇਫੜਿਆਂ ਦੇ ਵਿਚ ਜਾਂਦਾ ਸੀ ਤੇ ਆ ਰਿਹਾ ਹੈ, ਜਾਂਦਾ ਸੀ ਤੇ ਆ ਰਿਹਾ ਹੈ, ਉਹ ਹੁਣ ਉਨੀ ਆਕਸੀਜਨ ਨਹੀਂ ਲੈ ਕੇ ਆ ਰਿਹਾ ਕਿਉਂਕਿ ਸਾਰਾ ਜਾ ਹੀ ਨਹੀਂ ਰਿਹਾ, ਗਿਣਤੀ ਦਾ ਬਲੱਡ ਉਹਦੇ ਚ ਜਾ ਰਿਹਾ ਹੈਗਾ ਤੇ ਉਹਨਾਂ ਕੀ ਆਕਸੀਜਨ ਲੈ ਕੇ ਆ ਰਿਹਾ, ਬਾਕੀ ਸਾਰੇ ਸਰੀਰ ਚ ਰਲਿਆ ਮੇਰਾ ਖੂਨ ਇਹਦੇ ਚ ਮਿਕਸ ਹੋ ਰਿਹਾ, ਸੋ ਲੋੜ ਪੂਰੀ ਨਹੀਂ ਕਰਦਾ, ਜਿਸ ਕਰਕੇ ਆਮ ਤੌਰ ਤੇ ਇੱਕ ਹੋਰ ਸਿਮਟਮ ਪੈਦਾ ਹੁੰਦਾ ਸ਼ਾਰਟ ਡਰਾਈ ਕਫ, ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਸ਼ਾਰਟ ਡਰਾਈ ਕਫ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਆਕਸੀਜਨ ਦਾ ਮਤਲਬ ਕੀ ਹੈ ਕਿ ਜੇ ਸਰੀਰ ਚ ਸਾਡੀ ਆਕਸੀਜਨ ਤੇ ਜਿਵੇਂ ਸਭ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਤੇ ਹੋਰ ਜਿੰਨੀਆਂ ਵੀ ਗੈਸਾਂ ਨੇ ਨਾ ਸਾਡੇ ਸਰੀਰ ਚ ਇੱਕ ਰੇਸ਼ੋ ਹੈਗੀ, ਜਦੋਂ ਉਹ ਰੇਸ਼ੋ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਟਾਇਰਡ ਫੀਲ ਕਰ ਲਿਆ ਤੇ ਫਿਰ ਅਸੀਂ ਸੌ ਜਾਂਦੇ ਹਾਂ, ਰਿਲੈਕਸ ਹੋ ਜਾਂਦਾ, ਜੇ ਹੋਰ ਕੋਈ ਬਿਮਾਰੀ ਨਹੀਂ ਤਾਂ ਰਿਲੈਕਸ ਹੋ ਜਾਂਦਾ, ਤੇ ਜਦੋਂ ਅਸੀਂ ਪੂਰੀ ਤਰ੍ਹਾਂ ਨੀਂਦ ਸੌ ਲੈਂਦੇ ਹਾਂ ਤੇ ਉਸ ਤੋਂ ਬਾਅਦ ਉੱਠਦੇ ਹਾਂ ਤੇ ਅਸੀਂ ਫਰੈਸ਼ ਹੁੰਦੇ ਹਾਂ, ਕਿਉਂਕਿ ਉਸ ਵੇਲੇ ਕਾਰਵਾਈ ਘੱਟ ਹੋ ਰਹੀ ਹੈ, ਆਕਸੀਜਨ ਦੇ ਲਈ ਆਕਸੀਜਨ ਦੀ ਘੱਟ ਲੋੜ ਹੁੰਦੀ ਹੈ ਤੇ ਚਲੋ ਜਿੰਨੇ ਵੀ ਸੀ ਉਹਦੇ ਨਾਲ ਸਾਡਾ ਕੰਮ ਚੱਲਦਾ ਸੀਗਾ ਤੇ ਅਸੀਂ ਇੱਕ ਵਾਰ ਠੀਕ ਮਹਿਸੂਸ ਕਰਨੇ ਆ ਪਰ ਮੰਜੇ ਤੋਂ ਉੱਠੇ ਆ ਥੋੜਾ ਬਹੁਤ ਚੱਲੇ ਆ ਬਰੱਸ਼ ਕੀਤਾ ਥਕਾਵਟ ਹੋ ਗਈ ਹੈ ਹੋਰ ਕੰਮ ਕੀਤੇ ਨੇ ਥਕਾਵਟ ਹੋ ਗਈ ਹੈ ਵੱਡੇ ਬੰਦਿਆਂ ਨੂੰ ਵੀ ਅਗਰ ਇਹ ਫੋਰਾਮਿਨ ਓਵਲ ਬੰਦ ਨਹੀਂ ਹੋਇਆ ਤੇ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਆ ਉਸ ਹਾਲਾਤ ਦੇ ਵਿੱਚ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ ਉਸ ਹਾਲਾਤ ਵਿਚ ਉਹਨਾਂ ਦੀ ਬਾਡੀ ਡਿਵੈਲਪਮੈਂਟ ਨਹੀਂ ਹੁੰਦੀ ਤੇ ਬਾਡੀ ਡਿਵੈਲਪਮੈਂਟ ਜਦੋਂ ਮੈਂ ਇੱਕ ਲਫ਼ਜ਼ ਕਹਿ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਹੀ ਕੰਮ ਨਹੀਂ ਨੌ ਸਿਸਟਮ ਨੇ ਤੇ ਨਵਾਂ ਸਿਸਟਮਾਂ ਦੇ ਵੱਖਰੇ ਵੱਖਰੇ ਕੰਮ ਨੇ ਸਾਰੇ ਕੰਮ ਹੀ ਸਲੋ ਹੋ
0: ਜਾਣਗੇ
2: ਇਸ ਕਰਕੇ ਇਹ ਜਿਹੜਾ ਤੁਹਾਡਾ ਸਵਾਲ ਸੀਗਾ ਜਿਹੜਾ ਫੇਫੜਿਆਂ ਵਾਲਾ ਸੀਗਾ ਇਹ ਕਈ ਵਾਰ ਐਸਾ ਹੁੰਦਾ ਕਿ ਕਈ ਇੱਕ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿਚ ਉਹ ਐਲਵਲਾਈਜ ਖੁੱਲਦੀ ਹੀ ਨਹੀਂ ਕਈ ਐਸੇ ਪ੍ਰੋਗਰਾਮ ਹੈਗੇ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਸੈਮੀਲੂਨਰ ਵਾਲਵ ਦੱਸਿਆ ਜਿਹਦਾ ਰਾਈਟ ਵੈਂਟ੍ਰੀਕਲ ਜੋ ਖੂਨ ਪਲਮੋਨਰੀ ਆਰਟਰੀ ਨੂੰ ਦਿੰਦਾ ਆ ਤੇ ਪਲਮੋਨਰੀ ਆਰਟਰੀ ਫਿਰ ਦੋ ਫੇਫੜਿਆਂ ਨੂੰ ਦੋ ਹਿੱਸਿਆਂ ਚ ਵੰਡ ਕੇ ਸਪਲਾਈ ਕਰਦੀ ਹੈ ਔਰ ਉਹ ਵਾਲਵ ਹੀ ਨਹੀਂ ਖੁੱਲਦਾ ਹਾਂਜੀ ਜੰਗ ਲੱਗ ਗਿਆ ਟੈਮ ਫਿਰ ਤੇ ਖੁੱਲਿਆ ਨੀਗਾ ਜੰਗ ਲੱਗ ਗਿਆ ਹੁਣ ਖੋਲਿਆ ਨੀ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬੱਚੇ ਦੇ ਸਰੀਰ ਵਿਚ ਵਾਪਰਦੀਆਂ ਨੇ ਤੇ ਸਿਮਟਮ ਉਹਦੇ ਮੈਂ ਤੁਹਾਨੂੰ ਦੱਸ ਦਿੱਤੇ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਕੰਮ ਨਹੀਂ ਕਰ ਸਕਦੇ ਥਕਾਵਟ ਹੁੰਦੀ ਹੈ ਐਕਸਰਸਾਈਜ਼ ਨਹੀਂ ਕਰ ਸਕਦੇ ਪਲਸ ਉਹਨਾਂ ਦੀ ਜਿਹੜੀ ਹੈ ਜ਼ਿਆਦਾਤਰ ਆਮ ਤੌਰ ਤੇ 70-80 ਨਹੀਂ ਹੋਏਗੀ 90-100 ਦੇ ਨੇੜੇ ਚੱਲਦੀ ਹੋਏਗੀ ਔਰ ਸੁਭਾਅ ਉਹਨਾਂ ਦਾ ਚਿੜਚਿੜਾ ਹੋਏਗਾ ਔਰ ਹਾਰਟ ਬੀਟ ਜਿਹੜੀ ਉਹ ਜ਼ਿਆਦਾ ਹੋਏਗੀ ਆਮ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਵਾਪਸੀ ਵਾਲਾ ਖੂਨ ਵੀ ਪੂਰਾ ਨਹੀਂ ਜਾ ਸਕੇਗਾ ਜਿਸ ਕਰਕੇ ਲੱਤਾਂ ਤੇ ਪੈਰਾਂ ਤੇ ਗਿੱਟਿਆਂ ਤੇ ਸੋਜ ਹੋਣੀ ਆਮ ਤੌਰ ਤੇ ਸੁਭਾਵਿਕ ਜਿਹੀ ਗੱਲ ਹੈਗੀ ਹੈ ਇਹ ਐਸਾ ਹੋਣਾ ਸ਼ੁਰੂ ਹੋ ਜਾਏਗਾ ਸੋ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਵੈਸੇ ਮੈਂ ਇਹਨੂੰ ਅੱਗੇ ਚੱਲ ਕੇ ਦੱਸਣਾ ਸੀਗਾ ਕਿਉਂਕਿ ਮੈਂ ਪਹਿਲਾਂ ਇਹ ਦੱਸਣਾ ਸੀਗਾ ਵੀ ਹਾਰਟ ਦਾ ਅਟੈਕ ਜਿਹੜਾ ਹੁੰਦਾ ਅਸੀਂ ਉਹਨੂੰ ਕੀ ਕਹਿੰਦੇ ਹਾਂ ਹਾਂਜੀ ਕਾਹਦੇ ਕੀ ਹੁੰਦੇ ਨੇ ਤੇ ਫਿਰ ਮੈਂ ਦੱਸਣਾ ਸੀ ਵੀ ਖੱਬੇ ਪਾਸੇ ਹਾਰਟ ਅਟੈਕ ਹੋ ਸਕਦਾ ਖੱਬੇ ਪਾਸੇ ਦਾ ਹਾਰਟ ਫੇਲੀਅਰ ਹੁੰਦਾ ਸੱਜੇ ਪਾਸੇ ਦਾ ਹਾਰਟ ਫੇਲੀਅਰ ਅਸੀਂ ਵੱਖ ਵੱਖ ਕਿਉਂ ਕਰਕੇ ਵੇਖਦੇ ਹਾਂ ਪਹਿਲਾਂ ਤੇ ਮੈਂ ਸਾਰੇ ਸਿਮਟਮ ਉਹ ਦੱਸਦੇ ਨੇ ਨਾ ਹਾਰਟ ਫੇਲ ਹੋ ਗਿਆ ਜੀ ਜਾਂ ਫੇਫੜਿਆਂ ਚ ਕੁਝ ਵੀ ਹੋ ਗਿਆ ਸਧਾਰਨ ਸਿਮਟਮ ਕੀ ਹੋਣੇ ਆ ਫੇਰ ਆਪਾਂ ਪਹੁੰਚ ਗਏ ਤੁਹਾਡੇ ਸਵਾਲ ਕਰਕੇ ਸਿੱਧੇ ਹਾਰਟ ਦੇ ਪਹੁੰਚ ਗਏ ਔਰ ਉਹ ਬੱਚੇ ਦੀ ਕੰਡੀਸ਼ਨ ਮੈਂ ਤੁਹਾਡੇ ਸਾਹਮਣੇ ਕਲੀਅਰ ਕਰ ਦਿੱਤੀ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਜਿਸ ਕਰਕੇ ਬੱਚਿਆਂ ਦੇ ਫੇਫੜੇ ਜਿਹੜੇ ਨੇ ਉਹ ਖੁੱਲੇ ਨਹੀਂ ਹੁੰਦੇ ਬਾਹਰ ਖੁੱਲ ਜਾਂਦੇ ਨੇ ਤੇ ਫਿਰ ਉਹਦੇ ਵਿੱਚ ਰੈਜ਼ੀਡੂਅਲ ਏਅਰ ਕੁਝ ਨਾ ਕੁਝ ਰਹਿ ਹੀ ਜਾਂਦੀ ਹੈ ਤਾਂ ਕਿ ਉਹ ਪਕਾਨਾ ਫੁੱਲਣ ਯੋਗ ਹੋਵੇ ਉਹਦਾ ਮੂੰਹ ਖੁੱਲਿਆ ਰਹਿ ਜਾਵੇ ਤੇ ਬਾਹਰੋਂ ਜਦੋਂ ਹੈਵੀ ਆਕਸੀਜਨ ਡਿੱਗੇ ਇਹਦੇ ਮੂੰਹ ਵਿੱਚ ਚਲੀ ਜਾਵੇ
0: ਠੀਕ
2: ਹੈ ਸੋ ਇਸ ਕਰਕੇ ਇਹ ਪਰਪਸ ਜਿਹੜਾ ਇਸ ਤਰ੍ਹਾਂ ਇਸਦਾ ਸੋਲਵ ਹੁੰਦਾ ਰਹਿੰਦਾ ਹੈਗਾ ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੱਚੇ ਵੀਕ ਹੁੰਦੇ ਨੇ ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਆਮ ਲੋਕਾਂ ਦੇ ਮੁਤਾਬਕ ਹੁੰਦੀ ਭਾਵੇਂ ਵੱਡਾ ਵੀ ਹੋ ਗਿਆ ਹੋਵੇ ਔਰ ਇਸ ਦੇ ਵਿੱਚ ਜਿਹੜੇ ਬਹੁਤੇ ਲੋਕਾਂ ਦੀ ਏਜ ਹੈ ਨਾ ਹੁਣ ਜਿਵੇਂ ਆ ਸਾਡੀ ਐਵਰੇਜ ਏਜ ਜਿਹੜੀ ਹੈ ਉਹ 70 ਸਾਲ ਦੇ ਪਹੁੰਚ ਹੀ ਗਈ ਹੈ ਨਾ ਇਹ ਬੱਚੇ ਆਮ ਤੌਰ ਤੇ 40-50 ਦੇ ਅੰਦਰ ਅੰਦਰ ਇਹਨਾਂ ਦੀ ਡੈਥ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਉਸ ਵੇਲੇ ਐਗਜ਼ਰਸ਼ਨ ਨੂੰ ਪੂਰਾ ਕਰ ਹੀ ਨਹੀਂ ਰਿਹਾ ਜਿੰਨਾ ਕੰਮ ਹੋਣਾ ਚਾਹੀਦਾ ਹੋ ਹੀ ਨਹੀਂ ਰਿਹਾ ਜਿੰਨੀ ਡਿਮਾਂਡ ਹੈ ਉਹਦੀ ਹੋਣੀ ਆਕਸੀਜਨ ਮਿਲ ਹੀ ਨਹੀਂ ਰਹੀ ਹੈਗੀ ਔਰ ਚੱਲਦੇ ਚੱਲਦੇ ਡੈਫੀਸ਼ੀਐਂਸੀ ਪੈਦਾ ਹੁੰਦਿਆਂ ਅਲਟੀਮੇਟਲੀ ਉਹ ਇੰਨੀ ਕਮੀ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਦਾ ਸਰੀਰ ਉਸ ਨੂੰ ਜਵਾਬ ਦੇ ਜਾਂਦਾ ਸੋ ਇਹ ਸਾਰੀਆਂ ਕੋਲਡ ਸਵੈਟਿੰਗ ਵਗੈਰਾ ਹੋਣੀ ਰੇਲੀਆਂ ਆਉਣੀਆਂ ਮੂੰਹ ਸੁੱਕਣਾ ਨੌਵਾਂ ਦੀ ਗੱਲ ਮੈਂ ਦੱਸਦੀ ਅੱਖਾਂ ਦੀ ਗੱਲ ਦੱਸਦੀ ਲਿਪਸ ਦੀ ਗੱਲ ਦੱਸਦੀ ਇਹ ਸਾਰੀ ਗੱਲ ਜਿਹੜੀ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹਨੂੰ ਅਸੀਂ ਕਹਿੰਦੇ ਕੰਜੈਨੀਟਲ ਹਾਰਟ ਡਿਫੈਕਟ ਕਿਸੇ ਮਾਂ ਦੇ ਕੋਲ ਰਹਿ ਗਿਆ ਸੀ ਪਰ ਹੁਣ ਇੱਕ ਹੁੰਦਾ ਆ ਕੰਜੈਸਟਿਵ ਹਾਰਟ ਫੇਲੀਅਰ ਹੁਣ ਕੰਜੈਸ਼ਨ ਦਾ ਮਤਲਬ ਹੀ ਸਹੀ ਸਮਝੇ ਵੀ ਬਹੁਤ ਇਕੱਠ ਹੋ ਗਿਆ ਕਿਸੇ ਥਾਂ
0: ਬਿਲਕੁਲ ਜਾਮ ਲੱਗ ਗਿਆ ਜਿਹਨੂੰ ਕਹਿੰਦੇ ਆਪਾਂ ਟ੍ਰੈਫਿਕ ਜਾਮ ਲੱਗ ਗਿਆ
2: ਟ੍ਰੈਫਿਕ ਜਾਮ ਲੱਗ ਗਈ ਹੁਣ ਟ੍ਰੈਫਿਕ ਜਾਮ ਲੱਗ ਗਈ ਤਾਂ ਮਤਲਬ ਸਾਡੇ ਸਾਹਮਣੇ ਦੋ ਹੈ ਇੱਕ ਤਾਂ ਇਹ ਆ ਭਈ ਜਿਹੜਾ ਖੂਨ ਵਾਪਸੀ ਵਾਲਾ ਆ ਰਿਹਾ ਸੀ ਉਹ ਨਹੀਂ ਆ ਰਿਹਾ
0: ਜੀ
2: ਉਹਨੂੰ ਕਿਤੇ ਜਾਮ ਲੱਗ ਗਿਆ ਜਿਹਦੇ ਕਰਕੇ ਹਾਰਟ ਨੂੰ ਖੂਨ ਸਪਲਾਈ ਨਹੀਂ ਹੋ ਰਿਹਾ ਰਾਈਟ ਸਾਈਡਡ ਹਾਰਟ ਫੇਲੀਅਰ ਠੀਕ ਹੈ ਦੂਸਰਾ ਇਹ ਆ ਭਈ ਹਾਰਟ ਦੇ ਸਰਕੂਲੇਸ਼ਨ ਚ ਚੱਲ ਕੇ ਖੂਨ ਖੱਬੇ ਪਾਸੇ ਜਾਣਾ ਸੀ ਉਹ ਪਲਮੋਨਰੀ ਆਰਟਰੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਸੈਮੀਲੂਨਰ ਵਾਲਵ ਲੱਗਾ ਹੋਇਆ ਉਹਦੇ ਵਿਚ ਕੋਈ ਡਿਫੈਕਟ ਸੀ ਤੇ ਉਹ ਫੇਫੜਿਆਂ ਨੂੰ ਖੂਨ ਜਾਣ ਹੀ ਨਹੀਂ ਦਿੰਦਾ ਸਖ਼ਤ ਹੋ ਗਿਆ ਦਰਵਾਜ਼ਾ ਸਖ਼ਤ ਹੋ ਗਿਆ ਖੁੱਲਦਾ ਨਹੀਂ ਜੇਤੀ ਛੇਤੀ ਖੁੱਲਦਾ ਨੀ, ਛੇਤੀ ਬੰਦ ਨੀ ਹੁੰਦਾ, ਜਿਹਦੇ ਕਰਕੇ ਫੇਫੜਿਆਂ ਨੂੰ ਖੂਨ ਨੀ ਜਾ ਰਿਹਾ। ਤੇ ਜਦੋਂ ਇਹੋ ਜਿਹੀ ਕੰਡੀਸ਼ਨ ਹੁੰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰ ਟੈਂਸ਼ਨ। ਕਿ ਉਹ ਰਸਤਾ ਜਿਹੜਾ ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾ ਰਿਹਾ ਹੈਗਾ ਆ, ਉਹ ਨਾਲੀ ਉਹਦਾ ਨਾਂ ਹੈ ਪਲਮੋਨਰੀ ਆਰਟਰੀ। ਆਰਟਰੀ ਇਸ ਕਰਕੇ ਕਹਿੰਦੇ ਕਿ ਖੂਨ ਦਿਲ ਤੋਂ ਬਾਹਰ ਜਾ ਰਹੀ ਹੈ। ਜਿੰਨੀਆਂ ਵੀ ਚੀਜ਼ਾਂ ਦਿਲ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ। ਜਿੰਨੀਆਂ ਦਿਲ ਦੇ ਵਿੱਚ ਵਾਪਸ ਆਉਂਦੀਆਂ ਨੇ ਉਦੋਂ ਉਹਨੂੰ ਅਸੀਂ ਵੇਨਸ ਕਹਿੰਦੇ ਹਾਂ। ਭਾਵੇਂ ਕਿ ਉਹ ਫਰੈਸ਼ ਖੂਨ, ਕਿਉਂਕਿ ਜਿਹੜੀਆਂ ਫੇਫੜਿਆਂ ਵਿੱਚੋਂ ਖੂਨ ਲੈ ਕੇ ਵਾਪਸ ਆ ਰਹੀਆਂ ਨੇ, ਚਾਰ ਨਾਲੀਆਂ ਹੁੰਦੀਆਂ ਨੇ ਜਿਹੜੀਆਂ ਲੈਫਟ ਐਟਰੀਅਮ ਚ ਪੈਂਦੀਆਂ ਨੇ, ਉਹ ਲੈ ਕੇ ਤਾਂ ਹੁਣ ਫਰੈਸ਼ ਖੂਨ ਹੋ ਗਿਆ ਨਾ, ਆਕਸੀਜਨ ਆ ਗਈ ਨਾ ਉਹਦੇ ਨਾਲ, ਪਰ ਅਸੀਂ ਫਿਰ ਵੀ ਉਹਨੂੰ ਵੇਨ ਹੀ ਕਹਿੰਦੇ ਹਾਂ। ਕਿਉਂ? ਕਿਉਂਕਿ ਇੱਥੇ ਅਸੀਂ ਇਹ ਰੂਲ ਅਪਲਾਈ ਕਰਦੇ ਹਾਂ ਕਿ ਬਾਹਰੋਂ ਆਉਣ ਵਾਲੀਆਂ ਜਿੰਨੀਆਂ ਵੀ ਨਾੜੀਆਂ ਹਨ ਖੂਨ ਚ ਦਾਖਲ ਹੋਣ, ਹਾਰਟ ਚ ਦਾਖਲ ਹੋਣ ਵਾਲੀਆਂ, ਉਹ ਸਾਰੀਆਂ ਵੇਨਸ ਹਨ। ਔਰ ਜਿੰਨੀਆਂ ਵੀ ਹਾਰਟ ਚੋਂ ਰਿਲੀਜ਼ ਹੋ ਕੇ ਬਾਹਰ ਜਾਣ ਵਾਲੀਆਂ ਨੇ, ਭਾਵੇਂ ਪਲਮੋਨਰੀ ਆਰਟਰੀ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ, ਪਰ ਕਹਾਂਗੇ ਇਹਨੂੰ ਅਸੀਂ ਆਰਟਰੀ ਹੀ। ਇਸ ਆਰਟਰੀ ਦੇ ਵਿਚ ਬਲੋਕੇਜ ਕਿੱਥੋਂ ਹੋ ਸਕਦੀ ਹੈ? ਸਾਡਾ ਉਹ ਜਿਹੜਾ ਸੈਮੀ ਲੂਨਰ ਵਾਲਵ ਆ ਉਹਦੇ ਚ ਡਿਫੈਕਟ ਹੋ ਸਕਦਾ ਹੈ, ਜਾਂ ਉਹ ਜਿਹੜੀ ਚੀਜ਼ ਜਿਹੜੀ ਅੱਗੇ ਦੋ ਫੇਫੜਿਆਂ ਨੂੰ ਬਾਈਫਰਕੇਟ ਹੋ ਗਏ ਤੇ ਸਪਲਾਈ ਕਰ ਰਹੀ ਹੈ, ਹੁਣ ਅੱਗੇ ਫੇਫੜਿਆਂ ਦੇ ਵਿਚ ਨਮੂਨੀਆ ਹੋ ਗਿਆ। ਅੱਗੇ ਫੇਫੜਿਆਂ ਦੇ ਵਿਚ ਇੱਕ ਇੰਫਾਈਸੇਮਾ ਦੀ ਕੰਡੀਸ਼ਨ ਹੁੰਦੀ ਹੈ, ਇੰਫਾਈਪਾਈਮਾ ਦੀ ਕੰਡੀਸ਼ਨ ਹੁੰਦੀ ਹੈ, ਬ੍ਰੌਂਕੀਐਕਟੇਸਿਸ ਦੀ ਕੰਡੀਸ਼ਨ ਹੁੰਦੀ ਹੈ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ। ਸਧਾਰਨ ਤੌਰ ਤੇ ਤੁਸੀਂ ਇਹ ਸਮਝ ਲਓ ਬਈ ਫੇਫੜਿਆਂ ਦੇ ਕਿਸੇ ਏਰੀਏ ਦੇ ਵਿਚ ਉਹ ਲੈ ਕੇ ਤਾਂ ਹੁਣ ਫਰੈਸ਼

0: ਉਹ ਜਿਹੜਾ ਸੈਮੀ ਲੂਨਰ ਵਾਲਵ ਆ ਉਹਦੇ ਚ ਡਿਫੈਕਟ ਹੋ ਸਕਦਾ ਹੈ, ਜਾਂ ਉਹ ਜਿਹੜੀ ਚੀਜ਼ ਜਿਹੜੀ ਅੱਗੇ ਦੋ ਫੇਫੜਿਆਂ ਨੂੰ ਬਾਈਫਰਕੇਟ ਹੋ ਗਏ ਤੇ ਸਪਲਾਈ ਕਰ ਰਹੀ ਹੈ, ਹੁਣ ਅੱਗੇ ਫੇਫੜਿਆਂ ਦੇ ਵਿਚ ਨਮੂਨੀਆ ਹੋ ਗਿਆ, ਅੱਗੇ ਫੇਫੜਿਆਂ ਦੇ ਵਿਚ ਇੱਕ ਇੰਫਾਈਸੇਮਾ ਦੀ ਕੰਡੀਸ਼ਨ ਹੁੰਦੀ ਹੈ, ਇੰਪਾਈਮਾ ਦੀ ਕੰਡੀਸ਼ਨ ਹੁੰਦੀ ਹੈ, ਬਰੋਂਕੀਐਕਟੇਸਿਸ ਦੀ ਕੰਡੀਸ਼ਨ ਹੁੰਦੀ ਹੈ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ। ਸਧਾਰਨ ਤੌਰ ਤੇ ਤੁਸੀਂ ਇਹ ਸਮਝ ਲਓ ਬਈ ਫੇਫੜਿਆਂ ਦੇ ਕਿਸੇ ਏਰੀਏ ਦੇ ਵਿਚ ਉਹਦਾ ਕਨੈਕਸ਼ਨ ਦੂਸਰੇ ਏਰੀਏ ਨਾਲੋਂ ਕੱਟ ਗਿਆ, ਜਿਵੇਂ ਜਦੋਂ ਬਲੂ ਸਟਾਰ ਐਕਸ਼ਨ ਹੋਇਆ ਸੀ ਨਾ, ਤੇ ਉਸ ਵੇਲੇ ਪੰਜਾਬ ਦਾ ਜਿਹੜਾ ਸੀ ਸਾਰੀ ਦੁਨੀਆਂ ਨਾਲੋਂ ਕਨੈਕਸ਼ਨ ਕੱਟਿਆ ਗਿਆ ਸੀਗਾ
1: ਜੀ।
0: ਕਿਸੇ ਨੂੰ ਦੁਨੀਆਂ ਨੂੰ ਨਹੀਂ ਸੀ ਪਤਾ ਲੱਗਦਾ ਵੀ ਅੰਮ੍ਰਿਤਸਰ ਕੀ ਹੋ ਰਿਹਾ, ਵਾਪਰ ਲਿਆ ਪੰਜਾਬ ਦੇ ਵਿਚ, ਸਾਰੀ ਦੁਨੀਆਂ ਨੂੰ ਨਹੀਂ ਸੀ ਪਤਾ ਲੱਗ ਰਿਹਾ। ਠੀਕ ਇਸੇ ਤਰ੍ਹਾਂ ਹੀ ਫੇਫੜਿਆਂ ਦੇ ਵਿਚ ਇੱਕ ਐਸੀ ਕੰਡੀਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਉਹਦਾ ਮਤਲਬ ਇਹ ਆ ਕਿ ਇੱਕ ਏਰੀਏ ਦੀਆਂ ਜਿਹੜੀਆਂ ਐਲਬੋਲਾਈਜ਼ ਨੇ, ਜਿੱਥੇ ਖੂਨ ਵੀ ਆਉਂਦਾ ਹੈ ਤੇ ਆਕਸੀਜਨ ਵੀ ਆਉਂਦੀ ਹੈ, ਜਿੱਥੇ ਐਕਸਚੇਂਜ ਹੁੰਦੀ ਹੈ ਕਾਰਬਨ ਡਾਈਆਕਸਾਈਡ ਖੂਨ ਚੋਂ ਬਾਹਰ ਨਿਕਲਦੀ ਹੈ ਤੇ ਆਕਸੀਜਨ ਖੂਨ ਦੇ ਵਿਚ ਐਂਟਰ ਕਰਦੀ ਹੈਗੀ ਹੈ, ਉਸ ਖਾਨਿਆਂ ਨੂੰ ਅਸੀਂ ਕਹਿੰਦੇ ਹਾਂ ਐਲਬੋਲਾਈ ਫੇਫੜਿਆਂ ਦੇ। ਪਰ ਐਲਬੋਲਾਈਜ਼ ਦਾ ਕੁਝ ਇੱਕ ਹਿੱਸਾ ਸੀ, ਸਮਝੇ ਨਾ, ਵੀ ਜਿਹੜਾ ਖੱਬਾ ਫੇਫੜਾ ਹੈਗਾ ਉਹਦੇ ਦੋ ਲੋਬ ਨੇ, ਸੱਜਾ ਫੇਫੜਾ ਉਹਦੇ ਤਿੰਨ ਲੋਬ ਨੇ, ਪਰ ਜੇ ਲੋਬ ਹੀ ਨਾ ਬੰਦ ਹੋ ਗਿਆ ਹੋਵੇ ਜਾਂ ਕਿਸੇ ਲੋਬ ਦਾ ਕੋਈ ਇੱਕ ਹਿੱਸਾ ਹੀ ਜਿਹੜਾ ਉਹ ਬੰਦ ਹੋ ਗਿਆ, ਕਨੈਕਸ਼ਨ ਉਹਦਾ ਰਸਤੇ ਚ ਬੰਦ ਹੋ ਗਿਆ, ਔਰ ਜਿਹਦੇ ਕਰਕੇ ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦਾ ਖੂਨ ਉਥੇ ਹੀ ਰੁਕ ਗਿਆ, ਔਰ ਉਸ ਹਾਲਾਤ ਦੇ ਵਿਚ ਜਿਹੜੀ ਉਥੇ ਆਕਸੀਜਨ ਹੋਏਗੀ ਉਹ ਉਥੋਂ ਦੇ ਟਿਸ਼ੂਸ ਨੇ ਸੱਕ ਕਰ ਲੈਣੀ ਹੈ, ਤੇ ਬਾਕੀ ਰਹਿ ਗਿਆ ਕੀ ਰੂੜੀ, ਰੂੜੀ ਰਹਿ ਗਈ, ਔਰ ਰੂੜੀ ਦੇ ਵਿਚ ਜਿਹੜਾ ਹੈ ਬਦਬੂ ਵੀ ਫੈਲਣੀ, ਗਾਰਬੇਜ ਵੀ ਹੋਣੀ, ਗਲਨ ਸੜਨ ਵੀ ਹੋਣੀ ਹੈ, ਸਾਰਾ ਕੁਛ ਹੋਣਾ, ਔਰ ਇਹ ਇੱਕ ਬਹੁਤ ਵੱਡੀ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ ਰਾਈਟ ਸਾਈਡ ਲੈਫਟ ਸਾਈਡ ਦੀ, ਕਿਸੇ ਵੀ ਥਾਂ ਦੀ, ਕਿਸੇ ਵੀ ਪੋਰਸ਼ਨ ਦੀ, ਔਰ ਉਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਤੇ ਜਦੋਂ ਇਸ ਇੰਫਾਈਸੇਮਾ ਵਾਲੀ ਕੰਡੀਸ਼ਨ ਦੇ ਵਿਚ ਪਲਸ ਫਾਰਮੇਸ਼ਨ ਰੇਸ਼ਾ ਪੈਣਾ ਸ਼ੁਰੂ ਹੋ ਗਿਆ, ਕਨੈਕਸ਼ਨ ਹੀ ਕੱਟਿਆ ਗਿਆ, ਕਨੈਕਸ਼ਨ ਆ ਹੀ ਨਹੀਂ ਰਹੀ, ਤੇ ਉਹਨੂੰ ਅਸੀਂ ਕਹਿੰਦੇ ਹਾਂ ਇੰਪਾਈਮਾ। ਠੀਕ ਹੈ, ਵੀ ਹੁਣ ਤਾਂ ਰੇਸ਼ਾ ਪੈ ਗਿਆ। ਇਹ ਕੰਡੀਸ਼ਨ ਅਗਰ ਸੱਜੇ ਪਾਸੇ ਦੇ ਹਾਰਟ ਦੇ ਵਿਚ ਹੋ ਰਹੀ ਹੈ ਤਾਂ ਉਸ ਵੇਲੇ ਦੇ ਮੁਤਾਬਕ ਸਾਡੇ ਕੋਲ ਬੈਕਵਰਡ ਸਵੈਲ ਹੁਣ ਕੀ ਹੋਊਗਾ, ਬੈਕਵਰਡ ਲੌਕ ਲੱਗੇਗਾ ਨਾ, ਕੋਈ ਚੀਜ਼ ਲੈ ਨਹੀਂ ਰਿਹਾ, ਜਿੰਨੀ ਅੱਗੇ ਜਾਣੀ ਚਾਹੀਦੀ ਲੈ ਹੀ ਨਹੀਂ ਰਿਹਾ, ਤੇ ਪਲਮੋਨਰੀ ਆਰਟਰੀ ਦੇ ਵਿਚ ਕੰਜੈਸ਼ਨ ਹੋਏਗਾ, ਉਸ ਤੋਂ ਬਾਅਦ ਰਾਈਟ ਵੈਂਟ੍ਰੀਕਲ ਚ ਕੰਜੈਸ਼ਨ ਹੋਏਗਾ, ਉਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਹੈ ਵਾਲਵ ਉਹਦੇ ਵਿਚ ਉਹ ਉੱਪਰ ਨੂੰ ਉੱਪਰ ਉੱਪਰ ਕੇ ਜਿਸੇ ਕੋਈ ਚੀਜ਼ ਸੁੱਟਦੀ ਉਹ ਕਰੇਗਾ, ਲੇਕਿਨ ਉਹ ਉੱਪਰ ਨੂੰ ਜਾਂਦਿਆਂ ਕੁਦਰਤਾਂ ਨਹੀਂ ਮੈਂ ਬੰਦ ਕਰ ਦਿੰਦਾ। ਸੈਮੀ ਲੂਨਰ ਵਾਲਵ ਦੇ ਵਿਚ ਪਲਮੋਨਰੀ ਆਰਟਰੀ ਚ ਜਿੰਨਾ ਵੀ ਖੂਨ ਅੱਗੇ ਚਲਾ ਗਿਆ ਉਹਨੇ ਵਾਪਸ ਆ ਕੇ ਰਾਈਟ ਵੈਂਟ੍ਰੀਕਲ ਚ ਨਹੀਂ ਪੈਣਾ, ਕਿਉਂ ਉਹ ਬੰਦ ਹੋ ਜਾਂਦਾ, ਦਰਵਾਜ਼ਾ ਹੀ ਬੰਦ ਹੋ ਜਾਂਦਾ, ਇਹਨੂੰ ਇੱਕ ਪਾਸੇ ਹੀ ਰਸਤਾ ਕੁਦਰਤ ਨੇ ਰੱਖਿਆ ਵੀ ਇਹ ਸੱਜੇ ਤੋਂ ਬਾਹਰ ਹੀ ਕੱਢ ਸਕਦਾ ਅੰਦਰ ਨਹੀਂ ਲੈ ਸਕਦਾ। ਇਸੇ ਤਰ੍ਹਾਂ ਹੀ ਜਿਹੜੇ ਉੱਪਰ ਵਾਲੇ ਵਾਲਵ ਨੇ ਉਹ ਉੱਪਰੋਂ ਹੇਠਾਂ ਨੂੰ ਖੁੱਲਦੇ ਨੇ, ਸੱਜੇ ਨੂੰ ਨਹੀਂ ਖੁੱਲ ਉੱਪਰੋਂ ਉੱਪਰ ਨੂੰ ਨਹੀਂ ਖੁੱਲਦੇ। ਸੋ ਕੀ ਹੋਏਗਾ ਉਸ ਵੇਲੇ ਜਿਹੜੀ ਸਾਡੀ ਕੰਡੀਸ਼ਨ ਹੈਗੀ ਹੈ ਉਹਨੂੰ ਅਸੀਂ ਕਹਾਂਗੇ ਹਾਈਪਰ ਟੈਂਸ਼ਨ ਵਾਲੀ, ਔਰ ਹਾਈਪਰ ਟੈਂਸ਼ਨ ਦੇ ਨਾਲ ਇੰਫਾਈਸੇਮਾ, ਇੱਕ ਤੇ ਆਕਸੀਜਨ ਜਾ ਨਹੀਂ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ, ਸਾਇਨੋਸਿਸ ਵਾਲੀਆਂ ਕੰਡੀਸ਼ਨਾਂ ਹੋਣਗੀਆਂ, ਪਲਸ ਨੂੰ ਅਸੀਂ ਕਹਿੰਦੇ ਹਾਂ ਫਲੈਟਰਿੰਗ ਹਾਰਟ ਬੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਲਸ ਰੇਟ ਜਿਹੜਾ ਇਹ ਰੈਗੂਲਰ ਚੱਲਣਾ ਸ਼ੁਰੂ ਹੋ ਜਾਂਦਾ, ਔਰ ਇਸ ਪਲਸ ਰੇਟ ਦੇ ਨਾਲ ਨਾਲ ਹੀ ਇਹ ਰੈਗੂਲੈਰਿਟੀ ਆਫ ਦੀ ਪਲਸ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਭੁੱਖ ਭੱਖ ਦਾ ਤਾਂ ਸਵਾਲ ਹੀ ਨਹੀਂ, ਇਹ ਤਾਂ ਅਸੀਂ ਸਿਮਟਮ ਨਾਲ ਵੈਸੇ ਹੀ ਜੋੜ ਦਿੰਦੇ ਹਾਂ, ਜਦੋਂ ਅੰਦਰ ਕੰਡੀਸ਼ਨ ਇਹੋ ਜਿਹੀ ਹੋ ਗਈ ਹੋਵੇ ਉਸ ਵੇਲੇ ਭੁੱਖ ਕਿੱਥੇ ਲੱਗਦੀ ਹੈ, ਭੁੱਖ ਲੱਗਣ ਦਾ ਸਵਾਲ ਹੀ ਨਹੀਂ, ਔਰ ਕਿਉਂਕਿ ਬੈਕਲੌਗ ਲੱਗ ਗਿਆ ਹੈ, ਕਿਉਂਕਿ ਸਰੀਰ ਦੇ ਵਿਚ ਤਾਂ ਖੂਨ ਸਰਕੂਲੇਟ ਕਰ ਹੀ ਰਿਹਾ ਹੈਗਾ ਨਾ, ਹੁਣ ਜੇ ਨਹੀਂ ਹਾਲ ਚ ਜਾ ਰਿਹਾ ਤੇ ਪਿੱਛੇ ਪਿੱਛੇ ਤਾਂ ਸਾਰਾ ਕੁਛ ਚੱਲ ਹੀ ਰਿਹਾ ਨਾ, ਤੇ ਫਿਰ ਕੁਦਰਤ ਕਹਿੰਦੀ ਆ ਵੀ ਇਹ ਜਿਹੜਾ ਇੰਨਾ ਸਾਰਾ ਪ੍ਰੈਸ਼ਰ ਬਣ ਗਿਆ ਇਹਨੂੰ ਮੈਂ ਰਿਲੀਜ਼ ਕਿਵੇਂ ਕਰਾਂ, ਤੇ ਉਹਦੇ ਕੋਲ ਇੱਕ ਹੀ ਤਰੀਕਾ ਹੁੰਦਾ ਆ, ਠੰਡੀਆਂ ਤਰੇਲੀਆਂ ਲਿਆਉਣੀਆਂ ਜਾਂ ਪਿਸ਼ਾਬ ਜ਼ਿਆਦਾ ਲਿਆਉਣਾ। ਸਮਝਣ ਵਾਲੀ ਗੱਲ ਆ, ਠੰਡੀਆਂ ਤਰੇਲੀਆਂ ਆਉਣਗੀਆਂ ਪਰ ਪਸੀਨੇ ਰਾਹੀਂ ਕੁਛ ਨਾ ਕੁਛ ਮੈਂ ਬਾਹਰ ਕੱਢਣਾ, ਜਿਹੜੀ ਉਹ ਸੈਪਟਿਕ ਹੋ ਗਈ ਫੇਫੜਿਆਂ ਦੇ ਵਿਚ, ਉਹਦੇ ਚ ਪਸ ਬਣ ਗਈ ਹੈ, ਗਾਰਬੇਜ ਬਣ ਗਿਆ ਆ, ਉਹ ਸਾਰਾ ਖਰਾਬ ਹੋ ਗਿਆ ਕੰਮ, ਤੇ ਉਹ ਬੈਕਵਰਡ ਦੇ ਤੌਰ ਤੇ ਜਿਹੜਾ ਬਾਕੀ ਸਰੀਰ ਦੇ ਵਿਚ ਖੂਨ ਰੁਕਿਆ ਆ ਜਿਹੜਾ ਕਿਡਨੀ ਨੂੰ ਜਾ ਰਿਹਾ, ਉਹਨੂੰ ਕਹਿੰਦੇ ਤੂੰ ਫਟਾਫਟ ਕੱਢ, ਤੂੰ ਫਟਾਫਟ ਇਹਦੇ ਚੋਂ ਗਾਰਬੇਜ ਕੱਢ ਦੇ, ਪਿਸ਼ਾਬ ਵਾਰ ਵਾਰ ਆਉਣਾ, ਪੈਲਪੀਟੇਸ਼ਨ ਹੋਣਾ, ਉਲਟੀ ਜੀ ਕੱਚਾ ਹੋਣਾ। ਹੁਣ ਆਮ ਤੌਰ ਤੇ ਉਲਟੀ ਨੂੰ ਜੀ ਕੱਚਾ ਹੋਣਾ ਨੂੰ ਅਸੀਂ ਇਹਦੇ ਨਾਲ ਜੋੜਨੇ ਡਾਈਜੈਸਟ

0: ਕਿਸਮ ਦੇ ਨਾਲ ਪੇਟ ਚ ਕੋਈ ਖਰਾਬੀ ਹੋਊਗੀ। ਪਰ ਹੁਣ ਸਾਡੇ ਸਾਹਮਣੇ ਇਹ ਕੰਡੀਸ਼ਨ ਆ ਗਈ ਹੈ ਵੀ ਪੇਟ ਚ ਖਰਾਬੀ ਵਾਲੀ ਤਾਂ ਕੋਈ ਗੱਲ ਹੀ ਨੀ, ਇਹਨੇ ਤੇ ਕੱਲ ਦੀ ਰੋਟੀ ਨੀ ਖਾਧੀ, ਇੰਡੋਟੋਕਸਿਨ ਤੇ ਕਿਹਾ ਸੀ ਮੈਂ ਐਗਜ਼ੋਟੋਕਸਿਨ, ਦੋ ਲਫ਼ਜ਼ ਇਸਤੇਮਾਲ
1: ਜੀ ਜੀ, ਇੰਡੋ ਅੰਦਰ ਵਾਲਾ ਤੇ ਜਿਹੜਾ ਦੂਸਰਾ
0: ਗਾਰਬੇਜ ਪੈਦਾ ਹੋ ਰਿਹਾ ਹੈ ਓਹਨੂੰ ਅਸੀਂ ਇੰਡੋਟੋਕਸਿਨ ਕਹਿੰਦੇ ਹਾਂ। ਐਗਜ਼ੋਟੋਕਸਿਨ ਹੈ ਜੇ ਅਸੀਂ ਖਾਦ ਖਾਦ ਪੀਤ ਜੋ ਵੀ ਕੁਛ ਕੀਤਾ ਹੈ ਉਹਦੇ ਰਾਹੀਂ ਅੰਦਰ ਟੋਕਸਿਨ ਗਿਆ ਹੈ ਤੇ ਹੁਣ ਅੰਦਰੋਂ ਬਾਹਰੋਂ ਤਾਂ ਅੰਦਰ ਗਿਆ ਹੀ ਨੀਗਾ, ਰੋਟੀ ਤੋਂ ਖਾ ਨੀ ਰਿਹਾ, ਉਦੋਂ ਲੰਘਦੀ ਨੀ ਗੀ, ਅੰਦਰ ਵਾਲਾ ਹੀ ਹੈਗਾ ਤੇ ਇਹ ਇੰਡੋਟੋਕਸਿਨ ਆ। ਔਰ ਇਹ ਹੁਣ ਇੰਡੋਟੋਕਸਿਨ ਰੈਗੂਲਰਲੀ ਹੀ ਤੁਹਾਨੂੰ ਖਰਾਬ ਕਰ ਰਿਹਾ ਹੈਗਾ ਆ, ਜਦ ਤੱਕ ਇਹ ਠੀਕ ਨੀ ਹੁੰਦਾ ਤਦ ਤੱਕ ਵਾਰ ਵਾਰ ਉਲਟੀ ਆਉਣੀ, ਤਦ ਤੱਕ ਵਾਰ ਵਾਰ ਚਿਹਰਾ ਪੀਲਾ ਹੁੰਦਾ ਜਾਣਾ, ਆਕਸੀਜਨ ਦਾ ਘਟਣਾ, ਦਿਲ ਦਾ ਜ਼ਿਆਦਾ ਧੜਕਣਾ, ਵਿਵਹਾਰ ਪਿਸ਼ਾਬ ਜਿਹਾ ਮੈਂ ਦੱਸਿਆ ਤੁਹਾਨੂੰ ਕਿ ਵਾਰ ਵਾਰ ਆਉਣਾ, ਇਹ ਆਮ ਤੌਰ ਤੇ ਇਹੋ ਜਿਹੀਆਂ। ਔਰ ਰੈਸਟਲੈਸਨੈਸ ਇਹ ਇੱਕ ਇੰਪੋਰਟੈਂਟ ਸਿਮਟਮ ਆ ਕਿ ਕਿਤੇ ਚੈਨ ਨਹੀਂ ਉਹਨੂੰ ਮਿਲਦਾ, ਉਸ ਬੰਦੇ ਨੂੰ ਇਸ ਹਾਲਾਤ ਦੇ ਵਿੱਚ ਚੈਨ ਨਹੀਂ ਮਿਲਦਾ। ਔਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕਹਿੰਦੇ ਹਾਂ ਰਾਈਟ ਸਾਈਡਿਡ ਹਾਰਟ ਫੇਲੀਅਰ, ਠੀਕ ਹੈ। ਸੋ ਸਾਨੂੰ ਪਤਾ ਇਹ ਲੱਗਦਾ ਇਹਨਾਂ ਸਿਮਟਮ ਦੇ ਨਾਲ ਭਾਈ ਨੁਕਸ ਕਿਹੜੇ ਪਾਸੇ ਆ, ਕਿੱਥੇ ਹੈਗਾ, ਹਾਂਜੀ। ਸੋ ਫਿਰ ਅਸੀਂ ਉਹਦੇ ਮੁਤਾਬਕ ਉਹਦੀ ਸ਼ਨਾਖਤ ਕਰਦੇ ਹਾਂ ਔਰ ਉਹਦੇ ਮੁਤਾਬਕ ਫਿਰ ਉਹਦਾ ਕਿ ਅਸੀਂ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ। ਅੱਜ ਮੈਂ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਇੱਕ ਤਾਂ ਜਨਰਲ ਸਿਮਟਮ ਮੈਂ ਰਿਪੀਟ ਕਰ ਦਿੱਤਾ ਸੀ, ਮੈਂ ਬਹੁਤ ਐਨਾ ਨੀ ਕਹਿਣਾ ਚਾਹੁੰਦਾ ਕਿਉਂਕਿ ਮੈਂ ਹੁਣ ਲੈਫਟ ਸਾਈਡ ਦਾ ਰਹਿ ਗਿਆ ਤੇ ਮੈਂ ਲੈਫਟ ਸਾਈਡ ਵੀ ਕਰਨਾ ਸ਼ੁਰੂ ਕਰਦੇ ਹਾਂ ਜਾਂ ਕੰਜਸਟਿਵ ਹਾਰਟ ਫੇਲਿਅਰ ਵੀ, ਉਹ ਫਿਰ ਇੰਨਾ ਯਾਦ ਰੱਖਣਾ ਬੜਾ ਮੁਸ਼ਕਲ ਹੋ ਜਾਏਗਾ। ਮੈਂ ਸਿਰਫ ਇਸ ਗੱਲ ਨੂੰ ਰਿਪੀਟ ਕਰਦਾ ਵੀ ਇੱਕ ਤਾਂ ਮੈਂ ਇਹ ਗੱਲਾਂ ਕਰੀਆਂ ਨੇ ਕਿ ਜੇ ਛਾਤੀ ਦੇ ਵਿੱਚ ਕੋਈ ਨੁਕਸ ਹੋਵੇ ਤੇ ਬਹੁਤੇ ਵਧੀਆ ਸਿਮਟਮ ਜਿਹੜੇ ਆਮ ਪ੍ਰੋਮੀਨੈਂਟ ਹੋ ਕੇ ਆਉਂਦੇ ਨੇ, ਉਹ ਦਰਦ ਹੈ, ਪ੍ਰੈਸ਼ਰ ਹੈ, ਟਾਈਟਨੈਸ ਹੈ, ਸ਼ਾਰਟਨੈਸ ਆਫ ਬ੍ਰੈਥ ਹੈਗੀ ਹੈ, ਸਵੈਲਿੰਗ ਐਂਕਲਸ ਦੇ ਪੈਰਾਂ ਤੇ ਹੱਥਾਂ ਤੇ ਜਾਂ ਡਿਸਟਰ ਪਾਰਟ ਆਫ ਦੀ ਬਾਡੀ ਜਿਹੜੇ ਦੂਰ ਦੇ ਪਾਰਟਸ ਨੇ, ਹੱਥ ਸਾਡੇ ਦੂਰ ਨੇ ਦਿਲ ਤੋਂ, ਪੈਰ ਦੂਰ ਨੇ ਸਾਡੇ ਦਿਲ ਤੋਂ, ਇਹਨਾਂ ਥਾਵਾਂ ਤੇ ਆਮ ਤੌਰ ਤੇ ਸੋਜ ਹੋਣੀ ਸ਼ੁਰੂ ਹੋ ਜਾਂਦੀ, ਉੱਪਰ ਨੂੰ ਖੂਨ ਭੇਜਣਾ ਆਟੋਮੈਟਿਕਲੀ ਔਖਾ ਤੇ ਕੀ ਹੋਊਗਾ, ਚਿਹਰੇ ਤੇ ਹੀ ਸੋਜ ਆਊਗੀ, ਹਾਂਜੀ, ਇਹ ਤਾਂ ਦੂਰ ਦਾ ਪਾਰਟ ਹੋ ਗਿਆ ਨਾ, ਪਤਾ ਖੂਨ ਭੇਜਣਾ ਔਖਾ ਹੋਊਗਾ, ਸੋ ਇਹਦੇ ਤੇ ਵੀ ਸੋਜ ਆ ਜਾਏਗੀ। ਔਰ ਇਸੇ ਕਰਕੇ ਹੀ ਡਿਜ਼ੀਨੈਸ, ਵੀਕਨੈਸ, ਹਾਜੀ ਕੱਚਾ ਹੋਣ ਵਾਲੀ ਕੰਡੀਸ਼ਨ, ਕਿਉਂਕਿ ਭੁੱਖੇ ਨੀ ਲੱਗਦੀ, ਪੇਟ ਵਾਲੀ ਤੇ ਗੱਲ ਹੀ ਨਹੀਂ, ਇੰਡੋਟੋਕਸਿਨ ਅੰਦਰ ਤੋਂ ਪੈਦਾ ਹੋ ਰਿਹਾ ਹੈ, ਅੰਦਰ ਤੋਂ ਜ਼ਹਿਰੀਲਾ ਮਾਦਾ ਬਣ ਰਿਹਾ ਹੈ, ਕੁਦਰਤ ਤੁਹਾਨੂੰ ਬਾਹਰ ਕੱਢਣਾ ਚਾਹੁੰਦੀ ਹੈ, ਤੇ ਜਦ ਤੱਕ ਉਹ ਸਾਰਾ ਰਿਲੀਜ਼ ਨਹੀਂ ਹੁੰਦਾ ਤਦ ਤੱਕ ਇਹ ਸਾਰੀ ਗੱਲ ਹੁੰਦੀ ਰਹੇਗੀ। ਫਿਜ਼ੀਕਲ ਸਾਈਨ ਮੈਂ ਨੋਹਾਂ ਦੇ ਦੱਸ ਦਿੱਤੇ ਆ, ਫਿਜ਼ੀਕਲ ਸਾਈਨ ਨੇ ਬਾਕੀ ਸਰੀਰ ਦੇ ਵਿੱਚ ਜਿਹੜੇ ਪੈਦਾ ਹੁੰਦੇ ਨੇ ਉਹ ਦੱਸ ਦਿੱਤੇ ਨੇ, ਸਾਹ ਦੀ ਕੰਡੀਸ਼ਨ ਮੈਂ ਦੱਸ ਦਿੱਤੀ, ਬਿਹੇਵੀਅਰ ਇਕਦਮ ਚੇਂਜ ਹੋ ਜਾਂਦਾ ਹੈਗਾ, ਇਹ ਗੱਲਾਂ ਦੱਸਦੀਆਂ ਨੇ। ਇਹ ਉਹ ਜਨਰਲ ਸਾਈਨ ਨੇ ਜਿਹੜੇ ਆਮ ਹਰੇਕ ਪੇਸ਼ੈਂਟ ਦੇ ਵਿੱਚ ਪੈਦਾ ਹੁੰਦੇ ਹੀ ਹੁੰਦੇ ਨੇ। ਤੇ ਫਿਰ ਆਪਾਂ ਜਿਹੜਾ ਤੁਹਾਡਾ ਸਵਾਲ ਦਾ ਹੱਲ ਕੀਤਾ ਹੈਗਾ ਵੀ ਫੇਫੜੇ ਖੁੱਲਦੇ ਕਦੋਂ ਨੇ ਤੇ ਫੇਫੜੇ ਸਾਹ ਲੈਣਾ ਕਿਵੇਂ ਸ਼ੁਰੂ ਕਰ ਦਿੰਦੇ ਨੇ, ਤੇ ਲੈਂਦਿਆਂ ਲੈਂਦਿਆਂ ਸਾਹ ਵੀ ਆ ਜਿਹੜੀ ਇੰਫਾਈਸੇਮਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਇਹ ਵੀ ਸਰੀਰ ਦੇ ਵਿੱਚ ਵਾਪਰ ਸਕਦੀ ਹੈ, ਇਹਦੇ ਰਾਹੀਂ ਇੰਡੋਟੋਕਸਿਨ ਵਾਲੀ ਗੱਲ, ਅੰਦਰ ਤੋਂ ਪੈਦਾ ਹੋਣ ਵਾਲੇ ਗਾਰਬੇਜ ਦੀ ਗੱਲ, ਰੂੜੀ ਬਣਨੀ, ਗਲਤ ਸੜਨ ਹੋਣੀ, ਬਦਬੂ ਫੈਲਣੀ, ਅੰਦਰੋਂ ਅੰਦਰ ਹੀ ਫੈਲਣੀ, ਔਰ ਆਮ ਤੌਰ ਤੇ ਜਿਹੜੀਆਂ ਸੈਪਟਿਕ ਦੀਆਂ ਕੰਡੀਸ਼ਨਾਂ ਨੇ ਨਾ ਚੀਮਾ ਸਾਹਿਬ, ਉਹ ਹੋਰ ਗੱਲ ਜਿਹੜੀ ਮੈਂ ਆਮ ਅੱਗੇ ਵੀ ਦੱਸੀ ਸੀਗੀ, ਉਹ ਇਹ ਦੱਸੀ ਸੀ ਕਿ ਸਾਡਾ ਟੈਂਪਰੇਚਰ ਅਗਰ 1 ਡਿਗਰੀ ਵੱਧਦਾ ਹੈਗਾ ਆ, ਸਾਹ ਦੀ ਕਿਰਿਆ 2 ਵੱਧ ਜਾਂਦੀ ਹੈ, ਪਲਸ ਰੇਟ ਸਾਡਾ 10 ਵੱਧ ਜਾਂਦਾ ਹੈ, ਯਾਦ ਰੱਖਿਓ ਪਲਸ ਰੇਟ 72 ਤੋਂ 80 ਵਾਰ ਚੱਲਦਾ ਆ, ਤੇ 80 ਦੀ ਥਾਂ ਤੇ ਜੇ 90 ਹੋ ਗਿਆ ਭਾਵ 10 ਵੱਧ ਗਿਆ, ਤੇ ਇਹਦਾ ਮਤਲਬ 1 ਡਿਗਰੀ ਟੈਂਪਰੇਚਰ ਵੱਧ ਗਿਆ। ਔਰ ਜੇ 1 ਡਿਗਰੀ ਟੈਂਪਰੇਚਰ ਬੁਖਾਰ ਹੋ ਗਿਆ ਹੈ 98.4 ਤੋਂ 99 ਜਾਂ 100 ਹੋ ਗਿਆ ਆ, ਤੇ ਦੂਸਰੇ ਪਾਸੇ ਸਾਹ ਦੀ ਜਿਹੜੀ ਕਿਰਿਆ ਸਾਡੀ ਉਹ ਨਾਰਮਲ 14 ਤੋਂ 16 ਵਾਰ ਹੈਗੀ ਹੈ, ਔਰ 14 ਤੋਂ 16 ਦੀ ਥਾਂ ਤੇ ਉਹ 20 ਹੋ ਸਕਦੀ ਹੈ, ਹਾਂਜੀ। ਸੋ 2 ਡਿਗਰੀ 2 ਨੰਬਰ ਰੈਸਪੀਰੇਸ਼ਨ ਦਾ ਵਧਣਾ, 1 ਡਿਗਰੀ ਬੁਖਾਰ ਦਾ ਵਧਣਾ, ਇਹ ਇੱਕ ਨਾਰਮਲ ਰੇਸ਼ੋ ਹੈਗੀ ਆ, ਜੋ ਮੈਂ ਕਹਿਣਾ ਚਾਹੁੰਦਾ ਹਾਂ ਅੱਗੇ ਸੁਣਿਓ, ਪਰ ਇਹ ਇੱਕ ਨਾਰਮਲ ਰੇਸ਼ੋ ਹੈਗੀ ਹੈ, ਪਲਸ ਰੇਟ ਦਾ 10 ਵਧਣਾ ਨਾਰਮਲ ਰੇਸ਼ੋ ਹੈਗੀ ਹੈ, ਇੱਕ ਰੇਸ਼ੋ ਹੋਗੀ ਨਾ, 2 ਪਲਸ ਰੇਟ, 10 ਪਲਸ ਰੇਟ ਹੋ ਗਿਆ, 2 ਰੈਸਪੀਰੇਸ਼ਨ ਹੋ ਗਿਆ, ਟੈਂਪਰੇਚਰ 1 ਡਿਗਰੀ ਹੋ ਗਿਆ, ਇੱਕ ਰੇਸ਼ੋ ਹੋਗੀ। पर जदों आ इम्फाइसेमा वर्गी कंडीशन या जदों कोई इंडोटॉक्सिन वर्गी कंडीशन के शरीर दे अंदर ही किते जहर पैदा हो रहा है, शरीर दे अंदर कोई गार्बेज रुक गया है, उतो ही इंडोटॉक्सिन पैदा हो रहा है, जेड़ा इस तरह दी कंडीशन पैदा कर रहा है वो सेप्टिक किते भी हो रही है। पर आपां ते गल कर रहे छाती दी, छाती दे विच किदों पैदा हो सकता है जहां तक ट्यूबर क्लोसिस हो रहे जख्म हो जाए उन्होंने करके ऐसा होना शुरू हो जाता है और स्ट्रक्चर कहने स्ट्रक्चर हो जाती एलवलाइज आपस से जुड़ गई आना जाना बंद। इम्फाइसेमा में क्या है गया कि एक थां दी एक हिस्से दी एक ब्लॉक दी आवाजाही बंद हो गई है, उस हालात दे विच ओ सारा कुछ अंदर हैगा सी जिहड़ा ओ गलन सड़न लग जांदा आ और इस करके इंडोटॉक्सिन अंदरों अंदर पैदा शुरू होना हो गया ते ओदे करके आ जिहड़ी रेशो है ए बदल जाएगी। ठीक है
1: जी,
0: साह दी क्रिया जिहड़ा साडा टेम्परेचर दी क्रिया साडा बुखार दी क्रिया ए जिहड़ी है पल्स रेट दी क्रिया ए बदल जाएगी, ए रेशो नहीं रहेगी। ते जदों ए रेशो ना रहे उदो ये समझो कि सेप्टिक दी कंडीशन ने और अंदरों कोई टॉक्सिन पैदा हो रहा बाहर पेशेंट इस हालात दिखाई नहीं रहा है। ठीक है, सो ए मोटिया मोटिया निशानियां मैं थोनू दसिया ने राइट साइडेड हार्ट फेलर दिया, कंजेस्टिव हार्ट फेलियर दिया और कंजेनिटल हार्ट फेलर दिया और कंजेनिटल हार्ट फेलर के सलाह फिर आप मां वाली कंडीशन जी थोड़े सामने रखी सी। मैं समझा भी इना बहुत ज्यादा आया ते अगले प्रोग्राम दे विच आपां फिर गल करांगे जे खब्बा पासा फेर हो जाए फिर हुण खब्बे पासे दा तां काम इह आ भी डिपू दे खंड आ गई जी ते हुण तां डिपू वाले ने वरतौनी है ओ वरता नहीं रहा जी, डिपू वाले जे खंड ना वंडे ते उहने तां सारे लोकां नूं सारे महल्ले नूं खंड देनी सी, इहदा मतलब कि सारे घरां च हत्या फिक्की हो जूगी
1: जी
0: जी, सारे घर की चाह फिक्की हो जूगी क्योंकि डिपू तो खंड नहीं मिली तो डब्बे साडे खाली है जी। सो लेफ्ट साइड दा हार्ट फेलियर मैं हुण सारा ना दसा, मैं तो इतना कि इना का पर रख लीए जेड़ा कि आप अगले प्रोग्राम दे चालू करांगे फिर उस तो बाद फेफड़िया कल्या की गल होगी, फिर उस तो बाद जेड़ा मीडिया साइनम दे विच केड़े केड़े अंग ने उन्हां दी गल होगी। सो ए बड़ा डिटेल बहुत इंपोर्टेंट चैप्टर है साडा छाती दा कि छाती च केड़े केड़े अंग ने ਉਹਨਾਂ ਚ ਨੁਕਸ ਪੈ ਜਾਵੇ ਤੇ ਸਾਂਝਾ ਨੁਕਸ ਮੈਂ ਦੱਸ ਦਿੱਤਾ ਆ, ਸਿਮਟਮ ਤਾਂ ਉਹਦੇ ਵਿਚੋਂ ਹੀ ਹੋਣੇ ਨੇ, ਸਿਮਟਮ ਤਾਂ ਉਹਦੇ ਵਿਚੋਂ ਹੋਣੇ ਨੇ ਪਰ ਉਹਦੇ ਵਿਚੋਂ ਅਸੀਂ ਪਿਕ ਐਂਡ ਚੂਜ਼ ਕਰਨਾ ਆ ਕਿ ਜੇ ਈਸੋਫੇਗਸ ਦੀ ਗੱਲ ਹੋਈ ਤੇ ਕਿਹੜੇ ਕਿਹੜੇ ਸਿਮਟਮ ਹੋਣਗੇ ਤੇ ਉਹਨੂੰ ਕਿਵੇਂ ਆਈਡੈਂਟੀਫਾਈ ਕਰਨਾ ਹੈਗਾ, ਜੇ ਰਾਈਟ ਸਾਈਡ ਹਾਰਟ ਫੇਲੀਅਰ ਹੋਇਆ ਤੇ ਅਸੀਂ ਕਿਵੇਂ ਜੱਜ ਕੀਤਾ ਹੈਗਾ ਆ, ਤੇ ਜੇ ਲੈਫਟ ਸਾਈਡ ਹਾਰਟ ਫੇਲੀਅਰ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡਿਪੂ ਤੇ ਖੰਡ ਤੇ ਆਈ ਹੈ, ਡਿਪੂ ਵਾਲਾ ਖੰਡ ਬੰਦ ਕਰਕੇ ਚਲਾ ਗਿਆ ਕਹਿੰਦਾ ਜੀ ਮੈਂ ਤੇ ਨਹੀਂ ਦਿੰਦਾ ਸਧਾਰਨ ਲੈਂਗੁਏਜ ਦੇ ਨਾਲ ਇਹ ਬਹੁਤ ਕੰਪਲੀਕੇਟਿਡ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਸੱਜਣ ਵਿੱਚ ਮੈਨੂੰ ਪਤਾ ਹੈ ਨਾ ਕਿ ਮੇਰੇ ਨਾਲ ਸਾਹਮਣੇ ਜਿਹੜੇ ਬੈਠੇ ਲੋਕ ਸੁਣ ਰਹੇ ਹੋਣਗੇ 30-35-40 ਲੋਕ ਐਵਰੇਜ ਸੁਣ ਰਹੇ ਹੁੰਦੇ ਆ, ਉਹ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ, ਹਾਲਾਂਕਿ ਬਹੁਤ ਸਾਰੀਆਂ ਬੱਚੀਆਂ ਨਰਸਿੰਗ ਦੇ ਵਿੱਚ ਹੈਗੀਆਂ ਨੇ, ਇੱਕ ਦੋ ਡਾਕਟਰ ਨੇ ਜਾਂ ਇਸ ਤਰ੍ਹਾਂ ਹੋਮਿਓਪੈਥੀ ਮੈਡੀਕਲ ਕਾਲਜਾਂ ਦੇ ਕੁਝ ਸਟੂਡੈਂਟ ਨੇ ਇੰਡੀਆ ਤੋਂ ਉਹਨਾਂ ਦੇ ਵੀ ਮੈਸੇਜ ਮੈਨੂੰ ਕਈ ਵਾਰ ਆਏ ਨੇ ਉਹ ਪ੍ਰੋਗਰਾਮ ਸੁਣ ਰਹੇ ਹੁੰਦੇ ਨੇ। ਕਾਰਨ ਇਹ ਹੁੰਦਾ ਵੀ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰਾਂ ਨੇ ਜੋ ਪੜ੍ਹਾ ਕੇ ਦੱਸ ਕੇ ਅਸੀਂ ਕਰਦੇ ਹੀ ਰਹੇ ਨਾ ਉੱਥੇ, ਪਰ ਮੇਰੀ ਕੰਡੀਸ਼ਨ ਹੋਰ ਹੁੰਦੀ ਸੀ, ਮੇਰੀ ਕੰਡੀਸ਼ਨ ਇਹ ਹੁੰਦੀ ਸੀ ਮੇਰੇ ਹੁਣ ਵੀ ਸਟੂਡੈਂਟ ਕਈ ਸੁਣ ਰਹੇ ਹੋਣਗੇ, ਮੇਰੀ ਕੰਡੀਸ਼ਨ ਇਹ ਹੁੰਦੀ ਸੀ ਵੀ ਜਦੋਂ ਮੈਂ ਕਲਾਸ ਵਿੱਚ ਜਾਂਦਾ ਸੀ ਨਾ ਉਸ ਵੇਲੇ ਸਭ ਤੋਂ ਪਹਿਲਾਂ ਜੀਮਾ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਉਹ ਕਰਨੇ ਆ ਜਿਹੜੇ ਪਹਿਲੀਆਂ ਕਲਾਸਾਂ ਵਾਲੇ ਪ੍ਰੋਫੈਸਰਾਂ ਤੋਂ ਰਹਿ ਗਏ ਆ ਤੇ ਸੈਟਿਸਫਾਈਡ ਨਹੀਂ ਹੋਏ, ਪ੍ਰੋਫੈਸਰ ਨੂੰ ਤੇ ਆਉਂਦਾ ਆ ਪ੍ਰੋਫੈਸਰ ਬਣਿਆ ਹੀ ਹੈ ਉਹਨੂੰ ਤੇ ਪਤਾ ਹੀ ਹੈ, ਪਰ ਯੈਸ ਹੀ ਇਜ਼ ਅਨਏਬਲ ਟੂ ਐਕਸਪਲੇਨ, ਉਹ ਇਸ ਲੈਵਲ ਤੇ ਆ ਕੇ ਕਿ ਇਹ ਬੱਚੇ ਸਾਹਮਣੇ ਬੈਠੇ ਸਮਝ ਸਕਣ ਉਸ ਲੈਵਲ ਤੇ ਆ ਕੇ ਉਹਨਾਂ ਨੂੰ ਸਮਝਾ ਨਹੀਂ ਸਕਿਆ ਹੁੰਦਾ।
1: ਬਿਲਕੁਲ ਜੀ,
0: ਪਹਿਲਾਂ ਇਹ ਆਮ ਤੌਰ ਤੇ ਰੁਟੀਨ ਸੀ ਮੇਰੇ ਕਲਾਸਾਂ ਦੇ ਵਿਚ, ਸਭ ਤੋਂ ਪਹਿਲਾਂ ਜਾਂਦਿਆਂ ਉਹਨਾਂ ਨੇ ਮੈਨੂੰ ਉਹ ਕੁਸਚਨ ਕਰਨੇ ਆ ਵੀ ਆਹ ਗੱਲ ਜਿਹੜਾ ਸਾਡੇ ਸਾਹਮਣੇ ਕਰੋ ਇਹਨਾਂ ਦਾ ਸਾਨੂੰ ਐਕਸਪਲੇਨੇਸ਼ਨ ਦੋ ਤੇ ਫਿਰ ਆਪਦਾ ਚੈਪਟਰ ਸ਼ੁਰੂ ਕਰ ਲਿਓ ਜੀ। ਸੋ ਆਮ ਤੌਰ ਤੇ ਪਹਿਲਾਂ ਵੀ ਉਹ ਸਵਾਲ ਹੱਲ ਕਰਦਾ ਸੀਗਾ ਤੇ ਆਮ ਤੌਰ ਤੇ ਕਈ ਵਾਰ ਜੇ ਮੂਡ ਨਹੀਂ ਵੀ ਨਾ ਵੀ ਅੱਜ ਕਲਾਸ ਨਹੀਂ ਕਰਨੀ ਜਾਂ ਕੋਈ ਗੱਲ ਹੋ ਗਈ ਤੇ ਮੇਰੇ ਸਟੂਡੈਂਟ ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਪਹਿਲਾਂ ਐਂ ਕਰਿਓ ਤੁਸੀਂ ਅੱਜ ਪੜ੍ਹਾਇਓ ਨਾ ਚੈਪਟਰ ਨਾ ਪੜ੍ਹਾਇਓ ਪਰ ਯਾਰ ਕੁਛ ਗੱਲਾਂ ਹੀ ਦੱਸ ਦਿਆ ਕਰੋ ਸਾਨੂੰ ਆ ਕੇ ਹਾਂਜੀ, ਉਹ ਮੇਰੀ ਗੱਲਾਂ ਹੀ ਸੁਣਨਾ ਚਾਹੁੰਦੇ ਸੀ। ਸੋ ਇਸ
1: ਬਿਲਕੁਲ
0: ਇਸ ਤਰ੍ਹਾਂ ਹੁੰਦੀਆਂ ਸੀਗੀਆਂ ਕਿ ਵੈਸੇ ਕਾਲਜ ਬੰਦ ਆ ਜਾਂ ਵੈਸੇ ਕੋਈ ਕਲਾਸਾਂ ਨਹੀਂ ਹੋ ਰਹੀਆਂ, ਮੇਰੀ ਕਲਾਸ ਫਿਰ ਵੀ ਹੁੰਦੀ ਹੈ ਮੇਰੇ ਸਾਹਮਣੇ ਸਟੂਡੈਂਟ ਫਿਰ ਵੀ ਆ ਕੇ ਘੇਰਾ ਬਣ ਕੇ ਬਹਿ ਜਾਂਦੇ ਸੀ। ਸੋ ਬੜੀ ਕਿਰਪਾ ਰਹੀ ਅਕਾਲ ਪੁਰਖ ਦੀ, ਬਹੁਤ ਵੱਡਾ ਮਾਣ ਮੈਨੂੰ ਮੇਰੇ ਸਟੂਡੈਂਟਾਂ ਨੇ ਦਿੱਤਾ। ਔਰ ਸਟੂਡੈਂਟ ਮੈਨੂੰ ਉਸ ਵੇਲੇ ਇਨਸਾਈਕਲੋਪੀਡੀਆ ਕਹਿੰਦੇ ਹੁੰਦੇ ਸੀ, ਹੁਣ ਵੀ ਕਹਿੰਦੇ ਆ, ਜੇ ਓਹਾਇਓ ਬੈਠੇ ਹੋਏ ਨੇ, ਇੱਥੇ ਆਪਣੇ ਬੇ ਏਰੀਏ ਚ ਬੈਠੇ ਹੋਏ ਨੇ, ਕਈ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਮੇਰੇ ਸਟੂਡੈਂਟ ਜਿਹੜੇ ਬੈਠੇ ਨੇ, ਇਹ ਉਹੀ ਨੇ ਜਿਹੜੇ ਉਦੋਂ ਵੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਇਨਸਾਈਕਲੋਪੀਡੀਆ। ਹਾਂਜੀ, ਸੋ ਬੜੀ ਕਿਰਪਾ ਰਹੀ ਹੈ ਉਸ ਵੇਲੇ ਵੀ, ਕਿਉਂਕਿ ਮੈਂ ਯੂਨੀਵਰਸਿਟੀ ਦਾ ਗੋਲਡ ਮੈਡਲ ਸਨ, ਜਿਸ ਦਿਨ ਮੈਂ ਵੈਸੇ ਤੇ 19 ਕੁ ਮਹੀਨੇ ਪੜ੍ਹਾਇਆ ਉੱਥੇ ਕਾਲਜ ਦੇ ਵਿਚ ਜਿੱਥੇ ਮੈਂ ਸੀਗਾ, ਆਪ ਸਟੂਡੈਂਟ ਸੀ ਉਸੇ ਕਾਲਜ ਦੇ ਵਿਚ, ਮੈਂ 19 ਮਹੀਨੇ ਲਗਾਤਾਰ ਉੱਥੇ ਪੜ੍ਹਾਇਆ। ਫੇਰ ਜਦ ਪੰਜਾਬ ਦੇ ਵਿਚ ਆ ਕੇ ਪਹਿਲਾ ਕਾਲਜ ਸ਼ੁਰੂ ਕੀਤਾ ਚੰਡੀਗੜ੍ਹ, ਜਿਹੜਾ ਹੁਣ 26 ਸੈਕਟਰ ਚ ਚੱਲਦਾ ਕਾਲਜ, ਉਹ ਮੇਰੀ ਪਹਿਲੀ ਸ਼ੁਰੂਆਤ ਹੈ ਪੰਜਾਬ ਦੇ ਵਿਚ, ਮੈਂ ਪਹਿਲਾ ਲੈਕਚਰ ਹਾਂ, ਤੇ ਉਹਦੇ ਡਾਇਰੈਕਟਰ ਸੀ ਡਾਕਟਰ ਕੈਸਟਰੋ। ਡਾਕਟਰ ਕੈਸਟਰੋ ਮੈਨੂੰ ਹਜੇ ਸਾਰੀ 24 ਸਾਲ ਦੀ ਤੇ ਮੇਰੀ ਉਮਰ ਸੀਗੀ।
1: ਡਾਕਟਰ ਕੈਸਟਰੋ ਤਾਂ ਫਿਰ ਕਿਊਬਾ ਦੇ ਹੋਏ ਡਾਕਟਰ ਸਾਹਿਬ, ਉਹਨਾਂ ਦਾ ਕਾਸਟਰੋ ਤਾਂ ਉਹਨਾਂ ਦੇ ਇਹਨਾਂ ਦੇ ਨਾਂ ਹੁੰਦੇ ਸਪੈਨਿਸ਼ ਡਾਕਟਰ
0: ਜਿਹੜੇ ਕੇਰਲਾ ਦਾ ਸੀ, ਉਹਨੇ ਨਾਂ ਆਪਣਾ ਕੈਸਟਰੋ ਕੁਸਟੋ ਰੱਖਿਆ ਸੀ।
1: ਅੱਛਾ ਅੱਛਾ, ਉਹ ਫਿਰ ਉਹ ਇਹਨਾਂ ਦਾ ਹੀ ਹੋਣਾ ਨਾ, ਕਿਉਂਕਿ ਸਪੈਨਿਸ਼ ਕਲੋਨੀ ਸੀ ਨਾ ਉੱਥੇ ਇੰਡੀਆ ਦੇ ਵਿਚ ਉਸ ਵੇਲੇ, ਉਹਨਾਂ ਦੇ ਉਹ ਹੋਣੀਆਂ ਨਾ। ਹਾਂਜੀ,
0: 32 ਸੈਕਟਰ ਦੀ ਕਲੀਨਿਕ ਹੁੰਦੀ ਸੀਗੀ, ਤੇ ਉਹ ਡਾਇਰੈਕਟਰ ਸੀਗਾ ਉਸ ਬੋਰਡ ਦਾ। ਮੈਨੂੰ ਉਹ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਇੰਜ ਕਰੋ ਕਿ ਜੋ ਤੁਸੀਂ ਬੋਲਣਾ ਹੈ ਨਾ ਕਲਾਸ ਚ ਜਾ ਕੇ, ਤੁਸੀਂ ਲਿਖ ਲਓ ਉਹਦੇ ਪੂਰਾ ਲਿਖ ਲਓ ਜੀ, ਤੇ ਕਿਉਂਕਿ ਅੱਗੇ ਬਹੁਤ ਸਾਰੇ ਕਾਰਨ ਸੀ ਵੀ ਅੱਗੇ ਜਿਹੜੇ ਪ੍ਰੋਫੈਸਰ ਵਗੈਰਾ ਚੈੱਕ ਕਰਦੇ ਸੀ ਨਾ, ਉਹ ਵਿਚਾਰੇ ਸਟੂਡੈਂਟ ਟਿਕ ਨੀ ਦਿੰਦੇ ਉਹਨਾਂ
1: ਨੂੰ।
0: ਮੈਂ ਕਿਹਾ ਭਾਈ ਡਾਕਟਰ ਸਾਹਿਬ, ਜੇ ਮੈਂ ਆਪ ਖੁਦ ਹੀ ਨਹੀਂ ਸੀ ਸਮਝਦਾ ਤੇ ਮੈਂ ਇਹਨਾਂ ਨੂੰ ਸਮਝਾਉਂਗਾ ਜੀ?
1: ਬਿਲਕੁਲ,
0: ਮੈਂ ਜੋ ਕੁਛ ਉੱਥੇ ਪੜਾਉਣਾ ਆ ਮੈਨੂੰ ਮਾਣ ਹੈ ਉਸ ਗੱਲ ਤੇ, ਮੈਂ ਉਹਨੂੰ ਐਕਸਪਲੇਨ ਵੀ ਕਰ ਸਕਦਾ। ਔਰ ਇਹ ਦੇਖ ਲੋ ਵੀ ਹਰ ਥਾਂ ਤੇ ਹੀ, ਜਿੱਥੇ ਜਿੱਥੇ ਵੀ ਮੈਂ ਪੜਾਇਆ, ਹਰ ਥਾਂ ਤੇ ਇੰਨਾ ਮਾਣ ਮਿਲਿਆ ਵੀ ਬਹੁਤ ਜ਼ਿਆਦਾ। ਔਰ ਹੁਣ ਵੀ ਮੈਂ ਬੜਾ ਧੰਨਵਾਦੀ ਹਾਂ ਕਿ ਤੁਹਾਡੇ ਰੇਡੀਓ ਦੇ ਨਾਲ ਜਾਂ ਹੋਰ ਸਭ ਰੇਡੀਓਜ਼ ਦੇ ਨਾਲ ਜਾਂ ਮੇਰੇ ਰੇਡੀਓ ਤੋਂ ਤਕਰੀਬਨ ਮੇਰਾ ਹਰੇਕ ਲੈਕਚਰ 60-70 ਲੋਕ ਤਕਰੀਬਨ ਸੁਣ ਚੁੱਕੇ ਹੁੰਦੇ ਉਸ, ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਠੀਕ ਹੈ, ਕਮ ਸੇ ਕਮ ਕੁਝ ਲੋਕਾਂ ਤੱਕ ਤੇ ਨਾਲੇਜ ਪਹੁੰਚਿਆ ਨਾ।
1: ਬਿਲਕੁਲ,
0: ਲੋਕਾਂ ਤੱਕ ਪਹੁੰਚਿਆ, ਤੇ ਕੋਸ਼ਿਸ਼ ਇਹ ਹੈ ਵੀ ਜਿੰਨਾ ਵੱਧ ਤੋਂ ਵੱਧ ਲੋਕ ਇਸ ਨੂੰ ਸੁਣਨ, ਇਸ ਦੀ ਜਾਣਕਾਰੀ ਹਾਸਲ ਕਰਨ, ਤੇ ਉਹਦਾ ਫਾਇਦਾ ਹੋਏ ਪਬਲਿਕ ਨੂੰ।
1: ਡਾਕਟਰ ਸਾਹਿਬ, ਆਪਣੇ ਕੋਲ ਥੋੜੇ ਜਿਹੇ ਸੈਕਿੰਡ ਰਹਿ ਗਏ ਆ, ਅਗਲਾ ਲੈਕਚਰ ਜਿਹੜਾ ਤੁਹਾਡਾ ਹੋਣਾ ਨਾ, ਉਹਦੇ ਵਿਚ ਆਪਾਂ ਗੱਲ ਕਰਨੀ ਆ ਲਿੰਫੋਮਾ ਦੇ ਉੱਤੇ।
0: ਹਾਂਜੀ,
1: ਲਿੰਫੋਮਾ,
0: ਲਿੰਫੋਮਾ,
1: ਹਾਂਜੀ
0: ਲਾਈਫੋਮਾ,
1: ਉਹਦੇ ਤੇ ਜਿਹੜਾ ਅਗਲਾ ਲੈਕਚਰ ਹੈ, ਯਾਦ ਰੱਖਿਓ, ਆਪਾਂ ਇਹਦੇ ਬਾਰੇ ਚ ਗੱਲ ਕਰਨੀ ਆ।
0: ਬਹੁਤ ਵਧੀਆ ਗੱਲ, ਮੇਰੇ ਕੋਲ ਇੱਕ ਪੇਸ਼ੈਂਟ ਵੀ ਨੇ, ਮੈਂ ਹੁਣੇ ਉਸ ਤੋਂ ਬਾਅਦ ਉਹਨਾਂ ਦੀ ਅਪੁਆਇੰਟਮੈਂਟ ਵੀ ਹੈ ਮੇਰੇ ਕੋਲ, ਕੈਂਸਰ ਦਾ ਪੇਸ਼ੈਂਟ ਆ, ਔਰ ਮੈਂ ਉਹਦੇ ਡਿਟੇਲ ਦੇ ਵਿਚ ਮੈਂ ਗੱਲ ਕਰਾਂਗਾ। ਠੀਕ ਹੈ, ਕੋਈ ਗੱਲ ਨੀ, ਨੈਕਸਟ ਚੈਕਰ ਆਪਣਾ ਸ਼ੁਰੂ ਕਰਾਂਗੇ। ਹੋਰ
1: ਦੋਸਤੋ
0: ਮਿਹਰਬਾਨੀ, ਓਕੇ ਜੀ, ਸਤਿ ਸ੍ਰੀ ਅਕਾਲ, ਸਾਰਿਆਂ ਦਾ ਪ੍ਰਾਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਔਰ ਇਹ ਤਾਂ ਬੇਨਤੀ ਕਰ ਹੀ ਚੁੱਕੇ ਹਾਂ ਵੀ ਭਾਈ ਹੋਰ ਸੱਜਣਾ ਮਿੱਤਰਾਂ ਨੂੰ ਵੀ ਦੱਸੋ, ਵੀ ਸੁਣ ਲੈਣ, ਇਹ ਵੀ ਇਸ ਗੱਲ ਤੋਂ ਲਾਭ ਉਠਾ ਲੈਣ। ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ, ਇਲਾਜ ਕਰਾਉਂਦੇ ਥੱਕ ਗਏ ਹੋ, ਜਾਂ ਕੋਈ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਸਰ, ਥੈਂਕ ਯੂ ਦੇ ਭੈਣੋ ਭਰਾਵੋ ਸਰੋਤਿਓ, ਤੁਹਾਡਾ ਵੀ ਧੰਨਵਾਦ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ, ਕੋਸ਼ਿਸ਼ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ, ਕਿਉਂਕਿ ਮੁੱਢਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਬਹੁਤ ਕੀਮਤੀ ਚੀਜ਼ਾਂ ਜਿਹੜੀਆਂ ਸੁਣਾਈਆਂ ਜਾਂਦੀਆਂ, ਇਹਦਾ ਫਾਇਦਾ ਉਠਾਓ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਬੜੀ ਮਿਹਰਬਾਨੀ ਚੀਮਾ ਸਾਹਿਬ, ਥੈਂਕ ਯੂ ਜੀ,
0: ਬਹੁਤ ਸ਼ੁਕਰੀਆ,
1: ਥੈਂਕ ਯੂ।

0: जनहित विच सूचना मशहूर होम्योपैथिक कंसल्टेंट डॉक्टर गुरदीप सिंह संधू उम्र दे 75वीं साल दे विच मेडिकल प्रैक्टिस दे 50 साल पूरे होण ते अमेरिकन इकॉनमी दी सब तो माड़ी हालत होण करके ए ऐलान करदे ने कि हरेक बीमार व्यक्ति जो किसी भी उम्र दे विच किसी भी बीमारी दा इलाज करांदा थक गया है तां जो भी उसकी जेब इजाजत दिंदी होवे ओही देके इलाज करवा सकता है। बस इना ख्याल रखियो कि मुर्गी भी ना मरे ते अंडे भी मिलदे रहन। इना दे इलाज करन दी समर्था बनी रहे ते थोड़ा घट खर्चे च इलाज हुंदा रहे। कॉल करो 408-687-1899।
1: दोस्तों डॉक्टर साहब अपने नाल फिर जुड़ गए ने कल दी तरह। सो अपना जेड़ा अधूरा प्रोग्राम विच रह गया सी ओनू पूरा करदे आं जी, ते अगे तो फिर आपां अगले प्रोग्राम वल भी जाया करांगे। ते अज दे शहीदी दिहाड़िआं दे उपर खास प्रोग्राम जेड़ा थोड़े तक असीं पहुंचा रहे हां।
2: ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ 2 ਵੀਕਾ ਹੈ ਓਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂਸੰਘ ਦੇ ਸੰਬੰਧ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਹਾਂ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਕੀ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿੱਚ ਕੁਝ ਹੋਰ ਵੀ ਹੋ ਸਕਦਾ ਹੈਗਾ।
3: ਬਿਲਕੁਲ ਡਾਕਟਰ ਸਾਹਿਬ
2: ਹਾਂਜੀ ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ ਉਹਦੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
3: ਬਿਲਕੁਲ
2: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਛ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
3: ਜੀ।
2: ਇੱਕ ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ ਨੀਲ ਨਦੀ ਹੈ ਨਾ
3: ਜੀ ਜੀ ਬਿਲਕੁਲ
2: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ ਕਦੋਂ ਉਤਰਾਅ ਆਉਂਦਾ ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ ਸਮੁੰਦਰੀ ਜਹਾਜ਼ ਵੀ ਚੱਲਦੇ ਆ
3: ਜੀ ਜੀ ਦੇ ਵਿਚ
2: ਸੁਣਿਆ ਹੋਣਾ ਓਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰਾਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਕਿ ਲਿਖਿਆ ਕਿ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
3: ਜੀ।
2: ਇਹਦਾ ਮਤਲਬ ਇਹ ਆ ਭਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ
3: ਬਿਲਕੁਲ
2: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ ਸਾਨੂੰ ਕੁਝ ਹੋਰ ਵੇਖਣਾ ਪਏਗਾ ਵੀ ਅਸਲ ਕਾਰਨ ਕੀ ਸੀ। ਹਾਂ 4 ਗਰੁੱਪਾਂ ਦੇ ਵਿਚ ਲੜਾਈ ਹੋਈ ਜਿਹਦਾ ਕੱਲ ਵੇਰਵਾ ਅਸੀਂ ਦੇ ਚੁੱਕੇ ਹਾਂ
3: ਜੀ
2: ਕਿਹੜੇ ਕਿਹੜੇ ਗਰੁੱਪ ਬਣ ਗਏ ਅਲੱਗ ਅਲੱਗ ਗਰੁੱਪ ਬਣ ਗਏ ਤੇ ਪਰਿਵਾਰ ਵੀ ਵਿਛੜ ਗਿਆ ਉਸ ਹਿਸਾਬ ਤੇ ਕੁਝ ਸਿੰਘ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚੇ ਕੁਝ ਸਿੰਘ ਕੋਟਲਾ ਨਿਹਾਲ ਸਿੰਘ ਵਾਲੇ ਪਾਸੇ ਨੂੰ ਨਿਕਲ ਗਏ ਕੁਝ ਸਿੰਘ ਜਿਹੜੇ ਸੀਗੇ ਉਹ ਖੇੜੀ ਵਾਲੇ ਪਾਸੇ ਨਿਕਲ ਗਏ ਤੇ ਇਸ ਤਰ੍ਹਾਂ ਦਾ ਚੌਥਾ ਵਰਤਾਂਤ ਅਸਾਂ ਇਹ ਕਿਹਾ ਸੀ ਭਈ ਇਤਿਹਾਸ ਕਹਿੰਦਾ ਵੀ ਮਨੀ ਸਿੰਘ ਦੀ ਕਮਾਂਡ ਹੇਠ ਜਿਹੜਾ ਚੌਥਾ ਜਥਾ ਸੀਗਾ ਉਹਦੇ ਵਿਚ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਜੀ ਸਨ ਜਿਹੜੀਆਂ ਕਿ ਦਿੱਲੀ ਨੂੰ ਚਲੇ ਗਈਆਂ ਜਿਹੜੀ ਕਿ ਕਦੇ ਵੀ ਤਰਕ ਸੰਗਤ ਗੱਲ ਹੀ ਨਹੀਂ ਲੱਗਦੀ
3: ਜੀ।
2: ਪਰ ਅਸੀਂ ਜਿਹੜਾ ਲਿਖਿਆ ਹੋਇਆ ਇਤਿਹਾਸ ਸਾਡੇ ਕੋਲ ਹੈਗਾ ਅਸੀਂ ਉਹਨੂੰ ਹੀ ਦੁਹਰਾਈ ਜਾ ਰਹੇ ਹਾਂ। ਆਪਣਾ ਇੱਥੇ ਇਨ੍ਹਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਗੱਲ ਕਰਨ ਦਾ ਮਤਲਬ ਇਹ ਹੈਗਾ ਆ ਅੱਖਮੱਖੀ ਤੇ ਮੱਖੀ ਮਾਰਨਾ ਨਹੀਂ ਮੱਖੀ ਤੇ ਮੱਖੀ ਮਾਰ ਕੇ ਅਸੀਂ ਨਾ ਚੱਲੀਏ ਅਸੀਂ ਇਹ ਚੱਲੀਏ ਵੀ ਕੀ ਇਹ ਗੱਲਾਂ ਸਾਰਥਕ ਸੱਚੀਆਂ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ।
3: ਬਿਲਕੁਲ
2: ਔਰ ਇਸ ਗੱਲ ਦੀ ਜਦ ਮੈਂ ਭੋਖ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪਿਛਲੇ ਸਾਲ ਵੀ ਇਹ ਗੱਲ ਕਹੀ ਸੀ ਇਹਨਾਂ ਪ੍ਰੋਗਰਾਮਾਂ ਇਹਨਾਂ ਦਿਨਾਂ ਦੇ ਵਿਚ ਆ ਕੇ ਕਹੀ ਸੀਗੀ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਬੂਤ ਮੌਜੂਦ ਹਨ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿਚ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਦੇ ਅੰਗੂਠੇ ਸਨ ਭਾਵੇ ਆ ਵੀ ਉੱਥੇ ਉਹ ਸੁਰਗਵਾਸ ਹੋ ਗਏ ਸਨ, ਇਹ ਸੰਸਾਰ ਛੱਡ ਗਏ ਸਨ। ਫਿਰ ਉਸ ਤੋਂ ਬਾਅਦ ਕਿਹੜੀ ਭਾਈ ਸਾਹਿਬ ਕੌਰ ਸੀ ਜਾਂ ਕਿਹੜੀ ਜੀਤੋ ਸੀ ਜਿਨ੍ਹਾਂ ਨੂੰ ਉਹ ਲੈ ਕੇ ਦਿੱਲੀ ਚਲੇ ਗਏ? ਜਿਹੜਾ ਮਤਲਬ ਇਹ ਆ ਬਈ ਉਹ ਸਰਕਾਰ ਦੇ ਖੈਰ ਖਵਾਈ ਹੋ ਸਕਦੇ ਨੇ, ਔਰੰਗਜ਼ੇਬ ਦੇ ਖੈਰ ਖਵਾਈ ਹੋ ਸਕਦੇ ਨੇ, ਇਸ ਤਰ੍ਹਾਂ ਦੀ ਕੋਈ ਸਾਜਿਸ਼ ਹੀ ਹੋ ਸਕਦੀ ਹੈ, ਜਾਂ ਕੁਝ ਜਿਹੜੇ ਆ ਬਾਈ ਧਾਰ ਦੇ ਰਾਜੇ ਨਾਲ ਲੜਦੇ ਰਹੇ ਨੇ ਇਹਨਾਂ ਨੇ ਕੋਈ ਸਾਜਿਸ਼ ਕਰੀ ਹੋਵੇਗੀ ਕਿ ਸਨਾਤਨ ਧਰਮ ਦਾ ਮੋੜ ਇਸ ਨੂੰ ਦਿੱਤਾ ਜਾਵੇ ਔਰ ਉਹਦੇ ਕੋਲੋਂ ਇਸ ਤਰ੍ਹਾਂ ਦੀਆਂ ਕੋਤਾਹੀਆਂ ਕਰਵਾਈਆਂ ਜਾਣ ਤੇ ਇਸ ਗੱਲ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਬਾਅਦ ਵਿਚ ਹੋਇਆ ਵੀ। ਔਰ ਮੈਂ ਕੱਲ ਪਟਨਾ ਦਾ ਵੀ ਰੈਫਰੰਸ ਤੁਹਾਨੂੰ ਦਿੱਤਾ ਸੀਗਾ ਜਿਹਦੇ ਵਿਚ ਪੰਜਵਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਜੀਤ ਸਿੰਘ ਹੋਰ ਦੱਸਿਆ ਗਿਆ
3: ਜੀ
2: ਬਦਬਾਈ ਦੇ ਤੌਰ ਤੇ। ਹੁਣ ਰਿਪੋਰਟ ਅਸੀਂ ਕਿੱਥੋਂ ਵੇਖਦੇ ਆ, ਅਸੀਂ ਕਿਸੇ ਗੱਲ ਦੀ ਸੱਚਾਈ ਕਿੱਥੋਂ ਲੱਭਦੇ ਆ ਕਿ ਕੋਈ ਪੁਰਾਣਾ ਇਤਿਹਾਸ ਹੈਗਾ ਆ? ਹੁਣ ਪੁਰਾਣੇ ਇਤਿਹਾਸ ਦੇ ਵਿਚ ਲਿਖਿਆ ਹੋਇਆ ਤੇ ਅਸੀਂ ਕਈ ਵਾਰ ਮਜਬੂਰ ਹੋ ਜਾਂਦੇ ਆ ਭਈ ਜੇ ਇਤਿਹਾਸ ਲਿਖੀਏ ਤੇ ਗੱਲ ਸੱਚੀ ਹੋਊਗੀ, ਪਰ ਅਸੀਂ ਅੱਜ ਇਸ 21ਵੀਂ ਸਦੀ ਦੇ ਵਿਚ ਇੰਨੇ ਥੋੜੀ ਤਰਕ ਸੰਗਤ ਹੋ ਗਏ ਆ ਵੀ ਵਿਚਾਰੀਏ ਤਾਂ ਸਹੀ, ਭਾਵੇਂ ਪੁਰਾਣੇ ਇਤਿਹਾਸ ਦੇ ਵਿਚ ਸਾਨੂੰ ਲਿਖੀਆਂ ਹੋਈਆਂ ਗੱਲਾਂ ਮਿਲਦੀਆਂ ਨੇ ਵੀ ਕੀ ਇਹ ਸੱਚ ਹੋ ਵੀ ਸਕਦੀਆਂ ਨੇ ਕਿ ਨਹੀਂ ਹੋ ਸਕਦੀ?
3: ਬਿਲਕੁਲ ਜੀ।
2: ਸੋ ਜੇ ਮਾਤਾ ਜੀਤੋ ਜੀ ਜਾਂ ਮਾਤਾ ਸਾਹਿਬ ਦੇਵਾਂ ਜਾਂ ਸਾਹਿਬ ਕੌਰ ਕਹਿ ਲਓ ਤੁਸੀਂ, ਜੇ ਉਹ ਅਨੰਦਪੁਰ ਦੇ ਕਿਲੇ ਚ ਪਹਿਲਾਂ ਹੀ ਨਿਕਲਣ ਤੋਂ ਸ਼ਹੀਦ ਹੋ ਗਏ ਸੀ ਜਾਂ ਚੜਾਈ ਕਰ ਗਏ ਸੀ ਜਾਂ ਸੁਰਗਵਾਸ ਹੋ ਗਏ ਸੀ, ਤੇ ਫਿਰ ਇਹ ਤਾਂ ਸਾਰੀ ਦੀ ਸਾਰੀ ਅੱਗੇ ਬਣਤ ਬਣਾਈ ਗਈ ਹੈ ਨਾ। ਤੇ ਪਟਨਾ ਵਾਸਤੇ ਤਾਂ ਭੇਵੇ ਕੋਈ ਵੀ ਚਲਾ ਜਾਵੇ ਤੇ ਲਿਖਾ ਦੇ ਵੀ ਮੈਂ ਫਲਾਣਾ ਸਿੰਘ ਹੈਗਾ, ਫਲਾਣੇ ਥਾਂ ਤੋਂ ਆਇਆ ਹਾਂ, ਮੇਰਾ ਫਲਾਣਾ ਪੁੱਤਰ ਫਲਾਣਾ ਟਮਕਾਣਾ ਹੈ, ਔਰ ਉਹ ਲਿਖ ਦਿੰਦੇ ਨੇ ਪਾਂਡੇ
3: ਜੀ।
2: ਇਸ ਗੱਲ ਦਾ ਪ੍ਰੈਕਟੀਕਲ ਗਵਾਹ ਹਾਂ ਕਿ ਉੱਥੇ ਜਾਓ ਤੁਸੀਂ ਤੇ ਉਹ ਉਹਨਾਂ ਨੇ ਇਸ ਤਰ੍ਹਾਂ ਦੇ ਅਲੱਗ ਅਲੱਗ ਫਿਰਕੇ ਬਣਾਏ ਹੋਏ ਆ, ਉਹਨਾਂ ਦੇ ਮੁਤਾਬਕ ਕੋਈ ਵੀ ਬੰਦਾ ਜਾਏ ਉਹ ਕਿਹੜੀ ਸ਼ਨਾਖਤ ਕਰਦੇ ਨੇ? ਆਈਡੀ ਦਿਖਾਓ ਜੀ, ਤੂੰ ਗੁਰਦੀਪ ਸਿੰਘ ਹੈ ਕਿ ਨਹੀਂ ਹੈ
3: ਜੀ,
2: ਤੁਸੀਂ ਦੱਸਦੇ ਹੋ ਤੇ ਉਹ ਲਿਖੀ ਜਾਂਦੇ ਆ, ਉਹਦੇ ਮੁਤਾਬਕ ਇਹ ਗੱਲ ਲਿਖਵਾਈ ਗਈ ਹੋ ਸਕਦੀ ਆ ਕਿ ਉਹ ਮਤਮੰਨਾ ਪੁੱਤਰ ਗੁਰੂ ਗੋਬਿੰਦ, ਹਾਲਾਂਕਿ ਇਹ ਆ ਵੀ ਜਦ ਗੁਰੂ ਸਾਹਿਬ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਹੈਗੇ
3: ਜੀ,
2: ਜਦੋਂ ਮੌਜੂਦ ਹੀ ਨਹੀਂ ਹੈਗੇ ਉਸ ਦੀ ਗਵਾਹੀ ਨਹੀਂ ਪਾ ਰਹੇ ਤੇ ਫਿਰ ਪੰਜਵਾਂ ਪੁੱਤਰ ਕਿਵੇਂ ਬਣ ਗਿਆ? ਬਹੁਤ ਸਾਰੀਆਂ ਗੱਲਾਂ ਜਿਹੜੀ ਆਪਾਂ ਕੱਲ ਕਰ ਚੁੱਕੇ ਹਾਂ। ਔਰ ਚਮਕੌਰ ਦੀ ਜੰਗ ਦੇ ਸੰਬੰਧ ਦੇ ਵਿਚ ਅਸੀਂ ਬਹੁਤ ਸਾਰੀ ਗੱਲਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਗੁਰੂ ਸਾਹਿਬ ਕਿਸੇ ਵੀ ਜਰਨੈਲ ਦਾ ਕਿਸੇ ਵੀ ਜੰਗ ਦੇ ਵਿਚ ਜਿੰਦਾ ਬਚ ਕੇ ਨਿਕਲ ਜਾਣਾ ਇਹ ਉਹਦੀ ਜਿੱਤ ਹੁੰਦੀ ਆ।
3: ਬਿਲਕੁਲ ਬਿਲਕੁਲ ਜੀ,
2: 40 ਸਿੰਘ ਹੋਣ ਔਰ ਦੂਜੇ ਪਾਸੇ ਇੰਨੀਆਂ ਸਾਰੇ ਫੌਜਾਂ ਜਿਹੜੀਆਂ ਆਪਾਂ ਕੱਲ ਗਿਣੀਆਂ ਸੀ ਉਹਦੇ ਤੇ ਟਾਈਮ ਵੇਸਟ ਨਾ ਕਰੀਏ ਵੀ ਇੰਨੀਆਂ ਸਾਰੀਆਂ ਫੌਜਾਂ ਦੇ ਹੁੰਦਿਆਂ ਹੋਇਆ ਵੀ ਇੱਕ ਜਰਨੈਲ ਦਾ ਬਚ ਨਿਕਲ ਜਾਣਾ ਇਹ ਉਹਦੀ ਯੁੱਧ ਨੀਤੀ ਦਾ ਕਮਾਲ ਸੀਗਾ।
3: ਬਿਲਕੁਲ,
2: ਔਰ ਇਹ ਯੁੱਧ ਨੀਤੀ ਦਾ ਕਮਾਲ ਹੀ ਸੀ ਕਿ 40 ਕੁ ਬੰਦੇ ਜੇ ਉਸ ਗੜੀ ਕੱਚੀ ਗੜੀ ਦੇ ਵਿਚ ਹੁੰਦਿਆਂ ਹੋਇਆ ਵੀ ਉਹਨਾਂ ਨੇ ਸਾਰਾ ਦਿਨ 22 ਤੇ 23 ਵਾਲਾ ਸਾਰਾ ਦਿਨ ਜੰਗ ਦੇ ਵਿਚ ਨਿਗਾ ਦਿੱਤਾ।
3: ਬਿਲਕੁਲ, ਲੜਾਈ ਹੁੰਦੀ ਰਹੀ, ਬਿਲਕੁਲ
2: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ ਔਰ ਉਸ ਪਲੈਨਿੰਗ ਦੇ ਵਿਚ ਉਹ ਕਾਮਯਾਬ ਹੋਏ ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਗੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ ਨੇ ਲੜਦਿਆਂ ਹੋਇਆ, ਇਹ ਬਿਰਤਾਂਤ ਇਥੋਂ ਦਾ ਹੋਇਆ ਸੀਗਾ।
4: ਡਾਕਟਰ ਸਾਹਿਬ ਮੈਨੂੰ, ਪਰ ਜਿਹੜੇ ਦਇਆ ਸਿੰਘ ਤੇ ਧਰਮ ਸਿੰਘ ਜੀ ਸੀਗੇ ਉਹ ਤਾਂ ਫੇਰ ਗੁਰੂ ਸਾਹਿਬ ਨੂੰ ਜਾ ਕੇ ਉੱਥੇ ਮਾਛੀ ਵੰਡ ਦੇ ਜੰਗਲਾਂ ਦੇ ਵਿਚ ਮਿਲੇ ਸੀ ਨਾ?
2: ਤਿੰਨ ਜਿਹੜੇ ਸੀਗੇ ਨਾ, ਪੰਜ ਪਿਆਰੇ ਉਹ ਨਾਲ ਸੀ,
4: ਨਾਲ ਸੀਗੇ ਬਿਲਕੁਲ,
2: ਸੰਗਲ ਸਿੰਘ ਦੇ ਸਾਹਿਬ ਸਿੰਘ ਦੇ ਕਲਗੀ ਸਜਾ ਕੇ ਤੇ ਉਥੋਂ ਚਲੇ ਗਏ ਸੀ, ਠੀਕ ਆ। ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿਚੋਂ ਦੋ ਪੰਜ ਪਿਆਰਿਆਂ ਦਾ ਸਾਡਾ ਵੇਰਵਾ ਮਿਲਦਾ ਆ ਕਿ ਉਹ ਜਿਹੜਾ ਜ਼ਫਰਨਾਮਾ ਉਹਨਾਂ ਨੇ ਲਿਖਿਆ ਸੀਗਾ ਨਾ ਉਹਨੂੰ ਲੈ ਕੇ ਤੇ ਉਸ ਵੇਲੇ ਉੱਥੇ ਗਏ ਸੀ ਔਰੰਗਜ਼ੇਬ ਨੂੰ ਮਿਲਣ ਵਾਸਤੇ। ਇੱਕ ਪੰਜ ਪਿਆਰਾ ਉਹਨਾਂ ਦੇ ਨਾਲ ਸੀ ਜਦੋਂ ਉਹ ਆਪ ਖੁਦ ਦੱਖਣ ਨੂੰ ਗਏ। ਇਸ ਤਰ੍ਹਾਂ ਦੇ ਵੇਰਵੇ ਅਲੱਗ ਅਲੱਗ ਮਿਲਦੇ ਨੇ, ਪਰ ਹਜੇ ਇਸ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਜੇ ਇਹ ਗੱਲ ਹੀ ਨਹੀਂ ਬਣਦੀ ਪਈ, ਜੇ ਉਹ ਸੱਜਣ ਦਾਵਾ ਕਰਦੇ ਨੇ ਵੀ ਉਸ ਸਮੇਂ ਇੱਥੇ ਕੋਈ ਇਸ ਤਰ੍ਹਾਂ ਦਾ ਹੜ੍ਹ ਨਹੀਂ ਆਇਆ ਜਾਂ ਕੋਈ ਸਰਸਾ ਨਦੀ ਦੇ ਵਿਚ ਇਸ ਤਰ੍ਹਾਂ ਦਾ ਉਫਾਨ ਨਹੀਂ ਸੀ ਕਿ ਲੋਕ ਉਹਦੇ ਵਿਚ ਡੁੱਬ ਜਾਂਦੇ, ਤਾਂ ਇਸ ਗੱਲ ਦੀ ਵੀ ਘੋਖ ਕਰਨ ਦੀ ਲੋੜ ਹੈਗੀ ਆ।
3: ਹਾਂਜੀ,
2: ਖੈਰ ਆਪਾਂ ਇਹ ਗੱਲਾਂ ਆਮ ਸੰਗਤ ਵਾਸਤੇ ਛੱਡਦੇ ਜਾ ਰਹੇ ਹਾਂ। ਭਾਈ ਅੱਜ ਦੇ ਸਮੇਂ ਦੇ ਵਿਚ ਸ਼ੰਕੇ ਇਸ ਤਰ੍ਹਾਂ ਦੇ ਨਿਵਿਰਤ ਹੋ ਰਹੇ ਨੇ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਮੰਨਿਆ ਨਹੀਂ ਜਾ ਸਕਦਾ, ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਚੱਲਿਆ ਵੀ ਨਹੀਂ ਜਾ ਸਕਦਾ, ਉਹਨਾਂ ਦੀ ਘੋਖ ਕਰਨ ਦੀ ਲੋੜ ਹੈ। ਸਾਡੇ ਇਤਿਹਾਸ ਦੇ ਵਿਚ ਬਹੁਤ ਕੁਝ ਐਸਾ ਰਲਗੜ ਕਰ ਦਿੱਤਾ ਗਿਆ ਹੈ ਜਿਹੜਾ ਸਾਡੀ ਫਿਲਾਸਫੀ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਸੀ ਤਰਕ ਸੰਗਤ ਉਹਦੇ ਨਾਲ ਦੇਰ ਨਹੀਂ ਖਾਂਦਾ।
3: ਬਿਲਕੁਲ
2: ਸਾਹਿਬ ਨੇ ਹਜ਼ਾਰਾਂ ਸਾਲਾਂ ਦੀਆਂ ਚੱਲੀਆਂ ਆਉਂਦੀਆਂ ਪਰੰਪਰਾਵਾਂ ਦੇ ਉੱਪਰ ਤਰਕ ਸੰਗਤ ਚੋਟ ਕੀਤੀ ਤੇ ਨਕਾਰਿਆ, ਔਰ ਇਹੀ ਗੱਲ ਸੀ ਕਿ ਇਸ ਗੱਦੀ ਦੇ ਨਾਲ ਜਾਂ ਇਸ ਵਿਚਾਰਧਾਰਾ ਦੇ ਨਾਲ ਸਨਾਤਨ ਦੀ ਉਦੋਂ ਤੋਂ ਲੈ ਕੇ ਦੁਸ਼ਮਣੀ ਸੀ ਔਰ ਕਿੱਥੇ ਕਿੱਥੇ ਉਹਨਾਂ ਨੇ ਰਲਗੜ ਕਰ ਦਿੱਤੀ। ਇਹ ਗੱਲ ਮੈਂ ਕੱਲ ਵੀ ਦੁਹਰਾਈ ਸੀ, ਮੈਂ ਇੱਕ ਵਾਰ ਫਿਰ ਦੁਹਰਾਉਣੀ ਚਾਹੁੰਦਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਇਹ ਸੀ ਕਿ ਕੁਝ ਐਸੀਆਂ ਲਿਖਤਾਂ ਜਿਹੜੀਆਂ ਕਿ ਇਹ ਤਰਕ ਸੰਗਤ ਨਹੀਂ ਸਨ ਉਹਨਾਂ ਨੇ ਲਿਖਣ ਤੋਂ ਇਨਕਾਰ ਕਰ ਦਿੱਤਾ ਸੀਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇੰਜ ਕਹਿ ਲੋ ਜਾਂ ਆਦਿ ਗ੍ਰੰਥ ਦੀ ਸਥਾਪਨਾ ਹੋ ਰਹੀ ਸੀ, ਪਹਿਲਾਂ ਇਹਦਾ ਨਾਮ ਪੋਥੀ ਸਾਹਿਬ ਹੀ ਸੀ ਤੇ ਉਸ ਵੇਲੇ ਨਹੀਂ ਸੀ, ਜਿਹਦੀ ਗੱਲ ਨੇ ਬਹੁਤ ਜ਼ਿਆਦਾ ਇਰੀਟੇਸ਼ਨ ਪੈਦਾ ਕੀਤੀ ਦੋਹਾਂ ਹੀ ਕੌਮਾਂ ਵਿਚ, ਹਿੰਦੂ ਕੌਮ ਸਨਾਤਨ ਧਰਮ ਦੇ ਵਿਚ ਵੀ ਔਰ ਮੁਸਲਮਾਨਾਂ ਕੌਮ ਦੇ ਵਿਚ ਵੀ। ਕਾਫੀ ਤਰ੍ਹਾਂ ਉਹਨਾਂ ਨੇ ਆਖਿਆ ਵੀ ਇਹਦੇ ਚ ਇਹ ਸਾਡਾ ਦਰਜ ਨਹੀਂ ਹੁੰਦਾ, ਹਾਲਾਂਕਿ ਬਾਬਾ ਫਰੀਦ ਦੇ ਸ਼ਲੋਕ ਉਹਦੇ ਵਿਚ ਹੈਗੇ ਨੇ। ਹਾਂਜੀ
3: ਜੀ,
2: ਪਰ ਉਹ ਹੀ ਨੇ ਜਿਹੜੇ ਆਮ ਤੌਰ ਤੇ ਇਸ ਚੀਜ਼ ਦੇ ਨਾਲ ਮੇਲ ਖਾਂਦੇ ਨੇ, ਉਹੀ ਗੱਲਾਂ ਉਹਦੇ ਵਿਚ ਦਰਜ ਕੀਤੀਆਂ ਗਈਆਂ, ਬਾਕੀ ਨਹੀਂ ਹੋਈਆਂ। ਤੇ ਅਲਟੀਮੇਟ ਇਹ ਚੀਜ਼ ਦਾ ਸਿੱਟਾ ਨਿਕਲਿਆ ਜਾਂ ਇਹਨੂੰ ਬਹਾਨਾ ਬਣਾ ਕੇ ਉਹਨਾਂ ਦੀ ਸ਼ਹੀਦੀ ਹੋਈ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਰੀਤ ਅੱਗੇ ਤੋਂ ਅੱਗੇ ਚੱਲਦੀ ਆਈ, ਜਿਹਦੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਕੱਲ ਕਰ ਚੁੱਕੇ ਆ, ਅੱਜ ਮੈਂ ਇੱਥੇ ਹਾਲਾਤ ਦੇ ਵਿਚ ਪਹੁੰਚਣਾ ਚਾਹੁੰਦਾ ਆ ਬਈ ਉਸ ਤੋਂ ਬਾਅਦ ਜਿਹੜਾ ਤੀਜਾ ਜਥਾ ਅਸੀਂ ਬਣਾਉਣੇ ਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਦਰਿਆ ਦੇ ਵਿਚੋਂ ਲੰਘ ਕੇ ਪਿੰਡ ਸਹੇੜੀ ਪਹੁੰਚਦੇ ਆ
3: ਜੀ,
2: ਅਲਟੀਮੇਟ ਸਹੇੜੀ ਪਹੁੰਚਦੇ ਆ ਕਿ ਪਹਿਲਾਂ ਨਾ ਰਾਤ ਜਿਹੜੀ ਹੈ ਉਹ ਅਲੱਗ ਥਾਂ ਤੇ ਗੁਜ਼ਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਸਾਰਾ ਬਿਰਤਾਂਤ ਤਕਰੀਬਨ ਸਾਰੀ ਸਿੱਖ ਕੌਮ ਨੇ ਸਾਰੇ ਹੀ ਗੁਰਦੁਆਰਿਆਂ ਦੇ ਵਿਚ ਸਾਰੇ ਹੀ ਪ੍ਰਚਾਰਕਾਂ ਤੋਂ ਸੁਣਿਆ ਹੋਇਆ ਕਿ ਉਥੋਂ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਥਾਣੇ ਮੋਰਿੰਡੇ ਲਿਆਂਦਾ ਗਿਆ। ਥਾਣੇ ਮੋਰਿੰਡੇ ਤੋਂ ਬਾਅਦ ਫਿਰ ਉਹਨਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਦੇ ਵਿਚ ਜਿਹੜੇ ਹਾਲਾਤ ਉਸ ਵੇਲੇ ਦੇ ਸਮੇਂ ਦੇ ਵਿਚ ਵਾਪਰੇ ਉਸ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ। ਜਿਹੜਾ ਬੁਰਜ ਦੇ ਵਿਚ ਠੰਡੇ ਬੁਰਜ ਦੇ ਵਿਚ ਉਸ ਥਾਂ ਤੇ ਰਹਿ ਹੈਗੇ ਨੇ, ਉਹਨਾਂ ਨੂੰ ਰੱਖਿਆ ਗਿਆ ਬਿਨਾਂ ਕਿਸੇ ਸੇਫਟੀ ਦੇ ਔਰ ਉਥੇ ਮੋਤੀ ਮਹਿਰਾ ਵੱਲੋਂ ਦੁੱਧ ਉਹਨਾਂ ਨੂੰ ਪਿਆਇਆ ਗਿਆ ਤੇ ਕਿਸ ਤਰ੍ਹਾਂ ਉਹਨੇ ਘਰ ਦੇ ਕਹਿਣੇ ਵੀ ਤੇ ਹੋਰ ਸਾਰਾ ਕੁਛ ਵੇਚ ਕੇ ਵੀ ਉਹਨਾਂ ਨੂੰ ਦੁੱਧ ਪਿਉਣ ਵਾਸਤੇ ਇਹ ਕੁਰਬਾਨੀ ਕੀਤੀ, ਜਦੋਂ ਕਿ ਪਤਾ ਸੀ ਕਿ ਇਹ ਇਸ ਵੇਲੇ ਸਰਕਾਰ ਦੇ ਖਿਲਾਫ਼ ਨੇ ਤੇ ਮੈਂ ਇਹਨਾਂ ਦੇ ਨਾਲ ਜਦੋਂ ਵੀ ਕੋਈ ਹਮਦਰਦੀ ਕਰ ਰਿਹਾ ਇਹਦਾ ਇਲਜ਼ਾਮ ਨਾ ਮੈਨੂੰ ਭੁਗਤਣਾ ਪੈਣਾ ਆ। ਇਤਿਹਾਸ ਇਹ ਕਹਿੰਦਾ ਆ ਵੀ ਉਹਦਾ ਸਾਰਾ ਪਰਿਵਾਰ ਜਿਹੜਾ ਸੀ ਪੀੜਿਆ ਗਿਆ ਸੀਗਾ, ਉਸ ਵੇਲੇ ਦੀਆਂ ਸਜਾਵਾਂ ਦੇ ਮੁਤਾਬਕ ਖਤਮ ਕਰ ਦਿੱਤਾ ਗਿਆ ਸੀਗਾ। ਔਰ ਅੱਜ ਵੀ ਅਸੀਂ ਮੋਤੀ ਮਹਿਰਾ ਨੂੰ ਇਸੇ ਕਰਕੇ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ ਭਾਈ ਉਹਨਾਂ ਨੇ ਐਸਾ ਕੁਝ ਕੀਤਾ। ਦੂਸਰੀ ਗੱਲ ਐਸੀ ਹੋਈ ਕਿ ਇਸ ਕਚਹਿਰੀ ਦੇ ਵਿਚ ਅਸੀਂ ਇਹ ਸਮਝਦੇ ਹਾਂ ਭਾਈ ਜਿਹੜੇ ਮਲੇਰਕੋਟਲਾ ਦੇ ਉਸ ਵੇਲੇ ਦੇ ਸਰਵੇ ਸਰਵਾਈ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਉਹ ਸ਼ੇਰ ਨਵਾਬ ਖਾਂ ਨਵਾਬ ਦੀ ਉਪਾਧੀ ਕਿਹਨਾਂ ਨੂੰ ਮਿਲਦੀ ਹੈ ਤੁਸੀਂ ਸਾਰੇ ਸਮਝਦੇ, ਜਿਵੇਂ ਸਾਡੇ ਆਪਣੇ ਰਾਏ ਬਹਾਦਰ ਵਗੈਰਾ ਮਿਲਦੇ ਸੀ, ਇਹ ਹੁੰਦੀ ਤੇ ਇਸ ਤਰ੍ਹਾਂ ਹੀ ਸੀ। ਜਿਹੜੇ ਜ਼ਿਆਦਾ ਵੱਡੇ ਝੋਲੀ ਚੁੱਕ ਹੁੰਦੇ ਸੀ ਜਾਂ ਜਿਹੜੇ ਜ਼ਿਆਦਾ ਵੱਡੇ ਸਰਕਾਰ ਦੇ ਖੈਰ ਖਵਾ ਹੁੰਦੇ ਸੀ ਉਹਨਾਂ ਨੂੰ ਇਹੋ ਜਿਹੀਆਂ ਉਪਾਧੀਆਂ ਨਾਲ ਨਿਵਾਜਿਆ ਜਾਂਦਾ ਸੀ, ਭਾਵ ਕਿ ਉਹ ਕੱਟੜ ਮੁਸਲਮਾਨ ਸੀਗਾ
3: ਜੀ।
2: ਪਰ ਉਹਦੀ ਕੱਟੜਤਾਈ ਦੇ ਵਿਚ ਇਸ ਤਰ੍ਹਾਂ ਦੀ ਕੱਟੜਤਾਈ ਨਹੀਂ ਸੀ ਕਿ ਮਜ਼ਲੂਮਾਂ ਤੇ ਜ਼ੁਲਮ ਕੀਤਾ ਜਾਵੇ,
3: ਬਿਲਕੁਲ।
2: ਹਾਲਾਂਕਿ ਇਤਿਹਾਸ ਇਹ ਕਹਿੰਦਾ ਆ ਕਿ ਸ਼ੇਰ ਖਾਂ ਦਾ ਇੱਕ ਭਰਾ ਚਮਕੌਰ ਦੀ ਜੰਗ ਦੇ ਵਿਚ ਲੜਦਾ ਹੋਇਆ ਸ਼ਹੀਦ ਹੋ ਗਿਆ।
3: ਹੁਣ
2: ਇਸ ਗੱਲ ਵਾਸਤੇ ਸੂਬਾ ਸਰਹੰਦ ਨੇ ਉਸ ਨੂੰ ਇਹ ਆਖਿਆ ਵੀ ਅੱਜ ਮੌਕਾ ਆ
3: ਬਦਲਾ ਲੈਣ ਦਾ,
2: ਸਿੰਘ ਨਾਲ ਲੜਾਈ ਕਰਦਿਆਂ ਹੋਇਆ ਤੇਰਾ ਭਰਾ ਸ਼ਹੀਦ ਹੋ ਗਿਆ ਤੇ ਜੇ ਬਦਲਾ ਲੈਣਾ ਹੀ ਤੇ ਅੱਜ ਉਹਦੇ ਦੋ ਪੁੱਤਰ ਇੱਥੇ ਸਾਡੇ ਕੋਲ ਹੈਗੇ ਨੇ ਤੇ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ
3: ਜੀ।
2: ਔਰ ਉਹਨੇ ਕਿਹਾ ਨਹੀਂ, ਕੁਰਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮਸੂਮਾਂ ਤੇ ਜ਼ੁਲਮ ਕੀਤਾ ਜਾਵੇ ਜਾਂ ਔਰਤਾਂ ਤੇ ਜ਼ੁਲਮ ਕੀਤਾ ਜਾਵੇ ਜਿਨ੍ਹਾਂ ਨੂੰ ਕਿਸੇ ਕਹਾਣੀ ਦਾ ਪਤਾ ਹੀ ਨਾ ਹੋਵੇ, ਜਿਹੜੇ ਉਸ ਕਹਾਣੀ ਵਾਸਤੇ ਕੋਈ ਜ਼ਿੰਮੇਵਾਰ ਨਾ ਹੋਣ।
3: ਬਿਲਕੁਲ,
2: ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਆ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਉਹਨਾਂ ਕਿਹਾ ਜੀ ਅਸੀਂ ਫਿਰ ਆਪਣੇ ਪਿਓ ਵਾਲੀ ਕਾਰਵਾਈ ਕਰਾਂਗੇ, ਅਸੀਂ ਫਿਰ ਉਸ ਤਰ੍ਹਾਂ ਦੀ ਫੌਜਾਂ ਇਕੱਠੀਆਂ, ਮਤਲਬ ਇਹ ਗੱਲ ਵਾਜਿਬ ਨਹੀਂ ਲੱਗਦੀ। ਬਹੁਤ ਸਾਰੇ ਵਿਸ਼ੇਸ਼ਣ ਇਸ ਤਰ੍ਹਾਂ ਦੇ ਲਾ ਦਿੱਤੇ ਗਏ ਨੇ ਜਿਹੜੇ ਸਾਡੇ ਮੰਨਣ ਯੋਗ ਨਹੀਂ ਆਉਂਦੇ। ਠੀਕ ਹੈ, ਇਹ ਬਹਾਦਰੀ ਹੈ ਭਾਈ, ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਈਨ ਮੰਨਣ ਤੋਂ ਨਾ ਕਰ ਦਿੱਤੀ ਕਿਸੇ ਵੀ ਤਰ੍ਹਾਂ ਦੀ, ਔਰ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਕਹਿ ਕੇ ਭੇਜਦੇ ਸੀ ਵੀ ਨਹੀਂ ਤੁਸੀਂ ਮੰਨਣਾ ਨਹੀਂ, ਤੁਹਾਡਾ ਇਤਿਹਾਸ, ਤੁਹਾਡੇ ਦਾਦੇ ਦਾ ਇਤਿਹਾਸ, ਤੁਹਾਡੇ ਪੜਦਾਦੇ ਦਾ ਇਤਿਹਾਸ ਤੁਹਾਡੇ ਸਾਹਮਣੇ ਆ, ਔਰ ਉਸ ਨੂੰ ਲੈ ਕੇ ਤੁਸੀਂ ਚੱਲਣਾ ਹੈ ਉਹਦੇ ਮੁਤਾਬਕ ਹੀ। ਉਹ ਸਾਰੀਆਂ ਗੱਲਾਂ ਤਾਂ ਸ਼ੁਰੂ ਤੋਂ ਲੈ ਕੇ ਸੁਣਦੇ ਆ ਰਹੇ ਸੀਗੇ, ਤੇ ਇਸ ਤਰ੍ਹਾਂ ਦੀ ਦਲੇਰੀ ਉਹਨਾਂ ਵਿਚ ਸੀ ਜਿਹਦਾ ਅਸਰ ਇਹ ਹੋਇਆ ਕਿ ਸ਼ੇਰ ਖਾਂ ਮਲੇਰਕੋਟਲਾ ਨਵਾਬ ਜਿਹੜਾ ਸੀਗਾ ਉਸ ਨੇ ਇਸ ਦੀ ਗਵਾਹੀ ਪਾਉਣੀ ਮਨਾ ਕਰ ਦਿੱਤਾ। ਕਹਿੰਦੇ ਇਹ ਵੀ ਆ ਤੇ ਕਿ ਵੀ ਉਹ ਉੱਥੋਂ ਉੱਠ ਕੇ ਹੀ ਚਲੇ ਗਏ ਸੀ, ਉਸ ਤੋਂ ਬਾਅਦ ਉਹ ਕਚਹਿਰੀ ਵਿਚੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਸੁੱਚਾ ਆਨੰਦ ਦੇ ਸੰਬੰਧ ਦੇ ਵਿਚ ਤੁਸੀਂ ਇਹ ਸਾਰੇ ਸਮਝਦੇ ਹੋ ਕਿ ਸੁੱਚਾ ਆਨੰਦ ਨੇ ਉਸ ਵੇਲੇ ਜੋ ਕਿਹਾ, ਲੋਕ ਬਿਆਨਾਂ ਵਿਚ ਪਤਾ ਨੀ ਕਿਵੇਂ ਹੋਵੇਗਾ, ਲੇਕਿਨ ਇਹ ਕਿਹਾ ਵੀ ਜੇ ਸੱਪਾਂ ਦੇ ਪੁੱਤਰ ਸੱਪ ਹੀ ਨਿਕਲਦੇ ਨੇ ਤੇ ਇਹਨਾਂ ਨੂੰ ਜਿੰਨੀ ਛੇਤੀ ਖਤਮ ਕਰ ਦਿੱਤਾ ਜਾਵੇ ਓਨਾ ਹੀ ਠੀਕ ਹੈ।
3: ਬਿਲਕੁਲ
2: ਜੀ, ਸੋ ਅਲਟੀਮੇਟ ਇਹੋ ਜਿਹੀਆਂ ਗਵਾਹੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਨੀਹਾਂ ਚ ਚੁਣਨ ਦੀ, ਉਹ ਜਿਹੜੇ ਸੈਯਦ ਭਰਾ ਸੀਗੇ ਮਾਨਸਾ ਦੇ, ਹਾਂਜੀ, ਜਿਨ੍ਹਾਂ ਨੂੰ ਬਾਅਦ ਵਿਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾ ਕੇ ਸੋਧਿਆ, ਉਹਨਾਂ ਦੇ ਨੱਕਾਂ ਚ ਨਕੇਲ ਪਾਈ ਤੇ ਉਹਨਾਂ ਨੂੰ ਗਲੀਆਂ ਚ ਰਲਾਇਆ, ਉਹ ਸਾਰਾ ਕੁਝ ਇਤਿਹਾਸ ਸਾਰੇ ਮੇਰੇ ਸਰੀਰ ਸੱਜਣ ਸਾਰੇ ਇਹ ਜਾਣਦੇ ਆ ਕਿ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ ਤੇ ਅਲਟੀਮੇਟ ਸਜ਼ਾ ਇਹ ਦਿੱਤੀ ਗਈ। ਪਰ ਮੈਂ ਇੱਕ ਵਾਰਤਾ ਸੁਣ ਰਿਹਾ ਸੀਗਾ ਸਾਡੇ ਜਿਹੜੇ ਉਹ ਪਟਿਆਲਾ ਵਾਲੇ ਕੀ ਉਹਨਾਂ ਦਾ ਨਾਂ ਸੀ, ਸਪੀਕਰ ਵੀ ਰਹੇ ਆਪਣੇ, ਉਹਨਾਂ ਦਾ ਇੱਕ ਲੈਕਚਰ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਾਫੀ ਕੁਝ ਇਹਦੇ ਵਿਚ ਇਸ ਤਰ੍ਹਾਂ ਦੀ ਗੱਲਾਂ ਐਡ ਕੀਤੀਆਂ ਕਿ ਉਹਨਾਂ ਨੂੰ ਗਲੇਲਾਂ ਨਾਲ ਮਾਰਿਆ ਗਿਆ, ਉਹਨਾਂ ਨੂੰ ਛਿੱਟੀਆਂ ਨਾਲ ਜਿਹੜੀਆਂ ਸੀਗੀਆਂ ਉਹ ਤੂਤ ਦੀਆਂ ਛਿੱਟੀਆਂ ਨਾਲ ਮਾਰਿਆ ਗਿਆ। ਇਸ ਗੱਲ ਦਾ ਕੋਈ ਪੱਕਾ ਇਸ ਤਰ੍ਹਾਂ ਦਾ ਗਵਾਹ ਨਹੀਂ ਆ। ਇਹ ਗੱਲਾਂ ਮੈਨੂੰ ਲੱਗਦੀਆਂ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਵਿਸ਼ੇਸ਼ਣ ਲਾ ਕੇ ਕੀਤੀਆਂ ਗਈਆਂ ਨੇ, ਪਰ ਹਾਂ ਮਾਸੂਮ ਬੱਚਿਆਂ ਤੇ ਛੋਟਾ ਮੋਟਾ ਵੀ ਤੁਸੀਂ ਜ਼ੁਲਮ ਕਰਦੇ ਹੋ ਤੇ ਬਹੁਤ ਵੱਡਾ ਆ, ਬਹੁਤ ਵੱਡੀ ਗੱਲ ਹੈ। ਇਹ ਕਹਿਣਾ ਸੌਖਾ ਨਹੀਂ ਹੈਗਾ, ਹਜ਼ਮ ਕਰਨਾ ਸੌਖਾ ਨਹੀਂ ਹੈਗਾ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਜ਼ਾਵਾਂ ਦਿਓ ਜਾਂ ਉਹਨੂੰ ਠੰਡੇ ਬੁਰਜ ਵਿਚ ਰੱਖੋ ਤੇ ਉਸ ਤੋਂ ਬਾਅਦ ਸਵੇਰੇ ਕਚਹਿਰੀ ਦੇ ਵਿਚ ਪੇਸ਼ ਕਰੋ। ਇਹ ਸਾਰਾ ਬਿਰਤਾਂਤ ਇਹ ਆਪਣੇ ਆਪ ਦੇ ਵਿਚ ਦਿਲ ਕਪਾਊਗਾ ਜੇ ਕੋਈ ਮਹਿਸੂਸ ਕਰਕੇ ਸਕੇ। ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖਿਆ ਨਾ ਉਹ ਲੋਕ ਸਰਸਾ ਨਦੀ ਦੇ ਵਿਚ ਜਿੱਥੇ ਪਾਣੀ ਥੋੜਾ ਬਹੁਤ ਚੱਲਦਾ ਉਹਦੇ ਵਿਚ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਉਹ ਅਹਿਸਾਸ ਕਰਨਾ ਚਾਹੁੰਦੇ ਨੇ ਵੀ ਕਿਵੇਂ ਦਾ ਹੋਊਗਾ, ਪਰ ਜੇ ਉੱਥੇ ਹੜ੍ਹ ਆਇਆ ਸੀ ਤੇ ਉਹਦੇ ਨਾਲ ਤਾਂ ਅਹਿਸਾਸ ਮਿਲਣਾ ਨਹੀਂ ਨਾ।
3: ਬਿਲਕੁਲ
2: ਬਿਲਕੁਲ, ਜੇ ਅਸੀਂ ਅੱਜ ਅਹਿਸਾਸ ਕਰੀਏ ਸਾਡੇ ਕਿਸੇ ਬੱਚੇ ਨੂੰ ਟੀਕਾ ਲੱਗਣਾ ਹੁੰਦਾ ਨਾ ਤੇ ਅਸੀਂ ਉਹ ਰੋਂਦਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਛੋਟੀ ਮੋਟੀ ਤਕਲੀਫ ਅਸੀਂ ਬਰਦਾਸ਼ਤ ਨਹੀਂ ਕਰਦੀ ਤੇ ਅੱਜ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਉੱਤੇ ਕੁਝ ਗੁਜ਼ਰ ਰਿਹਾ ਤੇ ਉਹਨਾਂ ਤੇ ਤਰਸ ਕਰਨ ਵਾਲਾ ਕੋਈ ਨਹੀਂ, ਤੇ ਜਿਹੜਾ ਤਰਸ ਕਰਨ ਵਾਲਾ ਸੀ ਉਹ ਉਸ ਕਚਹਿਰੀ ਦੇ ਵਿਚੋਂ ਨਿਕਲ ਗਿਆ, ਨਵਾਬ ਸ਼ੇਰ ਖਾਂ ਨਿਕਲ ਗਿਆ। ਜੇ ਤੁਸੀਂ ਮੇਰੀ ਮੰਨਣੀ ਨਹੀਂ, ਕੁਰਾਨ ਇਹ ਕਹਿੰਦੀ ਹੈ ਨਹੀਂ ਮੰਨਣੀ ਤੇ ਫਿਰ ਮੇਰੇ ਇੱਥੇ ਭੈਣ ਦਾ ਮਤਲਬ ਕੋਈ ਨਹੀਂ। ਔਰ ਉਸ ਤੋਂ ਬਾਅਦ ਸੁੱਚਾਨੰਦ ਦੀ ਗਵਾਹੀ ਦੀ ਗੱਲ ਆਪਾਂ ਕਰ ਚੁੱਕੇ ਹਾਂ ਕਿ ਸੁੱਚਾਨੰਦ ਨੇ ਆਖਿਆ ਵੀ ਭਾਈ ਨਹੀਂ ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ। ਤੇ ਉਸ ਤੋਂ ਬਾਅਦ ਜਿਹੜੇ ਸੈਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੈਯਦ, ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨੀਹਾਂ ਤੇ ਚੁਣ ਦਿੱਤਾ ਜਾਵੇ। ਔਰ ਨੀਹਾਂ ਤੇ ਚੁਣਨ ਤੋਂ ਪਹਿਲਾਂ ਦੀ ਬਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਐ ਕੀਤਾ ਗਿਆ ਗੁਲੇਲਾਂ ਨਾਲ ਜੋ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਉਹ ਅਹਿਸਾਸ ਕਰਨਾ ਚਾਹੁੰਦੇ ਨੇ ਵੀ ਕਿਵੇਂ ਦਾ ਹੋਊਗਾ, ਪਰ ਜੇ ਉੱਥੇ ਹੜ੍ਹ ਆਇਆ ਸੀ ਤੇ ਉਹਦੇ ਨਾਲ ਤਾਂ ਅਹਿਸਾਸ ਮਿਲਣਾ ਨਹੀਂ ਨਾ।
3: ਬਿਲਕੁਲ
2: ਅਹਿਸਾਸ ਹੈ ਵੀ ਜੇ ਅਸੀਂ ਅੱਜ ਅਹਿਸਾਸ ਕਰੀਏ ਸਾਡੇ ਕਿਸੇ ਬੱਚੇ ਨੂੰ ਟੀਕਾ ਲੱਗਣਾ ਹੁੰਦਾ ਨਾ ਤੇ ਅਸੀਂ ਉਹ ਰੋਂਦਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਛੋਟੀ ਮੋਟੀ ਤਕਲੀਫ ਅਸੀਂ ਬਰਦਾਸ਼ਤ ਨਹੀਂ ਕਰਦੀ ਤੇ ਅੱਜ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਉੱਤੇ ਕੁਝ ਗੁਜ਼ਰ ਰਿਹਾ ਤੇ ਉਹਨਾਂ ਤੇ ਤਰਸ ਕਰਨ ਵਾਲਾ ਕੋਈ ਨਹੀਂ, ਤੇ ਜਿਹੜਾ ਤਰਸ ਕਰਨ ਵਾਲਾ ਸੀ ਉਹ ਉਸ ਕਚਹਿਰੀ ਦੇ ਵਿਚੋਂ ਨਿਕਲ ਗਿਆ, ਨਵਾਬ ਸ਼ੇਰ ਖਾਂ ਨਿਕਲ ਗਿਆ। ਜੇ ਤੁਸੀਂ ਮੇਰੀ ਮੰਨਣੀ ਨਹੀਂ, ਕੁਰਾਨ ਇਹ ਕਹਿੰਦੀ ਹੈ ਨਹੀਂ ਮੰਨਣੀ ਤੇ ਫਿਰ ਮੇਰੇ ਇੱਥੇ ਭੈਣ ਦਾ ਮਤਲਬ ਕੋਈ ਨਹੀਂ। ਔਰ ਉਸ ਤੋਂ ਬਾਅਦ ਸੁੱਚਾਨੰਦ ਦੀ ਗਵਾਹੀ ਦੀ ਗੱਲ ਆਪਾਂ ਕਰ ਚੁੱਕੇ ਹਾਂ ਕਿ ਸੁੱਚਾਨੰਦ ਨੇ ਆਖਿਆ ਵੀ ਭਾਈ ਨਹੀਂ ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ। ਤੇ ਉਸ ਤੋਂ ਬਾਅਦ ਜਿਹੜੇ ਸੈਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੈਯਦ, ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨੀਹਾਂ ਤੇ ਚੁਣ ਦਿੱਤਾ ਜਾਵੇ। ਔਰ ਨੀਹਾਂ ਤੇ ਚੁਣਨ ਤੋਂ ਪਹਿਲਾਂ ਦੀ ਬਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਐ ਕੀਤਾ ਗਿਆ ਗੁਲੇਲਾਂ ਨਾਲ ਮਾਰਿਆ ਗਿਆ, ਗੁਲੇਲਾਂ ਦੇ ਨਾਲ ਅੱਖਾਂ ਉਹਨਾਂ ਦੀਆਂ ਫੋੜੀਆਂ ਗਈਆਂ,

0: ਕਰ ਚੁੱਕੇ ਹਾਂ ਕਿ ਸੁਚਾਨੰਦ ਨੇ ਆਖਿਆ ਵੀ ਭਾਈ ਨਹੀਂ, ਸੱਪਾਂ ਦੇ ਪੁੱਤਰ ਸਾਪੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ। ਤੇ ਉਸ ਤੋਂ ਬਾਅਦ ਜਿਹੜੇ ਸੱਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੱਯਦ, ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ। ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨਈਆਂ ਤੇ ਚੁਣ ਦਿੱਤਾ ਜਾਵੇ। ਔਰ ਨਈਆਂ ਤੇ ਚੁਣਨ ਤੋਂ ਪਹਿਲਾਂ ਦੀ ਵਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ, ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਐ ਕੀਤਾ ਗਿਆ, ਗੁਲੇਲਾਂ ਨਾਲ ਮਾਰਿਆ ਗਿਆ, ਗੁਲੇਲਾਂ ਦੇ ਨਾਲ ਅੱਖਾਂ ਉਹਨਾਂ ਦੀਆਂ ਫੋੜੀਆਂ ਗਈਆਂ, ਹੋਰ ਬਹੁਤ ਸਾਰੇ ਤਸੀਹਾਂ ਦੀ ਗੱਲ ਬਹੁਤ ਸਾਰੇ ਲੋਕ ਕਰਦੇ ਨੇ। ਕੁਛ ਇਤਿਹਾਸ ਵਿੱਚ ਇਹ ਵੀ ਕਹਿੰਦੇ ਨੇ ਵੀ ਹਾਂ ਦੀਵਾਰ ਚਿਣਦਿਆਂ ਚਿਣਦਿਆਂ ਦੀਵਾਰ ਡਿੱਗ ਗਈ, ਜਦੋਂ ਦੀਵਾਰ ਡਿੱਗ ਗਈ ਤੇ ਫੇਰ ਉਹਨਾਂ ਨੂੰ ਉਸ ਤੋਂ ਬਾਅਦ ਛੁਰੀ ਦੇ ਨਾਲ ਗਲੇ ਵੱਢ ਕੇ ਤੇ ਖਤਮ ਕੀਤਾ ਗਿਆ। ਮੁਸਲਮਾਨਾਂ ਦੇ ਵਿੱਚ ਇੱਕ ਇਹ ਗੱਲ ਹੈ, ਮੈਨੂੰ ਉਸ ਸ਼ਰ੍ਹਾਂ ਦਾ ਨਾਂ ਤੇ ਯਾਦ ਨਹੀਂ ਹੈ ਇਸ ਵੇਲੇ, ਕਿਉਂਕਿ ਮੇਰੇ ਕੋਲ ਲਿਖਤ ਵਿੱਚ ਹੈਗੀ ਹੈ ਜ਼ਰੂਰ, ਕਿ ਮੁਸਲਮਾਨਾਂ ਦੇ ਵਿੱਚ ਇਹ ਮੰਨਤ ਹੈ ਕਿ ਅਗਰ ਦੁਸ਼ਮਣ ਨੂੰ ਕਤਲ ਕਰਦਿਆਂ ਉਹਦਾ ਜਿੰਨਾ ਖੂਨ ਧਰਤੀ ਤੇ ਡਿੱਗੇਗਾ ਓਨਾ ਜ਼ਿਆਦਾ ਦੁਸ਼ਮਣ ਤਾਕਤਵਰ ਹੋ ਕੇ ਆਏਗਾ। ਇਹੀ ਵਜ੍ਹਾ ਸੀ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦੀ ਤਵੀ ਤੇ ਬਿਠਾ ਕੇ ਕੀਤੀ ਗਈ। ਹਾਂਜੀ, ਔਰ ਇਹ ਹਨੇਰ ਵਾਪਰਿਆ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ, ਤੇ ਉਸ ਵੇਲੇ ਆਟੋਮੈਟਿਕਲੀ ਤਾਂ ਸਾਰਾ ਕੁਝ ਹੋਣਾ ਸੀ, ਤੇ ਉਸ ਤੋਂ ਬਾਅਦ ਦਾ ਵਰਤਾਵ ਤੁਸੀਂ ਜਾਣਦੇ ਹਾਂ ਵੀ ਕਿਵੇਂ ਕਿਵੇਂ ਵਾਪਰਿਆ ਹੈਗਾ। ਔਰ ਉਸ ਤੋਂ ਬਾਅਦ ਇਹ ਗੱਲ ਸੱਯਦ ਨੇ ਕਹਿਣ ਤੇ ਕਿ ਭਾਈ ਜੇ ਇਹਨਾਂ ਦਾ ਖੂਨ ਡੁੱਲਿਆ ਤੇ ਦੁਸ਼ਮਣ ਹੋਰ ਜ਼ਿਆਦਾ ਤਾਕਤਵਰ ਹੋਵੇਗਾ, ਇਸ ਕਰਕੇ ਇਹਨਾਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ। ਪਰ ਜਦੋਂ ਨੀਹਾਂ ਹੈ ਨੀਂਹ ਡਿੱਗ ਪਈ, ਜਿਹਦੀ ਕਿ ਜਿਹਦੀ ਇਹ ਗੱਲ ਮੈਨੂੰ ਲੱਗਦਾ ਵੀ ਥੋੜੀ ਜਿਹੀ ਬਣਾਵਟੀ ਬਣਾਈ ਹੋਈ ਹੈ, ਇਸ ਲਈ ਨੀਹਾਂ ਬਣਾਉਂਦਾ ਪਿਆ ਚਿਣਦਾ ਪਿਆ, ਇੱਡੀ ਛੇਤੀ ਕਿਹੜੀ ਗੱਲ ਹੋ ਗਈ ਵੀ ਨੀਂਹ ਉਸੇ ਵੇਲੇ ਡਿੱਗਦੀ ਹੋਊਗੀ। ਪਰ ਖੈਰ ਉਹ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਗਲਾ ਕੱਟ ਕੇ ਤੇ ਉਸ ਤੋਂ ਬਾਅਦ ਸ਼ਹੀਦ ਕੀਤਾ ਗਿਆ। ਔਰ ਕੁਛ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਆਪ ਵੀ ਨਹੀਂ ਜੀ, ਉਸ ਤੋਂ ਬਾਅਦ ਤਿੰਨ ਦਿਨ ਤੱਕ ਉਹ ਤੜਫਦੇ ਰਹੇ, ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ, ਜਿਹਦੀ ਕਿ ਗੱਲ ਮੰਨਣ ਯੋਗ ਨਹੀਂ ਆਉਂਦੀ। ਉਸ ਹਾਲਾਤ ਵਿੱਚ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਸੰਬੰਧ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲੱਗਦੀ ਕਿ ਜਦੋਂ ਉਹ ਇਸ ਤਰ੍ਹਾਂ ਨੀਂਹ ਚੁਣੇ ਗਏ ਹੋਣ, ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਚੀਮਾ ਸਾਹਿਬ ਕਿ ਜਦੋਂ 3 ਤੋਂ 5 ਮਿੰਟ ਸਾਹ ਬੰਦ ਹੋ ਜਾਵੇ, ਦਿਲ ਦੀ ਧੜਕਣ ਬੰਦ ਹੋ ਜਾਵੇ, ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਆ। ਹੁਣ ਤੱਕ ਮੈਡੀਕਲ ਸਾਇੰਸ ਦਾ ਇਹ ਰਿਕਾਰਡ ਆ ਵੀ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਹੈਗਾ ਆ। ਔਰ ਇਹ ਤਾਂ ਅੱਜ ਦੀ ਗੱਲ ਆ ਨਾ, ਤੇ ਤੁਸੀਂ ਇਹ ਵੇਖੋ ਵੀ ਅੱਜ ਤੋਂ 5-6 ਸਾਲ 4 ਸਾਲ 4 ਸਦੀਆਂ ਪਹਿਲਾਂ ਦੀ ਜਿਹੜੀ ਗੱਲ ਹੋਏਗੀ ਉਹਨੂੰ ਕੀ ਹੋਏਗੀ। ਹਾਂਜੀ, ਇਹ ਸੰਭਵ ਨਹੀਂ ਸਮਝਦੇ ਵੀ ਐਸਾ ਕੁਝ ਹੋਇਆ ਹੋਵੇ, ਇਸ ਨੂੰ ਵੀ ਤਰਕ ਸੰਗਤ ਵਿਚਾਰਨ ਦੀ ਲੋੜ ਹੈਗੀ ਆ। ਉਸ ਤੋਂ ਬਾਅਦ ਇੱਕ ਗੱਲ ਇਸ ਹਾਲਾਤ ਦੇ ਵਿੱਚ, ਕਿਉਂਕਿ ਜਿਹੜਾ ਚਮਕੌਰ ਦਾ ਹਾਲਾਤ ਹੈ ਉਹ ਅਸੀਂ ਕੱਲ ਵਿਚਾਰ ਲਿਆ ਸੀ, ਔਰ ਉਸ ਤੋਂ ਬਾਅਦ ਦਾ ਜਿਹੜਾ ਹਾਲਾਤ ਹੈ ਅੱਜ ਅਸੀਂ ਵਜ਼ੀਰਾਂ ਦੀ ਕਚਹਿਰੀ ਦੀ ਗੱਲ ਕਰ ਲਈ ਹੈ, ਜਿੱਥੇ ਨਵਾਬ ਮਲੇਰਕੋਟਲਾ ਦੀ ਉਸ ਗੱਲ ਦਾ ਅਸੀਂ ਸਾਰਾ ਸਿੱਖ ਕੌਮ ਹੀ ਧੰਨਵਾਦੀ ਹੈ, ਅਸੀਂ ਤੱਕ ਇਸ ਗੱਲ ਦੇ ਨਾਲ ਧੰਨਵਾਦੀ ਹੈ ਕਿ ਭਾਈ ਉਸ ਨੇ ਉਸ ਵੇਲੇ ਭਾਵੇਂ ਕੁਰਾਨ ਦੇ ਕਰਕੇ ਭਾਵੇਂ ਕਿਸੇ ਵੀ ਤਰ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਗਵਾਹੀ ਪਾਈ ਵੀ ਉਹਨਾਂ ਤੇ ਜ਼ੁਲਮ ਕਰਨਾ ਜ਼ੁਲਮ ਹੈ, ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਔਰ ਸਿੱਖ ਲੋਕ ਇਸ ਕਰਕੇ ਹੁਣ ਤੱਕ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਰਿਣੀ ਹਨ, ਤੇ ਜਦੋਂ 1947 ਦੇ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਬਾਕੀ ਦੇਸ਼ ਦੇ ਵਿੱਚ ਕਈ ਵਾਰ ਯੂਪੀ ਤੱਕ ਵੀ ਲੋਕ ਇਥੋਂ ਬਦਲ ਕੇ ਤੇ ਪਾਕਿਸਤਾਨ ਦੇ ਵਿੱਚ ਗਏ ਨੇ, ਪਰ ਮਲੇਰਕੋਟਲੇ ਦੇ ਜਿਹੜੇ ਮੁਸਲਮਾਨ ਸੀ ਉਹ ਸਾਰੇ ਹੁਣ ਤੱਕ ਉਸੇ ਤਰ੍ਹਾਂ ਟਿਕੇ ਹੋਏ ਨੇ, ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ।
1: ਬਿਲਕੁਲ,
0: ਇਹ ਇੱਕ ਦੇਣ ਸੀ ਇਸ ਗੱਲ ਵਾਸਤੇ ਦਿੱਤੀ ਗਈ। ਹਾਂ, ਇਸ ਤੋਂ ਅਗਲੀ ਮੈਂ ਨਵਾਬ ਸ਼ੇਰ ਖਾਨ ਦੇ ਨਾਲ ਸੰਬੰਧਿਤ ਗੱਲ ਇਸ ਨੂੰ ਐਂਡ ਕਰਨ ਲਈ ਇਹ ਜ਼ਰੂਰ ਕਹਾਂਗਾ ਕਿ ਨਵਾਬ ਮਲੇਰਕੋਟਲਾ ਸ਼ੇਰ ਖਾਂ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀਗਾ। ਆਪ ਖੁਦ ਵੀ ਸ਼ਹੀਦ ਹੋ ਗਿਆ ਸੀਗਾ, ਔਰ ਉਹਨੇ ਇਹ ਕਿਹਾ ਸੀ ਵੀ ਜੇ ਮੈਂ ਬਦਲਾ ਲੈ ਸਕਿਆ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਨਾਲ ਮੈਦਾਨੇ ਜੰਗ ਵਿੱਚ ਲਵਾਂਗਾ, ਬੱਚਿਆਂ ਦੇ ਜ਼ੁਲਮ ਨਹੀਂ ਕਰਨਾ ਚਾਹੁੰਦਾ ਜੀ,
1: ਬਿਲਕੁਲ,
0: ਔਰ ਇਸ ਗੱਲ ਦਾ ਗਵਾਹ ਨਹੀਂ ਬਣਨਾ ਚਾਹੁੰਦਾ ਜਾਂ ਹਾਮੀ ਨਹੀਂ ਭਰਨੀ ਚਾਹੁੰਦਾ, ਪਰ ਉਹਦੀ ਲੜਾਈ ਦੇ ਵਿੱਚ ਇਸ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਉਹਦੀ ਸ਼ਹੀਦੀ ਹੋਈ, ਇਹ ਇਤਿਹਾਸ ਕਹਿੰਦਾ। ਹੁਣ ਇਹ ਸਾਰੀਆਂ ਗੱਲਾਂ ਕਿੱਥੋਂ ਨਿਕਲੀਆਂ, ਕਿੰਨੇ ਜਾਣੀਆਂ, ਕਿਉਂਕਿ ਉਸ ਵੇਲੇ ਕਹਿੰਦੇ ਆ ਭਈ ਸਰਹੰਦ ਦੇ ਵਿੱਚ ਤਾਂ ਸੋਗ ਇੰਨਾ ਪੈ ਗਿਆ ਸੀ ਭਈ ਲੋਕ ਘਰਾਂ ਦੇ ਵਿੱਚ ਬੰਦ ਹੋ

0: ਇਸ ਤਰ੍ਹਾਂ ਦਾ ਜ਼ੁਲਮ ਵਾਪਰ ਰਿਹਾ ਸੀ, ਰੋਜ਼ ਗੱਲਾਂ ਹੋ ਰਹੀਆਂ ਸੀ, ਘਰਾਂ ਚ ਬੰਦ ਹੋ ਗਏ ਸੀ ਵੀ ਕਿਸੇ ਵੀ ਤਰ੍ਹਾਂ ਦਾ ਉਹ ਹੱਲਾ ਨਾ ਹੋਵੇ, ਇਸ ਲਈ ਬੰਦ ਕਰ ਦਿੱਤੇ ਗਏ ਸੀ ਜਾਂ ਬੰਦ ਹੋ ਗਏ ਸੀ। ਪਰ ਇਹ ਗੱਲਾਂ ਕਿੱਥੋਂ ਨਿਕਲੀਆਂ? ਉਸ ਗੱਲ ਦੀ ਪੜਚੋਲ ਕਰਦੇ ਅਸੀਂ ਪਹੁੰਚਦੇ ਹਾਂ ਰਾਏ ਕੱਲਾ ਦੀ ਹਵੇਲੀ ਚ।
1: ਜੀ,
0: ਰਾਏ ਕੱਲਾ ਦੀ ਹਵੇਲੀ ਚ ਉਹਦੇ ਸੱਦੇ ਤੇ ਇਸ ਰਾਤ ਵਿਚ ਮਾਛੀਵਾੜੇ ਤੋਂ ਤੁਰਦੇ ਹੋਏ ਅਲਟੀਮੇਟ ਰਾਏ ਕੱਲਾ ਦੀ ਹਵੇਲੀ ਚ ਪਹੁੰਚਦੇ ਨੇ। ਔਰ ਉਸ ਥਾਂ ਤੇ ਰਾਏ ਕੱਲਾ ਨੇ ਪੁੱਛਿਆ ਵੀ ਗੁਰੂ ਸਾਹਿਬ ਮੈਨੂੰ ਦੱਸੋ ਵੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰ ਸਕਾਂ, ਜੇ ਮੈਂ ਤੁਹਾਡੇ ਕੋਈ ਕੰਮ ਆ ਸਕਾਂ। ਤਾਂ ਉਹਨੇ ਇਹ ਆਖਿਆ ਵੀ ਦੋ ਸ਼ਹੀਦ ਬੱਚਿਆਂ ਨੂੰ ਤਾਂ ਮੈਂ ਆਪਣੀ ਅੱਖਾਂ ਦੇ ਸਾਹਮਣੇ ਤੋਰ ਆਇਆ, ਸ਼ਹੀਦ ਹੋ ਗਏ ਨੇ ਮੇਰੇ ਸਾਹਮਣੇ, ਮੈਨੂੰ ਪਤਾ ਆ, ਮੇਰੇ ਕੋਲ ਕੋਈ ਖਬਰ ਨਹੀਂ। ਅੱਛਾ, ਇੱਕ ਗੱਲ ਹੋਰ, ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ, ਫਿਰ ਧਿਆਨ ਨਾਲ ਸੁਣਨ ਦੀ ਲੋੜ ਆ। ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ, ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ। ਲੇਕਿਨ ਇਸ ਬਿਆਨ ਦੇ ਵਿਚ ਜਿੱਥੇ ਇਹ ਲਿਖਿਆ ਗਿਆ ਹੈ, ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ, ਮੇਰੇ ਮਹਿਲ, ਮਾਤਾ ਸੁੰਦਰੀ ਜਾਂ ਮਾਤਾ ਜੀਤੋ ਜੀ, ਉਹਨਾਂ ਦਾ ਕੀ ਬਣਿਆ। ਜੇ ਭਲਾ ਉਹ ਇਹ ਸਮਝਦੇ ਭਈ ਉਹ ਵੀ ਕਿਲੇ ਦੇ ਵਿਚੋਂ ਇਹਨਾਂ ਦੇ ਨਾਲ ਹੀ ਨਿਕਲੇ ਨੇ, ਤੇ ਫਿਰ ਉਹਨਾਂ ਨੇ ਇਹ ਵੀ ਪੁੱਛਣਾ ਸੀ ਨਾ ਭਾਈ ਕੋਈ ਜੇ ਤੂੰ ਕਰ ਸਕਦਾ ਆ, ਰਾਏ ਕੱਲਾ ਵੀ ਤਾਂ ਮੁਸਲਮਾਨ ਸੀਗਾ, ਔਰ ਜੇ ਤੂੰ ਕਰ ਸਕਦਾ ਸਾਡੀ ਮਦਦ, ਤੇ ਉਸ ਤੋਂ ਬਾਅਦ ਤੂੰ ਇਹ ਪਤਾ ਕਰਕੇ ਦੇ ਮੈਨੂੰ ਕਿ ਉਹ ਬੱਚੇ ਮੇਰੇ ਇਸ ਵੇਲੇ ਕਿੱਥੇ ਨੇ। ਮੈਨੂੰ ਇੰਨਾ ਪਤਾ ਲੱਗਿਆ ਕਿ ਉਹ ਸਰਹੰਦ ਪਹੁੰਚ ਗਏ।
1: ਜੀ,
0: ਔਰ ਰਾਏ ਕੱਲਾ ਨੇ ਉਹਦਾ ਇੱਕ ਕਰਿੰਦਾ ਸੀਗਾ ਨੂਰਾ ਮਾਹੀ,
1: ਨੂਰਾ ਮਾਹੀ ਬਿਲਕੁਲ ਜੀ,
0: ਔਰ ਉਸ ਨੂੰ ਉਹਨਾਂ ਨੇ ਭੇਜਿਆ ਸਰਹੰਦ, ਕਿਉਂਕਿ ਰਾਏ ਕੱਲਾ ਦੀ ਭੈਣ ਸਰਹੰਦ ਚ ਵਿਆਹੀ ਹੋਈ ਸੀ, ਔਰ ਉਸ ਨੂੰ ਉਹਨੇ ਉੱਥੇ ਭੇਜਿਆ। ਤੇ ਜਦੋਂ ਉਸ ਨੇ ਉਹ ਬਿਰਤਾਂਤ ਦੱਸਿਆ, ਇਹ ਸਾਰਾ ਜਿਹੜਾ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ, ਇਹ ਬਿਰਤਾਂਤ ਉਸ ਵੇਲੇ ਦਾ ਹੈ ਵੀ ਉਹਦੇ ਰਾਹੀਂ ਗੱਲ ਸੁਣ ਕੇ ਤੇ ਫੇਰ ਇਹ ਨੂਰਾ ਮਾਹੀ ਵਾਪਸ ਆਇਆ, ਤੇ ਉਸ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਵੀ ਉੱਥੇ ਆ ਕੁਛ ਵਾਪਰਿਆ, ਇਸ ਤਰ੍ਹਾਂ ਸਾਰਾ ਕੁਛ ਵਾਪਰਿਆ ਹੈ। ਹੁਣ ਇੱਥੇ ਆ ਕੇ ਆ ਸਾਰੇ ਆਪਾਂ ਬਹੁਤ ਸਾਰੇ ਥਾਵਾਂ ਤੇ ਇਤਿਹਾਸਕਾਰਾਂ ਨੂੰ ਸੁਣਿਆ ਹੋਊਗਾ ਵੀ ਮਾਤਾ ਜੀਤੋ ਜੀ ਆ ਕੇ ਉਹਨਾਂ ਨੂੰ ਮਿਲੇ, ਉਹਨਾਂ ਆਖਿਆ ਮੇਰੇ ਬੱਚੇ ਕਿੱਥੇ ਨੇ, ਉਹਨਾਂ ਆਖਿਆ ਵੀ ਤਿੰਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਮੈਨੂੰ ਨਹੀਂ ਪਤਾ ਵੀ ਐਡੀ ਵੱਡੀ ਮਤਲਬ ਜਿਹੜੀ ਹੈ ਮਿਕਸਿੰਗ ਵੀ ਹੋ ਸਕਦੀ ਹੈ ਇਤਿਹਾਸ ਦੇ ਵਿਚ, ਜੇ ਉਹ ਹੈ ਹੀ ਨਹੀਂ ਸਨ ਤੇ ਉਹ ਇਹਨਾਂ ਨੂੰ ਆ ਕੇ ਮਿਲੇ ਕਿੱਥੋਂ।
1: ਜੀ,
0: ਔਰ ਜਿਹੜੇ ਹੁਕਮਨਾਮੇ ਦਿੱਲੀ ਤੋਂ ਮਾਤਾ ਜੀਤੋ ਜੀ ਦੇ ਰਾਹੀਂ ਦਿੱਤੇ ਗਏ ਨੇ ਸਿੱਖ ਸੰਗਤ ਨੂੰ, ਉਹਨਾਂ ਦੇ ਵਿਚ ਫਿਰ ਕੋਈ ਸਚਾਈ ਨਹੀਂ ਲੱਗਦੀ। ਔਰ ਉਹਨਾਂ ਦੇ ਨਾਲ ਜਿਹੜਾ ਸਿਧਾਂਤਹੀਨ ਗੱਲਾਂ ਹੋਈਆਂ ਨੇ, ਉਹ ਵੀ ਇਹ ਲੱਗਦਾ ਹੈ ਵੀ ਇਹ ਸਾਰੀ ਬਣਾਈ ਗਈ ਗੱਲ ਹੈ, ਸਾਰਾ ਇਸ ਤਰ੍ਹਾਂ ਦਾ ਢਾਂਚਾ ਸਿਰਜ ਦਿੱਤਾ ਗਿਆ ਆ। ਉਹ ਜਿਹੜੇ ਸੱਜਣ ਇਹ ਕਹਿੰਦੇ ਨੇ ਨਾ ਵੀ ਸਾਡੇ ਕੋਲ 200-300 ਸਾਲ ਦਾ ਰਿਕਾਰਡ ਹੈ ਕਿ ਇਸਤਰੀ ਭਾਰਤ ਦੇ ਵਿਚ ਦਸੰਬਰ ਦੇ ਦਿਨਾਂ ਦੇ ਵਿਚ ਕੋਈ ਹੜ੍ਹ ਨਹੀਂ ਸੀ ਆਇਆ। ਹਾਂਜੀ, ਉਹ ਇਹਨਾਂ ਦਾ ਦਾਵਾ ਹੈ ਇਸ ਤਰ੍ਹਾਂ ਦਾ। ਤੇ ਇਹਦੇ ਮੁਤਾਬਕ ਇਹ ਆ ਵੀ ਜੇ ਏਡੀ ਵੱਡੀ ਰਲ ਕੱਢ ਕੀਤੀ ਜਾ ਸਕਦੀ ਆ, ਤੇ ਇਹ ਵੀ ਇੱਕ ਤਰ੍ਹਾਂ ਦੀ ਰਲ ਕੱਢ ਕੀਤੀ ਗਈ ਹੈ। ਪਰ ਜਦੋਂ ਕਹਿੰਦੇ ਨੇ ਨਿਚੋੜ ਹੁੰਦਾ ਹੈ ਨਾ, ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤੀ ਛੱਡ ਹੀ ਜਾਂਦਾ, ਕੋਈ ਨਾ ਕੋਈ ਕਮੀ ਉਹਦੀ ਰਹਿ ਹੀ ਜਾਂਦੀ ਹੈ। ਔਰ ਇਹ ਉਹਦੇ ਕੋਲ ਕਮੀ ਰਹਿ ਗਈ ਨਾ ਭਾਈ, ਜਿਹੜੀਆਂ ਉੱਥੇ ਉਹਨਾਂ ਦੇ ਅੰਗੀਠੇ ਸੀ ਆਨੰਦਪੁਰ ਸਾਹਿਬ, ਉਹ ਰਹਿ ਗਏ ਸ਼ਨਾਖਤ ਵਿੱਚੋਂ ਰਹਿ ਗਏ ਭਾਈ, ਐਸਾ ਹੋਇਆ ਉਹ ਤੇ ਇੱਥੇ ਸ਼ਹੀਦ ਹੋ ਗਏ ਸੀ, ਇੱਥੇ ਚੜਾਈ ਕਰਕੇ ਸੀ, ਤੇ ਤੁਸੀਂ ਉਹਨਾਂ ਨੂੰ ਦਿੱਲੀ ਤੋਰੀ ਫਿਰਦੇ ਹੋ। ਵੈਸੇ ਵੀ ਤਰਕ ਸੰਗਤ ਇਹ ਗੱਲ ਵਾਜਬ ਨਹੀਂ ਬਣਦੀ ਕਿ ਦਿੱਲੀ ਜੇ ਔਰੰਗਜ਼ੇਬ ਨਾਲ ਵੀ ਤਾਂ ਲੜਾਈ ਹੈ, ਔਰ ਔਰੰਗਜ਼ੇਬ ਦੇ ਨੇੜੇ ਉਹ ਉੱਥੇ ਪਹੁੰਚ ਜਾਣ, ਸੂਈਏ ਕਿਤੇ ਇੰਨੇ ਹੀ ਮਾੜੇ ਹੋਣਗੇ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਗੁਰੂ ਸਾਹਿਬ ਦੇ ਮਹਿਲ ਇੱਥੇ ਆ ਗਏ ਨੇ।
1: ਜੀ,
0: ਹਾਲਾਂਕਿ ਨਜ਼ਰ ਤੇ ਨਾਲ ਨਾਲ ਹੋਏਗੀ, ਨਾਲ ਨਾਲ CID ਚੱਲਦੀ ਹੋਊਗੀ, ਇਹਦੇ ਵੱਡੇ ਰਾਜ ਨੂੰ ਚਲਾਉਣ ਵਾਸਤੇ CID ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਹਾਂਜੀ, ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿਚ ਇਹ ਜਿਹੜੇ ਬਿਰਤਾਂਤ ਉਸ ਵੇਲੇ ਵਾਪਰੇ ਹਨ, ਔਰ ਉਸ ਤੋਂ ਬਾਅਦ ਗਨੀ ਖਾਂ ਤੇ ਨਬੀ ਖਾਂ ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿਚ ਹੀ ਵਾਪਰਿਆ ਹੈਗਾ। ਔਰ ਗਨੀ ਖਾਂ ਤੇ ਨਬੀ ਖਾਂ ਨੇ ਜਦੋਂ ਉਹ ਚੀਜ਼ ਪੀਰ ਬਣਾ ਕੇ ਉਹਨਾਂ ਨੂੰ ਉਸ ਹਾਲਾਤ ਵਿਚ ਉਥੋਂ ਕੱਢਿਆ ਹੈਗਾ ਆ, ਫੇਰ ਉਹ ਇਸ ਤੋਂ ਚੱਲਦੇ ਚੱਲਦੇ ਤੇ ਫੇਰ ਉਹ ਪਹੁੰਚੇ ਹੈ ਖਿਦਰਾਣੇ ਦੀ ਟਾਪ ਨੇ। ਹਾਂਜੀ, ਤੇ ਖਿਦਰਾਣੇ ਦੀ ਟਾਪ ਦਾ ਇਤਿਹਾਸ ਵੀ ਜਿਹੜਾ ਹੈ ਉਹ ਇਸ ਭੰਗਰਵਾੜੇ ਦੇ ਵਿਚ ਹੀ ਕੰਪੋਜ਼ ਹੁੰਦਾ ਆ। ਉਦੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਹਨ ਮਹਾਂ ਸਿੰਘ ਦਾ ਆਉਣਾ ਜਾਂ ਜਿਹੜੀ ਮਾਤਾ ਭਾਗੋ ਦਾ ਆਉਣਾ। ਹਾਂ, ਇੱਕ ਸੱਜਣ ਨੇ ਹੋਰ ਜਿਹੜੀ ਗੱਲ ਮੈਂ ਐਡ ਇੱਥੇ ਕਰਨਾ ਚਾਹਾਂਗਾ, ਇੱਕ ਸੱਜਣ ਨੇ ਇਹ ਗੱਲ ਕਹੀ ਕਿ ਇਹ ਸਾਰਾ ਸਾਰਾ ਬਿਰਤਾਂਤ ਸਿਆਸੀ ਯੁੱਧ ਨੀਤੀ ਦਾ ਪ੍ਰੋਗਰਾਮ ਹੋ ਸਕਦਾ ਆ ਕਿ ਕੁਛ ਬੰਦਿਆਂ ਨੂੰ ਉਹਨਾਂ ਨੇ ਅਨੰਦਪੁਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਤਾਂ ਕਿ ਤੁਸੀਂ ਬਾਹਰ ਜਾ ਕੇ ਖਬਰ ਕਰੋ, ਔਰ ਇਹ ਕਿਹਾ ਗਿਆ ਵੀ ਉਹ ਗੁਰੂ ਨੂੰ ਬਦਾਵਾ ਦੇ ਕੇ ਨਿਕਲੇ।
1: ਡਾਕਟਰ ਸਾਹਿਬ,
0: ਸ਼ਾਇਦ ਇਹ ਭੁਲੇਖਾ ਪਾਇਆ ਜਾਵੇ ਇਹਨਾਂ ਲੋਕਾਂ ਨੂੰ, ਉਹ ਤਾਂ ਗੁਰੂ ਗੋਬਿੰਦ ਸਿੰਘ ਤੋਂ ਬਾਕੀ ਹੋ ਕੇ ਨਿਕਲ ਗਏ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਗਿਆ, ਔਰ ਜਾ ਕੇ ਇੱਕ ਤਾਂ ਰਿਪੋਰਟਾਂ ਦਿੱਤੀਆਂ ਉਹਨਾਂ ਨੇ ਵੀ ਆਹ ਕੁਛ ਉੱਥੇ ਹੋ ਰਿਹਾ, ਔਰ ਇੱਕ ਤਾਂ ਉਸ ਹੋਰ ਫੌਜ ਇਕੱਠੀ ਕੀਤੀ, ਹੋਰ ਸੱਜਣਾਂ ਨੂੰ ਇਕੱਠਿਆ ਕੀਤਾ ਜਿਹਦੇ ਵਿੱਚ ਮਾਤਾ ਵੀ ਸੀਗੀ, ਔਰ ਅਲਟੀਮੇਟ ਉਹ ਫਿਰ ਖਿਦਰਾਣੇ ਦੀ ਟਾਪ ਤੇ ਗਏ। ਹੁਣ ਇਸ ਗੱਲ ਨੂੰ ਜੇ ਵੇਖਿਆ ਜਾਏ, ਇੱਕ ਬੰਦਾ ਯੋਧਾ ਬਣ ਕੇ ਤੇ ਮਰਨ ਵਾਸਤੇ ਤਿਆਰ ਹੋਵੇ, ਮੈਂ ਇਤਿਹਾਸ ਤੋਂ ਬੜਾ ਅਫਸੋਸ ਹੁੰਦਾ ਹੈ ਕਿ ਸਾਡੇ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਪਰ ਮਾਲਕ ਬਣ ਕੇ ਬੈਠੇ ਨੇ, ਉਹਨਾਂ ਦੀਆਂ ਮੋਹਰਾਂ ਉਹਨਾਂ ਦੇ ਸਿਗਨੇਚਰਾਂ ਦੇ ਨਾਲ ਜਿਹੜਾ ਹੈ ਜਿਹੜੀ ਹੈ ਗੁਰਬਲਾਸ ਪਾਤਸ਼ਾਹੀ ਛੇਵੀਂ, ਗੁਰਬਲਾਸ ਪਾਤਸ਼ਾਹੀ ਨੌਵੀਂ ਛਪਦੀ ਪਈ ਹੈ, ਔਰ ਉਹਨਾਂ ਦੀਆਂ ਮੋਹਰਾਂ ਸਿਗਨੇਚਰਾਂ ਦੇ ਨਾਲ ਹੀ ਇਹ ਸਾਰਾ ਇਤਿਹਾਸ ਵਾਪਰਦਾ ਪਿਆ ਹੈ। ਜਿਹੜਾ ਸੂਰਜ ਪ੍ਰਕਾਸ਼ ਨੂੰ ਪ੍ਰਬੋਧ ਕੀਤਾ ਜਾ ਰਿਹਾ ਹੈ, ਔਰ ਉਹਦੇ ਚ ਲਿਖਿਆ ਇਹ ਆ ਭਈ ਮਾਂ ਜਿਹੜੀ ਜਿਹੜੀ ਸੀ ਮਹਾਂ ਸਿੰਘ ਹੁਰੀ ਆ ਕੇ ਤੇ ਲੜੇ, ਔਰ ਉਸ ਤੋਂ ਬਾਅਦ ਇਹ ਮਾਤਾ ਨੰਗੀ ਹੋ ਕੇ, ਬੜੀ ਅਫਸੋਸ ਦੀ ਗੱਲ ਹੈ ਮੈਨੂੰ ਇਹ ਕਹਿਣਾ ਪੈ ਰਿਹਾ ਕਿਉਂਕਿ ਲਿਖਿਆ ਪਿਆ ਉਹਦੇ ਵਿੱਚ।
1: ਜੀ ਸੀਤਲ ਸਿੰਘ ਦੀ ਗੱਲ ਕਰਦੇ ਆ ਤੁਸੀਂ, ਜਿਹੜੀ ਮਾਤਾ ਭਾਗੋ ਦੀ ਗੱਲ ਕਰਦੇ ਹੋ, ਮੈਨੂੰ ਵੀ
0: ਮਾਈ ਭਾਗੋ ਦੀ ਗੱਲ ਜਦੋਂ ਅਸੀਂ ਕਰਦੇ ਆ ਗੱਲ ਕਰਦੇ ਆ ਬੜੀ ਸ਼ਰਮ ਆਉਂਦੀ ਆ,
1: ਸ਼ਰਮ ਆਉਂਦੀ ਆ ਬਿਲਕੁਲ।
0: ਪ੍ਰਕਾਸ਼ ਦੀਆਂ ਲਿਖਤਾਂ ਨੇ ਇਹ ਸੂਰਜ ਜਿਹੜੇ ਸੀਤਲ ਸਿੰਘ ਉਹੀ ਗੱਲ ਕਰ ਰਹੇ ਨੇ, ਆਖਰ ਉਹ ਵੀ ਤਾਂ ਕਿਤੋਂ ਲੈ ਕੇ ਕਰ ਰਹੇ ਨੇ, ਔਰ ਉਸ ਗ੍ਰੰਥ ਦੇ ਵਿੱਚ ਲਿਖਿਆ ਵੀ ਮਾਈ ਭਾਗੋ ਨੰਗੀ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿੰਦੀ ਸੀ। ਉਹਨੂੰ ਐਕਸਪਲੇਨੇਸ਼ਨ ਬੜੇ ਲੋਕ ਕਰਦੇ ਨੇ, ਵੇਖੋ ਜੀ ਉਹ ਤਾਂ ਉੱਚ ਅਵਸਥਾ ਚ ਪਹੁੰਚ ਗਈ ਸੀ, ਉਹ ਜੀ ਫਲਾਣਾ ਸੀ ਜੀ ਟਮਕਾਣਾ ਸੀ, ਪਰ ਇਹ ਉਹ ਗੱਲਾਂ ਨੇ ਜਿਹੜੀਆਂ ਸਿੱਖ ਇਤਿਹਾਸ ਨੂੰ ਕਲੰਕਿਤ ਕਰਦੀਆਂ।
1: ਡਾਕਟਰ ਸਾਹਿਬ ਮੈਨੂੰ ਇੱਕ ਮਿੰਟ ਦਿਓ ਪਲੀਜ਼।
0: ਤੁਸੀਂ ਬੋਲੋ।
1: ਉਹ ਇਸ ਤਰ੍ਹਾਂ ਆ ਜੀ, ਦੇਖੋ ਜਿਹੜੀ ਹੈ ਨਾ ਸ਼ਬਦਾਵਲੀ ਹੁੰਦੀ ਆ, ਇਹ ਮਾੜੇ ਜੇ ਨੁਕਤੇ ਤੋਂ ਜਿਹੜੀ ਆ ਉਹ ਸਾਰੀ ਕਹਾਣੀ ਬਦਲ ਜਾਂਦੀ ਆ। ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜਾ ਉਹ ਕਹਿ ਰਹੇ ਆ ਕਿ ਨਗਨ ਰੂਪ ਦੇ ਵਿੱਚ ਇਹ ਨਹੀਂ ਕਿ ਉਹ ਵਸਤਰਹੀਣ ਹੋ ਕੇ, ਨਹੀਂ ਕਹਿਣ ਦਾ ਮਤਲਬ ਕਿਸੇ ਦੇ ਡਰ ਭੈ ਤੋਂ ਬਿਨਾਂ ਸਾਹਮਣੇ ਆ ਕੇ।
0: ਦੇਖੋ ਇਹ ਸਾਡੇ ਐਕਸਪਲੇਨੇਸ਼ਨ ਨੇ ਉਹਦੇ ਉੱਪਰ ਪਰਦਾ ਪਾਉਣ ਦੇ।
1: ਹਾਂਜੀ,
0: ਪਰਦਾ ਪਾਉਣ ਦੇ। ਮੈਂ ਇੱਕ ਪੁਰਾਣੀ ਹੋਰ ਗੱਲ ਚ ਲੈ ਜਾਂਦਾ, ਜਿਹਦਾ ਇਹਦੇ ਨਾਲ ਸੰਬੰਧ ਤਾਂ ਕੋਈ ਨਹੀਂ, ਪਰ ਇਹਨੂੰ ਸਾਬਤ ਕਰਨ ਵਾਸਤੇ ਮੈਂ ਗੱਲ ਕਹਿ ਸਕਦਾ ਆ। ਜਿਸ ਬੰਦੇ ਨੇ ਇੱਕ ਔਰਤ ਤੇ ਕਬਜ਼ਾ ਕਰਨਾ ਚਾਹਿਆ, ਸੀਤਾ ਤੇ ਕਬਜ਼ਾ ਕਰਨਾ ਚਾਹਿਆ ਵੀ ਸੀਤਾ ਮੇਰੀ ਹੋ ਜੇ, ਰਾਵਣ ਉਸ ਸਵੰਬਰ ਦੇ ਵਿੱਚ ਗਿਆ ਪਰ ਕਿਸੇ ਹਾਲਾਤ ਦੇ ਮੁਤਾਬਕ ਉਹ ਉਹਦੇ ਹਿੱਸੇ ਨਾ ਆਈ, ਉਹ ਵਾਪਸ ਚਲਾ ਗਿਆ, ਤੇ ਅਲਟੀਮੇਟ ਇੱਕ ਸਮਾਂ ਐਸਾ ਆਇਆ ਭਾਵੇਂ ਬਹਾਨਾ ਸਰੂਪ ਨਗਾ ਦਾ ਬਣਿਆ ਜਾਂ ਭਾਵੇਂ ਕਿਸੇ ਦਾ ਵੀ ਬਣਿਆ, ਔਰ ਉਹ ਉਹਨੂੰ ਚੁਰਾ ਕੇ ਲੈ ਗਿਆ, ਉਠਾ ਕੇ ਲੈ ਗਿਆ, ਔਰ ਉਹ 9 ਮਹੀਨਿਆਂ ਤੱਕ ਉਹਦੇ ਕੋਲ ਰਹੀ। ਜਿਸ ਔਰਤ ਨੂੰ ਬੰਦਾ ਚਾਹੁੰਦਾ ਹੋਵੇ ਉਹ 9 ਮਹੀਨਿਆਂ ਤੱਕ ਉਹਨੂੰ ਬਿਨਾਂ ਟੱਚ ਕੀਤੇ ਰਹਿਣ ਦੇਵੇਗਾ?
1: ਬਿਲਕੁਲ।
0: ਦੂਸਰੀ ਗੱਲ, ਰਾਮਾਇਣ ਦੀਆਂ 308 ਕਾਪੀਆਂ, 308 ਡਿਫਰੈਂਟ ਲੋਕਾਂ ਨੇ ਰਾਮਾਇਣ ਲਿਖੀ ਆ, ਅਲੱਗ ਅਲੱਗ ਹਾਲਾਤਾਂ ਵਿਚ ਅਲੱਗ ਅਲੱਗ ਗੱਲਾਂ ਲਿਖੀਆਂ ਨੇ, ਤੇ ਉਹਨਾਂ ਇਹ ਕਿਹਾ ਆ ਕਿ ਜਦੋਂ ਸੀਤਾ ਲੜਾਈ ਜਿੱਤ ਕੇ ਰਾਮ ਹੋਰੀ ਵਾਪਸ ਫਿਰ ਅਯੁੱਧਿਆ ਪਹੁੰਚਿਆ, ਸੀਤਾ ਉਸ ਵੇਲੇ ਪ੍ਰੈਗਨੈਂਟ ਸੀ, ਜਿਹਦੇ ਕਰਕੇ ਉਹਨੂੰ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ। ਭਾਵੇਂ ਕਿ ਕੰਜਰੋ ਤੁਹਾਡੀ ਗਲਤੀਆਂ ਕਰਕੇ ਉਹ ਉੱਥੇ ਗਈ, ਉਹਨੂੰ ਰਾਵਣ ਲੈ ਗਿਆ, ਤੁਹਾਡੀਆਂ ਕੋਤਾਹੀਆਂ ਕਰਕੇ ਐਸਾ ਹੋਇਆ, ਅੱਜ ਉਹ ਇਸ ਹਾਲਾਤ ਵਿਚ ਆਈ ਹੈ ਤੇ ਅੱਜ ਤੁਸੀਂ ਉਹਨੂੰ ਘਰੋਂ ਬਾਹਰ ਕੱਢ। ਮਤਲਬ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹਨ। ਜਿਹੜਾ ਐਕਸਪਲੇਨੇਸ਼ਨ ਤੁਸੀਂ ਦੇ ਰਹੇ ਹੋ ਨਾ, ਇਹ ਐਕਸਪਲੇਨੇਸ਼ਨ ਸਿਰਫ ਮਨ ਨੂੰ ਤਸੱਲੀ ਦੇਣ ਵਾਸਤੇ ਤਾਂ ਠੀਕ, ਭਈ ਉਹ ਬਿਲਕੁਲ ਐਨ ਨਿਸ਼ੰਗ ਹੋ ਕੇ ਵਿਚ ਆਏ ਜਾਂ ਨਿਸ਼ੰਗ ਹੋ ਕੇ ਉਸ ਵੇਲੇ ਵਿਚਰਦੇ ਸੀ, ਇਹ ਸੰਭਵ ਨਹੀਂ ਹੈ, ਕਿਉਂਕਿ ਸੂਰਜ ਪ੍ਰਕਾਸ਼ ਨੇ ਸਪਸ਼ਟ ਤੌਰ ਤੇ ਲਿਖਿਆ ਵੀ ਉਹ ਨੰਗੀ ਹੋ ਕੇ ਰਹਿ ਰਹੇ ਸਨ। ਹਾਂਜੀ, ਨੰਗੇ ਹੋ ਕੇ ਉਹ ਉਹਨਾਂ ਦੇ ਨਾਲ ਵਿਚਰ ਰਹੇ ਸਨ। ਨੰਬਰ 2, ਉਹਨੇ ਸਾਬਤ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਨਾਲ ਉਹਦਾ ਇਸ਼ਕ ਸੀਗਾ, ਬੜੀ ਵੱਡੀ ਗੱਲ ਆ, ਬਹੁਤ ਵੱਡਾ ਇਲਜ਼ਾਮ ਆ।
1: ਦੇਖੋ
0: ਬੰਦੇ ਨੇ ਪਰਿਵਾਰ ਹੁਣੇ ਹੁਣੇ ਵਾਰਿਆ ਹੋਵੇ, ਜਿਸ ਬੰਦੇ ਦੇ ਜਿੰਦਗੀ ਦਾ ਭਰੋਸਾ ਕੋਈ ਨੀ ਹੋਵੇ, ਕੀ ਹੋਵੇ ਕੀ ਉਹ ਇਸ਼ਕ ਮੁਸ਼ਕ ਦੀਆਂ ਗੱਲਾਂ ਕਰੇਗਾ? ਪਰ ਸੂਰਜ ਪ੍ਰਕਾਸ਼ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਗੁਰੂਆਂ ਨੂੰ ਬਦਨਾਮ ਕਰਨ ਵਾਸਤੇ, ਨਾ ਗੁਰੂ ਤੇਗ ਬਹਾਦਰ ਨੂੰ ਬਦਨਾਮ ਕਰਨ ਵਾਸਤੇ ਕੋਈ ਕਮੀ ਛੱਡੀ ਹੈ, ਨਾ ਹੋਰ ਗੁਰੂ।
1: ਬਿਲਕੁਲ ਬਿਲਕੁਲ ਬਿਲਕੁਲ, ਅਸਲੀ ਪੁਆਇੰਟ ਇਹ ਆ ਜੀ, ਉਹਨਾਂ ਨੇ ਬਦਨਾਮ ਕਰਨ ਵਾਸਤੇ ਜਿਹੜੀ ਸਾਰੀ ਸਿੱਖੀ, ਕੱਲਾ ਇਹ ਇੱਕ ਵਰਤਾਪ ਨੀ, ਸਾਰੀ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਛ ਲਿਖਿਆ ਗਿਆ ਔਰ ਉਹ ਲਿਖਾਇਆ ਗਿਆ, ਔਰ ਬਹੁਤ ਸਾਰਾ ਜਿਹੜਾ ਇਤਿਹਾਸ ਆ ਇਹ ਅੰਗਰੇਜ਼ ਜਦੋਂ ਭਾਰਤ ਦੇ ਵਿਚ ਆਇਆ ਉਹਨੇ ਡਿਸਟੋਰਟ ਕਰਾ ਕੇ ਲਿਖਾਇਆ ਗਿਆ ਜਬਰਦਸਤੀ। ਜਿਹੜੀ ਗੱਲ ਇੱਥੇ ਸਾਹਮਣੇ ਆਉਂਦੀ ਆ, ਉਹ ਕਿਹਾ ਜਾਂਦਾ ਕਿ ਜਿਹੜਾ ਮਹਾਰਾਜਾ ਪਟਿਆਲਾ ਸੀ ਉਸ ਵੇਲੇ ਦਾ, ਉਹਨੇ ਸਾਡਾ ਜਿਹੜਾ ਬਹੁਤ ਸਾਰਾ ਇਤਿਹਾਸ ਆ ਉਹਨੇ ਫਾਈਨੈਂਸਿੰਗ ਕੀਤੀ ਉਹਦੀ, ਮਹਾਰਾਜਾ ਪਟਿਆਲੇ ਨੇ, ਔਰ ਜਿਹੜਾ ਮੁਕਾਲਫ ਸੀਗਾ ਉਹਨੇ ਇਹ ਕਰਵਾਈ ਸੀ ਉਹਦੇ ਕੋਲੋਂ ਜਬਰਦਸਤੀ ਫਾਈਨੈਂਸਿੰਗ ਕਰਵਾਈ। ਤੇ ਜਿਹੜੇ ਸੀਗੇ ਇਹ ਆਪਣੇ ਕਾਹਨ ਸਿੰਘ ਨਾਭਾ ਜੀ, ਇਹਨਾਂ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇਹਨਾਂ ਤੋਂ ਲਿਖਾਈਆਂ ਗਈਆਂ। ਇਹਨਾਂ ਦੇ ਨਾਲ
0: ਹੁਣ ਤੱਕ ਦਾ ਇਤਿਹਾਸ ਇਹੀ ਰਿਹਾ ਹੈ ਕਿ ਇਹਨਾਂ ਨੇ ਕਦੀ ਵੀ ਸਿੱਖ ਮਿਸ਼ਨ ਦੀ ਪ੍ਰੋੜਤਾ ਨਹੀਂ ਕੀਤੀ, ਕਦੀ ਵੀ ਉਸ ਦੀ ਮਦਦ ਨਹੀਂ ਕੀਤੀ, ਬਲਕਿ ਉਹਨੂੰ ਢਾਹ ਲਾਉਣ ਦੀ ਹਰ
1: ਢਾਹ ਲਾਉਣ ਦੀ ਕੋਸ਼ਿਸ਼। ਬਿਲਕੁਲ,
0: ਔਰ ਇਸ ਢਾਹ ਲਾਉਣ ਦੀ ਹੁਣ ਵੀ ਗੱਲਾਂ ਚੱਲਦੀਆਂ ਨੇ, ਤੇ ਉਹੀ ਕੈਪਟਨ ਅਮਰਿੰਦਰ ਸਿੰਘ
1: ਬਿਲਕੁਲ ਚੱਲ ਰਹੀਆਂ ਜੀ, ਬਿਲਕੁਲ ਚੱਲ ਰਹੀਆਂ।
0: ਔਰ ਇਸੇ ਤਰ੍ਹਾਂ ਹੀ ਜੇ ਆਪਾਂ ਇਤਿਹਾਸਕ ਤੌਰ ਤੇ ਗੱਲ ਲੈਨੇ ਆ, ਤੇ ਜਦੋਂ ਪੰਜਾਬੀਆਂ ਦਾ ਮੋਰਚਾ ਲੱਗਿਆ ਗੁਰਦੁਆਰੇ ਕਬਜ਼ੇ ਚ ਲੈ, ਤੇ ਕਬਜ਼ੇ ਲੈਣ ਵਾਸਤੇ ਸਿੱਖਾਂ ਕੋਲ ਤਾਂ ਕੋਈ ਐਸਾ ਬੰਦਾ ਹੀ ਨਹੀਂ ਸੀ ਪੜਿਆ ਲਿਖਿਆ ਜਿਹਨੂੰ ਅੱਗੇ ਕਹਿ ਦਿੱਤੇ ਚੰਗਾ ਹੁਣ ਤੂੰ ਸੰਭਾਲ, ਤੇ ਉਹ ਸੂਰਤਾ ਸਿੰਘ ਹੋਣੀ ਅੱਗੇ ਆ ਗਏ। ਹਾਂਜੀ, ਤੇ ਸੂਰਤਾ ਸਿੰਘ ਹੋਰਾਂ ਦਾ ਜਿਹੜੇ ਨਿਰਮਲੇ ਸੀਗੇ, ਜਿਹੜੇ ਨਿਰਮਲੇ ਵੱਜਦੇ ਸੀਗੇ, ਇਹ ਉਹ ਨਿਰਮਲੇ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਲੋਕ ਬਨਾਰਸ ਤੋਂ ਸਟੱਡੀ ਕਰਕੇ ਆਏ ਸੀ ਨਾ, ਪੜ੍ਹ ਕੇ ਆਏ ਸੀਗੇ ਵੇਦਾਂ ਬੂਦਾਂ ਦੀ ਤੇ ਹੋਰ ਸਾਰੀ, ਉਹਨਾਂ ਨੂੰ ਨਿਰਮਲੇ ਕਹਿਣ ਲੱਗ ਗਏ ਸੀ ਵੀ ਇਹ ਪਵਿੱਤਰ ਲੋਕ ਨੇ, ਇਹਨਾਂ ਨੇ ਵੇਦ ਪੜ੍ਹੇ ਨੇ, ਉਸ ਵੇਲੇ ਦੀ ਮਾਨਸਿਕਤਾ ਇਹ ਸੀ।
1: ਹਾਂਜੀ,
0: ਔਰ ਉਹ ਨਿਰਮਲੇ ਕਹਿਣ ਲੱਗ ਪਏ, ਤੇ ਉਸ ਨਿਰਮਲਿਆਂ ਨੇ 157 ਸਾਲ ਉਹਦੀਆਂ ਪੀੜੀਆਂ ਨੇ ਇਸ ਤੇ ਕਬਜ਼ਾ ਰੱਖਿਆ। ਔਰ ਜਿਹੜੇ ਸਾਡੇ ਸਿੱਖ ਸੀਗੇ ਨਾ, ਉਹ ਸਿਰਫ ਮੱਥਾ ਟੇਕਣ ਯੋਗ ਸੀ, ਹੁਣ ਤੱਕ ਵੀ ਤੇ ਨਾ ਨੇੜੇ ਨੀ ਆਉਣਾ, ਪੰਜ ਛਣਾਂ ਕਰਕੇ ਨੀ ਨਾ ਅੱਗੇ ਆਉਣਾ, ਇਸ਼ਨਾਨ ਕਰਨਾ ਤਾਂ ਨੇੜੇ ਆਉਣਾ ਆ, ਇਹੋ ਜਿਹੀਆਂ ਗੱਲਾਂ ਕਰ ਕਰਕੇ ਸਿੱਖਾਂ ਨੂੰ ਤਾਂ ਨੇੜੇ ਨੀ ਆਉਣ ਦਿੱਤਾ, ਪੜ੍ਹਨ ਦੀ ਤਾਂ ਗੱਲ ਹੀ ਬਹੁਤ ਦੂਰ ਰਹਿ ਗਈ।
1: ਬਿਲਕੁਲ ਸਹੀ,
0: ਜਿਸ ਕਰਕੇ ਨਾ ਉਹਨਾਂ ਨੇ ਪੜ੍ਹਿਆ, ਤੇ ਜੋ ਲਿਖਿਆ ਆ ਉਹਦਾ ਐਕਸਪਲਾਨੇਸ਼ਨ ਜੋ ਤੁਸੀਂ ਚਾਹੋ ਦੇ ਦਿਓ। ਪਿੱਛੇ ਮੈਂ ਜਰਨੈਲ ਸਿੰਘ ਹੋਰਾਂ ਦੀ ਕੈਸਟ ਸੁਣੀ ਸੀ, ਜਿੱਥੇ ਉਹ ਇਹ ਕਹਿੰਦੇ ਪਏ ਨੇ ਬਚਿੱਤਰ ਸਾਹਿਬ ਨੂੰ, ਬਚਿੱਤਰ ਸਿੰਘ ਨੂੰ ਉਹਨਾਂ ਨੇ ਭੇਜਿਆ ਵੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ, ਤੇ ਸੂਰਜ ਪ੍ਰਕਾਸ਼ ਦਾ ਇਹ ਲਿਖਦਾ ਵੀ ਗੁਰੂ ਸਾਹਿਬ ਨੇ ਆਪਣੀ ਡੱਬੀ ਦੇ ਵਿਚੋਂ ਸਪੈਸ਼ਲ 5 ਮਾਸੇ ਸਕੀਮ ਕੱਢ ਕੇ ਬਚਿੱਤਰ ਸਿੰਘ ਨੂੰ ਦਿੱਤੀ ਜਾਣ ਤੋਂ ਪਹਿਲਾਂ। ਸਾਬਤ ਕੀ ਕਰਨਾ ਚਾਹੁੰਦਾ, ਇਹ ਸਾਬਤ ਇਹ ਕਰਨਾ ਚਾਹੁੰਦਾ ਹੈ, ਔਰ ਲਿਖਿਆ ਵੀ ਆ ਉਸਨੇ ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ। ਸੂਰਜ ਪ੍ਰਕਾਸ਼ ਦੀਆਂ ਲਾਈਨਾਂ ਨੇ, ਹਾਂਜੀ, ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ। ਤੁਸੀਂ ਮੈਨੂੰ ਇਹ ਦੱਸੋ ਵੀ ਏਡਾ ਵੱਡਾ ਕਲੰਕ ਜਿਹੜਾ ਗ੍ਰੰਥ ਲਾਉਂਦਾ ਆ ਸਾਡੇ ਉੱਪਰ, ਅਸੀਂ ਉਹਨੂੰ ਬੈਨ ਨਹੀਂ ਕਰਕੇ, ਬਲਕਿ ਮੰਜੀ ਸਾਹਿਬ ਉਹਦੀ ਕਥਾ ਹੁੰਦੀ ਹੈ, ਗੁਰਬੰਤ ਸਿੰਘ ਹੋਰੀ ਤੇ ਹੋਰ ਕਈ ਜਿਹੜੇ ਬੰਦੇ ਨੇ ਉਹਦੀ ਕਥਾ ਕਰਦੇ ਨੇ, ਔਰ ਮੈਂ ਜਰਨੈਲ ਸਿੰਘ ਹੋਰਾਂ ਦਾ ਹਵਾਲਾ ਇਸ ਕਰਕੇ ਦਿੱਤਾ ਹੈ। ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਐਸੀਆਂ ਥਾਵਾਂ ਆਈਆਂ ਜਿੱਥੇ ਇਸ ਨਸ਼ੇ ਦੀ ਗੱਲ ਨੂੰ ਉਹ ਗੋਲਮੋਲ ਕਰਕੇ ਅੱਗੇ ਤੁਰ ਜਾਂਦੇ ਨੇ। ਕਿਸੇ ਥਾਂ ਤੇ ਉਹਨਾਂ ਨੇ ਕਿਹਾ ਕਿ ਸ਼ਿਕੰਜਵੀ ਸਿਕਾਈ, ਹਾਂਜੀ, ਇਸ ਤਰ੍ਹਾਂ ਕਰਕੇ ਉਸ ਗੱਲ ਨੂੰ ਚੁੱਪ ਕਰ ਜਾਂਦੇ ਨੇ, ਅੱਗੇ ਲੰਘ ਜਾਂਦੇ ਨੇ। ਮੇਰੇ ਕਹਿਣ ਤੋਂ ਭਾਵ ਇਹ ਵੀ ਜਾਣਦੇ ਤੇ ਉਹ ਵੀ ਨੇ, ਪਰ ਆਪਣੇ ਹੀ ਮਿਸ਼ਨ ਦੇ ਜਾਂ ਇੰਜ ਕਹਿ ਲੋ ਕਿ ਟਕਸਾਲ ਦੇ ਜਾਂ ਜਿਹੜਾ ਜਸਾ ਭਿੰਡਰਾਂ ਸੀ, ਆਪਣੀ ਹੀ ਬਣੀ ਹੋਈ ਮਾਨਸਿਕਤਾ ਨੂੰ ਜਾਂ ਪਲੈਨਿੰਗ ਨੂੰ ਢਾਹ ਨਹੀਂ ਸੀ ਲਾਉਣਾ ਚਾਹੁੰਦੇ, ਜਿਸ ਕਰਕੇ ਉਹਨਾਂ ਨੇ ਖੁੱਲ ਕੇ ਨਹੀਂ ਆਖਿਆ ਵੀ ਇਹ ਇਤਿਹਾਸ ਗਲਤ ਲਿਖਿਆ ਗਿਆ, ਇਹ ਸੂਰਜ ਪ੍ਰਕਾਸ਼ ਦਾ ਜੋ ਲਿਖਿਆ ਹੈ ਬਹੁਤ ਗਲਤ ਲਿਖਿਆ ਗਿਆ, ਜਿਹਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਾਕੂ ਤੇ ਬਦਮਾਸ਼ ਲਿਖਿਆ ਗਿਆ, ਜਿਹਦੇ ਵਿਚ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਉਹਨਾਂ ਨੂੰ ਉਹਨਾਂ ਨੇ ਲਿਖਵਾਇਆ ਗਿਆ ਕਿ ਉਹਨਾਂ ਨੇ ਜਿਹੜੇ ਘੋੜੇ ਚ ਲੈ ਕੇ ਆਏ ਸੀ ਬਿਧੀ ਚੰਦ, ਬਿਧੀ ਚੰਦ ਨੂੰ ਆਖਿਆ ਵੀ ਵਿਧੀਆ ਇਹ ਲਿਖਿਆ ਇਸ ਤਰ੍ਹਾਂ ਹੈ ਕਿ ਵਿਧੀਆ ਤੂੰ ਤਾਂ ਇੰਨੇ ਇੰਨੇ ਮੁਸਲਮਾਨਾਂ ਦੇ ਘਰਾਂ ਚ ਜਾਂਦਾ ਰਹਿੰਦਾ ਲੁੱਟ ਮਚਾਉਂਦਾ ਆ ਤੇ ਕਿਤੇ ਉਦੋਂ ਸੋਹਣੇ ਸੋਹਣੇ ਗਹਿਣੇ ਵੀ ਹੋਣ ਤੇ ਉਹ ਵੀ ਸਾਨੂੰ ਜਾ ਕੇ ਦੇਈ। ਇਹ ਉਹ ਯਾਰ ਜਿਹੜੇ ਬਖਸ਼ਿਸ਼ਾਂ ਕਰਦੇ ਆ ਲੋਕਾਂ ਨੂੰ ਜਿਨ੍ਹਾਂ ਕੋਲੇ ਮਾਇਆ ਨਾਲ ਸੰਬੰਧ ਨਹੀਂ ਹੈਗਾ, ਰੂਹਾਨੀਅਤ ਨਾਲ ਸੰਬੰਧ ਹੈ, ਤੇ ਉਹਨਾਂ ਨੂੰ ਤੁਸੀਂ ਮਾਇਆ ਚ ਲਿਪਤ ਕਰਦੇ ਪਏ ਹੋ ਔਰ ਉਹਨਾਂ ਦੇ ਘਰ ਵਾਲੀ ਤੂੰ ਇਹ ਖਵਾਉਂਦੇ ਪਏ ਵੀ ਚੋਰੀ ਕਰਕੇ ਲਿਆਏਗਾ ਮਾਲ ਤੇ ਗਹਿਣੇ ਜਿਹੜੇ ਸਾਨੂੰ ਦੇ ਦੀ। ਉਹ ਪ੍ਰਮੋਸ਼ਨ ਉਹਦੀ ਹੋ ਰਹੀ ਹੈ ਸਾਡੇ ਉਸ ਅਕਾਲ ਤਖ਼ਤ ਤੇ, ਔਰ ਉਹਦੀ ਜਿਹੜੀ ਕਥਾ ਹੈ ਰੋਜ਼ ਮੰਡੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਹੈ, ਇਹਦੀ ਕਿ ਅਸੀਂ ਰੋਕ ਨਹੀਂ ਸਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਇਸ ਨੂੰ ਇੱਥੇ ਸਮਾਪਤ ਕਰਨਾ ਚਾਹੁੰਦੇ ਹਾਂ ਕਿ ਇਸ ਇਤਿਹਾਸ ਨੂੰ ਵੀ ਰੀਰਾਈਟ ਕਰਨਾ ਚਾਹੀਦਾ ਹੈ, ਔਰ ਜਿਹਦੇ ਵਿਚ ਮੇਨ ਮੁੱਦਾ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ ਹੈ ਭਾਈ ਅਨੰਦਪੁਰ ਛੱਡਿਆ ਤਾਂ ਸੀ ਨਾ, ਇਹਦਾ ਮਤਲਬ ਛੱਡਿਆ ਸੀ ਤੇ ਰਾਜੀ ਖੁਸ਼ੀ ਤੇ ਘਰ ਛੱਡਣ ਵਾਸਤੇ ਕੋਈ ਨੀ ਤਿਆਰ ਹੁੰਦਾ।
1: ਬਿਲਕੁਲ
0: ਤੇ ਜੇ ਛੱਡਿਆ ਸੀ ਤੇ ਉਸ ਤੋਂ ਬਾਅਦ ਲੜਾਈ ਹੋਈ ਅਜੀਤ ਸਿੰਘ ਦੀ ਜਾਂ ਮਹਾਂ ਸਿੰਘ ਦੀ ਜਾਂ ਮਾਨ ਸਿੰਘ ਦੀ ਜਾਂ ਜਿਹੜੇ ਵੀ ਸਿੰਘਾਂ ਦੀ ਸ਼ਹੀਦੀ ਅਸੀਂ ਲਿਖਦੇ ਹਾਂ ਜਾਂ ਬਚਿੱਤਰ ਸਿੰਘ ਦੀ ਕੋਟਲਾ ਨਿਹੰਗ ਸਿੰਘ ਵਿਚ ਜਾ ਕੇ ਸ਼ਹੀਦੀ ਹੋਈ, ਇਹ ਸਾਰੀਆਂ ਗੱਲਾਂ ਤੇ ਹੈਗੀਆਂ ਨੇ, ਆਖਿਰ ਵਾਪਰੀਆਂ ਤੇ ਹਨ ਨਾ, ਇਹਨਾਂ ਸਾਰੀਆਂ ਨੂੰ ਲੜੀਬੱਧ ਕਰਨ ਦੀ ਲੋੜ ਹੈ, ਇਤਿਹਾਸ ਨੂੰ ਰੀਰਾਈਟ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਨਿਰੋਲ ਸਿੱਖ ਇਤਿਹਾਸ ਨੂੰ ਜਿੰਦਾ ਕਰ ਸਕੀਏ, ਪ੍ਰਤੱਖ ਕਰ ਸਕੀਏ ਤੇ ਲੋਕਾਂ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਹੁੰਦਾ ਰਿਹਾ ਹੈ। ਹਾਂਜੀ, ਜਿਹੜੀਆਂ ਰਲਗੱਡ ਗੱਲਾਂ ਕਰ ਦਿੱਤੀਆਂ ਗਈਆਂ ਨੇ ਉਹਦੇ ਨਾਲ ਐ ਲੱਗਦਾ ਵੀ ਇਹ ਵੀ ਸਨਾਤਨ ਦਾ ਹਿੱਸਾ ਆ, ਔਰ ਉਹ ਤਾਂ ਹੁਣ ਤੱਕ ਹੀ ਕਹਿੰਦੇ ਆਏ ਨੇ ਵੀ ਸਿੱਖ ਜਿਹੜੇ ਨੇ ਉਹ ਕੇਸਾ ਧਾਰੀ ਸਾਡੇ ਹਿੰਦੂ ਨੇ, ਸਾਡੀ ਹੀ ਜਮਾਤ ਨੇ, ਪਰ ਸਿਰਫ ਇਹ ਵੀ ਵੱਖਰਾ ਪਹਿਰਾਵਾ ਕੇਸ ਰੱਖਦੇ ਨੇ ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਪਹਿਰਾਵਾ, ਪਰ ਉਂਝ ਹੈ ਤਾਂ ਉਹ ਵੀ ਹਿੰਦੂ ਨੇ। ਕਈ ਲੋਕ ਚੀਮਾ ਸਾਹਿਬ ਬਾਇਓਲੋਜੀ ਦਾ ਹਵਾਲਾ ਦਿੰਦੇ ਆ ਭਾਈ ਭਾਈ ਸਾਰੇ ਤੇ ਪਹਿਲਾਂ ਹਿੰਦੂ ਸੀ, ਉਹ ਭਾਈ ਸਾਰੇ ਹਿੰਦੂ ਸੀ ਉਦੋਂ ਪਹਿਲਾਂ ਸਾਰੇ ਮੁਸਲਮਾਨ ਵੀ ਸੀਗੇ, ਉਸ ਤੋਂ ਪਹਿਲਾਂ ਸਾਰੇ ਕ੍ਰਿਸਚਨ ਵੀ ਸੀਗੇ। ਮਾਨਸਿਕਤਾ ਅਲੱਗ ਅਲੱਗ ਬਣਦੀ ਆਈ, ਉਹਦੇ ਵਿਚੋਂ ਤੁਸੀਂ ਬਣਦੇ ਹੋਏ ਤੇ ਜੇ ਅਸੀਂ ਕ੍ਰਿਸ਼ਨਾ ਦੀ ਫਿਲਾਸਫੀ ਨੂੰ ਲਈਏ, ਆਦਮ ਸੀ ਅਕੀਲ ਸੀ, ਆਦਮ ਤੇ ਈਵ ਤੋਂ ਸ਼ੁਰੂ ਹੋਈ ਤੇ ਫਿਰ ਇਹਦਾ ਮਤਲਬ ਇਹ ਵੀ ਜਨਰੇਸ਼ਨ ਤੇ ਭੈਣਾਂ ਭਰਾਵਾਂ ਚੋਂ ਇਦਾਂ ਸ਼ੁਰੂ ਹੋ ਗਈ ਨਾ।
1: ਬਿਲਕੁਲ ਤੁਸੀਂ ਲੌਜੀਕਲੀ ਗੱਲ ਕੀਤੀ, ਮੈਂ ਹਮੇਸ਼ਾ ਇਹ ਗੱਲ ਕਰਦਾ ਵੀ ਜੇ ਤੁਸੀਂ ਕਹਿੰਦੇ ਆ ਸਾਰਾ ਕੁਝ ਐਦਮ ਤੇ ਈਵ ਤੋਂ ਸ਼ੁਰੂ ਹੋਇਆ, ਇਹਦਾ ਮਤਲਬ ਉਹ ਭੈਣ ਭਰਾ ਆਪਸ ਵਿਚ ਡਾਕਟਰ ਸਾਹਿਬ ਇੱਕ ਫੈਕਟ ਆ ਜਿਹੜਾ ਇੱਕ ਰਾਣੀ ਵੀ ਹੋਈ ਆ ਇਸ ਧਰਤੀ ਦੇ ਉੱਤੇ, ਮੈਨੂੰ ਹੁਣ ਉਹਦਾ ਨਾਂ ਤੇ ਨੀ ਯਾਦ ਹੈ, ਮੈਂ ਉਹ ਪੜਿਆ ਕਿਤਾਬ ਉਹਦਾ, ਉਹ ਵੀ ਹੋਈ ਆ ਜਿਸ ਔਰਤ ਨੇ ਆਪਣੇ 5 ਭਰਾਵਾਂ ਦੇ ਨਾਲ ਸ਼ਾਦੀ ਕੀਤੀ ਹੋਈ ਸੀ।
0: ਮੈਂ ਉਹ ਪੜ੍ਹੀ ਜੀ ਹਿਸਟਰੀ, ਮੈਂ ਉਹਦੀ ਹਿਸਟਰੀ ਪੜ੍ਹੀ ਹੈ।
1: ਬਿਲਕੁਲ ਹਾਂਜੀ
0: ਯਾ, ਸੋ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਗੱਲਾਂ ਕਹਿਣੀਆਂ ਬਈ ਸਿੱਖ ਹਿੰਦੂਆਂ ਦਾ ਹਿੱਸਾ ਨੇ ਇਹ ਗਲਤ ਆ, ਸਾਡੀ ਵਿਚਾਰਧਾਰਾ ਵੱਖਰੀ ਹੈ, ਸਾਡਾ ਸੋਚਣ ਦਾ ਢੰਗ ਵੱਖਰਾ ਹੈ, ਸਾਡੇ ਸਿਧਾਂਤ ਪ੍ਰਿੰਸੀਪਲ ਤੁਹਾਡੇ ਨਾਲ ਵੱਖਰੇ ਨੇ, ਉਹ ਫਿਰ ਤੁਸੀਂ ਕਿਵੇਂ ਰਲ ਗਏ। ਹਾਂਜੀ, ਔਰ ਜਦੋਂ ਵੀ ਕੋਈ ਸਰਕਾਰ ਹੁੰਦੀ ਹੈ ਨਾ
1: ਜੀ,
0: ਲੋਕ ਜਿਹੜੇ ਨੇ ਸ਼ਾਂਤੀ ਨਾਲ ਜਿਉਣ ਵਾਸਤੇ ਸਰਕਾਰੀ ਧਰਮ ਜਿਹੜਾ ਹੁੰਦਾ ਆ ਉਹਨੂੰ ਅਪਣਾ ਲੈਂਦੇ
1: ਆ। ਬਿਲਕੁਲ,
0: 7 ਪੀੜੀਆਂ ਸਾਡੇ ਦੇ ਉੱਪਰ ਮੁਸਲਮਾਨਾਂ ਰਾਜ ਰਿਹਾ ਆ, ਬਾਬਰ ਐਂਟਰ ਕੀਤਾ, ਬਾਬਰ ਤੋਂ ਬਾਅਦ ਹਿਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ, ਲੋਕ ਲੜੀਵਾਰ ਉਹਦੇ ਤੇ ਰਾਜ ਕਰਦੇ ਆਏ ਨੇ ਤੇ ਬਹੁਤੇ ਲੋਕ ਇਸ ਮਾਨ ਸੀ ਯਾਰ ਸ਼ਾਂਤੀ ਨਾਲ ਜਿਉਣਾ ਮੁਸਲਮਾਨ ਹੋ ਜਾਓ, ਬਹੁਤ ਸਾਰੇ ਲੋਕ ਉਦੋਂ ਮੁਸਲਮਾਨ ਹੋ ਗਏ
1: ਜੀ।
0: ਸੋ ਇਸ ਸਨਾਤਨ ਏਰੀਏ ਦੇ ਵਿਚੋਂ ਵੀ ਉਦੋਂ ਬਹੁਤ ਸਾਰੇ ਮੁਸਲਮਾਨ ਹੋ ਗਏ ਆ, ਔਰ ਇਸੇ ਤਰ੍ਹਾਂ ਅਦਲਾ ਬਦਲੀ ਤਬਦੀਲੀ ਤਾਂ ਚੀਮਾ ਸਾਹਿਬ ਹੁਣ ਵੀ ਹੁੰਦੀ ਹੈ, ਹੁਣ ਵੀ ਹੁੰਦੀ ਆਈ ਹੈ, ਜਿੱਥੇ ਕਿਸੇ ਨੂੰ ਕੋਈ ਫਾਇਦਾ ਦਿਸਦਾ ਆ ਉਦੋਂ ਫਾਇਦਾ ਇਹ ਦਿਸਦਾ ਸੀ ਵੀ ਸਰਕਾਰੀ ਧਰਮ ਜਿਹੜਾ ਮੁਸਲਮਾਨ ਆ
1: ਬਿਲਕੁਲ। ਡਾਕਟਰ ਸਾਹਿਬ ਮੈਂ ਥੋੜਾ ਜਿਹਾ ਇੱਥੇ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੂੰਗਾ, ਉਹ ਇਹ ਆ ਕਿ ਜਿਹੜੇ ਲੋਕ ਮੁਸਲਮਾਨ ਬਣੇ ਵੀ ਸੀਗੇ ਨਾ ਉਹਦੇ ਵਿਚ ਇਸ ਤਰ੍ਹਾਂ ਵੀ ਸੀਗੀ ਕਿ ਲੋਕ ਜਿਹੜੇ ਆਹ ਦੇਵੀ ਦੀ ਪੂਜਾ, ਉਹ ਦੇਵੀ ਦੀ ਪੂਜਾ, ਉਹ ਦੇਵਤੇ ਦੀ ਪੂਜਾ, ਪੱਥਰ ਦੀ ਪੂਜਾ, ਠਾਕਰ ਦੀ ਪੂਜਾ ਜਿਹੜੀ ਆ
0: ਤੇ ਲੋਕ ਜਿਹੜੇ ਕਰੋੜ
1: ਹਾਂਜੀ ਉਹ ਜਿਹੜੀ ਗੱਲਬਾਤ ਸੀਗੀ ਉਹ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਪੂਜ ਪੂਜ ਕੇ ਥੱਕ ਟੁੱਟੇ ਸੀਗੇ ਕਿ ਉਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ ਸੀ। ਉਹਨਾਂ ਲੋਕਾਂ ਨੇ ਜਦੋਂ ਇਸਲਾਮ ਦੇਖਿਆ ਵੀ ਆਹ ਜਿਹੜਾ ਧਰਮ ਆ ਇਹਦੇ ਨਾਲੋਂ ਘੜੀ ਘੜੀ ਇੱਕ ਜਗ੍ਹਾ ਤੇ ਜਾ ਕੇ ਪੂਜਣ ਦੀ ਬਜਾਏ ਇਹ ਜਿਹੜਾ ਇਹ ਕਹਿੰਦਾ ਇੱਕੋ ਨੂੰ ਪੂਜੋ ਔਰ ਇਹ ਕਦੇ ਪੈਸੇ ਨਹੀਂ ਮੰਗਦਾ, ਇਹ ਅਪਣਾ ਲਓ। ਸੋ ਬਹੁਤ ਸਾਰੇ ਲੋਕ ਹੈ ਜਿਹੜੇ ਆਪ ਵੀ ਉਹਨਾਂ ਨੂੰ ਧਰਮ ਜਿਹੜਾ ਉਹ ਚੰਗਾ ਲੱਗਿਆ ਹਿੰਦੂ ਧਰਮ ਦੇ ਨਾਲੋਂ, ਉਹਨਾਂ ਨੇ ਆਪ ਵੀ ਉਹ ਅਪਣਾ ਲਿਆ, ਆਪਣੇ ਆਪ ਵੀ ਕੁਛ ਆ ਜਿਹੜੇ ਉਹਨਾਂ ਨੂੰ ਜਬਰਦਸਤੀ ਉਹਨਾਂ ਦੇ ਉੱਤੇ ਠੋਸਿਆ ਗਿਆ।
0: ਵਕਤੀ ਵਕਤੀ ਫਾਇਦਿਆਂ ਨੂੰ ਸੋਚਦਿਆਂ ਹੋਇਆ
1: ਬਿਲਕੁਲ ਬਿਲਕੁਲ ਬਿਲਕੁਲ
0: ਐਸਾ ਹੋ ਰਿਹਾ,
1: ਹੁਣ ਵੀ ਐਸਾ ਹੋ ਰਿਹਾ,
0: ਐਸਾ ਹੋ ਰਿਹਾ ਜੀ। ਔਰ ਢੰਗ ਤਰੀਕੇ ਵੱਖਰੇ ਨੇ, ਹਰ ਧਰਮ ਅਪਣਾਉਂਦਾ ਆ, ਢੰਗ ਤਰੀਕੇ ਵੱਖਰੇ ਅਪਣਾ ਕੇ ਮੁਤਾਬਕ ਖਿੱਚਣ ਦੀ ਕੋਸ਼ਿਸ਼ ਕਰਦਾ ਆ।
1: ਬਿਲਕੁਲ,
0: ਮੈਂ ਇੱਕ ਸੱਜਣ ਨੂੰ ਕੱਲ ਲਿਖ ਰਿਹਾ ਸੀਗਾ, ਉਹਦੇ ਨਾਲ ਮੇਰੀ ਵਾਰਤਾਲਾਪ ਚੱਲ ਰਹੀ ਸੀ, ਉਹ ਮੈਂ ਕਿਹਾ ਭਾਈ ਅੱਜ ਨਿਊਜ਼ੀਲੈਂਡ ਵਾਲੀ ਗੱਲ ਹੋਈ ਨਾ, ਤੇ ਨਿਊਜ਼ੀਲੈਂਡ ਵਾਲੀ ਕਹਾਣੀ ਦੇ ਉੱਪਰ ਮੈਂ ਇਹ ਗੱਲ ਲਿਖੀ ਸੀ ਭਾਈ, ਅਕਲੀ ਤੇ ਸਾਨੂੰ ਜਿਸ ਦੇਸ਼ ਚ ਅਸੀਂ ਰਹਿੰਦੇ ਆ ਨਾ, ਇਹਦੇ ਕਾਨੂੰਨਾਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ।
1: ਬਿਲਕੁਲ,
0: ਦੂਸਰੀ ਗੱਲ ਸਾਨੂੰ ਉਹਨਾਂ ਨੂੰ ਪਹਿਲਾਂ ਤਾਂ ਇਹ ਸਾਬਿਤ ਕਰਨ ਦੀ ਲੋੜ ਆ ਕਿ ਸਾਡਾ ਵੱਖਰਾ ਰੂਪ ਤੁਹਾਡੀ ਮੁਖਾਲਫਤ ਕਰਨ ਵਾਸਤੇ ਨਹੀਂ ਹੈ, ਤੁਹਾਨੂੰ ਇਹਦੇ ਤੋਂ ਖਤਰਾ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਸਾਡਾ ਤੱਕ ਦਾ ਇਤਿਹਾਸ ਇਹ ਰਿਹਾ ਆ ਵੀ ਇਹ ਜਿਹੜੀ ਕਿਰਪਾਨ ਤੋਂ ਤੁਸੀਂ ਡਰਦੇ ਜੇ, ਇਹਨੇ ਹੁਣ ਤੱਕ ਮਜ਼ਲੂਮਾਂ ਦੀ ਰਾਖੀ ਕੀਤੀ ਹੈ, ਪਰ ਸਾਡਾ ਕਸ਼ਟ ਨਹੀਂ ਆਉ
1: ਜੀ।
0: ਨਿਊਜ਼ੀਲੈਂਡ ਦੇ ਵਿੱਚ ਤੇ ਸਾਧ ਵੀ ਬਥੇਰੇ ਜੇਲ੍ਹਾਂ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਹੁਣ ਤੱਕ ਉੱਥੇ ਹੱਥ ਚੁੱਕੀ ਹੋਈ ਸੀ, ਮੈਨੂੰ ਉਹਦੇ ਬਾਰੇ ਬਹੁਤ ਸਾਰਾ ਪਤਾ ਹੈਗਾ ਇਸ ਗੱਲ ਦਾ। ਭਾਵ ਕੀ ਆ ਵੀ ਤੁਸੀਂ ਕਰੈਕਟਰ ਹੀ ਇਸ ਤਰ੍ਹਾਂ ਦਾ ਸ਼ੋ ਕਰ ਰਹੇ ਹੋ ਤੇ ਉਹਨਾਂ ਲੋਕਾਂ ਨੂੰ ਇਸ ਤੋਂ ਖਤਰਾ ਹੋਣ ਲੱਗ ਗਿਆ
1: ਜੀ। ਬਿਲਕੁਲ,
0: ਤੇ ਜੇ ਤੁਸੀਂ ਉਹ ਕਰੈਕਟਰ ਇਸ ਤਰ੍ਹਾਂ ਦਾ ਸਾਬਿਤ ਕੀਤਾ ਹੋਵੇ, ਤੁਹਾਡੇ ਤੋਂ ਖਤਰਾ ਨਾ ਲੱਗੇ ਬਲਕਿ ਤੁਹਾਡੀ ਕਿਰਪਾ ਨੂੰ ਸਮਝਣ ਵੀ ਸਾਡੀ ਰਾਖੀ ਵਾਸਤੇ ਆ, ਸਮਝ ਕਿਵੇਂ ਜਦੋਂ ਤੁਸੀਂ ਤਾਂ ਉਸ ਤਰ੍ਹਾਂ ਦਾ ਕਿਰਦਾਰ ਨੀ ਸਾਬਿਤ ਕਰ ਰਹੇ।
1: ਜਿਹੜੀਆਂ
0: ਜੇਲ੍ਹਾਂ ਭਰੀਆਂ ਪਈਆਂ ਸਾਡੇ ਪੰਜਾਬੀ ਮੁੰਡਿਆਂ ਦੇ ਨਾਲ ਜਿਹੜੇ ਡਰੱਗ ਕਰਕੇ ਅੰਦਰ ਹੈਗੇ ਨੇ, ਘਟਨਾਵਾਂ ਕਰਕੇ ਅੰਦਰ ਹੈਗੇ ਨੇ, ਸੋ ਅਸੀਂ ਕਿਸ ਤਰ੍ਹਾਂ ਦਾ ਕਰੈਕਟਰ ਸਾਬਿਤ ਕਰ ਰਹੇ ਹਾਂ? ਇਸ ਤਰ੍ਹਾਂ ਦਾ ਕਰੈਕਟਰ ਅਸੀਂ ਸਾਬਿਤ ਕਰਾਂਗੇ ਤੇ ਆਖੀਏ ਅਸੀਂ ਇਹ ਕਿ ਸਾਡਾ ਇਹ ਸਤਿਕਾਰ ਕਰਨ, ਸਾਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਦੇ ਦੇਣ, ਉਹ ਕਿਵੇਂ ਸੰਭਵ ਹੋ ਸਕਦਾ ਹੈ?
1: ਨਹੀਂ ਹੋ ਸਕਦਾ
0: ਬਿਲਕੁਲ, ਇਹ ਹੈਗੀ ਜੀ। ਸੋ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਮ ਅਪ ਕਰਦਿਆਂ ਮੈਂ ਨਤਮਸਤਕ ਹਾਂ ਇਹਨਾਂ ਵੱਡੀਆਂ ਵੱਡੀਆਂ ਸ਼ਹੀਦੀਆਂ ਨੂੰ, ਮੈਂ ਨਤਮਸਤਕ ਹਾਂ ਉਸ ਗੁਰੂ ਅਰਜਨ ਸਾਹਿਬ ਦੇ ਹਾਲਾਤ ਤੋਂ ਲੈ ਕੇ, ਗੁਰੂ ਛੇਵੇਂ ਪਾਤਸ਼ਾਹ ਦੇ ਹਾਲਾਤ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਤੇ ਦਸਵੇਂ ਗੁਰੂ ਦੇ ਜੀਵਨ ਬਿਰਤਾਂਤ ਨੂੰ, ਸਾਰਿਆਂ ਨੂੰ ਸਾਨੂੰ ਸਮਝਣ ਦੀ ਲੋੜ ਹੈ, ਪਰਖਣ ਦੀ ਲੋੜ ਹੈ, ਪਰਖ ਕੇ ਤੇ ਉਸਨੂੰ ਮੰਨਣ ਦੀ ਲੋੜ ਹੈਗੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਸ ਦਿਹਾੜੇ ਦੇ ਵਿੱਚ ਮੈਂ ਸਾਰਿਆਂ ਨਾਲ ਸਾਂਝ ਪਾਉਂਦਿਆਂ ਤੇ ਅੱਜ ਦੇ ਸਮੇਂ ਵਿੱਚ ਮੈਂ ਤੁਹਾਡੇ ਨਾਲ ਫਤਿਹ ਬੁਲਾਉਣਾ, ਸਾਰਿਆਂ ਨੂੰ ਇਹੀ ਕਹਿਣਾ ਵੀ ਅੱਜ ਤੋਂ ਬਾਅਦ ਕੋਸ਼ਿਸ਼ ਇਹ ਕਰੋ ਕਿ ਜਦੋਂ ਕੋਈ ਵੀ ਗੱਲ ਭਾਵੇਂ ਤੁਹਾਨੂੰ ਫੂਕ ਚੁਕਾ ਕੇ ਖੇਤ ਆਵੇ, ਕਮ ਸੇ ਕਮ ਇਹ ਦੇਖੋ ਵੀ ਉਹਦੇ ਚ ਸਚਾਈ ਕੀ ਹੈਗੀ ਆ,
1: ਸਚਾਈ ਕੀ ਆ, ਬਿਲਕੁਲ
0: ਸਚਾਈ ਕੀ ਹੈਗੀ, ਤਰਕ ਸੰਗਤ ਸਚਾਈ ਹੈਗੀ, ਤੁਹਾਨੂੰ ਫੂਕ ਚੁਕਾ ਕੇ ਤਾਂ ਨਹੀਂ ਤਾਂ ਐਸਾ ਕੁਛ ਕੀਤਾ ਜਾ ਰਿਹਾ?
1: ਬਿਲਕੁਲ ਬਿਲਕੁਲ ਜੀ,
0: ਹੁਣ ਤੱਕ ਬਹੁਤ ਕੁਝ ਐਸਾ ਕੀਤਾ ਆ, ਸਾਨੂੰ ਫੂਕ ਚੁਕਾ ਕੇ ਬਹੁਤ ਸਾਰੀਆਂ ਗੱਲਾਂ ਉਹਦੇ ਚ ਐਡ ਕਰ ਦਿੱਤੀਆਂ ਗਈਆਂ
1: ਜੀ।
0: ਮੈਂ ਬਸੰਤਾਂ ਦੀ ਗੱਲ ਸੁਣ ਰਿਹਾ ਸੀ ਤੇ ਕਹਿ ਰਿਹਾ ਸੀ ਉਹ ਭਲੇ ਮਾਨਸੋ ਜਿਹੜਾ ਗੁਰੂ ਮਾਇਆ ਨੂੰ ਤੁੱਛ ਸਮਝਦਾ ਆ, ਉਹ ਮਾਇਆ ਬਦਲੇ ਬੰਦੇ ਕਿਹੜਾ ਹੀ ਛਾੜੂਗਾ?
1: ਬਿਲਕੁਲ
0: ਨੇ ਭਾਈ, ਹੋਰ ਤਾਂ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਸਾਂਭ ਲਈਆਂ ਨੇ, ਉਹ ਕਿਹੜਾ ਕਿੱਥੇ ਹਨ? ਸਹੀ ਆ, ਇਹ ਗੱਲ ਵੱਖਰੀ ਆ ਕਿ ਤੁਸੀਂ ਕਿਸੇ ਨੂੰ ਡਿਊਟੀ ਤੇ ਲਾਇਆ, ਉਹਨੇ ਡਿਊਟੀ ਦੀ ਕੁਤਾਹੀ ਕੀਤੀ, ਉਹਨੂੰ ਤੁਸੀਂ ਲਾਂਭੇ ਤੇ ਕਰ ਸਕਦੇ ਹੋ, ਪਾਸੇ ਤੇ ਕਰ ਸਕਦੇ ਹੋ, ਤੁਸੀਂ ਆਖੋ ਏਡੀ ਵੱਡੀ ਗੱਲ ਕਰ ਦਿਓ ਵੀ ਕਿਹੜਾ ਅੰਕ ਸਾੜ ਦਿੱਤਾ, ਹਾਂਜੀ ਇਹ ਗੱਲ ਗਲਤ ਆ, ਇਹ ਮੰਨਣ ਯੋਗ ਨਹੀਂ
1: ਆਉਂਦੀ।
0: ਸੋ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਫਿਰ ਦੁਬਾਰਾ ਦੁਬਾਰਾ ਵਿਚਾਰਨ ਦੀ ਲੋੜ ਹੈਗੀ ਹੈ। ਸਾਡੇ ਗੁਰੂਆਂ ਨੂੰ ਇਸ ਤਰ੍ਹਾਂ ਦੇ ਕਾਤਲ ਨਾ ਬਣਾਓ ਕਿ ਮਾਇਆ ਦੀ ਖਾਤਰ ਦੂਜੇ ਲੋਕਾਂ ਦਾ ਕਤਲ ਕਰਦੇ ਫਿਰਨ, ਹਾਂਜੀ। ਸੋ ਇਹ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਤੇ ਅੱਜ ਦੇ ਇਤਿਹਾਸ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਸਾਰੇ ਮੇਰੇ ਵੀਰ ਵਿਚਾਰਵਾਨ ਜਿੰਨੇ ਵੀ ਨੇ ਜਿਹੜੇ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਆਪਣੇ ਵਿਚਾਰ ਜ਼ਰੂਰ ਦੇਣ। ਅਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ, ਤਰਕ ਸੰਗਤ ਕੀਤੀਆਂ ਨੇ, ਅਸੀਂ ਜਿੰਨੇ ਵੀ ਵਿਚਾਰ ਦਿੱਤੇ ਨੇ ਉਹਨਾਂ ਦੇ ਵਿੱਚ ਇਹ ਵੇਖਿਆ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਤਰਕ ਤੇ ਪੂਰੀਆਂ ਨਹੀਂ ਉਤਰਦੀਆਂ, ਪਰ ਅਸੀਂ ਗੁਰਦੁਆਰਿਆਂ ਚ ਜਾ ਰਹੇ ਹਾਂ, ਸਾਰੇ ਇਤਿਹਾਸਕਾਰ ਜਿਹੜੇ ਉਹ ਜਿਹਾ ਇਤਿਹਾਸ ਸੁਣਾਉਂਦੇ ਨੇ, ਅਸੀਂ ਸੁਣ ਕੇ ਤੇ ਆ ਜਾਂਦੇ ਹਾਂ, ਪਰ ਅਸੀਂ ਉਹਦੇ ਉੱਪਰ ਉਂਗਲ ਨਹੀਂ ਚੁੱਕਦੇ ਕਿਉਂਕਿ ਸਾਡੇ ਕੋਲ ਆਪਣਾ ਤਰਕ ਨਹੀਂ ਹੁੰਦਾ। ਸਾਨੂੰ ਤਰਕ ਪੈਦਾ ਕਰਨ ਦੀ ਲੋੜ ਆ ਕਿ ਕੀ ਗੱਲ ਐਸੀ ਹੋ ਸਕਦੀ ਕਿ ਇੱਕ ਸੱਜਣ ਕੋਈ ਟਮਟਮਟਿਕ ਸਾਲ ਦੇ ਹੋਣਗੇ, ਉਹ ਬਾਬਾ ਦੀਪ ਸਿੰਘ ਦੀ ਗੱਲ ਚੱਲ ਰਹੀ ਸੀ ਤੇ ਉਹਦੇ ਸਬੰਧ ਵਿੱਚ ਉਹਨੇ ਬਹੁਤ ਭੱਦੇ ਲਫ਼ਜ਼ਾਂ ਨਾਲ ਅਗਲੇ ਇੱਕ ਸੱਜਣ ਨੂੰ ਜਵਾਬ ਦਿੱਤਾ, ਬਹੁਤ ਹੀ ਭੱਦੇ ਲਫ਼ਜ਼ਾਂ ਨਾਲ ਜਿਨ੍ਹਾਂ ਨੂੰ ਬੋਲਿਆ ਨਹੀਂ ਜਾ ਸਕਦਾ। ਉਹ ਭੱਦੇ ਮਾਨਸੇ, ਤੂੰ ਅਜੇ ਕੱਲ ਜੰਮਿਆ ਹੈ, ਤੈਨੂੰ ਤੇ ਪਤਾ ਹੀ ਨਹੀਂ ਕਿ ਇਸ ਸਰੀਰ ਦਾ ਚਲਨ ਕਿਸ ਤਰ੍ਹਾਂ ਦਾ ਹੈ, ਬੰਦ ਕਿਵੇਂ ਹੋ ਸਕਦਾ ਹੈ। ਅੱਜ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਔਰ ਉਹਨੂੰ ਸਾਬਤ ਕਰ ਦਿੱਤਾ ਹੈਗਾ, ਪ੍ਰਤੱਖ ਕਰ ਦਿੱਤਾ ਹੈਗਾ, ਔਰ ਤੁਸੀਂ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ, ਤੁਸੀਂ ਅੰਧ ਵਿਸ਼ਵਾਸ ਫੈਲਾਉਣ ਤੋਂ ਤਿਆਰ ਹੈਗੇ ਹੋ, ਕਿਉਂਕਿ ਕਰਾਮਾਤਾ ਨਾਂ ਦੀ ਕੋਈ ਚੀਜ਼ ਹੈ ਨਹੀਂ ਤੇ ਤੁਸੀਂ ਤੇ ਹੁਣ ਤੱਕ ਇਹੋ ਜਿਹੀਆਂ ਕਰਾਮਾਤਾਂ ਸਾਡੇ ਇਤਿਹਾਸ ਚ ਜੁੜਵਾ ਲਈਆਂ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਤਾਂ ਬੇਬੇ ਨਾਨਕੀ ਨੇ ਆਖਿਆ ਵੀ ਫੁਲਕਾ ਫੁੱਲਿਆ ਤੇ ਵੀਰ ਆ ਜਾ, ਤੈਨੂੰ ਭੁੱਖ ਲੱਗੀ ਹੋਈ ਨੇ ਤੂੰ ਆ ਜਾ, ਗੁਰੂ ਸਾਹਿਬ ਉੱਥੇ ਪ੍ਰਗਟ ਹੋ ਗਏ। ਗੱਲਾਂ ਹੈਗੀਆਂ ਨੇ ਹਾਂਜੀ, ਔਰ ਫਿਰ ਇੰਨੇ ਹਜ਼ਾਰਾਂ ਮੀਲ ਤੁਰਨ ਦੀ ਕੀ ਲੋੜ ਸੀ ਜੇ ਉਹਦੇ ਕੋਲ ਇਹੋ ਜਿਹੀ ਸ਼ਕਤੀ ਸੀਗੀ, ਹਜ਼ਾਰਾਂ ਦੀ ਕੀ ਲੋੜ ਸੀ।
1: ਬਿਲਕੁਲ,
0: 12 ਸਾਲ ਲਗਾਤਾਰ ਗੁਰੂ ਨਾਨਕ ਦੇਵ ਜੀ ਤੁਰਦੇ ਰਹੇ, ਉਹਨਾਂ ਨੂੰ ਕੀ ਲੋੜ ਸੀ ਇਹਨਾਂ ਤੁਰਨ ਦੀ।
1: ਜੀ ਜੀ,
0: 26 ਸਾਲ ਬਣਾਉਣ ਦੀ
1: ਡਾਕਟਰ ਸਾਹਿਬ
0: ਇਹਨਾਂ ਗੱਲਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਹੈ। ਜੇ ਸਿੱਖ ਧਰਮ ਨੇ ਦੂਜੇ ਧਰਮਾਂ ਨਾਲੋਂ ਵੱਖਰਾ ਤੇ ਅਲੱਗ ਦਿਸਣਾ ਹੈ ਨਾ, ਤੇ ਫੇਰ ਸਾਨੂੰ ਉਹੀ ਗੱਲਾਂ ਪ੍ਰਚਾਰਨੀਆਂ ਚਾਹੀਦੀਆਂ ਨੇ ਜਿਹੜੀਆਂ ਗੱਲਾਂ ਅੱਜ ਵੀ ਹੋ ਸਕਦੀਆਂ ਨੇ, ਪ੍ਰੈਕਟੀਕਲੀ ਅਸੀਂ ਸਾਬਤ ਵੀ ਕਰ ਸਕਦੇ ਹਾਂ। ਜਿਹੜੀਆਂ ਗੱਲਾਂ ਸਾਬਤ ਨਹੀਂ ਨਾ ਹੁੰਦੀਆਂ, ਕੋਈ ਆਪਣੇ ਘਰ ਦੇ ਵੀ ਤੁਸੀਂ ਜੋ ਮਰਜ਼ੀ ਮੰਨੀ ਜਾਓ, ਕੋਈ ਸਾਡੀ ਮਾਨਤਾ ਮੰਨੀ ਜਾਓ ਭਾਈ, ਲੇਕਿਨ ਜਦੋਂ ਤੁਸੀਂ ਇਹ ਕਹੋ ਕਿ ਸਾਡਾ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਸਰਵੋਤਮ ਹੈ, ਤੇ ਫਿਰ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ।
1: ਬਿਲਕੁਲ ਬਿਲਕੁਲ,
0: ਕੁਸ਼ਚਨ ਹੋਣਗੇ, ਉਹਨਾਂ ਦਾ ਜਵਾਬ ਤੁਹਾਨੂੰ ਦੇਣਾ ਪਏਗਾ। ਔਰ ਉਹਨਾਂ ਕੁਸ਼ਚਨਾਂ ਦੇ ਵਿੱਚ ਇਹ ਗੱਲ ਵੀ ਆਏਗੀ, ਮੈਨੂੰ ਦੱਸੋ ਸਿਰ ਵੱਢ ਕੇ ਕੋਈ ਬੰਦਾ 3 ਤੋਂ 5 ਮਿੰਟ ਤੋਂ ਬਾਅਦ ਜਿਉਂ ਸਕਦਾ ਆ? ਤੁਸੀਂ ਸਿਰ ਕਈ ਤਰ੍ਹਾਂ ਕੇ ਜਾਗ ਲੜ ਗਿਆ।
1: ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਡਾਕਟਰ ਸਾਹਿਬ। ਇੱਕ ਮੈਂ ਹੋਰ ਨੁਕਤਾ ਜਿਹੜਾ ਮੇਰੇ ਸਾਹਮਣੇ ਮੈਂ ਵਿਚਾਰ ਕਰਦਾ ਰਹਿੰਦਾ ਉਹ ਇਸ ਤਰ੍ਹਾਂ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਵੀ ਜਦੋਂ ਉਹ ਗਏ ਦੱਖਣ ਵੱਲ ਨੂੰ ਗਏ ਤੇ ਉਹਨਾਂ ਨੂੰ ਕੌਡਾ ਰਾਕਸ਼ ਮਿਲਿਆ।
0: ਹਾਂਜੀ,
1: ਤੇ ਕੌਡੇ ਰਾਕਸ਼ ਨੇ ਗੁਰੂ ਨਾਨਕ ਦੇਵ ਜੀ ਨੂੰ ਚੱਕ ਕੇ ਤੇਲ ਦਾ ਕੜਾਹਾ ਉਹਨੇ ਪਹਿਲਾਂ ਹੀ ਤਪਾਇਆ ਹੋਇਆ ਸੀ, ਚੱਕ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦੇ ਵਿੱਚ ਸਿੱਟ ਦਿੱਤਾ ਤੇ ਤੇਲ ਦਾ ਕੜਾਹਾ ਜਿਹੜਾ ਸੀ ਇਕਦਮ ਠੰਡਾ ਹੋ ਗਿਆ। ਅੱਛਾ, ਹੁਣ ਦੇਖੋ ਇੱਥੇ ਜੇ ਤੁਸੀਂ ਤਰਕ ਜਿਹਨੂੰ ਤੁਸੀਂ ਸ਼ਬਦ ਨੂੰ ਕਹਿੰਦੇ, ਮੈਂ ਇਹ ਦੀ ਤਰਕ ਸ਼ਬਦ ਦੀ ਜਗ੍ਹਾ ਤੇ ਮੈਂ ਹਮੇਸ਼ਾ ਵਾਸਤੇ ਸ਼ਬਦ ਵਰਤਦਾ ਜਿਹੜਾ ਉਹ ਮੈਂ ਵਰਤਦਾ ਦਲੀਲ
0: ਜਾਂ
1: ਦਲੀਲ। ਹੁਣ ਕੀ ਆ ਉੱਥੇ ਹੋਇਆ ਕੀ ਆ? ਆਹ ਹੁਣ 5-6 ਸਾਲ ਦੀ ਗੱਲ ਹੈਗੀ ਆ, ਮੈਂ ਤਰੀਕ ਤਾਂ ਨਹੀਂ ਲਿਖੀ, ਕਿ ਇੱਥੋਂ ਅਮਰੀਕਾ ਦੇ ਵਿੱਚੋਂ ਇੱਕ ਲੜਕਾ 18-19 ਸਾਲ ਦਾ, ਉਹਦਾ ਨਾਂ ਚੋ ਮੇਰਾ ਖਿਆਲ ਇੱਦਾਂ ਦਾ ਕੁਛ ਹੈਗਾ, ਉਹ ਹੋਈ ਇਸ ਤਰ੍ਹਾਂ ਸੀਗੀ ਕਿ ਉਹਦੇ ਮਾਂ ਤੇ ਬਾਪ ਦੋਨੋਂ ਹੀ ਮਾਈਗ੍ਰੇਟ ਹੋਏ ਇਸ ਕੰਟਰੀ ਦੇ ਵਿੱਚ, ਅਮਰੀਕਾ ਦੇ ਵਿੱਚ, ਤੇ ਉਹਦਾ ਫਾਦਰ ਸੀ ਜਿਹੜਾ ਉਹ ਮੇਰਾ ਖਿਆਲ ਇਲੈਕਟ੍ਰੀਕਲ ਇੰਜੀਨੀਅਰ ਸੀਗਾ, ਮੈਨੂੰ ਹੁਣ ਪੂਰੀ ਡਿਟੇਲ ਤਾਂ ਯਾਦ ਨਹੀਂ। ਪਰ ਹੋਇਆ ਕਿ ਉਹਨਾਂ ਦੀ ਜਿਹੜੀ ਅਗਲੀ ਪੀੜੀ ਸੀ, ਔਲਾਦ ਸੀਗੀ, ਉਹ ਇੱਥੇ ਉਹ 17-18 ਸਾਲ ਦਾ ਹੋਇਆ ਤੇ ਉਹ ਇੱਥੋਂ ਕ੍ਰਿਸਚਨ ਬਣ ਗਿਆ, ਉਹ ਇੱਥੇ ਆ ਕੇ ਕ੍ਰਿਸਚਨ ਬਣ ਗਿਆ। ਤੇ ਉਹਨੇ ਕੀ ਕੀਤਾ, ਉਹ ਇੱਥੋਂ ਭਾਰਤ ਚਲੇ ਗਿਆ। ਭਾਰਤ ਜਾ ਕੇ ਭਾਰਤ ਦੇ ਜਿਹੜੇ ਥੱਲੇ ਦੇ ਪਾਸੇ ਜਾ ਕੇ ਇੱਕ ਛੋਟਾ ਜਿਹਾ ਟਾਪੂ ਆਉਂਦਾ, ਉਹਨੂੰ ਕਹਿੰਦੇ ਸੈਂਟੀਨਲ ਆਈਲੈਂਡ, ਉਹ ਟਾਪੂ ਦਾ ਨਾਂ ਹੈਗਾ। ਉੱਥੇ ਜਿਹੜੀ ਭਾਰਤ ਦੀ ਗੌਰਮੈਂਟ ਆ, ਉਹ ਕਿਸੇ ਨੂੰ ਜਾਣ ਨਹੀਂ ਦਿੰਦੀ। ਉਹਦੇ ਪਿੱਛੇ ਕਾਰਨ ਇਹ ਆ ਕਿ ਉੱਥੇ ਇੱਕ ਟ੍ਰਾਈਬ ਐਸੀ ਰਹਿੰਦੀ ਆ ਉਸ ਟਾਪੂ ਦੇ ਉੱਤੇ, ਉਹ ਜਿਹੜੀ ਟ੍ਰਾਈਬ ਆ ਉਹ ਕਿਸੇ ਬੰਦੇ ਨੂੰ ਉੱਥੇ ਜਾਣ ਦਿੰਦੀ ਨੀ ਬਾਹਰੋਂ, ਜਿਹੜਾ ਜਾਂਦਾ ਜਦੋਂ ਉਹਨਾਂ ਨੂੰ ਦਿਸ ਪੈਂਦਾ ਉਸੇ ਵੇਲੇ ਉਹਨੂੰ ਮਾਰ ਦਿੰਦੇ ਆ, ਮਾਰ ਕੇ ਖਾ ਵੀ ਜਾਂਦੇ ਆ।
0: ਮੈਂ ਉਹਨਾਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਤੇ ਮੈਂ ਉਹ ਵੇਖੀਆਂ ਨੇ।
1: ਅੱਛਾ, ਹੁਣ ਕੀ ਆ, ਉਹ ਮਾਰਦੇ ਕਿਉਂ ਆ, ਉਹ ਖਾ ਕਿਉਂ ਜਾਂਦੇ ਆ, ਉਹ ਕਿਸੇ ਨੂੰ ਵਰਨ ਕਿਉਂ ਨੀ ਦਿੰਦਾ? ਉਹਦੇ ਪਿੱਛੇ ਰਾਜ ਇਹ ਆ ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਭਾਰਤ ਦਾ ਇਤਿਹਾਸ ਆ, ਉਹ ਹਮੇਸ਼ਾ ਵਾਸਤੇ ਜਿਹੜੇ ਉੱਤਰ ਵੱਲ ਦੇ ਲੋਕ ਆ, ਉੱਤਰ ਵੱਲ ਦੇ ਲੋਕ, ਚਾਹੇ ਤੁਸੀਂ ਹਿਮਾਲਿਆ ਪਰਬਤ ਦੇ ਉੱਤਰ ਵੱਲ ਕਹਿ ਲਓ, ਚਾਹੇ ਤੁਸੀਂ ਮਨਚੂਰੀਆ ਕਹਿ ਲਓ, ਸਾਇਬੇਰੀਆ ਲੈ ਲਓ, ਜਾਂ ਇੰਗਲੈਂਡ, ਫਰਾਂਸ, ਜਰਮਨੀ, ਇਹ ਜਿਹੜੇ ਲੋਕ ਆ ਹਮੇਸ਼ਾ ਵਾਸਤੇ ਦੱਖਣ ਵੱਲ ਨੂੰ ਜਾਂਦੇ ਆ, ਉਹਨਾਂ ਨੂੰ ਇਨਵੇਡ ਕਰਕੇ ਉਹਨਾਂ ਨੂੰ ਲੁੱਟ ਕੇ ਲਿਆਉਂਦੇ ਆ ਤੇ ਉਹਨਾਂ ਦੀ ਨਸਲ ਬਦਲਦੇ ਆ। ਸੋ ਇਸ ਕਰਕੇ ਜਿਹੜੇ ਸਾਊਥ ਇੰਡੀਆ ਦੇ ਲੋਕ ਹੈਗੇ ਆ, ਅੱਜ ਵੀ ਉਹ ਸੈਂਟੀਨਲ ਆਈਲੈਂਡ ਦੀ ਗੱਲ ਕਰਦੇ ਆ, ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਉਦੋਂ ਵੀ ਭਾਰਤ ਦੇ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ, ਉਹਨਾਂ ਦੇ ਅੰਦਰ ਜਿਹੜੇ ਲਾਈਟ ਰੰਗ ਦੇ ਲੋਕ ਸੀ, ਜਿਹੜੇ ਸਾਂਵਲੇ ਰੰਗ ਦੇ, ਕਾਲੇ, ਮਤਲਬ ਪੰਡਿਤ ਜਿਨ੍ਹਾਂ ਨੂੰ ਜਾਂ ਬ੍ਰਾਹਮਣ ਕਹਿੰਦੇ ਆ, ਜਿਹੜੇ ਗੋਰੇ ਰੰਗ ਦੇ ਲੋਕ ਸੀਗੇ, ਭਾਵੇਂ ਉਹ ਪੂਰੇ ਗੋਰੇ ਨਹੀਂ ਸੀਗੇ, ਉਹਨਾਂ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹ ਨਫ਼ਰਤ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਆ ਕੇ ਸਾਡੇ ਮੁਲਕ ਦੀ ਨਸਲ ਚੇਂਜ ਕਰ ਰਹੇ ਆ, ਇਹ ਸਾਡੇ ਤੋਂ ਧਰਤੀ ਖੋ ਰਹੇ ਆ। ਸੋ ਜੇ ਆਪਾਂ ਇਸ ਪੱਖ ਤੋਂ ਦੇਖੀਏ ਤਾਂ ਜਿਹੜਾ ਕੌਡਾ ਰਾਕਸ਼ ਹੋਇਆ ਉਹਨੇ ਕੋਈ ਤੇਲ ਦਾ ਕੜਾਹਾ ਨਹੀਂ ਸੀ ਤਪਾਇਆ ਹੋਇਆ, ਕਹਿਣ ਦਾ ਮਤਲਬ ਉਹਦੇ ਅੰਦਰ ਇੰਨਾ ਗੁੱਸਾ ਸੀ, ਇੰਨੀ ਅੱਗ ਸੀ, ਜਿਹੜੇ ਲਾਈਟ ਕਲਰ ਦੇ ਲੋਕ ਸੀਗੇ ਉਹਨਾਂ ਪ੍ਰਤੀ ਇੰਨੀ ਨਫ਼ਰਤ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਨੇ ਦੇਖਿਆ, ਉਹਨੇ ਦੇਖਿਆ ਭਈ ਇਹ ਤਾਂ ਉਹੀ ਲਾਈਟ ਰੰਗ ਦਾ ਬੰਦਾ ਆ, ਤੇ ਇਹ ਹੁਣ ਸਾਡੇ ਆ ਕੇ ਇੱਥੇ ਲੁੱਟੇਗਾ ਮਾਰੇਗਾ, ਤੇ ਉਹਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਵੀ ਭੱਦੇ ਸ਼ਬਦ ਵਰਤੇ ਹੋਣਗੇ ਜੋ ਵੀ ਕੀਤਾ ਹੋਊਗਾ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਤਰੀਕੇ ਦੇ ਨਾਲ ਦਲੀਲ ਦੇ ਨਾਲ ਉਹਨੂੰ ਸਮਝਾਇਆ ਵੀ ਭਾਈ ਮੈਂ ਤਾਂ ਇੱਕ ਯਾਤਰੀ ਬੰਦਾ ਆ, ਮੈਂ ਉਹਨਾਂ ਚੋਂ ਹੈ ਨੀ ਗਾ, ਤੇ ਉਹਦਾ ਜਿਹੜਾ ਅੰਦਰ ਉਹਦੇ ਭਖ ਰਿਹਾ ਸੀ ਉਹ ਗੁੱਸਾ ਉਹ ਠੰਡਾ ਹੋ ਗਿਆ ਤੇ ਗੱਲ ਮੁੱਕ ਗਈ।
0: ਇੱਕ ਸੱਜਣ ਨੇ ਇਹ ਵੀ ਲਿਖਿਆ ਜੀ ਜੀਮਾ ਸਾਹਿਬ ਜੀ, ਅਸਲ ਦੇ ਵਿੱਚ ਜਦੋਂ ਆਰੀਅਨਸ ਲੋਕ
1: ਬਿਲਕੁਲ ਇਹੀ
0: ਭਾਜੀ ਦੇ ਵਿੱਚ ਆਏ ਆ ਨਾ,
1: ਬਿਲਕੁਲ ਬਿਲਕੁਲ,
0: ਪਹਿਲਾਂ ਇਸ ਏਰੀਏ ਦੇ ਵਿੱਚ ਦਰਾਵੜਾਂ ਦਾ ਮਾਲਕੀ ਸੀਗੀ, ਇਹ ਦਰਾਵੜ ਰਕਸ਼ ਜਿਹੜਾ ਸੀ ਦਰਾਵੜਾਂ ਦੇ ਵਿੱਚੋਂ ਸੀ,
1: ਦਰਾਵੜੀਆਂ ਸੀਗੇ ਹਾਂਜੀ,
0: ਤੇ ਇਹ ਆਰੀਅਨਸ ਦੇ ਮਾਰ ਖੋਰੇ ਬੰਦੇ ਸੀ, ਲੜਾਈ ਕਰਦੇ ਤੁਰੇ ਆਉਂਦੇ ਸੀ, ਇਹਨਾਂ ਨੇ ਇਹਨਾਂ ਦਰਾਵੜਾਂ ਨੂੰ ਇਥੋਂ ਭਜਾ ਦਿੱਤਾ,
1: ਬਿਲਕੁਲ
0: ਸਾਹਿਬ ਨੇ ਤਰਕ ਨਾਲ ਉਸ ਨੂੰ ਸਮਝਾਇਆ ਉਹ ਭਰਿਆ ਮਾਨਸਾ,
1: ਬਿਲਕੁਲ ਬਿਲਕੁਲ,
0: ਕਹਾਣੀ ਗੱਲ ਛੱਡੋ ਜੇ ਤੁਹਾਡੇ ਕੋਲ ਕੋਈ ਬਹਾਦਰੀ ਹੈਗੀ ਹੈ ਨਾ, ਤੁਹਾਡੀ ਮਾਲਕੀ ਵਾਲੀ ਥਾਂ ਆ ਜਿਹੜੀ ਆ ਕੇ ਕਿਸੇ ਹੋਰ ਨੇ ਮਰ ਲਈ ਆ, ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
0: ਇਸ ਤਰ੍ਹਾਂ ਦੀਆਂ ਗੱਲਾਂ ਤਰਕ ਵਾਲੀਆਂ ਵੀ ਲੋਕਾਂ ਨੇ ਕਈ ਲਿਖੀਆਂ ਨੇ ਵੀ ਗੁਰੂ ਸਾਹਿਬ ਨੇ ਉਹਨੂੰ ਇਹ ਸਮਝਾਇਆ ਨਹੀਂ ਗਾ ਵੀ ਮਜ਼ਲੂਮਾਂ ਨੂੰ ਮਾਰ ਦੇਣਾ ਤੇਰਾ ਹੱਕ ਹੈ, ਜਿਹਨਾਂ ਤੇਰਾ ਹੱਕ ਖੋਇਆ ਉਹਨਾਂ ਦੇ ਮੁਕਾਬਲਾ ਕਰੋ,
1: ਬਿਲਕੁਲ ਐਗਜੈਕਟਲੀ, ਉਹਨਾਂ ਨੇ ਦਲੀਲ ਦੇ ਨਾਲ ਉਹਨੂੰ ਸਮਝਾਇਆ ਤੇ ਉਹਦੇ ਅੰਦਰ ਜਿਹੜਾ ਗੁੱਸਾ ਸੀ ਉਹ ਠੰਡਾ ਕਰ ਦਿੱਤਾ ਤੇ ਉਹ ਤੇਲ ਲੱਕੜਾ ਹੱਕ ਲੋ ਜਾਂ ਜੋ ਮਰਜ਼ੀ ਕਹਿ ਲੋ।
2: ਬਹੁਤ ਵਧੀਆ ਜੀ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਖੂਬੀ ਦੇ ਨਾਲ ਤੁਸੀਂ ਅੱਜ ਜਿਹੜੀ ਗੱਲ ਰੱਖੀ ਹੈ ਮੇਰੇ ਆਪਣੇ ਲੂ ਕੰਡੇ ਖੜੇ ਹੋ ਗਏ, ਕਿਉਂਕਿ ਸੱਚਾਈ ਜਿਹੜੀ ਨਾ ਉਹਨੂੰ ਅਸੀਂ ਸਮਝਦੇ ਨਹੀਂ ਗੇ, ਸੱਚਾਈ ਬਹੁਤ ਡੂੰਘੀ ਹੈ, ਅਸੀਂ ਜਿੱਦਾਂ ਜਿੱਦਾਂ ਸਾਨੂੰ ਇਧਰ ਉਧਰੋਂ ਘੁਮਾਇਆ ਗਿਆ ਅਸੀਂ ਉਦੋਂ ਮਗਰ ਲੱਗ ਕੇ ਵਾਹਿਗੁਰੂ ਕਰੀ ਜਾਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਵੱਡੀ ਤੁਸੀਂ ਅੱਜ ਗੱਲਾਂ ਜਿਹੜੀਆਂ ਕੀਤੀਆਂ, ਮੈਂ ਚਾਹਾਂਗਾ ਕਿ ਸਰੋਤਿਆਂ ਨੂੰ ਪਸੰਦ ਆਈਆਂ ਹੋਣਗੀਆਂ ਔਰ ਇਹਦੇ ਤੇ ਅਮਲ ਕਰਨਗੇ, ਬੜੀ ਮਿਹਰਬਾਨੀ।
0: ਦਲੇਰੀ ਨਾਲ ਅਮਲ ਹੋਣਾ ਹੈ ਜੀ, ਅਮਲ ਦਲੇਰੀ ਨਾਲ ਹੋਣਾ ਆ, ਸਿਰ ਸੁੱਟ ਕੇ ਨਹੀਂ ਹੋਣਾ।
1: ਬਿਲਕੁਲ,
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਚੀਮਾ ਸਾਹਿਬ,
0: ਮਿਹਰਬਾਨੀ ਜੀ, ਸ਼ੁਕਰੀਆ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਵੀ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ,
2: ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ
1: ਜੀ। ਮੇਰੇ ਵੱਲੋਂ ਸਾਡਾ ਦੋਹਾਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ, ਤੇ ਜੋ ਕੁਛ ਅਸੀਂ, ਮੇਰਾ ਖਿਆਲ ਹੈ ਡਾਕਟਰ ਸਾਹਿਬ ਨੇ ਤਾਂ ਬਹੁਤ ਗਾਂਹ ਦੀ ਗੱਲ ਕਰਤੀ, ਪਰ ਥੋੜਾ ਬਹੁਤ ਅਜਿਹਾ ਮੇਰਾ ਵੀ ਹਿੱਸਾ, ਮੈਂ
2: ਜੀ ਜੀ ਬਿਲਕੁਲ
1: ਚਾਹੁੰਦਾ ਸੀਗਾ ਕਿ
0: ਬਹੁਤ ਵੱਡੇ ਵਿਦਵਾਨ ਹੋ, ਬਹੁਤ ਸਾਰਾ ਕੁਝ ਨਿਕਲਦਾ ਤਾਂ ਆ ਵੀ ਜੇ ਤੁਸੀਂ ਬਾਹਰ ਨਿਕਲ ਕੇ ਕਿਤਾਬਾਂ ਪੜ੍ਹੋ, ਵੇਖੋ ਹੋਰ ਦੂਜੇ ਲੋਕ ਕੀ ਕਹਿੰਦੇ ਨੇ, ਉਹਨਾਂ ਦੇ ਵਿਚਾਰ ਸੁਣੋ,
1: ਬਿਲਕੁਲ
0: ਵਿਚਾਰੋ, ਤਾਂ ਹੀ ਇਹ ਗੱਲਾਂ ਨਿਕਲਦੀਆਂ ਨੇ, ਹੋਰ ਇੰਨੀਆਂ ਸਾਰੀਆਂ ਗੱਲਾਂ ਅੰਦਰ ਤਾਂ ਨਹੀਂ ਹੁੰਦੀਆਂ,
1: ਬਿਲਕੁਲ
0: ਹਾਂਜੀ
2: ਹਾਂਜੀ, ਥੈਂਕ ਯੂ, ਸ਼ੁਕਰੀਆ ਜੀ ਡਾਕਟਰ ਸਾਹਿਬ,
0: ਓਕੇ।

पग घुंघरू बांध मेरा नाची पग घुंघरू बांध मेरा नाची।

Vamos, vamos.

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ, ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ,

प्रवाद रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स प्रवाद रेडियो बिल्कुल योर ओन रेडियो स्टेशन। Expose yourself, hard is this wonderful, lovely city world with your own experience and watching eyes. ਤੁਸੀਂ ਇਸ ਸੰਸਾਰ ਨੂੰ ਕਿਸ ਤਰ੍ਹਾਂ ਰਹਿੰਦੇ ਹੋ ਦੋਸਤੋ? ਅਗਰ ਤੁਸੀਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਡੇ ਨਾਲ ਕੰਟੈਕਟ ਨਿਊਯਾਰਕ, ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ, ਅਸੀਂ ਤੁਹਾਡਾ ਵੈਲਕਮ ਕਰਾਂਗੇ। ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਵਿੱਚ ਦੇਸ਼ ਤੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਵਿਊਅਰਸ। ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਦੈਟਸ ਦੀ ਬਿਊਟੀ of your lovely radio station. To listen us worldwide, log on www.parvazradio.com. www.parvazradio, P-A-R-W-A-Z. It's a one word and all are small words. radio.com. ਆਪ ਤੇ ਤੁਸੀਂ ਸੁਣਦੇ ਹੋ। ਮੈਂ ਤਕਰੀਬਨ ਹਰ ਵਾਰੀ ਰਿਕੁਐਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ, ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆ, ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ, ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ। ਹਫ਼ਤੇ, ਮਹੀਨੇ, ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ, ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ, ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ। ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਛ ਨਹੀਂ ਸੋਚਣਾ,
ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਆ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹੜੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ, ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4914, 0049-171-4914, ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ, ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਭਾਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਦੁਪਹਿਰ ਦੇ 3:19 ਹੋ ਗਏ ਨੇ ਜੀ, ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4914, 0049-171-4914, ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ, ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਭਾਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ

ਤੇ ਦੋਸਤੋ ਗੱਲ ਏਦਾਂ ਵੈ ਭਾਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਅੱਡਾ ਹੈ, ਜਿਹੜੀ ਫਰੀਡਮ ਸਰਾਸੇ 106 ਦੇ ਵਿੱਚ ਹੈ। ਤੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ। ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ ਕੀਤੀ ਆ ਕਿ ਫਰੀਡਮ ਸਰਾਸੇ 106 ਮਿਲ ਹੈ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ। ਅਸੀਂ ਤਾਂ ਇੱਡੇ ਕੁ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

Sometimes more.

0: सो दोस्तों गल इदा भाई सोचने वाली गल ए है कि हजारां साल बीत गए ने ते 80 साल सानू आजाद होयां नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां दे कारां तो हवाई जहाजां तक पहुंच गए हां। हुण असी चाची नूं आंटी कहिंदे हां। हां जी, ते चाची नूं आंटी कहिंदे हां, ते पानी नूं वाटर कहिंदे हां, असी फुफड़ नूं अंकल कहना शुरू करता, असी तब्दीली नहीं आई है। साडी भाषा बदल गई, लकोकतियां बदल गईयां। जदों खोतियां तो मोटरसाइकलां ते असी आ गए, साडियां नजरां ते अदावां भी बदल गईयां। हर तरह की मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ये सारे आविष्कार जेड़े तुसी गिन रहे हो, बदलाव दे जेड़े ने, ये विज्ञान ते पछम दा दिता है। भारतीयो, तुहाडा तां लगभग इहदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते ओ जापान आलियां दा हरा रंग उन्हां दा बसंती रंग उन्हां दा, ते झंडे च तुहाडा किहड़ा रंग है भारतीयो? ते भारतीय जिहड़ा जवाब देण लगा कहिंदा झंडे च डंडा किहदा? साडा। हां, झंडे च डंडा तुहाडा। पहला तां तुसी गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले आविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है। जहाज बना लिया ते उहदे ते लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि असीं पैराशूट तों बिना नहीं बहना, की पता है स्टूडेंटां ने किदां दा जहाज बनाया ने। सारिआं ने पैराशूट पा ले, ते प्रिंसीपल अगली सीट पायलट दे नाल दी सीट ते बह गया, ते कोई पैराशूट नहीं लिया, कोई गल नहीं, कोई बात नहीं। प्रैस रिपोर्टर भी आए सन इधरों उधरों, ते प्रैस रिपोर्टर ने प्रिंसीपल नूं पुछया, सर पहली बारी जहाज उडाउण लगे ने मुंडे, ते पहली बारी मतलब कि तुहानू कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उडणा ही नहीं, मैं काहदे वास्ते पैराशूट लै के बां? मैं अपने स्टूडेंटां नूं नहीं जाणदा किदां दे हैगे ने। हां, वड्डी देण नवे नवे आविष्कार जरूर करनगे। एम फिल दियां डिग्रियां, हां जी, पीएचडी दियां डिग्रियां नकली ते नकलां मार के, ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤੇ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿੱਚ ਵੀ। ਹਾਂਜੀ, ਪਰ ਇੱਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕ੍ਰੈਸ਼ ਨਹੀਂ ਕੀਤਾ, ਕੋਈ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ। ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਕੀ ਨਹੀਂ। ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿੱਚ ਨਾ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਾ ਦੀ ਜੰਮਪਾਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ, ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਂ ਢੀਂਗੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ? ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ, ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ? ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਨ੍ਹੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨਹੀਂ ਤਾਂ ਵਿੱਚ ਪ੍ਰੋਮੀਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਗਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਅਸੀਂ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਉੱਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ, ਝੂਠ ਬੋਲਣਾ ਕਿਉਂ ਨਹੀਂ ਛੱਡਦੇ, ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ, ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ, ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ, ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ, ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ, ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ, ਓਏ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ। ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋਗਾਰਤ, ਬਾਦੇ ਅਮਨੀ, ਲੜਾਈ ਝਗੜੇ, ਬੰਗਾਲ ਚ ਕੀ ਹੋਣ ਡਿਆ ਯਾਰ, ਕੋਈ ਕੀ ਹੋਇਆ ਉੱਥੇ, ਇਹ ਕੁੱਟਮਾਰ ਤੇ ਕਿੱਧਰ ਬਲਡੋਜਰ ਤੇ ਪਤਾ ਨਹੀਂ ਕੀ ਯਾਰ, ਧਾਰਮਿਕ ਲਫੜੇ, ਸ਼ੁਆਸ਼ਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ, ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ, ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ, ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, 1 ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ। ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ, ਕੀ ਅਸੀਂ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈਗੀਆਂ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ, ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ, ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ, ਭਾਜਪਾ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ, ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ, ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵੇਲੇ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਔਰ ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ, ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿੱਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ, ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ? ਤੇ ਜੇ ਤੁਸੀਂ ਇੰਨਾ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਓਏ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਲੰਘਦੇ ਲੰਘਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਵੀ ਇੰਤਿਹਾਰ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ, ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਪਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ। ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ। ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਰਿਹਾ, ਗੁਰਦੁਆਰਿਆਂ ਦਾ ਵੀ ਇਹੋ ਹੀ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚੀਅਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ ਬੇਕਸੂਰ ਬੱਚਿਆਂ ਔਰਤਾਂ ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ, ਹੈਂ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਰਹੀ ਸੀ। ਚੈਕੋਸਲਵਾਕੀਆ ਦੀ ਵੀ ਤਬਦੀਲੀ ਆ, ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਇਹ ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ, ਘਰ ਘਰ ਜਗਰਾਤੇ ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵਿਹਲੜ, ਇਹ ਲੱਖਾਂ ਵਿਹਲੜ ਕਿਤੇ ਕੰਮ ਕਰਦੇ ਹੋਣ ਨਾ, ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿੱਡੇ ਜਿੱਡੇ ਫਿੱਟੇ ਲੋਕ ਵਿਹਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਡਏ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦੇ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਭਾ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਇੱਕ ਵੱਲ ਹੇਕ ਅੱਗੇ ਕਰਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ ਖਾਮ ਖਾ ਸਾਧਾਂ ਨੇ ਹਾਂਜੀ ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ ਬਜੁਰਗਾਂ ਨੂੰ ਸੌਣ ਨਹੀਂ ਦਿੰਦੇ ਜਾਨਵਰਾਂ ਨੂੰ ਇਹੀ ਤੇ ਫੇਰੀ ਜਾਂਦੇ ਨੇ ਧਾਰਮਿਕ ਦੰਗਿਆਂ ਤੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਧਾਰਮਿਕਤਾ ਦਾ ਕੁੱਟਮਾਰ ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ ਜੇ ਕਰਦੇ ਹੋ ਤੇ ਫਿਰ ਪਖੰਡੀਓ ਧਰਮ ਅਪਣਾਓ ਵੀ ਧਾਰਮਿਕ ਬਣੋ ਵੀ ਧਾਰਮਿਕ ਸਪੀਚਾਂ ਵਿਚ ਤੁਸੀਂ ਇਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ ਗੀਤਾਂ ਵਿਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ ਹਥਿਆਰੇ ਹੋ ਤੁਸੀਂ ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ ਰਾਤ ਦਿਨ ਨਾ ਲੈਣ ਵਾਲਿਓ ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ ਨਰਕ ਸਵਰਗ ਦੇ ਭੰਬਲ ਭੂਸੇ ਨੇ ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ ਹੈਰਾਨੀ ਦੀ ਗੱਲ ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ ਸਵਰਗ ਨਰਕ ਇੱਥੇ ਹੀ ਹੈ ਸੱਜਣੋ ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ ਆਹ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਭੁੱਖਮਰੀ ਇੱਥੇ ਹੁੰਦੀ ਸੀ ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇੱਥੋਂ ਦੇ ਇੰਗਲੈਂਡ ਦੇ ਆ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ ਜਿਹੜਾ ਕਿ ਸੱਚ ਨਹੀਂ ਹੈਗਾ ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਨਿਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ ਐਜੂਕੇਟ ਹੋਣਾ ਪੈਂਦਾ ਵਾ ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਵਿਸ਼ਵਾਸ ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿੱਚ ਵੀ ਮੈਂ ਦੇਖਿਆ ਜਿੱਦਾਂ ਦਾ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ, ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿੱਚ ਵਰਕ ਇਜ਼ ਵਰਸ਼ਿਪ ਹੈ, ਇੰਡੀਆ ਵਿੱਚ ਵਰਸ਼ਿਪ ਇਜ਼ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ਼ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਉਹ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹੀ ਆਪਣੀਆਂ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ। ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਵਿੱਚ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ, ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਠੀਕ ਹੈ 700 ਠੀਕ। ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆਹ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ। ਅਜੇ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ, ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲਿਆ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਹਾਂ, ਇਹ ਵੀ ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ, ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ, ਇੱਕ ਕਮਰੇ ਦੇ ਵਿੱਚ, ਇੱਕ ਕਮਰੇ ਦੇ ਵਿੱਚ ਮੰਦਰ ਹੈ, ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਰਾ ਗੌਣ ਸ਼ਲੋਕ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਲਾ ਗੌਣ ਸ਼ਲੋਕ, ਵੱਜਣ ਟੱਲੀਆਂ ਖੜਕਣ ਛੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ, ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਥ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ, ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ, ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ, ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ, ਆ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ। ਕੋਈ ਕੰਮ ਵੱਡਾ ਛੋਟਾ ਨਹੀਂ, ਬਾਜ਼ਾਰ ਵਿਚ ਜਾਓ ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਬੀਰ ਬੱਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ, ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ, ਲੱਗਦਾ ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਕਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਰਮਨ ਦੇ ਸਾਡੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਵਿੱਚੇ ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਮੈਂ ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ ਹੈ।
0: ਅੱਛਾ,
1: ਉਸ ਅਨੁਸਾਰ ਕਈ ਵਾਰ ਇਹ ਹੁੰਦਾ ਵੀ ਮੈਂ ਪਰਿਵਾਰ ਦੇ ਵਿਹੜੇ ਵਿੱਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਸੀ ਵੀ ਚਲੋ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਖਿਡਵਾਨਾ ਉਹ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਦਰਦੀ ਹੋ ਪੰਜਾਬ ਦੇ, ਦਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਕਰਨਾ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ, ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ, ਅੱਗੇ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ, ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆਇਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ, ਗੁਰੂ ਨਾਨਕ ਸੰਗਤ ਸਿੱਖ ਜੋੜੀ ਨੇ, ਜਿਹੜੇ ਹਿੰਦੂ ਕੋਈ ਨੇ, ਉਹਨੇ ਦੇਖ ਰਹੇ
0: ਨੇ
1: ਇਸ ਸੰਬੰਧ ਵਿਚ ਮੇਰੇ ਦੇ ਨਾਲ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਨੇ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਸਰੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਜੀ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ ਗੱਲਬਾਤ, ਫਿਰ ਆਪਾਂ ਜਾਰੀ ਰੱਖਦੇ ਹਾਂ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਦੇ, ਪੰਜਾਬ ਦੀ ਗੱਲ ਕਰ ਰਹੇ
0: ਹਾਂ, ਠੀਕ ਹੈ ਜੀ, ਮਿਹਰਬਾਨੀ,
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਜਗਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ,
0: ਹਾਂਜੀ ਹਾਂਜੀ,
2: ਇਹ ਸਰ ਲੰਬੇ ਸਮੇਂ ਤੋਂ ਗੱਲ ਸੀ, 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ। ਹਾਲਾਂਕਿ ਇਹ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ।
0: ਅੱਛਾ,
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ, ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ, ਚਾਹੇ ਬਰਗਾੜੀ ਕਾਂਡ ਆ, ਚਾਹੇ ਬਹਿਬਲ ਗੱਲਾਂ ਕਾਂਡ ਆ ਜਾਂ ਹੋਰ ਨੇ, ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ
0: ਜੀ।
2: ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ। ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ, ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ, ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ।
2: ਤੇ ਉੱਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ, ਹੋਣਾ ਚਾਹੀਦਾ।
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗਾਜਪੁਰੀ ਵੀ ਪਹੁੰਚੇ ਸੀ, ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ, ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ। ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ, ਐਤਵਾਰ ਸੀ ਵੈਸੇ ਉਸ ਦਿਨ, ਵਿਸਾਖੀ ਵਾਲਾ ਦਿਨ ਸੀ। ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ, ਜੋ ਕਾਨੂੰਨ ਬਣਾਉਣ ਸਬੰਧੀ, ਤੇ ਵਿਦਨ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ, ਤੇ ਉਹ ਕਾਨੂੰਨ ਬਣ ਗਿਆ ਜੀ। ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ, ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ।
0: ਚੰਗੀ ਗੱਲ ਹੈ।
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ, ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ, ਅੱਜ ਵਾਪਸ ਉਹ ਚਾਰੇ ਤੱਕ ਤਿੰਨੇ ਤੱਕ ਜੋ ਪੰਜਾਬ ਵਿਚ ਉਹਨਾਂ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ। ਤੇ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ, ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ, ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ, ਤੇ ਸੰਧਵਾ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ। ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ, ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ।
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ?
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ, ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਪਏ ਆਦਮੀ ਹੋਊਗੀ ਤਾਂ ਮੈਨੂੰ ਲੋਕ ਚੁੱਕਣਗੇ, ਮੈਨੂੰ ਪੁਲਿਸ ਚੁੱਕੂਗੀ ਆ ਕੇ, ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ, ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ, ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ, ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਦੇ ਮਨ ਘੱਟ ਦਈਆਂ ਲੱਗਦੇ ਆ ਜੀ। ਜੇ ਮੈਂ ਪੱਗ ਬੰਨੀ ਆ, ਪੱਗ ਦੀ ਰਾਖੀ ਮੇਰੀ ਡਿਊਟੀ ਆ, ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ,
0: ਬਿਲਕੁਲ।
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ। ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ, ਜੋ ਪੰਥ ਨੇ ਕਰਨਾ ਕਰ ਲਵੇ, ਪੰਥ ਸਾਰਾ ਮੇਰੇ ਨਾਲ ਆ। ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ, ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ। ਤੇ ਕੁਛ ਮੁੱਦੇ ਨੇ, ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ। ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ, ਉਨ੍ਹਾਂ ਦੇ ਈਡੀ ਦੀ ਰੇਡ ਪਈ ਆ, ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ, ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ। ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਥੋੜਾ ਜਿਹਾ ਤਿੱਖੇ ਬਿਆਨਾਂ ਦੇ ਵਿਚ ਨੇ, ਪਰ ਉਹ ਜਿਵੇਂ ਕਹਿੰਦੇ 1 ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ, ਦਿੱਲੀ ਵਾਲੇ ਚਲਾ ਰਹੇ ਨੇ, ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ, ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ, ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ, ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ।
0: ਅੱਛਾ, ਇਹ ਮਤਲਬ
2: ਕੁਛ
0: ਮਤਲਬ ਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀਐਮ ਹਾਊਸ ਦੇ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਪਹਿਨਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ ਵਿੱਚ,
2: ਚਲੋ ਸਰ ਕੋਸ਼ਿਸ਼ ਕਰੋ
0: ਦੇਖਾਂਗੇ, ਬਾਅਦ ਚ ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਕੋਈ ਹੀ ਆਪ ਆਪਣੇ।
2: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਨੇ ਇਹ ਕਾਨੂੰਨ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ।

0: ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਕੋਈ ਆਪਣੇ
1: ਜੀ ਹਾਂ ਬਿਲਕੁਲ ਸਰ ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸੰਬੰਧੀ ਬੈਠੇ ਸੀ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ ਇਸ ਲਈ ਉਹਨਾਂ ਨੇ ਇਹ ਕਾਨੂੰਨ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ ਜਿਹੜੇ ਹੋਰ ਜੱਜ ਸਾਹਿਬਾਨ ਨੇ ਵਕੀਲ ਸਾਹਿਬ ਉਹਨਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ ਇਸ ਲਈ ਉਹਨਾਂ ਲਈ ਘੋਸ਼ਿਤ ਕੀਤਾ ਗਿਆ
0: ਠੀਕ ਜੀ ਬਹੁਤ ਬਹੁਤ ਮਿਹਰਬਾਨੀ ਸਰ ਧੰਨਵਾਦ
1: ਥੈਂਕ ਯੂ ਸਰ
0: ਵੈਲਕਮ ਵੈਲਕਮ ਬਾਈ ਸਤਿ ਸ੍ਰੀ ਅਕਾਲ ਜੀ ਬਾਬੀ ਜੀ
2: ਹਾਂਜੀ ਸਰਕਾਰ ਦੇ ਬਾਬਾ ਸਾਹਿਬ ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਰੱਖ
0: ਜੀ ਥੈਂਕ ਯੂ ਵੈਰੀ ਮਚ
2: ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ ਤੇ ਆਉਂਦੇ ਜਾਂਦੇ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ ਹਾਂ
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾਇਆ ਕਰਾਂ ਮੈਂ ਆਪਣੇ ਹਿਸਾਬ ਨਾਲ ਚੱਲਣ ਡਿਆ ਸਰ ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ ਨਹੀਂ ਨਹੀਂ ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ ਤੇ ਫਿਰ ਮੈਂ ਆਪਣੀ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ ਚਲੋ ਠੀਕ ਹੈ ਜੀ ਠੀਕ ਹੈ ਬੜੀ ਖੁਸ਼ੀ ਦੀ ਗੱਲ ਹੈ ਥੈਂਕ ਯੂ ਦਬੀ ਜੀ ਕਿਸੇ ਹੋਰ ਮੇਰਾ ਖਿਆਲ ਹੈ ਉਹਨਾਂ ਦੀ ਕੱਟੀ ਗਈ ਹੈ ਆਪਣੀ ਕਿ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ ਬਾਬੀ ਜੀ ਲਾਈਨ ਕੱਟੀ ਗਈ ਸੀ
2: ਹਾਂਜੀ
0: ਅੱਛਾ ਅੱਛਾ ਅੱਛਾ ਠੀਕ ਹੈ ਮੈਂ ਕਿਹਾ ਤੁਸੀਂ ਉਹ ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ
2: ਹੈਲੋ
0: ਜੀ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ ਲਾਈਨ ਫੇਰ ਕੱਟੀ ਗਈ ਹੈ ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ ਹੋ ਜਾਂਦਾ ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ ਬਾਬੀ ਜੀ ਲਾਈਨ ਫੇਰ ਕੱਟੀ ਗਈ ਸੀ ਫੇਰ ਕੱਟੀ ਗਈ ਹੈ ਲਾਈਨ ਹਾਂ ਵੈਰੀ ਗੁੱਡ ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ ਹਾਂਜੀ ਹਾਂਜੀ
2: ਹੈਲੋ
0: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ ਨਹੀਂ ਸੁਣ ਰਹੀ ਹੋਣੀ ਤਾਂ ਹੀ ਹੈਲੋ ਹੈਲੋ ਕਰ ਰਹੇ ਹੋ ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ ਇਧਰੋਂ ਸਭ ਕੁਛ ਠੀਕ ਹੈ ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ ਹੈਲੋ ਹੈਲੋ ਕਰਨ ਦਾ ਨਹੀਂ ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ

ਬਾਬੀ ਜੀ, ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਾਗੁਰੂ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ, ਤੇ ਮੈਂ ਉੰਨੀ ਦੇਰ ਗਾਣਾ ਲਾ ਗਾਣਾ ਲਾ ਬਾਬੀ ਜੀ ਸੁਣ ਰਹੇ ਹੋ ਮੈਨੂੰ?

ਗਈ ਹੈ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ। ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ

0: सो दोस्तों मैं माफी चाहना हाँ कि साड़ी गलबात बबी जी हुणां नाल नहीं हो सकी क्योंकि कुछ टैक्नीकल प्रॉब्लम करके मेरे वाल टैक्नीकल प्रॉब्लम नहीं कोई आई उन्हां दी कॉल जिहड़ी सी उह कुछ सैकंड विच ही बंद हो जांदी सी ते उधर कोई टैक्नीकल भाई चलो एनी हाउ हो सकदा मैं अपनी गलबात चालू रखदा ना गाना भी कोई ना कोई तुहाडा एंटरटेनमेंट भी करदा रहांगा अपना टाइम मैं पूरा करदा मैं दोस्तों गलबात कर रहा सी भारतीयां दे पखंड पुणे ते एक्टर पुणे ते अपने समाज का जिहड़ा दुखांत है जिहड़ा जिहड़ा रूप सानू पसंद नहीं उहदे उत्ते मेरी गलबात चल रही सी ते उहनूं ही मैं थोड़ा जिहा अगे वधाउणा जिहड़े मेरे 15-20 मिनट रह गए ने मैं अर्ज कर लिया सी कि साडा ना जिहड़ा मतलब कि पुलिस वालियां तों गल मेरे खत्म कीती सी कि देखो पुलिस साडी जिहड़ी पुलिस है असी कोई क्राइम करदे आं जां भारतीय नागरिक कोई भी कोई क्राइम करदा है ते उहदी सजा उहनूं मिलनी चाहीदी है जुर्माना उहनूं होना चाहीदा है पर साडे जिहड़े अधिकारी ने पुलिस अधिकारी वह बहुत गंदियां गालां मावां भैणां दियां कढ़दे ने बाजार दे विच लागों दी लेडीज भी लंघ रहियां हुंदियां ने बेशर्मी दे तरीके दे नाल इह पुलिस दा किहड़ा स्टाइल है डिसिपलिन दा किहड़ा तरीका है इह ते बदतमीजी दी इंतहा है कि असीं जिहदे कोई कानून भंग होया उह भैण या मां दा की कसूर है उहदे विच जिहनूं इह गाला कढ रिहा ते इहदे मोढे ते सार लगे इहनूं शर्म आउणी चाहीदी है कढणी क्यों रिहा गाला उहदे नाल सिधी गलबात जुर्माना करो जिहड़ा उहदा हुंदा उह कानूनी कारवाई करो जिहड़ी उहदी उहदे नाल हो रही है इह शर्म वाली गल है नंबर दो दे उत्ते जिस तरह मैं हुण गल इस तरह कि साडा जिहड़ा सिस्टम है ना उह है ही इदां दा साहित दे केंद्र गवारां दे हत्थ विच राजनीति बदकारां दे हत्थ विच जख्म सीने तलवारां दे हत्थ विच सोने दा कम लोहारां दे हत्थ विच महान भारत दी महिमा वेखो राष्ट्री मुद्दे गदारां दे हत्थ सब काम पुठे कोई एक अद्धा ठीक भी कोई अचंगे अफसर भी है ने मैं यह नहीं कह दिया कि ए तो लैके जेड तक ही है पर 99% ठग चोर उचके उच्चिया पोस्टा ते बैठे ते जेड़े वधिया जेंटल एजुकेटेड लोग उच्चिया पोस्टा तक पहुंचे सन वो माहौल वेख के भी उन्ना वर्गे बन गए जे मी पै रहा ते तुहानू भी छतरी लैनी पवेगी बाहर जाण वास्ते शायद ओ भी इना लवेख के इना वर्गे हो गए ने हुण धार्मिकता दी गल होण डई सी हर पिंड विच दो दो तीन तीन गुरुद्वारे दे मंदर ने हर महल्ले च गुरुद्वारा है एवं लगदा है असी धर्म नूं बड़े ही समर्पित लोग पिंड पिंड पिंड दे विच मतलब कि एक ना टुटा जिहा स्कूल होएगा उहदे कमरे चोंदे ने दो चार महीने तो उहदा नलका खराब है एवें 200-300 रुपया नलके ते लगना पिंड विचों जां पिंड दी पंचायत चों उह कोई ठीक नहीं करवाएगा नलका ही ठीक नहीं करवाएगा इह सरकारां दे कम है हां जी कोई टॉयलेट नहीं बनवा के देगा पिंड विचों स्कूल दे विच बच्चियां नूं बल्कि कोई पखा ही लवा दे जे पखा खराब हो जाए उहनूं कोई ठीक नहीं करवा के दिंदा सरकार ही करे जो कुछ करे ते सरकार की करदी है तुहानूं पता ही है सरकार दीआं फाइलां किद्दां तुरदीआं ने पिंड वाले कोई मदद नहीं करनगे पर पिंड वाले अपने नलायक पुत्र दे व्याह ते 20-30 लाख दी रोटी खवा देंगे बाकी खर्चा छड्डो अपने नलायक पुत्र ते जिहड़ा घर दा काम ही नहीं कर लिया ते नौकरी चाकरी ते गौरमेंट दा फर्ज बनदा ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ ਚਾਰ ਪੰਜ ਮੈਰਿਜਾਂ ਦੇ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ, ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਦ ਵਿਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਪ੍ਰਾਈਵੇਟ ਬਾਡੀ ਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਟੇਨਾਂ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀ ਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀ ਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀ ਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀ ਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ। ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ। ਉਹ ਭੁੱਖੇ ਨੰਗੇ ਕੱਲ ਦੇ ਬਦਮਾਸ਼ ਪਤਾ ਨੀ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਨੀ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰਨ ਨੇ। ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਆ ਇਹਦੇ ਕੋਲ। ਉਹ ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਉਹ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ? ਬਾਬਿਆਂ ਨੇ ਤੇ ਗਾਂਧੀ ਬਣਾ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਹੈ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ, ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਹੀ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰ ਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲਿਓ ਤੁਸੀਂ ਰੱਬ ਤੋਂ? ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋ ਗਈ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਉਹ ਕਿ ਕਿਸ ਤਰ੍ਹਾਂ ਅਸੀਂ ਆ ਹੀ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਦਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਇੱਦਾਂ ਦੇ ਸਨ, ਹੁਣ ਵੀ ਇੱਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆ ਗਾਣਾ ਲਾ ਲੈਂਦਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਈ ਸਬਸਕ੍ਰਾਈਬ ਕੀਜੀਏ ਔਰ ਬੈਲ ਆਈਕਨ ਕੋ

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੋਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਾਥੀਓ ਪਿਆਰਿਓ ਮਿੱਤਰੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਵਿਚ ਕੁਛ ਗੀਤ ਸੁਣਾਂਗੇ ਜੀ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ ਫਿਰ ਦੇਖਾਂਗੇ ਕੀ ਹੋ ਰਿਹਾ ਸ਼ਾਇਦ ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ ਸੋ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਪਹੁੰਚਿਆ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਬਾਬਾ ਗੁਲਾਬ ਸਿੰਘ ਦੇ ਇੱਕ ਗੀਤ ਨਾਲ ਤੇ ਉਸ ਤੋਂ ਬਾਅਦ ਕੁਛ ਹੋਰ ਗੀਤ ਸੁਣਾਂਗੇ ਤੇ ਫਿਰ ਆਪਾਂ ਲਾਲ ਸਿੰਘ ਜੀ ਮਾਹੌਣੀ ਸਾਡੇ ਨਾਲ ਜੁੜਨਗੇ ਤੇ ਕੁਛ ਖਬਰਾਂ ਵੱਲ ਵੀ ਫਿਰ ਆਪਾਂ ਦੇਖਾਂਗੇ ਕਿਉਂਕਿ ਅੱਜ ਕੱਲ੍ਹ ਜੋ ਕੁਛ ਹੋ ਰਿਹਾ ਵਰਲਡ ਦੇ ਵਿਚ ਬਹੁਤ ਕੁਛ ਹੋ ਰਿਹਾ ਜੀ ਬਹੁਤ ਖਤਰਨਾਕ ਮੋੜ ਦੇ ਵਿਚ ਇਸ ਵੇਲੇ ਦੁਨੀਆ ਘੁੰਮ ਰਹੀ ਹੈ ਐਡਾ ਈਜ਼ੀ ਨਹੀਂ ਹੈਗਾ ਰੋਜ਼ ਰੋਜ਼ ਐਵਰੀ ਡੇ ਪਤਾ ਨਹੀਂ ਕਿੰਨੇ ਕਿੰਨੇ ਸੌ ਲੋਕ ਮਾਰੇ ਜਾ ਰਹੇ ਬੱਚੇ ਮਾਰੇ ਜਾ ਰਹੇ ਹੁਣੇ ਪਾਕਿਸਤਾਨ ਨੇ ਅਟੈਕ ਕਰਕੇ ਪਤਾ ਨਹੀਂ ਉੱਥੇ ਕਿੰਨੇ ਸੌ ਦੋ ਸੌ ਬੱਚਾ ਜਿਹੜਾ ਉਹ ਮਾਰ ਦਿੱਤਾ ਜੰਗ ਵੱਧਦੀ ਜਾ ਰਹੀ ਇਹ ਨਹੀਂ ਕਿ ਇਹਨੂੰ ਕਿਸੇ ਤਰੀਕੇ ਨਾਲ ਘਟਾਇਆ ਜਾਵੇ ਵੱਡੀਆਂ ਤਾਕਤਾਂ ਟਿਕਣ ਨਹੀਂ ਦਿੰਦੀਆਂ ਤੇ ਜਿਹੜੇ ਛੋਟੇ ਤਾਕਤਾਂ ਹੈਗੀਆਂ ਉਹ ਦਵਾ ਦਵ ਕਹਿੰਦੇ ਕਿ ਚਲਾਈਓ ਬੰਬ ਤੋਂ ਮਾਰੀਓ ਲੋਕਾਂ ਨੂੰ ਦਿਸ ਇਜ਼ ਰੋਂਗ ਬਹੁਤ ਗਲਤ ਹੋ ਰਿਹਾ ਇਹਨੂੰ ਰੁਕਣਾ ਚਾਹੀਦਾ ਜੰਗਾਂ ਦਾ ਕੋਈ ਮੁੜ ਕੇ ਵੀ ਜਾ ਕੇ ਕੁਛ ਚਿਰਾਂ ਬਾਅਦ ਵੀ ਫਿਰ ਟੇਬਲ ਤੇ ਬਹਿ ਕੇ ਫਿਰ ਦੂਜੇ ਲੋਕ ਵਿਚ ਪੈ ਕੇ ਤੇ ਸੁਲ੍ਹਾ ਸਫਾਈਆਂ ਕਰਾ ਦਿੰਦੇ ਆ ਉਹਦਾ ਕੀ ਫਾਇਦਾ ਹੋਇਆ ਜਦੋਂ ਤੁਸੀਂ ਇੰਨਾ ਨੁਕਸਾਨ ਕਰ ਦਿੱਤਾ ਹੁਣ ਤੁਸੀਂ ਦੇਖਿਆ ਹੋਣਾ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਕਿੱਦਾਂ ਬਿਲਡਿੰਗਾਂ ਦੀਆਂ ਬਿਲਡਿੰਗਾਂ ਜਿਹੜੀਆਂ ਢਹਿ ਢੇਰੀ ਹੋ ਗਈਆਂ ਗੱਡੀਆਂ ਕਾਰਾਂ ਲੋਕ ਥੱਲੇ ਆ ਕੇ ਮਾਰੇ ਜਾ ਰਹੇ ਇਸਰਾਇਲ ਨੇ ਪਹਿਲਾਂ ਜੋ ਹਾਲ ਉੱਥੇ ਕੀਤਾ ਹੈ ਈਵਨ ਇਰਾਨ ਦੇ ਵਿਚ ਵੀ ਤੇ ਫਿਰ ਪਹਿਲਾਂ ਉਨ੍ਹਾਂ ਨੇ ਆਪਣੇ ਏਰੀਏ ਦੇ ਵਿਚ ਫਲਸਤੀਨ ਦੇ ਏਰੀਏ ਦੇ ਵਿਚ ਲੋਕਾਂ ਨੂੰ ਕਿੱਦਾਂ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਲੋਕੀ ਭੱਜ ਕੇ ਜਾਨਾਂ ਬਚਾਉਂਦੇ ਰਹੇ ਘਰਾਂ ਦੇ ਘਰ ਬਿਲਡਿੰਗਾਂ ਦੀਆਂ ਬਿਲਡਿੰਗਾਂ ਹਾਸਪਿਟਲ ਸਕੂਲ ਸਭ ਤਬਾਹ ਕਰ ਦਿੱਤੇ ਇਹ ਕਦੋਂ ਰੁਕਣਾ ਇਹ ਕੰਮ ਇਹਦੇ ਚੋਂ ਨਿਕਲਣਾ ਕੀ ਹੈ ਅਖੀਰ ਦੇ ਉੱਪਰ ਫਿਰ ਉੱਥੇ ਦੇ ਉੱਥੇ ਮੁੜ ਕੇ ਲੋਕ ਆਏ ਨੇ ਲੋ ਆਪਾਂ ਗੀਤ ਸੁਣਦੇ ਜੀ ਇੱਕ ਬਾਬਾ ਗੁਲਾਬ ਸਿੰਘ ਉਹਨਾਂ ਦਾ ਤੇ ਫਿਰ ਆਪਾਂ ਚਾਲੂ ਕਰਦੇ ਹਾਂ ਲੋ ਜੀ

ਬਹੁਤ ਵਧੀਆ, ਵੈਰੀ ਨਾਈਸ। ਸੋ ਆਪਾਂ ਚੱਲਦੇ ਹਾਂ ਜੀ ਕੁਛ ਗੀਤਾਂ ਵੱਲ। ਅਮਰਿੰਦਰ ਗਿੱਲ ਹੋਣਾ ਦਾ ਗੀਤ ਸਾਡੀ ਸੇਵਾ ਵਿੱਚ ਸੁਣਾਉਂਦੇ ਹਾਂ ਜੀ ਤੁਹਾਨੂੰ। ਹੈਲੋ ਜੀ।

ਕਰਦਾ ਤੇ ਉਹਦਾ ਰਿਜ਼ਲਟ ਮੈਨੂੰ ਇਹ ਨਿਕਲਿਆ, ਥੋੜਾ ਜਿਹਾ ਮਸਲਾ ਖਰਾਬ ਹੋ ਗਿਆ। ਚਲੋ ਆਪਾਂ ਹੋਰ ਗੀਤ ਸੁਣ ਲੈਂਦੇ ਜੀ। ਗਿੱਪੀ ਗਰੇਵਾਲ ਨੇ ਕਦੀ ਲਾਇਆ ਆਪਾਂ, ਚਲੋ ਗਿੱਪੀ।

ਕਰਦਾ ਤੇ ਉਹਦਾ ਰਿਜ਼ਲਟ ਮੈਨੂੰ ਇਹ ਨਿਕਲਿਆ, ਥੋੜਾ ਜਿਹਾ ਮਸਲਾ ਖਰਾਬ ਹੋ ਗਿਆ। ਚਲੋ ਆਪਾਂ ਹੋਰ ਗੀਤ ਸੁਣ ਲੈਂਦੇ ਜੀ। ਗਿੱਪੀ ਗਰੇਵਾਲ ਨੇ ਕਦੀ ਲਾਇਆ ਆਪਾਂ, ਚਲੋ ਗਿੱਪੀ।

0: ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ। ਖਬਰਾਂ ਦੇ ਨਾਲ ਪਤਾ ਕਰਦੇ ਹਾਂ ਜੀ ਚੀਮਾ ਸਾਹਿਬ ਹੁਣਾਂ ਕੋਲੋਂ। ਫ੍ਰਿਜਨੋ ਕੈਲੀਫੋਰਨੀਆ ਤੋਂ ਸਾਡੇ ਨਾਲ ਸਾਡੇ ਸੀਨੀਅਰ ਪ੍ਰਵਾਸ ਰੇਡੀਓ ਦੇ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਜੀ, ਤੇ ਗੱਲਬਾਤ ਕਰਦੇ ਉਹਨਾਂ ਕੋਲੋਂ, ਪੁੱਛਦੇ ਆ ਇੰਨਾ ਕੁਛ ਕਿਉਂ ਹੋ ਰਿਹਾ, ਇਹ ਲੋਕਾਂ ਦਾ ਕਤਲੋਗਾਰਤ ਕਿਉਂ ਹੋ ਰਹੀ ਹੈ, ਕਿਉਂ ਲੋਕ ਮਾਰੇ ਜਾ ਰਹੇ ਆ, ਕੀ ਹਾਲਾਤ ਨੇ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਇਹਨੂੰ
1: ਜੀ। ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਡੀ ਟੀਮ ਦੇ ਮੈਂਬਰ ਆ ਤੇ ਜਿਹੜੇ ਹੋਰ ਵੀ ਨਵੇਂ ਲੋਕ ਖੱਕ ਸਾਹਿਬ ਜੀ ਸਾਡੇ ਨਾਲ ਜੁੜਦੇ ਆ, ਤੇ ਕਈ ਤਾਂ ਉਹ ਇੰਨੇ ਡੂੰਘੀ ਸੋਚ ਵਾਲੇ ਲੋਕ ਹੈਗੇ ਆ ਜਿਹੜੇ ਸਾਡੇ ਨਾਲ ਜੁੜਦੇ ਆ ਇਹਨਾਂ ਪ੍ਰੋਗਰਾਮਾਂ ਦੇ ਨਾਲ, ਤੇ ਕਦੇ ਕਦੇ ਕੁਛ ਸ਼ਿਕਾਇਤਾਂ ਵੀ ਆਉਣੀਆਂ ਖੱਕ ਸਾਹਿਬ ਜੀ ਉਹਨਾਂ ਨੂੰ ਅਨਾਊਂਸ ਕਹਿੰਦੇ ਵੀ ਸਾਨੂੰ ਪਤਾ ਨੀ ਲੱਗਦਾ ਵੀ ਤੁਸੀਂ ਨਿਊਜ਼ ਕਿਹੜੇ ਵੇਲੇ ਦਿੰਦੇ ਆ, ਕਿੰਨੇ ਤੋਂ ਕਿੰਨੇ ਤਿੱਕਰ ਤੇ ਗਾਣੇ ਕਿੰਨੇ ਤੋਂ ਕਿੰਨੇ
0: ਇੱਥੋਂ। ਅਸੀਂ 7 ਵਜੇ 7 o'clock ਅਮਰੀਕਾ ਦੇ ਨਿਊਯਾਰਕ ਦੇ ਟਾਈਮ ਤੇ 7:30 ਵਜੇ ਤੱਕ ਕੁਛ ਗੀਤਾਂ ਵੱਲ ਚੱਲਦੇ ਆ, ਤੇ 7:30 ਵਜੇ ਫਿਰ ਅਸੀਂ ਜਿਹੜਾ ਹੈਗਾ ਉਹ ਖਬਰਾਂ, ਤੇ 7:30 ਤੋਂ 8 ਵਜੇ ਤੱਕ, ਫਿਰ 8 ਵਜੇ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਂਦੇ ਆ ਜੀ। ਇੰਡੀਆ ਦਾ ਟਾਈਮ ਸਵੇਰੇ 5:30 ਵਜੇ ਹੁੰਦਾ ਸਟਾਰਟਿੰਗ ਦਾ, ਸੋ ਸਟਾਰਟਿੰਗ ਅਸੀਂ ਇੰਡੀਆ ਦੇ ਟਾਈਮ 5:30 ਵਜੇ ਮਾਰਨਿੰਗ ਏਅਰਲੀ ਕਰਦੇ ਆ ਜੀ। ਬੜੀ ਮਿਹਰਬਾਨੀ ਚੀਮਾ ਜੀ, ਆਓ
1: ਜੀ। ਖੱਕ ਸਾਹਿਬ ਜੀ, ਅੱਜ ਦੀ ਜਿਹੜੀ ਸਾਰਿਆਂ ਤੋਂ ਮਗਰੀ ਖਬਰ ਆ, ਪਰ ਇਹ ਕਾਰ ਆਪਾਂ ਪਹਿਲਾਂ ਹੀ ਦੇਣੀ ਆ। ਇਹ ਖਬਰ ਆ ਜਿਹੜੀ, ਇਹ ਇਸ ਤਰ੍ਹਾਂ ਆ ਵੀ ਇਰਾਕ ਦੀ ਰਾਜਧਾਨੀ ਵਿਚ ਜਿਹੜਾ ਬਗਦਾਦ ਆ ਜਿਹਦਾ ਨਾਂ, ਉੱਥੇ ਖੱਕ ਸਾਹਿਬ ਜੀ ਤੁਹਾਨੂੰ ਪਤਾ ਵੀ ਪਿੱਛੇ ਜਿਹਾ ਇੱਕ ਹਮਲਾ ਹੋਇਆ ਸੀਗਾ ਉਹਦੇ ਉੱਤੇ, ਤੇ ਇਰਾਕ ਦੇ ਵਿਚੋਂ ਟਰੰਪ ਸਾਹਿਬ ਨੇ ਤਾਂ ਕਈ ਦਿਨ ਪਹਿਲਾਂ ਹੀ, ਮੇਰਾ ਖਿਆਲ 7-8-10 ਦਿਨ ਹੋ ਗਏ ਹੋਣੇ ਆ ਜਦੋਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਇਰਾਕ ਦੇ ਵਿਚੋਂ ਕੋਈ ਵੀ ਅਮਰੀਕਨ ਸਿਟੀਜ਼ਨ ਆ ਜਿਹੜਾ ਉਹ ਜਿੱਦਣ ਦੀ ਵੀ ਉਹਨਾਂ ਤੋਂ ਨਿਕਲ ਹੁੰਦਾ ਨਿਕਲ ਕੇ ਆ ਜਾਓ, ਭੱਜੇ ਦੌੜਿਆ ਹੋ ਗਿਆ ਇਹਨਾਂ ਦਾ ਮਤਲਬ ਛੱਡ ਕੇ ਜੋ ਕੁਛ ਵੀ ਹੈਗਾ, ਤੇ ਪਰ ਅੰਬੈਸੀ ਆ ਜਿਹੜੀ ਉਹ ਅਜੇ ਉੱਥੇ ਹੈਗੀ ਸੀਗੀ, ਤੇ ਅੰਬੈਸੀ ਦੇ ਉੱਤੇ ਉਦੋਂ ਵੀ ਹਮਲਾ ਹੋਇਆ ਸੀਗਾ, ਤੇ ਅੱਜ ਫੇਰ ਖੱਕ ਸਾਹਿਬ ਦੀ ਜਿਹੜੀ ਇਰਾਕ ਦੀ ਰਾਜਧਾਨੀ ਹੈਗੀ ਆ ਬਗਦਾਦ, ਉਹਦੇ ਵਿਚ ਜਿਹੜੀ ਅਮਰੀਕਨ ਅੰਬੈਸੀ ਆ ਨਾ ਉਹਦੇ ਉੱਤੇ ਦੁਬਾਰਾ ਫੇਰ ਤੋਂ ਹਮਲਾ ਹੋਇਆ, ਤੇ ਜਿਹਦੇ ਕਾਰਨ ਖੱਕ ਸਾਹਿਬ ਜੀ ਨੁਕਸਾਨ ਬਹੁਤ ਹੋਇਆ ਲੱਗਦਾ, ਕਿਉਂਕਿ ਅੱਗ ਦੇ ਬਹੁਤ ਵੱਡੇ ਵੱਡੇ ਭਾਂਬੜੇ ਆ ਜਿਹੜੇ ਨਾ ਉਹ ਜਿਹੜੇ ਉਹ ਨਜ਼ਰ ਆ ਰਹੇ ਆ, ਤੇ ਕਿਹਾ ਗਿਆ ਕਿ ਇਹਦੇ ਵਿਚ ਜਿਹੜੀ ਆ ਉਹ ਖੁਲਾਸਾ ਇਹ ਕੀਤਾ, ਜਿਹੜਾ ਉਹ ਇੱਕ ਜਿਹੜਾ ਬੁਲਾਰਾ ਹੁੰਦਾ ਹੈ ਨਾ, ਜਿਹੜਾ ਕਮਾਂਡਰ ਇਨ ਚੀਫ ਆਫ ਦੀ ਇਰਾਕੀ ਆਰਮੀ ਆ ਜਿਹੜੀ ਨਾ ਉਹਦਾ ਬੁਲਾਰਾ, ਉਹਨੇ ਦੱਸਿਆ ਇਹ ਉਹਦੇ ਬਾਰੇ ਇਹ ਖ਼ਬਰ ਜਿਹੜੀ ਦਿੱਤੀ ਗਈ ਆ, ਉਹ ਕਹਿੰਦਾ ਭਾਈ ਰਾਕਟ ਜਿਹੜੇ ਡਰੋਨ ਸੀਗੇ ਉਹ 3 ਡਰੋਨ ਉਹਨੇ ਦੱਸਿਆ ਕਿ ਆਏ ਸੀਗੇ, ਜਿਨ੍ਹਾਂ ਦੇ ਵਿਚੋਂ 2 ਆ ਜਿਹੜੇ ਉਹ ਅੰਬੈਸੀ ਦਾ ਜਿਹੜਾ ਆਪਣਾ। ਦੇਖੋ ਖੱਕ ਸਾਹਿਬ ਜੀ, ਆਹ ਗੱਲਾਂ ਤਾਂ ਇਹਨਾਂ ਗੱਲਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਜਿਹੜੀ ਅੰਬੈਸੀ ਹੁੰਦੀ ਆ ਉਹਦੀ ਆਪਣਾ ਵੀ ਡਿਫੈਂਸ ਸਿਸਟਮ ਹੁੰਦਾ ਆ ਇਹ, ਜਾਂ ਤਾਂ ਫਿਰ ਕਿਉਂਕਿ ਇਰਾਕ ਦੇ ਵਿਚ ਫਿਰ ਫੌਜੀ ਫੌਜ ਰਹੀ ਹੈ 2003 ਤੋਂ ਲੈ ਕੇ ਹੁਣ ਤੀਕਰ,
0: ਤੇ ਹਰ ਅੰਬੈਸੀ ਚ ਨਹੀਂ ਹੈਗਾ ਨਾ,
1: ਹਰ ਅੰਬੈਸੀ ਚ ਨਹੀਂ ਹੁੰਦਾ। ਹਾਂਜੀ ਹਾਂਜੀ, ਸੋ ਇਹੀ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਅੰਬੈਸੀ ਦੀ ਡਿਫੈਂਸ ਸਿਸਟਮ ਸੀਗਾ ਉਹਨੇ 2 ਡਰੋਨ ਜਿਹੜੇ ਰੋਕ ਲਏ ਸੀਗੇ, ਤੇ ਇੱਕ ਉਹਨਾਂ ਤੋਂ ਨਹੀਂ ਰੋਕਿਆ ਗਿਆ, ਤੇ ਉਹਨੇ ਆ ਕੇ ਫਿਰ ਅੱਗੇ ਆ ਜਿਹੜੀ ਉਹ ਲਾਟਾਂ ਬਹੁਤ ਬੁਰੀ ਤਰ੍ਹਾਂ ਨਿਕਲੀਆਂ ਉੱਥੇ ਅਜੇ ਤੀਕਰ ਇਹ ਜਿਹੜਾ ਤਾਂ ਸਾਹਮਣੇ।
0: ਛੋਟਾ ਜਿਹਾ ਡਰੋਨ ਹੁੰਦਾ ਏਡਾ ਕੁ, ਇਹਦੇ ਵਿਚ ਕਿੱਡਾ ਕੁ ਵੱਡਾ ਸਿਸਟਮ ਫਿੱਟ ਕਰ ਦਿੰਦੇ ਆ ਜਿਹੜਾ ਤਬਾਹ ਕਰੀ ਜਾਂਦਾ।
1: ਖੱਕ ਸਾਹਿਬ ਜਿਹੜੀ ਹੁਣ ਮਾਡਰਨ ਟੈਕਨੋਲੋਜੀ ਇਹਦੇ ਵਿੱਚ ਜਿਹੜੇ ਜਿਹਨੂੰ ਆਪਾਂ ਗਨ ਪਾਊਡਰ ਕਹਿੰਦੇ ਆ ਨਾ, ਬੇਸਿਕਲੀ ਹੁੰਦਾ ਤਾਂ ਗਨ ਪਾਊਡਰ ਹੀ ਆ ਉਹ ਸਾਰਾ, ਤੋਪਾਂ ਤਾਪਾਂ ਦੇ ਵਿੱਚ ਵੀ ਗਨ ਪਾਊਡਰ ਹੀ ਹੁੰਦਾ ਉਹਨੂੰ, ਚਾਹੇ ਤੁਸੀਂ ਉਹ, ਪਰ ਉਹ ਹੁੰਦਾ ਜਮਾਨਾ ਆ ਜਿਹੜਾ ਉਹ ਸ਼ਾਇਦ ਤੁਹਾਨੂੰ ਯਾਦ ਹੋਣਾ ਉਹ ਟਿਮਸੀ ਮਕਵੇ ਦਾ, ਉਹ ਯਾਦ ਹੋਣਾ ਤੁਹਾਨੂੰ ਪਤਾ ਨਾ ਉਹਨੇ ਉਹ ਨਾਂ ਨੂੰ ਤਾਂ ਭੁੱਲ ਗਿਆ, ਉਹ ਬੰਦੇ ਦਾ ਨਾਂ ਟਿਮਥੀ ਮਕਵੇ ਸੀਗਾ, ਉਹਨੇ ਇੱਕ ਵੱਡੀ ਸਾਰੀ ਬਿਲਡਿੰਗ ਕਿਹੜੇ ਕਿਸੇ ਸੂਬੇ ਦੇ ਵਿੱਚ, ਕਿਉਂਕਿ ਉਹ ਹੈ ਫੌਜੀ ਸੀਗਾ, ਉਹਦੇ ਨਾਲ ਇੱਥੇ ਆ ਕੇ ਅਮਰੀਕਨ ਗਵਰਨਮੈਂਟ ਨੇ ਚੰਗੀ ਤਰ੍ਹਾਂ ਬਿਹੇਵ ਨਹੀਂ ਕੀਤਾ, ਤੇ ਉਹਨੇ ਫਿਰ ਜਾ ਕੇ ਉਹ ਕੀ ਮੁਰੇ ਮੇਰਾ ਖਿਆਲ ਉਹਦਾ ਨਾਂ ਦਾ ਬਿਲਡਿੰਗ ਦਾ ਨਾਂ ਸੀਗਾ ਜਿੱਥੇ ਉਹਨੇ ਉਹ ਭਰ ਕੇ ਨਾ ਛੋਟਾ ਜਿਹਾ ਯੂ ਹਾਲ ਦਾ ਟਰੱਕ ਰੈਂਟ ਕਰਕੇ, ਤੇ ਉਹਦੇ ਵਿਚ ਉਹ ਰੱਖ ਕੇ ਨਾ ਜਿਹੜੀ ਆਹ ਫੈਟਰਲਾਈਜ਼ਰ ਬੰਬ ਹੁੰਦੇ ਆ ਜਾਂ ਇਸ ਤਰ੍ਹਾਂ ਦੇ, ਉਹ ਕਈ ਤਰ੍ਹਾਂ ਦੇ ਬੰਬ ਹੋਣ ਜਿਹੜੇ ਨਵੇਂ ਨਵੀਆਂ ਟੈਕਨੋਲੋਜੀ ਬਹੁਤ ਪਾਵਰਫੁਲ ਹੁੰਦੇ ਆ, ਤੇ ਉਹ ਹਾਂ ਉਸ ਵੇਲੇ ਮੇਰਾ ਖਿਆਲ ਆ ਕਿ ਬਹੁਤ ਬੰਦੇ 300-400 ਜਿਹੜਾ ਸੀ ਉਹ ਬੰਦਾ ਉਹਦੇ ਨਾਲ ਮਰਿਆ ਸੀਗਾ, ਸੋ ਇੱਕ ਛੋਟੇ ਟਰੱਕ ਦੇ ਨਾਲ, ਤੇ ਇਹ ਜਿਹੜੇ ਹੁਣ ਡਰੋਨਾਂ ਦੇ ਨਾਲ ਆ ਇਹ ਵੀ ਬਹੁਤ ਹਾਈਲੀ ਐਕਸਪਲੋਸਿਵ ਮਟੀਰੀਅਲ ਜਿਹੜਾ ਹੁੰਦਾ ਆ, ਜਿਹਦੇ ਨਾਲ ਇਹ ਤੇ ਬਾਕੀ ਉਹ ਪਤਾ ਨੀ ਹੁਣ ਵਿੱਚ ਕੀ ਪਾਉਂਦੇ ਆ, ਇਹ ਕਿਤੇ ਏਦਾਂ ਤੇ ਨੀ ਵੀ ਵਿੱਚ ਉਹਦੇ ਮਾੜਾ ਮੋਟਾ ਪੈਟਰੋਲ ਦਾ ਨਿੱਕਾ ਜੀ ਬੋਤਲ ਬਾਤਲ ਵੀ ਬੰਦ ਕਰ ਦਿੰਦੇ ਹੋਣਗੇ ਜੇ ਉਹ ਜਦੋਂ
0: ਕੋਈ
1: ਨਾ, ਬਿਲਕੁਲ ਇਸ ਤਰ੍ਹਾਂ ਦਾ ਕੋਈ ਨਾ ਕੋਈ ਹੈ ਜਿਹੜਾ ਹਲਕਾ ਮਟੀਰੀਅਲ ਹੁੰਦਾ ਤੇ ਉਹਦੇ ਨਾਲ ਜਿਹੜਾ ਉਹ ਜਾ ਕੇ ਫਿਰ ਜਦੋਂ ਉੱਥੇ ਵੱਧਦਾ ਤੇ ਉਹ ਬਹੁਤ ਨੁਕਸਾਨ ਕਰਦਾ ਆ। ਤੇ ਹੁਣ ਗੱਪ ਸਾਹਿਬ ਜੀ ਇਹਦੇ ਚਲੋ ਆਪਾਂ ਪਹਿਲਾਂ ਅਸੀਂ ਖਬਰਾਂ ਲਿਖੀਆਂ ਉਹ ਕਰ ਲੈਂਦੇ ਬਾਕੀ ਦੀਆਂ ਬਾਅਦ ਕਰਾਂਗੇ। ਤੇ ਹੁਣ ਜਿਹੜੀਆਂ ਅਮਰੀਕਾ ਦੀਆਂ ਖਬਰਾਂ, ਪਹਿਲੀ ਖਬਰ ਤਾਂ ਆਪਣੇ ਕੋਲ ਇਹ ਹੈ ਗੱਪ ਸਾਹਿਬ ਜੀ ਕਿ ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਉੱਥੇ ਬਹੁਤ ਠੰਡ ਆ,
0: ਠੰਡ ਹੋਈ ਆ ਜੀ ਬਹੁਤ,
1: ਤੇ ਹਨੇਰੀ ਬਹੁਤ ਵੱਗ ਰਹੀ ਆ ਤੇ ਲੋਕ ਅੰਦਰ ਦੜੇ ਹੋਏ ਆ ਤੇ ਬਰਫ਼ ਪੈਣ ਦੀ ਸੰਭਾਵਨਾ ਹੈਗੀ ਆ ਤੇ ਕੱਲ ਨੂੰ ਵੀ ਮੇਰਾ ਖਿਆਲ ਏਦਾਂ ਹੀ ਰਹਿਣਾ ਤੇ ਅਜੇ 2-3 ਦਿਨ ਜਿਹੜਾ ਮੌਸਮ ਆ ਉਹ ਏਦਾਂ ਹੀ ਖਰਾਬ ਠੰਡਾ ਰਹਿਣਾ। ਤੇ ਜਿਹੜੇ ਸਾਡੇ ਵੀਰ ਮੇਰੀ ਆਵਾਜ਼ ਨੂੰ ਸੁਣ ਰਹੇ ਆ ਬਈ ਆਪਣਾ ਬਚਾਅ ਰੱਖੋ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਤੂਫਾਨ ਆਉਂਦੇ ਆ, ਜਦੋਂ ਹਨੇਰੀ ਵੀ ਕਹਿੰਦੇ ਵਗ ਰਹੀ ਸੀ ਕਾਫੀ ਜ਼ਿਆਦਾ। ਤੇ ਸਾਡੇ ਇੱਧਰ ਕੈਲੀਫੋਰਨੀਆ ਦੇ ਵਿੱਚ ਖੱਟ ਸਾਹਿਬ ਜੀ ਕੱਲ ਮੈਂ ਉਹ ਆਮ ਕਰਕੇ ਇੱਥੇ ਆਪਾਂ ਸਬਜ਼ੀ ਸੁਬਜ਼ੀ ਲਾਈ ਦੀ ਆ ਤੇ ਕੱਲ ਮੈਂ ਕੁਛ ਪਨੀਰੀ ਲੈ ਕੇ ਆਇਆ ਸੀਗਾ, ਮਿਰਚਾਂ 3-4 ਤਰ੍ਹਾਂ ਦੀਆਂ ਤੇ ਆ ਬੈਂਗਣਾ ਬੂੰਗਣਾ ਦੇ ਬੂਟੇ, ਉਹ ਆਪਣੇ ਉਹ ਕਰੇਲਿਆਂ ਦੇ ਬੂਟੇ ਲਿਆਇਆ ਸੀਗਾ ਤੇ ਅੱਜ ਮੈਂ ਉਹ ਮੈਂ ਕਿਹਾ ਚਲੋ ਅੱਜ ਲਾ ਦਿੰਦੇ ਆ ਪਹਿਲਾਂ। ਤੇ ਗੱਲ ਸਾਹਿਬ ਜੀ ਉੱਥੇ ਬਾਹਰ ਇੰਨੀ ਗਰਮੀ ਸੀ ਜਿਹਦੇ ਵਿੱਚ ਸਾਹ ਉੱਠ ਹੁੰਦਾ ਸੀ, ਹਵਾ ਦਾ ਇੱਕ ਪੱਤਾ ਵੀ ਨੀ ਸੀ ਹਿਲ ਰਿਹਾ। ਤੇ ਫੇਰ ਮੈਂ ਤਾਂ ਉਹ ਵਿੱਚ ਛੱਡ ਛੁੱਟ ਕੇ ਮੈਂ ਕਿਹਾ ਕੱਲ ਨੂੰ ਲਾ ਲਾਂਗੇ, ਮੈਂ ਆ ਚੁੱਪ ਕਰਕੇ ਅੰਦਰ ਰੋਟੀ ਖਾ ਕੇ ਤੇ ਮੈਂ ਕਿਹਾ ਚਲੋ ਯਾਰ ਇਹਨੂੰ ਰਹਿਣ ਦਿਓ। ਸੋ ਇੱਕ ਪਾਸੇ ਗਰਮੀ ਤੇ ਦੂਜੇ ਪਾਸੇ ਠੰਡ,
0: ਦੇਖ ਲੋ ਸਿਸਟਮ ਦੇਖ ਲੋ ਦੁਨੀਆ ਦਾ। ਰਾਤ ਤੇ ਜਿਵੇਂ ਸਾਹਿਬ ਬਹੁਤ ਵੱਡਾ ਤੂਫਾਨ ਵਾਂਗੂ ਮੀਂਹ ਪਿਆ, ਪੁੱਛੋ ਨਾ ਤਿੱਬਤ। ਇਹ ਆ ਕਿ ਸਾਡੇ ਵੱਲ ਫਿਰ ਵੀ ਨਾ ਇੰਨਾ ਜਿਆਦਾ ਨੀ ਹੈਗਾ, ਬਚਾ ਹੀ ਹੈ ਇੱਥੇ ਤੇ ਕੁਛ ਜਿਹੜੀਆਂ ਸਟੇਟਾਂ ਹੈਗੀਆਂ ਉੱਥੇ ਵੀ ਜਿਆਦਾ ਹਾਲਤ ਖਰਾਬ ਆ।
1: ਹਾਂਜੀ ਤੁਹਾਡੇ ਉਹ ਜਿਹੜੀ ਜਿੱਥੇ ਕਰ ਸਕਦੇ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਆਦਾ ਗਿਣਤੀ ਦੇ ਵਿੱਚ ਹੁਣ ਉੱਥੇ ਘੱਟ ਹੁੰਦਾ ਕਿਉਂਕਿ ਹਵਾ ਫਿਰ ਉਹ ਨੀ, ਫਿਰ ਵੀ ਭਾਵੇਂ ਤੇਜ਼ ਵੀ ਵਗਦੀ ਪਰ ਉਨੀ ਤੇਜ਼ ਨੀ ਜਿੰਨੀ ਪੱਧਰੇ ਮੈਦਾਨੀ ਇਲਾਕੇ ਦੇ ਵਿੱਚ ਜੋੜਨਾ, ਇਹ ਵੀ ਹੋ ਜਾਂਦਾ। ਤੇ ਹੁਣ ਗੱਕ ਸਾਹਿਬ ਜੀ ਦੇਖੋ ਪਤਾ ਨੀ ਦੁਨੀਆਂ ਚ ਕੀ ਹੋ ਰਿਹਾ, ਤੁਹਾਡੇ ਵੱਲ ਦੇ ਪਾਸੇ ਅਮਰੀਕਾ ਦੇ ਸ਼ਾਇਦ ਇਹ ਜਿਹੜਾ ਬੰਦਾ ਆ ਮੈਂ ਜਿਹਦੀ ਗੱਲ ਕਰਨ ਲੱਗਾ ਸ਼ਾਇਦ ਇਹਦਾ ਬੋਲਬਾਲਾ ਨਾ ਹੋਵੇ, ਪਰ ਸਾਡੇ ਇੱਥੇ ਕੈਲੀਫੋਰਨੀਆ ਦੇ ਬਹੁਤ ਵਿੱਚ ਬਹੁਤ ਆ। ਹਾਂਜੀ ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇਸ, ਇਹਨੂੰ ਕਹਿੰਦੇ ਆ। ਸੋਰੀ ਇਹ ਤੋਂ ਪਹਿਲਾਂ ਖਬਰ ਖੱਕ ਸਾਹਿਬ ਦੀ ਆਪਾਂ ਦੂਜੀ ਸੀ, ਪਹਿਲਾਂ ਉਹੀ ਕਰ ਲੈਣੇ ਜਿਹੜੀ ਪਹਿਲਾਂ ਵਾਲੀ ਆ। ਐਮਾਜੋਨ ਆ ਜਿਹੜਾ ਉਹਨੇ ਖੱਕ ਸਾਹਿਬ ਜੀ ਆਪਣਾ ਸਮਾਨ ਤੁਹਾਨੂੰ ਪਤਾ ਵੀ ਐਮਾਜੋਨ ਜੇ ਬਹੁਤ ਪੈਕੇਜ ਤੁਸੀਂ ਦੇਖ ਲੋ ਵੀ ਕਿੰਨੇ, ਮੇਰਾ ਖਿਆਲ ਹੈ ਮਿਲੀਅਨ ਦੇ ਗਿਣਤੀ ਦੇ ਵਿੱਚ ਉਹਨਾਂ ਦੇ ਪੈਕੇਜ ਰੋਜ਼ ਨਿਕਲਦੇ ਹੋਣੇ ਵੇਅਰ ਹਾਊਸ ਦੇ ਵਿੱਚੋਂ
0: ਜਿਹੜੇ ਸ਼ਿਫਟ ਸਟੇਟ ਦੇ ਵਿੱਚ ਨਿਕਲ ਜਾਂਦੇ ਹੋਣੇ ਆ। ਪੁੱਛੋ ਇਹਨਾਂ ਗੱਡੀਆਂ ਫਿਰਦੀਆਂ ਉਹਨਾਂ ਦੀਆਂ, ਪ੍ਰਾਈਵੇਟ ਲੋਕ ਚੱਕ ਕੇ ਘਰਾਂ ਚ ਪਹੁੰਚਾ ਰਹੇ ਆ, ਬਹੁਤ ਜ਼ਿਆਦਾ ਬਹੁਤ ਕੰਮ ਜੀ।
1: ਹਾਂਜੀ ਤੇ ਇਹ ਜਿਹੜੀ ਐਮਾਜ਼ਾਨ ਕੰਪਨੀ ਆ ਇਹਨੇ ਖਾਸ ਕਰ ਜਿਹੜਾ ਯੂਐਸ ਪੋਸਟਲ ਸਰਵਿਸ ਦੀਆਂ ਇਹ ਸੇਵਾਵਾਂ ਲੈਂਦੇ ਸੀਗੇ ਨਾ ਪੈਕੇਜ ਭੇਜਣੇ ਵਾਸਤੇ, ਉਹ ਇਹਨਾਂ ਨੇ ਸਾਰੇ ਬੰਦ ਨਹੀਂ ਕੀਤੇ, ਪਰ ਬਹੁਤ ਸਾਰੇ ਜਾਂ ਤਾਂ ਸਾਈਜ਼ ਦੇ ਹਿਸਾਬ ਨਾਲ ਹੋਣਾ, ਅਜੇ ਉਹ ਪੂਰੀ ਖਬਰ ਬਾਹਰ ਨਹੀਂ ਆਈ ਪਈ ਉਹਦਾ ਕਾਰਨ ਕੀ ਆ, ਪਰ ਇਹਨਾਂ ਨੇ ਉਹ ਪੈਕੇਜ ਭੇਜਣੇ ਬੰਦ ਕਰ ਦਿੱਤੇ ਉਹਨਾਂ ਰਾਹੀਂ। ਯੂਐਸ ਪੋਸਟਲ ਸਰਵਿਸ ਦੀਆਂ ਸੇਵਾਵਾਂ ਜਿਹੜੀਆਂ ਇਹਨਾਂ ਨੇ ਲੈਣ ਤੋਂ ਇਨਕਾਰ ਕਰਤਾ, ਕੁਛ ਅਜੇ ਵੀ ਚਾਲੂ ਆ ਤੇ ਇਹਦੇ ਨਾਲ ਖੱਕ ਸਾਹਿਬ ਜੀ ਹੁਣ ਉਹਨੂੰ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਫਿਰ ਯੂਐਸ ਪੋਸਟਲ ਸਰਵਿਸ ਨੂੰ, ਕਿਉਂਕਿ ਪੈਕੇਜ ਜਿਹੜੇ ਆ ਤੁਹਾਨੂੰ ਪਤਾ ਪਿਆ ਹੋਣਾ ਜਿਹੜੀਆਂ ਅੱਗੇ ਚਿੱਠੀਆਂ ਜਾਂਦੀਆਂ ਹੁੰਦੀ ਸੀ ਉਹ ਤਾਂ ਹੁਣ ਈਮੇਲ ਰਾਹੀਂ ਜਾਣ ਲੱਗ ਪਈ, ਇਹ ਪੈਕੇਜ ਆ ਜਿਹੜੇ ਜਾਂਦੇ ਆ ਇਹਨਾਂ ਦਾ ਹੀ ਜਿਹੜਾ ਜਿਆਦਾ ਵਪਾਰ ਅੱਜ ਕੱਲ ਜਿਹੜਾ ਉਹ ਚੱਲ ਰਿਹਾ ਅਮਰੀਕਾ ਦੀ ਜਿਹੜੀ ਪੋਸਟਲ ਸਰਵਿਸ ਹੈਗੀ ਆ। ਸੋ ਇਹਦੇ ਨਾਲ
0: ਪ੍ਰਾਈਵੇਟ ਲੋਕਾਂ ਨੂੰ ਹਾਇਰ ਕਰ ਲਿਆ ਐਮਾਜ਼ਾਨ ਨੇ, ਪ੍ਰਾਈਵੇਟ ਗੱਡੀਆਂ ਦੇ ਵਿੱਚ ਆਪਣੇ 10-20 ਪੈਕੇਜ ਲੱਦ ਕੇ ਤੇ ਇਧਰ ਉਧਰ ਪਾਰਟ ਟਾਈਮ ਲੋਕ ਕੰਮ ਕਰਦੇ ਆ
1: ਲੋਕ, ਬਿਲਕੁਲ ਬਿਲਕੁਲ ਹਾਂਜੀ ਹਾਂਜੀ
0: ਹਾਂਜੀ ਪੋਸਟ ਆਫਿਸ ਦੇ ਚਿੱਠੀਆਂ ਜੋਗੀ ਰਹਿ ਗਈ ਆ ਜੀ,
1: ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਉਹ ਜਿਹੜੀ ਆਪਾਂ ਗੱਲ ਕਰਨੀ ਉਸ ਬੰਦੇ ਦੀ ਖਰਚਾ ਦੀ, ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇਸ। ਸੇਜ਼ਰ ਸ਼ਾਵੇਸ ਦਾ ਇੱਥੇ ਕੈਲੀਫੋਰਨੀਆ ਦੇ ਵਿੱਚ ਬਹੁਤ ਨਾਂ ਆ, ਖਾਸ ਕਰਕੇ ਆ ਜਿਹੜਾ ਸਾਡਾ ਇਲਾਕਾ ਆ, ਕਿਉਂਕਿ ਇਹ ਜਿਹੜਾ ਬੰਦਾ ਸੀਗਾ ਖੱਕ ਸਾਹਿਬ ਜੀ ਇਹਨੇ ਜਿਹੜੀ ਆਪਣੀ ਯੂਨਾਈਟਿਡ ਫਾਰਮ ਵਰਕਰ ਐਸੋਸੀਏਸ਼ਨ ਹੈ ਕਿੱਥੇ ਹੈਗੀ ਆ, ਉਹਨੇ ਜਿਹੜੀ ਆ ਇਹ ਮੁਹਿੰਮ ਚੱਕੀ ਸੀਗੀ ਖੱਕ ਸਾਹਿਬ ਜੀ, ਜਿਹੜੇ ਇੱਥੇ ਫਾਰਮਰ ਹੈਗੇ ਆ ਨਾ ਖੇਤਾਂ ਦੇ ਵਿੱਚ ਲੋਕ ਕੰਮ ਕਰਦੇ ਆ, ਉਹਨਾਂ ਤੋਂ ਸਵੇਰੇ 6 ਵਜੇ ਸੱਦ ਕੇ ਰਾਤ ਨੂੰ 8-9 ਵਜੇ ਤੇ ਲਵਾਈ ਰੱਖਦੇ ਸੀ ਕੰਮ, ਤੇ ਉਹਨਾਂ ਨੂੰ ਕੋਈ ਓਵਰ ਟਾਈਮ ਨੀ ਕੋਈ ਕੁਛ ਨੀ ਦਿੰਦੇ ਹੁੰਦੇ ਸੀਗੇ। ਤੇ ਫੇਰ ਇਹ ਜਿਹੜਾ ਸੇਜ਼ਰ ਸ਼ਾਵੇਸ ਸੀਗਾ ਖੱਕ ਸਾਹਿਬ ਜੀ ਇਹਨੇ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਤੇ ਇੱਥੇ ਹਿੰਦੀ ਕ੍ਰਾਂਤੀ ਲਿਆਂਦੀ ਤੇ ਉਹਨਾਂ ਦੇ ਹੱਕ ਦਵਾਏ ਸੀਗੇ। ਤੇ ਇਹਦਾ ਬੜਾ ਨਾਂ ਆ ਇੱਥੇ ਸਾਡੇ ਸਰਹਿੰਦ ਦੇ ਵਿੱਚ ਵੀ ਤੇ ਆਸੇ ਪਾਸੇ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਇਹਦੇ ਨਾਂ ਤੇ ਕਈ ਸੜਕਾਂ ਦੇ ਨਾਂ ਰੱਖੇ ਹੋਏ ਆ ਤੇ ਸਕੂਲਾਂ ਦੇ ਨਾਂ ਰੱਖੇ ਹੋਏ ਆ, ਕਈ ਹੋਰ ਇਸ ਤਰ੍ਹਾਂ ਦੇ ਅਦਾਰੇ ਆ ਜਿਹੜੇ ਉਹਨਾਂ ਦੇ ਨਾਂ ਸਿੰਦਰ ਸ਼ਾਵੇ ਦੇ ਨਾਂ ਤੇ ਰੱਖੇ ਹੋਏ ਆ। ਤੇ ਮਤਲਬ ਬੜਾ ਰਿਸਪੈਕਟਡ ਬੰਦਾ ਸੀਗਾ, ਪਰ ਅੱਜ ਦੀ ਖਬਰ ਆ ਜਿਹੜੀ ਇਹ ਖਾਕ ਸਾਹਿਬ ਜੀ, ਹੁਣ ਪਤਾ ਨੀ ਤਾਂ ਇਹ ਤੁਹਾਨੂੰ ਪਤਾ ਵੀ ਜਿਹੜੀ ਪੋਲੀਟਿਕਸ ਆ ਖਾਕ ਸਾਹਿਬ ਜੀ, ਇਹਨਾਂ ਨੇ ਜਦੋਂ ਕਿਸੇ ਬੰਦੇ ਨੂੰ ਟਾਉਣਾ ਹੁੰਦਾ ਪਤਾ ਨੀ ਕਿੱਥੋਂ ਕਿੱਥੋਂ ਕੀ ਕੀ ਕੱਢ ਕੇ ਕੋਲੋਂ ਬਣਾ ਕੇ ਵੀ ਲਾ ਦਿੰਦੇ ਆ, ਇਹਦੇ ਵਿੱਚ ਵੀ ਹੋ ਸਕਦਾ ਇਸ ਤਰ੍ਹਾਂ। ਹਾਂਜੀ ਉਹ ਸਾਰੀ ਚੱਲਦੀ ਆ, ਪਰ ਹੁਣ ਇਹ ਜਿਹੜਾ ਜਿਹੜੀ ਹੈਗੀ ਆ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਆ ਜਿਹੜੀ ਖਾਕ ਸਾਹਿਬ ਜੀ, ਇਹ ਵੀ ਉਹਦੇ ਨਾਂ ਤੇ ਹੀ ਬਣੀ ਹੋਈ ਆ, ਉਹਨੇ ਇਹਦੀ ਸ਼ੁਰੂਆਤ ਜਿਹੜੀ ਉਹ ਕੀਤੀ ਸੀਗੀ, ਬੀੜਾ ਚੱਕਿਆ ਸੀਗਾ। ਤੇ ਫੇਰ ਕੀ ਆ ਕਿ ਹੁਣ ਕਹਿੰਦੇ ਆ ਆਹ ਜਿਹੜਾ ਸਾਲ ਆ, ਜਿੰਨੀਆਂ ਵੀ ਜਿਹੜੀਆਂ ਐਕਟੀਵਿਟੀ ਜਾਂ ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਗਤੀਵਿਧੀਆਂ ਕਹਿੰਦੇ ਆ, ਇਹਦੇ ਨਾਲ ਜੁੜੀਆਂ ਹੋਈਆਂ ਸਿਰਜਣ ਸ਼ਾਵੇ ਦੇ ਉਹ ਕ੍ਰਾਂਤੀ ਦੇ ਨਾਲ, ਉਹਨੂੰ ਆਹ ਜਿਹੜੀ ਯੂਨੀਅਨ ਆ ਨਾ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਆ ਜਿਹੜੀ, ਇਹ ਕਹਿੰਦੇ ਕਿ ਅਸੀਂ ਇਸ ਸਾਲ ਇਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਹਿੱਸਾ ਨਹੀਂ ਲੈਣਾ। ਤੇ ਇਹਦੇ ਵਿੱਚ ਦੱਸਿਆ ਕਿ ਸੰਸਥਾ ਦੇ ਕਹਿਣ ਅਨੁਸਾਰ ਸਿਰਜਣ ਸ਼ਾਵੇ ਜਿਹੜਾ ਸੀਗਾ ਉਹਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗੈਰ ਕਾਨੂੰਨੀ ਹਰਕਤਾਂ ਸਾਹਮਣੇ ਆ ਰਹੀਆਂ। ਉਹਨੂੰ ਤਾਂ ਮਰੇ ਨੂੰ ਵੀ ਵਿਚਾਰੇ ਨੂੰ ਕਿੰਨੇ ਸਾਲ ਹੋ ਗਏ, ਕਿੰਨੇ ਸਾਲ ਹੋ ਗਏ। ਤੇ ਹੁਣ ਪਤਾ ਨੀ ਇਹਨਾਂ ਨੇ ਉਹ ਕਿੱਥੋਂ ਕੱਢ ਲਿਆ ਆ। ਤੇ ਉਹ ਕਹਿੰਦੇ ਆ ਐਸੋਸੀਏਸ਼ਨ ਆ ਜਿਹੜੀ, ਇਹਨੇ ਕਿਹਾ ਵੀ ਇਹ ਜੋ ਵੀ ਗੈਰ ਕਾਨੂੰਨੀ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹਨਾਂ ਦੇ ਵਿੱਚ ਸਾਡੀਆਂ ਕਦਰਾਂ ਕੀਮਤੀਆਂ ਦਾ ਜਿਹੜਾ ਸਤਾ ਆ ਉਦੋਂ ਉਹ ਘਟੀਆ ਬੰਦਾ ਸੀਗਾ, ਇਸ ਕਰਕੇ ਅਸੀਂ ਉਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਇਸ ਸਾਲ ਨਾਂ ਨਹੀਂ ਲੈਣਾ। ਪਰ ਮੈਨੂੰ ਲੱਗ ਰਿਹਾ ਵੀ ਇਹ ਸਾਰਾ ਕੁਛ ਆ ਜਿਹੜਾ ਆਪਣੀ ਟਰੰਪ ਦੀ ਗਵਰਨਮੈਂਟ ਆ ਉਹਦੇ ਕਾਰੇ ਹੈਗੇ ਆ, ਕਿਉਂਕਿ ਉਹ
0: ਮਰਿਆ ਬੰਦਾ ਵੀ ਜਿਹੜਾ ਨਾ ਉਹ ਵੀ ਏਡੀ ਛੇਤੀ ਛੱਡਿਆ ਨੀ ਜਾਂਦਾ ਜਿੱਡੀ ਜਲਦੀ ਲੋਕ ਸਮਝਦੇ ਆ।
1: ਹਾਂਜੀ ਹਾਂਜੀ। ਤੇ ਫੇਰ ਹੁਣ ਸਿੰਦਰ ਸ਼ਾਵੇ ਦੀ ਜ਼ਿੰਦਗੀ ਆ ਜਿਹੜੀ ਬਹੁਤ ਸਾਰੀਆਂ ਕਹਿੰਦੇ ਪਰਿਵਾਰਕ ਫੋਟੋ ਘਰ ਵਿੱਚ ਲੜਾਈਆਂ ਤਾਂ ਹੁੰਦੀਆਂ ਹੀ ਆ, ਕਾਕ ਸਾਹਿਬ ਜਿਹੜੇ ਬੰਦੇ ਨੇ ਕ੍ਰਾਂਤੀ ਸ਼ੁਰੂ ਕਰਨੀ ਆ ਉਹਦੇ ਘਰ ਦੇ ਹਮੇਸ਼ਾ ਉਹਦੇ ਨਾਲ ਲੜਦੇ ਹੀ ਹੁੰਦੇ ਆ।
0: ਬਿਲਕੁਲ ਏਦਾਂ ਹੀ
1: ਹੈਨਾ, ਉਹ ਘਰ ਦੇ ਲੜਦੇ ਹੀ ਹੁੰਦੇ ਆ, ਜੋ ਘਰ ਦੇ ਲੜਦੇ ਹੁੰਦੇ ਆ ਫੇਰ ਉਹ ਮੂਹਰੇ ਦਬਕਾ ਝਟਕਾ ਤਾਂ ਮਾਰੂਗਾ ਹੀ ਨਾ।
0: ਬਿਲਕੁਲ ਬਿਲਕੁਲ।
1: ਤੇ ਇਹ ਸਾਰੀਆਂ ਗੱਲਾਂ ਉਹਨਾਂ ਨੇ ਹੁਣ ਮੂਹਰੇ ਕੱਢ ਲਈਆਂ। ਤੇ ਇਹਦੇ ਨਾਲ ਇਹ ਵੀ ਉਹਦੇ ਸਿਰ ਤੋਂ ਲਾਤੀ ਆ ਕਿ ਅੰਡਰਏਜ ਵੁਮੈਨ ਦੇ ਨਾਲ ਜਿਹੜੇ ਆ ਇਹਦੇ ਨਾਤੇ ਸੀਗੇ, ਇਹ ਹੁਣ ਪਤਾ ਨੀ ਸੀਗੇ ਕਿ ਨਹੀਂ। ਇਹ ਤਾਂ
0: ਸਾਹਿਬ ਜਿਹੜਾ ਹੋਇਆ ਨਾ ਕਾਂਡ ਹੋਇਆ ਜਿਹੜਾ ਅਮਰੀਕਾ ਦੇ ਵਿਚ ਸਟੇਵਨ ਕੀ ਉਹਦਾ ਨਾਮ ਨਾ ਭੁੱਲ ਜਾਂਦਾ ਜਿਹਨੇ ਸਾਰਾ ਕੰਜਰਖਾਨਾ ਕੀਤਾ ਸੀ ਜਿਹਦੇ ਚ ਟਰੰਪ ਵੀ ਆਇਆ। ਇਹਨੂੰ ਦਬਾਉਣ ਲਈ ਬਹੁਤ ਕੁਛ ਹੋ ਰਿਹਾ। ਇਹ ਵੀ ਸਰਵੇ ਹੋਇਆ ਵਾ ਅਮਰੀਕਾ ਦੇ ਵਿਚ ਕਿ ਇਹ ਲੜਾਈ ਜਿਹੜੀ ਲੱਗੀ ਆ ਇਰਾਨ ਦੀ ਇਹਦਾ ਕਾਰਨ ਕੀ ਆ। ਉਹਦੇ ਵਿਚ ਲੋਕਾਂ ਨੇ ਜਿਆਦਾ ਇਹੋ ਕਿਹਾ ਕਿ ਇਹਦਾ ਰੀਜ਼ਨ ਇਹ ਆ ਕਿ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਕੇ,
1: ਲੁਕਾਉਣ ਦੀ ਕੋਸ਼ਿਸ਼ ਬਿਲਕੁਲ। ਹਾਂਜੀ ਆਪਣਾ ਆਪ ਢਕਣ ਦੇ ਖਾਤਰ ਹੈ ਜਿਹੜਾ ਉਹ ਲੋਕਾਂ ਦਾ ਧਿਆਨ ਹੋਰ ਪਾਸੇ ਖਿੱਚੀ ਰੱਖਣਾ, ਇਹ ਵੀ ਇਸ ਤਰ੍ਹਾਂ ਦੀ ਸਿਆਸਤਾਂ ਕਰਦੀਆਂ।
0: ਮੁਲਕ ਦੀ ਸਰਕਾਰ ਹੋਵੇ ਨਾ ਉਹ ਕਰਦੀ,
1: ਬਿਲਕੁਲ
0: ਇੱਕ ਚੀਜ਼ ਨੂੰ ਦਬਾ ਦਿਓ ਤੇ ਦੂਜੇ ਬੰਨੇ ਨਵੀਂ ਚੀਜ਼ ਛੇੜ ਦਿਓ ਤੇ ਲੋਕਾਂ ਦਾ ਦਿਮਾਗ ਜਿਹੜਾ ਉਧਰ ਤੁਰ ਪਵੇ ਤੇ ਇਹ ਠੱਲਿਆ ਜਾਵੇ, ਇਦਾਂ ਹੁੰਦਾ।
1: ਬਿਲਕੁਲ ਬਿਲਕੁਲ ਇਸ ਤਰ੍ਹਾਂ ਹੁੰਦਾ ਜੀ। ਤੇ ਇਹਦੇ ਵਿੱਚ ਇਸ ਗਰੁੱਪ ਨੇ ਖਾਕ ਸਾਹਿਬ ਜੀ ਇਹ ਵੀ ਕਿਹਾ ਕਿ ਉਹਨਾਂ ਦੀ ਕੋਈ ਡਾਇਰੈਕਟ ਜਿਹੜੀ ਆ ਉਹ ਉਹਨਾਂ ਕੋਲ ਇਨਫੋਰਮੇਸ਼ਨ ਹੈ ਨੀ, ਐਵੇਂ ਇਹਨਾਂ ਨੇ ਕੋਈ ਸਬੂਤ ਵੀ ਨਹੀਂ ਐਡਾ ਹੈਗਾ ਤੇ ਉਹਨਾਂ ਨੇ ਐਵੇਂ ਇਹ ਗੱਲ ਚੱਕ ਲਈ ਆ। ਪਰ ਦੂਸਰੇ ਪਾਸੇ ਕੈਲੀਫੋਰਨੀਆ ਦੀਆਂ ਕਈ ਸੜਕਾਂ ਜਿਹੜੀਆਂ ਸਕੂਲਾਂ ਦੇ ਤੇ ਹੋਰ ਕਈ ਅਦਾਰਿਆਂ ਦੇ ਨਾਂ ਆ ਜਿਹੜੇ ਉਹਦੇ ਨਾਂ ਦੇ ਉੱਤੇ ਖਾਕ ਸਾਹਿਬ ਜੀ ਹੈਗੇ ਆ। ਸੋ ਇਹ ਸਿੰਦਰ ਸ਼ਾਵੇ ਦੀ ਕਹਾਣੀ ਆ। ਤੇ ਉਹ ਆਇਆ ਵੀ ਮੇਰਾ ਖਿਆਲ ਉਹ ਦੂਸਰੇ ਮੈਕਸੀਕੋ ਤੋਂ ਜਾਂ ਹੋਰ ਕਿਸੇ ਕੰਟਰੀ ਚੋਂ ਸੀਗਾ,
0: ਨਾਂ ਤੋਂ ਪਤਾ ਲੱਗਦਾ ਕਿ ਉਹ ਕੋਈ ਡਿਫਰੈਂਟ ਨਾਂ ਹੈਗਾ। ਹਾਂਜੀ
1: ਹਾਂਜੀ। ਤੇ ਅਗਲੀ ਖਬਰ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਇਹ ਕਿ ਕਾਫੀ ਸਮੇਂ ਤੋਂ ਖਾਕ ਸਾਹਿਬ ਜੀ ਮੇਰੀ ਨਿੱਜੀ ਸੋਚ ਆ ਜਿਹੜੀ ਤੇ ਕਈ ਹੋਰ ਸੱਜਣਾ ਮਿੱਤਰਾਂ ਦੀ ਸੋਚ ਅਨੁਸਾਰ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਹੈਗੇ ਆ ਉਹ 2028 ਦੀਆਂ ਜਿਹੜੀਆਂ ਚੋਣਾਂ ਆ ਉਹਦੇ ਸਮੇਂ ਅਮਰੀਕਾ ਦੇ ਪ੍ਰੈਜੀਡੈਂਟ ਬਣਨਗੇ। ਇਹ ਆਪਾਂ ਅੱਗੇ ਵੀ ਕਈ ਵਾਰੀ ਗੱਲ ਮੈਨਸ਼ਨ ਕੀਤੀ ਆ, ਮੈਨੂੰ ਏਦਾਂ ਲੱਗ ਰਿਹਾ ਭਾਈ ਨਿਊਸਮ ਆ ਜਿਹੜਾ ਗੈਵਨ ਨਿਊਸਮ ਉਹਨੇ ਅਗਲਾ ਪ੍ਰੈਜੀਡੈਂਟ ਬਣਨਾ 2028 ਦੇ ਵਿੱਚ, ਉਹਨੇ ਇਲੈਕਸ਼ਨ ਲੜਨੀ ਆ ਤੇ ਉਹਨੇ ਜਿੱਤਣਾ ਆ। ਪਰ ਖਾਕ ਸਾਹਿਬ ਜੀ ਅਜੇ 3 ਸਾਲ ਪਏ ਆ ਤੇ ਹੁਣ ਤੋਂ ਹੀ ਜਿਹੜੇ ਦੇਖੋ ਇਹ ਰਾਜਨੀਤਿਕ ਲੀਡਰ ਆ ਇਹ ਕਿੱਦਾਂ ਇਹਨਾਂ ਦਾ ਜਿਹੜਾ ਬਾਕੀ ਦੁਨੀਆਂ ਮਰੇ ਗਲੇ ਇਹਨਾਂ ਨੂੰ ਆਪਣਾ ਹੀ ਹੁੰਦਾ ਭਾਈ ਯਾਰ 3 ਸਾਲਾਂ ਨੂੰ ਕਿਤੇ ਉਹ ਨਾ ਬਣ ਜਾਵੇ ਉਹ ਨਾ ਬਣ ਜਾਵੇ। ਤੇ ਹੁਣ ਕੀ ਹੋਇਆ ਅੱਜ ਦੀ ਜਿਹੜੀ ਖਬਰ ਆ ਖਾਕ ਸਾਹਿਬ ਜੀ ਉਹਦੇ ਵਿੱਚ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ ਆਪਣੇ ਬੜੇ ਹਰਮਨ ਪਿਆਰੇ ਤੁਹਾਨੂੰ ਪਤਾ ਬਈ ਉਹ ਹੈਗੇ ਆ ਪ੍ਰੈਜੀਡੈਂਟ ਅਮਰੀਕਾ ਦੇ, ਤੇ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਜਿਹੜੇ ਇਹ ਹੈਗੇ ਆ ਆਪਣੇ ਗਵਰਨਰ ਸਾਹਿਬ ਗੈਵਨ ਨਿਊਸਮ, ਇਹਨਾਂ ਨੂੰ ਬਦਨਾਮ ਕਰਨਾ ਉਹਨਾਂ ਨੇ ਸ਼ੁਰੂ ਆਲਰੇਡੀ ਕਰ ਦਿੱਤਾ ਆ, ਜਿਹਦੇ ਵਿਚ ਹਾਂਜੀ ਜਿਹਦੇ ਵਿਚ ਟਰੰਪ ਸਾਹਿਬ ਨੇ ਕਿਹਾ ਕਿ ਗਵਰਨਰ ਨਿਊਸਮ ਨੂੰ ਇੱਕ ਇਹਨੂੰ ਖਾਕਸਾ ਜੀ ਡਿਸਲੈਕਸੀਆ ਕਹਿੰਦੇ ਆ, ਬਿਮਾਰੀ ਇਹ ਹੁੰਦੀ ਆ ਤੇ ਇਹ ਬਿਮਾਰੀ ਆ ਕਹਿੰਦੇ ਜਿਹੜੀ ਇਹਨੂੰ ਹੈਗੀ ਆ ਗਵਰਨਰ ਨਿਊਸਮ, ਇਸ ਕਰਕੇ ਉਹਨੇ ਪ੍ਰੈਜੀਡੈਂਟ ਨਹੀਂ ਬਣ ਸਕਣਾ ਕਿਉਂਕਿ ਉਹਨੂੰ ਸਿੱਖਣ ਤੋਂ ਉਹ ਅਸਮਰਥ ਆ ਤੇ ਇਹਨੂੰ ਪੜ੍ਹਨ ਵਿਚ ਤੇ ਲਿਖਣ ਵਿਚ ਤੇ ਸਪੈਲਿੰਗ ਸਹੀ ਮਤਲਬ ਉਹ ਲਿਖਦਾ ਜਦੋਂ ਸਪੈਲਿੰਗ ਗਲਤ ਕਰਨ ਦਾ ਵਿਚ ਇਹ ਪ੍ਰੋਬਲਮ ਹੈਗੀ ਆ ਤੇ ਹੋਰ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮ ਆ ਉਹਨੂੰ ਹੈਗੀਆਂ, ਇਸ ਕਰਕੇ ਇਹਨੇ ਪ੍ਰੈਜੀਡੈਂਟ ਨਹੀਂ ਬਣਨਾ। ਸੋ ਇਹ ਟਰੰਪ ਸਾਹਿਬ ਨੇ ਅੱਜ ਹੀ ਸ਼ੋਸ਼ਾ ਛੱਡ ਦਿੱਤਾ ਆ ਤੇ ਹਾਲਾਂਕਿ ਜਿਹੜਾ ਯੇਲ ਸੈਂਟਰ ਫਾਰ ਡਾਇਲੈਕਸੀਆ ਦੀ ਜਿਹੜੀ ਸਟੱਡੀ ਆ ਖੱਖ ਸਾਹਿਬ ਜੀ ਉਹਦੇ ਅਨੁਸਾਰ ਜਿਹੜਾ ਆ ਇਹ ਨੁਕਸਾ ਜਿਹੜਾ ਇਹ ਕਹਿੰਦੇ ਕਿ ਅਮਰੀਕਾ ਦੇ 20% ਲੋਕ ਆ ਜਿਹੜੇ ਜਾਣੀ ਕਿ ਰੁਪਈਏ ਚੋਂ 20 ਪੈਸੇ ਲੋਕ ਆ ਜਿਹੜੇ ਉਹਨਾਂ ਨੂੰ ਇਹ ਹੁੰਦਾ ਆ। ਇਹ ਕੋਈ ਖਾਸ ਬਿਮਾਰੀ ਨਹੀਂ ਹੈਗੀ, ਇਹ ਕਈ ਵਾਰੀ ਖੱਖ ਸਾਹਿਬ ਜੀ ਕੀ ਹੁੰਦਾ ਕਿ ਸਾਡਾ ਜਿਹੜਾ ਦਿਮਾਗ ਆ ਨਾ ਉਹ ਜਦੋਂ ਬਹੁਤ ਉਹਦੇ ਚ ਇਨਫੋਰਮੇਸ਼ਨ ਇਕੱਠੀ ਹੋ ਜਾਂਦੀ ਆ ਫਿਰ ਉਹਨੂੰ ਪਤਾ ਨੀ ਲੱਗਦਾ ਵੀ ਹੁਣ ਯਾਰ ਕਿਹੜੀ ਕਿੱਥੇ ਪਈ ਆ ਤੇ ਲੱਭਾਂ ਕਿੱਦਾਂ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਆ। ਤੇ ਹਾਲਾਂਕਿ ਇਹ ਜਿਹੜੀ ਆ ਯੂਨੀਵਰਸਿਟੀ ਆ ਜਿਹੜੀ ਆਹ ਯੇਲ ਹੈਗੀ ਆ ਉਥੋਂ ਜਿਹੜੀ ਇਹਦੀ ਉਹਦੇ ਵਿਚ ਆ ਡਾਇਲੈਕਸੀਆ ਦੇ ਨਾਲ ਸੰਬੰਧਿਤ ਹੈਗਾ ਆ ਅਦਾਰਾ, ਉਹਨੇ ਇਹ ਕਿਹਾ ਵੀ ਇਹ ਕੋਈ ਵੱਡੀ ਗੱਲ ਨੀ, ਇਹਦੇ ਨਾਲ ਕਿਸੇ ਦੇ ਇੰਟੈਲੀਜੈਂਸ ਆ ਜਿਹੜੀ ਉਹਦੇ ਤੇ ਕੋਈ ਫਰਕ ਨੀ ਪੈਂਦਾ, ਲਿਖਣ ਪੜ੍ਹਨ ਵਿਚ ਕੋਈ ਏਦਾਂ ਦੀ ਗੱਲ ਨਹੀਂ ਇਸ ਬਿਮਾਰੀ ਦੇ ਨਾਲ ਹੁੰਦੀ। ਪਰ ਟਰੰਪ ਸਾਹਿਬ ਨੇ ਆਪਣਾ ਸੋਸ਼ਾ ਛੱਡ ਦਿੱਤਾ ਖੱਖ ਸਾਹਿਬ ਜੀ, ਉਹ ਕਿਤੇ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਖੱਖ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਸ ਤਰ੍ਹਾਂ ਭਾਈ, ਜਿਹੜਾ ਇਜ਼ਰਾਇਲ ਨੇ ਇਰਾਨ ਦੇ 2 ਸੀਨੀਅਰ ਆਗੂਆਂ ਦੀ ਜਿਹੜੀ ਅਸੈਸੀਨੇਸ਼ਨ ਕੀਤੀ ਆ, ਜਿਨ੍ਹਾਂ ਦੇ ਵਿਚ ਇਕ ਸੁਲੇਮਾਨੀ ਹੈਗੇ ਆ ਜਿਹੜੇ ਪਹਿਲਾਂ ਆਪਾਂ ਨਾਂ ਹੋਰ ਲੈਣਾ ਸੀ, ਜਿਨ੍ਹਾਂ ਦੇ ਵਿਚ ਇਕ ਹੈਗੇ ਖੱਖ ਸਾਹਿਬ ਜਿਨ੍ਹਾਂ ਦਾ ਹੈਗਾ ਵਸੀਜ ਕਮਾਂਡਰ ਗੁਲਾਮ ਰੇਜ਼ਾ ਸੁਲੇਮਾਨੀ ਜਿਹੜਾ ਪੂਰਾ ਨਾਂ ਆ, ਅਤੇ ਇਰਾਨ ਦੇ ਟਾਪ ਸਿਕਿਉਰਿਟੀ ਅਫਸਰ ਸੀਗੇ ਦੂਸਰੇ ਜਿਨ੍ਹਾਂ ਦਾ ਨਾਂ ਸੀਗਾ ਅਲੀ ਲਾਰਿਸਾਨੀ, ਤੇ ਇਹਨਾਂ ਦੋਹਾਂ ਨੂੰ ਜਿਹੜਾ ਆ ਇਜ਼ਰਾਇਲ ਨੇ ਉਹ ਮਾਰਿਆ ਬੰਬ ਤੇ ਇਹਨਾਂ ਦੋਨਾਂ ਦੀ ਆ ਜਿਹੜੀ ਉਹ ਅਸੈਸੀਨੇਸ਼ਨ ਹੱਤਿਆ ਕਰ ਦਿੱਤੀ ਆ। ਤੇ ਇਰਾਨ ਵਿਚ ਕ੍ਰਾਂਤੀਆਂ ਜਿਹੜੀਆਂ ਹਾਂ ਤਾਂ ਕਿ ਖੱਖ ਸਾਹਿਬ ਜੀ ਇਹ ਅਮਰੀਕਾ ਦਾ ਜਿਹੜੀ ਹੁਣ ਨੀਤੀ ਆ ਖੱਖ ਸਾਹਿਬ ਜੀ ਉਹ ਇਹ ਆ ਕਿ ਉੱਥੇ ਲੋਕਾਂ ਨੂੰ ਭੜਕਾ ਕੇ ਨਾ ਉਹਨਾਂ ਨੂੰ ਆਪਸ ਵਿਚ ਹੀ ਵੰਡ ਕੇ ਉਹਨਾਂ ਨੂੰ ਹੀ ਆਪਸ ਵਿਚ ਹੀ ਮਰਵਾਇਆ ਜਾਵੇ, ਅਤੇ ਅਮਰੀਕਾ ਜਿਹੜਾ ਆ ਜਾਂ ਦੂਸਰੇ ਦੇਸ਼ ਆ ਦੂਸਰੇ ਦੇਸ਼ ਚੁੱਪ ਕਰਕੇ ਬੈਠੇ ਆ ਇਸ ਵੇਲੇ, ਕੋਈ ਯੂਰੋਪੀਅਨ ਦੇਸ਼ ਨਹੀਂ ਜਾ ਰਿਹਾ ਉੱਥੇ ਖੱਖ ਸਾਹਿਬ ਜੀ, ਉਹ ਕਹਿੰਦੇ ਨਹੀਂ ਤੇਰੀ ਲੜਾਈ ਆ, ਟਰੰਪ ਨੂੰ ਅਮਰੀਕਾ ਨੂੰ ਕਹਿ ਰਹੇ ਆ ਸਾਡੀ ਕੋਈ ਲੜਾਈ ਨਹੀਂ ਹੈਗੀ ਇੱਥੇ ਅਸੀਂ ਨਹੀਂ,
2: ਅਮਰੀਕਾ ਦੀ ਲੜਾਈ ਨਹੀਂ ਸੀ ਨਾ ਤੇ ਧੱਕੇ ਨਾਲ ਛੇੜੀ ਨਾ
1: ਧੱਕੇ ਨਾਲ ਛੇੜੀ ਆ ਬਿਲਕੁਲ
2: ਬਿਲਕੁਲ ਧੱਕੇ ਨਾਲ ਗੱਲ ਪਾਈ ਆ।
1: ਹਾਂਜੀ ਧੱਕੇ ਨਾਲ ਇਹਨਾਂ ਨੇ ਗੱਲ ਪਾਈ ਆ। ਸੋ ਉਹ 2 ਜਿਹੜੇ ਵੱਡੇ ਅਫਸਰ ਸੀਗੇ ਇਰਾਨ ਦੇ ਉਹ ਇਹਨਾਂ ਨੇ ਮਾਰ ਦਿੱਤੇ ਇਜ਼ਰਾਇਲ ਨੇ। ਤੇ ਅਗਲੀ ਖਬਰ ਖੱਖ ਸਾਹਿਬ ਜੀ ਹੈਗੀ ਆ ਜਿਹੜੀ ਪ੍ਰੈਜੀਡੈਂਟ ਟਰੰਪ ਯੂਰਪ ਦੇ ਲੀਡਰਾਂ ਨੂੰ ਕਦੇ ਤਾਂ ਉਹ ਮਾੜਾ ਜਿਹਾ ਉਹਨਾਂ ਨੂੰ ਦਮਕਾ ਮਾਰ ਦਿੰਦੇ ਆ, ਡਰਾਵਾ ਜਿਹਾ ਨਿੱਕਾ ਜਿਹਾ ਦੇ ਦਿੰਦੇ ਆ, ਤੇ ਜਾਂ ਫਿਰ ਉਹਨੂੰ ਮਾੜੀ ਜਿਹੀ ਧਮਕੀ ਵੀ ਦੇ ਦਿੰਦੇ ਆ, ਕਦੇ ਫੇਰ ਮਿੰਟ ਤਾਲਾ ਵੀ ਕਰ ਲੈਂਦੇ ਆ ਵਿੱਚ।
2: ਟਰੰਪ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਕਿ ਉਹਨੇ ਆਪਣੀ ਮਰਜ਼ੀਆਂ ਪਤਾ ਨੀ ਕੀ ਮੁੜ ਕੇ ਚੁੱਪ ਕਰਾ, ਮੈਂ ਕਿਹਾ ਸੀ
1: ਫਿਰ ਉਹ ਬੇਚਾਰਾ ਵੀ ਬਣ ਜਾਂਦੇ ਆ, ਮੈਂ ਬੇਚਾਰਾ ਯਾਰ ਮੇਰੀ ਮਦਦ ਕਰ ਦਿਓ ਆ ਕੇ, ਪਰ ਇਸ ਵਕਤ ਕੋਈ ਵੀ EU ਦਾ ਦੇਸ਼ ਆ ਜਿਹੜਾ ਲੱਤ ਨੀ ਲਾ ਰਿਹਾ, ਉਹ ਕਹਿੰਦੇ ਨਾ ਅਸੀਂ ਨੀ ਲੱਗਣਾ, ਤੂੰ ਸ਼ੁਰੂ ਕੀਤੀ ਆ, ਤੂੰ ਸਾਨੂੰ ਪੁੱਛਿਆ ਨੀ, ਸਾਡੀ ਸਵਾਹ ਨੀ ਲਈ, ਤੇ ਮਾਲ ਲੁੱਟ ਕੇ ਖਾਣ ਨੂੰ ਤੂੰ ਤੇ ਲੜਨੇ ਨੂੰ ਮੂਹਰੇ ਅਸੀਂ ਨੀ ਆਉਣਾ, ਤੂੰ ਆਪੇ ਨਜਿੱਠ। ਤੇ ਹਾਂਜੀ ਤੇ ਕਈ ਜਿਹੜੇ ਯੂਰਪ ਦੇ ਕੰਟਰੀ ਹੈਗੇ ਉਹ ਤਾਂ ਪਿਆਰ ਨਾਲ ਹੀ ਨਾ ਨੁੱਕਰ ਕਰੀ ਜਾਂਦੇ ਆ, ਤੇ ਪਰ ਉਹਨਾਂ ਦੇ ਵਿਚ ਕਈ ਆ ਜਿਹੜੇ ਉਹ ਸਿੱਧਾ ਸਾਧਾ ਜਵਾਬ ਵੀ ਦੇ ਦਿੰਦੇ ਆ, ਜਿੱਦਾਂ ਆਪਾਂ ਪੰਜਾਬੀ ਭਾਸ਼ਾ ਕਹਿਣਾ ਹੋਵੇ ਤਾਂ ਕਿਹਾ ਜਾਏਗਾ ਕਿ ਪੰਗਾ ਲੈਣ ਨੂੰ ਤੂੰ ਅਤੇ ਮਰਨ ਨੂੰ ਅਸੀਂ, ਤੇ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਯੂਰਪ ਦੇ ਆਗੂ ਹੈਗੇ ਆ ਲੀਡਰ ਹੈਗੇ ਆ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਆਵਾਜ਼ਾਂ ਆ ਰਹੀਆਂ। ਤੇ ਪ੍ਰੈਜੀਡੈਂਟ ਟਰੰਪ ਸਾਹਿਬ ਦੀ ਜਿਹੜੀ ਗਵਰਨਮੈਂਟ ਆ ਉਹਦੀ ਸ਼ਾਖਾ ਜਿਹੜੀ ਹੈਗੀ ਆ ਨਾ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਸੈਂਟਰ ਜਿਹਨੂੰ ਕਹਿੰਦੇ ਆ ਖਾਕ ਸਾਹਿਬ ਜੀ, ਉਹਦੇ ਜਿਹੜੇ ਡਾਇਰੈਕਟਰ ਆ ਨਾ ਸੀਗੇ, ਦੇਖੋ ਛੋਟੀ ਮੋਟੀ ਪੋਸਟ ਨੀ ਹੈਗੀ ਖਾਕ ਸਾਹਿਬ ਜੀ, ਤੇ ਉਹ ਉਹਨਾਂ ਦਾ ਨਾਂ ਹੈਗਾ ਜੋ ਕੈਂਟ, ਉਹਨੇ ਅੱਜ ਆਪਣਾ ਰਿਜ਼ਾਈਨ ਲੈ ਕੇ ਦੇ ਦਿੱਤਾ। ਉਹ ਕਹਿੰਦਾ ਆਹ ਚੱਕ ਆਪਣੀ ਨੌਕਰੀ, ਮੈਨੂੰ ਵੀ ਇਹ ਚਾਹੀਦੀ, ਤੂੰ ਜੋ ਕੁਛ ਕਰ ਰਿਹਾ ਉਹ ਗਲਤ ਕਰ ਰਿਹਾ, ਇਸ ਕਰਕੇ ਮੇਰਾ ਰਿਜ਼ਾਈਨ ਲੈ ਲਾ, ਮੈਂ ਨੀ ਇੱਥੇ ਕੰਮ ਕਰਨਾ।
2: ਬੜੀ ਜ਼ਰੂਰਤ ਹੁੰਦੀ ਜੀਮਾ ਸਾਹਿਬ, ਇੱਕ ਬੰਦਾ ਏਡੀ ਵੱਡੀ ਪੋਜੀਸ਼ਨ ਤੇ ਬੈਠਾ ਹੋਵੇ, ਤਨਖਾਹ ਵੀ ਵਧੀਆ, ਪੈਸੇ ਵੀ ਵਧੀਆ ਕਮਾ ਰਿਹਾ,
1: ਹਾਂਜੀ,
2: ਹਜ਼ਾਰਾਂ ਬੰਦੇ ਉਹਨੂੰ ਸੁਣਨ ਵਾਲੇ ਆ, ਉਹਦੇ ਅੱਗੇ ਪਿੱਛੇ ਘੁੰਮਣ ਵਾਲੇ, ਜਿਹੜੇ ਬੰਦੇ ਨੇ ਅੱਕ ਕੇ ਡਿਸੀਜਨ ਲੈਂਦਾ ਨਾ, ਜਿਹੜਾ ਵੀ ਲੈਂਦਾ ਏਡੀ ਵੱਡੀ,
1: ਬਿਲਕੁਲ ਬਿਲਕੁਲ। ਤੇ ਉਹਨੇ ਇਹ ਵੀ ਨਾਲ ਕਿਹਾ, ਕਹਿੰਦਾ ਭਾਈ ਕਿਸੇ ਕੰਟਰੀ ਨੂੰ, ਕਿਸੇ ਦੇਸ਼ ਨੂੰ ਇਰਾਨ ਤੋਂ ਖਤਰਾ ਨਹੀਂ ਸੀ, ਨਾ ਅਮਰੀਕਾ ਨੂੰ ਨਾ ਹੋਰ ਕਿਸੇ ਨੂੰ, ਤੂੰ ਜਾਣ ਬੁੱਝ ਕੇ ਇਹ ਜਿਹੜਾ ਪੰਗਾ ਬਿਨਾਂ ਕਿਸੇ ਗੱਲ ਤੋਂ ਤੂੰ ਲਿਆ, ਤੇ ਇਸ ਕਰਕੇ ਭਾਈ ਆ ਤੱਕ ਆਪਣਾ ਜੌਬ ਦਾ ਰਿਜ਼ਾਈਨ, ਤੇ ਮੈਂ ਨੀ ਤੇਰੇ ਨਾਲ ਖੜਨਾ। ਤੇ ਪੈਂਟਾਗੋਨ ਜਿਹੜੀ ਬਿਲਡਿੰਗ ਹੈਗੀ ਖੱਕ ਸਾਹਿਬ ਜੀ, ਉਹਦੇ ਕਹਿਣ ਅਨੁਸਾਰ ਜਿਹੜੇ ਅਮਰੀਕਾ ਦਾ 200 ਫੌਜੀ ਆ ਜਿਹੜਾ ਉਹ ਅੱਜ ਤੀਕਰ ਜਿਹੜਾ ਜ਼ਖਮੀ ਹੋ ਚੁੱਕਿਆ ਆ, ਤੇ 13 ਫੌਜੀਆਂ ਦੀਆਂ ਜਿਹੜਾ ਉਹ ਜਾਨਾਂ ਦਾ ਨੁਕਸਾਨ ਹੋਇਆ, ਤੇ ਇਸ ਲੜਾਈ ਵਿਚ ਖੱਕ ਸਾਹਿਬ ਜੀ 3 ਜਿਹੜੇ ਆ ਅਮਰੀਕਾ ਦੇ ਉਹ 135 ਕੀ ਈਗਲ ਜੈਟ ਜਿਹਨੂੰ ਕਹਿੰਦੇ ਸੀ ਫਾਈਟਰ ਜਹਾਜ਼ ਸੀਗੇ, ਉਹ ਤੁਹਾਨੂੰ ਪਤਾ ਵੀ ਇੱਕੋ ਦਿਨ ਤਬਾਹ ਹੋ ਗਏ ਸੀਗੇ ਤਿੰਨੋ ਹੀ, ਤੇ ਇੱਕ ਜਹਾਜ਼ ਜਿਹੜਾ ਸੀਗਾ ਉਹ ਜਿਹੜੇ ਰਿਫਿਊਲਿੰਗ ਬਹੁਤ ਵੱਡੇ ਵੱਡੇ ਉਹ 4 ਇੰਜਾਂ ਵਾਲੇ ਵੱਡੇ ਵੱਡੇ ਜਹਾਜ਼ ਹੁੰਦੇ, ਉਹਨਾਂ ਦੇ ਵਿਚ ਉਹ ਜਿਹੜਾ ਫਾਈਟਰ ਜੈਟਾਂ ਦੇ ਵਿਚ ਤੇਲ ਪੈਂਦਾ ਨਾ, ਉਹ ਉਹਨਾਂ ਦਾ ਕੰਮ ਹੁੰਦਾ, ਉਹ ਜਿਦਾਂ ਹੁਣ ਜਿਹੜਾ ਫਾਈਟਰ ਜੈਟ ਹੈ ਖੱਕ ਸਾਹਿਬ ਜੀ, ਇਹਦੀ ਰੇਂਜ ਬਹੁਤ ਹੀ ਜ਼ਿਆਦਾ ਦੂਰ ਤੀਕਰ ਨਹੀਂ ਹੁੰਦੀ, ਫਿਰ ਉਹ ਕੀ ਕਰਦੇ ਉਹ ਜਦੋਂ ਕਿਸੇ ਦੇਸ਼ ਦੇ ਉੱਤੇ ਹਮਲਾ ਕਰਨਾ ਹੁੰਦਾ ਨਾ ਦੂਰੋਂ ਉੱਡ ਕੇ ਜਾ ਕੇ, ਉਹ ਫਿਰ ਇਹ ਜਿਹੜੇ ਰਿਫਿਊਲਿੰਗ ਪਲੇਨ ਇਹਨਾਂ ਨੂੰ ਕਹਿੰਦੇ ਆ ਨਾ, ਇਹਨਾਂ ਦੇ ਵਿਚ ਉਹਨਾਂ ਦਾ ਫਿਊਲ ਹੁੰਦਾ ਆ, ਇਹ ਫਿਰ ਪਹਿਲਾਂ ਹੀ ਉੱਥੇ ਉੱਡ ਕੇ ਚਲੇ ਜਾਂਦੇ, ਬਹੁਤ ਉੱਚੇ ਉੱਡਦੇ ਹੁੰਦੇ ਆ ਇਹ, ਤੇ ਉੱਤੇ ਚਲੇ ਜਾਂਦੇ ਆ, ਤੇ ਫਿਰ ਉਹ ਫਾਈਟਰ ਜੈਟ ਆ ਜਿਹੜੇ ਉਹ ਉੱਥੇ ਜਾ ਕੇ ਉਹ ਤੇਲ ਅੱਡਾ ਪਚਦਾ ਉਹਨਾਂ ਦਾ ਮੁੱਕ ਜਾਂਦਾ, ਜਾਂ ਜਿੰਨਾ ਵੀ ਥੋੜਾ ਉਹਨਾਂ ਦਾ ਮਕਸਦ ਇਹ ਹੁੰਦਾ ਵੀ ਉੱਥੇ ਜਾ ਕੇ ਤੇਲ ਪਾ ਲਓ ਤਾਂ ਕਿ ਉਹ ਹਮਲਾ ਕਰਕੇ ਮੁੜ ਕੇ ਆ ਸਕਣ, ਜਾਂ ਫਿਰ ਉਹ ਜਦੋਂ ਤੀਕਰ ਉਹਨੂੰ ਕੋਈ ਥੱਲੇ ਟੀਚਾ ਨਿਸ਼ਾਨਾ ਨਹੀਂ ਲੱਭਦਾ ਜਿੱਥੇ ਉਹਨੇ ਬੰਬ ਸਿੱਟਣਾ ਜਾਂ ਮਿਸਲ ਮਾਰਨੀ ਆ, ਉਹਨਾਂ ਚਿਰ ਫਿਰ ਉੱਥੇ ਚੱਕਰ ਲਾਉਂਦਾ ਰਹਿੰਦਾ ਇੱਧਰ ਉੱਧਰ, ਤੇ ਫਿਰ ਪਿੱਛੋਂ ਇਨਫੋਰਮੇਸ਼ਨ ਜਾਂਦੀ ਆ ਤੇ ਪਈ ਭਾਈ ਆਹ ਤੇਰਾ ਟੀਚਾ ਆ ਉਹ ਉੱਥੇ ਫਿਰ ਜਾ ਕੇ। ਸੋ ਹੁਣ ਕੀ ਆ ਕੇ ਇਹ ਜਦੋਂ ਜਹਾਜ਼ ਰਿਫਿਊਲ ਕਰਨ ਵਾਲੇ ਨਹੀਂ ਹੋਣਗੇ ਤਾਂ ਉਹ ਜਹਾਜ਼ਾਂ ਤੋਂ ਫਿਰ ਇਸ ਤਰ੍ਹਾਂ ਦੇ ਕੰਮ ਨਹੀਂ ਕਰ ਹੋਣੇ। ਸੋ ਇਹ ਟੋਟਲ 6 ਜਹਾਜ਼ ਆ ਜਿਹੜੇ ਖੱਕ ਸਾਹਿਬ ਜੀ ਇਸ ਲੜਾਈ ਦੇ ਵਿਚ ਹੁਣ ਤੀਕਰ, ਇਹ ਜਿਹੜੇ ਰਿਫਿਊਲਿੰਗ ਪਲੇਨ ਸੀਗੇ ਵੱਡੇ, ਇਹਨਾਂ ਤੋਂ ਹੋਰ ਵੀ ਕਈ ਕੰਮ ਲੈਂਦੇ ਆ, ਉਤੋਂ ਸਰਵੇਲੈਂਸ ਕਰਨ ਦਾ, ਥੱਲੇ ਦੇਖਣ ਪਾਕਣ ਦਾ, ਉਹ ਵੀ ਕੰਮ ਲੈਂਦੇ ਆ। ਸੋ ਇਹ 6 ਜਹਾਜ਼ ਆ ਜਿਹੜੇ ਬਹੁਤ ਵੱਡੇ ਇਹ ਅੱਜ ਤੀਕਰ ਜਿਹੜੇ ਬਰਬਾਦ ਹੋ ਚੁੱਕੇ ਆ, ਔਰ ਆਹ ਜਿਹੜੇ ਇੱਕ ਪਹਿਲਾਂ ਹੋਇਆ ਸੀ ਇਹਨਾਂ ਚੋਂ ਵੱਡਿਆਂ ਜਹਾਜ਼ਾਂ ਚੋਂ, ਤੇ 5 ਜਹਾਜ਼ ਆ ਜਿਹੜੇ ਖੱਕ ਸਾਹਿਬ ਜੀ ਉਹ ਸਾਊਦੀ ਅਰਬ ਦਾ ਜਿਹੜਾ ਕੀ ਸੁਲਤਾਨ ਕੁਛ ਇੱਦਾਂ ਦਾ ਉਹਦਾ ਨਾਂ ਆ ਬੇਸ ਦਾ,
2: ਖੜੇ ਹੋ ਗਏ ਸੀ। ਹਾਂਜੀ ਬਿਲਕੁਲ,
1: ਹਾਂਜੀ ਉਹ ਖੜੇ, ਉਹਨੇ ਮਾਰੀਆਂ ਮਿਸਲਾਂ ਤੇ, ਮਿਸਲਾਂ ਜਾਂ ਡਰੋਨ ਉਹ ਉੱਥੇ ਕਰ ਦਿੱਤੇ ਆ, ਪਰ ਇਹਨਾਂ ਦੇ ਬਾਰੇ ਉਹ ਤਾਂ ਕਹਿੰਦੇ ਮਾੜਾ ਮੋਟਾ ਨੁਕਸਾਨ ਹੋਇਆ, ਪਰ ਜਹਾਜ਼ ਖੱਕ ਸਾਹਿਬ ਜੀ ਮਾੜਾ ਮੋਟਾ ਨੁਕਸਾਨ ਵੀ ਹੋਵੇ ਤਾਂ ਉਹ ਕਿਉਂਕਿ ਤੁਹਾਨੂੰ ਪਤਾ ਵੀ ਉਹ ਹੁੰਦਾ ਤਾਂ ਇੱਕ ਕਿਸਮ ਦਾ ਕਾਗਜ਼ ਹੀ ਆ ਉਹਦੇ ਚ, ਉਹ
2: ਮਾੜਾ ਮੋਟਾ ਨੁਕਸਾਨ ਕੀ ਜਹਾਜ਼ ਤੇ ਵਜਿਆ ਨੀ ਤੇ ਜਹਾਜ਼ ਗਿਆ।
1: ਹਾਂਜੀ ਕਿਉਂਕਿ ਉਹਦੇ ਵਿਚ ਸਾਰੀਆਂ ਤਾਰਾਂ ਤੇ ਉਹ ਪਲਾਸਟਿਕ ਹੁੰਦੀ, ਅੱਗ ਮਾੜੀ ਜੀ ਲੱਗੀ ਨੀ ਤਾਂ ਉਹ ਫਿਰ ਬਰਬਾਦ ਹੋਇਆ ਨੀ। ਯਾ ਸੋ ਇਹ 6 ਜਿਹੜੇ ਆ ਜਹਾਜ਼ ਹੁਣ ਤੀਕਰ ਜਿਹੜੇ ਆ ਉਹ ਉੱਥੇ ਖਤਮ ਜਿਹੜੇ ਹੋ ਚੁੱਕੇ ਆ, ਤੇ ਇਹਦੇ ਨਾਲ ਖੱਕ ਸਾਹਿਬ ਜੀ 200 ਫੌਜੀ ਤੇ 3 ਉਹ ਜਹਾਜ਼ ਤੇ 5-6 ਉਹ ਤੇ ਇਹਨਾਂ ਦਾ ਖੱਕ ਸਾਹਿਬ ਜੀ ਨੁਕਸਾਨ ਹੋ ਚੁੱਕਾ ਆ, ਜਿਨ੍ਹਾਂ ਵਿਚੋਂ ਰਿਫਿਊਲਿੰਗ ਜਹਾਜ਼ ਜਿਹੜੇ 5 ਇੱਕ ਦਿਨ ਦੇ ਹੋਏ ਸੀਗੇ ਉਹ ਆਪਾਂ ਕਵਰ ਕਰ ਦਿੱਤੀ, ਇਹਦੇ ਵਿਚੋਂ 5 ਜਿਹੜੇ ਇੱਕ ਦਿਨ ਚ ਤਬਾਹ ਹੋਏ ਆ, ਤੇ ਬਾਕੀ ਖੱਕ ਸਾਹਿਬ ਜਿਹੜੇ ਗਲਫ ਦੇਸ਼ਾਂ ਵਿਚ ਇਰਾਨ ਨੇ ਬਦਲੇ ਵਿਚ ਹਮਲਿਆਂ ਕਾਰਨ ਜਿਹੜੀਆਂ ਸਿਪਾਹੀ ਮੌਤਾਂ ਜਿਹੜੀਆਂ ਖੱਕ ਸਾਹਿਬ ਅਰਬ ਦੇਸ਼ਾਂ ਦੇ ਵਿਚ ਹੋ ਚੁੱਕੀਆਂ ਆ, ਤੇ 12 ਜਿਹੜੇ ਆ ਉਹ ਇਜ਼ਰਾਈਲੀਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਆ, ਤੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਦਾ ਨੁਕਸਾਨ ਅੰਕੜੇ ਆ ਜਿਹੜੇ ਹੈਗੇ ਆ ਆਪਣੇ ਇਰਾਨ ਦੇ ਵਿਚ ਉਹਨਾਂ ਦੇ ਜਿਹੜੇ ਆ ਉਹ ਨੰਬਰ 1300 ਉਹਨਾਂ ਨੇ ਦੱਸਿਆ ਕਿ ਸਾਡੇ ਦੇਸ਼ ਦੇ 1300 ਨਾਗਰਿਕ ਆ ਜਿਹੜੇ ਉਹ ਅੱਜ ਤੀਕਰ ਆਪਣੀਆਂ ਜਾਨਾਂ ਜਿਹੜੀਆਂ ਦੇ ਚੁੱਕੇ ਆ, ਤੇ ਇਹ ਸੀਗੀ ਖੱਕ ਸਾਹਿਬ ਜੀ ਖਬਰ ਜਿਹੜੀ ਆਪਣੇ ਇਸ ਮਸਲੇ ਦੀ, ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਆ ਉਹ ਆਪਾਂ ਕਰ ਦਿੱਤੀ ਆ ਜਿਹੜੀ ਪਹਿਲਾਂ ਜਿਹੜੀ ਅਖੀਰਲੀ ਕਰਨੀ ਸੀਗੀ, ਤੇ ਖਬਰਾਂ ਆਪਣੀਆਂ ਖੱਕ ਸਾਹਿਬ ਜੀ ਇੱਥੇ ਆ ਕੇ ਮੁੱਕਦੀਆਂ, ਤੇ ਆਪਾਂ ਗੱਲਬਾਤ ਆ ਜਿਹੜੀ ਉਹ ਹੋਰ ਖਬਰ ਕੋਈ ਨਾ ਕੋਈ ਲੱਭ ਲੈਂਦੇ ਆ, ਤੇ ਹੁਣ ਖੱਕ ਸਾਹਿਬ ਜੀ ਕੀ ਆ ਕਿ ਮੈਨੂੰ ਜਿੱਥੋਂ ਤੀਕਰ ਲੱਗ ਰਿਹਾ ਕਿ ਜਿਹੜੇ ਅਮਰੀਕਾ ਦੇ ਉੱਥੇ ਦੇਸ਼ ਆ ਅਰਬ ਕੰਟਰੀਆਂ ਦੇ ਵਿਚ ਜਾਂ ਇਜ਼ਰਾਇਲ ਦੇ ਵਿਚ ਆ, ਤੇ ਜਾਂ ਫਿਰ ਜਿਹੜੇ ਖੱਕ ਸਾਹਿਬ ਜੀ ਜਹਾਜ਼ ਅਮਰੀਕਨ ਜਿਹੜੇ ਉਹ ਮੈਡੀਟੇਰੇਨੀਅਨ ਸੀ ਦੇ ਵਿਚ ਖੜੇ ਆ ਨਾ, ਉਹ ਜਿਨ੍ਹਾਂ ਦੇ ਉੱਤੋਂ ਉਹ ਫਾਈਟਰ ਜੈਟ ਉੜਦੇ ਵਗੈਰਾ ਆ, ਉਹ ਜਹਾਜ਼ ਆ ਜਿਹੜੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਭਾਈ ਇਹਦੇ ਤੋਂ ਉਹ ਗੱਲ ਬਣਦੀ ਨੀ ਲੱਗਦੀ, ਕਿਉਂਕਿ ਜਿਹੜਾ ਹੁਣ ਸੈਟੇਲਾਈਟ ਆ ਜਿਹੜੀ ਸੈਟੇਲਾਈਟ ਚ ਉਹ ਇਹ ਸ਼ੋਅ ਕਰ ਰਹੀ ਆ ਕਿ ਹੋਰ ਜਹਾਜ਼ ਜਿਹੜੇ ਉਧਰ ਜਪਾਨ ਦੇ ਨੇੜੇ ਸੀਗੇ ਨਾ, ਕਿਉਂਕਿ ਜਪਾਨ ਦੇ ਵਿਚ ਵੀ ਅਮਰੀਕਾ ਦਾ ਆਪਣਾ ਬੇਸ ਹੈਗਾ ਬਹੁਤ ਵੱਡਾ ਨਾ, ਉਧਰੋਂ ਕੁਛ ਜਹਾਜ਼ ਆ ਜਿਹੜੇ ਉਹ ਇਧਰ ਨੂੰ ਆ ਰਹੇ ਆ।
2: ਚੀਮਾ ਸਾਹਿਬ ਕਿੱਦਾਂ ਦੀ ਦੁਨੀਆਂ ਹੈਗੀ ਆ, ਕਿੱਦਾਂ ਦਾ ਸਿਸਟਮ ਆ ਬਣਿਆ ਹੋਇਆ ਕਿ ਇਹ ਅਮਰੀਕਾ ਨੇ ਪਹਿਲਾਂ ਉਹਦੇ ਤੇ ਜਪਾਨ ਦੇ ਉੱਪਰ ਸਿੱਟ ਕੇ ਐਟਮ ਬੰਬ ਤੇ ਉੱਥੇ ਲੋਕਾਂ ਨੂੰ ਮਾਰਿਆ ਤੇ ਉੱਥੇ ਫਿਰ ਬੇਸਾਂ ਵੀ ਬਣ ਗਈਆਂ, ਕਿੱਦਾਂ ਦਾ ਕੀ ਚੱਕਰ ਚੱਲ ਰਿਹਾ ਦੁਨੀਆਂ ਦੇ?
1: ਬਸ ਖੱਕ ਸਾਹਿਬ ਜੀ ਇਸੇ ਗੱਲ ਦਾ ਰੌਲਾ, ਹੁਣ ਮੈਨੂੰ ਪਤਾ ਨੀ ਕਿ ਤੁਸੀਂ ਇਹ ਕਦੇ ਗੱਲਾਂ ਸੁਣੀਆਂ ਕਿ ਨਹੀਂ ਸੁਣੀਆਂ, ਪਰ ਮੈਂ ਖੱਕ ਸਾਹਿਬ ਜੀ ਆਪਣੀ ਛੋਟੀ ਉਮਰ ਦੇ ਵਿਚ ਜਦੋਂ ਇੰਡੀਆ ਦੇ ਵਿਚ ਸੀਗੇ ਤੇ ਉਹ ਬਜੁਰਗਾਂ ਦੇ ਕੋਲ ਬਹਿ ਜਾਂਦਾ ਸੀ ਤੇ ਉਹ ਫਿਰ ਗੱਲਾਂ ਸੁਣਾਉਂਦੇ ਹੁੰਦੇ ਸੀਗੇ, ਉਹਦੇ ਵਿਚ ਇੱਕ ਕਥਾ ਕਹਾਣੀ ਇਹ ਸੁਣਾਉਂਦੇ ਹੁੰਦੇ ਸੀਗੇ ਕਿ ਇੱਕ ਕੋਈ ਬੰਦਾ ਸੀਗਾ ਤੇ ਉਹਨੇ ਘੋੜਾ ਛੱਡ ਦਿੱਤਾ, ਉਹਨੇ ਘੋੜਾ ਛੱਡ ਦਿੱਤਾ ਤੇ ਨਾਲ ਉਹਨੇ ਇਹ ਐਲਾਨ ਕਰਤਾ ਜਿਹੜਾ ਮੇਰੇ ਘੋੜੇ ਨੂੰ ਫੜੂ ਫੜ ਕੇ ਬੰਨੂਗਾ ਨਾ ਉਹ ਮੇਰੇ ਨਾਲ ਯੁੱਧ ਕਰੂਗਾ, ਮੈਂ ਉਹਦੇ ਨਾਲ ਲੜਦਾ ਹਾਂ। ਤੇ ਉਹ ਖੱਕ ਸਾਹਿਬ ਜੀ ਕਹਿੰਦੇ ਕੋਈ ਰਿਸ਼ੀ ਮੁਨੀ ਸੀਗਾ ਬੇਚਾਰਾ, ਉਹਨੇ ਉਹ ਆਪਣੇ ਜੰਗਲਾਂ ਚ ਲੋਕ ਉਦੋਂ ਰਹਿੰਦੇ ਸੀਗੇ, ਉਹ ਰਿਸ਼ੀ ਮੁਨੀ ਸੀਗਾ, ਉਹਨੇ ਦੇਖਿਆ ਕਿ ਵਾਰਾ ਘੋੜਾ ਫਿਰਦਾ ਤੇ ਉਹਨੂੰ ਘੋੜਾ ਫੜ ਕੇ ਬੰਨ ਲਿਆ, ਘੋੜਾ ਫੜ ਕੇ ਬੰਨ ਲਿਆ ਤੇ ਜਿਹਨੇ ਘੋੜਾ ਛੱਡਿਆ ਸੀਗਾ ਉਹ ਚਲੇ ਗਿਆ, ਉਹ ਕਹਿੰਦਾ ਤੂੰ ਮੇਰਾ ਘੋੜਾ ਬੰਨਿਆ? ਕਹਿੰਦਾ ਯਾਰ ਮੈਂ ਤਾਂ ਘੋੜਾ ਤਾਂ ਤੇਰਾ ਬੰਨਿਆ ਤਾਂ ਨਹੀਂ ਹੈਗਾ, ਤੇ ਮੈਂ ਤਾਂ ਆਹ ਸੀ ਗੱਲ, ਮੈਂ ਕਿਹਾ ਵਾਰਾ ਫਿਰਦਾ ਚਲੋ ਇੱਥੇ ਪੱਠੇ ਪੁੱਠੇ ਪਾ ਦਿਆ ਕਰਾਂਗੇ ਕਦੇ ਚੜ ਜਾਇਆ ਕਰਿਆ। ਉਹ ਕਹਿੰਦਾ ਨਹੀਂ ਮੈਂ ਤਾਂ ਐਲਾਨ ਕੀਤਾ ਲੜਨਾ, ਯਾਨੀ ਕਿ ਉਹ ਜਬਰਦਸਤੀ ਉਹਦੇ ਤੇ ਠੋਸ ਰਿਹਾ ਸੀ ਲੜਾਈ,
2: ਜਬਰਦਸਤੀ ਹੋ
1: ਗਿਆ। ਹਾਂਜੀ ਜਬਰਦਸਤੀ। ਸੋ ਇਹੀ ਕਾਰਨ ਆ ਜਿਹੜਾ ਖੱਕ ਸਾਹਿਬ ਜੀ ਦੇਖੋ ਉਹ ਜਿਹੜੀਆਂ ਗੱਲਾਂ ਨਾ ਉਹ ਸੁਣਾਉਂਦੇ ਹੁੰਦੇ ਸੀਗੇ, ਉਹ ਵੀ ਭਾਰਤ ਦੇ ਵਿਚ ਉਹਨਾਂ ਸਮਿਆਂ ਦੀਆਂ ਗੱਲਾਂ ਆ ਜਦੋਂ ਪੱਛਮੀ ਸਭਿਅਤਾ ਦੇ ਲੋਕ ਆ ਜਿਹੜੇ ਇਹ ਨਵੇਂ ਨਵੇਂ ਭਾਰਤ ਵਿਚ ਜਾ ਕੇ ਉਥੇ ਇਸ ਤਰ੍ਹਾਂ ਦੇ ਮਸਲੇ ਖੜੇ ਕਰਕੇ ਉਥੇ ਦੇ ਲੋਕਾਂ ਨੂੰ ਮਾਰਦੇ ਸੀਗੇ, ਲੁੱਟਦੇ ਸੀਗੇ, ਜਿਸ ਤਰ੍ਹਾਂ ਇੱਥੇ ਅਮਰੀਕਨ ਕੰਟੀਨੈਂਟ ਦੇ ਵਿਚ ਹੋਇਆ,
2: ਹੁਣ ਹੋ ਰਿਹਾ ਉਹ 200 ਸਾਲ ਪਹਿਲਾਂ ਹੋ ਚੁੱਕਿਆ,
1: ਬਿਲਕੁਲ ਉਹੀ ਕੁਛ ਹੁਣ ਹੋ ਰਿਹਾ ਆ। ਹਾਂ ਅਗਲੇ ਨੂੰ ਪਹਿਲਾਂ ਜਾ ਕੇ ਅਗਲੇ ਨੂੰ ਕਹਿਣਾ ਤੂੰ ਮੈਨੂੰ ਆਹ ਦੇ ਦੇ, ਜੇ ਨਹੀਂ ਦਿੰਦਾ ਤਾਂ ਉਹਨੂੰ ਕਹਿਣਾ ਚੰਗਾ ਮੈਂ ਬੰਬ ਮਾਰਦਾ, ਫਿਰ ਉਹ ਤੋਂ ਦਸਖਤ ਕਰਾ ਲੈਣਗੇ, ਫਿਰ ਉਹਨੂੰ ਕਹਿਣਗੇ ਭਈ ਅਸੀਂ ਤੇਰੇ ਮੁਲਕ ਦੀ ਰੱਖਿਆ ਕਰਦੇ। ਹੁਣ ਅਰਬਾਂ ਦੇ ਵਿਚ ਇਹੀ ਰੌਲਾ ਨਾ, ਉੱਥੇ ਦੇਸ਼ ਤਾਂ ਖੋਲੇ ਹੋਏ ਆ ਤੇ ਅਸੀਂ ਤੁਹਾਨੂੰ ਬਚਾਵਾਂਗੇ, ਹੁਣ ਬਚਾਉਣੇ ਵਾਲਾ ਕੋਈ ਹੈ?
2: ਬਚਾਉਣਾ ਕਿਹਦੇ ਕੋਲੋਂ ਆ ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੋ, ਤੇਲ ਤੁਸੀਂ ਆਪਣਾ ਵੇਚ ਰਹੇ ਹੋ, ਆਪਣੇ ਕੰਮ ਇਹਨਾਂ ਨੇ ਕੀ ਬਚਾਉਣਾ ਜਾਂ ਕਿਸੇ ਨੇ ਕੀ ਬਚਾਉਣਾ? ਉੱਥੇ ਆਪਣਾ ਅੱਡਾ ਬਣਾ ਕੇ ਤੁਸੀਂ ਬਿਠਾ ਕੇ ਤੇ ਹੁਣ ਅੱਡਾ ਜਿਹੜਾ ਬਣਾਇਆ ਇਹਨਾਂ ਨੇ ਬਣਾਏ ਆ ਅਰਬ ਕੰਟਰੀਆਂ ਦੇ ਵਿਚ, ਉਹਦਾ ਨੁਕਸਾਨ ਕਿੰਨਾ ਹੋਇਆ? ਇੱਕ ਤੇ ਸਭ ਤੋਂ ਵੱਡੀ ਗੱਲ ਕਿ ਮੁਸਲਮਾਨਾਂ ਨੂੰ ਮੁਸਲਮਾਨਾਂ ਨਾਲ ਲੜਾਤਾ, ਮੰਤਰੀ ਕਰਾਤਾ, ਉਹਨਾਂ ਨੂੰ ਆਪਸ ਵਿਚ ਕਰਾਤਾ, ਉਹ ਉਹਨਾਂ ਦੀ ਨਹੀਂ ਬਣਦੀ, ਉਹਨਾਂ ਦੀਆਂ ਜੰਗਾਂ ਲੰਮੀਆਂ ਕਰ ਦਿੱਤੀਆਂ, ਕੱਲ ਨੂੰ ਨਿੱਕੀ ਮੋਟੀ ਗੱਲ ਹੋਈ ਫੇਰ ਠੂਹ ਠਾਂ ਠਾਂ ਚਾਲੂ ਹੋ ਜਾਣੀ ਹੈ, ਫਿਰ ਮਤਲਬ ਇਹ ਤੇ ਸੋਚਣਾ ਚਾਹੀਦਾ ਸੀ ਕਿ ਧੱਕੇ ਨਾ ਕਰਦੇ ਨਾ, ਧੱਕੇ ਨਾ ਜਾ
1: ਕੇ ਗੱਲ, ਉਹੀ ਲੋਟੂ ਆ ਖੱਕ ਸਾਹਿਬ ਜੀ, ਉਹ ਪਹਿਲਾਂ ਇੰਗਲੈਂਡ ਸੀਗਾ, ਫਰਾਂਸ ਸੀਗਾ, ਜਰਮਨ ਸੀਗਾ, ਉਹ ਸੀਗੇ ਤੇ ਫਿਰ ਉਦੋਂ ਬਾਅਦ ਜਿਹੜਾ ਇਹ ਆ ਗਿਆ ਆਪਣਾ ਅਮਰੀਕਾ ਆ ਗਿਆ, ਉਧਰ ਆਪਣੇ ਪਹਿਲਾਂ ਮੰਗੋਲੀਅਨ ਸੀਗੇ, ਮੰਗੋਲੀਆਂ ਤੋਂ ਮਗਰੋਂ ਫੇਰ ਜਿਹੜੇ ਸੀਗੇ ਅਰਬੀ ਆ ਗਏ, ਅਰਬੀਆਂ ਤੋਂ ਪਰਸ਼ੀਅਨ ਆ ਗਏ, ਪਰਸ਼ੀਅਨ ਤੋਂ ਬਾਅਦ ਬ੍ਰਿਟਿਸ਼ ਆ ਗਏ, ਤੇ ਉਹ ਸਾਰਾ ਜਿਹੜਾ ਆ ਖੱਕ ਸਾਹਿਬ ਜੀ ਉਦਾਂ ਆਪਾਂ ਭਾਵੇਂ ਇੰਡੀਆ ਨੂੰ ਕਹੀ ਜਾਈਏ ਕਿ ਉੱਥੇ ਗਰੀਬੀ ਆ ਆ ਜੇ ਆ ਵੋ ਆ, ਪਰ ਦੇਖੋ ਉਹਦੀ ਕਿੰਨੀ ਆਬਾਦੀ ਆ, ਸਾਰੀ ਦੁਨੀਆਂ ਨੇ ਉਹਨੂੰ ਲੁੱਟਿਆ ਔਰ ਅੱਜ ਵੀ ਲੁੱਟੀ ਜਾ ਰਹੇ ਆ, ਪਰ ਉੱਥੇ ਦੇ ਲੋਕ ਅਜੇ ਵੀ ਖੱਕ ਸਾਹਿਬ ਜੀ ਰੋਟੀ ਖਾਈ ਜਾਂਦੇ ਆ।
2: ਨਹੀਂ ਐਕਚੁਲੀ ਚੀਮਾ ਸਾਹਿਬ ਇੰਡੀਆ ਦੇ ਵਿਚ ਚਾਹੇ ਅਸੀਂ ਮੋਦੀ ਨੂੰ 50,000 ਗਾਲ ਕੱਢਦੇ ਲੋਕ ਕੋਈ ਕੁਛ ਕਹਿ, ਖਾਸ ਕਰ ਪੰਜਾਬੀ ਅਸੀਂ ਤੇ ਬਿਲਕੁਲ ਹੀ ਨਹੀਂ ਉਹਨੂੰ ਪਸੰਦ ਕਰਦੇ ਬੀਜੇਪੀ ਨੂੰ, ਪਰ ਜੇ ਤੁਸੀਂ ਦੇਖਿਆ ਜਾਵੇ ਛੋਟੀ ਜਿਹੀ ਆਪਾਂ ਨਿਗਾਹ ਮਾਰਦੇ ਹਾਂ ਕਿ ਮੋਦੀ ਨੇ ਇਸ ਮੁਲਕ ਨੂੰ ਕਿੱਥੇ ਤੱਕ ਚੱਕ ਦਿੱਤਾ, ਲੋਕਾਂ ਨੂੰ ਪੈਨਸ਼ਨਾਂ ਮਿਲ ਰਹੀਆਂ, ਹਸਪੀਟਲਾਂ ਦੇ ਵਿਚ ਆਮ ਗਰੀਬ ਬੰਦੇ ਦੇ ਇਲਾਜ ਵੀ ਹੋ ਰਹੇ ਆ, ਲੋਕਾਂ ਨੂੰ ਕਣਕ ਵੀ ਮਿਲ ਰਹੀ ਆ, ਥੋੜਾ ਬਹੁਤੀ ਹੁਣ ਪੈਨਸ਼ਨ ਵੀ ਮਿਲਦੀ ਆ, ਉਮਰ 60-65 ਸਾਲ ਤੋਂ ਉਪਰ 1500 ਰੁਪਇਆ ਕਿੰਨਾ ਉਹ ਵੀ ਮਿਲਦੀ ਆ, ਮਤਲਬ ਇਹ ਜੇ ਕਹੀਏ ਨਾ ਜਿੱਦਾਂ ਹੁਣ ਤੁਸੀਂ ਜੇ ਕੰਪੇਅਰ ਕਰੀਏ ਪਾਕਿਸਤਾਨ ਦੇ ਨਾਲ ਜਾਂ ਕਿਸੇ ਹੋਰ ਇਹੋ ਜਿਹੇ ਮੁਲਕ ਨਾਲ ਤੇ ਉਹ ਤੁਸੀਂ ਕੰਪੇਅਰ ਨਹੀਂ ਇੰਡੀਆ ਨਾਲ ਕਰ ਸਕਦੇ, ਕਿਉਂਕਿ ਇੰਡੀਆ ਚਾਹੇ ਕਿੱਥੇ ਵੀ ਆ ਕੁਛ ਵੀ ਕਰ ਰਿਹਾ ਪਰ ਉਹ ਕੁਛ ਨਾ ਕੁਛ ਉਹਨੇ ਪਾਲਿਸੀਆਂ ਹੁੰਦੀਆਂ ਸਰਕਾਰਾਂ ਦੀਆਂ ਪੁੱਠੀਆਂ ਸਿੱਧੀਆਂ, ਇਹ ਕਰ ਦਿਓ ਉਹ ਕਰ ਦਿਓ, ਤੇ ਉਹਦੇ ਵਿਚ ਇੱਕ ਚੀਜ਼ ਤੇ ਹੈ ਕਿ ਕਾਫੀ ਕੁਛ ਅੱਜ ਮੁਲਕ ਜਿਹੜਾ ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਜੀ, ਅੱਜ ਚੌਥੀ ਕੋ ਪਾਵਰ ਕਹੀ ਜਾ ਰਿਹਾ, ਇਕਾਨਮੀ ਤੀਜੀ ਹੋ ਗਈ, ਚੌਥੀ ਹੋ ਗਈ, ਬੜੀ ਵੱਡੀ ਗੱਲ ਹੈ। ਸਾਨੂੰ
0: ਚੀਮਾ ਸਾਹਿਬ ਜਿਹੜੇ ਜਮਾਨੇ ਚ ਆਪਾਂ ਬਾਹਰ ਨਿਕਲੇ ਆ, ਸਾਨੂੰ ਹਿੰਦੂ ਹਿੰਦੂ ਕਰਕੇ ਲੋਕ ਅਰਬੀ ਤੇ ਸਾਨੂੰ ਬਰਦਾਸ਼ਤ ਨਹੀਂ ਕਰਦੇ ਨਾ, ਉਹ ਜਿੱਦਾਂ ਸਮਝਦੇ ਕਿ ਸਭ ਤੋਂ ਘਟੀਆ ਲੋਕ ਇਹ ਆ ਇੱਥੇ ਸਾਡੀ। ਚਲੋ ਮਾੜੀ ਮੋਟੀ ਇੱਥੇ ਦਾ ਕੋਈ ਸਿਸਟਮ ਹੈਗਾ ਸੀ ਚੰਗਾ, ਜਿਹਦੇ ਤੇ ਮਾੜੀ ਮੋਟੀ ਇੱਜ਼ਤ ਹੈਗੀ ਸੀ, ਕੋਈ ਏਦਾਂ ਨਹੀਂ ਸੀ ਕਹਿੰਦਾ, ਪਰ ਉਹਨੂੰ ਬਦਲ ਦਿੱਤਾ ਗਿਆ। ਅੱਜ ਇੰਡੀਆ ਦੀ ਗੱਲ ਹੁੰਦੀ ਆ ਦੁਨੀਆਂ ਦੇ ਉੱਪਰ, ਕਿਤੇ ਵੀ ਵਰਲਡ ਦੇ ਵਿੱਚ ਤੁਸੀਂ ਬੈਠੋ ਤੇ ਕੋਈ ਵੀ ਮੀਡੀਆ ਹੈਗਾ ਦੁਨੀਆਂ ਦਾ, ਉਹ ਸਾਰੇ ਇੰਡੀਆ ਦੀ ਗੱਲ ਕਰਦੇ ਆ, ਮੋਦੀ ਦੀ ਗੱਲ ਕਰਦੇ ਆ ਕਿ ਵੀ ਮੋਦੀ ਸਾਹਿਬ। ਹੁਣ ਇਹ ਵੀ ਗੱਲ ਤੁਰਦੀ ਹੈ ਕਿ ਮੋਦੀ ਸਾਹਿਬ ਨੂੰ ਕਹੋ ਜੀ ਜੰਗ ਬੰਦ ਕਰਾ ਦੇਣਾ, ਅਮਰੀਕਾ ਕਹਿ ਰਿਹਾ, ਨਹੀਂ ਤੇ ਸਾਨੂੰ ਕੌਣ ਪੁੱਛਦਾ ਹੁੰਦਾ ਹੈ
1: ਜੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹ ਪਾਵਰ ਹੈ ਖਾਕ ਸਾਹਿਬ ਜੀ। ਮੈਂ ਅਰਜਨਟਾਈਨਾ ਦੇ ਵਿੱਚ ਸੀਗਾ 1974 ਦੀ ਗੱਲ ਆ, ਜਦੋਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਜਿਹੜਾ ਉਹ ਐਟਮ ਬੰਬ ਦਾ ਧਮਾਕਾ ਹੋਇਆ ਸੀਗਾ, ਇੰਦਰਾ ਗਾਂਧੀ ਸੀਗੀ ਉਦੋਂ ਉੱਥੋਂ ਦੀ, ਤੇ ਉਹ ਮੇਰਾ ਜਿਹੜਾ ਮਾਲਕ ਸੀਗਾ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਬੰਬਾ ਐਟੋਮਿਕਾ, ਕਹਿੰਦਾ ਐਟਮ ਬੰਬ ਨੂੰ ਬੰਬਾ ਐਟੋਮਿਕਾ ਕਹਿੰਦੇ ਆ, ਕਹਿੰਦਾ ਸਾਡੇ ਇੰਡੀਆ ਨੇ ਬਣਾ ਲਿਆ, ਕਹਿੰਦਾ ਬੱਲੇ ਬੱਲੇ ਹੁਣ ਕਹਿੰਦਾ ਤੁਸੀਂ ਬਹੁਤ ਦੂਏ ਆ ਤੇ ਬੜਾ। ਉਦੋਂ ਉਹ ਉੱਥੇ ਅਰਜਨਟਾਈਨਾ ਦੇ ਵਿੱਚ ਵੀ ਪਿਆ ਸੀਗਾ ਵੀ ਇੰਡੀਆ ਹੁਣ ਮਾੜੀ ਮੋਟੀ ਪਾਵਰ ਨੀ ਹੈਗੀ, ਉਹਨੇ ਐਟਮ ਬੰਬ ਬਣਾ ਲਿਆ ਆ। ਸੋ ਹੌਲੀ ਹੌਲੀ ਜਿਹੜਾ ਉਹ ਤਰੱਕੀ ਕਰ ਰਿਹਾ ਖਾਕ ਸਾਹਿਬ ਜੀ, ਪਰ ਜਿਹੜਾ ਮੈਂ ਇਰਾਨ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ, ਮੈਂ ਸਾਲ ਕਰਿਆ ਉੱਥੇ ਵੀ, ਤੇ ਉਹ ਜਦੋਂ ਇਰਾਨ ਇਰਾਕ ਦੀ ਲੜਾਈ ਲੱਗੀ ਆ, ਪਹਿਲੀ ਮਿਸਲ ਜਦੋਂ ਡਿੱਗੀ ਸੀ ਆ ਕੇ, ਉਧਰ ਕੀ ਹੋਇਆ ਸੀ ਸ਼ਾਮ ਨੂੰ ਅਸੀਂ ਕੰਮ ਤੋਂ ਕੰਮ ਬੰਦ ਕਰਕੇ ਹਟੇ ਸੀਗੇ, ਤੇ ਉੱਥੇ ਖਾਕ ਸਾਹਿਬ ਜੀ ਜਿਹੜੇ ਸੀਗੇ ਲੋਕ ਉਹ ਆਪਣੀ ਕਦਰ ਕਰਦੇ ਸੀ ਬੜੇ ਸਰਦਾਰਾਂ ਦੀ,
0: ਇਰਾਨ ਚ ਕਰਦੇ ਸੀ, ਇਰਾਨ ਲੈਂਗੁਏਜ ਦੇ ਨਾਲ ਵੀ ਨੇਚਰ ਸੀ ਨਾਲ, ਤੇ ਇੰਡੀਆ ਨਾਲ ਕਾਫੀ ਟੈਚ ਸੀ ਲੋਕਾਂ ਦੇ ਨਾਲ।
1: ਬਿਲਕੁਲ ਬਿਲਕੁਲ, ਤੇ ਉਹ ਬੜੇ ਕਰਦੇ ਸੀ। ਅਰਬਾਂ ਕੰਟਰੀਆਂ ਦੇ ਵਿਚ ਤਾਂ ਮੈਂ ਨੀ ਬਹੁਤਾ ਗਿਆ, ਤੇ ਥੋੜਾ ਬਹੁਤਾ ਏਦਾਂ ਨੰਗੇ ਵੜਦੇ ਕਿੰਨੀਆਂ ਕੰਟਰੀਆਂ ਦੇ ਵਿਚ ਆਏ ਆ, ਪਰ ਉੱਥੇ ਰਹਿਣ ਦਾ ਚਾਂਸ ਜਿਹੜਾ ਉਹ
0: ਨੀ ਸੀ ਸਾਡੀ ਲੋਕਾਂ ਦੀ, ਸਾਨੂੰ ਨਹਿਰੀ ਸੀ। ਬਿਲਕੁਲ ਸੱਚੀ ਗੱਲ ਹੈ।
1: ਅਰਬਾਂ ਦੇ ਵਿਚ ਫਿਰ ਖਾਕ ਸਾਹਿਬ ਵੀ ਏਦਾਂ ਹੈ ਨਾ ਵੀ ਉਹ ਅਰਬੀ ਆ ਜਿਹੜੇ ਉਹ ਸਾਰੇ ਉਥੋਂ, ਇੱਕ ਖਕਸਾ ਜੀ ਹੋਰ ਵੀ ਉਹ ਇਹਦੇ ਵਿੱਚ ਜਿਹੜਾ ਉਹ ਰੋਲ ਪਲੇ ਕਰਦੀ ਆ, ਉਹ ਗੱਲ ਇਹ ਆ ਕਿ ਜਿਹੜੇ ਇਹ ਅਰਬੀ ਕੰਟਰੀ ਆ ਨਾ, ਕਟਰ ਕੁਟਰ ਵਗੈਰਾ ਜਿੰਨੇ ਵੀ ਹੈਗੇ ਆ ਛੋਟੇ ਛੋਟੇ, ਇਹ ਖਕਸਾ ਜੀ ਇੰਡੀਆ ਦੇ ਵਿੱਚੋਂ ਜਿਹੜੇ ਦੂਸਰੀਆਂ ਸਟੇਟਾਂ ਨਾ, ਗਰੀਬ ਸਟੇਟਾਂ ਸੀਗੀਆਂ ਕੋਸਟ ਲਾਈਨ ਦੀਆਂ ਸੀਗੀਆਂ, ਇਹ ਉਥੋਂ ਕੁੜੀਆਂ ਕੜੀਆਂ ਮੁੱਲ ਲਿਆਉਂਦੇ ਸੀ
0: ਬਹੁਤ ਛੋਟੀ ਜਿਹੀ ਟਾਈਮ ਦੀ ਗੱਲ ਹੈ, 10 ਸਾਲ ਦੀ ਗੱਲ ਹੋਣੀ ਆ। ਜਿਹੜਾ ਉਹ ਕੁੜੀ ਲੈ ਕੇ ਆ ਰਿਹਾ ਸੀ ਏਅਰਪੋਰਟ ਤੇ, ਉਹਨਾਂ ਨੇ ਫੜ ਲਿਆ, ਉਹਨਾਂ ਕਿਹਾ ਭਾਈ ਇਹ ਕਿੱਧਰ ਲਈ ਜਾਣਾ, ਉਹਨਾਂ ਨੇ ਉਹ ਕਹਿੰਦਾ ਮੈਂ ਮੁੱਲ ਲੈ ਕੇ ਆਇਆ, ਇਹਨਾਂ ਦੇ ਟੱਬਰ ਨੇ ਵੇਚੀ ਆ। ਇਹ ਹੁੰਦਾ ਕੁੜੀਆਂ ਸੋਹਣੀਆਂ ਕੁੜੀਆਂ ਨੂੰ ਇੱਥੇ ਦਲਾਲ ਹੈਗੇ ਸੀ ਜਿਹੜੇ ਉਹਨਾਂ ਦੇ ਕਰਾ ਲੈਂਦੇ ਸੀ ਤੇ ਉਹਨਾਂ ਨੂੰ ਲੈ ਜਾਂਦੇ ਸੀ ਉੱਥੇ ਮੁਲਖਾਂ ਦੇ, ਬਹੁਤ ਕੁਛ ਹੁਣ
1: ਬਿਲਕੁਲ ਬਿਲਕੁਲ ਉਹ ਸਾਰਾ ਕੁਛ ਹੁੰਦਾ ਸੀਗਾ। ਇਸ ਕਰਕੇ ਵੀ ਉਹ ਲੋਕ ਆਪਾਂ ਜਿਹੜੇ ਭਾਰਤ ਦੇ ਲੋਕ ਇਹਨਾਂ ਨੂੰ ਘਟੀਆ ਸਮਝ ਕੇ ਅਸੀਂ ਤਾਂ ਇਹਨਾਂ ਦੀਆਂ ਕੁੜੀਆਂ ਮੁੱਲ ਲੈ ਕੇ ਲਿਆ ਕੇ ਰੱਖਦੇ ਆ, ਫਿਰ ਉਹਨਾਂ ਨੂੰ ਆ ਕੇ ਉੱਥੇ ਕਈ ਵਾਰੀ ਇੱਦਾਂ ਦੇ ਚਾਂਸ ਵੀ ਹੋਏ ਆ ਕਿ ਉਹ ਪਹਿਲਾਂ ਕੁੜੀਆਂ ਨੂੰ ਇੱਦਾਂ ਵੀ ਲਿਆਉਂਦੇ ਸੀਗੇ ਵੀ ਤੁਹਾਨੂੰ ਅਸੀਂ ਨੌਕਰੀ ਦੇਵਾਂਗੇ ਉੱਥੇ ਕੰਮ ਤੇ ਲੈ ਕੇ ਚੱਲੇ ਆ, ਵੀ ਤੂੰ ਸਾਡਾ ਖਾਣਾ ਬਣਾਈ ਸਾਨੂੰ ਉਹ ਮਤਲਬ ਕਿਚਨ ਦਾ ਹੈਲਪ ਕਰਾਈ।
0: ਹਜੇ ਵੀ ਹੈ, ਹਜੇ ਵੀ ਸਾਡੇ ਲੋਕ ਕੁੜੀਆਂ ਬਹੁਤ ਪੰਜਾਬ ਤੋਂ ਵੀ ਔਰ ਪੂਰੇ ਇੰਡੀਆ ਚੋ ਜਾਂਦੀਆਂ ਹੈਗੀਆਂ, ਜਾਬਾਂ ਦੇ ਚੱਕਰ ਦੇ ਵਿਚ ਦਲਾਲ ਹੈਗੇ ਆ, ਏਜੰਟ ਹੈਗੇ ਆ।
1: ਹਾਂਜੀ, ਉਹ ਪਹਿਲਾਂ ਜੋਬ ਦਾ ਝਾਂਸਾ ਦੇ ਦਿੰਦੇ ਆ ਤੇ ਮਗਰੋਂ ਆਣੀ ਲਿਜਾ ਕੇ ਉੱਥੇ ਹੋਰ ਤਰ੍ਹਾਂ ਲੱਗਦੇ,
0: ਤੂੰ ਕੁਛ ਨੀ ਕਰਨਾ, ਤੂੰ ਬਸ ਉਹ ਸ਼ੇਖਾਂ ਦੀ ਰੋਟੀ ਬਣਾਉਣੀ ਆ ਤੇ ਇੰਨਾ ਕੰਮ ਕਰਨਾ, ਤੇ ਮੁੜ ਕੇ ਉਹ ਇੰਨੇ ਪੈਸੇ ਤੈਨੂੰ ਮਿਲਣੇ, ਤੁਹਾਡਾ ਘਰ ਬਾਰ ਰਿਹਾ ਟੋਪ ਦਾ ਹੋ ਜਾਣਾ, ਉਹਦੇ ਕੋਲੋਂ 2-4 ਲੱਖ ਰੁਪਇਆ ਲੈ ਕੇ ਤੇ ਉਹਨਾਂ ਨੂੰ ਤੋੜ ਦਿੰਦੇ, ਤੇ ਅੱਗਿਓ ਪਿਓ ਉਹਨਾਂ ਕੋਲੋਂ ਵੀ ਲੈ ਲੈਂਦੇ ਆ ਤੇ ਉੱਥੇ ਉਹਨਾਂ ਨੂੰ ਫਸਾ ਕੇ ਆ ਜਾਂਦੇ ਆ। ਇਹ ਹੁੰਦਾ, ਇਹ ਹੁੰਦਾ ਵਾ, ਇਹ ਹੁੰਦਾ ਹੀ ਰਹਿਣਾ ਵਾ, ਇਹ ਬੁੱਕਣਾ ਨੀ ਗਾ ਥੋੜੀ, ਗਰੀਬੀ ਹੈਗੀ ਹੈ, ਇਹ ਚ ਕੋਈ ਸ਼ੱਕ ਨੀ, ਗਰੀਬੀ ਨੀ ਹੈਗੀ, ਗਰੀਬੀ ਹੈਗੀ ਹੈ। ਇਹੋ ਜਿਹੀ ਜਗ੍ਹਾ ਹੈਗੀ ਇੰਡੀਆ ਦੇ ਵਿਚ ਜਿੱਥੇ ਰੋਟੀ ਦੇ ਲਾਲੇ ਪਏ ਹੋਏ, ਰੋਟੀ ਨਹੀਂ ਮਿਲਦੀ ਲੋਕਾਂ ਨੂੰ, ਬਹੁਤ ਬੁਰੇ ਹਾਲ ਆ, ਪਰ ਇਹ ਚੀਜ਼ਾਂ ਚੱਲਣੀਆਂ ਚੱਲਦੀਆਂ ਰਹਿੰਦੀਆਂ ਜੀ।
1: ਬਿਲਕੁਲ ਖਾਕ ਸਾਹਿਬ ਜੀ, ਇਹ ਚੀਜ਼ਾਂ ਜਿਹੜੀਆਂ ਇੱਕੋ ਜਿਹੜੀ ਚੀਜ਼ ਆ ਇਹਨੂੰ ਬਦਲ ਸਕਦੀ ਆ। ਉੱਥੇ ਜਿਹੜਾ ਹੁਣ ਜਿਹੜੇ ਲੋਕ ਹੈ ਨਾ ਭਾਰਤ ਦੇ, ਉਹ ਖਾਕ ਸਾਹਿਬ ਜੀ ਜਿਹੜਾ ਨਾ 84 ਦੇ ਵਿਚ ਇੰਡੀਆ ਦੀ ਗੋਰਮੈਂਟ ਨੇ ਉਹ ਜਿਹੜਾ ਨਾ ਉੱਥੇ ਫਲੂਹਾ ਸਿੱਟਿਆ ਸੀਗਾ, ਜਿਹੜੀ ਅੱਗ ਉੱਥੇ ਵਰਨ ਲਾਤੀ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ, ਉਹ ਖਾਕ ਸਾਹਿਬ ਜੀ ਮੁਸਲਮਾਨਾਂ ਦੇ ਵੀ ਤੇ ਸਿੱਖਾਂ ਦੇ ਖਿਲਾਫ ਵੀ, ਉਹ ਜਿਹੜੀ ਆਏ RRS ਕਹਿ ਲੋ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਸੀਗੇ, ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹਦਾ ਮੁੰਡਾ ਜਿਹੜਾ ਸੀਗਾ ਉਹ ਭੜਕਾਉਣ ਲੱਗ ਪਿਆ ਲੋਕਾਂ ਨੂੰ, ਹਿੰਦੂਆਂ ਨੂੰ, ਕਿਉਂਕਿ ਹਿੰਦੂਆਂ ਦੀ ਮੈਜੋਰਟੀ ਆ ਤੇ ਉਹਦੇ ਕਾਰਨ ਜਿਹੜੀ ਆ ਕਾਫੀ ਨਫ਼ਰਤ ਆ ਜਿਹੜੀ ਫੈਲ ਗਈ ਸੀ। ਪਰ ਹੁਣ ਆਹ ਪਿਛਲੇ 2-3-4-5 ਸਾਲ ਤੋਂ ਜਿਹੜਾ ਆ ਭਾਰਤੀ ਲੋਕਾਂ ਦੀ ਸੋਚ ਆ ਜਿਹੜੀ ਉਹ ਇਧਰੋਂ ਜਿਹੜੀ ਆ ਉਹ ਬਦਲਦੀ ਨਜ਼ਰ ਆ ਰਹੀ ਆ ਗੱਲਾਂ ਬਾਤਾਂ ਤੋਂ ਜਾਂ
2: ਆਰਐਸਐਸ ਹੈਗਾ ਨਾ ਭਾਜੀ ਇਹਦੀ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਜਾਂ ਤੁਸੀਂ ਲਾ ਲਓ ਬੀਜੇਪੀ ਵੀ ਹੈਗੀ ਆ ਇਹ ਇਹਨਾਂ ਦਾ ਕੰਮ ਹੀ ਹੈ ਕਿ ਅਸੀਂ ਹਿੰਦੂ ਮੁਲਕ ਬਣਾਉਣਾ ਵਾ ਹਿੰਦੂ ਸਟੇਟ ਬਣਾਉਣੀ ਆ ਔਰ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕਿੱਦਾਂ ਬਣਾ ਸਕਦੇ ਹੋ ਤੁਹਾਡੇ ਹੁਣ ਤੁਸੀਂ ਇਹ ਦੇਖੋ ਕਿ ਬਹੁਤੇ ਹਿੰਦੂ ਜਿਹੜੇ ਆ ਹਿੰਦੂ ਧਰਮ ਨੂੰ ਮੰਨਣ ਵਾਲੇ ਆ ਉਹ ਇਹਨਾਂ ਦੇ ਅਗੇਂਸਟ ਤੁਰ ਪਏ ਆ ਬਹੁਤ ਲੋਕ ਬੋਲਣ ਲੱਗ ਪਏ ਆ ਉਹ ਗੱਲਾਂ ਪੁਰਾਣੀਆਂ ਨਹੀਂ ਰਹਿ ਗਈਆਂ ਲੋਕ ਥੋੜੇ ਜਿਹੇ ਜਿਹੜੇ ਨਾ ਉਹ ਸਿਆਣੇ ਹੋਣੇ ਚਾਲੂ ਹੋ ਗਏ ਆ ਕਿ ਇੱਕ ਮੁਲਕ ਬੱਜਾ ਹੋਇਆ ਸੋਹਣਾ ਮੁਲਕ ਆ ਹਰ ਤਰ੍ਹਾਂ ਦੇ ਇੱਥੇ ਲੋਕ ਰਹਿੰਦੇ ਆ ਉਹ ਆਪਣਾ ਆਪਣਾ ਕਲਚਰ ਆ ਤੁਸੀਂ ਉਹਨਾਂ ਨੂੰ ਕਿਸ ਹੁਣ ਸਾਡੇ ਧਰਮ ਚ ਵੜ ਕੇ ਇਹਨਾਂ ਨੇ ਕਿੰਨਾ ਕੁਛ ਨੁਕਸਾਨ ਕੀਤਾ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੁਛ ਕੁਛ ਇਹੋ ਜਿਹੀਆਂ ਬੁੱਕਾਂ ਵੀ ਮੈਂ ਦੇਖ ਰਿਹਾ ਸੁਣ ਰਿਹਾ ਕਿ ਜਿਹੜੀਆਂ ਬਿਲਕੁਲ ਸਾਡੇ ਗੁਰੂਆਂ ਦੇ ਅੰਗੇਜ਼ ਲਿਖੀਆਂ ਗਈਆਂ ਉਹ ਉੱਥੇ ਅਜਾਇਬ ਘਰ ਚ ਰੱਖੀਆਂ ਗਈਆਂ ਵਾ ਮਤਲਬ ਕੁਛ ਹੀ ਹੋ ਰਿਹਾ ਵਾ ਇਹ ਜਿਹੜੀ ਸਿਆਸਤ ਆ ਗੰਦੀ ਸਿਆਸਤ ਬਾਦਲਾਂ ਨੇ ਬਹੁਤ ਬੇੜਾ ਗਰਕ ਕੀਤਾ ਜੀ ਇਸ ਸਾਡੇ ਪੰਜਾਬ ਦਾ ਬਹੁਤ ਜ਼ਿਆਦਾ ਬਾਦਲਾਂ ਨੇ ਬਿਲਕੁਲ ਢਾਹ ਲਾ ਕੇ ਰੱਖ ਦਿੱਤੀ ਹੈ ਹੁਣ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਿੰਨੇ ਸਾਲ ਹੋ ਗਏ ਹੋਣ ਹੀ ਨਹੀਂ ਦੇ ਰਹੇ ਸੈਂਟਰ ਕੌਣ ਹੁੰਦਾ ਜੀ ਉਹਨਾਂ ਦੀ ਇਲੈਕਸ਼ਨ ਕਰਾਉਣ ਵਾਲਾ
1: ਉਹ ਤਾਂ ਜੀ ਇੱਕ ਇੰਡੀਪੈਂਡੈਂਟ ਉਹ ਇੱਕ ਇੰਸਟੀਟਿਊਸ਼ਨ ਆ
2: ਇੰਡੀਪੈਂਡੈਂਟ ਸੰਸਥਾ ਉਹਨੂੰ ਤੁਸੀਂ ਕਿਹੜੇ ਤਰੀਕੇ ਨਾਲ ਆਪਣੇ ਮਰਜ਼ੀ ਦੇ ਨਾਲ ਤੁਸੀਂ ਦੱਬ ਕੇ ਬੈਠੇ ਕਿ ਇਲੈਕਸ਼ਨਾਂ ਨਹੀਂ ਕਰਾਉਣੀਆਂ ਉਹੋ ਹੀ ਮੁੜ ਮੁੜ ਕੇ ਇਸੇ ਕਰਕੇ ਨਹੀਂ ਹੋ ਰਹੀਆਂ ਕਿ ਕੱਲ ਨੂੰ ਇਲੈਕਸ਼ਨਾਂ ਲੜਨੀਆਂ ਵਾ ਤੇ ਇਸ ਆਮ ਆਦਮੀ ਬੀਜੇਪੀ ਨੂੰ ਅਸੀਂ ਬੀਜੇਪੀ ਦੇ ਅਕਾਲੀ ਦਲ ਨੂੰ ਅਸੀਂ ਸਪੋਰਟ ਕਰਕੇ ਤੇ ਸਰਕਾਰ ਬਣਾਉਣੀ ਆ
1: ਖਾਕਸਾ ਜੀ ਦੇਖੋ ਇੱਥੇ ਇੱਕ ਹੋਰ ਮੇਰੇ ਦਿਮਾਗ ਦੇ ਵਿਚ ਜਿਹੜੀ ਗੱਲ ਆ ਰਹੀ ਆ ਏਦਾਂ ਆ ਕਿ ਦੇਖੋ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਨਾ ਉਹਨੇ ਸੋਨਾ ਜਿਹੜਾ ਸੀਗਾ ਉਹ ਹਰਿਮੰਦਰ ਸਾਹਿਬ ਦੇ ਉੱਤੇ ਕਿਉਂ ਬਣਾਇਆ ਮੈਨੂੰ ਇਹਦੇ ਪਿੱਛੇ ਇਹ ਲੱਗ ਰਿਹਾ ਕਿ ਦੇਖੋ ਜਿਹੜੇ ਇਹ ਬਾਦਸ਼ਾਹ ਹੁੰਦੇ ਆ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਲੋਕ ਕਹਿੰਦੇ ਉਹ ਐਵੇਂ ਸ਼ਰਾਬੀ ਸੀ ਇਹ ਸੀ ਫੀਮਚੀ ਸੀ ਉਹ ਨਹੀਂ ਫਰੀਮਚੀ ਨਹੀਂ ਸੀਗਾ ਬੁੱਢੇ ਬਾਰੇ ਉਹਨੂੰ ਜਾ ਕੇ ਦਰਦ ਜੋੜਾਂ ਚ ਉਦੋਂ ਫੀਮ ਆ ਜਿਹੜੀ ਦਵਾਈ ਇਹੀ ਹੁੰਦੀ ਸੀ
2: ਫੀਮ ਇਹ ਤੇ ਚਲੋ ਗੱਲਾਂ ਬਣਾਉਣ ਵਾਲੀਆਂ ਜਿਹੜਾ ਉਹਦਾ ਰਾਜ ਆ ਉਹੋ ਜਿਹਾ ਰਾਜ ਕੋਈ ਅੱਜ ਤੱਕ ਦੁਨੀਆਂ ਤੇ ਕੋਈ ਦੇਖ ਸਕਿਆ ਜੀ ਅੱਜ ਤੱਕ
1: ਹੋਇਆ ਨੀ ਬਿਲਕੁਲ ਹਾਂਜੀ ਹੁਣ ਖਾਕ ਸਾਹਿਬ ਜੀ ਦੇਖੋ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਉਹ ਬਾਦਸ਼ਾਹ ਜਿਹੜਾ ਸੀ ਉਹ ਇੰਨਾ ਸਿਆਣਾ ਸੀਗਾ ਉਹਨੂੰ ਇਹ
2: ਮੁੜ ਮੁੜ ਕੇ ਇਸੇ ਕਰਕੇ ਨਹੀਂ ਹੋ ਰਹੀਆਂ ਕਿ ਕੱਲ ਨੂੰ ਇਲੈਕਸ਼ਨਾਂ ਲੜਨੀਆਂ ਵਾ ਤੇ ਇਸ ਆਮ ਆਦਮੀ ਬੀਜੇਪੀ ਨੂੰ ਅਸੀਂ ਬੀਜੇਪੀ ਦੇ ਅਕਾਲੀ ਦਲ ਨੂੰ ਅਸੀਂ ਸਪੋਰਟ ਕਰਕੇ ਤੇ ਸਰਕਾਰ ਬਣਾਉਣੀ ਆ
1: ਖਾਕਸਾ ਜੀ ਦੇਖੋ ਇੱਥੇ ਇੱਕ ਹੋਰ ਮੇਰੇ ਦਿਮਾਗ ਦੇ ਵਿਚ ਜਿਹੜੀ ਗੱਲ ਆ ਰਹੀ ਆ ਏਦਾਂ ਆ ਕਿ ਦੇਖੋ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਨਾ ਉਹਨੇ ਸੋਨਾ ਜਿਹੜਾ ਸੀਗਾ ਉਹ ਹਰਿਮੰਦਰ ਸਾਹਿਬ ਦੇ ਉੱਤੇ ਕਿਉਂ ਬਣਾਇਆ ਮੈਨੂੰ ਇਹਦੇ ਪਿੱਛੇ ਇਹ ਲੱਗ ਰਿਹਾ ਕਿ ਦੇਖੋ ਜਿਹੜੇ ਇਹ ਬਾਦਸ਼ਾਹ ਹੁੰਦੇ ਆ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਲੋਕ ਕਹਿੰਦੇ ਉਹ ਐਵੇਂ ਸ਼ਰਾਬੀ ਸੀ ਇਹ ਸੀ ਫੀਮਚੀ ਸੀ ਉਹ ਨਹੀਂ ਫਰੀਮਚੀ ਨਹੀਂ ਸੀਗਾ ਬੁੱਢੇ ਬਾਰੇ ਉਹਨੂੰ ਜਾ ਕੇ ਦਰਦ ਜੋੜਾਂ ਚ ਉਦੋਂ ਫੀਮ ਆ ਜਿਹੜੀ ਦਵਾਈ ਇਹੀ ਹੁੰਦੀ ਸੀ
2: ਫੀਮ ਇਹ ਤੇ ਚਲੋ ਗੱਲਾਂ ਬਣਾਉਣ ਵਾਲੀਆਂ ਜਿਹੜਾ ਉਹਦਾ ਰਾਜ ਆ ਉਹੋ ਜਿਹਾ ਰਾਜ ਕੋਈ ਅੱਜ ਤੱਕ ਦੁਨੀਆਂ ਤੇ ਕੋਈ ਦੇਖ ਸਕਿਆ ਜੀ ਅੱਜ ਤੱਕ
1: ਹੋਇਆ ਨੀ ਬਿਲਕੁਲ ਹਾਂਜੀ ਹੁਣ ਖਾਕ ਸਾਹਿਬ ਜੀ ਦੇਖੋ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਉਹ ਬਾਦਸ਼ਾਹ ਜਿਹੜਾ ਸੀ ਉਹ ਇੰਨਾ ਸਿਆਣਾ ਸੀਗਾ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਮੈਂ ਸੋਨਾ ਸਾਰਾ ਆਪਣੇ ਘਰ ਰੱਖੂੰਗਾ

0: ਉਹ ਕਹਿੰਦੇ ਉਹ ਐਵੀਂ ਸ਼ਰਾਬੀ ਸੀ, ਇਹ ਸੀ ਫੀਮਚੀ ਸੀ, ਉਹ ਨਹੀਂ ਫਰੀਮਚੀ ਨਹੀਂ ਸੀਗਾ ਬੁੱਢੇ ਬਾਰੇ, ਉਹਨੂੰ ਜਾ ਕੇ ਦਰਦ ਜੋੜਾਂ ਚ ਉਦੋਂ ਫੀਮੀਆਂ ਜਿਹੜੀ ਦਵਾਈ ਇਹੀ ਹੁੰਦੀ ਸੀ।
1: ਨਹੀਂ ਫੀਮ ਇਹ ਤਾਂ ਚਲੋ ਗੱਲਾਂ ਬਣਾਉਣ ਵਾਲੀਆਂ, ਜਿਹੜਾ ਉਹਦਾ ਰਾਜ ਆ ਉਹ ਜਿਹਾ ਰਾਜ ਕੋਈ ਅੱਜ ਤੱਕ ਦੁਨੀਆ ਤੇ ਕੋਈ ਦੇਖ ਸਕਿਆ ਜੀ? ਅੱਜ ਤੱਕ
0: ਹੋਇਆ ਨੀ ਬਿਲਕੁਲ। ਹਾਂਜੀ ਹੁਣ ਖਾਕ ਸਾਹਿਬ ਜੀ ਦੇਖੋ, ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਉਹ ਬਾਦਸ਼ਾਹ ਜਿਹੜਾ ਸੀ ਉਹ ਇੰਨਾ ਸਿਆਣਾ ਸੀਗਾ, ਉਹਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਮੈਂ ਸੋਨਾ ਸਾਰਾ ਆਪਣੇ ਘਰ ਰੱਖੂੰਗਾ ਤੇ ਕੱਲ ਨੂੰ ਜਦੋਂ ਮੇਰਾ ਰਾਜ ਜਿਹੜਾ ਉਹ ਕਿਸੇ ਨੇ ਆ ਕੇ ਲੁੱਟਣਾ, ਉਹ ਇਸ ਗੱਲ ਦਾ ਵੀ ਪਤਾ ਸੀ ਵੀ ਇਹ ਸਦਾ ਨੀ ਰਹਿਣਾ ਰਾਜ। ਤੇ ਫੇਰ ਜਿਹੜੇ ਲੁਟੇਰੇ ਆਉਣਗੇ ਉਹ ਜਿੱਦਾਂ ਅੱਗੇ ਦਿੱਲੀ ਨੂੰ ਲੁੱਟ ਕੇ ਲਿਜਾਂਦੇ ਸੀਗੇ ਤੇ ਫੇਰ ਉਹ ਇਹਨੂੰ ਲੁੱਟਣਗੇ।
1: ਚਲੋ ਇਹ ਵੀ ਤੁਹਾਡੀ ਗੱਲ ਸਹੀ ਹੈ, ਸੋਚ ਹੋ ਸਕਦੀ ਤੁਹਾਡੀ ਗੱਲ ਸਹੀ ਵੀ ਹੋ ਸਕਦੀ ਹੈ ਉਹ, ਪਰ ਉਹਨਾਂ ਦੀ ਜਿਹੜੀ ਨਾ ਤਮੰਨਾ ਦੇਖੋ, ਉਹਨਾਂ ਨੇ ਕਿੰਨੀਆਂ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿੰਨੀਆਂ ਮਸਜਿਦਾਂ ਬਣਾਈਆਂ,
0: ਬਿਲਕੁਲ
1: ਕਿੰਨਾ ਕੁਛ ਬਣਿਆ, ਹਰ ਧਰਮ ਦਾ ਸਤਿਕਾਰ ਕੀਤਾ,
0: ਇੱਥੇ
1: ਆਪਣਾ ਸੋਨਾ ਚੜਾ ਕੇ ਤੇ ਸਾਰਾ ਕੁਛ ਕੀਤਾ। ਉਹਨਾਂ ਦੇ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਚ ਇਹੋ ਜਿਹੀ ਗਲਤ ਨਹੀਂ ਹੋਏਗੀ ਕਿ ਕੋਈ ਲੁੱਟਣ ਆਏਗਾ ਜਾਂ ਗੱਲ ਨੂੰ ਕੀ ਹੋਣਾ ਕੀ ਨਹੀਂ। ਇਹ ਵੀ ਗੱਲ ਤੁਹਾਡੀ ਵਾਲੀ ਗੱਲ ਵੀ ਹੋ ਸਕਦੀ, ਇਹ ਵੀ ਸਹੀ ਹੋ ਸਕਦੀ, ਸੋਚ ਬੰਦੇ ਦੀ ਪਤਾ ਨਹੀਂ ਕਿੱਧਰ ਦੀ ਹੁੰਦੀ ਕਿੱਧਰ ਨੂੰ ਚਲੇ
0: ਜਾਂਦੀ। ਹਾਂਜੀ ਉਹ ਮੈਂ ਇਹੀ ਕਹਿ ਰਿਹਾ ਕਿ ਉਹਨਾਂ ਨੇ ਸੋਨਾ ਉੱਥੇ ਮਰਦ ਉੱਤੇ ਮਰਵਾਤਾ ਵੀ ਜਦੋਂ ਜੇ ਕੋਈ ਆਊਗਾ ਫਿਰ ਜਦੋਂ ਹੁਣ ਤੁਸੀਂ ਨਾ ਜਿਹੜਾ ਇੱਕ ਸਾਰੇ ਦੇਸ਼ ਦੀ ਸਾਂਝੀ ਚੀਜ਼ ਹੁੰਦੀ ਹੈ ਨਾ, ਜਦੋਂ ਉਹਨੂੰ ਆ ਕੇ ਕੋਈ ਢਾਊਗਾ ਜਾਂ ਲੁੱਟੂਗਾ ਫਿਰ ਸਾਰਾ ਦੇਸ਼ ਉਹਦੇ ਖਿਲਾਫ਼ ਲੜੂਗਾ ਨਾ ਕਿ ਇਕੱਲਾ ਬਾਦਸ਼ਾਹ। ਮੇਰੀ ਗੱਲ ਸਮਝਿਆ ਨਾ ਮੈਂ ਕੀ ਕਹਿ?
1: ਬਿਲਕੁਲ ਇਹ ਵੀ ਤੁਹਾਡੀ ਗੱਲ ਸਹੀ ਹੈ, ਪਰ ਇਹ
0: ਹਾਂਜੀ
1: ਇੱਥੇ ਤੇ ਇੰਡੀਆ ਦੇ ਵਿੱਚ ਤੇ ਧਰਮਾਂ ਦੇ ਨਾਂ ਦੇ ਉੱਪਰ ਤੇ ਪਵਾੜੇ ਪਾਏ ਦੇ ਚੀਮਾ ਸਾਹਿਬ ਇਹ ਗੱਲਾਂ ਨਾ ਹੋਣ, ਕੋਈ ਬੰਦੇ ਵਾਲੀ ਗੱਲ ਹੋਵੇ। RSS ਅੱਗੇ ਜਿਹੜੇ ਅਦਾਰੇ ਆ, ਮੈਨੂੰ ਲੱਗਦਾ ਇੱਥੇ ਅਮਰੀਕਾ ਚ ਤਾਂ ਉਹਨਾਂ ਨੇ ਇਹਨਾਂ ਅਮਰੀਕਾ ਨੇ ਸਾਰੇ ਬੈਨ ਕਰ ਦਿੱਤੇ ਆ ਉਹ ਕਿ ਇੱਥੇ RSS ਨੇ ਤੇ ਕੋਈ ਹੈ ਨੀ ਤੇ ਕੋਈ ਉਹ ਨੀ। ਇਹ ਜੇ ਬੰਦੇ ਦੇ ਪੁੱਤ ਬਣ ਜਾਣ ਕਿ ਤੁਸੀਂ ਅਸੀਂ ਇਹ ਕੰਮ ਨਹੀਂ ਕਰਨਾ, ਰਲ ਮਿਲ ਕੇ ਰਹੋ ਦੇਖੋ ਤੁਸੀਂ ਡਿਬੇਟਾਂ ਹੁੰਦੀਆਂ ਟੀਵੀ ਦੇ ਉੱਪਰ ਮੁਸਲਮਾਨ ਹਿੰਦੂ ਉਹ ਬਸ ਇਹਦੇ ਤੋਂ ਗਾਂਹ ਗੋ ਨਿਕਲਦੀਆਂ ਨੀ, ਕਿਉਂਕਿ ਕਿਰਾਇਆ ਹੀ ਉਹਨਾਂ ਕੋਲ ਜਾਂਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨੁਕਸਾਨਦੇਹ ਆ ਇੰਡੀਆ ਨੂੰ। ਕਿਉਂ
0: ਲੋਕ
1: ਸਾਡੇ ਬੰਦੇ ਕਿਉਂ ਖਾਲਿਸਤਾਨ ਮੰਗਦੇ ਆ ਜੀ? ਜੇ ਉਹਨਾਂ ਦੇ ਰਾਈਟਸ, ਉਹਨਾਂ ਦੇ ਹਰ ਚੀਜ਼ ਉਹਨਾਂ ਨੂੰ ਦਿੱਤੀ ਜਾਵੇ ਜੋ ਉਹ ਮੰਗਦੇ ਆ, ਜੋ ਉਹਨਾਂ ਦੇ ਰਾਈਟਸ ਹੈਗੇ ਆ, ਜੋ ਦੇ ਦਿਓ ਤੁਸੀਂ, ਉਹ ਕਿਉਂ ਖਾਲਿਸਤਾਨ? ਉਹਨਾਂ ਨੂੰ ਕੀ ਲੋੜ ਆ?
0: ਮਤਲਬ
1: ਚੀਜ਼ਾਂ ਸਰਕਾਰ ਜਾਣ ਕੇ ਕਰਦੀ ਆ ਕਿ ਇਸੇ ਤਰ੍ਹਾਂ ਵੋਟ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਪਤਾ ਕਿ ਮੁਸਲਮਾਨ ਵੋਟ ਸਾਨੂੰ 1% ਤੱਕ ਮਹੀ ਪੈਂਦੀ ਹੋਏਗੀ, ਜਿਹੜੇ ਬਹੁਤੇ ਹੀ ਕਲੋਜ਼ ਹੋਣਗੇ ਆ BJP ਦੇ, ਨਹੀਂ ਤੇ ਸਾਰੀ ਵੋਟ ਉਹਨਾਂ ਦੇ ਅੰਗੇ ਜਾਂਦੀ ਆ।
0: ਬਿਲਕੁਲ
1: ਇਹ ਤਰੀਕੇ ਦੇ ਨਾਲ ਹਿੰਦੂ ਵੋਟ ਜਿਹੜੀ ਆ ਉਹ ਨਾ ਕਿਤੇ ਨਿਕਲੇ, ਉਹ ਸਾਡੇ ਕਾਬੂ ਚ ਰਵੇ, ਉਹਨਾਂ ਨੂੰ ਖੁਸ਼ ਰੱਖੀਏ। ਪਰ ਲੋਕ ਅੱਜ ਦੇ ਜਮਾਨੇ ਦੇ ਵਿੱਚ ਚੀਮਾ ਸਾਹਿਬ ਬਹੁਤ ਸਿਆਣੇ ਹੋ ਗਏ ਆ, ਉਹ ਇਹ ਵੀ ਕਹਿਣਾ ਚਾਲੂ ਕਰਤਾ ਵੀ ਇਹ ਏਡਾ ਮੰਦਰ ਦੇ ਵਿੱਚ ਢਾਹ ਕੇ ਮੰਦਰ ਬਣਾਇਆ, ਅਰਬਾਂ ਰੁਪਈਆ ਉੱਥੇ ਲਾਤਾ, ਤੇ ਇਹਦੇ ਤੋਂ ਤੁਸੀਂ ਹਸਪਤਾਲ ਬਣਾ ਲਓ, ਕੋਈ ਵਧੀਆ ਬਣਾ ਲਓ, ਕੋਈ ਲਾਇਬ੍ਰੇਰੀਆਂ ਬਣਾਓ, ਕੋਈ ਬੱਚਿਆਂ ਨੂੰ ਕੋਈ ਵਧੀਆ ਪੜ੍ਹਾਈ ਮਿਲੇ। ਪਰ ਇਹ ਕਿ ਇਹਨਾਂ ਦੀ ਸਰਕਾਰਾਂ ਦੀ ਅਨਪੜ੍ਹ ਸਰਕਾਰਾਂ ਬਣਾਈਆਂ ਨਾ ਉੱਪਰ।
0: ਬਿਲਕੁਲ ਬਿਲਕੁਲ ਖੱਕ ਸਾਹਿਬ ਜੀ, ਜਿਹੜਾ ਮਸਲਾ ਹੈ
1: ਜੀ,
0: ਮਸਲਾ ਜਿਹੜਾ ਹੈ ਖੱਕ ਸਾਹਿਬ ਜੀ, ਉਹ ਜਿਹੜਾ ਆਪਾਂ ਅਕਾਲੀ ਦੀ ਪਾਰਟੀ ਤੁਸੀਂ ਗੱਲ ਕਰਦੇ ਆ, ਉਹਦੇ ਵਿੱਚ ਖੱਕ ਸਾਹਿਬ ਜੀ ਸਾਰਾ ਕੁਛ ਪੈਸੇ ਦੇ ਪਿੱਛੇ ਪਏ ਹੋਏ ਆ ਉਹ, ਕਿਉਂਕਿ ਉੱਥੇ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਪੈਸਾ ਚੜਾਵਾ ਚੜਦਾ ਖੱਕ ਸਾਹਿਬ ਜੀ, ਜੇ ਮੇਰਾ ਬਸ ਚੱਲੇ ਨਾ ਮੈਂ ਪਤਾ ਕੀ ਕਰੂੰਗਾ? ਆ ਜਿੰਨੇ ਆਹ ਆ ਗਿਆ ਉਹ ਕੀ ਆ ਜਿਹੜਾ ਬਿਆਸਾ ਵਾਲਾ ਤੇ ਆ ਗਿਆ ਉਹ ਆ ਗਿਆ, ਇਹਨਾਂ ਨੂੰ ਬੰਦ ਕਰਾ ਕੇ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਕੱਲੀ ਦੇ ਅੰਡਰ ਸਾਰੇ ਜਿੰਨੇ ਪੰਜਾਬ ਦੇ ਗੁਰਦੁਆਰੇ ਆ
1: ਉਹਨਾਂ ਦੇ ਕਮੇਟੀ ਚੇਂਜ ਕੀਤੀ ਜਾਵੇ ਜੀ, ਉੱਥੇ ਕੋਈ ਚੱਜ ਦੇ ਬੰਦੇ ਬਿਠਾਏ ਜਾਣ ਜਿਹੜੇ ਇਹਨੂੰ ਚਲਾ ਸਕਣ ਵਧੀਆ। ਹੁਣ ਤੇ ਜਿੰਨੀਆਂ ਜ਼ਮੀਨਾਂ ਹੈਗੀਆਂ ਪਤਾ ਨੀ ਕਿੰਨੇ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਜਿਹੜੀਆਂ ਉਹ ਜਿਹੜੇ ਜਥੇਦਾਰ ਨੇ ਉਹਨਾਂ ਦੇ ਜਿਹੜੇ
0: ਬਿਲਕੁਲ
1: ਉਹਨਾਂ ਦੇ ਹੱਥ ਦਿੱਤੀਆਂ ਹੋਈਆਂ, ਉਹ ਜਿਹਨੂੰ ਮਰਜ਼ੀ ਦੇਣ 1-1 ਰੁਪਈਏ ਦੇ ਪਰ ਕਿੱਲੇ ਦੇ ਉੱਪਰ ਦਿੱਤੀਆਂ, ਇਦਾਂ ਸੁਣਿਆ ਸੀ। ਪਰ ਇਹ ਹੈ ਕਿ ਉਹਨਾਂ ਨੂੰ ਰੋਕੇ ਕੌਣ, ਉਹਨਾਂ ਨੂੰ ਕੱਢੇ ਕੌਣ ਉੱਥੋਂ, ਉਹਨੂੰ ਕੱਢਣ ਚ ਵੋਟਾਂ ਪੈਣਗੀਆਂ ਤੇ ਤਾਂ ਹੀ ਲੋਕ ਚੇਂਜ ਕਰਨਗੇ ਨਾ ਵੋਟਾਂ।
0: ਬਿਲਕੁਲ ਉਹਦੇ ਵਿੱਚ ਖਾਕ ਸਾਹਿਬ ਜੀ ਇਹ ਚਾਹੀਦਾ ਕਿ ਜਿੰਨਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਿੰਨੇ ਗੁਰਦੁਆਰੇ ਆ ਇਹਨਾਂ ਦੇ ਉੱਤੇ ਇੱਕ ਵੱਡੀ ਸੰਸਥਾ ਦਾ ਕੰਟਰੋਲ ਹੋਵੇ, ਉਹ ਜਿਹੜਾ ਸਮਾਇਆ
1: ਜਿੰਨੇ ਵੀ ਗੁਰਦੁਆਰੇ ਨਾ
0: ਹਾਂਜੀ
1: ਇੰਡੀਆ ਦੇ ਵਿੱਚ ਖਾਸ ਕਰ
0: ਹਾਂਜੀ
1: ਉੱਪਰ ਸ਼੍ਰੋਮਣੀ ਕਮੇਟੀ ਜਿੰਨੇ ਵੀ ਪ੍ਰਾਈਵੇਟ ਗੁਰਦੁਆਰੇ ਆ ਜਾਂ ਕੁਛ ਵੀ ਆ ਸਾਰਾ ਕੁਛ ਹੀ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਣੇ ਚਾਹੀਦੇ ਆ,
0: ਬਿਲਕੁਲ
1: ਜਿੰਨੇ ਸਾਡੇ ਡੇਰੇ ਆ।

0: ਇੰਡੀਆ ਦੇ ਵਿਚ ਜਿੰਨੇ ਡੇਰਿਆਂ ਨੇ ਲੋਕ ਨਾਲ ਜੋੜ ਲਏ ਆ, ਹੈ ਕੁਛ ਵੀ ਨੀ ਉੱਥੇ। ਮੈਨੂੰ ਦੱਸੋ ਕਿ ਆਪਾਂ ਗੱਲ ਕਰੀਏ ਕਿ ਇਹ ਜਿਹੜੇ ਆ ਕੇ ਡੇਰਾ ਬਣਾ ਕੇ ਬਹਿ ਜਾਂਦੇ ਆ, ਇਹਨਾਂ ਦਾ ਕੀ ਦੇਣਾ ਜੀ ਕਿਸੇ ਨੂੰ?
1: ਕੁਛ ਵੀ ਨਹੀਂ,
0: ਲੋਕਾਂ ਨੂੰ ਮਗਰ ਲਾ ਲਿਆ, ਲੋਕਾਂ ਨੂੰ ਬਸ ਲੋਕ ਮਗਰ ਲੱਗ ਗਏ ਤੇ ਬੱਲੇ ਬੱਲੇ ਉਹਨਾਂ ਨੂੰ, ਹੁਣ ਉਹਨਾਂ ਨੇ ਪਾਵਰ ਹੀ ਇੰਨੀ ਕੁ ਬਣਾ ਲਈ ਹੈ ਕਿ ਉਹਨਾਂ ਨੂੰ ਕੁਛ ਛੇੜ ਹੀ ਨਹੀਂ ਸਕਦਾ।
1: ਕੋਈ ਛੇੜ ਹੀ ਨਹੀਂ ਸਕਦਾ, ਬਿਲਕੁਲ। ਪੈਸਾ ਨਾ, ਪੈਸੇ ਦੇ ਨਾਲ ਸਾਰਾ ਕੁਝ ਚੱਲਦਾ। ਹੁਣ ਇਹੀ ਗੱਲ ਹੈ ਜੇਕਰ ਸਾਹਿਬ ਜੀ, ਜਿਹੜਾ ਆਪਣੇ ਸਿੱਖ ਧਰਮ ਦਾ ਚੜਾਵਾ ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿਚ ਚੜਦਾ, ਜੇ ਉਹਨੂੰ ਭਾਰਤ ਦੀ ਕੱਲੇ ਸਿੱਖਾਂ ਦੀ ਨਹੀਂ, ਸਾਰੇ ਭਾਰਤ ਦੀ ਐਜੂਕੇਸ਼ਨ ਆ ਜਿਹੜੀ, ਉਹਨੂੰ ਬਦਲ ਕੇ ਉਹ ਸਾਰੇ ਭਾਰਤ ਨੂੰ ਸਿੱਧੇ ਪਾਸੇ ਨੂੰ ਤੋਰ ਸਕਦਾ।
0: ਆਹੋ, ਪਰ ਅਸੀਂ ਹੁਣ ਕੋਈ ਠੇਕਾ ਥੋੜੋ ਲਿਆ ਸਿੱਖਾਂ ਨੇ ਕਿ ਸਾਰੇ ਇੰਡੀਆ ਨੂੰ ਤੋੜਦੇ, ਫਿਰ ਉਹ ਆਪਣੇ ਪਹਿਲਾਂ ਤੇ ਪੰਜਾਬ ਨੂੰ ਠੀਕ ਕਰੋ। ਜਿਹੜੇ
1: ਹਾਂਜੀ ਬਿਲਕੁਲ ਉਹੀ ਮੈਂ ਕਹਿ ਰਿਹਾ ਨਾ,
0: ਜਿਹੜੇ ਗਰੀਬ ਬੱਚੇ ਹੈਗੇ ਆ, ਪਹਿਲੀ ਗੱਲ ਤੇ ਗ੍ਰੰਥੀ ਸਿੰਘ ਜਿਹੜੇ ਹੈਗੇ ਵਿਚਾਰੇ, ਉਹਨਾਂ ਦੀ ਤਨਖਾਹ ਉਹਨਾਂ ਨੂੰ ਦੇਣ ਲੱਗਿਆ ਇਹਨਾਂ ਦੀ ਮੌਤ ਪੈਂਦੀ ਹੈ,
1: ਮੌਤ ਪੈਂਦੀ ਹੈ, ਬਿਲਕੁਲ ਕੋਈ ਸ਼ੱਕ ਨਹੀਂ ਹੈ।
0: ਉਹਨਾਂ ਨੂੰ ਤਨਖਾਹਾਂ ਦੇਣ ਲੱਗਿਆ ਤੇ ਉਹਨਾਂ ਦਾ ਬੁਰਾ ਹਾਲ ਕਰਤਾ। ਜਿਹੜੇ ਰਾਗੀ ਸਿੰਘ ਆ, ਉਹਨਾਂ ਕੋਲੋਂ ਜੇ ਉਹ ਛੁੱਟੀ ਲੈ ਕੇ ਬਾਹਰਲੇ ਮੁਲਕਾਂ ਚ ਜਾਂਦੇ ਆ, ਤੇ ਉਹਨਾਂ ਦੇ ਕੋਲੋਂ ਉਹ ਚੀਮਾ ਸਾਹਿਬ, ਤੁਹਾਨੂੰ ਪਤਾ ਕਿ ਨਹੀਂ ਪਤਾ, ਉਹਨਾਂ ਦੇ ਕੋਲੋਂ ਪਰਸੈਂਟ ਲੈ ਜਾਂਦੇ ਆ।
1: ਪਰਸੈਂਟ ਲੈਂਦੇ, ਬਿਲਕੁਲ ਪਰਸੈਂਟੇਜ ਲੈਂਦੇ ਆ ਉਹਨਾਂ ਤੋਂ, ਜਿੰਨਾ ਉਹ ਕਮਾ ਕੇ ਲਿਜਾਂਦੇ ਆ, ਉਹਨਾਂ ਨੂੰ ਕਹਿੰਦੇ ਇਹਦੇ ਚੋਂ ਇੰਨਾ ਰੱਖ ਦੇ,
0: ਇੰਨਾ ਜਮਾ ਕਰਾਉਣਾ ਤੂੰ ਆ ਕੇ।
1: ਹਾਂਜੀ ਬਿਲਕੁਲ,
0: ਸੂਹੀਏ ਵੀ ਲਾ ਰੱਖਦੇ ਕਿ ਗੁਰਦੁਆਰਿਓ ਕਿੰਨੇ ਪੈਸੇ ਮਿਲਦੇ, ਯਾਦੀ ਤਾਂ ਨਾ ਹੋਈ ਉਹਨਾਂ ਦੀ ਫਿਰ।
1: ਹਾਂ, ਉਹ ਗੁਰਦੁਆਰਿਆਂ ਤੋਂ ਲੈ ਲੈਂਦੇ ਆ ਸਾਰਾ ਉਹ ਭੇਟ, ਭਾਈ ਤੁਸੀਂ ਇਹਨੂੰ ਕਿੰਨੇ ਦਿੱਤੇ ਆ, ਉਹ ਡਾਇਰੈਕਟਲੀ ਉਹਨਾਂ ਦੇ ਨਾਲ, ਉਹਨਾਂ ਦੇ ਵੀ ਕਨੈਕਸ਼ਨ ਹੁੰਦੇ ਆ ਨਾ ਇਹਨਾਂ ਸਾਰਿਆਂ ਦੇ, ਜਿੰਨੇ ਵੀ ਗੁਰਦੁਆਰੇ ਆ, ਚਾਹੇ ਅਮਰੀਕਾ ਚ ਆ, ਚਾਹੇ ਜਰਮਨ ਚ ਆ, ਕਿਤੇ ਵੀ ਆ, ਇਹਨਾਂ ਦੇ ਜਿਹੜੇ ਆ ਉਹ ਤੁਣਕਾ ਮਾਰਨ ਵਾਲੇ ਉੱਥੇ ਬੈਠੇ ਆ ਪਿੱਛੇ।
0: ਬਿਲਕੁਲ ਬਿਲਕੁਲ, ਸਾਰਾ ਜਾਲ ਵਿਛਾਇਆ ਹੁੰਦਾ ਇਹਨਾਂ ਨੇ।
1: ਹਾਂ, ਜਾਲ ਵਿਛਾਇਆ ਹੋਇਆ, ਉਹ ਜਿਹੜਾ ਤੁਣਕਾ ਉੱਥੋਂ ਮਾਰਦੇ ਆ ਵੀ ਲਿਆ ਵੀ ਭਾਈ ਉੱਥੋਂ ਤੂੰ ਇੰਨੇ ਲਿਆ ਤੇ ਲਿਆ ਔਰ ਸਾਨੂੰ ਇੰਨੇ ਦੇ ਦਿਓ। ਖਾਕਸਾ ਜੀ, ਤੁਹਾਨੂੰ ਪਤਾ ਨੀ ਇਹ ਇੱਧਰ ਵੀ ਕਦੇ ਹੋਈ ਗੱਲ?
0: ਹੋਰ ਵੀ ਗੱਲ ਹੋ ਰਹੀ ਆ ਕਿ ਜਿਹੜੇ ਰਾਗੀ ਬਹੁਤ ਵਧੀਆ ਰਾਗੀ ਸੀ, ਉਹ ਆਪਣੇ ਉਹਨਾਂ ਦੇ ਬੱਚੇ ਕਹਿੰਦੇ ਅਸੀਂ ਨੀ ਰਾਗੀ ਬਣਨਾ, ਅਸੀਂ ਤਾਂ ਹੁਣ ਸਿੰਗਿੰਗ ਆਵਾਜ਼ ਹੈਗੀ ਸਾਡੀ, ਸਿੰਗਿੰਗ ਜਾਵਾਂਗੇ। ਜਿੱਦਾਂ ਦਲੇਰ ਮਹਿੰਦੀ ਪਹਿਲਾਂ ਇਹੀ ਕੰਮ ਕਰਦਾ ਹੁੰਦਾ ਸੀ, ਕੀਰਤਨ ਕਰਦਾ ਸੀ, ਤੇ ਕਹਿੰਦਾ ਉੱਥੇ ਕੋਈ 300 ਦੇ ਦੇਣਾ, ਕਹਿੰਦੇ 200 ਦੇ ਦੇਣਾ, ਤੇ ਕਹਿਣਾ ਬੜੇ ਆ ਤੈਨੂੰ ਇਹਨੇ ਥੋੜੇ ਆ, ਤੇ ਜਿਉਂ ਛੱਡ ਕੇ ਤੇ ਆਪਣਾ ਉਧਰਲੇ ਬੰਨੇ ਤੁਰਿਆ ਤੇ ਉਹ ਮਿਲੀਅਨੇਅਰ ਬੰਦਾ ਬਣ ਗਿਆ। ਮਤਲਬ ਇਹ ਚੀਜ਼ਾਂ ਨੂੰ ਵੀ ਸਾਡੇ ਕੌਮ ਨੂੰ ਧਿਆਨ ਦੇਣਾ ਚਾਹੀਦਾ। ਸਾਡੇ ਸ਼੍ਰੋਮਣੀ ਕਮੇਟੀ ਕੱਲੀ ਚੀਮਾ ਸਾਹਿਬ ਬਹੁਤ ਕੁਛ ਕਰ ਸਕਦੀ ਆ, ਹਾਸਪਿਟਲ ਇੰਨੇ ਕੁ ਬਣ ਸਕਦੇ ਆ, ਕਾਲਜ ਸਕੂਲ ਬਣਾਏ ਆ ਉਹ ਵੀ ਇੱਦਾਂ ਦੇ ਚੱਲਣ ਡਏ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੂਲ ਆ। ਕੋਈ ਬੰਨੇ ਕੋਈ ਚੱਜ ਦੀ ਗੱਲ ਨਹੀਂ ਹੈ, ਪੈਸਾ ਇੰਨਾ ਚੜਾਵਾ ਹੈਗਾ ਉਹ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਆ ਰਿਹਾ ਤੇ ਕਿੱਥੋਂ ਜਾ ਰਿਹਾ। ਜਿਹੜੇ ਉੱਥੇ ਕੜਾਹ ਪ੍ਰਸ਼ਾਦ ਵਾਲੇ ਬੈਠੇ ਉਹ ਵੀ ਪਿਛਲੀ ਵਾਰੀ ਵੀ ਸੁਣਿਆ ਸੀ ਕਿ ਉਹਨਾਂ ਨੂੰ ਵੀ ਫੜਿਆ ਗਿਆ ਕਿ ਉਹ ਪਰਚੀਆਂ ਜਿਹੜੀਆਂ ਹੁੰਦੀਆਂ ਉਹਨਾਂ ਚ ਘਪਲੇ ਕਰਦੇ ਸੀ। ਕਿ ਇੱਥੇ ਹਰਿਮੰਦਰ ਸਾਹਿਬ ਚ ਜਾ ਕੇ ਜਿਹੜਾ ਆਮ ਸਿੱਖ ਜਾਂਦਾ ਜਾਂ ਆਮ ਯਾਤਰੀ ਜਾਂਦਾ ਉਹ ਤੇ ਸਿਰ ਨੀਵਾਂ ਕਰਕੇ ਉਹਦਾ ਤੇ ਉੱਥੇ ਹੁੰਦਾ ਕਿ ਵੀ ਬਸ ਮੈਂ ਹੁਣ ਰੱਬ ਦੇ ਘਰ ਪਹੁੰਚ ਗਿਆ ਨਾ।
1: ਬਿਲਕੁਲ
0: ਵਿੱਚ ਤੇ ਇਹੀ ਹੁੰਦਾ, ਸਰਧਾ ਹੁੰਦੀ ਆ ਕਿ ਵੀ ਲੈ ਵੀ ਸ਼ੁਕਰ ਪਰਮਾਤਮਾ ਦਾ ਵੀ ਮੈਨੂੰ ਵੀ ਇੱਥੇ ਪਹੁੰਚਾਇਆ। ਇਹਨਾਂ ਨੂੰ ਡਰ ਹੀ ਕੋਈ ਨੀ ਗਾ?
1: ਨਹੀਂ, ਇਹਨਾਂ ਨੂੰ ਕੋਈ ਡਰ ਨੀ ਖਾਕ ਸਾਹਿਬ ਜੀ, ਇਹ ਤਾਂ ਉਹਨੂੰ ਕੁਛ ਨੀ ਸਮਝਦੇ ਖਾਕ ਸਾਹਿਬ ਜੀ। ਇਹ ਜਿਹੜੇ ਨੁਕਸਾਨ ਜਿੱਦਾਂ ਉਹ ਆਪਣੇ ਅੰਗ ਪਾੜ ਦਿੱਤੇ ਇਹ ਸਾਰਾ ਕੁਛ ਹੈ, ਇਹ ਵਿਚਲਿਆਂ ਤੋਂ ਕਰਵਾਇਆ ਜਾਂਦਾ ਇਹ, ਕਿਉਂਕਿ ਇਹਨਾਂ ਨੂੰ ਕੋਈ ਡਰ ਨੀ ਹੈ। ਇਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਆ ਉਹ ਬੀੜ ਨੀ ਹੈਗੀ ਇਹਨਾਂ ਵਾਸਤੇ। ਜਿੱਦਾਂ ਦੇ ਆਪਾਂ ਕਾਪੀ ਲੈ ਲਏ ਇਹਨਾਂ ਲੋਕਾਂ ਵਾਸਤੇ, ਉਹ ਇੱਕ ਜਿੱਦਾਂ ਆਪਾਂ ਕਾਪੀ ਦਾ ਵਰਕਾ ਪੜ ਲਈਏ ਉਹੀ ਚੀਜ਼ ਹੈ ਇਹਨਾਂ ਵਾਸਤੇ। ਇਹਨਾਂ ਨੂੰ ਕੋਈ ਪ੍ਰਵਾਹ ਨੀ, ਕੋਈ
0: ਇਹਨੇ ਗੁਰੂ ਗ੍ਰੰਥ ਸਾਹਿਬ ਜਿਹੜੇ ਬਾਹਰ ਚੋਰੀ ਜਿਹਨੂੰ ਅੱਜ ਤੱਕ ਇਹੀ ਕਹਿੰਦੇ ਕਿ ਚੋਰੀ ਹੋਏ ਆ, ਕਿੱਥੇ ਗਏ ਕਿੱਥੇ ਨਹੀਂ, ਯਾਰ ਜਿਹੜੇ ਇਹ ਗੁਰੂ ਗ੍ਰੰਥ ਸਾਹਿਬ ਗੁਪਤ ਕਰ ਸਕਦੇ ਆ, ਫਿਰ ਇੱਥੇ ਕੀ ਰਹਿ ਗਿਆ? ਮਗਰ
1: ਬਿਲਕੁਲ ਉਹੀ ਤਾਂ ਗੱਲ ਹੈ, ਇਹਨਾਂ ਨੂੰ ਕੋਈ ਇੱਜ਼ਤ ਨਹੀਂ ਉਹਦੀ ਗੁਰੂ ਗ੍ਰੰਥ ਸਾਹਿਬ ਦੀ, ਨਾ ਇਹਨਾਂ ਨੂੰ ਕੋਈ ਉਹਦੀ ਕਦਰ ਆ, ਨਾ ਇਹਨਾਂ ਨੂੰ ਖਾਕ ਸਾਹਿਬ ਜੀ ਜਿਹੜੀ ਵੱਡੀ ਗੱਲ ਆ ਉਹ, ਜੇ ਇਹਨਾਂ ਨੂੰ ਉਹ ਪੜ੍ਹਨਾ ਆਉਂਦਾ ਹੋਵੇ ਨਾ, ਉਹਨੂੰ ਸਮਝਣਾ ਆਉਂਦਾ ਹੋਵੇ ਇਹਦੇ ਵਿੱਚ ਲਿਖਿਆ ਕੀ ਆ, ਇਹਦੇ ਵਿੱਚ ਲਿਖਿਆ ਕੀ ਆ, ਤੇ ਫੇਰ ਉਹ ਲੋਕ ਆ ਜਿਹੜੇ ਇਹਨੂੰ ਸਮਝਣਗੇ। ਜਿੰਨਾ ਚਿਰ ਉਹ ਬਸ ਜੋ ਕੁਛ ਕਿਸੇ ਨੇ ਕਹਿਤਾ ਵੀ ਆ ਜੀ ਉੱਥੇ ਰੱਬ ਬੈਠਾ ਉੱਤੇ ਤੇ ਆਹ ਕਰਤਾ, ਉਹਨਾਂ ਚਿਰ ਇਹਨੂੰ ਕਿਸੇ ਨੂੰ ਸਮਝ ਨਹੀਂ ਲੱਗਣੀ। ਤੇ ਆਪਣੇ ਕਈ ਸੰਸਥਾਵਾਂ ਇੰਡੀਆ ਦੇ ਵਿੱਚ, ਉਹ ਤਰਕਸ਼ੀਲ ਸੰਸਥਾ ਆ, ਦੂਜੇ ਹੈਗੇ ਆ ਕਾਮਰੇਡ, ਉਹ ਕਹਿੰਦੇ ਅਸੀਂ ਨੀ ਮੰਨਦੇ, ਪਰ ਉਹਨਾਂ ਨੂੰ ਵੀ ਗੱਖ ਸਾਹਿਬ ਜੀ ਜਿਹੜਾ ਆ ਉਹਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਹਨੂੰ ਸਮਝਣ ਦੀ ਲੋੜ ਆ। ਜੇ ਉਹ ਸਮਝਣਗੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਤੇ ਉਹਨਾਂ ਨੂੰ ਦੁਨੀਆਂ ਦੀ ਸਾਰੀ ਜਿੰਨੀ ਵੀ ਸਾਇੰਸ ਆ ਸਾਰੀ ਦਾ ਗਿਆਨ ਉਹਦੇ ਵਿੱਚ ਹੈਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪੀੜ ਦੇ ਵਿੱਚ, ਤੇ ਸਾਰੀ ਦੁਨੀਆਂ ਦਾ ਗਿਆਨ ਹੈ। ਔਰ ਅੱਜ ਤਿਕਰ ਦੇਖੋ ਗੱਖ ਸਾਹਿਬ ਜੀ, ਜਿਹੜਾ ਮੈਂ ਦੇਖੋ ਤੁਹਾਨੂੰ ਸਾਇੰਸ ਜਿਹੜੀ ਆ, ਸਾਇੰਸ ਹੁੰਦੀ ਆ ਉਹਦੇ ਕਈ ਸਾਡੇ ਨਾਲ ਆਪਣੇ ਨਾਲ ਜੁੜਦੇ ਵੀ ਰਹਿੰਦੇ ਆ, ਕਈ ਸਰੋਤੇ ਸਾਡੇ ਨਾਲ ਜੁੜ ਜਾਂਦੇ, ਉਹ ਸਾਇੰਸ ਹੀ ਕਰੀ ਜਾਂਦੇ ਆ ਬਸ, ਉਹ ਪਤਾ ਨੀ ਜਿੱਦਾਂ ਸਾਇੰਸ ਕਿਤੇ ਲੱਸੀ ਹੁੰਦੀ ਆ, ਉਹ ਯਾਰ ਸਾਇੰਸ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਾਇੰਸ ਲਿਖੀ ਹੋਈ ਆ ਉਹ ਅੱਜ ਤੀਕਰ ਵੀ ਦੁਨੀਆਂ ਦੇ ਸਾਇੰਸਦਾਨਾਂ ਨੂੰ ਨਹੀਂ ਪਤਾ ਜਿਹੜੀ ਉਹਦੇ ਵਿੱਚ ਸਾਇੰਸ ਆ। ਹੁਣ ਤੁਹਾਨੂੰ ਇਹਦੀ ਇੱਕ ਉਦਾਹਰਣ ਦਿੰਦਾ ਕਾਕ ਸਾਹਿਬ ਜੀ, ਇੱਕ ਮੁਲਕ ਹੈਗਾ ਬੈਲਜੀਅਮ।
0: ਕਿਹੜਾ ਜੀ?
1: ਬੈਲਜੀਅਮ।
0: ਬੈਲਜੀਅਮ ਹਾਂਜੀ
1: ਹਾਂਜੀ। ਉੱਥੇ ਦਾ ਇੱਕ ਬੰਦਾ ਹੋਇਆ, ਉਹਦਾ ਨਾਂ ਹੈਗਾ ਜੋਰਜ ਕੁਛ, ਉਹਦਾ ਨਾਮ ਮੈਨੂੰ ਯਾਦ ਆ ਜਾਣਾ, ਕੋਈ ਗੱਲ ਨੀ। ਤੇ ਉਹ ਜਿਹੜਾ ਬੰਦਾ ਉਹ ਸੀਗਾ ਚਰਚ ਦਾ ਪਾਦਰੀ। ਉਹ ਬੰਦਾ ਉਸ ਬੰਦੇ ਨੇ ਖੱਕ ਸਾਹਿਬ ਜੀ 1921 ਤੋਂ ਲੈ ਕੇ 1930 ਵਾਲਾ ਜਿਹੜਾ ਦਹਾਕਾ ਸੀਗਾ ਨਾ, ਉਸ ਦਹਾਕੇ ਦੇ ਵਿੱਚ ਇੱਕ ਸਾਇੰਸ ਦੀ ਥਿਊਰੀ ਲਿਖੀ ਹੈ।
0: ਅੱਛਾ ਜੀ।
1: ਉਹ ਸਾਇੰਸ ਦੀ ਥਿਊਰੀ ਜਿਹੜੀ ਲਿਖੀ ਆ ਉਹਨੇ, ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਥਿਊਰੀ ਆਫ ਬਿਗ ਬੈਂਗ। ਬਿਗ ਬੈਂਗ ਦੀ ਥਿਊਰੀ ਉਹਨੇ ਲਿਖੀ ਆ। ਉਹ ਥਿਊਰੀ ਦੇ ਵਿੱਚ ਉਹ ਇਹ ਕਹਿੰਦਾ ਆ, ਦੇਖੋ ਇੱਕ ਪਾਸੇ ਉਹ ਚਰਚ ਦਾ ਪਾਦਰੀ ਆ, ਦੂਸਰੇ ਪਾਸੇ ਉਹ ਸਾਇੰਸ ਲਿਖ ਰਿਹਾ। ਉਹ ਕਹਿੰਦਾ ਭਈ ਇਹ ਸਵਾਲ ਦੁਨੀਆਂ ਦੇ ਗੁਰੂਆਂ ਤੋਂ ਵੀ ਪਹਿਲਾਂ ਦਾ ਸਵਾਲ ਚੱਲ ਰਿਹਾ, ਭਈ ਦੁਨੀਆਂ ਬਣੀ ਕਿੱਦਾਂ, ਧਰਤੀ ਬਣ ਕਿੱਦਾਂ ਗਈ, ਚੰਦ ਸੂਰਜ ਬਣੇ ਕਿੱਦਾਂ, ਇਹ ਸਵਾਲ ਚੱਲ ਰਿਹਾ ਜਦੋਂ ਤੋਂ ਦੁਨੀਆਂ ਨੂੰ ਸੂਝ ਆਈ ਆ। ਉਦੋਂ ਤੋਂ ਇਹ ਸਵਾਲ ਪੁੱਛਦੇ ਆ ਲੋਕ, ਹਰੇਕ ਨੂੰ ਹੁੰਦਾ ਭਈ ਯਾਰ ਮੇਰਾ ਪਿਛੋਕੜ ਕਿੱਥੋਂ, ਅਸੀਂ ਸ਼ੁਰੂ ਹੋਏ ਹੋਵਾਂਗੇ। ਅੱਛਾ ਹੁਣ ਕੀ ਆ ਕਿ ਇਹ ਜਿਹੜਾ ਬੰਦਾ ਸੀਗਾ ਇਹਨੇ ਲਿਖਿਆ, ਉਹ ਕਹਿੰਦਾ ਭਈ ਪਹਿਲਾਂ ਆ ਜਿਹੜਾ ਬ੍ਰਹਿਮੰਡ ਆ ਸਾਰਾ ਹੀ, ਤਾਰੇ ਚੰਦ ਸੂਰਜ ਜੋ ਕੁਛ ਵੀ ਹੈਗਾ ਸਾਰਾ ਬ੍ਰਹਿਮੰਡ ਜਿਹਨੂੰ ਆਪਾਂ ਕਹਿੰਦੇ ਆ, ਇਹਦੇ ਵਿੱਚ ਕਹਿੰਦਾ ਇੱਥੇ ਕੁਛ ਵੀ ਨੀ ਸੀ, ਨਿਰਾਤੀ ਨਿਰਾ ਗੁਪਤ ਸੀਗਾ। ਫੇਰ ਇਹ ਕਹਿੰਦਾ ਬੰਦਾ ਜਿਹੜਾ ਇਹ ਜੋਰਜ ਸੀਗਾ, ਇਹਦਾ ਨਾਂ ਮੈਨੂੰ ਆ ਜਾਣਾ ਸੁੱਤਾ ਪਾ, ਕੋਈ ਗੱਲ
0: ਨੀ ਬੰਦਾ ਵੀ ਹੋਇਆ।
1: ਹਾਂ ਤੇ ਉਹ ਕਹਿੰਦਾ ਭਈ ਪਹਿਲਾਂ ਇੱਥੇ ਨੇੜਾ ਸੀਗਾ, ਨੇੜਾ ਸੀਗਾ ਤੇ ਕਹਿੰਦਾ ਕਿਸੇ ਕਾਰਨ ਕਰਕੇ ਇੱਥੇ ਬਹੁਤ ਵੱਡਾ ਧਮਾਕਾ ਹੋਇਆ।
0: ਅੱਛਾ ਜੀ।
1: ਉਹ ਜਿਹੜਾ ਬਹੁਤ ਵੱਡਾ ਧਮਾਕਾ ਹੋਇਆ ਉਹਨੂੰ ਕਹਿੰਦੇ ਆ ਬਿਗ ਬੈਂਗ। ਜਦੋਂ ਬੰਬ ਡੇਗਾ ਉਹ ਬੈਂਗ ਹੁੰਦੀ ਹੈ ਨਾ, ਉਹ ਨਾਂ ਉਹਨੇ ਉਹਦੇ ਨਾਲ ਜੋੜ ਦਿੱਤਾ। ਤੇ ਫੇਰ ਕਹਿੰਦਾ ਜਦੋਂ ਬਿਗ ਬੈਂਗ ਹੋਈ, ਉਹ ਬਹੁਤ ਵੱਡਾ ਧਮਾਕਾ ਹੋਇਆ, ਉਹਦੇ ਵਿੱਚੋਂ ਕਹਿੰਦਾ ਚਾਰ ਚੀਜ਼ਾਂ ਨਿਕਲੀਆਂ ਧਮਾਕੇ ਦੇ ਵਿੱਚੋਂ। ਇੱਕ ਕਹਿੰਦਾ ਚਾਨਣ ਨਿਕਲਿਆ, ਤੇ ਇੱਕ ਆਵਾਜ਼ ਪੈਦਾ ਹੋਈ, ਤੇ ਇੱਕ ਗਰਮੀ ਪੈਦਾ ਹੋਈ, ਤੇ ਇੱਕ ਪੈਦਾ ਹੋਈ ਜਿਹਨੂੰ ਰੇਡੀਏਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ। ਇਹ ਚਾਰ ਚੀਜ਼ਾਂ ਕਹਿੰਦਾ ਉਤੋਂ ਨਿਕਲੀਆਂ। ਅੱਛਾ, ਚਾਰ ਚੀਜ਼ਾਂ ਤੋਂ ਜਦੋਂ ਨਿਕਲੀਆਂ ਇਹ ਕਹਿੰਦਾ ਫਿਰ ਬ੍ਰਹਿਮੰਡ ਦੇ ਵਿੱਚ ਫੈਲੀਆਂ। ਜਦੋਂ ਫੈਲੀਆਂ ਤੇ ਫਿਰ ਇਹਨਾਂ ਤੋਂ ਹੌਲੀ ਹੌਲੀ ਗਾਹਾਂ ਨਿੱਕੇ ਨਿੱਕੇ ਪਾਰਟੀਕਲ ਬਣ ਗਏ, ਤੇ ਨਿੱਕਾ ਨਿੱਕਾ ਆਹ ਬਣ ਗਿਆ, ਫਿਰ ਹੌਲੀ ਹੌਲੀ ਉਹ ਜਿਹੜੀਆਂ ਸੀਗੀਆਂ ਧਮਾਕਾ ਹੋਇਆ ਉਹਦੇ ਨਿੱਕੇ ਨਿੱਕੇ ਪੀਸ ਜਿਹੜੇ ਸੀਗੇ ਉਹ ਕਿਸੇ ਦੀ ਧਰਤੀ ਬਣ ਗਈ, ਕਿਸੇ ਦਾ ਚੰਦ ਬਣ ਗਿਆ, ਕਿਸੇ ਦਾ ਸੂਰਜ ਬਣ ਗਿਆ, ਕੁਛ ਬਣ ਗਿਆ, ਤੇ ਇਸ ਤਰ੍ਹਾਂ ਕਹਿੰਦਾ ਬਣ ਗਿਆ। ਤੇ ਫਿਰ ਹੌਲੀ ਹੌਲੀ ਜਿੱਦਾਂ ਜਿਹੜੇ ਛੋਟੇ ਟੁਕੜੇ ਸੀਗੇ ਧਰਤੀ ਵਰਗੇ ਚੰਦ ਵਰਗੇ ਪਹਿਲਾਂ ਠੰਡੇ ਹੋ ਗਏ, ਪਹਿਲਾਂ ਠੰਡੇ ਹੋ ਗਏ ਤੇ ਇੱਥੇ ਫਿਰ ਗੈਸਾਂ ਪੈਦਾ ਹੋ ਗਈਆਂ, ਆਕਸੀਜਨ ਆ ਗਈ, ਆਕਸੀਜਨ ਤੇ ਹਾਈਡਰੋਜਨ ਆ ਗਈ। ਫਿਰ ਉਹ ਕਹਿੰਦੇ ਆ ਹੌਲੀ ਹੌਲੀ ਹਾਈਡਰੋਜਨ ਤੇ ਆਕਸੀਜਨ ਦੀ ਜਿਹੜੀ ਉਹ ਰੇਸ਼ੋ ਜਦੋਂ ਮਿਲੀ, H2O ਜਿਹਨੂੰ ਆਪਾਂ ਕਹਿੰਦੇ ਆ, ਉਹ ਜਦੋਂ ਮਿਲੀ ਜਾਣੀ ਕਿ ਹਾਈਡਰੋਜਨ ਦੇ ਦੋ ਕਣ ਤੇ ਉਹਦਾ ਆਕਸੀਜਨ ਦਾ ਇੱਕ ਕਣ ਜੇ ਆਪਾਂ ਜੋੜੀਏ ਤਾਂ ਪਾਣੀ ਬਣ ਜਾਂਦਾ। ਸੋ ਉਹ ਪਾਣੀ ਪੈਦਾ ਹੋ ਗਿਆ, ਪਾਣੀ ਫਿਰ ਜਿਹੜੀਆਂ ਨੀਵੀਆਂ ਜਗ੍ਹਾ ਤਲਾਅ ਸੀਗੇ, ਡੂੰਘੇ ਛੱਪੜ ਸੀਗੇ, ਉੱਥੇ ਪਾਣੀ ਖੜਨਾ ਹੋ ਗਿਆ, ਉੱਥੇ ਵੀ ਜਲਬ ਪੈਦਾ ਹੋ ਗਏ, ਜਲਬ ਤੋਂ ਹੌਲੀ ਹੌਲੀ ਫਿਰ ਜਿਹੜੇ ਜੀਵ ਜੰਤੂ ਨਿੱਕੇ ਨਿੱਕੇ ਪੈਦਾ ਹੋ ਗਏ, ਪੂੰਗ ਪੈਦਾ ਹੋ ਗਿਆ, ਤੇ ਉਹਦੇ ਤੋਂ ਹੌਲੀ ਹੌਲੀ ਡਿਵੈਲਪ ਹੁੰਦਾ। ਇਹ ਉਹਨੇ ਲਿਖੀ ਆ ਥਿਊਰੀ
0: ਜੀ। ਚਲੋ ਹਰ ਬੰਦੇ ਦੀ ਕੋਸ਼ਿਸ਼। ਚੀਮਾ ਸਾਹਿਬ ਬੜੀ ਮਿਹਰਬਾਨੀ, ਥੈਂਕ ਯੂ।
1: ਅੱਛਾ ਨਹੀਂ ਡਾਕਟਰ ਸਾਹਿਬ ਜੀ ਅਜੇ ਖਤਮ ਨਹੀਂ ਹੋਈ ਹੈ,
0: ਮੈਨੂੰ ਜਾਣਾ ਪੈਣਾ ਚੀਮਾ ਸਾਹਿਬ, ਮੈਂ
1: ਜਾਣਾ ਪੈਣਾ। ਓਕੇ,
0: ਮੈਂ ਜਾਣਾ ਪੈਣਾ ਕਿਉਂਕਿ ਮੈਂ ਬੇਟੇ ਨੂੰ ਲੈ ਕੇ ਆਉਣਾ ਕੰਮ ਤੋਂ।
1: ਓਕੇ ਡਾਕਟਰ ਸਾਹਿਬ, ਓਕੇ ਜਾ
0: ਹੋ ਗਿਆ। ਚਲੋ ਉਦੋਂ ਮੈਂ ਵਿੱਚੋਂ ਚਲੇ ਜਾਂਦਾ ਹੁੰਦਾ, ਤੁਹਾਨੂੰ ਪਤਾ ਡਾਕਟਰ ਸਾਹਿਬ ਕਰਦੇ ਹੁੰਦੇ ਨਾ।
1: ਹਾਂਜੀ ਹਾਂਜੀ,
0: ਮੈਂ ਡੋਂਕੀ ਜਾਣਾ, ਇੱਥੋਂ 5-7 ਮਿੰਟ ਦਾ ਡਰਾਈਵ ਆ, ਤੇ ਉਦੋਂ ਤੱਕ ਕੋਸ਼ਿਸ਼ ਕਰਦਾ ਭੱਜ ਕੇ ਆ ਕੇ ਫਿਰ ਨਾ ਉਹ ਤੁਹਾਡੇ ਨਾਲ ਮੇਲ ਫੇਰ ਹੋ ਜਾਂਦਾ।
1: ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ, ਕੰਮ ਕਰ ਵੀ
0: ਬੜੀ ਬਿਲਕੁਲ। ਚੀਮਾ ਸਾਹਿਬ ਬਹੁਤ ਵਧੀਆ ਗੱਲਾਂ ਹੋਈਆਂ, ਸਰੋਤਿਓ ਤੁਹਾਡਾ ਵੀ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਆ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਸੁਣਦੇ ਹੋ ਔਰ ਅੱਛੀ ਅੱਛੀਆਂ ਇਹਦੇ ਬਾਰੇ ਸੋਚ ਵੀ ਰੱਖਦੇ ਹੋ, ਤੇ ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਆ ਜੀ ਫੇਰ ਪਰਸੋਂ ਨੂੰ ਤੁਹਾਡੇ ਨਾਲ, ਦਿਓ ਇਜਾਜ਼ਤ ਚੀਮਾ ਸਾਹਿਬ ਵੱਲੋਂ, ਮੇਰੇ ਵੱਲੋਂ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸ ਦਰਸ਼ਨ ਸਿੰਘ ਖੱਕ, ਪ੍ਰਵਾਜ਼ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ, ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਾਂ ਦੋਸਤੋ, ਗੁਰਬਾਣੀ ਦੇ ਨਾਲ ਜੁੜੇ ਸੀ, ਬਹੁਤ ਹੀ ਪਿਆਰੀ ਆਵਾਜ਼, ਤੁਹਾਨੂੰ ਪਤਾ ਹੀ ਹੰਸਰਾਜ ਹੋਣਾ ਦੀ, ਉਹਨਾਂ ਤੇ ਬੜੀ ਵੱਡੀ ਮਿਹਰ ਹੈ ਪਰਮਾਤਮਾ ਦੀ। ਸੋ ਉਹਨਾਂ ਨੇ ਆਪਾਂ ਨੂੰ ਸ਼ਬਦਾਂ ਨਾਲ ਜੋੜਿਆ, ਔਰ ਅਗਲਾ ਪ੍ਰੋਗਰਾਮ ਆਪਾਂ ਲੈ ਕੇ ਆਏ ਜੀ, ਕੁਛ ਗੱਲਾਂ ਬਾਤਾਂ, ਕੁਛ ਖਬਰਾਂ, ਤੇ ਦੁਨੀਆਂ ਤੇ ਕੀ ਹੋ ਰਿਹਾ, ਵਰਲਡ ਦੇ ਵਿਚ ਕੀ ਹੋ ਰਿਹਾ, ਖਾਸ ਕਰ ਅਮੈਰੀਕਾ ਚ ਕੀ ਹੋ ਰਿਹਾ। ਸਾਡੇ ਨਾਲ ਜੁੜ ਗਏ ਨੇ ਜੀ ਸਾਡੇ ਵੱਡੇ ਵੀਰ ਲਾਲ ਸਿੰਘ ਚੀਮਾ ਸਾਹਿਬ, ਫਰੀਦਕੋਟ ਕੈਲੀਫੋਰਨੀਆ ਤੋਂ, ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਚੀਮਾ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ
2: ਜੀ। ਕੱਖ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਜੀ। ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਕੱਖ ਸਾਹਿਬ ਜੀ, ਗੱਲਾਂ ਬਾਤਾਂ ਜਿਹੜੀਆਂ ਅੱਜ ਕੱਲ ਹੋ ਰਹੀਆਂ, ਆਪਾਂ ਨੂੰ ਪਤਾ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਜੋ ਕੁਛ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ, ਇਹ ਸ਼ਾਇਦ ਹੀ ਹੋਰ ਕਿਸੇ ਦੁਨੀਆਂ ਦੇ ਹਿੱਸੇ ਵਿੱਚ ਕਦੇ ਵਾਪਰਿਆ ਹੋਵੇ ਇਸ ਤਰ੍ਹਾਂ। ਜਿਹੜਾ ਸਾਡੇ ਗੁਰੂ ਸਾਹਿਬਾਂ ਨੇ ਜਿਹਨਾਂ ਮੁਸੀਬਤਾਂ ਦੇ ਵਿੱਚ ਦੀ ਲੰਘੇ, ਉਹ ਸਾਰਾ ਪਰਿਵਾਰ ਖੇਰੂ ਖੇਰੂ ਹੋਇਆ, ਤੇ ਫੇਰ ਅੱਗੇ ਜੋ ਕੁਛ ਹੋਇਆ ਉਹ ਵੀ ਆਪਣੇ ਸਮਾਜ ਨੂੰ ਪਤਾ ਹੀ ਆ। ਤੇ ਇਹਦੇ ਨਾਲ ਕੱਖ ਸਾਹਿਬ ਜੀ, ਇਹਦੇ ਵਿੱਚ ਇੱਕ ਗੱਲ ਜਿਹੜੀ ਹੋਣੀ ਆ, ਉਹ ਜਦੋਂ ਅਸੀਂ ਛੋਟੇ ਸੀ ਨਾ, ਜਾਂ ਤੁਸੀਂ ਛੋਟੇ ਸੀ, ਉਦੋਂ ਆਹ ਇੰਟਰਨੈਟ ਵਗੈਰਾ ਤੇ ਫੋਨ ਵਗੈਰਾ ਹੈ ਨਹੀਂ ਸੀਗੇ, ਤੇ ਬਹੁਤ ਸਾਰਾ ਜਿਹੜਾ ਲਿਟਰੇਚਰ ਜਿਹਨੂੰ ਆਪਾਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬਾਂ ਦਾ, ਉਹ ਆਮ ਭਾਜਾ ਦੇ ਸਾਹਮਣੇ ਨਹੀਂ ਸੀ ਆਉਂਦਾ। ਜਦੋਂ ਮੈਂ ਸਕੂਲਾਂ ਦੇ ਵਿੱਚ ਪੜ੍ਹਦਾ ਸੀਗਾ, ਤੇ ਉਦੋਂ ਥੋੜੀਆਂ ਬਹੁਤੀਆਂ ਗੱਲਾਂ ਉਹ ਬਜ਼ੁਰਗਾਂ ਤੋਂ, ਆਪਣਿਆਂ ਤੋਂ ਸੁਣੀ ਦੀਆਂ ਸੀ, ਜਾਂ ਕੋਈ ਬਾਹਰੋਂ ਪਿੰਡਾਂ ਦੇ ਵਿੱਚ ਉਹ ਕਵੀਸ਼ਰ ਵਗੈਰਾ ਆਉਂਦੇ ਹੁੰਦੇ ਸੀਗੇ, ਉਹ ਗਾਉਂਦੇ ਹੁੰਦੇ ਸੀਗੇ, ਉਹਨਾਂ ਤੋਂ ਥੋੜਾ ਬਹੁਤਾ ਪਤਾ ਲੱਗਦਾ ਸੀ। ਕਿਉਂਕਿ ਸਕੂਲਾਂ ਦੇ ਵਿੱਚੋਂ ਤਾਂ ਇਹ ਜਦੋਂ ਅੰਗਰੇਜ਼ ਆਇਆ ਉਹਨੇ ਸਾਰਾ ਲਿਟਰੇਚਰ ਖਤਮ ਕਰ ਦਿੱਤਾ ਨਾ, ਤਾਂ ਜੇ ਪਰਜਾ ਨੂੰ ਪਤਾ ਹੀ ਨਾ ਲੱਗੇ। ਪਰ ਹੁਣ ਜਿਹੜਾ ਆਹ ਮੀਡੀਆ ਹੈਗਾ, ਇਹ ਬਹੁਤ ਸਾਰਾ ਜਿਹੜਾ ਪਿਛੋਕੜ ਆ ਉਹਨੂੰ ਪਰਜਾ ਤਿੱਕਰ ਮੈਨੂੰ ਵੀ ਬਹੁਤ ਕੁਛ ਪਤਾ ਲੱਗਦਾ ਜਿਹੜਾ ਉਦੋਂ ਨਹੀਂ ਸੀ ਪਤਾ ਲੱਗਦਾ। ਸੋ ਦੇਖੋ, ਮੇਰਾ ਖਿਆਲ ਨੀ ਵੀ ਦੁਨੀਆਂ ਦੇ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਣਾਂ ਵਾਲਾ ਕੋਈ ਹੋਰ ਫਿਲੋਸਫਰ ਜਾਂ ਕੋਈ ਯੋਧਾ ਨਹੀਂ ਹੋਇਆ। ਕਿਉਂਕਿ ਆਪਾਂ ਦੇਖਦੇ ਹਾਂ, ਸਿਕੰਦਰ ਹੁਣੀ ਮੁਸੋਲੀਨੀ ਸੀਗਾ, ਉਹ ਹਿਟਲਰ ਸੀਗਾ, ਹੋਰ ਸਾਰੇ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਵੀ ਕ੍ਰਾਂਤੀਆਂ ਤਾਂ ਆਉਂਦੀਆਂ ਹੀ ਰਹੀਆਂ, ਪਰ ਉਹ ਜਿਹੜੇ ਆਗੂ ਸੀਗੇ ਉਹਨਾਂ ਸਮਾਜਾਂ ਦੇ, ਉਹਨਾਂ ਦੇ ਵਿੱਚ ਕੱਖ ਸਾਹਿਬ ਜੀ ਜਿਹੜਾ ਇੱਕੋ ਹੀ ਵੱਡਾ ਗੁਣ ਸੀ, ਜਿਹੜਾ ਲੜਨਾ। ਤੇ ਉਹਦੇ ਨਾਲ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਜੀਵਨ ਆ ਉਹਨੂੰ ਕੰਪੇਅਰ ਕਰਦੇ ਆ, ਤੇ ਉਹ ਗੁਰੂ ਸਾਹਿਬ ਦੇ ਪਾਂ ਪਾਸਕ ਵੀ ਜਿਹੜੇ ਨਹੀਂ ਉਤਰਦੇ
1: ਬਿਲਕੁਲ।
2: ਕਿਉਂਕਿ ਗੁਰੂ ਸਾਹਿਬ ਦੇ ਵਿੱਚ ਇਕੱਲਾ ਯੁੱਧ ਵਿਦਿਆ ਦੇ ਵਿੱਚ ਮਾਰਤਾ ਨਹੀਂ ਸੀ, ਉਹਨਾਂ ਦੇ ਕੋਲ ਬਹੁਤ ਕੁਛ ਮਿੱਠਾ ਬੋਲਣਾ ਕਿੱਦਾਂ, ਲਿਖਣਾ ਕਿੱਦਾਂ, ਉਹ ਜਾਣੀ ਕਿ ਸਰਗੁਣ ਜਿਹਨੂੰ ਕਹਿ ਲਓ, ਉਹ ਕਵੀ ਵੀ ਸੀ, ਲਿਖਾਰੀ ਵੀ ਸੀ, ਉਹ ਕੀਰਤਨ ਵੀ ਕਰਦੇ ਸੀਗੇ, ਤੇ ਉਹ ਯੁੱਧ ਵੀ ਲੜਦੇ ਸੀਗੇ, ਤੇ ਉਹ ਉਹਨਾਂ ਦੇ ਵਿੱਚ ਜਿਹੜੀ ਨਿਮਰਤਾ ਸੀਗੀ ਕੱਖ ਸਾਹਿਬ ਜੀ, ਦੇਖੋ ਜਿਹੜਾ ਉਹਨਾਂ ਨੇ ਉਹ ਕਹੇ ਆ ਸ਼ਬਦ, ਮੈਂ ਹੂੰ ਪਰਮ ਪੁਰਖ ਕਾ ਦਾਸਾ, ਵੇਖਣ ਆਇਓ ਜਗਤ ਤਮਾਸਾ, ਜੋ ਮੁਝ ਕੋ ਪਰਮੇਸ਼ਰ ਉਚਰਹਿ, ਤਿਨ ਕੋ ਨਰਕ ਕੁੰਡ ਮੇ ਪੜ੍ਹੈ। ਦੇਖੋ ਇਹ ਜਿਹੜੇ ਸ਼ਬਦ ਆ, ਇਹਨਾਂ ਇਹ ਸ਼ਬਦ ਬੜੇ ਡੂੰਘੇ ਆ। ਬਹੁਤੇ ਤਾਂ ਜਿਹੜੀ ਸਾਡੇ ਪਰਜਾ ਦੇ ਹੈਗੇ ਆ ਲੋਕ, ਉਹ ਪਰਮ ਪੁਰਖ ਉਹ ਪਰਮਾਤਮਾ ਨੂੰ ਕਹਿ ਦਿੰਦੇ ਆ, ਵੀ ਗੁਰੂ ਸਾਹਿਬ ਪਰਮਾਤਮਾ ਨੂੰ ਉਹ ਕਹਿੰਦੇ ਸੀਗੇ ਸੰਬੋਧਨ ਕਰਕੇ, ਪਰ ਇਸ ਤਰ੍ਹਾਂ ਨਹੀਂ ਹੈ। ਉਹ ਅਸਲ ਦੇ ਵਿੱਚ ਉਸ ਸਮੇਂ ਦੇ ਜਿਹੜੇ ਪਰਜਾ ਸੀ ਉਹਨੂੰ ਕਹਿੰਦੇ ਸੀਗੇ, ਪਰਮ ਪਰਮ ਦਾ ਮਤਲਬ ਹੁੰਦਾ ਪ੍ਰਾਈਮ ਅੰਗਰੇਜ਼ੀ, ਜਿਹੜਾ ਕਹਿੰਦੇ ਸਭ ਤੋਂ ਚੋਟੀ ਵਾਲਾ ਉਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਚ ਪਰਮ, ਤੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਪ੍ਰਾਈਮ, ਪ੍ਰਾਈਮ ਮਿਨਿਸਟਰ ਜਿੱਦਾਂ ਹੁੰਦਾ ਸਾਰਿਆਂ ਤੋਂ ਉੱਪਰਲਾ, ਉਹੀ ਸ਼ਬਦ ਪੰਜਾਬੀ ਦੇ ਵਿੱਚ ਪਰਮ ਆ। ਸੋ ਪੁਰਖ ਮੇਰੇ ਹੁੰਦੀ ਆ ਇਨਸਾਨੀਅਤ, ਲੋਕ ਆ ਜਿਹੜੇ। ਸੋ ਗੁਰੂ ਸਾਹਿਬ ਇੱਥੇ ਪਰਜਾ ਨੂੰ ਕਹਿ ਰਹੇ ਆ, ਭਾਈ ਮੈਂ ਤਾਂ ਤੁਹਾਡਾ ਨੌਕਰ ਆ, ਮੈਂ ਹੁਣ ਪਰਮ ਪੁਰਖ ਕੋ ਦਾਸਾ, ਮੈਂ ਸੁਲਝੇ ਹੋਏ ਜਿਹੜੇ ਲੋਕ ਆ ਉਹਨਾਂ ਦਾ ਨੌਕਰ ਆ, ਉਹਨਾਂ ਦਾ ਕੰਮ ਆ
1: ਜੀ।
2: ਤੇ ਜਿਹੜੇ ਲੋਕ ਜੋ ਮੁਝ ਕੋ ਪਰਮੇਸ਼ਰ ਉਤਰਿਆ, ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ, ਉਹਨਾਂ ਨੂੰ ਕੱਖ ਸਾਹਿਬ ਜੀ ਇਸ ਗੱਲ ਦਾ ਪਤਾ ਸੀ, ਜੋ ਕੁਛ ਅੱਜ ਆਪਾਂ ਕਰ ਰਹੇ ਹਾਂ ਸਾਡਾ ਬਹੁਤ ਸਾਰਾ ਸਮਾਜ, ਉਹਨਾਂ ਨੂੰ ਪਤਾ ਸੀ ਭਈ ਲੋਕਾਂ ਨੇ ਜੋ ਕੁਛ ਮੈਂ ਕਰਕੇ ਚੱਲਿਆ ਇਹ ਸਮਾਜ ਵਾਸਤੇ ਉਹ ਭੁੱਲ ਜਾਣਾ, ਔਰ ਲੋਕਾਂ ਨੇ ਮੇਰੀ ਪੂਜਾ ਕਰਕੇ ਉਹਦੇ ਤੋਂ ਮੇਤੋਂ ਮੰਗਣਾ ਜਿਹੜਾ ਮੈਂ ਨਹੀਂ ਕਰ ਸਕਣਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਲੋਕ ਮੈਨੂੰ ਪਰਮੇਸ਼ਰ ਸਮਝ ਕੇ ਮੇਤੋਂ ਮੰਗਣਗੇ ਮੇਰੇ ਅੱਗੇ ਅਰਦਾਸਾਂ ਕਰਕੇ ਕਰਨਗੇ ਉਹਨਾਂ ਵਾਸਤੇ ਕੁਛ ਨਹੀਂ ਹੈ ਮੇਰੇ ਕੋਲ। ਵੇਖਣਾ ਮੈਂ ਹੂੰ ਪਰਮ ਪੁਰਖ ਉਦਾਸਾ ਵੇਖਣਾ ਜਗ ਤਮਾਸਾ ਜੋ ਮੁਝਕੋ ਪਰਮੇਸ਼ਰ ਉਚਰ ਹੈ ਨਰਕ ਕੁੰਡ ਮੇਂ ਪਰ ਹੈ। ਕਹਿਣ ਦਾ ਮਤਲਬ ਉਹ ਲੋਕ ਨਰਕਾਂ ਦੇ ਭਾਗੀ ਹੋਣਗੇ ਉਹਨਾਂ ਨੂੰ ਕੁਝ ਜੁੜਨਾ ਨਹੀਂ ਕਿਉਂਕਿ ਉਹ ਜੋ ਕੁਝ ਗੁਰੂ ਸਾਹਿਬ ਕਹਿ ਕੇ ਗਏ ਉਹਦਾ ਕਰਨ ਨੂੰ ਤਿਆਰ ਨਹੀਂ।
1: ਬਿਲਕੁਲ ਬਿਲਕੁਲ ਸਹੀ
2: ਹਾਂਜੀ ਮਿਹਨਤ ਤਾਂ ਕੋਈ ਕਰਕੇ ਰਾਜੀ ਨਹੀਂ। ਪੜ੍ਹਦੇ ਉੱਥੇ ਸਟੂਡੈਂਟ ਖੱਖ ਸਾਹਿਬ ਜੀ ਆਪਣੇ ਜਿਹੜੇ ਮੇਰੇ ਦਾਇਰੇ ਦੇ ਵਿੱਚ 8-10 ਐਸੇ ਸਟੂਡੈਂਟ ਹੋਏ ਆ ਜਿਨ੍ਹਾਂ ਨੂੰ ਮੈਂ ਜ਼ੋਰ ਲਾ ਰਿਹਾ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾ ਦਿੰਦਾ ਉਹਨੂੰ ਪੜ੍ਹ ਲਓ ਨਾ ਉਹ ਕਿਸੇ ਕੰਢੇ ਲੱਗਦੇ ਹੀ ਨਹੀਂ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮੇਰੇ ਭਤੀਜੇ ਇੱਕ ਮੇਰੀ ਭਤੀਜੀ ਆ ਸਾਡੇ ਪਿੰਡ ਦੇ ਦੋ ਤਿੰਨ ਹੋਰ ਆ ਹੋਰ ਵੀ ਦੋ ਤਿੰਨਾਂ ਪਿੰਡਾਂ ਦੇ ਜਿਹਨਾਂ ਦੇ ਰਿਸ਼ਤੇਦਾਰ ਸਾਡੇ ਹੈਗੇ ਆ ਪੁਰਾਣੇ ਉਹਨਾਂ ਦੇ ਵੀ ਨਿਆਣਿਆਂ ਨੂੰ ਮੈਂ ਕਹਿੰਦਾ ਵੀ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾਉਂ ਫ੍ਰੀ ਦੇ ਵਿੱਚ ਔਰ ਮੇਰੇ ਵਰਗੀ ਅੰਗਰੇਜ਼ੀ ਕਿਸੇ ਨੇ ਪੜਾਉਣੀ ਨਹੀਂ ਪੜ੍ਹਨਾ ਉਹਨਾਂ ਦਾ ਇਧਰ ਨੂੰ ਹੈ ਹੀ ਨਹੀਂ। ਉੱਥੇ ਇੰਡੀਆ ਦੇ ਵਿੱਚੋਂ ਕਹਿੰਦੇ ਆ ਵੀ ਅਸੀਂ ਕੈਨੇਡਾ ਜਾਂ ਅਮਰੀਕਾ ਕਿਤੇ ਨਿਕਲ ਜਾਈਏ ਇੰਗਲੈਂਡ ਚਲ ਜਾਈਏ ਅਸੀਂ ਇੱਥੇ ਮਿਹਨਤ ਨਹੀਂ ਕਰਨੀ। ਔਰ ਖੱਖ ਸਾਹਿਬ ਜੀ ਉਹੋ ਜਿਹੜੇ ਲੋਕ ਆ ਉਹ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਆ ਚਲੋ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੂੰ 5-7 ਅੱਖਰ ਜਿਹੜੇ ਅੰਗਰੇਜ਼ੀ ਦੇ ਤਾਂ ਆਉਂਦੇ ਹੁੰਦੇ ਨਾ ਘੱਟੋ ਘੱਟ
1: ਜੀ ਜੀ
2: ਪਰ ਜਦੋਂ ਉਹ ਹੋਰ ਦੂਸਰੇ ਮੁਲਕਾਂ ਚ ਪੁਰਤਗਾਲ ਹੋਇਆ ਸਪੇਨ ਹੋਇਆ ਇਟਲੀ ਹੋਇਆ ਗ੍ਰੀਸ ਹੋਇਆ ਇਹਨਾਂ ਕੰਟਰੀਆਂ ਦੇ ਵਿੱਚ ਜਾਂਦੇ ਉੱਥੇ ਤਾਂ ਇੱਕ ਸ਼ਬਦ ਵੀ ਉਹਨਾਂ ਨੂੰ ਭਾਸ਼ਾ ਦਾ ਆਉਂਦਾ ਨਹੀਂ ਹੁੰਦਾ
1: ਨਹੀਂ ਆਉਂਦਾ ਕਈ ਕਈ ਚੀਮਾ ਸਾਹਿਬ 2-2 3-3 ਸਾਲ ਵੀ ਰਹਿ ਜਾਂਦੇ 4-4 ਸਾਲ ਤਾਂ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਲੈਂਗੁਏਜ ਹੁੰਦੀ ਕੀ ਹੈ ਇਹ ਬਹੁਤ ਬਹੁਤ ਕੁਝ ਹੋ ਰਿਹਾ ਜੀ
2: ਫਿਰ ਉਹ ਜਦੋਂ ਇੱਥੇ ਆਉਂਦੇ ਆ ਕੰਮ ਉਹਨਾਂ ਦਾ ਨਾ ਤਾਂ ਮਾਂ ਪਿਓ ਨੇ ਉਹਨਾਂ ਨੂੰ ਲਾਇਆ ਹੁੰਦਾ ਖੱਖ ਸਾਹਿਬ ਜੀ ਜਿਹੜਾ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਮਾਵਾਂ ਆ ਜਿਹੜੀਆਂ ਨਾ ਉਹ ਜਿਹੜੀ ਆਪਣੀ ਅਗਲੀ ਪੀੜ੍ਹੀ ਹੁੰਦੀ ਆ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਮਾਂ ਦੀ ਹੁੰਦੀ ਆ ਬੱਚਿਆਂ ਨੂੰ ਤੋਰਨਾ ਕਿੱਧਰ ਨੂੰ ਆ
1: ਜੀ ਬਿਲਕੁਲ
2: ਤੇ ਹੁਣ ਖੱਖ ਸਾਹਿਬ ਜੀ ਜਿਹੜਾ ਮਸਲਾ ਉੱਥੇ ਇਹ ਆ ਪੈਦਾ ਹੋ ਗਿਆ ਜਿਹੜੀ ਗਾਹਾਂ ਦੀ ਜਨਰੇਸ਼ਨ ਆ ਮਾਂ ਨੂੰ ਹੀ ਨਹੀਂ ਪਤਾ ਭਾਈ ਮੈਂ ਕੀ ਕਰਨਾ ਤੇ ਉਹ ਬੱਚਿਆਂ ਨੂੰ ਕੀ ਸਿਖਾਉਗੀ
1: ਮਾਵਾਂ ਅੱਜ ਕੱਲ ਫੋਨਾਂ ਤੇ ਰਹਿੰਦੀਆਂ ਜੀ ਚੀਮਾ ਸਾਹਿਬ
2: ਬਿਲਕੁਲ ਬਿਲਕੁਲ ਇਹੀ ਆ ਉਹਨਾਂ ਨੂੰ
1: ਫੋਨਾਂ ਤੇ ਬੱਚਿਆਂ ਨੂੰ ਵੀ ਫੋਨ ਫੜਾ ਦਿੰਦੀਆਂ ਵੀ ਮੇਰਾ ਸਿਰ ਨਾ ਖਾਵੇ
2: ਮੇਰਾ ਮੇਰਾ ਕਿਹੜਾ ਛੱਡੋ ਜਾਓ ਦਬਾਓ ਤੇ ਉਹ ਜਿਹੜਾ ਕਾਰਨ ਆ ਉਹ ਫਿਰ ਬੱਚੇ ਖੱਖ ਸਾਹਿਬ ਜੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਦੇ ਕਾਮਯਾਬ ਨਹੀਂ ਹੁੰਦੇ ਔਰ ਜਿਹੜੇ ਲੋਕ ਉੱਥੋਂ ਖੱਖ ਸਾਹਿਬ ਜੀ ਦੂਸਰੇ ਕਿਸੇ ਨਾ ਕਿਸੇ ਪ੍ਰੋਫੈਸ਼ਨ ਦੇ ਵਿੱਚ ਪਏ ਆ ਜਾਂ ਜਿਹੜੇ ਉੱਥੇ ਲੱਕੜੀ ਦਾ ਕੰਮ ਕਰਦੇ ਆ ਮਿਸਤਰੀ ਜਾਂ ਉਹ ਕਿਸੇ ਹੋਰ ਕੋਈ ਟ੍ਰੇਡ ਸਿੱਖ ਲੈਂਦੇ ਆ ਜਾਂ ਬਿਜਲੀ ਦਾ ਕੰਮ ਸਿੱਖ ਲੈਂਦੇ ਆ ਜਾਂ ਪਲੰਬਿੰਗ ਦਾ ਕੰਮ ਸਿੱਖ ਲੈਂਦੇ ਆ ਜਾਂ ਅੱਜ ਕੱਲ ਖੱਖ ਸਾਹਿਬ ਜੀ ਜਿਹੜੇ ਬਾਲ ਕੱਟਣ ਦਾ ਕੰਮ ਆ ਇਹ ਬਹੁਤ ਵੱਡਾ ਇੱਕ ਉਦਯੋਗ ਬਣ ਚੁੱਕਾ ਆ
1: ਬਿਲਕੁਲ ਬਿਲਕੁਲ ਦੇਖੋ $25-30 ਤੇ ਉਹ ਵਾਲ ਕੱਟਣ ਤੇ ਲੈ ਲੈਂਦੇ ਦਸ ਬੰਦੇ
2: $25-30 $100 ਤੱਕ ਖੱਖ ਸਾਹਿਬ ਜੀ ਉਹ ਲੈਂਦੇ ਆ
1: ਬਿਲਕੁਲ ਪ੍ਰੋਫੈਸ਼ਨਲ ਜਿਹੜੇ ਆ ਉਹ ਇੰਨੇ ਪੈਸੇ ਲੈ ਰਹੇ ਬਿਲਕੁਲ
2: ਲੈ ਰਹੇ ਆ ਤੇ ਹੁਣ ਕੀ ਆ ਜਿਹੜੇ ਉਹ ਲੋਕ ਜਿਨ੍ਹਾਂ ਨੇ ਉਥੋਂ ਇਦਾਂ ਦਾ ਕੋਈ ਨਾ ਕੋਈ ਪ੍ਰੋਫੈਸ਼ਨ ਟੈਕਨੀਕਲ ਹੈਂਡ ਕਿਸੇ ਵੀ ਕਿਸਮ ਦੇ ਹੈਗੇ ਆ ਉਹ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਹੁਤ ਕਾਮਯਾਬ ਹੋ ਜਾਂਦੇ ਆ ਬਹੁਤ ਖੇਤੀ ਕਾਮਯਾਬ ਹੁੰਦੇ ਆ ਪਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜੱਟ ਜਿਮੀਦਾਰ ਆ ਇਹ ਲੋਕ ਆ ਜਿਹੜੇ ਇਹ ਕੰਮ ਨੂੰ ਹੱਥ ਲਾਉਂਦੇ ਖੂਨਖਾਨ ਤੋਂ ਬਿਨਾਂ ਉਹਨਾਂ ਦੇ ਕੁਛ ਖੱਖ ਸਾਹਿਬ ਜੀ
1: ਰਹਿ ਨਹੀਂ ਗਿਆ
2: ਮੈਂ ਬ੍ਰਾਂਡਿਡ ਕੱਪੜੇ ਪਾਉਣੇ ਆ
1: ਬਿਲਕੁਲ
2: ਮੈਂ ਟ੍ਰੈਕਟਰ ਦੇ ਉੱਤੇ ਵੱਡਾ ਸਾਰਾ ਡੈਕ ਲਵਾ ਕੇ ਪਿੰਡ ਚੋਂ ਕਿਸੇ ਦੀ ਲੜਕੀ ਮੁਟਿਆਰ ਜਵਾਨ ਹੁੰਦੀ ਆ ਉਹਦੇ ਘਰ ਬੋਲ ਦੀ ਲੰਘਣਾ ਆ ਕਿੱਧਰ ਨੂੰ ਸਾਡਾ ਸਮਾਜ ਖੱਖ ਸਾਹਿਬ ਜੀ ਤੁਰ ਪਿਆ ਕੀ ਸਾਨੂੰ ਗੁਰੂ ਸਿਖਾਲ ਤੇ ਗਏ ਸੀਗੇ ਤੇ ਕੀ ਅਸੀਂ ਕਰਨ ਲੱਗ ਪਏ ਆ
1: ਚੀਮਾ ਸਾਹਿਬ ਤੁਸੀਂ ਦੇਖੋ ਹੁੱਲੜਬਾਜੀ ਕਿੰਨੀ ਹੁੰਦੀ ਹੈ ਸਰਹੰਦ ਦੇ ਮੇਲੇ ਦੇ ਵਿੱਚ ਕਿੱਦਾਂ ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਚੀਮਾ ਸਾਹਿਬ ਇੱਕ ਜੰਗ 15-16 ਸਾਲਾਂ ਦਾ ਬੱਚਾ ਹੋਣਾ ਉਹਨੇ ਡੰਡਾ ਅੜਾ ਕੇ ਉਹਦੇ ਵਿੱਚ ਸਾਰੀਆਂ ਟੋਪੀਆਂ ਡੰਗੀਆਂ ਸੀ ਤੇ ਉਹ ਕਸੀਰ ਸਿੰਘ ਨੇ ਪੁੱਛ ਲਿਆ ਭਾਈ ਤੂੰ ਇਹ ਕਿੱਥੋਂ ਲੈ ਕੇ ਆਇਆ ਇਹ ਕੀ ਕਰ ਰਿਹਾ ਉਹ ਕਹਿੰਦਾ ਜਿਹੜੇ ਸਿਰ ਤੇ ਟੋਪੀਆਂ ਪਾਏ ਮੈਂ ਸਾਰਿਆਂ ਦੇ ਲਵਾ ਕੇ ਅਸੀਂ 2-3 ਜਾਣੇ ਸੀ ਮੁੰਡੇ ਜੰਗ ਤੇ ਉਹ ਡੰਡੇ ਦੇ ਉੱਪਰ ਡੰਗੀਆਂ ਤੇ ਉਹਨੇ ਫਿਰ ਝਾੜ ਪਾਈ ਉਹਨਾਂ ਨੂੰ ਕਿ ਬਈ ਤੁਸੀਂ ਇੱਦਾਂ ਨਹੀਂ ਕਰ ਸਕਦੇ ਇਹ ਹਰ ਕੋਈ ਇੱਥੇ ਆ ਸਕਦਾ ਟੋਪੀ ਵਾਲਾ ਵੀ ਆ ਸਕਦਾ ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ ਪਰ ਨਿਆਣਿਆਂ ਨੂੰ ਸਮਝਾਵੇ ਕੌਣ ਉਹਨਾਂ ਨੇ ਪੂਰਾ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ ਕੋਈ ਦੱਸੋ ਕੋਈ ਤਰੀਕਾ ਹੈ ਜੀ ਇਹ ਕੋਈ ਸਿਸਟਮ ਹੈ
2: ਬਿਲਕੁਲ ਜੀ ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨੇ ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ ਉਹਨਾਂ ਨੂੰ ਪੁੱਛਣ ਵਾਲਾ ਵੀ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ ਕਿਸੇ ਦੀ ਲੜਕੀ ਮੁਟਿਆਰ ਜਵਾਨ ਹੁੰਦੀ ਆ ਉਹਦੇ ਘਰ ਬੋਲ ਦੀ ਲੰਘਣਾ ਆ ਕਿੱਧਰ ਨੂੰ ਸਾਡਾ ਸਮਾਜ ਖੱਖ ਸਾਹਿਬ ਜੀ ਤੁਰ ਪਿਆ ਕੀ ਸਾਨੂੰ ਗੁਰੂ ਸਿਖਾਲ ਤੇ ਗਏ ਸੀਗੇ ਤੇ ਕੀ ਅਸੀਂ ਕਰਨ ਲੱਗ ਪਏ ਆ
1: ਚੀਮਾ ਸਾਹਿਬ ਤੁਸੀਂ ਦੇਖੋ ਹੁੱਲੜਬਾਜੀ ਕਿੰਨੀ ਹੁੰਦੀ ਹੈ ਸਰਹੰਦ ਦੇ ਮੇਲੇ ਦੇ ਵਿੱਚ ਕਿੱਦਾਂ ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਚੀਮਾ ਸਾਹਿਬ ਇੱਕ ਜੰਗ 15-16 ਸਾਲਾਂ ਦਾ ਬੱਚਾ ਹੋਣਾ ਉਹਨੇ ਡੰਡਾ ਅੜਾ ਕੇ ਉਹਦੇ ਵਿੱਚ ਸਾਰੀਆਂ ਟੋਪੀਆਂ ਡੰਗੀਆਂ ਸੀ ਸਿੰਘ ਨੇ ਪੁੱਛ ਲਿਆ ਭਾਈ ਤੂੰ ਇਹ ਕਿੱਥੋਂ ਲੈ ਕੇ ਆਇਆ, ਇਹ ਕੀ ਕਰ ਰਿਹਾ? ਉਹ ਕਹਿੰਦਾ ਜਿਹੜੇ ਸਿਰ ਤੇ ਟੋਪੀਆਂ ਪਾਏ ਮੈਂ ਸਾਰਿਆਂ ਦੇ ਲਵਾ ਲਵਾ ਕੇ, ਅਸੀਂ ਦੋ ਤਿੰਨ ਜਾਣੇ ਸੀ ਮੁੰਡੇ ਜੰਗ, ਤੇ ਉਹ ਡੰਡੇ ਦੇ ਉੱਪਰ ਟੰਗੀਆਂ, ਤੇ ਉਹਨੇ ਫਿਰ ਝਾੜ ਪਾਈ ਉਹਨਾਂ ਨੂੰ ਕਿ ਬਈ ਤੁਸੀਂ ਏਦਾਂ ਨਹੀਂ ਕਰ ਸਕਦੇ, ਇਹ ਹਰ ਕੋਈ ਇੱਥੇ ਆ ਸਕਦਾ, ਟੋਪੀ ਵਾਲਾ ਵੀ ਆ ਸਕਦਾ, ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ। ਪਰ ਨਿਆਣਿਆਂ ਨੂੰ ਸਮਝਾਵੇ ਕੌਣ? ਉਹਨਾਂ ਨੇ ਪੂਰਾ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ। ਕੋਈ ਦੱਸੋ ਕੋਈ ਤਰੀਕਾ ਹੈ ਜੀ, ਇਹ ਕੋਈ ਸਿਸਟਮ ਹੈ?
2: ਬਿਲਕੁਲ ਜੀ, ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨਣ, ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ, ਉਹਨਾਂ ਨੂੰ ਪੁੱਛਣ ਵਾਲਾ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ।
1: ਬਿਲਕੁਲ ਬਿਲਕੁਲ
2: ਪਾਓ ਉਸ ਤਰ੍ਹਾਂ ਦਾ।

0: ਕਿ ਬਈ ਤੁਸੀਂ ਏਦਾਂ ਨਹੀਂ ਕਰ ਸਕਦੇ। ਇਹ ਹਰ ਕੋਈ ਇੱਥੇ ਆ ਸਕਦਾ, ਟੋਪੀ ਵਾਲਾ ਵੀ ਆ ਸਕਦਾ, ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ। ਪਰ ਨਿਆਣਿਆਂ ਨੂੰ ਸਮਝਾਵੇ ਕੌਣ? ਉਹਨਾਂ ਨੇ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ। ਕੋਈ ਦੱਸੋ ਕੋਈ ਤਰੀਕਾ ਹੈ ਜੀ, ਕੋਈ ਸਿਸਟਮ ਹੈ?
1: ਬਿਲਕੁਲ ਜੀ, ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨਣਾ, ਤੇ ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ, ਉਹਨਾਂ ਨੂੰ ਪੁੱਛਣ ਵਾਲਾ ਵੀ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ।
0: ਬਿਲਕੁਲ ਬਿਲਕੁਲ,
1: ਪਾਓ ਉਸ ਤਰ੍ਹਾਂ ਦਾ ਬਾਣਾ, ਆਪ ਤਾਂ ਪਹਿਲਾਂ ਕਰਕੇ ਦਿਖਾਓ ਨਾ, ਤਾਂ ਹੀ ਦੂਜਿਆਂ ਦਾ ਖਾਕਸਾ। ਵੀ ਜਿਹੜਾ ਤੁਸੀਂ ਆਪ ਨਹੀਂ ਕਰਦੇ, ਉਹ ਕਿਸੇ ਨੂੰ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ ਉਸ ਬੰਦੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੇ ਇਹਦੇ ਨਾਲ ਇੱਕ ਕਹਾਣੀ ਛੋਟੀ ਜਿਹੀ ਜੁੜੀ ਹੋਈ ਆ ਖਾਕ ਸਾਹਿਬ ਜੀ। ਉਹ ਕਹਿੰਦੇ ਆ ਤੇ ਕੋਈ ਮਹਾਂਪੁਰਸ਼ ਸੀਗਾ, ਤੇ ਉਹਦਾ ਬੱਚਾ ਸੀ ਜਿਹੜਾ, ਉਹ ਗੁੜ ਨਹੀਂ ਸੀ, ਗੁੜ ਬਹੁਤ ਖਾਂਦਾ ਸੀ। ਤੇ ਉਹ ਉਹਨੂੰ ਸਿਆਣੇ ਬੰਦੇ ਕੋ, ਸਾਧ ਸੰਤ ਕੋ ਲੈ ਕੇ ਗਿਆ, ਕਹਿੰਦਾ ਮਹਾਰਾਜ ਇਹਨੂੰ ਸੁਝਾਓ, ਇਹ ਗੁੜ ਖਾਣ ਨੂੰ ਛੱਡਦੇ ਨੇ, ਦੰਦ ਖਰਾਬ ਹੋਈ ਜਾਂਦੇ ਆ। ਤੇ ਉਹ ਮੋਹਰਿਓ ਫਕੀਰ ਸੀਗਾ, ਉਹ ਕਹਿੰਦਾ ਵੀ ਚੰਗਾ ਕੱਲ ਨੂੰ ਹੈ। ਉਹ ਦੂਜੇ ਦਿਨ ਫੇਰ ਉਹਨੇ ਜਵਾਕ ਆਪਣਾ ਉਂਗਲੀ ਲਾਇਆ ਤੇ ਲੈ ਗਿਆ ਲੈ ਗਿਆ ਤੇ ਉਹ ਕਹਿੰਦਾ ਕਾਕਾ ਗੁੜ ਨੀ ਖਾਈਦਾ ਹੁੰਦਾ, ਇਹ ਮਾੜਾ ਹੁੰਦਾ। ਤੇ ਉਹ ਬੰਦਾ ਸੀ ਜਿਹੜਾ, ਉਹਦਾ ਬਾਪ ਸੀ ਬੱਚੇ ਦਾ, ਉਹ ਕਹਿੰਦਾ ਪੰਡਿਤ ਜੀ ਜਾਂ ਜੋ ਵੀ ਉਹ ਸੀਗਾ, ਭਈ ਇਹ ਗੱਲ ਤੁਸੀਂ ਮੈਨੂੰ ਕੱਲਾ ਹੀ ਦੱਸ ਦਿੰਦੇ, ਵੀ ਮੇਰਾ ਜਿਹੜਾ ਪੁਆਇਆ ਮੈਂ ਕਿਹਾ ਫੇਰ ਆਇਆ ਅੱਜ, ਸਾਰੀ ਰਾਤ ਮੈਨੂੰ ਟਿਕਾਇਆ ਨੀ ਆਇਆ, ਵੀ ਮੈਂ ਗੱਲ ਕੀ ਕਰਨੀ ਹੈ ਸਵੇਰੇ। ਉਹਨੇ ਉਹ ਕਹਿੰਦਾ ਕੱਲ ਮੇਰਾ ਆਪ ਗੁੜ ਖਾਧਾ ਹੋਇਆ ਸੀ।
0: ਗੱਲ ਤੇ ਅਸਲੀ ਗੱਲ ਤੇ ਹੈ
1: ਹਾਂਜੀ, ਕਹਿੰਦਾ ਜਿੰਨਾ ਚਿਰ ਤੁਸੀਂ ਆਪ ਨੀ ਨਾ ਉਹ ਕੰਮ ਛੱਡਦੇ ਜਿਹੜਾ ਤੁਸੀਂ ਦੂਜਿਆਂ ਨੂੰ ਹਟਾਉਣੇ ਆ, ਉਨਾ ਚਿਰ ਦੂਸਰੇ ਨੇ ਅਸਰ ਨਹੀਂ ਕਰਨਾ, ਕਿਉਂਕਿ ਉਹਨੇ ਝੱਟ ਕਹਿ ਦੇਣਾ ਉਹ ਭਈ ਤੂੰ ਆਪ ਖਾਣਾ ਆ। ਇੱਕ ਦੇਖੋ ਖਾਕਸਾ ਜੀ, ਬੱਚੇ ਆ ਜਿਹੜੇ, ਉਹਨਾਂ ਨੂੰ ਨਾ ਤਾਂ ਕੋਈ ਬਿੱਲ ਪੇ ਕਰਨਾ ਹੁੰਦਾ, ਨਾ ਉਹਨੀ ਕੰਮ ਕਰਨਾ ਹੁੰਦਾ। ਛੋਟੇ ਛੋਟੇ 3-4 ਸਾਲ ਦੇ ਬੱਚੇ ਆ ਜਿਹੜੇ, ਉਹ ਇਹਨਾਂ ਗੱਲਾਂ ਨੂੰ ਬਹੁਤ ਓਬਜ਼ਰਵ ਕਰਦੇ ਆ।
0: ਬਿਲਕੁਲ,
1: ਮੈਂ ਪਿਛਲੀ ਵਾਰੀ ਜਦੋਂ ਇੰਡੀਆ ਗਿਆ ਖਾਕ ਸਾਹਿਬ ਜੀ, ਮੇਰੀ ਸਿਸਟਰ ਵਿਆਹੀ ਹੈ ਇੱਥੇ, ਉਹਦਾ ਜਿਹੜੇ ਆ ਮਤਲਬ ਮੇਰੀ ਸਿਸਟਰ ਦਾ ਦੇਰ ਆ, ਉਹ 4-5 ਭਰਾ ਆ, ਉਹ ਤਕਰੀਬਨ ਬਾਹਰ ਹੀ ਆ, ਆਸਟ੍ਰੇਲੀਆ ਚ ਆ ਕੁਛ ਤੇ ਇੱਥੇ ਆ। ਤੇ ਇੱਕ ਉਹਨਾਂ ਦਾ ਭਰਾ ਆ ਜਿਹੜਾ ਉੱਥੇ ਇੰਡੀਆ ਚ ਰਹਿੰਦਾ, ਉਹ ਸਾਰਿਆਂ ਦੀ ਖੇਤੀਬਾੜੀ ਕਰੀ ਜਾਂਦਾ ਤੇ ਉਹਨਾਂ ਦੇ ਟਰੈਕਟਰ ਰੱਖਿਆ ਆ। ਤੇ ਉਹ ਮੁੰਡਾ ਛੋਟਾ 4 ਸਾਲ ਦਾ, 4-5 ਸਾਲ ਦਾ ਹੀ ਛੋਟਾ। ਤੇ ਉਹਨੂੰ ਖਾਕ ਸਾਹਿਬ ਜੀ ਉਹ ਵਰਜਦੇ ਸੀਗੇ ਖਾਣ ਤੋਂ, ਖਾਣਾ ਜਿਹੜਾ ਉਹਨਾਂ ਦੇ ਕੋ ਨੌਕਰ ਸੀਗਾ ਰੱਖਿਆ ਆ, ਉਹ ਉਹਨੂੰ ਕਹਿੰਦਾ ਭਈ ਕਾਕਾ ਆ ਨੀ ਖਾਈਦਾ, ਇਹਦੇ ਨਾਲ ਤੇਰੇ ਦੰਦ ਖਰਾਬ ਹੋ ਜਾਂਦੇ ਹੁੰਦੇ ਆ। ਖਾਕ ਸਾਹਿਬ ਜੀ ਉਹ 4-5 ਸਾਲ ਦਾ ਜਵਾਕ ਆ, ਉਹਨੇ ਐਨ ਜਿੱਦਾਂ ਇਹ ਮਰਦੇ ਹੁੰਦੇ ਆ ਨਾ, ਤੰਬਾਕੂ ਹੱਥ ਦੇ ਉੱਤੇ ਰੱਖ ਕੇ ਉਹ ਪਾ ਕੇ ਕਲੀ ਕੁਲੀ,
0: ਹਾਂਜੀ ਹਾਂਜੀ,
1: ਉਹਨੂੰ ਆਪਣੇ ਹੱਥ ਦੇ ਉੱਤੇ ਗੁੱਸੇ ਨਾਲ ਕਰਕੇ ਦੱਸਦਾ, ਕਹਿੰਦਾ ਇਹਦੇ ਨਾਲ ਨੀ ਦੰਦ ਖਰਾਬ ਹੁੰਦੇ ਤੇਰੇ,
0: ਨਿਕਾ
1: ਜਿਹਾ ਨਿੱਕਾ ਜਿਹਾ ਬੱਚਾ, ਬੜੀ ਤੋਕੜੀ ਆਵਾਜ਼ ਹੋਈ, ਕਮਾਲ ਦੀ ਗੱਲ ਆ। ਮੈਂ ਜਿਹੜੇ ਬੱਚੇ ਹੁੰਦੇ ਹੋਏ ਗੱਲ ਨੂੰ ਅਬਜ਼ਰਵ ਕਰਦੇ ਆ, ਕਈ ਵਾਰੀ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਜਿਹੜੇ ਕੰਮ ਤੋਂ ਰੋਕਦੇ ਆ, ਉਹਨਾਂ ਨੇ ਛੋਟੇ ਹੁੰਦੇ ਨੇ ਤੁਹਾਨੂੰ ਦੇਖਿਆ ਹੁੰਦਾ ਉਹ ਕਰਦੇ ਆ।
0: ਬਿਲਕੁਲ ਬਿਲਕੁਲ,
1: ਉਹਨਾਂ ਦੇ ਦਿਮਾਗ ਦੇ ਵਿੱਚ ਰਿਕਾਰਡ ਹੋਈ ਹੁੰਦੀ ਆ ਚੀਜ਼। ਸੋ ਇਹ ਜਿਹੜੇ ਲੋਕ ਆ, ਐਵੇਂ ਲੋਕਾਂ ਦੀਆਂ ਟੋਪੀਆਂ ਲਾਉਂਦੇ ਫਿਰਦੇ, ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ। ਤੁਸੀਂ ਪਹਿਲਾਂ ਆਪ ਓਦਾਂ ਦੇ ਬਣੋ ਭਾਈ, ਦੂਸਰਿਆਂ ਨੇ ਦੇਖ ਕੇ ਜਦੋਂ ਤੁਸੀਂ ਆਪ ਬਣ ਗਏ, ਐਨ ਪੂਰੇ ਉੱਥੇ ਉਤਰ ਪਏ, ਦੂਸਰਿਆਂ ਨੇ ਦੇਖ ਕੇ ਹੀ ਬਣ ਜਾਣਾ, ਭਈ ਯਾਰ ਉਹਨੇ ਕਰ ਲਿਆ ਤੇ ਮੈਂ ਵੀ ਕਰ ਲੈਣਾ।
0: ਬਿਲਕੁਲ
1: ਹਾਂਜੀ। ਤੇ ਕਾਕ ਸਾਹਿਬ ਦੇਖੋ, ਕਈ ਵਾਰੀ ਜਿਹੜੇ ਆ ਬੱਚੇ ਆ ਜਿਹੜੇ, ਉਹ ਆਪਣੇ ਮਾਂ ਬਾਪ ਨੂੰ ਵੀ ਜਿਹੜਾ ਆ, ਮੇਰਾ ਇੱਥੇ ਬਹੁਤ ਵਧੀਆ ਦੋਸਤ ਆ ਡਾਕਟਰ ਗੁਰਲਾਵਰ ਸਿੰਘ ਧਾਲੀਵਾਲ ਆ ਉਹਦਾ ਨਾਂ, ਤੇ ਬਹੁਤ ਪ੍ਰੇਮ ਆ, ਸਾਲਾਂ ਤੋਂ ਅਸੀਂ ਜੁੜੇ ਹੋਏ ਆ, 1984-85 ਤੋਂ। ਤੇ ਉਹਦਾ ਜਿਹੜਾ ਲੜਕਾ ਆ ਨਾ, ਉਹਨੇ ਖਾਕ ਸਾਹਿਬ ਜੀ ਬਾਲ ਰੱਖ ਲਿਆ ਤੇ ਪੱਗ ਬੰਨਣ ਲੱਗ ਪਿਆ। ਅੱਛਾ, ਡਾਕਟਰ ਸਾਹਿਬ, ਡਾਕਟਰ ਬੰਦਾ ਬਹੁਤ ਵਧੀਆ, ਤੇ ਉਹ ਖਾਕ ਸਾਹਿਬ ਜੀ ਆਪਣੇ ਲੜਕੇ ਵਾਲਾ ਦੇਖ ਕੇ, ਹਾਲਾਂਕਿ ਬਣਨਾ ਉਹ ਵੀ ਡਾਕਟਰ ਆ, ਸਟੱਡੀ ਕਰ ਰਿਹਾ ਮੈਡੀਕਲ ਜਿਹੜਾ ਉਹ, ਤੇ ਉਹਨੇ ਜਦੋਂ ਆਪਣੇ ਮੁੰਡੇ ਨੂੰ ਦੇਖਿਆ ਨਾ, ਜਵਾਨ ਹੋਏ ਨੂੰ, ਹੁਣ ਉਹ 20-22 ਸਾਲ ਦਾ ਹੋ ਗਿਆ ਆ, 23 ਸਾਲ ਦਾ, ਤੇ ਡਾਕਟਰ ਸਾਹਿਬ ਨੇ ਸ਼ਰਮੀ ਪੱਗ ਬੰਨਣ ਲੱਗ ਪਿਆ, ਬਾਲ ਰੱਖ ਲਿਆ, ਦਾੜੀ ਵੀ ਰੱਖ ਲਈ। ਸੋ ਜਿਹੜਾ ਕਿਸੇ ਨੂੰ ਪ੍ਰੈਕਟੀਕਲ ਕਰਕੇ ਦਿਖਾਲਣਾ, ਔਰ ਸਾਡੇ ਗੁਰੂ ਸਾਹਿਬਾਂ ਨੇ ਆਪ ਪ੍ਰੈਕਟੀਕਲ ਕਰਕੇ ਦਿਖਾਲਿਆ ਵੀ ਏਦਾਂ ਹੋ ਸਕਦੀ ਆ, ਏਦਾਂ ਹੋ ਜਾਂਦੀ ਹੁੰਦੀ ਆ। ਪਰ ਪਰਜਾ ਖਾਕ ਸਾਹਿਬ ਜੀ ਥੋੜਾ ਜਿਹਾ ਕਸੂਰ ਆਪਣੀ ਪਰਜਾ ਦਾ ਵੀ ਹੈਗਾ, ਥੋੜਾ ਜਿਹਾ ਨੀ, ਕਾਫੀ ਆ। ਪਰ ਜਿਹੜੀ ਅੰਗਰੇਜ਼ ਗਵਰਨਮੈਂਟ ਸੀ, ਉਹਨੇ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਆਪਣਾ ਪਾਇਆ।
0: ਪਰ ਚੱਕਰ ਇਹ ਹੈ ਕਿ ਅੰਗਰੇਜ਼ ਤੇ ਕਾਫੀ ਸਾਲਾਂ ਤੋਂ ਚਲੇ ਗਿਆ, ਸਾਨੂੰ ਐਕਚੁਲੀ ਜਿਹੜਾ ਨਾ ਮਾਰਿਆ, ਉਹ ਸ਼੍ਰੋਮਣੀ ਕਮੇਟੀ ਨੇ ਮਾਰਿਆ, ਕਿਉਂਕਿ
1: ਬਹੁਤ
0: ਵੱਡਾ, ਉਹਨਾਂ ਨੇ ਕੁਝ ਸਿੱਖਿਆ ਨਹੀਂ ਦਿੱਤੀ, ਕੋਈ ਕਾਲਜ ਨਹੀਂ ਖੋਲੇ, ਕੋਈ ਇਦਾਂ ਦੇ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ। ਹੁਣ ਉਹ ਲੇਟ ਬਹੁਤ ਹੋ ਗਿਆ, ਪਰ ਉਹ

0: ਪਤਾ ਨੀ ਕਿਹੜੇ ਚੱਕਰਾਂ ਚ ਲੱਗੀ ਸ਼੍ਰੋਮਣੀ ਕਮੇਟੀ, ਉਹਨਾਂ ਦਾ ਕੋਈ ਵੀ ਕਿਰਦਾਰ ਨਹੀਂ ਹੈਗਾ ਸਿੱਖਾਂ ਨੂੰ। ਦੇਖੋ ਕ੍ਰਿਸਚਨ ਕਿੰਨਾ ਬਣ ਰਿਹਾ ਸਾਡੇ, ਕ੍ਰਿਸਚਨ ਕਿੰਨੇ ਬਣ ਰਹੇ ਆ, ਸਿੱਖ ਬਣ ਰਹੇ ਆ, ਸਿਰਫ ਉਹ ਲਾਲਚ ਦੇ ਰਹੇ ਆ ਬਈ ਤੁਸੀਂ ਏਡੀ ਵੱਡੀ ਸੰਸਥਾ, ਅਰਬਾਂ ਕਰੋੜਾਂ ਦਾ ਤੁਹਾਡਾ ਬਜਟ ਆ, ਕਿਉਂ ਨੀ ਕਰ ਸਕੇ ਬਈ, ਤੁਸੀਂ ਕਿਉਂ ਨੀ ਉਹਨਾਂ ਨੂੰ ਰੋਕ ਸਕੇ? ਸਾਰਾ ਕਸੂਰ ਸ਼੍ਰੋਮਣੀ ਕਮੇਟੀ ਦਾ, ਅਕਾਲੀ ਦਲ ਦਾ ਕਸੂਰ ਆ।
1: ਬਿਲਕੁਲ ਜੀ, ਉਹਨਾਂ ਨੂੰ ਪੈਸੇ ਆ, ਪੈਸੇ ਦੇ ਨਾਲ ਖੱਕ ਸਾਹਿਬ ਜੀ ਇੰਨਾ ਪੁੱਠੇ ਪਾਸੇ ਨੂੰ ਤੁਰ ਪਿਆ। ਗੁਰਦੁਆਰੇ ਜਗ੍ਹਾ ਜਗ੍ਹਾ ਗੁਰਦੁਆਰੇ ਖੱਕ ਸਾਹਿਬ ਜੀ, ਇੰਨੇ ਗੁਰਦੁਆਰਿਆਂ ਦੀ ਲੋੜ ਨਹੀਂ ਹੈਗੀ। ਇਹ ਸਾਰਾ ਕੁਛ ਆ ਜਿਹੜਾ, ਇਹ ਤਾਂ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਇੱਕ ਜਿਹੜੀ ਆ ਇਹ ਕ੍ਰਿਮੀਨਲ ਗੈਂਗ ਜਿੱਦਾਂ ਹੁੰਦੀ ਆ, ਇੱਦਾਂ ਬਣ ਗਈ ਆ। ਇਹ ਲੋਕ ਆ ਜਿਹੜੇ ਜਿਹੜੇ ਤੁਸੀਂ ਟੋਪੀਆਂ ਦੀ ਗੱਲ ਕਰਦੇ ਆ, ਇਹ ਗੈਂਗਸਟਰਾਂ ਵਾਂਗੂ ਲੋਕਾਂ ਨੂੰ ਪਰਜਾ ਦੇ ਨਾਲ ਬਿਹੇਵ ਕਰਦੇ ਆ।
0: ਚੀਮਾ ਸਾਹਿਬ, ਸਾਡੇ ਕਸਬੇ ਦੇ ਵਿਚ 7-8 ਗੁਰਦੁਆਰੇ ਆ
1: ਜੀ,
0: ਤੇ ਨਵਾਂ ਗੁਰਦੁਆਰਾ ਸਾਡੇ ਘਰ ਦੇ ਬਿਲਕੁਲ ਲਾਗੇ, ਜਿਹਦੀ ਸਾਡੇ ਬੰਦਿਆਂ ਨੇ, ਸਾਡੀ ਬਰਾਰੀ ਦੇ ਬੰਦਿਆਂ ਨੇ ਜਗ੍ਹਾ ਦਿੱਤੀ ਢੱਡਰੀਆਂ ਵਾਲੇ ਸਾਹਿਬ ਨੂੰ, ਤੇ ਉਹਨਾਂ ਨੂੰ ਪਹਿਲਾਂ ਕੋਠੀ ਬਣਾ ਕੇ ਦਿੱਤੀ, ਉਹ ਕਦੀ ਕਦੀ ਇਧਰ ਆਉਂਦੇ ਸੀ, ਉਥੇ ਰਹਿੰਦੇ ਸੀ, ਹੁਣ ਉਹਨਾਂ ਨੇ ਉਹ 2 ਕਿੱਲੇ ਦੇ ਵਿਚ ਬਹੁਤ ਵੱਡਾ ਗੁਰਦੁਆਰਾ ਬਣਾ ਲਿਆ।
1: ਬਿਲਕੁਲ
0: ਕੋਈ ਮਸਲਾ ਨੀ ਗੁਰਦੁਆਰੇ ਦਾ, ਪਰ ਉਹਨਾਂ ਦਾ ਸਪੀਕਰ ਸਵੇਰੇ ਸਵੇਰੇ ਨਿਆਣਿਆਂ ਨੂੰ ਠਾਲ ਕੇ ਬਿਠਾ ਦਿੰਦਾ, ਇੱਕ ਦੋ ਜਾ ਕੇ ਕਿਹਾ ਵੀ ਥੋੜੀ ਆਵਾਜ਼ ਹੌਲੀ ਰੱਖ ਲਿਆ ਕਰੋ। ਪਰ ਇਹ ਹੈ ਕਿ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਜੀ ਬੌਲੀ ਸਾਹਿਬ, ਜਿਵੇਂ ਪਾਤਸ਼ਾਹ ਉੱਥੇ ਆਏ ਆ, ਚਾਹੀਦਾ ਤੇ ਇਹ ਹੈ ਕਿ ਇੱਕ ਗੁਰਦੁਆਰੇ ਦੇ ਵਿਚੋਂ ਜਿਹੜਾ ਹੈਗਾ ਨਾ ਉਹ ਪਿੰਡ ਪਿੰਡ ਤੱਕ ਆਵਾਜ਼ ਜਿਹੜੀ ਜਾਵੇ, ਤੇ ਬਾਕੀਆਂ ਨੂੰ ਨਹੀਂ ਲਾਉਣੇ ਚਾਹੀਦੇ ਸਪੀਕਰ, ਕਿਉਂਕਿ ਜੇ ਤੁਸੀਂ ਉਧਰੋਂ ਵੀ ਲਾਤਾ ਉਧਰੋਂ ਵੀ ਲਾਤਾ, ਚੌਥੇ ਬੰਨੇ ਦੂਜੇ ਗੁਰਦੁਆਰੇ ਵਾਲਾ ਸਾਹਿਬ ਨੇ ਲਾਤਾ, ਤੇ ਫਿਰ ਤੇ ਕਿਸੇ ਨੂੰ ਪਤਾ ਨੀ ਲੱਗਾ ਤੁਸੀਂ ਕਹਿ ਕਿ ਸ਼ਬਦ
1: ਹੈ ਕੀ ਰਹੇ ਆ। ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਆ। ਇਹ ਇੱਕ ਆ ਜਿਹੜਾ ਖੱਕ ਸਾਹਿਬ ਜੀ ਧਰਮ ਦੀ ਬਜਾਏ ਇਹ ਇੱਕ ਵਪਾਰ ਬਣਾ ਲਿਆ, ਤੇ ਇੱਥੇ ਕੰਪੀਟੀਸ਼ਨ ਚੱਲ ਪਿਆ ਵੀ ਮੈਂ ਆਪਣੇ ਵੱਲੋਂ ਲੋਕ ਖਿੱਚਣੇ ਆ ਜਿਹਦੇ ਨਾਲ ਮੇਰੇ ਗੁਰਦੁਆਰੇ ਦੀ ਇਨਕਮ ਵਧੇ, ਦੂਸਰਾ ਕਹਿੰਦਾ ਮੇਰੀ ਆਮਦਨ ਵਧੇ, ਸਾਰਾ ਰੌਲਾ ਆ ਜਿਹੜਾ ਉਹ ਪੈਸੇ ਇਕੱਠੇ ਕਰਨ ਦਾ ਹੋ ਗਿਆ। ਜਿਹੜੀ ਬਾਣੀ ਆ ਉਹਦੇ ਨਾਲ ਕਿਸੇ ਨੂੰ ਸਮਝਾਉਣ ਵਾਸਤੇ ਜਾਂ ਦੂਸਰੇ ਵਾਸਤੇ ਉਹ ਕੋਈ ਕੋਸ਼ਿਸ਼ ਨਹੀਂ ਕਰ ਰਿਹਾ, ਤੇ ਬਾਣੀ ਆ ਜਿਹੜੀ ਖੱਕ ਸਾਹਿਬ ਜੀ ਇਹ ਇੱਕ ਐਸੀ ਚੀਜ਼ ਆ। ਦੇਖੋ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਨਾ ਕੋਈ ਸਮਾਜ ਉੱਠਦਾ ਆ, ਉਹ ਪਹਿਲਾਂ ਉਹਨੂੰ ਓਪਰੈਸ ਕੀਤਾ ਜਾਂਦਾ, ਕੋਈ ਹੋਰ ਕੌਮ ਆ ਕੇ ਉਹਨੂੰ ਦਬਾਉਂਦੀ ਆ ਦਬਾਉਂਦੀ ਆ ਦਬਾਉਂਦੀ ਆ, ਔਰ ਅੱਜ ਵੀ ਆਪਣੀ ਅੱਖਾਂ ਦੇ ਸਾਹਮਣੇ ਹੋ ਰਿਹਾ। ਹੁਣ ਜੋ ਕੁਛ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਹੋ ਰਿਹਾ ਉਹੀ ਗੱਲ ਆ, ਉਹਨਾਂ ਨੂੰ ਹਥਿਆਰ ਨਹੀਂ ਬਣਾਉਣ ਦੇ ਰਹੇ, ਇਰਾਨ ਨੂੰ ਨਹੀਂ ਬਣਾਉਣ ਦੇ ਰਹੇ, ਉਹ ਦੂਸਰਿਆਂ ਨੂੰ ਆਪਣੇ ਇਰਾਕ ਆ ਗਿਆ, ਉਹਨੂੰ ਉਧਰ ਲੀਬੀਆ ਨੂੰ ਉਧਰ ਸੀਰੀਆ ਨੂੰ, ਇਹੀ ਸੇਮ ਜਿਹੜੀ ਸਿਚੁਏਸ਼ਨ ਆ। ਇਹ ਖੱਕ ਸਾਹਿਬ ਜੀ ਜਿਹੜੇ ਮੁਗਲ ਰਾਜ ਸੀਗਾ 12ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਰਾਜ ਜਿਹੜਾ ਰਿਹਾ, ਪਹਿਲਾਂ ਸ਼ਾਇਦ ਬਾਅਦ ਦੇ ਵਿੱਚ ਖੈਰ ਜਿਹੜਾ ਸੀਗਾ ਉਹ ਅੰਗਰੇਜ਼ ਦਾ ਆ ਗਿਆ ਸੀ ਅਖੀਰ ਦੇ ਵਿੱਚ, ਪਰ 17ਵੀਂ 18ਵੀਂ ਸਦੀ ਤੱਕ ਜਿਹੜਾ ਸੀਗਾ ਉਹ ਮੁਗਲਾਂ ਦਾ ਰਾਜ ਰਿਹਾ। ਉਹ ਭਾਰਤ ਦਾ ਜਿਹੜਾ ਸਮਾਜ ਸੀਗਾ ਉਹਨੂੰ ਵੀ ਇਨ੍ਹਾਂ ਨੇ ਇਸੇ ਤਰ੍ਹਾਂ ਓਪਰੈਸ ਕੀਤਾ, ਉਹਨਾਂ ਨੂੰ ਦਬਾਇਆ ਸੀਗਾ, ਉਹਨਾਂ ਦੇ ਹੱਥ ਨਾ ਤਲਵਾਰ ਘਰ ਚ ਰੱਖ ਸਕਦੇ ਸੀ, ਨਾ ਉਹ ਘੋੜੇ ਤੇ ਚੜ ਸਕਦੇ ਸੀ, ਘੋੜੇ ਦੀ ਸਵਾਰੀ ਨੀ, ਪੈਰੀ ਜੁੱਤੀ ਨੀ ਪਾ ਸਕਦੇ ਸੀਗੇ। ਇਹ ਉਹ ਸਾਰਾ ਕੁਛ ਆ ਜਿਹੜਾ ਉਹ ਸਿਸਟੇਮੈਟਿਕਲੀ ਇਸੇ ਤਰ੍ਹਾਂ ਕੀਤਾ ਸੀ, ਔਰ ਅੱਜ ਵੀ ਭਾਰਤ ਦੇ ਵਿੱਚ ਇਹੀ ਕੁਛ ਹੋ ਰਿਹਾ।
0: ਬਿਲਕੁਲ,
1: ਜਿਹੜੀਆਂ ਇਹ ਹੈਗੀ ਆ ਅਕਾਲੀ ਦਲ ਪਾਰਟੀ ਹੈਗੀ ਆ ਖੱਕ ਸਾਹਿਬ ਜੀ, ਇਹ ਵੀ ਸੈਂਟਰ ਗੌਰਮੈਂਟ ਦੇ ਜਿਹੜੇ ਉਹ ਕਹਿੰਦੇ ਹੈਗੇ ਆ ਉਹਨਾਂ ਦੇ ਨਾਲ ਇਹ ਜੁੜੇ ਹੋਏ ਆ। ਜੋ ਕੁਛ ਆ ਰਿਹਾ ਉਹੀ ਇਹ ਪਰਜਾ ਨੂੰ ਪਰੋਸ ਰਹੇ ਆ, ਆਪ ਤਾਂ ਉਹ ਕੁਛ ਕਰ ਨਹੀਂ ਰਹੇ। ਇਹਨਾਂ ਨੂੰ ਕਹਿਣਾ ਚਾਹੀਦਾ ਆ ਤੁਸੀਂ ਬਾਕੀ ਸਾਰੇ ਧਰਮ ਫੈਲਾਉਂਦੇ ਆ, ਕ੍ਰਿਸਚੀਅਨ ਇੱਦਾਂ ਲੋਕਾਂ ਨੂੰ ਬਣਾਈ ਜਾਂਦੇ, ਤੁਸੀਂ ਵੀ ਕਰੋ ਉਦਾਂ ਦੀ ਕੋਸ਼ਿਸ਼ਾਂ, ਤੇ ਲੋਕ ਜੁੜਨਗੇ ਤੁਹਾਡੇ ਨਾਲ, ਕਿਉਂ ਨੀ ਜੁੜਨਗੇ? ਸਾਰਾ ਮਸਲਾ ਆ ਜਿਹੜਾ ਉਹ ਇਸੇ ਗੱਲ ਦਾ ਆ ਕਿ ਉਹਨਾਂ ਨੂੰ ਵਿਦਿਆ ਦਿਓ, ਉਹਨਾਂ ਨੂੰ ਗਿਆਨ ਦਿਓ, ਉਹਨਾਂ ਨੂੰ ਜਿਹੜੇ ਆ ਆਪਣੇ ਹੁਣ ਜਿੱਦਾਂ ਉਹ ਆਪਣੇ ਹੈਗੇ ਆ ਇੱਕ ਲੋਕ ਬਹੁਤ ਵਧੀਆ, ਇੱਕ ਤਾਂ ਉਹ ਧੁੰਦਾ ਜੀ ਆ ਸਰਬਜੀਤ ਸਿੰਘ ਧੁੰਦਾ, ਉਹ ਬੜੇ ਵਧੀਆ ਵਿਚਾਰ ਆ ਉਹਨਾਂ ਦੇ, ਉਹ ਇਸੇ ਗੱਲ ਤੇ ਜ਼ੋਰ ਰਹੇ ਉਹ ਕਹਿੰਦੇ ਭਾਈ ਬਾਣੀ ਤੁਸੀਂ ਆਪ ਪੜ੍ਹਨੀ ਸ਼ੁਰੂ ਕਰੋ।
0: ਪਰ ਬਹੁਤੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹ ਜੀ ਧਰਮ ਦੇਣਗੇ ਇਸ ਬੋਲ। ਦੇਖੋ ਸੱਚੀਆਂ ਗੱਲਾਂ ਸੁਣਨੀਆਂ ਥੋੜੀਆਂ ਔਖੀਆਂ ਹੁੰਦੀਆਂ ਜੀਵਾ ਸਾਹਿਬ, ਉਹ ਧੁੰਦਾ ਸਾਹਿਬ ਸਹੀ ਗੱਲ ਕਰਦੇ ਕਿ ਬਹੁਤ ਵਾਰੀ ਕਈ ਵਾਰੀ ਉਹ ਗੱਲਾਂ ਹੁੰਦੀਆਂ ਵਾ ਐਸੀਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਪਰ ਲੋਕ, ਤੁਸੀਂ ਜੇ ਉਹਨੂੰ ਹੋਰ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਉਦਣ ਕਾਫੀ ਗੱਲਾਂ ਕੀਤੀਆਂ, ਇੱਦਾਂ ਨੀ ਹੋ ਸਕਦਾ, ਇੱਦਾਂ ਹੋ ਸਕਦਾ ਸੀ, ਸਾਰਿਆਂ ਤੇ ਵਿਚਾਰ ਕਰਨਾ ਚਾਹੀਦਾ। ਪਰ ਸਾਡੇ ਲੋਕ ਜਿਹੜੇ ਉਹ ਬੰਦੇ ਦੇ ਕਹਿੰਦੇ ਤੇਰਾ ਅਸੀਂ ਗਾਲੀ ਵੱਢ ਦੇਣਾ, ਤੂੰ ਗੱਲ ਕੀਤੀ ਕਿੱਦਾਂ, ਸੋਚਦੇ ਨੀ ਹੈਗੇ
1: ਜੀ, ਸੋਚਦੇ ਨੀ ਹੈਗੇ। ਖੱਕ ਸਾਹਿਬ ਜੀ ਮੈਂ ਇਸ ਵਾਰ ਇੰਡੀਆ ਤੋਂ ਆ ਰਿਹਾ ਸੀ ਬੱਸ ਦੇ ਵਿੱਚ, ਮੈਂ ਕਿਹਾ ਚਲੋ ਮੈਂ ਨਾ ਉਹ ਮੇਰਾ ਬ੍ਰਦਰ ਇਨ ਲਾਅ ਇੱਥੇ ਰਹਿੰਦਾ ਆ, ਤੇ ਉਹ ਬੱਸ ਚ ਆਇਆ ਉੱਥੋਂ ਪੰਜਾਬ ਤੋਂ, ਤੇ ਮੈਂ ਵੀ ਗਿਆ ਸੀਗਾ, ਮੈਂ ਕਿਹਾ ਮੈਂ ਵੀ ਅੱਜ ਬੱਸ ਜਾ ਕੇ ਦੇਖਣਾ। ਮੈਂ ਉੱਥੋਂ ਬੱਸ ਚੜ ਗਿਆ ਤੇ ਰਾਹ ਦੇ ਵਿੱਚ ਬੱਸ ਚ ਥੋੜੀ ਸਵਾਰੀਆਂ ਸੀ, ਬਹੁਤ ਖਾਲੀ ਸੀ, ਮੇਰਾ ਖਿਆਲ 15-15 ਵੀ ਸਵਾਰੀਆਂ ਹੋਣੀਆਂ ਮਸੀਂ, ਤੇ ਸੀਟਾਂ ਖਾਲੀ ਸੀ ਤੇ ਮੈਂ ਉਹ ਜਿਹੜੀ ਸਾਰਿਆਂ ਤੋਂ ਮੂਹਰੇ ਡਰਾਈਵਰ ਦੇ ਨਾਲ ਸੀਟ ਹੁੰਦੀ ਆ ਤੇ ਉਹ ਖਾਲੀ ਸੀ, ਮੈਂ ਉੱਥੇ ਬੈਠ ਗਿਆ। ਉੱਥੇ ਬੈਠ ਗਿਆ ਤੇ ਇੱਕ ਡਰਾਈਵਰ ਸੀਗਾ, ਉਹਦੇ ਨਾਲ ਕੰਡਕਟਰ ਸੀਗਾ, ਤੇ ਉਹ ਦੋਨੇ ਜਣੇ ਏਦਾਂ ਗੱਲਾਂ ਕਰਦੇ ਸੀਗੇ ਤੇ ਮੇਰੇ ਨਾਲ ਵੀ ਉਹ ਗੱਲਾਂ ਕਰਨ ਲੱਗ ਪਏ, ਗੱਲਾਂ ਸ਼ੁਰੂ ਹੋ ਗਈਆਂ। ਤੇ ਇੱਕ ਪਿੱਛੇ ਬੈਠਾ, ਉਹਦੇ ਉਹ ਪਾਇਆ ਗਾਤਰਾ ਅੰਮ੍ਰਿਤ ਛਕਿਆ ਹੋਣਾ ਉਹਨੇ, ਤੇ ਆਪਣੇ ਦਸਤਾਰ ਵੀ ਸਜਾਈ ਹੋਈ ਸੀ। ਉਹ ਖੱਕ ਸਾਹਿਬ ਜੀ ਪਿੱਛੇ ਬੱਸ ਦੇ ਉੱਠ ਕੇ ਆ ਕੇ ਮੇਰੇ ਗਾਤਰ ਲਾ ਪਿਆ।
0: ਅੱਛਾ,
1: ਕਹਿੰਦਾ ਤੂੰ ਗੁਟਕਾ, ਮੈਂ ਉਹ ਗੁਟਕੇ ਦਾ ਪਤਾ ਨੀ ਉਹਦੇ ਦਿਮਾਗ ਚ ਕੀ ਫਤੂਰ ਚੱਲ ਰਿਹਾ ਸੀ, ਆ ਕੇ ਮੈਨੂੰ ਕਹਿੰਦਾ ਤੂੰ ਗੁਟਕੇ ਨੂੰ ਗੁਟਕਾ ਕਿਹਾ, ਗੁਟਕਾ ਸਾਹਿਬ ਨੀ ਕਿਹਾ।
0: ਅੱਛਾ ਜੀ,
1: ਅੱਛਾ ਜੀ, ਉਹ ਤਾਂ ਹਟੇ ਹੀ ਨਾ, ਮੈਂ ਸੁਣੀ ਗਿਆ ਉਹਦਾ। ਮੈਂ ਬੈਠਾ ਸੀ ਸੂਟ ਤੇ, ਸੀਟ ਤੇ ਆਪਣੀ ਤੇ ਉਹ ਡਰਾਈਵਰ ਤੇ ਕੰਡਕਟਰ ਉਹ ਵੀ ਦੇਖਣ ਪਈ ਇਹ ਯਾਰ ਬੰਦਾ ਕਿੱਦਾਂ ਦਾ ਆ। ਅੱਛਾ, ਉਹਨੂੰ ਜਦੋਂ ਨਹੀਂ ਹਟਿਆ ਨਾ, ਮੈਂ ਕਿਹਾ ਮੈਨੂੰ ਜਰਾ ਸਤਿ ਸ੍ਰੀ ਅਕਾਲ ਦੱਸਤਾ ਦੱਸੀ। ਖੱਕ ਸਾਹਿਬ ਜੀ, ਉਹਨੇ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਪਤਾ ਆ। ਉਹ ਦੋ ਚਾਰ ਵਾਰੀ ਜਵਾਬ, ਮੈਂ ਕਿਹਾ ਸੱਜਣਾ ਮੈਨੂੰ ਤੇਰੇ ਨਾਲੋਂ ਗੁਰੂਆਂ ਦੇ ਨਾਲ ਗੁਰੂਆਂ ਦੇ ਬਾਰੇ ਚ ਜਿਆਦਾ ਪਤਾ ਆ। ਅੱਛਾ, ਹੁਣ ਖੱਕ ਸਾਹਿਬ ਜੀ ਮੈਂ ਉਹਨੂੰ ਕਹਿਣ ਤਾਂ ਲੱਗਾ ਸੀਗਾ, ਫੇਰ ਉਹ ਮੈਨੂੰ ਕਹਿੰਦਾ ਤੂੰ ਦੱਸ ਫੇਰ ਮਤਲਬ ਕੀ। ਹੁਣ ਮੈਨੂੰ ਤਾਂ ਪਤਾ ਸੀ ਵੀ ਇਹ ਮੂਰਖ ਬੰਦਾ ਆ, ਇਹਨੂੰ ਮੈਂ ਕੀ ਕਹਾਂ। ਕੋਲ ਉਹਦੇ ਉਹ ਪਾਜੂ ਆ ਛੋਟੀ ਆਪਣੀ ਕੀ ਗਾਤਰਾ ਕਹਿੰਦੇ ਜਿਹਨੂੰ, ਉਹ ਪਾਇਆ। ਮੈਂ ਕਿਹਾ ਇਹਦੇ ਮੂਰਖ ਦਾ ਕੀ ਪਤਾ ਇੱਥੇ ਘੁਬੋ ਦਊਗਾ।
0: ਬਿਲਕੁਲ,
1: ਹੈਨਾ, ਮੂਰਖ ਦਾ ਕੀ ਹੁੰਦਾ। ਅੱਛਾ, ਮੈਂ ਕਿਹਾ ਯਾਰ ਬਹਿ ਜਾ ਕੇ ਜੇ ਤੂੰ ਉਦਾਂ ਗੱਲ ਕਰਨੀ ਆ। ਮੈਂ ਉਹਨੂੰ ਪਹਿਲਾਂ ਤਾਂ ਕਹਿਣ ਲੱਗਾ ਸੀਗਾ ਬਈ ਤੂੰ ਮੈਨੂੰ ਦੱਸ ਨੀ ਸਤਿ ਸ੍ਰੀ ਅਕਾਲ ਦੇ ਅਰਥ, ਤੂੰ ਮੇਤੋਂ ਇਸ ਵੇਲੇ ਪਹਿਲਾਂ ਦਾ ਤੂੰ ਵੱਡਾ ਦਾਨੀ ਬਣਿਆ ਸੀ, ਹੁਣ ਤੂੰ ਇਕਦਮ ਮੰਗਤਾ ਬਣਿਆ, ਤਾਂ ਮੰਗਤਿਆਂ ਵਾਂਗੂ ਮੇਤੋਂ ਮੰਗ ਭਈ ਇਹਦੇ ਅਰਥ ਦੱਸੋ, ਫੇਰ ਮੈਂ ਕਿਹਾ ਮੈਂ ਤੈਨੂੰ ਦੱਸੂਗਾ। ਤੇ ਖੱਕ ਸਾਹਿਬ ਉਹਨਾਂ ਦਾ ਗੁਰਦੀਪ ਸਿੰਘ ਦਾ ਡਾਕਟਰ ਸਾਹਿਬ ਦਾ ਫੋਨ ਆ ਰਿਹਾ, ਮੇਰਾ ਖਿਆਲ ਉਹਨਾਂ ਨੇ ਜੁੜਨਾ ਹੋਣਾ। ਉਹ ਕਹਿੰਦੇ ਸੀ ਕਹਿੰਦੇ ਮੇਰੇ ਪ੍ਰਾਹੁਣੇ ਆਏ ਹੋ ਜੇ ਤਾਂ ਉਹ ਨਿਕਲ ਗਏ, ਮੈਂ ਉਹਨਾਂ ਨੂੰ
0: ਜੋੜ ਲੋ, ਨਾਲ ਜੋੜ ਲੋ,
1: ਲੈ ਲਵਾਂ ਕਾਲ, ਲੈ ਲਵਾਂ ਉਹਨਾਂ ਦੀ,
0: ਲੈ ਲੋ ਨਾਲ ਜੋੜ ਲੋ ਨਾ, ਅਟੈਚ ਕਰ ਲੋ।

0: ਦੋਸਤੋ ਇੱਕ ਮਿੰਟ ਦੀ ਬ੍ਰੇਕ ਲੈ ਰਹੇ ਹਾਂ ਜੀ ਤੇ ਦੇਖਦੇ ਹਾਂ ਡਾਕਟਰ ਸਾਹਿਬ ਅੱਜ ਕੁਛ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਸੋ ਇਸ ਕਰਕੇ ਉਹ ਕਹਿ ਰਹੇ ਸੀ ਸ਼ਾਇਦ ਆਵਾਂ ਸ਼ਾਇਦ ਨਾ ਸੋ ਹੋ ਸਕਦਾ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਜੁੜ ਜਾਣ ਨਾਲ ਤੇ ਆਪਣਾ ਅਗਲਾ ਪ੍ਰੋਗਰਾਮ ਆਪਾਂ ਉਹਨਾਂ ਦੇ ਨਾਲ ਕਰ ਲੈਂਦੇ ਹਾਂ ਜੀ ਤੇ ਚੀਮਾ ਸਾਹਿਬ ਨੇ ਹੋਲਡ ਕਰਾਇਆ ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਿਹਾ ਤੇ ਫਿਰ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਅੱਜ ਦੋਸਤੋ ਜੀ
1: ਹਾਂਜੀ ਖੱਟ ਸਾਹਿਬ ਉਹ ਕਹਿੰਦੇ ਆ 10 ਮਿੰਟ ਤੱਕ ਤੁਸੀਂ ਉਹਨਾਂ ਨੂੰ ਫੋਨ ਕਰ ਲਿਓ ਰੈਡੀ ਹੋਣਗੇ
0: ਠੀਕ ਆ ਜੀ ਠੀਕ ਆ
1: ਉਹ ਕਹਿੰਦੇ ਉਹਨਾਂ ਦੇ ਪ੍ਰਾਹੁਣੇ ਆਏ ਸੀ ਉਹ ਚਲੇ ਗਏ ਆ ਬਾਹਰੋਂ ਆਏ ਸੀ ਉਧਰੋਂ ਆਸਟ੍ਰੇਲੀਆ ਵਗੈਰਾ ਤੋਂ ਕਰੇ ਕਿਤੋਂ
0: ਠੀਕ ਹੈ
1: ਤੇ ਉਹਨਾਂ ਦੀ ਫਲਾਈਟ ਸੀਗੀ ਉਹ ਕਹਿੰਦੇ ਚਲੇ ਗਏ ਤੇ ਹੁਣ ਮੈਂ ਫ੍ਰੀ ਹਾਂ ਤੇ ਮੈਂ ਕਰ ਸਕਦਾ 10 ਮਿੰਟ ਕਹਿੰਦੇ ਮੈਨੂੰ ਦਿਓ ਤੇ 10 ਮਿੰਟ ਕਹਿੰਦੇ ਮੈਨੂੰ ਫੋਨ ਕਰ ਲਿਓ ਉਦੋਂ ਤੱਕ ਖੱਟ ਸਾਹਿਬ ਜੀ ਮੇਰੇ ਕੋਲ ਦੋ ਖਬਰਾਂ ਆ ਉਹ ਪੜ੍ਹ ਲੈਂਦੇ ਆਪਾਂ
0: ਜੀ ਜੀ
1: ਤੇ ਫਿਰ ਉਹਨਾਂ ਨੇ ਜਦ ਨੂੰ ਆ ਜਾਣਾ ਅੱਛਾ ਇਹ ਹੁਣ ਖੱਟ ਸਾਹਿਬ ਜਿਹੜਾ ਅਮਰੀਕਾ ਦੇ ਵਿੱਚ ਆ 52 ਮਿਲੀਅਨ ਲੋਕ ਆ ਜਿਹੜੇ ਨਾ ਉਹ ਲੋਕ ਆ ਜਿਨ੍ਹਾਂ ਦੇ ਜਿਹੜਾ ਹੁਣ ਮੁੱਕ ਰਿਹਾ ਸਾਲ ਆ ਤੇ ਜਿਹੜਾ ਆ ਰਿਹਾ ਸਾਲ ਆ ਇਹਦੀਆਂ ਜਿਹੜੀਆਂ ਖੁਸ਼ੀਆਂ ਮਨਾਉਣ ਵਾਸਤੇ ਆਪਣੇ ਨਾਨਕੀ ਦਾਦਕੀ ਜਾਂ ਸਕੂਲਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਵਿੱਚੋਂ ਕਾਫੀ ਆਪਣੇ ਯਾਰਾਂ ਦੋਸਤਾਂ ਕੋਲ ਰੰਗ ਲੜੀਆਂ ਮਨਾਉਣ ਜਿਹੜੇ ਆਏ ਹੋਏ ਆ ਲੋਕ ਇਹ ਖੱਖ ਸਾਹਿਬ ਜੀ ਹੁਣ ਕੀ ਆ ਕਿ ਜਿਹੜੀਆਂ ਬਹੁਤੇ ਆ ਜਿਹੜੇ ਹੁਣ ਜਿਹੜੇ ਅਡਲਟ ਆ ਖੱਖ ਸਾਹਿਬ ਜੀ ਕਾਲਜਾਂ ਦੇ ਵਿੱਚ ਪੜ੍ਹਦੇ ਵਗੈਰਾ ਆ ਉਹਨਾਂ ਨੇ ਕਿਸੇ ਨੇ ਆਪਣੀ ਗਰਲਫ੍ਰੈਂਡ ਕੋਲ ਜਾਣਾ ਹੁੰਦਾ ਕਿਸੇ ਨੇ ਆਪਣੇ ਕਈ ਵਿਆਹ ਵੀ ਹੁੰਦੇ ਆ ਜਿਹੜੇ ਕਾਲਜਾਂ ਨੂੰ ਜਾਂਦੇ ਆ ਉਹਨਾਂ ਨੂੰ ਛੁੱਟੀਆਂ ਕਰਕੇ ਫਿਰ ਉਹ ਇਸ ਤਰ੍ਹਾਂ ਸਾਰੇ ਆ ਜਿਹੜੇ ਇੱਕ ਦੂਸਰੇ ਨੂੰ ਮੇਲ ਮਿਲਾਪ ਦੇ ਵਿੱਚ ਉਹ ਗਏ ਹੋਏ ਆ ਤੇ ਇਹਦੇ ਵਿੱਚ ਹੁਣ ਖੱਖ ਸਾਹਿਬ ਜੀ ਹੋਰ ਵੀ ਗੱਲ ਆ ਜਿਹੜੀ ਇਹਦੇ ਨਾਲ ਜੁੜਦੀ ਆ ਹਜ਼ਾਰਾਂ ਲੱਖਾਂ ਗਿਣਤੀ ਵਿੱਚ ਜਿਹੜੇ ਲੋਕ ਆ ਉਹ ਜਿਹੜੇ ਉਹਨਾਂ ਨੇ ਛੋਟੇ ਮੋਟੇ ਤੋਹਫੇ ਜਾਂ ਕਿਸੇ ਤਰ੍ਹਾਂ ਦਾ ਵੀ ਇੱਕ ਦੂਸਰੇ ਵਾਸਤੇ ਕੋਈ ਖਰੀਦੀ ਹੁੰਦੀ ਆ ਚੀਜ਼ ਉਹ ਫੇ ਕਈ ਵਾਰੀ ਪਸੰਦ ਨਹੀਂ ਆਉਂਦੀ ਜਾਂ ਕਿਸੇ ਦੇ ਵੇਚ ਨਹੀਂ ਆਉਂਦੇ ਕੱਪੜੇ ਤੇ ਉਸ ਮਸਲੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੋੜ ਮੜਾਈ ਦੇ ਵਿੱਚ ਵੀ ਜਿਹੜੇ ਉੱਜੇ ਹੋਏ ਆ
0: ਇੱਕ ਹਫ਼ਤਾ ਲੱਗ ਜਾਂਦਾ ਜੀ ਮੋੜ ਦੀ ਲੈਣਾ ਲੱਗ ਜਾਂਦੀ
1: ਹੈ ਬਿਲਕੁਲ ਤੇ ਦੂਸਰੇ ਪਾਸੇ ਖੱਖ ਸਾਹਿਬ ਜੀ ਜਿਹੜੀ ਕੁਦਰਤੀ ਜਿਹੜੀ ਆ ਹੈਗੀ ਆ ਉਹ ਵੀ ਤੁਹਾਨੂੰ ਪਤਾ ਵੀ ਕਿਸੇ ਨੂੰ ਬਖਸ਼ਦੀ ਨੀ ਜਦੋਂ ਉਹ ਕਰੋਪੇ ਹੁੰਦੀ ਆ ਇਹਦੇ ਕਾਰਨ ਹੁਣ ਖੱਖ ਸਾਹਿਬ ਜੀ ਕੀ ਆ ਕਿ ਜਿਹੜਾ ਤੂਫਾਨ ਆ ਨਾ ਆਹ ਹੁਣ ਤੁਹਾਡੇ ਵੱਲ ਵੀ ਮੇਰਾ ਖਿਆਲ ਆਇਆ ਕਿ ਬੰਦ ਹੋ ਗਿਆ ਕਿ ਅਜੇ ਵੀ ਚੱਲ ਰਿਹਾ
0: ਸਨੋਤ ਪਈ ਹੈ ਜੀ ਕੱਲ ਪਈ ਹੈ ਕਹਿ ਰਹੇ ਅੱਜ ਵੀ ਪੈਣੀ ਆ ਕੱਲ ਨੂੰ ਵੀ ਪੈਣੀ ਹੁਣ ਪਤਾ ਨਹੀਂ ਹਜੇ ਤੇ
1: ਹਾਂਜੀ ਕਈ ਦਿਨ ਰਹਿਣਾ ਆ ਇਹ ਲੰਮਾ ਜਿਹੜਾ ਉਹ ਸਟੋਰਮ ਆ ਜਿਹੜਾ ਆ ਰਿਹਾ ਕਾਫੀ ਵੱਡਾ ਤੂਫਾਨ ਆ ਇਹ ਤੇ ਇਹਦੇ ਨਾਲ ਖੱਖ ਸਾਹਿਬ ਜੀ ਜਿਹੜੇ 52 ਮਿਲੀਅਨ ਲੋਕ ਆ ਨਾ ਜਿਹੜੇ ਉਹ ਕਿਤੇ ਗਏ ਹੋਏ ਆਪਣੇ ਰਿਸ਼ਤੇਦਾਰਾਂ ਦੇ ਜਾਂ ਕਿਤੇ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਸਕੂਲਾਂ ਕਾਲਜਾਂ ਤੋਂ ਉਹਨੇ ਹੁਣ ਮੋੜੇ ਪਾ ਲਿਆ ਹੁਣ ਉਹਦੇ ਵਿੱਚ ਕੀ ਆ ਖੱਖ ਸਾਹਿਬ ਜੀ ਜਿਹੜੇ ਇਹ 52 ਮਿਲੀਅਨ ਲੋਕ ਆ ਇਹ ਇਸ ਵੇਲੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਦੇ ਜਿਹੜੇ ਲੋਕ ਆ ਕਈ ਏਅਰਪੋਰਟਾਂ ਤੇ ਕਿਤੇ ਨਾ ਕਿਤੇ ਫਸੇ ਹੋਏ ਆ ਤੂਫਾਨ ਦੇ ਕਾਰਨ
0: ਜੀ ਜੀ
1: ਜਿਹੜੇ ਇਹਦੇ ਕਰਕੇ ਉਹ ਜਾਂ ਤਾਂ ਏਅਰਪੋਰਟਾਂ ਤੇ ਬੈਠੇ ਆ ਜਾਂ ਜਿੱਥੇ ਵੀ ਕਿਤੇ ਹੈਗੇ ਆ ਉਹ ਇਸ ਤਰ੍ਹਾਂ ਫਸੇ ਬੈਠੇ ਆ ਉਹਨਾਂ ਨੂੰ ਜਾਣ ਦਾ ਜਿਹੜਾ ਕੋਈ ਜ਼ਰੀਆ ਨਹੀਂ ਬਣ ਰਿਹਾ ਤੇ ਅੱਜ ਦਾ ਜਿਹੜਾ ਦਿਨ ਹੈ ਐਤਵਾਰ ਵਾਲਾ ਖੱਖ ਸਾਹਿਬ ਜੀ ਇਹਦੇ ਵਿੱਚ ਦੇਖੋ ਖੱਖ ਸਾਹਿਬ ਜੀ 6000 ਜਹਾਜ਼ਾਂ ਦੀਆਂ ਜਿਹੜੀਆਂ ਉਡਾਨਾਂ ਉਹ ਖਾਰਜ ਤੇ ਜਿਨ੍ਹਾਂ ਦੇ ਵਿੱਚ ਡਿਲੇ ਆ ਉਹ ਤਕਰੀਬਨ 3 ਘੰਟੇ ਤੇ 9 ਮਿੰਟ ਦੀ ਜਿਹੜੀ ਆ ਉਹ ਡਿਲੇ ਹੋ ਗਈ ਯਾਨੀ ਲੇਟ ਹੋ ਗਈਆਂ ਉਡਾਨਾਂ ਜਿਹੜੀਆਂ ਸੀਗੀਆਂ ਤੇ ਇਹਦੇ ਨਾਲ 500 ਜਿਹੜੀਆਂ ਉਡਾਨਾਂ ਉਹ ਜਿਹਨੂੰ ਕਹਿੰਦੇ ਆ ਕੈਂਸਲ ਹੋਈਆਂ ਫਲਾਈਟਾਂ ਸੋ ਇਹ ਇੱਕ ਮੁਸੀਬਤ ਆ ਜਿਹੜੀ ਇਹ ਤੂਫਾਨ ਦੇ ਨਾਲ ਜਿਹੜੀ ਬਣ ਗਈ ਆ ਔਰ ਇਹ ਜਿਹੜੀਆਂ ਫਲਾਈਟਾਂ ਕੈਂਸਲ ਹੋਈਆਂ ਇਹਨਾਂ ਦੇ ਜਿਹੜੇ ਹਾਲਾਤ ਆ ਉਹ ਅੱਜ ਰਾਤ ਦੇ 11:59 ਤੱਕ ਇਸੇ ਤਰ੍ਹਾਂ ਰਹਿਣਗੇ ਤੇ ਉਸ ਤੋਂ ਬਾਅਦ ਆ ਜਿਹੜਾ ਸ਼ਾਇਦ ਕੋਈ ਨਾ ਕੋਈ ਮਸਲਾ ਜਿਹੜਾ ਇਹ ਫਲਾਈਟਾਂ ਦਾ ਉਹ ਸੁਲਝ ਜਾਊਗਾ ਤੇ ਫੇਰ ਇਹ ਜਿਹੜੇ ਲੋਕ ਆ ਆਪਣੇ ਘਰੋਂ ਘਰੀ ਪਹੁੰਚਣ ਦੇ ਵਿੱਚ ਜਿਹੜੇ ਪੁੱਜਣਗੇ
0: ਤੇ ਸਭ ਤੋਂ ਵੱਡਾ ਨਿਊ ਈਅਰ ਜਿਹੜਾ ਨਾ ਉਹ ਨਿਊਯਾਰਕ ਚ ਮਨਾਇਆ ਜਾਂਦਾ
1: ਬਿਲਕੁਲ
0: ਲੱਖਾਂ ਲੋਕ ਜਿਹੜੇ ਆ ਉਹ ਰੈਡੀ ਪਹੁੰਚੇ ਹੋਏ ਆ ਬਾਹਰਲੀ ਦੁਨੀਆਂ ਤੋਂ ਜਿੱਥੋਂ ਵੀ ਆਉਂਦੇ ਆ ਤੇ ਨਿਊ ਈਅਰ ਦੀ ਈਵ ਨੂੰ ਫਿਰ ਟਾਈਮ ਸਕੁਅਰ ਦੇ ਵਿੱਚ ਲੋਕ ਰਾਤ ਨੂੰ 12 ਵਜੇ ਉਪਰੋਂ ਬਾਲ ਆਉਂਦਾ ਵਾ ਜਿਹੜਾ ਟਾਈਮ ਦੇ ਨਾਲ ਥੱਲੇ ਨੂੰ ਆਉਂਦਾ ਰਾਤ ਦਿਨ ਲੋਕ 11 ਵਜੇ ਜਿਹੜੇ ਆ ਉਹ 11-12 ਵਜੇ ਜਾ ਕੇ ਉੱਥੇ ਬਹਿ ਜਾਂਦੇ ਕਿਉਂਕਿ ਉਸ ਤੋਂ ਬਾਅਦ ਉੱਥੇ ਵੜ ਹੀ ਨਹੀਂ ਸਕਦਾ ਕਿਉਂਕਿ ਪੁਲਿਸ ਬੰਦ ਕਰ ਦਿੰਦੇ ਆ ਜੀ ਉਹ
1: ਜੀ।
0: ਦੇਖੋ ਇੰਨੀ ਸਰਦੀ ਦੇ ਵਿੱਚ ਚਾਹੇ ਬਰਫ਼ ਪੈਂਦੀ ਹੋਵੇ ਲੋਕ ਜਿਹੜੇ ਆਏ ਉਹਨਾਂ ਨੇ ਉਹ ਦੇਖਣਾ ਹੁੰਦਾ ਸੋ
1: ਦੇਖਣਾ ਬਿਲਕੁਲ ਦੇਖਣ ਵਾਲਾ ਸੀਨ ਹੁੰਦਾ ਰਾਤ ਨੂੰ 12 ਵਜੇ ਜਦੋਂ ਦੇਖੀਦਾ
0: ਬਿਲਕੁਲ
1: ਤੇ ਬਹੁਤ ਹੀ ਦੁਨੀਆਂ ਚ ਪਤਾ ਨੀ ਕਿੱਥੋਂ ਕਿੱਥੋਂ ਲੋਕ ਆਏ ਹੁੰਦੇ ਤੇ ਇਹਦੇ ਨਾਲ ਹੁਣ ਅੱਜ ਸਵੇਰੇ ਖਾਕ ਸਾਹਿਬ ਜੀ ਜਿਹੜਾ ਕੋਲੋਰਾਡੋ ਤੇ ਵਿਸਕੌਨਸਨ ਹੈਗਾ ਆ ਨਾ ਸੂਬਾ ਉੱਥੇ ਮਿਨੀਸੋਟਾ ਵਿੱਚ ਵੀ ਤੇ ਇੱਥੇ ਜਿਹੜੀ ਆ ਹਨੇਰੀ ਕਾਰਨ ਜਿਹੜੇ ਆ 138 million ਜਿਹੜੇ ਲੋਕ ਆ ਉਹ ਉਹਨਾਂ ਦੇ ਉੱਤੇ ਜਿਹੜਾ ਮਾੜਾ ਅਸਰ ਜਿਹਨੂੰ ਆਪਾਂ ਕਹਿੰਦੇ ਆ ਉਹ ਪਿਆ ਆ ਪ੍ਰਭਾਵਿਤ ਹੋਏ ਆ 138 million ਲੋਕ ਖਾਕ ਸਾਹਿਬ ਜੀ 10 lakh ਦਾ ਮਿਲੀਅਨ ਹੁੰਦਾ ਸੋ ਤੁਸੀਂ ਗਿਣ ਲਓ ਇੰਨੇ ਲੋਕ ਆ ਜਿਹੜੇ ਕੁਦਰਤੀ ਆਫ਼ਤ ਤੋਂ ਜਿਹੜੇ ਪ੍ਰਭਾਵਿਤ
0: ਹੋਏ ਐਸੋ ਜੀ ਸਿਸਟਮ ਦੇ ਵਿੱਚ ਬਹੁਤਿਆਂ ਦੇ ਬਿਜਲੀ ਉੱਡ ਜਾਂਦੀ ਆ ਟੌਨਾਂ ਦੇ ਟੌਨ ਬਿਜਲੀ ਤੋਂ ਬਗੈਰ ਹੁੰਦੇ ਆ ਔਰ ਸਨੋ ਰਿਮੂਵ ਕਰਨ ਲਈ ਵੀ ਪ੍ਰੋਬਲਮ ਹੁੰਦੀਆਂ ਵਾ ਕਿਉਂਕਿ ਹਾਲਾਤ ਹਰ ਸਾਲ ਹੀ ਬਣਦੇ ਆ ਜੀ ਮਾਸਾ
1: ਬਿਲਕੁਲ ਬਿਲਕੁਲ ਕਿਉਂਕਿ ਸਰਦੀਆਂ ਦੇ ਦਿਨ ਉਸ ਵੇਲੇ ਲੋਕ ਆ ਜਿਹੜੇ ਕੁਦਰਤ ਨੂੰ ਇਹ ਹੁੰਦਾ ਵੀ ਹੁਣ ਇਹਨਾਂ ਨੂੰ ਅੰਦਰ ਬਾੜ ਕੇ ਰੱਖੋ ਜੇ ਬਾਹਰ ਇਹ ਨਿਕਲਣਗੇ ਤਾਂ ਇਹ ਖਰਾਬੀਆਂ ਕਰਨਗੇ ਸੋ ਚਲੋ ਇਸ ਤੋਂ ਅਗਲੀ ਜਿਹੜੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ ਉਹ ਅੱਜ ਟਰੰਪ ਸਾਹਿਬ ਤੇ ਯੂਕਰੇਨ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਜ਼ੇਲੈਂਸਕੀ ਉਹਨਾਂ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਮਾਰਾਲਾਗੋ ਜਿੱਥੇ ਤੁਹਾਨੂੰ ਪਤਾ ਵੀ ਦੇਖੋ ਖਾਕ ਸਾਹਿਬ ਜੀ ਜਿਹੜੇ ਇਹ ਸਰਮਾਏਦਾਰ ਲੋਕ ਹੁੰਦੇ ਆ ਨਾ ਜਿਹੜਾ ਇਹ ਟਰੰਪ ਸਾਹਿਬ ਹੈਗੇ ਆ ਇਹ ਜਿਹੜੀਆਂ ਮੀਟਿੰਗਾਂ ਆ ਆਪਣੇ ਉੱਥੇ ਕਰਾਉਂਦੇ ਆ ਉਹ ਮੀਟਿੰਗ ਏਦਾਂ ਨੀ ਹੁੰਦੀ ਵੀ ਉੱਥੇ ਫ੍ਰੀ ਚ ਹੁੰਦੀ ਆ ਨਹੀਂ ਇਹ ਉਸ ਮੀਟਿੰਗ ਤੋਂ ਬਹੁਤ ਵੱਡਾ ਕਿਰਾਇਆ ਚਾਰਜ ਕਰਦੇ ਆ ਜਿਹਦੇ ਕਾਰਨ ਇਹ ਉੱਥੇ ਕਰਾਉਂਦੇ ਆ ਨਹੀਂ ਤਾਂ ਜਿਹੜੇ ਪਹਿਲਾਂ ਜਿੰਨੇ ਪ੍ਰੈਜੀਡੈਂਟ ਹੋਏ ਆ ਉਹ ਆਪਣੇ ਦੂਜੇ ਤੇ ਥੋੜੀ ਕਰਦੇ ਉਹ ਤਾਂ ਉੱਥੇ ਵਾਈਟ ਹਾਊਸ ਦੇ ਵਿੱਚ ਕਰਦੇ ਆ ਇਹ ਸਾਰਾ ਕੁਛ
0: ਜੀ
1: ਇਹ ਜਿਹੜੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਉੱਥੇ ਮਾਰਾਲਾਗੋ ਮਿਆਮੀ ਦੇ ਵਿੱਚ ਜਾਂਦੇ ਆ ਇੱਕ ਤਾਂ ਉੱਥੇ ਆਪਣੀ ਨਾਲੇ ਉਹ ਮਨਾਉਂਦੇ ਆ ਜਿਹੜਾ ਮੌਸਮ ਰਹਿੰਦਾ ਉੱਥੇ ਥੋੜਾ ਉੱਥੇ ਜਾ ਕੇ ਤੇ ਨਾਲੇ ਫਿਰ ਆਪਣਾ ਕਿਰਾਇਆ ਉਹ ਤੋਂ ਲੈ ਲੈਂਦੇ ਆ ਵੀ ਇਹ 1 million ਦੇ ਇਹਦੇ ਕਿਰਾਏ ਦੇ ਤੇ ਉਹ ਸਾਰਾ ਕੁਛ ਆ ਜਿਹੜਾ ਉੱਥੇ ਚੱਲਦਾ ਆ ਤੇ ਹੁਣ ਜਿਹੜੇ ਜ਼ੇਲੈਂਸਕੀ ਆ ਤੇ ਇਹ ਟਰੰਪ ਸਾਹਿਬ ਆ ਇਹ ਉੱਥੇ ਮਾਰਾਲਾਗੋ ਵਿੱਚ ਜਿਹੜੀ ਆ ਉਹ ਇਹਨਾਂ ਦੀ ਜਿਹੜੀ ਹੁਣ ਮੀਟਿੰਗ ਮਿਲਣੀ ਆਪਾਂ ਪੰਜਾਬੀ ਚ ਕਹਿ ਦੇਈਦਾ ਇਹਦੇ ਤੋਂ ਬਾਅਦ ਦੇ ਵਿੱਚ ਕਿਹਾ ਗਿਆ ਕਿ US ਤੇ ਯੂਕਰੇਨ ਆ ਜਿਹੜੇ ਇਹ ਲਗਭਗ 4 ਸਾਲਾਂ ਤੋਂ ਚੱਲ ਰਹੀ ਲੜਾਈ ਵਿਚ ਜਿਹੜਾ ਆ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਚੁੱਕੇ ਆ ਪਰ ਦੋਹਾਂ ਆਗੂਆਂ ਵੱਲੋਂ ਕਿਹਾ ਗਿਆ ਕਿ ਇਸ ਰਸਤੇ ਵਿਚੋਂ ਅਜੇ ਕੁਛ ਕੰਡੇ ਜਿਹੜੇ ਹਟਾਉਣੇ ਬਾਕੀ ਆ
0: ਅੱਛਾ ਜੀ
1: ਜਾਣੀ ਕਿ ਅਜੇ ਵੀ ਉਹ ਵਿਚ ਉਹਦੇ ਅੜਚਣਾ ਹੈਗੀਆਂ ਆ ਤੇ ਟਰੰਪ ਵੱਲੋਂ ਕਿਹਾ ਗਿਆ ਕਿ ਕੁਝ ਕੁ ਹਫ਼ਤਿਆਂ ਵਿਚ ਪਤਾ ਚੱਲ ਜਾਏਗਾ ਕਿ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਣੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਜੇ ਗੱਲਬਾਤ ਬਣੀ ਨੀ ਕੋਈ
0: ਬਿਲਕੁਲ
1: ਤੇ ਜ਼ੇਲੈਂਸਕੀ ਵੱਲੋਂ ਇਸ ਗੱਲਬਾਤ ਦੀ ਜਿਹੜੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਕਰਨ ਪਿੱਛੋਂ ਯੂਕਰੇਨ ਦੀ ਸੁਰੱਖਿਆ ਵਾਲਾ ਮਾਮਲਾ ਜਿਹੜਾ ਉਹ ਹੱਲ ਹੋ ਚੁੱਕਿਆ ਆ ਹੁਣ ਇੱਕ ਪਾਸੇ ਤਾਂ ਕਹਿੰਦੇ ਆ ਖਾਕਸਾ ਵੀ ਜਿਹੜਾ ਯੂਕਰੇਨ ਆ ਉਹ ਇਹ ਕਹਿ ਰਿਹਾ ਕਿ ਮੈਂ ਲੜਾਈ ਬੰਦ ਕਰ ਦਿੰਦਾ ਤੇ ਮੈਂ ਜਿਹੜੇ ਰੂਪ ਪਹਿਲਾਂ ਤਾਂ ਉਹ ਮੰਨਦਾ ਨੀ ਸੀ ਮੈਂ ਉਹ ਡੋਨਬਾਸ ਦਾ ਏਰੀਆ ਜਿਹੜਾ ਮੈਂ ਨੀ ਦੇਣਾ ਉਹ ਕਿਉਂਕਿ ਅਜੇ ਉਹ ਜਿੱਤਿਆ ਨਹੀਂ ਗਿਆ ਰੂਸ ਦੁਆਰਾ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਸ ਗੱਲ ਦੇ ਨਾਲ ਜਿਹੜਾ ਸਹਿਮਤ ਹੋ ਚੱਲਿਆ ਆ ਅਜੇ ਹੋਇਆ ਨੀ ਪਰ ਹੋਣ ਵਾਲਾ ਹੈ ਕਿ ਠੀਕ ਆ ਮੈਂ ਰੂਸ ਜਿੰਨੀ ਧਰਤੀ ਮੰਗਦਾ ਮੈਂ ਉਹਨੂੰ ਦੇ ਦਿੰਦਾ ਇੱਥੇ ਜਿਹੜੀ ਅਗਲੀ ਅੜਚਣ ਆ ਜਿਹੜਾ ਯੂਕਰੇਨ ਦਾ ਪ੍ਰੈਜੀਡੈਂਟ ਆ ਉਹ ਇਹ ਕਹਿ ਰਿਹਾ ਕਹਿੰਦਾ ਭਾਈ ਮੈਂ ਲੜਾਈ ਬੰਦ ਕਰ ਦਿੰਦਾ ਪਰ ਤੁਸੀਂ ਮੈਨੂੰ ਗਰੰਟੀ ਦਿਓ ਕਿ 1 ਸਾਲ ਨੂੰ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਮੁੜ ਕੇ ਜਿਹੜਾ ਆ ਰੂਸ ਫੇਰ ਮੇਰੇ ਤੇ ਹਮਲਾ ਜੇ ਕਰੇਗਾ ਤੇ ਤੁਸੀਂ ਉਸ ਗੱਲ ਨੂੰ ਜਿਹੜਾ ਆ ਉਹ ਕਰਕੇ ਦਿਓ ਕਿ ਅਸੀਂ ਤੈਨੂੰ ਬਚਾਵਾਂਗੇ ਇਹ ਸਿਕਿਉਰਿਟੀ ਮੰਗ ਰਿਹਾ
0: ਚੀਮਾ ਸਾਹਿਬ ਟਰੰਪ ਸਾਹਿਬ ਕਿੱਦਾਂ ਗਰੰਟੀ ਦੇ ਸਕਦੇ ਕੱਲ ਨੂੰ
1: ਬਿਲਕੁਲ ਬਿਲਕੁਲ
0: ਦਿਮਾਗ ਫੇਰ ਖਰਾਬ ਹੋ ਜੇ ਕਿ ਮੈਂ ਲਿਆ ਵੀ ਥੋੜੀ ਜਿਹੀ ਜਗ੍ਹਾ ਹੋਰ ਲੈ ਲੈਣੀ ਤੇ ਇਹ ਕੀ ਕਰ ਸਕਦੇ
1: ਬਿਲਕੁਲ ਬਿਲਕੁਲ ਬਿਲਕੁਲ ਸੋ ਇਸੇ ਗੱਲ ਤੇ ਉਹ ਅੜਿਆ ਹੋਇਆ ਤੇ ਟਰੰਪ ਨੇ ਇਸ ਗੱਲ ਨੂੰ ਨਹੀਂ ਮੰਨਣਾ ਤੇ ਹੁਣ ਕੀ ਆ ਇਹ ਜਿਹੜਾ ਇੱਕ ਵੱਡਾ ਕੰਡਾ ਸੀਗਾ ਤੇ ਕੁਛ ਹਫ਼ਤਿਆਂ ਵਿਚ ਕਹਿੰਦਾ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਜਦੋਂ ਉਹਨੇ ਕਿਹਾ ਵੀ ਮਸਲਾ ਸੋਝੀ ਚੱਲਿਆ ਹੈ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਬਿਆਨ ਦੇ ਦਿੱਤਾ ਕਹਿੰਦਾ ਕੁਝ ਹਫ਼ਤਿਆਂ ਟਿੱਕਰ ਕਹਿੰਦਾ ਪਤਾ ਲੱਗੂਗਾ ਭਈ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਆ ਜਿਹੜੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਂ ਨਹੀਂ
0: ਜੀ
1: ਜਲੈਂਸਕੀ ਸਾਹਿਬ ਜਿਹੜੇ ਹੈਗੇ ਆ ਉਹ ਕਹਿੰਦੇ ਆ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਪਿੱਛੋਂ ਯੂਕਰੇਨ ਸੁਰੱਖਿਆ ਵਾਲਾ ਮਾਮਲਾ ਹੱਲ ਹੋ ਚੁੱਕਿਆ। ਹੁਣ ਜਲੈਂਸਕੀ ਨੇ ਤਾਂ ਕਹਿ ਦਿੱਤਾ ਵੀ ਹੋ ਚੁੱਕਿਆ, ਪਰ ਮੈਨੂੰ ਲੱਗਦਾ ਜਿਹੜੇ ਟਰੰਪ ਸਾਹਿਬ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ। ਤੇ ਪਰ ਟਰੰਪ ਸਾਹਿਬ ਵੱਲੋਂ ਕਿਹਾ ਗਿਆ ਕਿ ਅਜੇ 95% ਜਿਹੜਾ ਹਿੱਸਾ ਆ ਉਹ ਤੈਅ ਹੋ ਚੁੱਕਿਆ ਤੇ 5% ਅਜੇ ਬਾਕੀ ਆ। ਸੋ ਕਹਿਣ ਦਾ ਮਤਲਬ ਉਹ 5% ਦਾ ਬਹੁਤ ਹੁੰਦੇ ਆ ਖਾਕਾ, ਵੀ ਦੋ ਨੁਕਤੇ ਵੀ ਵਿੱਚੋਂ ਅੜ ਗਿਆ ਤਾਂ ਗੱਲ ਗਈ, ਸਾਰੇ ਨੀ ਹੋ ਜਾਣਾ।
0: 5% ਚੱਲ ਬਣਿਆ ਜੇ ਹੋ ਸਕਦਾ ਹੋਵੇ, ਜਿੱਥੇ ਤੱਕ ਕੋਸ਼ਿਸ਼ ਹੋ ਰਹੀ ਹੈ ਮੇਰੇ ਹਿਸਾਬ ਨਾਲ ਤੇ ਲੱਗਦਾ ਜੇ ਹੋ ਜਾਵੇ ਤੇ ਚੰਗੀ ਗੱਲ ਆ ਜੀ, ਲੋਕਾਂ ਨੂੰ ਜਾਨਾਂ ਬਚਣ।
1: ਬਿਲਕੁਲ ਬਿਲਕੁਲ ਹੋ ਜਾਵੇ ਤਾਂ ਚੰਗੀ ਗੱਲ ਆ। ਤੇ ਪਰ ਇੱਥੇ ਖਾਕ ਸਾਹਿਬ ਜੀ ਇੱਕ ਮਾਮਲਾ ਇਹ ਆ ਜਿਹੜਾ ਟਰੰਪ ਉਹ ਹੱਲ ਕਰਵਾਉਣ ਦੇ ਹੱਕ ਦੇ ਵਿੱਚ ਹੈਗੇ ਆ, ਉਹ ਕੋਸ਼ਿਸ਼ ਉਹਨਾਂ ਦੀ ਪੂਰੀ ਆ, ਕਿਉਂਕਿ ਟਰੰਪ ਸਾਹਿਬ ਨੇ ਜੋ ਯੂਕਰੇਨ ਤੋਂ ਲੈਣਾ ਸੀ ਉਹ ਉਹਨੇ ਸਾਈਨ ਕਰਾ ਲਿਆ।
0: ਬਿਲਕੁਲ,
1: ਪਰ ਹੁਣ ਰੌਲਾ ਆ ਜਿਹੜੀ ਯੂਰੋਪੀਅਨ ਯੂਨੀਅਨ ਤੇ ਉਧਰ ਨੇਟੋ ਆ ਉਹ ਇਸ ਗੱਲ ਦੇ ਨਾਲ ਸਹਿਮਤ ਨੀ, ਕਿਉਂਕਿ ਉਹ ਕਹਿੰਦੇ ਸਾਡਾ ਹਿੱਸਾ ਬਈ
0: ਹਿੱਸਿਆਂ ਦੀ ਪ੍ਰੋਬਲਮ ਹੋ ਜਾਣੀ ਆ।
1: ਹਾਂਜੀ, ਹੁਣ ਹਿੱਸਿਆਂ ਦੀ ਪ੍ਰੋਬਲਮ ਆ। ਹੁਣ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਇੰਗਲੈਂਡ ਦੀਆਂ ਉਹ ਹੈਗੀਆਂ ਕੀ ਟੋਰਮ ਉਹਨਾਂ ਨੂੰ ਕਹਿੰਦੇ ਆ ਮਿਸਲਾਂ, ਉਹੀ ਯੂਕਰੇਨ ਨੂੰ ਉਹ ਮਿਸਲਾਂ ਵੀ ਕੁਛ ਦਿੱਤੀਆਂ। ਉਹ ਜਿਹੜੀ ਲੜਾਈ ਆ ਹੁਣ ਲੜਾਈ ਅਸਲ ਦੇ ਵਿੱਚ ਯੂਕਰੇਨ ਦੀ ਤਾਂ ਰੂਸ ਦੀ ਕੱਲਿਆਂ ਦੀ ਲੜਾਈ ਹੋਣੀ ਆ, ਜਿਹੜੀ ਅਮਰੀਕਾ ਯੂਰੋਪੀਅਨ ਯੂਨੀਅਨ ਨੇਟੋ ਤੇ ਉਹ ਜਿਹੜੇ ਦੋ ਕੰਟਰੀ ਆ ਜਿਹੜੇ ਰੂਸ ਤੇ ਯੂਕਰੇਨ, ਇਹ ਚੋਂ ਦੀ ਲੜਾਈ ਆ। ਉਹ ਇਹ ਸਾਰੇ ਆ ਜਿਹੜੇ ਹੁਣ ਯੂਰਪ, ਤੁਹਾਨੂੰ ਪਤਾ ਵੀ ਯੂਰਪ ਨੂੰ ਦੁੱਖ ਤਾਂ ਲੱਗਦਾ ਕਿਉਂਕਿ ਯੂਰਪ ਦੇ ਕੋਲ ਹੈ ਨੀ ਬਹੁਤਾ ਮਟੀਰੀਅਲ, ਹੈ ਨੀ ਉਹਨਾਂ ਕੋਲ, ਯੂਕਰੇਨ ਦੇ ਸਿਰ ਤੇ ਉਹ ਟੱਪਦੇ ਆ। ਯੂਕਰੇਨ ਹੁਣ ਜੇ ਯੂਕਰੇਨ ਜਾਂਦਾ ਤਾਂ ਉਹਨਾਂ ਨੂੰ ਮੁੜ ਕੇ ਫੇਰ ਅਮਰੀਕਾ ਨੂੰ ਸਾਰਾ ਕੁਝ ਆਉਣਾ ਆ ਉੱਥੋਂ ਯੂਕਰੇਨ ਤੋਂ, ਤੇ ਉਹ ਕਹਿੰਦੇ ਆ ਵੀ ਯਾਰ ਅਸੀਂ ਤਾਂ ਬੈਠੇ ਰਹਿ ਗਏ, ਸਾਨੂੰ ਤਾਂ ਕੁਝ ਨੀ ਮਿਲਿਆ।
0: ਦੇਣਗੇ ਜੇ 10 ਟਰੱਕ ਟਰੰਪ ਸਾਹਿਬ ਭਰ ਕੇ ਲਿਆਉਣਗੇ, ਇੱਕ ਅੱਧਾ ਟਰੱਕ ਉਹਨਾਂ ਨੂੰ ਵੰਡੀ ਜਾਣਗੇ।
1: ਹਾਂਜੀ, ਪਰ ਉਹ ਦਿੰਦੇ ਨੀ ਹੁੰਦੇ ਨਾ ਪੈਸਾ, ਜਿਹੜਾ ਕੰਜੂਸ ਬੰਦਾ ਹੁੰਦਾ ਉਹ ਪੈਸਾ ਨੀ ਛੱਡਦਾ,
0: ਟਰੰਪ ਸਾਹਿਬ ਦਾ ਛੋਟੀ ਜੀ ਖਬਰ ਕਰ ਲੈਂਦੇ ਆ। ਜੋ ਕੁਛ ਅੱਜ ਕੱਲ ਨਿਕਲ ਰਿਹਾ ਨਿਊਜ਼ ਖਬਰਾਂ ਦੇ ਵਿਚ, ਲੋ ਡਾਕਟਰ ਸਾਹਿਬ ਆ ਗਏ, ਆਪਾਂ ਫੇਰ ਕਰਦੇ ਜੀ ਗੱਲ। ਇਹ ਤੇ ਕਾਹਦੇ ਤੇ ਗੱਲ ਹੈ ਚੀਮਾ ਸਾਹਿਬ, ਚੀਮਾ ਸਾਹਿਬ ਤੁਸੀਂ ਜਰਾ ਕੱਟੋ, ਮੈਂ ਤੁਹਾਨੂੰ ਮੈਚ ਬੁਲਾਉਣਾ ਜੀ।
1: ਓਕੇ
0: ਜੀ, ਕੱਟ ਦਿਓ। ਵਾਹਿਗੁਰੂ ਜੀ, ਡਾਕਟਰ ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ ਡਾਕਟਰ ਸਾਹਿਬ, ਹੋਲਡ।

0: ਕੋਈ ਨੀ, ਕੋਈ ਗੱਲ ਨੀ, ਸ਼ਾਂਤੀ ਨਾਲ ਕਰ ਲੋ ਤੁਸੀਂ ਆਪਣਾ ਹੀ ਆ ਪ੍ਰੋਗਰਾਮ, ਕੋਈ ਮਸਲਾ ਨੀ। ਸਤਿ ਸ੍ਰੀ ਅਕਾਲ ਜੀ, ਤਖਤ ਸਾਹਿਬ ਕੀਮਾ ਸਾਹਿਬ ਤੇ ਸਾਰੇ ਜੁੜਨ ਵਾਲੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਜੀ ਸਤਿ ਸ੍ਰੀ ਅਕਾਲ। ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਮੁਤਾਬਕ ਚੱਲਦੇ ਹੋਏ ਅਸੀਂ ਪੜਾਅ ਆ ਰਹੇ ਜੀਵਨ ਨੂੰ ਤੁਹਾਡੇ ਸਾਹਮਣੇ ਰੱਖਿਆ, ਇਹ ਕਿਵੇਂ ਸ਼ੁਰੂ ਹੋਇਆ ਸੀ, ਕਿਹੜੇ ਕਿਹੜੇ ਪੜਾਵਾਂ ਦੇ ਵਿਚੋਂ ਲੰਘਿਆ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਹਦੇ ਸਾਹਮਣੇ ਆਈਆਂ ਔਰ ਉਹਨਾਂ ਮੁਸ਼ਕਲਾਂ ਵਿਚੋਂ ਲੰਘਦੇ ਹੋਏ ਜੀਵਨ ਪ੍ਰਵਾਨ ਕਿਵੇਂ ਹੋਇਆ। ਅਲਟੀਮੇਟਲੀ ਅਸੀਂ ਇਹਨੂੰ ਅਡਲਟ ਏਜ ਤੱਕ ਲੈ ਗਏ ਸੀ, ਮਾਂ ਦੇ ਪੇਟ ਤੋਂ ਬਾਅਦ ਨਿਊ ਬੋਰਨ ਤੇ ਨਿਊ ਬੋਰਨ ਤੋਂ ਬਾਅਦ ਟੋਡਲਰ ਤੇ ਟੋਡਲਰ ਤੋਂ ਬਾਅਦ ਅਡਲਸੈਂਸ ਏਜ, ਅਡਲਸੈਂਸ ਏਜ ਤੋਂ ਬਾਅਦ ਫਿਰ ਅਸੀਂ ਇਸ ਨੂੰ ਅਡਲਟ ਪ੍ਰੀ ਅਡਲਟ ਏਜ ਵਿਚ ਲੈ ਗਏ ਸੀ ਔਰ ਉੱਥੇ ਲਿਆ ਕੇ ਫਿਰ ਅਸੀਂ ਇਹ ਸੋਚਿਆ ਸੀ ਵੀ ਸਰੀਰ ਤੇ ਇਹਨਾਂ ਹੁਣ ਬਣ ਗਿਆ ਤੇ ਇਸ ਸਰੀਰ ਦੇ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਅਗਰ ਤਹਿ ਤੱਕ ਜਾਣਾ ਹੋਵੇ ਤੇ ਸਾਨੂੰ ਕੀ ਜਾਣਨ ਦੀ ਲੋੜ ਹੈਗੀ ਹੈ। ਅਸੀਂ ਕਹਿੰਦੇ ਨਾ ਉਲਟੀਆਂ ਆ ਗਈਆਂ ਤੇ ਅਸੀਂ ਕਹਿੰਦੇ ਵੀ ਡਾਈਜੈਸਟਿਵ ਦੇ ਵਿੱਚ ਕੋਈ ਖਰਾਬੀ ਆ ਗਈ, ਡਾਈਜੈਸਟਿਵ ਸਿਸਟਮ ਨੂੰ ਅਸੀਂ ਫਰੋਲਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਲਟੀਮੇਟਲੀ ਡਾਈਜੈਸਟਿਵ ਸਿਸਟਮ ਦੇ ਵਿੱਚ ਐਸਾ ਕੀ ਹੈਗਾ ਜਿਹੜਾ ਖਰਾਬ ਹੋ ਗਿਆ ਹੁੰਦਾ ਆ ਤੇ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ ਤੇ ਅਲਟੀਮੇਟਲੀ ਇਸ ਪਿਛਲ ਪੈਰੀ ਤੁਰਦਿਆਂ ਹੋਇਆਂ ਅਸੀਂ ਇੱਕ ਪੁਆਇੰਟ ਤੇ ਪਹੁੰਚੇ ਸਾਂ ਕਿ ਇਹ ਸੈੱਲ ਹੈ ਜਿਨ੍ਹਾਂ ਦਾ ਸਿਸਟਮ ਬਣਿਆ ਹੋਇਆ। ਇਸ ਦੀ ਵਿਆਖਿਆ ਮੈਂ ਬਹੁਤ ਵਾਰੀ ਪਹਿਲਾਂ ਵੀ ਕਰੀ ਸੀ ਆਪਣੇ ਪ੍ਰੋਗਰਾਮਾਂ ਦੇ ਵਿਚ ਕਿ ਭਾਈ ਸੈੱਲ ਇੱਕ ਸਿੰਗਲ ਯੂਨਿਟ ਹੈਗੀ ਹੈ, ਉਸ ਸੈੱਲ ਦੇ ਵਿਚ ਉਹ ਸਾਰੀਆਂ ਕਾਰਵਾਈਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੂਰੇ ਸਰੀਰ ਦੇ ਵਿਚ ਹੁੰਦੀਆਂ ਨੇ, ਸਾਹ ਕਿਰਿਆ ਹੈ, ਡਾਈਜੈਸ਼ਨ ਹੈ, ਸੈਕ੍ਰੀਸ਼ਨ ਹੈ, ਐਕ੍ਰੀਸ਼ਨ ਹੈ, ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਸੈੱਲ ਤੋਂ ਸੈੱਲ ਦੀ ਅੱਗੇ ਡਿਵੀਜ਼ਨ ਹੈਗੀ ਹੈ ਜਾਂ ਹੋਰ ਨਵੇਂ ਸੈੱਲ ਬਣਨ ਦੀ ਗੱਲ ਹੈਗੀ ਹੈ, ਇਹ ਸਾਰੀਆਂ ਕਿਰਿਆਵਾਂ ਹੀ ਸੈੱਲ ਦੇ ਵਿਚ ਹੁੰਦੀਆਂ ਨੇ। ਮੈਂ ਗੁਰਬਾਣੀ ਦਾ ਰੈਫਰੰਸ ਇੱਥੇ ਆ ਕੇ ਦਿੱਤਾ ਸੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਪੂਰੇ ਬ੍ਰਹਿਮੰਡ ਦੇ ਵਿਚ ਹੋ ਰਿਹਾ ਉਹਦੇ ਛੋਟੇ ਤੋਂ ਛੋਟੇ ਇੱਕ ਕਣ ਦੇ ਵਿਚ ਵੀ ਉਹੀ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ। ਔਰ ਇਸੇ ਹਿਸਾਬ ਤੇ ਮੈਂ ਇਹ ਗੱਲ ਕਹੀ ਸੀ ਵੀ ਸਰੀਰ ਦੇ ਵਿਚ ਜੋ ਕੁਝ ਵੀ ਵਾਪਰਦਾ ਨਾ ਉਹ ਸਾਰੇ ਦਾ ਸਾਰਾ ਉਹਦੀ ਸਿੰਗਲ ਯੂਨਿਟ, ਛੋਟੀ ਤੋਂ ਛੋਟੀ ਯੂਨਿਟ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਸੈੱਲ ਕਹਿੰਦੇ ਹਾਂ, ਇਹ ਉਹਦੇ ਵਿਚ ਵਾਪਰਦਾ ਹੈਗਾ। ਔਰ ਸੈੱਲ ਦੀ ਇੱਕ ਬਣਤਰ ਹੈਗੀ ਹੈ, ਸੈੱਲ ਦਾ ਇੱਕ ਕੰਟੈਂਟ ਹੈਗਾ, ਇਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ, ਕਿਉਂਕਿ ਉਸ ਵੇਲੇ ਤੱਕ ਸਾਡੇ ਨਾਲ ਪ੍ਰਵਾਸ ਰੇਡੀਓ ਨਹੀਂ ਜੁੜ ਸਕਿਆ ਸੀ ਤੇ ਪ੍ਰਵਾਸ ਰੇਡੀਓ ਵਾਲੇ ਇਸ ਨੌਲੇਜ ਤੋਂ ਅਪੇਜ ਹੋਣਗੇ, ਕਿਉਂਕਿ ਇਹ ਬੇਸਿਕ ਨੌਲੇਜ ਹੈ ਔਰ ਬੇਸਿਕ ਨੌਲੇਜ ਹੋਣਾ ਬੜਾ ਜ਼ਰੂਰੀ, ਇਸ ਕਰਕੇ ਮੈਂ ਉਹਨਾਂ ਪ੍ਰੋਗਰਾਮ ਨੂੰ ਇੱਕ ਵਾਰ ਥੋੜਾ ਜਿਹਾ ਫਿਰ ਦੁਹਰਾਈ ਕਰ ਦੇਣਾ, ਤਾਂ ਕਿ ਇਹ ਠੀਕ ਹੈ ਵੀ ਜਿਹਨਾਂ ਸੁਣਿਆ ਹੈ ਸੁਣਿਆ ਆ, ਜਿਹਨਾਂ ਨਹੀਂ ਸੁਣਿਆ ਉਹ ਵੀ ਇਸ ਗੱਲ ਨੂੰ ਸੁਣ ਲੈਣਗੇ, ਕਿਉਂਕਿ ਇਹ ਬਹੁਤ ਬੇਸਿਕ ਗੱਲ ਹੈ ਸਾਡੇ ਸਰੀਰ ਦੀ। ਤਾਂ ਮੈਂ ਇਹ ਗੱਲ ਕਹੀ ਸੀ ਭਈ ਇਸ ਸੈੱਲ ਦੇ ਵਿਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਾਰੇ ਸਰੀਰ ਦੇ ਵਿਚ ਹੁੰਦੀਆਂ ਨੇ, ਔਰ ਇਹਦਾ ਮਤਲਬ ਇਹ ਆ ਕਿ ਉਸ ਸੈੱਲ ਦੇ ਵਿਚ ਕੋਈ ਇੱਕ ਗੱਲ ਤੇ ਨਹੀਂ ਨਾ ਹੋਣੀ ਜਿਹੜਾ ਸਾਰਾ ਉਹੀ ਕੁਛ ਕਰੀ ਜਾ ਰਿਹਾ ਹੈ। ਇਹਦਾ ਮਤਲਬ ਹੈ ਵੀ ਉਹਦੇ ਵਿਚ ਵੀ ਅਲੱਗ ਅਲੱਗ ਚੀਜ਼ਾਂ ਹੋਣਗੀਆਂ, ਔਰ ਜਿਹੜੀਆਂ ਅਲੱਗ ਅਲੱਗ ਚੀਜ਼ਾਂ, ਜਿਵੇਂ ਘਰ ਦੇ ਵਿਚ ਹੁੰਦਾ ਤੇ ਹਰ ਬੰਦਾ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦਾ ਨਾ, ਕੋਈ ਕਿਚਨ ਦਾ ਕੰਮ ਕਰਦਾ, ਕੋਈ ਬਾਹਰੋਂ ਕਮਾ ਕੇ ਲਿਆਉਂਦਾ, ਕੋਈ ਹੋਰ ਕੰਮ ਕਰਦਾ, ਇਸੇ ਤਰ੍ਹਾਂ ਹੀ ਇਸ ਸੈੱਲ ਦੇ ਵਿਚ ਵੀ ਤੇ ਕੁਝ ਐਸੀ ਚੀਜ਼ਾਂ ਹੋਣਗੀਆਂ ਨੇ ਜਿਹੜੀਆਂ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦੀਆਂ ਹੋਣਗੀਆਂ, ਔਰ ਉਹਨਾਂ ਦਾ ਨੁਕਸ, ਕਿਸੇ ਇੱਕ ਦਾ ਨੁਕਸ ਜਿਹੜਾ ਆ ਉਹ ਅਸੀਂ ਸਾਰੇ ਉੱਪਰ ਕਿਵੇਂ ਥੋਪ ਦਈਏ, ਭਾਵੇਂ ਕਿ ਸਾਰੇ ਸਰੀਰ ਨੂੰ ਸਾਰੇ ਨੂੰ ਸਹਿਣਾ ਪੈਂਦਾ ਹੈ, ਸਾਰੇ ਡਿਪਾਰਟਮੈਂਟਾਂ ਦੀਆਂ ਗਲਤੀਆਂ ਭਾਵੇਂ ਕਿਸੇ ਇੱਕ ਦੀ ਹੋਵੇ, ਅਲਟੀਮੇਟ ਤੋਂ ਵੱਡੇ ਤੌਰ ਤੇ ਇੱਕ ਦਫ਼ਤਰ ਨੂੰ, ਇੱਕ ਪੂਰੇ ਡਿਪਾਰਟਮੈਂਟ ਨੂੰ ਉਹ ਗੱਲ ਸਹਿਣੀ ਪੈਂਦੀ ਹੈ, ਪਰ ਫਿਰ ਵੀ ਸਾਨੂੰ ਉਸ ਰੂਟ ਤੱਕ ਪਹੁੰਚਣ ਦੀ ਲੋੜ ਆ, ਜਿਹੜੀ ਅਸਲ ਰੂਟ ਖਰਾਬ ਹੋਈ ਤੇ ਉਸ ਖਰਾਬ ਹੋਣ ਕਰਕੇ ਪੂਰੇ ਸਰੀਰ ਦੇ ਵਿੱਚ ਕੋਈ ਨਾ ਕੋਈ ਵਿਕਾਰ ਪੈਦਾ ਹੋਇਆ ਜਿਹਨੂੰ ਅਸੀਂ ਬਿਮਾਰੀ ਕਹਿੰਦੇ ਹਾਂ। ਸੋ ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੋ ਗਿਆ ਸੀਗਾ ਵੀ ਸੈੱਲ ਕੀ ਹੈਗਾ, ਤੇ ਸੈੱਲ ਦੇ ਸੰਬੰਧ ਵਿੱਚ ਮੈਂ ਇਹ ਦੱਸਿਆ ਸੀਗਾ ਵੀ ਸੈੱਲ ਦਾ ਕੰਟੈਂਟ ਜਿਹੜਾ ਹੈ, ਜਿਹਦੀ ਉਹ ਬਣਤਰ ਹੈ ਜਾਂ ਜੋ ਵੀ ਕੁਛ ਉਹਦੇ ਵਿੱਚ ਹੈਗਾ ਆ, ਉਹ ਤਾਂ ਸੇਮ ਆ, ਲੇਕਿਨ ਇਹਦੀ ਬਣਤਰ ਅਲੱਗ ਅਲੱਗ ਥਾਵਾਂ ਤੇ ਵੱਖਰੀ ਹੋ ਜਾਂਦੀ ਹੈ। ਵੱਖਰੀ ਬਣਤਰ ਦਾ ਮਤਲਬ ਇਹ ਆ ਵੀ ਜੇ ਇਸ ਸੈੱਲ ਨੇ ਜੋੜ ਬਣਾਉਣਾ ਆ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਚਾਹੀਦੀ ਹੈ, ਜੇ ਇਸ ਸੈੱਲ ਨੇ ਪੇਟ ਦੀਆਂ ਮਾਸਪੇਸ਼ੀਆਂ ਬਣਾਉਣੀਆਂ ਨੇ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਲੰਬਾਈ ਚਾਹੀਦੀ ਹੈਗੀ ਹੈ, ਜੇ ਇਸਨੇ ਲੱਤਾਂ ਦੇ ਵਿੱਚ ਆਉਣਾ ਹੈਗਾ ਆ ਤੇ ਉਹਨੂੰ ਲੰਬੀ ਤਰ੍ਹਾਂ ਦੇ ਸੈੱਲ ਚਾਹੀਦੇ ਹੈਗੇ ਨੇ। ਸੋ ਇਸ ਤਰ੍ਹਾਂ ਹਰ ਅੰਗ ਨੂੰ ਬਣਾਉਣ ਵਾਸਤੇ ਇਹ ਸੈੱਲ ਆਪਣੀ ਸ਼ੇਪ ਜ਼ਰੂਰ ਬਦਲਦਾ ਹੈ। ਸੈੱਲ ਉਸ ਜਿਵੇਂ ਆਪਸੀ ਮਿਸਤਰੀ ਕੋਈ ਘਰ ਬਣਾਉਂਦਾ ਹੈ ਨਾ, ਤੇ ਫਿਰ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਇੱਕ ਲੱਗਣੀ ਹੁੰਦੀ ਹੈ ਉਹ ਉਸ ਤਰ੍ਹਾਂ ਦੀ ਇੱਕ ਤੋੜ ਕੇ ਵਿੰਗੀ ਟੇਢੀ ਕਰਕੇ ਉਹ ਉਸ ਨੂੰ ਬਣਾਉਂਦਾ ਹੈ, ਪਰ ਯਕੀਨ ਰਹੇ ਸੈੱਲ ਦਾ ਜਿਹੜਾ ਕੰਟੈਂਟ ਹੈ ਉਹ ਨਹੀਂ ਬਦਲਦਾ। ਸੈੱਲ ਦਾ ਕੰਟੈਂਟ ਜਿਹੜਾ ਹੈ ਉਹਦੇ ਅੰਦਰ ਜੋ ਹੈ ਉਹ ਉਵੇਂ ਹੀ ਰਹਿੰਦਾ ਹੈਗਾ। ਹਰ ਥਾਂ ਤੇ ਫਿੱਟ ਹੋਣ ਵਾਸਤੇ ਉਹ ਆਪਣੀ ਬਾਹਰੀ ਜਿਹੜੀ ਚਾਰ ਦੀਵਾਰੀ ਹੈ ਉਹਦੀ ਸ਼ੇਪ ਬਦਲਦਾ ਆ, ਉਹਦੇ ਮੁਤਾਬਕ ਜੋ ਵੀ ਕੁਛ ਉਹਦੇ ਅੰਦਰ ਕੰਟੈਂਟ ਹੁੰਦਾ ਆ ਉਸ ਨੂੰ ਅਲੱਗ ਅਲੱਗ ਥਾਵਾਂ ਤੇ ਉਹ ਬਦਲਦਾ। ਜੇ ਘਰ ਕਿਸੇ ਦੀ ਹਵੇਲੀ ਬਹੁਤ ਵੱਡੀ ਹੈ ਤੇ ਉਹਦੇ ਮੁਤਾਬਕ ਬੜੇ ਵੱਡੇ ਵੱਡੇ ਕਮਰੇ ਹੋ ਸਕਦੇ ਨੇ। ਜੇ ਘਰ ਬਹੁਤ ਛੋਟਾ ਹੋ ਗਿਆ ਤੇ ਉਹ ਉਸ ਦੇ ਥਾਂ ਤੇ ਸਾਰੇ ਸਾਰੇ ਨੂੰ ਐਡਜਸਟ ਤਾਂ ਕਰਨਾ ਹੀ ਕਰਨਾ ਹੈਗਾ ਨਾ, ਉਹਦੇ ਮੁਤਾਬਕ ਉਹ ਸਾਰੇ ਉਹਨਾਂ ਨੂੰ ਕਹਿੰਦੇ ਔਰਗੈਨਲ, ਜੋ ਸੈੱਲ ਦੇ ਅੰਦਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਰੀਰ ਦੇ ਇਸ ਚੱਲਣ ਵਾਸਤੇ ਜ਼ਰੂਰੀ ਨੇ, ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਔਰਗੈਨਲ। ਸੋ ਉਹ ਔਰਗੈਨਲ ਜਿਹੜੇ ਨੇ ਉਹ ਸਾਰਿਆਂ ਨੂੰ ਫਿਰ ਉੱਥੇ ਐਡਜਸਟ ਕੀਤਾ ਜਾਂਦਾ। ਸੈੱਲ ਵੱਡਾ ਹੋਵੇ, ਸੈੱਲ ਛੋਟਾ ਹੋਵੇ, ਸੈੱਲ ਚੌੜਾ ਹੋਵੇ, ਸੈੱਲ ਲੰਬਾ ਹੋਵੇ, ਸੈੱਲ ਗੋਲ ਹੋਵੇ, ਇਹ ਹਰ ਥਾਂ ਤੇ ਸਰੀਰ ਦੀ ਬਣਤਰ ਦੇ ਵਿੱਚ ਉਹਦੇ ਕੰਟੈਂਟ ਨਹੀਂ ਬਦਲਦੇ। ਮੇਰੇ ਕਹਿਣ ਤੋਂ ਭਾਵ ਇਹ ਹੋਇਆ ਵੀ ਜਿਹੜਾ ਫੰਕਸ਼ਨ ਇੱਕ ਸੈੱਲ ਨੇ ਕਰਨਾ ਹੈ ਉਹ ਕਿਸੇ ਵੀ ਥਾਂ ਤੇ ਲੱਗਿਆ ਹੋਵੇ ਫੰਕਸ਼ਨ ਇਹਦਾ ਉਹੀ ਰਹੇਗਾ। ਸੋ ਉਹਦੇ ਮੁਤਾਬਕ ਅਸੀਂ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਸੈੱਲ ਦੀ ਜਿਹੜੀ ਵਿਆਖਿਆ ਸੀ ਅੱਧ ਤੱਕ ਪਹੁੰਚ ਗਿਆ ਸੀਗਾ, ਪੰਜਾਬੀ ਚ ਵੀ, ਅੰਗਰੇਜ਼ੀ ਚ ਵੀ, ਹਿੰਦੀ ਚ ਵੀ, ਕਿਉਂਕਿ ਆਪਣਾ ਚਲਨ ਇਹ ਆ ਕਿ ਮੈਂ ਇੱਕ ਦਿਨ ਪੰਜਾਬੀ ਚ ਕਹਾਂ, ਇੱਕ ਦਿਨ ਅੰਗਰੇਜ਼ੀ ਚ ਕਹਾਂ, ਦੂਸਰੇ ਦਿਨ ਹਿੰਦੀ ਚ ਕਹਾਂ, ਤਿੰਨੋ ਲੈਂਗੁਏਜ ਨੂੰ ਕਵਰ ਕਰਦਿਆਂ ਹੋਇਆ ਮੈਂ ਇਸ ਪ੍ਰੋਗਰਾਮ ਨੂੰ ਆਮ ਪਬਲਿਕ ਦੇ ਸਾਹਮਣੇ ਪੇਸ਼ ਕਰਦਾ ਆਇਆ ਕਿ ਸਾਰੇ ਇੱਕ ਬੇਸਿਕ ਜਾਣਕਾਰੀ ਜ਼ਰੂਰ ਲੈ ਲੈਣ ਵੀ ਜੇ ਕਿਸੇ ਨੂੰ ਖੰਘ ਲੱਗੀ ਆ, ਜੇ ਕਿਸੇ ਨੂੰ ਬੁਖਾਰ ਹੋਇਆ, ਜੇ ਕਿਸੇ ਨੂੰ ਕਿਸੇ ਵੀ ਬਿਮਾਰੀ ਦਾ ਨਾਮਕਰਨ ਰੱਖ ਦਿੱਤਾ ਗਿਆ ਹੈ ਤੇ ਅਸਲ ਵਿੱਚ ਉਹਦੇ ਅੰਦਰ ਕਿੱਥੇ ਕਿੱਥੇ ਖਰਾਬੀ ਹੋਈ ਹੈ, ਕਿਹੜੀ ਚੀਜ਼ ਨੂੰ ਅਸੀਂ ਦਰੁਸਤ ਕਰਨ ਦੀ ਲੋੜ ਆ ਤੇ ਉਸ ਨੂੰ ਦਰੁਸਤ ਕਿਵੇਂ ਕੀਤਾ ਜਾ ਸਕਦਾ ਆ, ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਸੋ ਮੇਰੇ ਕਹਿਣ ਤੋਂ ਭਾਵ ਹੈ ਬਿਮਾਰੀਆਂ ਨੂੰ ਜਾਣਨ ਵਾਸਤੇ ਜਿਹੜਾ ਮੁੱਢਲਾ ਕਾਰਜਕ੍ਰਮ ਹੈ ਉਹਦੀ ਵਿਆਖਿਆ ਅਸੀਂ ਅੱਜ ਕਰ ਰਹੇ ਹਾਂ, ਠੀਕ ਹੈ। ਖਾਸ ਤੌਰ ਤੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤੇ ਨੇ ਇਹ ਉਹਨਾਂ ਵਾਸਤੇ ਅੱਜ ਦੁਬਾਰਾ ਮੈਂ ਇਸ ਨੂੰ ਫਿਰ ਪੇਸ਼ ਕਰ ਰਿਹਾ। ਸੋ ਆਓ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਈ ਇੱਕ ਸੈੱਲ ਜਿਹੜਾ ਹੈ ਨਾ, ਸੈੱਲ ਦਾ ਸਭ ਤੋਂ ਪਹਿਲਾਂ ਇੱਕ ਇਹ ਸਮਝ ਲਓ ਵੀ ਇੱਕ ਕਿਲਾ ਹੈ ਔਰ ਇਸ ਕਿਲਾ ਜਿਹੜਾ ਵੀ ਹੁੰਦਾ ਉਹਦੀ ਬਾਹਰੋਂ ਚਾਰ ਦੀਵਾਰੀ ਹੁੰਦੀ ਹੈ। ਚਾਰ ਦੀਵਾਰੀ ਹੈ ਇੱਕ ਸੈੱਲ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਜਿਹੜਾ ਸੈੱਲ ਮੈਂਬਰੇਨ ਹੈ ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਹੈ। ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਇਸ ਤਰ੍ਹਾਂ ਆ ਵੀ ਕਿਲੇ ਦੇ ਦਰਵਾਜ਼ੇ ਹੋਣਗੇ, ਸੱਜਿਓਂ ਖੱਬਿਓਂ ਜਾਂ ਕਿਸੇ ਵੀ ਪਾਸੇ ਉਸ ਕਿਲੇ ਚ ਵੜਨਾ ਆ ਤੇ ਉਹਦੇ ਦਰਵਾਜ਼ੇ ਹੋਣਗੇ, ਲੇਕਿਨ ਇਸ ਕਿਲੇ ਦਾ ਇਸ ਤਰ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਹੈ। ਬੜੀ ਅਜੀਬ ਗੱਲ ਹੈ, ਜਿਵੇਂ ਆਂਡਾ ਹੁੰਦਾ ਗੋਲ, ਹਾਂਜੀ, ਉਹਦੇ ਅੰਦਰ ਜੀਵ ਕਿਵੇਂ ਕਿਵੇਂ ਚਲਾ ਗਿਆ ਉਹ ਸਾਰਾ ਉਹਦੀ ਵਿਆਖਿਆ ਤੇ ਆਪਾਂ ਕਰ ਚੁੱਕੇ ਹਾਂ ਜਦੋਂ ਸਪਰਮ ਤੇ ਓਵਮ ਆਪਸ ਚ ਮਿਲੇ ਸੀ, ਪਰ ਹੁਣ ਉਹਨੂੰ ਮੈਂ ਦੂਸਰੇ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ ਜਿਹੜਾ ਕਿ ਅਸੀਂ ਬਿਮਾਰੀਆਂ ਦੇ ਤੌਰ ਤੇ ਵੇਖਦੇ ਹਾਂ ਭਾਈ। ਸੈੱਲ ਦੇ ਵਿੱਚ ਦਰਵਾਜ਼ਾ ਕੋਈ ਨਹੀਂ ਹੈਗਾ, ਪਰ ਫਿਰ ਵੀ ਇਹਦੇ ਵਿੱਚੋਂ ਚੀਜ਼ਾਂ ਬਾਹਰ ਆਉਂਦੀਆਂ ਹੈ, ਚੀਜ਼ਾਂ ਬਾਹਰ ਜਾਂਦੀਆਂ ਨੇ ਤੇ ਬਾਹਰੋਂ ਅੰਦਰ ਵੀ ਆਉਂਦੀਆਂ ਨੇ, ਇਹ ਆਵਾਜਾਈ ਰਹਿੰਦੀ ਹੈ। ਔਰ ਇਸ ਆਵਾਜਾਈ ਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਮੈਂ ਇਹਨੂੰ ਹੋਰ ਸੌਖੇ ਢੰਗ ਨਾਲ ਸਮਝਾਵਾਂ, ਅਸੀਂ ਲੱਸੀ ਪੁਣਦੇ ਹਾਂ ਨਾ, ਪਹਿਲਾਂ ਤਾਂ ਪੋਣਿਆਂ ਚ ਪੁਣੀ ਜਾਂਦੀ ਸੀ ਨਾ, ਅੱਜ ਕੱਲ ਤਾਂ ਪੋਣੀਆਂ ਤੇ ਹੋਰ ਕਈ ਕੁਛ ਐਸਾ ਆ ਗਿਆ ਹੈਗਾ ਆ, ਜਾਂ ਚਾਹ ਪੁਣਦੇ ਸੋ ਉਹ ਵੀ ਪੋਣਿਆਂ ਨਾਲ ਹੀ ਪੁਣਦੇ ਸਨ, ਕੱਪੜੇ ਦੇ ਪੋਣੇ ਹੁੰਦੇ ਸੀਗੇ ਤੇ ਜਿੰਨੀ ਕੁ ਚਾਹ ਲਿਕੁਇਡ ਹੁੰਦੀ ਸੀ ਪ੍ਰੈਸ਼ਰ ਨਾਲ ਉਨੀ ਤਾਂ ਥੱਲੇ ਨਿਕਲ ਜਾਂਦੀ ਸੀ ਤੇ ਫੇਰ ਉਹ ਲੱਸੀ ਨੂੰ ਜਾਂ ਚਾਹ ਨੂੰ ਅਸੀਂ ਹੋਰ ਉੱਤੋਂ ਪ੍ਰੈਸ਼ਰ ਦਿੰਦੇ ਸਾਂ, ਪ੍ਰੈਸ਼ਰ ਦਿੰਦੇ ਸਾਂ ਤੇ ਫੇਰ ਉਹਦੇ ਵਿੱਚ ਜਿਹੜੀ ਪਾਣੀ ਚਾਹ ਲੱਸੀ ਕੁਛ ਹੁੰਦੀ ਸੀ ਉਹ ਹੋਰ ਨਿਕਲ ਜਾਂਦੀ ਸੀ, ਔਰ ਜਦੋਂ ਅਸੀਂ ਪ੍ਰੈਸ਼ਰ ਜਿੰਨਾ ਦਿੰਦੇ ਸਾਂ ਉਨਾ ਉਹਦੇ ਵਿੱਚੋਂ ਸੰਘਣਾ ਮਾਦਾ ਜਿਹੜਾ ਸੀ ਉਹ ਹੇਠਾਂ ਜਾਂਦਾ ਸੀ। ਸੋ ਇਸੇ ਮੁਤਾਬਕ ਹੀ ਇਸ ਸੈੱਲ ਦੇ ਬਾਹਰੀ ਤੇ ਅੰਦਰੂਨੀ ਭਾਗ ਦੇ ਵਿੱਚ ਇਹ ਪ੍ਰੈਸ਼ਰ ਜਿਵੇਂ ਜਿਵੇਂ ਵੱਧਦਾ ਹੈ ਉਵੇਂ ਉਵੇਂ ਚੀਜ਼ਾਂ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਂਦੀਆਂ ਰਹਿੰਦੀਆਂ ਨੇ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਰੋਟੀ ਖਾ ਲਈ, ਤੁਸੀਂ ਰੋਟੀ ਖਾ ਲਈ ਤੇ ਰੋਟੀ ਦੇ ਵਿੱਚੋਂ ਜੋ ਚੀਜ਼ ਹਜਮ ਹੋਣੀ ਹੈ ਉਹ ਖੂਨ ਚ ਲੱਗ ਗਈ, ਖੂਨ ਜਿਹੜਾ ਭਰਿਆ ਹੋਇਆ ਸਾਰੇ ਕੰਟੈਂਟ ਦਾ ਸਾਰੇ ਸਰੀਰ ਚ ਸਰਕੂਲੇਟ ਕਰ ਰਿਹਾ ਹੈਗਾ, ਸਾਰੇ ਸਰੀਰ ਚ ਸਰਕੂਲੇਟ ਕਰਦਿਆਂ ਹੋਇਆ ਇਹਦਾ ਪ੍ਰੈਸ਼ਰ ਵੱਧ ਗਿਆ ਹੈਗਾ, ਨਾੜੀਆਂ ਫੁੱਲ ਗਈਆਂ ਨੇ ਕਿਉਂਕਿ ਸਮਾਨ ਜ਼ਿਆਦਾ ਆ ਗਿਆ ਉਹਦੇ ਚ, ਔਰ ਉਹਨਾਂ ਚ ਇਲਾਸਟੀਸਿਟੀ ਹੈ, ਕੰਟਰੈਕਟ ਹੋ ਰਹੀਆਂ ਨੇ, ਅਲਟੀਮੇਟਲੀ ਉਹਨੇ ਸੈੱਲ ਚ ਪਹੁੰਚਣਾ ਹੈਗਾ। ਤਾਂ ਮਤਲਬ ਕੀ ਆ ਕਿ ਸਰਕੂਲੇਟਰੀ ਜਿਹੜੀਆਂ ਨਾਲੀਆਂ ਨੇ ਖੂਨ ਲੈ ਕੇ ਜਾ ਰਹੀਆਂ ਨੇ ਉਹਨਾਂ ਵਿੱਚ ਪ੍ਰੈਸ਼ਰ ਵਧਿਆ, ਜਿਹਦੇ ਕਰਕੇ ਇਹਦੇ ਵਿੱਚ ਜਿਹੜਾ ਵੀ ਕੰਟੈਂਟ ਹੈਗਾ ਆ ਉਹ ਸਾਰੇ ਦਾ ਸਾਰਾ ਉਹਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰੇਗਾ, ਸਾਰਾ ਨਹੀਂ ਜਾ ਸਕਦਾ, ਛਿੱਡੀ ਅਸੀਂ ਬਾਹਰ ਨਹੀਂ ਸਿੱਟਦੇ ਨਾ। ਬਾਕੀ ਇਸੇ ਤਰ੍ਹਾਂ ਹੀ ਵੇਨਸ ਕੰਟੈਂਟ ਦੇ ਤੌਰ ਤੇ ਪਲੱਸ ਇਸ ਸੈੱਲ ਦੇ ਅੰਦਰ ਇਸ ਵਰਤੇ ਗਏ ਮਟੀਰੀਅਲ ਦੇ ਵਿੱਚੋਂ ਜੋ ਫੋਕ ਬਚਿਆ, ਜੋ ਗਾਰਬੇਜ ਬਚਿਆ, ਜੋ ਯੂਜ ਨਹੀਂ ਹੋਇਆ, ਇਸਤੇਮਾਲ ਨਹੀਂ ਹੋਇਆ, ਉਹ ਫਿਰ ਸੈੱਲ ਦੇ ਅੰਦਰ ਜਦੋਂ ਪ੍ਰੈਸ਼ਰ ਵੱਧ ਹੈ ਨਾ, ਬਹੁਤ ਚੀਜ਼ ਬਾਹਰੋਂ ਸੈੱਲ ਦੇ ਵਿੱਚ ਅੰਦਰ ਆ ਗਈ, ਉਸ ਤੋਂ ਬਾਅਦ ਸੈੱਲ ਉਸ ਨੂੰ ਇਸਤੇਮਾਲ ਕਰਦਾ ਹੈ ਤੇ ਫਿਰ ਉਹਦੇ ਕੋਲ ਫੋਕ ਜਾਂ ਹੋਰ ਚੀਜ਼ਾਂ ਵੱਧ ਜਾਂਦੀਆਂ ਨੇ, ਗੈਸਾਂ ਬਣ ਜਾਂਦੀਆਂ ਨੇ, ਪ੍ਰੈਸ਼ਰ ਵੱਧ ਜਾਂਦਾ ਔਰ ਉਹ ਫਿਰ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਸ ਸਾਰੇ ਨੂੰ ਉਹ ਜਿਹੜਾ ਬਾਹਰ ਆਉਣੀ ਹੈ ਵੇਨਸ ਰਾਹੀਂ ਗਿਆ, ਫਿਰ ਲੀਕ ਕਿਡਨੀ ਚ ਗਿਆ, ਫਿਰ ਪਿਸ਼ਾਬ ਰਾਹੀਂ ਫਿਲਟਰ ਹੋਇਆ, ਆਂਤੜੀਆਂ ਚ ਗਿਆ, ਗਾਰਬੇਜ ਰਾਹੀਂ, ਜਿਸ ਤਰ੍ਹਾਂ ਕਰਕੇ ਸਾਰਾ ਸਰੀਰ ਦਾ ਗਾਰਬੇਜ ਜਿਹੜਾ ਆ ਸੈੱਲਾਂ ਦੇ ਵਿੱਚੋਂ ਇਕੱਠਾ ਹੁੰਦਾ ਹੁੰਦਾ ਸਾਡੇ ਵੱਡੇ ਪੈਮਾਨੇ ਤੇ ਮਲ ਤਿਆਗ ਦੇ ਤੌਰ ਤੇ, ਪਿਸ਼ਾਬ ਦੇ ਤੌਰ ਤੇ, ਪਸੀਨੇ ਦੇ ਤੌਰ ਤੇ ਬਾਹਰ ਨਿਕਲਦਾ ਰਹਿੰਦਾ ਹੈਗਾ। ਸੋ ਇਹ ਜਿਹੜਾ ਕਿਹੜਾ ਹੈ ਸੈੱਲ, ਇਹਦੀ ਚਾਰ ਦੀਵਾਰੀ ਵਿੱਚ ਅਸੀਂ ਪਹੁੰਚੇ ਸਾਂ ਤੇ ਇਹ ਵੇਖਿਆ ਵੀ ਇਹ ਚਾਰ ਦੀਵਾਰੀ ਚਾਰ ਚ ਫੇਰ ਉਹ ਬੰਦ ਹੈ ਤੇ ਇਹਦੇ ਵਿੱਚ ਜਾਣ ਤੇ ਆਉਣ ਦਾ ਰਸਤਾ, ਉਸ ਨੂੰ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਸੋ ਪਰਮੀਏਬਿਲਿਟੀ ਦੇ ਤੌਰ ਤੇ ਹੀ ਇਹ ਸਾਰਾ ਚੱਲਣ, ਚਾਹੇ ਤੁਸੀਂ ਕੋਈ ਦਵਾਈ ਲੈ ਰਹੇ ਹੋ, ਚਾਹੇ ਕੋਈ ਟੀਕਾ ਲੱਗ ਰਿਹਾ ਤੁਹਾਨੂੰ, ਚਾਹੇ ਤੁਸੀਂ ਕੋਈ ਕੈਪਸੂਲ ਖਾ ਰਹੇ ਹੋ, ਇਹ ਉਹਦਾ ਰਾਊਟ ਉਹੀ ਹੈ, ਤਰੀਕਾਕਾਰ ਇਹਦਾ ਉਹੀ ਹੈ। ਇਸਨੇ ਖੂਨ ਚ ਜਾਣਾ ਹੈ, ਖੂਨ ਚ ਜਾ ਕੇ ਫਿਰ ਇਸਨੇ ਜਦੋਂ ਪ੍ਰੈਸ਼ਰ ਵਧਣਾ ਹੈ, ਫਿਰ ਇਹਨੇ ਸੈੱਲ ਦੇ ਅੰਦਰ ਜਾਣਾ ਹੈ। ਸੈੱਲ ਤੋਂ ਭਾਵ ਇੱਕ ਸੈੱਲ ਨਹੀਂ, ਸੈੱਲ ਤੋਂ ਭਾਵ ਇਹ ਕਿ ਸਰਕੂਲੇਟ ਬਲੱਡ ਕਰਦਾ ਇੱਕ ਇੱਕ ਸੈੱਲ ਤੱਕ, ਟ੍ਰਿਲੀਅਨ ਸੈੱਲ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਇਹੀ ਕਾਰਵਾਈ ਇਸੇ ਤਰ੍ਹਾਂ ਹੀ ਪ੍ਰੈਸ਼ਰ ਦੇ ਨਾਲ ਵਾਪਰਦੀ ਰਹਿੰਦੀ ਹੈ, ਚਾਹੇ ਉਹ ਕੋਈ ਦਵਾਈ ਹੋਵੇ, ਚਾਹੇ ਕੋਈ ਖੁਰਾਕ ਹੋਵੇ, ਚਾਹੇ ਕੁਛ ਵੀ ਹੋਵੇ, ਔਰ ਇਸੇ ਤਰ੍ਹਾਂ ਹੀ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਰਿਜੈਕਟ ਹੁੰਦੀਆਂ ਨੇ, ਜਿਹੜੀਆਂ ਚੀਜ਼ਾਂ ਵਰਤਣ ਤੋਂ ਬਾਅਦ ਫੋਕ ਬਚ ਜਾਂਦਾ ਹੈਗਾ ਛਿੱਡੀ ਦੇ ਤੌਰ ਤੇ, ਉਹਨੂੰ ਸੈੱਲ ਇਸੇ ਤਰ੍ਹਾਂ ਪਰਮੀਏਬਿਲਿਟੀ ਦੇ ਤੌਰ ਤੇ ਬਾਹਰ ਕੱਢ ਦਿੰਦਾ। ਤੇ ਜਿਵੇਂ ਕਈ ਵਾਰ ਤੁਸੀਂ ਕਹਿੰਦੇ ਸੋਜ ਪੈ ਗਈ ਕਿਸੇ ਥਾਂ ਤੇ, ਇਹਦਾ ਮਤਲਬ ਕੀ ਹੋਇਆ ਕਿ ਉਸ ਥਾਂ ਦੇ ਸੈੱਲਾਂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲਣੀ ਚਾਹੀਦੀ ਸੀ, ਪਰ ਅੰਦਰ ਪ੍ਰੈਸ਼ਰ ਇਹਨਾਂ ਨਹੀਂ ਬਣ ਸਕਿਆ, ਬਾਹਰੀ ਪ੍ਰੈਸ਼ਰ ਜ਼ਿਆਦਾ ਹੋ ਗਿਆ, ਜਿਸ ਕਰਕੇ ਉਹ ਉੱਥੇ ਕੰਟੈਂਟ ਇਕੱਠਾ ਹੋ ਗਿਆ, ਬਾਹਰੋਂ ਤਾਂ ਜਾ ਰਿਹਾ ਅੰਦਰੋਂ ਬਾਹਰ ਨਹੀਂ ਆ ਰਿਹਾ, ਸੋਜ ਪੈ ਗਈ ਜੀ। ਭਾਵ ਜਦ ਸੋਜ ਕਿਤੇ ਹੋਊਗੀ ਤੇ ਫਿਰ ਅਸੀਂ ਸਮਝਾਂਗੇ ਵੀ ਅੰਦਰ ਕਿਰਿਆ ਕੀ ਹੋ ਰਹੀ ਹੈ ਤੇ ਉਹਦਾ ਕੀ ਕਰਨਾ ਚਾਹੀਦਾ। ਖੈਰ ਇੱਥੇ ਆਪਾਂ ਅੱਗੇ ਪਹੁੰਚ ਰਹੇ ਹਾਂ, ਤੇ ਮੈਂ ਹਜੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਬੜੇ ਆਸਾਨ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ, ਤਾਂ ਕਿ ਤੁਸੀਂ ਸਾਰੇ ਸਮਝ ਲਓ ਵੀ ਇੱਕ ਸੈੱਲ ਦੀ ਬਾਹਰਲੇ ਪਾਸੇ ਇੱਕ ਚਾਰ ਦੀਵਾਰੀ ਆ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਸੈੱਲ ਮੈਂਬਰੇਨ ਜਿਹੜਾ ਆ ਇਹ ਦੋ ਦੀਵਾਰਾਂ ਦਾ ਬਣਿਆ ਹੋਇਆ। ਦੋ ਦੀਵਾਰਾਂ ਦਾ ਮਤਲਬ ਇਹ ਆ ਕਿ ਇਹ ਉਹਦੇ ਵਿੱਚ ਗੈਪ ਆ, ਉਸ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੈ। ਇੱਕ ਜਿਹੜੀ ਦੀਵਾਰ ਹੈ ਬਾਹਰੀ ਉਹਨੂੰ ਪਰਾਈਟਲ ਦੀਵਾਰ ਕਹਿੰਦੇ ਹਾਂ, ਜਿਹੜੀ ਅੰਦਰ ਵਾਲੀ ਦੀਵਾਰ ਹੁੰਦੀ ਹੈ ਉਹਨੂੰ ਅਸੀਂ ਵਿਸਰਲ ਦੀਵਾਰ ਕਹਿੰਦੇ ਹਾਂ। ਅੰਦਰ ਦੀ ਤੇ ਬਾਹਰੀ ਦੀਵਾਰ ਦੇ ਵਿਚਕਾਰ ਥੋੜਾ ਜਿਹਾ ਗੈਪ ਹੈ, ਉਹਦੇ ਚ ਇੱਕ ਫਲੂਇਡ ਹੁੰਦਾ ਆ, ਤਾਂ ਕਿ ਜੇ ਸੈੱਲ ਅੰਦਰੋਂ ਫੈਲੇ ਤੇ ਦੀਵਾਰਾਂ ਆਪਸ ਚ ਰਗੜ ਨਾ ਖਾਣ, ਜੇ ਸੈੱਲ ਬਾਹਰੋਂ ਅੰਦਰ ਨੂੰ ਧੱਕਿਆ ਜਾਵੇ ਤੇ ਸੈੱਲਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹ ਵਿਚਕਾਰਲਾ ਜਿਹੜਾ ਗੈਪ ਆ ਉਸ ਨੂੰ ਕਵਰ ਕਰ ਲਵੇ, ਤਾਂ ਕਿ ਇਹਨਾਂ ਚ ਰਗੜ ਪੈਦਾ ਨਾ ਹੋਵੇ ਤੇ ਸਮੂਥਲੀ ਬੜੇ ਆਰਾਮ ਨਾਲ ਆਵਾਜਾਈ ਦਾ ਕੰਮ ਜਿਹੜਾ ਹੈ ਪ੍ਰੈਸ਼ਰ ਦੇ ਮੁਤਾਬਕ ਲਿਮਿਟ ਤੌਰ ਤੇ ਇਹ ਚੱਲਦਾ ਰਹੇ। ਸੋ ਇਹ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਨਾ, ਦੀਵਾਰਾਂ ਪ੍ਰੋਟੀਨ ਤੇ ਲਿਪਿਡ ਫੈਟ ਦੀਆਂ ਬਣੀਆਂ ਹੁੰਦੀਆਂ, ਪ੍ਰੋਟੀਨ ਦੇ ਰੇਸ਼ੇ ਤੇ ਉਹਦੇ ਵਿੱਚ ਫੈਟ ਜਮ੍ਹਾਂ ਕਰਕੇ ਜਿਵੇਂ ਇੱਟਾਂ ਲਾਈਆਂ ਤੇ ਨਾਲ ਸੀਮੈਂਟ ਲਾ ਦਿੱਤਾ, ਇਸ ਤਰ੍ਹਾਂ ਦੀਆਂ ਇਹ ਦੀਵਾਰਾਂ ਬਣੀਆਂ ਹੋਈਆਂ ਹੁੰਦੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਤੇ ਕਿਉਂਕਿ ਉਦੋਂ ਸਾਡੇ ਕੋਲ ਟਾਈਮ ਜ਼ਿਆਦਾ ਸੀ ਤੇ ਮੈਂ ਦੱਸਿਆ ਸੀ ਵੀ ਜੇਲ੍ਹ ਦੀਆਂ ਵੀ ਦੋ ਦੀਵਾਰਾਂ, ਜੇਲ੍ਹ ਚਿੱਠੀਆਂ ਮੇਰੀਆਂ ਬਹੁਤ ਸਾਰੀਆਂ ਲਿਖੀਆਂ ਹੋਈਆਂ ਹੈਗੀਆਂ ਨੇ, ਜਦੋਂ ਜਦੋਂ ਵੀ ਜੇਲ੍ਹ ਦੀ ਯਾਤਰਾ ਕਰਨੀ ਪਈ ਤੇ ਉਹਦੇ ਚ ਜਿਹੜੀ ਬਾਹਰਲੀ ਦੀਵਾਰ ਹੈ ਉਹ 22 ਫੁੱਟ ਦੀ ਹੁੰਦੀ ਹੈ, ਅੰਦਰਲੀ ਦੀਵਾਰ ਜਿਹੜੀ 18 ਫੁੱਟ ਦੀ ਹੁੰਦੀ ਹੈ, ਦੋਹਾਂ ਦੀਵਾਰਾਂ ਦੇ ਵਿੱਚ ਗੈਪ ਜਿਹੜਾ 20 ਫੁੱਟ ਦਾ ਹੁੰਦਾ ਸੀ, ਉਹ ਮੇਰੀ ਕਾਪੀ ਜੇਲ੍ਹ ਸੁਪਰਡੈਂਟ ਨੇ ਰੋਕ ਲਈ ਸੀ, ਉੱਥੇ ਜਾਣ ਨਹੀਂ ਸੀ ਦਿੱਤੀ ਬਾਹਰ। ਸੋ ਇਸ ਤਰ੍ਹਾਂ ਕਰਕੇ ਮਤਲਬ ਇਹ ਜਿਹੜਾ ਸੈੱਲ ਹੈ ਨਾ, ਜੇਲ੍ਹ ਵੀ ਤਾਂ ਸੈੱਲ ਹੀ ਹੈ ਨਾ ਇੱਕ, ਤੋ ਇਸ ਸੈੱਲ ਦੀ ਜਿਹੜੀ ਇਹ ਦੀਵਾਰ ਹੈ ਇਹ ਬਣੀ ਹੋਈ ਹੈ ਪ੍ਰੋਟੀਨ ਦੀ ਤੇ ਲਿਪਿਡਸ ਦੀ, ਔਰ ਇਸ ਤੋਂ ਬਾਅਦ ਇਸ ਦੀਵਾਰ ਦਾ ਕੰਮ ਇਹ ਹੈਗਾ ਆ ਪਰਮੀਏਬਿਲਿਟੀ, ਜਿਹੜੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਕੰਮ ਇਹ ਕਿਵੇਂ ਕਰਦੀ ਹੈ, ਇਹਦੇ ਚ ਆਵਾਜਾਈ ਕਿਵੇਂ ਹੁੰਦੀ ਹੈ। ਦੂਸਰੀ ਇਸ ਸੈੱਲ ਦੇ ਵਿੱਚ, ਇਸ ਮੈਂਬਰੇਨ ਦੇ ਵਿੱਚ ਲਚਕ ਹੈਗੀ ਹੈ। ਲਚਕ ਹੋਣ ਦਾ ਮਤਲਬ ਕੀ ਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਲੱਗ ਅਲੱਗ ਅੰਗ ਬਣਾਉਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੀ ਸ਼ੇਪ ਦੇ ਸੈੱਲ ਸਾਨੂੰ ਚਾਹੀਦੇ ਨੇ, ਇਹ ਆਪਦੀ ਸ਼ੇਪ ਉਸੇ ਤਰ੍ਹਾਂ ਦੀ ਬਦਲ ਲੈਂਦਾ ਆ, ਪਰ ਇਹਦੇ ਅੰਦਰ ਦਾ ਜਿਹੜਾ ਕੰਟੈਂਟ ਹੈ ਜਾਂ ਇਹਦੇ ਕੰਮ ਕਰਨ ਦਾ ਪ੍ਰੋਗਰਾਮ ਹੈ ਉਹ ਉਹੀ ਰਹਿੰਦਾ, ਉਹਦੇ ਚ ਕੋਈ ਤਬਦੀਲੀ ਨਹੀਂ ਆਉਂਦੀ। ਜੋ ਇਹਨੇ ਕੰਮ ਕਰਨਾ ਉਹ ਕੰਮ ਉਹੀ ਕਰਨਾ, ਭਾਵੇਂ ਜੁਆਇੰਟ ਜੋੜ ਦੇ ਵਿੱਚ ਲੱਗ ਜਾਵੇ, ਭਾਵੇਂ ਉਂਗਲੀ ਚ ਲੱਗ ਜਾਵੇ, ਭਾਵੇਂ ਪੇਟ ਚ ਲੱਗਦਾ, ਜਿਸ ਅੰਗ ਚ ਮਰਜ਼ੀ ਲੱਗ ਜਾਵੇ, ਕੰਮ ਇਹਦਾ ਉਹੀ ਕਿਉਂਕਿ ਅੰਦਰ ਜਿਹੜੇ ਕੰਮ ਕਰਨ ਵਾਲੇ ਕਾਮੇ ਹਨ, ਔਰਗੈਨਸ ਹੈ ਨਾ, ਉਹ ਇਹਦੇ ਇਹੀ ਹਨ। ਹੁਣ ਆਪਾਂ ਇਸ ਦੀਵਾਰ ਤੋਂ ਲੰਘ ਕੇ ਸੈੱਲ ਦੇ ਅੰਦਰ ਪਹੁੰਚ ਗਏ। ਇਸ ਸੈੱਲ ਦੇ ਅੰਦਰ, ਇਸ ਦੀਵਾਰ ਦੇ ਅੰਦਰ ਜੋ ਕੁਛ ਵੀ ਹੈਗਾ ਆ, ਸਾਰੇ ਦਾ ਸਾਰਾ ਭੰਡਾਰਾ ਜੋ ਕੁਛ ਵੀ ਹੈਗਾ ਆ, ਉਸ ਸਾਰੇ ਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ, ਮੈਂ ਤੁਹਾਨੂੰ ਹੋਰ ਦੱਸਾਂ, ਜਿਵੇਂ ਸਾਡਾ ਇਨਵਾਇਰਮੈਂਟ ਹੈ ਨਾ, ਸਾਡੇ ਇਨਵਾਇਰਮੈਂਟ ਦੇ ਵਿੱਚ ਹਮੇਸ਼ਾ ਹੀ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਬਣਿਆ ਹੀ ਰਹਿੰਦਾ, ਹਮੇਸ਼ਾ ਹੀ ਸਾਡੇ ਉੱਪਰ, ਔਰ ਅਸੀਂ ਉਹ ਪ੍ਰੈਸ਼ਰ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡੇ ਜੀਵਨ ਦਾ ਚੱਲਣ ਹੀ ਕੁਦਰਤ ਨੇ ਇਸ ਤਰ੍ਹਾਂ ਦਾ ਸੈਟਅਪ ਕੀਤਾ ਹੋਇਆ, ਔਰ ਉਹਦੇ ਮੁਤਾਬਕ ਅਸੀਂ ਠੀਕ, ਜਿਵੇਂ ਮੱਛੀਆਂ ਨੇ, ਹੁਣ ਪਾਣੀ ਤਾਂ ਟੁੱਟਦਾ ਨਹੀਂ ਨਾ ਕਿਸੇ ਥਾਂ ਤੇ, ਨਾ ਹਵਾ ਕਿਸੇ ਥਾਂ ਤੇ ਟੁੱਟ ਰਹੀ ਹੈ, ਨਾ ਪਾਣੀ ਕਿਸੇ ਥਾਂ ਤੇ ਟੁੱਟ ਰਿਹਾ, ਪਰ ਮੱਛੀਆਂ ਉਹਦੇ ਚ ਐਂ ਜਾਂਦੀਆਂ ਨੇ ਜਿਵੇਂ ਅਸੀਂ ਆਮ ਤੁਰ ਰਹੇ ਹਾਂ। ਅਸੀਂ ਆਮ ਤੁਰਦੇ ਹਾਂ, ਹਵਾ ਦਾ ਇੰਨਾ ਪ੍ਰੈਸ਼ਰ ਹੈਗਾ, ਇਹਦਾ ਮਤਲਬ ਹਵਾ ਪੂਰੀ ਸੰਘਣੀ ਹੈਗੀ ਹੈ, ਬਾਵਜੂਦ ਇਸ ਤੇ ਵੀ ਸਾਨੂੰ ਕੋਈ ਚੱਲਣ ਚ ਰੁਕਾਵਟ ਨਹੀਂ ਆਉਂਦੀ। ਇਹਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ ਨਾ, ਸੈੱਲ ਦੇ ਅੰਦਰ, ਉਹ ਸੈੱਲ ਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ, ਉਹ ਜੈਲੀ ਵਰਗਾ ਹੈਗਾ। ਜੈਲੀ ਵਰਗਾ ਹੁੰਦਿਆਂ ਹੋਇਆਂ ਵੀ ਇਹਦੇ ਅੰਦਰ ਦੇ ਜਿਹੜੇ ਅੰਗ ਹਨ, ਜਿਹੜੇ ਵੀ ਔਰਗੈਨਲਸ ਹਨ, ਉਹਨਾਂ ਨੂੰ ਇਹਦੇ ਵਿੱਚ ਚੱਲਣ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਸੰਘਣਾ ਹੈ ਤਾਂ, ਜਿਸ ਤਰ੍ਹਾਂ ਦਾ ਵੀ ਹੈ ਤਾਂ, ਇਹਦੇ ਵਿੱਚ ਉਹ ਜਿਹੜੇ ਔਰਗੈਨਲਸ ਨੇ ਉਹ ਮੂਵ ਕਰਦੇ ਰਹਿੰਦੇ ਨੇ, ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਾਉਂਦੇ ਰਹਿੰਦੇ ਨੇ, ਆਪਣਾ ਕੀਤਾ ਕੰਮ ਦੂਜੇ ਨੂੰ ਟ੍ਰਾਂਸਫਰ ਕਰਦੇ ਰਹਿੰਦੇ ਨੇ। ਇਹ ਸਾਰਾ ਕੰਮ ਉਹਨਾਂ ਦਾ ਇਸੇ ਤਰ੍ਹਾਂ ਹੁੰਦਾ ਰਹਿੰਦਾ, ਜਿਵੇਂ ਸਾਡੀ ਆਬੋ ਹਵਾ, ਸਾਡੀਆਂ ਰੇਲ ਗੱਡੀਆਂ ਵੀ ਚੱਲਦੀਆਂ ਪਈਆਂ, ਸਾਡੇ ਜਹਾਜ਼ ਵੀ ਚੱਲੀ ਜਾਂਦੇ ਨੇ, ਸਾਡੇ ਮੋਟਰਸਾਈਕਲ ਵੀ ਚੱਲੀ ਜਾਂਦੇ ਨੇ, ਉਹਨਾਂ ਨੂੰ ਹਵਾ ਦੀ ਕੋਈ ਰੁਕਾਵਟ ਨਹੀਂ ਹੁੰਦੀ। ਮੱਛੀਆਂ ਨੂੰ, ਮਗਰ ਮੱਛਾਂ ਨੂੰ, ਹੋਰ ਜਿੰਨੇ ਵੀ ਜੀਵ ਸਮੁੰਦਰੀ ਨੇ, ਉਹਨਾਂ ਨੂੰ ਪਾਣੀ ਜਲਣ ਦੀ ਕੋਈ ਰੁਕਾਵਟ ਨਹੀਂ ਹੁੰਦੀ। ਤੋ ਸਾਡਾ ਇਹ ਜਿਹੜਾ ਸਾਈਟੋਪਲਾਜ਼ਮ ਹੈ, ਇਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਕੰਟੈਂਟ ਹੈਗੇ ਨੇ, ਔਰਗੈਨਲਸ ਨੇ, ਉਹਨਾਂ ਨੂੰ ਇਹਦੇ ਵਿੱਚ ਚੱਲਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਸਰੀਰ ਦੇ ਵਿੱਚ ਰੱਖੇ ਤਾਂ ਹੈਗੇ ਨੇ ਅਲੱਗ ਅਲੱਗ ਥਾਵਾਂ ਤੇ, ਪਰ ਇਹ ਮੂਵ ਕਰਦੇ ਰਹਿੰਦੇ ਨੇ ਇਸ ਸਾਈਟੋਪਲਾਜ਼ਮ ਦੇ ਵਿੱਚ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਔਰ ਆਪਣਾ ਕੰਮ ਮੂਵ ਕਰਦਿਆਂ ਹੋਇਆ ਹੀ, ਬਈ ਜਿਸ ਚੀਜ਼ ਦੀ ਜਿੱਥੇ ਲੋੜ, ਮਕੈਨਿਕਸ ਦੀ ਲੋੜ ਹੋਈ, ਗੱਡੀ ਖਰਾਬ ਹੋ ਗਈ ਸੜਕ ਤੇ, ਮਕੈਨਿਕ ਉੱਥੇ ਜਾ ਕੇ ਉਹਨੂੰ ਠੀਕ ਕਰਕੇ ਆਊਗਾ। ਇਸ ਤਰ੍ਹਾਂ ਦਾ ਇਹਨਾਂ ਦਾ ਚੱਲਣ ਹੈ। ਡਾਕਟਰ ਆ ਤੇ ਕਿਸੇ ਦੇ ਘਰੇ ਬਿਮਾਰ ਹੋ ਗਿਆ ਤੇ ਡਾਕਟਰ ਜਾਊਗਾ ਉਹਨਾਂ ਦੇ ਘਰੇ ਜਾ ਕੇ, ਉੱਥੇ ਮਰੀਜ਼ ਨੂੰ ਉੱਥੇ ਵੀ ਦੇਖ ਸਕਦਾ ਹੈਗਾ ਆ। ਜਾਂ ਵੈਸੇ ਐਜ਼ ਏ ਹੋਲ ਇੱਕ ਸਰਕਲ ਚੱਲਿਆ ਹੋਇਆ, ਉਹਦੇ ਮੁਤਾਬਕ ਇਹ ਆਪਣੀਆਂ ਚੀਜ਼ਾਂ ਬਣਾ ਕੇ ਸਾਈਟੋਪਲਾਜ਼ਮ ਚ ਰੱਖਦੇ ਰਹਿੰਦੇ ਨੇ, ਤੇ ਸਾਈਟੋਪਲਾਜ਼ਮ ਮੂਵ ਕਰਦਾ ਰਹਿੰਦਾ ਹੈਗਾ, ਜਿਵੇਂ ਸਾਡੀ ਹਵਾ ਮੂਵ ਕਰ ਰਹੀ ਹੈ ਜਾਂ ਪਾਣੀ ਮੂਵ ਕਰ ਰਿਹਾ ਸਮੁੰਦਰ ਦਾ, ਔਰ ਉਹ ਉਹਨਾਂ ਨੂੰ ਥਾਂ ਪੋ ਥਾਂ ਉਸੇ ਤਰ੍ਹਾਂ ਉਹ ਪਹੁੰਚਾਉਂਦਾ ਰਹਿੰਦਾ। ਭਾਵ ਅੰਗ ਵੀ ਮੂਵ ਕਰ ਰਹੇ ਨੇ, ਔਰ ਉਹਨਾਂ ਦਾ ਕੀਤਾ ਹੋਇਆ ਕੰਮ ਵੀ ਇੱਕ ਤੋਂ ਦੂਜੇ ਤੱਕ ਪਹੁੰਚਦਾ ਰਹਿੰਦਾ। ਇਹ ਸਾਈਟੋਪਲਾਜ਼ਮ ਦੀ ਆਈਡੈਂਟੀਫਿਕੇਸ਼ਨ ਹੈ, ਇਹਦੀ ਕੁਆਲੀਫਿਕੇਸ਼ਨ ਹੈ। ਇਹਦਾ ਇਸ ਤਰ੍ਹਾਂ ਕਹਿ ਰਹੋ ਭਈ ਇਸ ਦੇ ਮੁਤਾਬਕ ਸੈੱਲ ਦੇ ਅੰਦਰ ਦਾ ਜਿਹੜਾ ਕੰਮ ਚੱਲਦਾ ਹੈਗਾ ਆ। ਸੋ ਉਸ ਤੋਂ ਬਾਅਦ ਇਹ ਆ ਗਿਆ ਭਈ ਵੱਡੀ ਇੱਕ ਚੀਜ਼, ਜਦੋਂ ਅਸੀਂ ਸੈੱਲ ਦੇ ਅੰਦਰ ਵੜਦੇ ਹਾਂ ਨਾ, ਉਦੋਂ ਸੈੱਲ ਦੇ ਅੰਦਰ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਮਤਲਬ ਸੈੱਲ ਤਾਂ ਹੈ, ਆਪ ਖੁਦ ਹੀ ਮਾਈਕਰੋਸਕੋਪਿਕ ਹੈਗਾ ਵਿਚਾਰਾ, ਉਹ ਇੰਨਾ ਹੈ ਕਿ ਸਾਹਮਣੇ ਅੱਖਾਂ ਚ ਦੇਖਿਆ ਨਹੀਂ ਜਾ ਸਕਦਾ, ਤੇ ਸੈੱਲ ਨੂੰ ਵੀ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ, ਤੇ ਜਦੋਂ ਇਹਦੇ ਵਿੱਚ ਵੇਖਦੇ ਹਾਂ ਤੇ ਵੇਖਦੇ ਅੰਦਰ ਕੁਰਬਰ ਕੁਰਬਰ ਹੁੰਦਾ ਹੀ ਆ, ਪਤਾ ਨੀ ਕਈ ਕੁਛ ਹੈਗਾ ਆ। ਔਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹ ਹੈਗਾ ਆ ਨਿਊਕਲੀਅਸ। ਔਰ ਇਹ ਜਿਹੜਾ ਨਿਊਕਲੀਅਸ ਹੈਗਾ ਨਾ, ਇਹ ਵੀ ਇਸੇ ਤਰ੍ਹਾਂ ਸੈੱਲ ਵਾਂਗ ਆਪਦੀ ਹੀ ਦੁਨੀਆ ਬਸਾਈ ਬੈਠਾ ਆ। ਇਹ ਸੈੱਲ, ਇਹ ਨਿਊਕਲੀਅਸ ਇਸ ਟਾਈਪ ਦਾ ਆ ਵੀ ਇਹਦੀ ਵੀ ਚਾਰ ਦੀਵਾਰੀ ਆ, ਇਹਦੀ ਵੀ ਚਾਰ ਦੀਵਾਰੀ ਆ, ਤੇ ਇਹਦੀ ਵੀ ਚਾਰ ਦੀਵਾਰੀ ਉਸੇ ਤਰ੍ਹਾਂ ਪ੍ਰੋਟੀਨ ਦੀ ਤੇ ਫੈਟ ਦੀ ਬਣੀ ਹੋਈ ਹੈ, ਔਰ ਇਹਦੀ ਵੀ ਚਾਰ ਦੀਵਾਰੀ ਜਿਹੜੀ ਆ ਦੋ ਤਹਿਆਂ ਵਾਲੀ ਆ, ਇੰਨੇ ਬਰੀਕ ਦੇ ਵਿੱਚ ਇੰਨੀ ਬਰੀਕੀ ਅੱਗੇ ਹੋਰ ਹੈਗੀ ਆ, ਔਰ ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਪਰ ਸੈੱਲ ਦੇ ਅੰਦਰ ਜਿਹੜੀ ਸਾਈਟੋਪਲਾਜ਼ਮ, ਇੰਜ ਨਾ ਕਹੋ ਸਾਈਟੋਪਲਾਜ਼ਮ ਕਹੋ, ਕਿਉਂਕਿ ਸੈੱਲ ਤਾਂ ਸਾਰਾ ਹੀ ਸੀਗਾ, ਲੇਕਿਨ ਸੈੱਲ ਦੇ ਅਸੀਂ ਅੰਦਰ ਵੜ ਗਏ ਹਾਂ, ਤੇ ਜਿਹੜਾ ਸਾਰਾ ਕੁਛ ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਹੈ। ਸਾਈਟੋਪਲਾਜ਼ਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਸ ਰਹੀ ਹੈ ਨਾ, ਧਰੂ ਤਾਰਾ, ਜੇ ਅਸੀਂ ਅਸਮਾਨ ਚ ਵੇਖਦੇ ਹਾਂ ਰਾਤ ਨੂੰ, ਤੇ ਧਰੂ ਤਾਰਾ ਤੁਹਾਨੂੰ ਸਾਨੂੰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈਗਾ, ਉਹਦਾ ਮਤਲਬ ਇਹ ਆ ਕਿ ਉਹ ਨਿਊਕਲੀਅਸ ਹੈਗਾ। ਨਿਊਕਲੀਅਸ ਦਾ ਕੰਮ ਕੀ ਹੈਗਾ? ਨਿਊਕਲੀਅਸ ਦਾ ਕੰਮ ਇਹ ਹੈ ਕਿ ਜਿਹੜੀਆਂ ਘਰ ਦੀਆਂ ਜ਼ਰੂਰੀ ਚੀਜ਼ਾਂ ਅਸੀਂ ਘਰ ਬਣਾਉਂਦੇ ਹਾਂ ਨਾ, ਤੇ ਆ ਰਸੋਈ ਹੈਗੀ ਆ, ਲਿਵਿੰਗ ਰੂਮ ਹੈਗਾ, ਆਹ ਸਾਡਾ ਸਪੈਸ਼ਲ ਰੂਮ ਹੈ, ਇਹਦੇ ਸਾਡੀਆਂ ਰਜਿਸਟਰੀਆਂ, ਸਾਡਾ ਗਹਿਣਾ, ਸੋਨਾ, ਕੱਪੜਾ ਸਾਰਾ ਕੁਝ ਰੱਖਿਆ ਹੈ, ਇਹ ਜ਼ਰੂਰੀ ਕਮਰਾ ਸਾਡਾ। ਨਿਊਕਲੀਅਸ ਇਸ ਸੈੱਲ ਦੇ ਵਿਚ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਆ ਕਿ ਸਾਡੀਆਂ ਘਰ ਦੀਆਂ ਜਰੂਰੀ ਚੀਜ਼ਾਂ, ਜ਼ਮੀਨ ਤਾਂ ਮੇਰੇ ਦਾਦੇ ਖਰੀਦੀ ਹੋਊਗੀ, ਮੇਰੇ ਪੜਦਾਦੇ ਖਰੀਦੀ ਹੋਊਗੀ, ਮੇਰੇ ਪਿਓ ਖਰੀਦੀ ਹੋਊਗੀ, ਉਹਨਾਂ ਵਾਲੀਆਂ ਰਜਿਸਟਰੀਆਂ ਜਿਹੜੀਆਂ ਮੈਨੂੰ ਟ੍ਰਾਂਸਫਰ ਹੋਈਆਂ ਹੋਣਗੀਆਂ, ਉਹ ਸਾਰਾ ਕੋਈ ਰਿਕਾਰਡ ਦਾ ਪਿੱਛੇ ਜਿਹੜਾ ਪਿਆ ਹੁੰਦਾ ਉਹ ਨਿਊਕਲੀਅਸ ਪਾਇਆ ਹੁੰਦਾ। ਔਰ ਉਹੀ ਕੰਮ ਨਿਊਕਲੀਅਸ ਕਰਦਾ ਆ ਕਿ ਭਾਈ ਜਿੰਨੇ ਵੀ ਤੁਹਾਡੇ ਬਾਪ ਦਾਦਿਆਂ ਦੇ ਕਰੈਕਟਰ ਸੀ ਫੈਮਿਲੀ ਟੂ ਫੈਮਿਲੀ, ਉਹ ਸਾਰੇ ਦੇ ਸਾਰੇ ਇਹਦੇ ਵਿਚ ਪ੍ਰਿਜ਼ਰਵ ਹੁੰਦੇ ਨੇ, ਜਿਨ੍ਹਾਂ ਅਸੀਂ ਕਹਿੰਦੇ ਹਾਂ ਜੀਨਸ। ਅੱਛਾ ਬਈ, ਜੀਨਸ ਦੇ ਵਿਚ ਐਸੀ ਕਿਹੜੀ ਗੱਲ ਹੈ? ਰਜਿਸਟਰੀ ਲਿਖੀ ਹੁੰਦੀ ਨਾ, ਉਹਦੇ ਤੇ ਲਿਖਿਆ ਹੁੰਦਾ ਫਲਾਣਾ ਵਲਦ, ਫਲਾਣਾ ਵਲਦ, ਫਲਾਣਾ ਸਿੰਘ, ਹਾਂਜੀ। ਤੇ ਆਹ ਜਿਹੜੀ ਜ਼ਮੀਨ ਹੈ, ਜ਼ਮੀਨ ਦੀ ਆਈਡੈਂਟੀਫਿਕੇਸ਼ਨ ਲਿਖੀ ਹੁੰਦੀ ਹੈ, ਇਹ ਹੁਣ ਤੁਹਾਡੀ ਹੋਈ, ਜਾਂ ਕਹਿਣਾ ਪਿਆ ਹੈ ਤੇ ਕਹਿਣਾ ਪਿਆ ਹੋਇਆ ਹੈ। ਇਸੇ ਤਰ੍ਹਾਂ ਇਹ ਗਹਿਣੇ ਵਰਗਾ ਸਮਾਨ ਸਾਰਾ ਇਹਦੇ ਵਿਚ ਪਿਆ ਹੋਇਆ ਹੈਗਾ ਆ, ਜਿਹਦੇ ਵਿਚ ਸਾਡੇ ਜੀਨਸ ਹਨ, ਔਰ ਜੀਨਸ ਦੇ ਅੰਦਰ ਇਹ ਸਾਰੀਆਂ ਲਿਖੀਆਂ ਹੋਈਆਂ ਨੇ, ਜਿਹਨੂੰ ਅਸੀਂ ਕਹਿੰਦੇ DNA, ਡਿਸਆਕਸੀਰਾਈਬ ਨਿਊਕਲੀਏਟ ਏਸਿਡ ਏਸਿਡ, ਔਰ ਜਾਂ ਰਾਈਬੋ ਨਿਊਕਲੀਏਟ ਏਸਿਡ। ਇਹ ਉਹ ਜਿਹੜੇ ਚੀਜ਼ ਹੈ, ਇਹ ਸਮਝ ਕਰ ਲੋ ਰਜਿਸਟਰੀ ਦੇ ਉੱਪਰ ਲਿਖ ਦਿਆ, ਰਜਿਸਟਰੀ ਦੇ ਉੱਪਰ ਲਿਖਤ ਹੈਗੀ ਆ ਕਿ ਇਸ ਬੰਦੇ ਦਾ DNA ਇਸ ਤਰ੍ਹਾਂ ਦਾ ਹੈ। ਹੁਣ ਅੱਜ ਕੱਲ ਪੈਟਰਨਿਟੀ ਦਾ ਰੌਲਾ ਪੈ ਜਾਂਦਾ ਹੈ ਨਾ, ਹਰ ਥਾਂ ਚੱਕਰ ਇਸ ਤਰ੍ਹਾਂ ਦਾ ਹੈਗਾ ਆ ਵੀ ਪਤਾ ਨੀ ਕਿਹੜਾ ਬੱਚਾ ਕਿਹਦਾ ਹੈਗਾ ਕਿ ਨਹੀਂ ਹੈਗਾ। ਤੇ ਜਦੋਂ ਇਸ ਤਰ੍ਹਾਂ ਦਾ ਸ਼ੱਕ ਹਸਪਤਾਲਾਂ ਚ ਵੀ ਬੱਚੇ ਬਿਤਾਏ ਜਾਂਦੇ ਨੇ ਨਾ ਕਈ ਵਾਰ, ਤੇ ਲੋਕ ਕਹਿੰਦੇ ਨੇ, ਆਪਾਂ ਹਿਸਟਰੀ ਤਾਂ ਸਾਰੀ ਪੜ੍ਹ ਕੇ ਆਏ ਹੀ ਆ ਕਿ ਪੇਟ ਦੇ ਵਿਚ ਵੀ ਡਾਕਟਰ ਨੇ ਤਾਂ 20ਵੇਂ ਹਫਤੇ ਆਖਿਆ ਸੀਗਾ ਵੀ ਤੇਰੇ ਪੇਟ ਚ ਮੁੰਡਾ ਆ, ਤੇ ਜਦੋਂ ਜੰਮਿਆ 40 ਹਫਤਿਆਂ ਬਾਅਦ ਉਹਨਾਂ ਆਖਿਆ ਤੂੰ ਕੁੜੀ ਹੈ, ਉਹ ਰੌਲਾ ਪੈ ਗਿਆ। ਤੇ ਅਲਟੀਮੇਟ ਅੱਜ ਕੱਲ ਸਾਡੇ ਕੋਲ DNA ਹੈਗਾ ਆ, ਜਿਹੜਾ DNA ਦੱਸਦਾ ਨਾ ਇਹਦੇ ਮਾਂ ਬਾਪ ਆ ਤਾਂ ਨਹੀਂ ਹੋ ਸਕਦੇ, ਆ ਹੋ ਸਕਦੇ ਆ। ਤੇ ਫਿਰ ਅਸੀਂ ਕਹਿੰਦੇ ਵੀ ਨਹੀਂ, ਇਹ ਤੁਹਾਡਾ ਹੀ ਬੱਚਾ ਹੈਗਾ। ਔਰ ਫਿਰ 12-13 ਸਾਲ ਦੀ ਉਮਰ ਚ ਵੀ ਫਿਰ ਇਹ ਝੰਜੜ ਪੈ ਗਿਆ ਸੀਗਾ, ਪਰ ਹੁਣ ਅਸੀਂ ਕਿਸੇ ਤੇ ਸ਼ੱਕ ਨੀ ਕਰਦੇ, ਸ਼ੱਕ ਇਸ ਕਰਕੇ ਨੀ ਕਰਦੇ ਨਾ, ਤਾਂ ਸਾਡੀਆਂ ਅੱਖਾਂ ਸਾਹਮਣੇ ਆ, ਸਾਡਾ ਕੁੜੀ ਜਾਂ ਮੁੰਡਾ ਜਵਾਨ ਹੋ ਰਿਹਾ, 12-14 ਸਾਲ ਦੀ ਉਮਰ ਚ ਆ ਗਿਆ ਆ, ਕੁੜੀ ਮੁੰਡਾ ਬਣ ਰਹੀ, ਮੁੰਡਾ ਕੁੜੀ ਬਣ ਰਿਹਾ। ਸੋ ਇਹ ਜਿਹੜਾ ਸਾਰਾ ਕੁਝ ਹੈ, ਇਹ ਸਾਰਾ ਇਸ ਨਿਊਕਲੀਅਸ ਦੇ ਅੰਦਰ ਪਏ ਹੋਏ ਜੀਨਸ ਦੇ ਕਰਕੇ ਹੁੰਦਾ ਹੈ, ਔਰ ਜੀਨਸ ਦੇ ਵਿਚ ਲਿਖਤ ਜਿਹੜੀ ਹੈ ਉਹ DNA ਦੀ ਹੈ, ਡਿਸਆਕਸੀਰਾਈਡ ਨਿਊਕਲੀਅਰ ਕੇਸਰ ਦੀ ਹੈਗੀ ਆ, ਜਿਹੜਾ ਉਹ ਸਾਰਾ ਰਿਕਾਰਡ ਇਸ ਸਾਂਭ ਕੇ ਰੱਖਦਾ ਹੈਗਾ ਆ। ਔਰ ਇਹ ਜਿਹੜਾ ਨਿਊਕਲੀਅਸ ਹੈ, ਜਿਵੇਂ ਮੈਂ ਤੁਹਾਨੂੰ ਧਰੂਵ ਤਾਰਿਆਂ ਦੀ ਕੁਦਰਤੀ ਮੂੰਹ ਚੋਂ ਨਿਕਲ ਗਈ ਗੱਲ, ਜਿਵੇਂ ਅਸੀਂ ਧਰੂਵ ਤਾਰਿਆਂ ਨੂੰ ਆਪ ਦੂਜੇ ਤਾਰਿਆਂ ਤੋਂ ਵੱਖਰਾ ਕਰਕੇ ਵੇਖ ਲੈਣੇ ਵੀ ਬਹੁਤਾ ਹੀ ਚਮਕਦਾ ਹੁੰਦਾ ਆ, ਬਹੁਤਾ ਹੀ ਸਾਹਮਣੇ ਦਿਸਦਾ ਹੁੰਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਸੈੱਲ ਦੇ ਅੰਦਰ ਮਾਈਕਰੋਸਕੋਪ ਚ ਵੇਖਦੇ ਹੋਇਆ ਇਹ ਸਾਨੂੰ ਸਭ ਤੋਂ ਜ਼ਿਆਦਾ ਚਮਕਦਾ ਤੇ ਜ਼ਿਆਦਾ ਵੱਡਾ ਦਿਖਾਈ ਦਿੰਦਾ ਹੈ, ਬਾਕੀ ਛੋਟੇ ਛੋਟੇ ਆਰਗੇਨਲ ਸਾਨੂੰ ਦਿਖਾਈ ਦਿੰਦੇ ਨੇ। ਜਦ ਤੱਕ ਅਸੀਂ ਉਚੇਚੇ ਤੌਰ ਤੇ ਮਾਈਕਰੋਸਕੋਪ ਰਾਹੀਂ ਉਹਨਾਂ ਦੇ ਕੋਲ ਨਹੀਂ ਪਹੁੰਚਦੇ, ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ। ਪਰ ਨਿਊਕਲੀਅਸ ਦੇ ਅੰਦਰ ਸਾਈਟੋਪਲਾਜ਼ਮ ਦੇ ਵਿੱਚ ਵੜਦਿਆਂ ਹੀ ਸਾਨੂੰ ਦਿਸਦਾ ਯਾਰ ਉਹ ਬਹੁਤ ਵੱਡਾ ਉੱਚਾ ਪਤਾ ਨਹੀਂ ਟਿੱਬਾ ਜਾਂ ਕੀ ਬਣਿਆ ਹੋਇਆ। ਔਰ ਇਸ ਤਰ੍ਹਾਂ ਦਾ ਇਹ ਸਾਡਾ ਨਿਊਕਲੀਅਸ ਹੈਗਾ ਆ। ਔਰ ਇਹਦਾ ਅਸਲ ਕੰਮ ਕੀ ਹੋ ਗਿਆ, ਬਾਹਰ ਦੀ ਦੀਵਾਰ ਦੀ ਗੱਲ ਵੀ ਮੈਂ ਕਰ ਦਿੱਤੀ, ਉਹਦਾ ਪਰਪਸ ਵੀ ਉਹੀ ਹੈ ਕਿ ਸਮਾਨ ਘੱਟ ਸਾਂਭਣਾ, ਸਮਾਨ ਵੱਧ ਸਾਂਭਣਾ ਆ, ਫੈਲਣਾ ਹੈ, ਸੁੱਕਣਾ ਹੈ, ਇਸੇ ਤਰ੍ਹਾਂ ਦਾ ਕੰਮ ਇਹਦਾ ਵੀ ਹੈਗਾ ਆ। ਔਰ ਇਹਦੇ ਅੰਦਰ ਜਿਹੜਾ ਭਰਿਆ ਹੋਇਆ ਲਿਕੁਡ ਹੈ ਨਾ, ਸਾਈਟੋਪਲਾਜ਼ਮ ਵਰਗਾ ਹੀ ਲਿਕੁਡ ਭਰਿਆ ਹੋਇਆ ਆ, ਪਰ ਅਸੀਂ ਇਹਨੂੰ ਕਹਿੰਦੇ ਹਾਂ ਪ੍ਰੋਟੋਪਲਾਜ਼ਮ, ਬਹੁਤਾ ਨਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ। ਇਹਦੇ ਅੰਦਰ ਜਿਹੜਾ ਲਿਕੁਡ ਆ ਸਪੈਸ਼ਲ ਟਾਈਪ ਦਾ ਲਿਕੁਡ ਹੈਗਾ ਆ, ਸਪੈਸ਼ਲ ਹੈ, ਜਹਾਜ਼ਾਂ ਦੇ ਜਿਹੜਾ ਤੇਲ ਵਰਤਿਆ ਜਾਂਦਾ ਉਹ ਮੋਟਰਸਾਈਕਲਾਂ ਸਕੂਟਰਾਂ ਚ ਨਹੀਂ ਵਰਤਿਆ ਜਾਂਦਾ, ਸਪੈਸ਼ਲ ਟਾਈਪ ਦਾ ਹੁੰਦਾ ਆ। ਇਸੇ ਤਰ੍ਹਾਂ ਦਾ ਇਹ ਜਿਹੜਾ ਹੈਗਾ ਲਿਕੁਡ, ਇਹਨੂੰ ਅਸੀਂ ਕਹਿੰਦੇ ਹਾਂ ਪ੍ਰੋਟੋਪਲਾਜ਼ਮ। ਹੁਣ ਪ੍ਰੋਟੋਪਲਾਜ਼ਮ ਇਹਦੇ ਵਿਚ ਰਹਿੰਦਾ, ਤੇ ਇਹਦੇ ਵਿਚ ਜਿਹੜੀਆਂ ਚੀਜ਼ਾਂ ਹਨ, ਆ ਸਾਡਾ DNA, ਆ ਸਾਡਾ RNA, ਆ ਸਾਡੇ ਕ੍ਰੋਮੋਸੋਮਸ, ਇਹ ਸਾਰਾ ਕੁਝ ਇਹਦੇ ਵਿਚ ਭਰਿਆ ਹੁੰਦਾ, ਭਾਵ ਅਸਲ ਸਾਡਾ ਘਰ ਦਾ ਖਜ਼ਾਨਾ, ਅਸਲ ਸਾਡੀ ਕੀਮਤੀ ਚੀਜ਼ਾਂ ਇਸ ਨਿਊਕਲੀਅਸ ਦੇ ਵਿਚ ਸਾਂਭੀਆਂ ਨੇ, ਜਿਹੜੀਆਂ ਇਹ ਨਿਰਧਾਰਿਤ ਕਰਦੀਆਂ ਨੇ ਵੀ ਇਹ ਕਿਹਦਾ ਪੁੱਤਰ ਹੈ, ਇਹ ਕਿਹਦਾ ਪੋਤਰਾ ਆ ਅਗਲੀ ਤੇ ਅਗਲੀ ਜਨਰੇਸ਼ਨ। ਔਰ ਇਸੇ ਤਰ੍ਹਾਂ ਅਸੀਂ ਇਹਦਾ ਮਤਲਬ ਮੁੱਖ ਕੰਮ ਇਹ ਇਸੇ ਤਰ੍ਹਾਂ ਦਾ ਹੈਗਾ, ਇੱਕ ਸੈੱਲ ਤੋਂ ਦੂਜਾ ਸੈੱਲ ਬਾਡੀ ਹੋਰ ਬਣੇਗੀ। ਵੈਸੇ ਅੱਜ ਕੱਲ ਮੈਂ ਚੀਮਾ ਸਾਹਿਬ ਤੁਹਾਨੂੰ ਇਹ ਦੱਸ ਦਿਆਂ, ਅੱਜ ਕੱਲ ਸਾਇੰਸ ਤਾਂ ਇਸ ਤੋਂ ਵੀ ਅੱਗੇ ਵੱਧ ਗਈ, ਕਿਉਂਕਿ ਮੈਨੂੰ ਆਦਤ ਹੈ ਥੋੜਾ ਬਹੁਤ ਪੜ੍ਹਦੇ ਰਹਿਣ ਨੂੰ। ਹੁਣ ਕਲੋਨਿੰਗ ਵਾਲੀ ਗੱਲ ਅਸੀਂ ਲੈਣੇ ਹਾਂ ਨਾ, ਤੇ ਆਉਣ ਵਾਲਿਆਂ ਆਪਣੇ ਜ਼ਮਾਨੇ ਚ ਕਹਿੰਦੇ ਸੀ ਨਾ ਭਾਈ ਲੋਕ ਮਾਸੀ ਨੂੰ ਤਰਸਣਗੇ ਤੇ ਭੂਆ ਨੂੰ ਤਰਸਣਗੇ ਜਾਂ ਚਾਚੇ ਨੂੰ ਤਰਸਣਗੇ ਤੇ ਮਾਮੇ ਨੂੰ ਤਰਸਣਗੇ, ਕਿਉਂਕਿ ਲੋਕ ਹੀ ਬੱਚਾ ਕੇ ਜੰਮਣ ਲੱਗ ਗਏ। ਤਕਨੀਕ ਦੇ ਮੁਤਾਬਕ ਐਸਾ ਹਾਲਾਤ ਆ ਰਿਹਾ ਆ ਕਿ ਅਸੀਂ ਮਾਂ ਬਾਪ ਨੂੰ ਵੀ ਤਰਸਾਂਗੇ, ਮਾਂ ਬਾਪ ਵੀ ਕਿਸੇ ਨੂੰ, ਕਿਉਂ ਖੂਨ ਲਿਆ, ਹੁਣ ਤੇ ਅਸੀਂ ਜੰਮੇ ਆ ਨਾ ਬੱਚੇ, ਕਿਰਿਆ ਹੈ ਨਾ ਕੋਈ ਹੈਗੀ, ਤੇ ਖੂਨ ਲਿਆ ਤੇ ਖੂਨ ਦੇ ਉੱਤੋਂ ਹੀ DNA ਰਾਹੀਂ ਅਸੀਂ ਕਲੋਨਿੰਗ ਕਰਕੇ ਔਰ ਓਹਦੇ ਹੋਰ ਦੇ ਹੋਰ ਬੱਚੇ ਪਤਾ ਨੀ ਸੈਂਕੜੇ ਬਣਾ ਦੇਣੇ ਆ। ਇੱਕ ਸੈੱਲ ਦੇ ਵਿਚ ਇੱਕ ਬੂੰਦ ਅਗਰ ਸਾਡਾ ਖੂਨ ਹੋਏ ਓਹਦੇ ਵਿਚ ਤਕਰੀਬਨ 5000 ਸੈੱਲ ਆ ਜਾਂਦੇ ਨੇ ਐਜ ਐਨ ਐਵਰੇਜ। ਤੇ ਤੁਸੀਂ ਹਿਸਾਬ ਲਾ ਲੋ ਵੀ ਇੱਕ 5000 ਇੱਕ ਬੂੰਦ ਤੋਂ ਅਸੀਂ ਹੋਰ ਨਵੀਂ ਕ੍ਰੀਏਸ਼ਨ ਕਰ ਸਕਦੇ, ਕਿੰਨੀ ਫੌਜ ਬਣਾ ਸਕਦੇ ਆ। ਔਰ ਉਹ ਗੁਰਦੀਪ ਸਿੰਘ ਇਹੋ ਜਿਹਾ ਹੋਊਗਾ, ਉਹਦੀ ਅਕਲ ਇੰਨੀ ਇਹੋ ਜਿਹੀ ਹੋਊਗੀ, ਉਹਦਾ ਕੱਚ ਵੀ ਇਹੋ ਜਿਹਾ ਹੋਊਗਾ, ਉਹਦੀ ਸੋਚ ਵੀ ਇਹੋ ਜਿਹੀ ਹੋਊਗੀ। ਹਾਂਜੀ, ਸੋ ਕਹਿਣ ਤੋਂ ਭਾਵ ਹੈ ਫਿਰ ਮਾਂ ਕਿਹਦੀ ਤੇ ਪਿਓ ਕਿਹਦਾ, ਕੁਛ ਵੀ ਨੀ ਰਹਿ ਗਿਆ। ਸੋ ਅਲਟੀਮੇਟ ਜ਼ਮਾਨਾ ਇਹ ਆਉਣ ਵਾਲਾ, ਬੜੀ ਤੇਜ਼ੀ ਨਾਲ ਆ ਰਿਹਾ ਹੈਗਾ ਆ, ਇਹੋ ਦੋਵੇਂ ਦੀ ਵੀ ਲੋੜ ਨੀ ਪੈਣੀ। ਪਰ ਹਾਂ, ਉਸ ਵੇਲੇ ਉਹ ਰਹਿਣਾ ਰੱਬ ਦਾ ਨਾਂ ਬੰਦਿਆਂ ਵਾਲੀ ਗੱਲ ਆ ਗਈ ਵੀ ਆਹ ਜਿਹੜਾ ਨਿਊਕਲੀਅਸ ਦੇ ਅੰਦਰ ਪ੍ਰਿਜ਼ਰਵੇਸ਼ਨ ਹੈ ਨਾ ਸਾਡੀ, ਇਹ ਪ੍ਰਿਜ਼ਰਵੇਸ਼ਨ ਡੀ ਐਨ ਏ ਦੀ, ਇਹ ਸਾਡੀ ਉਹਦੇ ਵਿਚ ਰਹਿਣੀ ਰਹਿਣੀ ਹੈ। ਲਓ ਜੀ, ਉਸ ਤੋਂ ਬਾਅਦ ਅਸੀਂ ਵੱਡੀ ਗੱਲ ਇਹ ਕੀਤੀ ਭਈ ਇਹਦੇ ਅੰਦਰ ਕ੍ਰੋਮੋਸੋਮਸ ਨੇ, ਅਸਲ ਸਾਡੀ ਰਜਿਸਟਰੀ, ਅਸਲ ਸਾਡਾ ਗਹਿਣਾ ਜਿਹੜਾ ਹੈਗਾ ਆ, ਜਿਹੜਾ ਸਾਨੂੰ ਪਿੱਛੋਂ ਵਿਰਾਸਤ ਚ ਮਿਲਿਆ ਹੋਇਆ ਆ, ਉਹ ਕੀ ਆ? ਕ੍ਰੋਮੋਸੋਮਸ। ਹੁਣ ਇਹ ਕ੍ਰੋਮੋਸੋਮਸ ਕੀ ਹੁੰਦੇ ਨੇ? ਅਸੀਂ ਨਿਊਕਲੀਅਸ ਦੇ ਅੰਦਰ ਵੜ ਗਏ ਆ, ਹਜੇ ਸਾਈਟੋਪਲਾਜ਼ਮ ਦਾ ਬਾਹਰਲਾ ਘੇਰਾ ਅਸੀਂ ਵੇਖਣਾ ਆ, ਪਰ ਉਹ ਉਸ ਖਾਸ ਕਮਰੇ ਦੇ ਅਸੀਂ ਪਹੁੰਚ ਗਏ ਨਿਊਕਲੀਅਸ ਦੇ ਵਿਚ, ਤੇ ਉਹਦੇ ਅਸੀਂ ਦੇਖਿਆ ਵੀ ਉਹਦੇ ਵਿਚ ਕ੍ਰੋਮੋਸੋਮਸ ਹੈਗੇ ਨੇ। ਇਹ ਹੁਣ ਜਿਹੜੇ ਕ੍ਰੋਮੋਸੋਮਸ ਨੇ, ਇਹ ਕੀ ਚੀਜ਼? ਇਹ ਕ੍ਰੋਮੋਸੋਮਸ ਇਸ ਤਰ੍ਹਾਂ ਨੇ, ਜਿਸ ਤਰ੍ਹਾਂ ਅਸੀਂ ਖੇਸ ਹੋਵੇ ਨਾ ਸਾਡਾ, ਖੇਸ ਦੇ ਰੇਸ਼ੇ ਖੱਦਰ ਦੇ ਜਿਹੜੇ ਮੋਟੇ ਮੋਟੇ ਦਿਖਾਈ ਦਿੰਦੇ ਨੇ, ਮੈਂ ਤਾਂ ਖੇਸ ਦਾ ਨਾਂ ਲਿਆ ਹੈਗਾ। ਖੇਸ ਸਾਰਿਆਂ ਵੇਖਿਆ ਹੋਣਾ, ਤਾਣੇ ਤੇ ਪੇਟੇ ਦੇ ਨਾ ਧਾਗੇ ਹੁੰਦੇ ਉਹਦੇ ਚ, ਹਾਂਜੀ, ਔਰ ਧਾਗੇ ਛੇਤੀ ਦਿਖਾਈ ਦੇ ਦਿੰਦੇ। ਸੋ ਕ੍ਰੋਮੋਸੋਮ ਜਿਹੜੇ ਨੇ ਇਹ ਧਾਗੇ ਵਰਗੇ ਹੁੰਦੇ ਨੇ, ਔਰ ਬੜੇ ਮਾਈਕਰੋਸਕੋਪ ਚ ਅਗਰ ਤੁਸੀਂ ਪਿਕਚਰ ਇਹਦੀ ਵੇਖੀ ਹੋਵੇ ਨਾ, ਐ ਲੱਗਦਾ ਜਿਵੇਂ ਪੌੜੀ ਹੁੰਦੀ ਨਾ, ਤੇ ਪੌੜੀ ਦੇ ਵਿਚਕਾਰ ਡੰਡੇ ਵੀ ਲੱਗੇ ਹੁੰਦੇ ਨੇ, ਔਰ ਪੌੜੀ ਡਿੰਗੀ ਟੇਢੀ ਫਲੈਕਸੀਬਲ ਹੋਵੇ, ਤੋ ਇਸ ਤਰ੍ਹਾਂ ਦਾ ਕਰੈਕਟਰ ਇਹਨਾਂ ਕ੍ਰੋਮੋਸੋਮਸ ਦਾ ਹੈ। ਭਾਵ ਇਹ ਕੀ ਆ ਵੀ ਇਹ ਮੂਵ ਵੀ ਕਰਦੇ ਰਹਿੰਦੇ ਨੇ, ਇਹ ਅੱਗੇ ਪਿੱਛੇ ਵੀ ਹੁੰਦੇ ਰਹਿੰਦੇ ਨੇ, ਇਹ ਛੋਟੇ ਵੱਡੇ ਵੀ ਹੁੰਦੇ ਰਹਿੰਦੇ ਨੇ, ਪਰ ਇਹਦੇ ਅੰਦਰ ਜਿਹੜਾ ਕੰਟੈਂਟ ਹੈ ਨਾ ਉਹ ਨਹੀਂ ਚੇਂਜ ਕਰਦਾ, ਉਹ ਸਦੀਆਂ ਤੱਕ ਉਹੀ ਰਹਿੰਦਾ ਹੈ। ਜਿਹਦੀ ਐਗਜ਼ਾਮਪਲ ਮੈਂ ਇਹ ਵੀ ਦਿੱਤੀ ਸੀ ਕਿ ਅੱਜ ਕੱਲ ਹਜ਼ਾਰਾਂ ਸਾਲਾਂ ਤੋਂ ਪੁਰਾਣੀਆਂ ਕਬਰਾਂ ਪੁੱਟ ਕੇ ਜਿਹੜੀਆਂ ਹੱਡੀਆਂ ਅਵਿਸ਼ੇਸ਼ ਬਚੇ ਹੋਏ ਆ, ਉਹਨਾਂ ਨੂੰ ਉਹਨਾਂ ਦਾ ਡੀ ਐਨ ਏ ਕੱਢ ਕੇ ਵੇਖਿਆ ਜਾ ਰਿਹਾ ਹੈ, ਤੇ ਫਿਰ ਮੈਚ ਕੀਤਾ ਜਾ ਰਿਹਾ ਕਿ ਦੁਨੀਆਂ ਦੇ ਕਿਹੜੇ ਕੋਨੇ ਵਿਚ ਇਹਦੇ ਨਾਲ ਦਾ ਡੀ ਐਨ ਏ ਹੈ। ਉਹ ਤਾਂ ਬਦਲਣਾ ਹੀ ਨਹੀਂ ਗਾ, ਉਹ ਤਾਂ ਬਦਲਣਾ ਹੀ ਨਹੀਂ, ਹਜ਼ਾਰਾਂ ਸਾਲਾਂ ਤੋਂ ਅੱਗੇ ਚੱਲਦਾ ਹੀ ਆਉਣਾ ਰਹਿਣਾ। ਔਰ ਇਹ ਲੋਕ ਇਥੋਂ ਮੂਵ ਕਰਕੇ ਕਿਧਰ ਗਏ ਹੋਣਗੇ, ਜਾਂ ਇਹ ਲੋਕ ਜਿਹੜੇ ਇੱਥੇ ਮਰੇ ਆ ਉਹ ਕਿਹੜੇ ਪਾਸਿਓਂ ਆਏ ਹੋਣਗੇ, ਔਰ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿਚ ਮਾਈਗ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਹੁੰਦੀ ਆਈ ਹੈ। ਹਾਂਜੀ, ਅਸੀਂ ਕਹਿੰਦੇ ਵੀ ਅੱਜ ਅਸੀਂ ਮਾਈਗ੍ਰੇਟ ਕਰਕੇ ਅਮਰੀਕਾ ਆਏ, ਨਾ ਨਾ ਨਾ, ਇਸ ਤੋਂ ਪਹਿਲਾਂ ਵੀ ਐਸਾ ਕੁਛ ਹੁੰਦਾ ਆਇਆ, ਇਧਰ ਉਧਰ ਤੇ ਉਧਰ ਇਧਰ ਆਮ ਤੌਰ ਤੇ ਦੁਨੀਆਂ ਜਾਂਦੀ ਆਉਂਦੀ ਰਹਿੰਦੀ ਸੀ, ਪਹਿਲਾਂ ਵੀ ਤੇ ਹੁਣ ਵੀ ਜਾਂਦੇ ਆਉਣੇ, ਮਾਈਗ੍ਰੇਸ਼ਨ ਕੋਈ ਨਵੀਂ ਗੱਲ ਨਹੀਂ ਹੋਈ। ਚੰਗੀ ਜ਼ਿੰਦਗੀ ਦੀ ਭਾਲ ਵਿਚ ਆਮ ਤੌਰ ਤੇ ਇਕੋ ਸਿਸਟਮ, ਚੀਮਾ ਸਾਹਿਬ ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਇਕੋ ਸਿਸਟਮ ਦਾ ਸਬਜੈਕਟ ਆਮ ਤੌਰ ਤੇ ਕਾਲਜਾਂ ਦੇ ਵਿਚ ਪੜਾਇਆ ਜਾਂਦਾ ਆ।
1: ਬਿਲਕੁਲ,
0: ਇਨਵਾਇਰਮੈਂਟ ਨੂੰ ਬਦਲਣਾ, ਇਨਵਾਇਰਮੈਂਟ ਦੇ ਮੁਤਾਬਕ ਜੀਵਾਂ ਨੂੰ ਬਦਲਣਾ, ਉਹਨਾਂ ਦੀ ਲੋੜ ਮੁਤਾਬਕ ਉਥੋਂ ਦੀ ਜਿੱਥੇ ਜਿੱਥੇ ਖੁਰਾਕ ਹੋਣੀ ਉਹਨਾਂ ਨੇ ਉਧਰ ਨੂੰ ਜਾਣਾ, ਜਿੱਥੇ ਉਹਨਾਂ ਦੀ ਖੁਰਾਕ ਘੱਟ ਗਈ ਉਥੋਂ ਮੂਵ ਕਰਕੇ ਅੱਗੇ ਚਲੇ ਜਾਣਾ। ਇਸੇ ਤਰ੍ਹਾਂ ਹੀ ਇਨਵਾਇਰਮੈਂਟ ਹੈਗਾ, ਕਿਤੇ ਗਰਮ ਹੋ ਗਿਆ, ਕਿਤੇ ਠੰਡਾ ਹੋ ਗਿਆ, ਹੁਣ ਅਸੀਂ ਇੱਥੇ ਸਾਡੀ ਠੰਡ ਹੈਗੀ, ਨਿਊਜ਼ੀਲੈਂਡ ਚ ਜਾਓ ਤੁਸੀਂ ਗਰਮੀ ਹੈਗੀ ਹੈ।
1: ਬਿਲਕੁਲ,
0: ਭਾਵੇਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਈਕੋ ਸਿਸਟਮ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਈਕੋ ਸਿਸਟਮ ਹੈ ਇਹ ਕ੍ਰੋਮੋਸੋਮਸ ਮੇਨਟੇਨ ਕਰਦੇ ਆ, ਸਮਝ ਆ ਗਈ? ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਨਾ, ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਮੂਵ ਕਰਨਾ। ਔਰ ਖਾਸ ਗੱਲ ਇਹ ਆ ਵੀ ਜਿਹੜੀ ਵਿਰਾਸਤੀ ਚੀਜ਼ਾਂ ਨੇ ਨਾ ਸਾਰੀਆਂ, ਉਹਨਾਂ ਸਾਰਿਆਂ ਨੂੰ ਉਹ ਜਿਹੜੇ ਧਾਗਿਆਂ ਦੇ ਡੱਬੇ ਹੋਏ ਜਾਂ ਪੌੜੀਆਂ ਜਿਹੀਆਂ ਬਣੀਆਂ ਹੋਈਆਂ ਹੁੰਦੀਆਂ ਨੇ, ਮਾਈਕਰੋਸਕੋਪ ਚ ਅਸੀਂ ਵੇਖਦੇ ਹਾਂ, ਉਹਨਾਂ ਸਾਰਿਆਂ ਦੇ ਵਿਚ ਉਸ ਚੀਜ਼ ਨੂੰ ਪ੍ਰਜ਼ਰਵ ਕਰਨਾ, ਇਹ ਇਹਨਾਂ ਦੀ ਖਾਸੀਅਤ ਆ। ਔਰ ਉਸ ਤੋਂ ਬਾਅਦ ਅਸੀਂ ਇਹਦੇ ਵਿਚ ਵੇਖਿਆ ਕਿ ਅਸੀਂ ਇਸ ਨਿਊਕਲੀਅਸ ਦੇ ਪ੍ਰੋਟੋਪਲਾਜ਼ਮ ਤੋਂ ਬਾਹਰ ਇਸ ਖਾਸ ਕਮਰੇ ਦੇ ਵਿਚੋਂ ਕ੍ਰੋਮੋਸੋਮਸ ਨੂੰ ਛੱਡ ਕੇ ਸਾਈਟੋਪਲਾਜ਼ਮ ਚ ਆ ਗਏ। ਫਿਰ ਸਾਈਟੋਪਲਾਜ਼ਮ ਦੇ ਵਿਚ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਇੰਡੋ ਪਲਾਜ਼ਮਿਕ ਰੈਟੀਕੁਲਮ। ਇੰਡੋ ਦਾ ਮਤਲਬ ਹੁੰਦਾ ਬਿਲਕੁਲ ਅੰਦਰੂਨ, ਪਲਾਜ਼ਮਿਕ ਪਲਾਜ਼ਮਾ, ਪਲਾਜ਼ਮਾ ਕੀ ਹੈ? ਫੈਟ ਆ, ਫੈਟ ਦਾ ਘੁਲਿਆ ਹੋਇਆ ਤਰਲ ਪਦਾਰਥ ਹੈ, ਹੈ ਤਾਂ ਸੰਘਣਾ ਹੀ ਤਰਲ ਪਦਾਰਥ ਹੈਗਾ ਆ। ਔਰ ਉਸ ਤਰਲ ਪਦਾਰਥ ਦਾ ਬਿਲਕੁਲ ਅੰਦਰੂਨੀ ਜਿਹੜਾ ਹਿੱਸਾ ਆ ਉਹਦੇ ਵਿਚ ਰੇਸ਼ੇ ਵਰਗੇ, ਕੈਪਸੂਲਾਂ ਵਰਗੇ ਕਹਿ ਲੋ ਤੁਸੀਂ, ਜਿਵੇਂ ਕੈਪਸੂਲ ਹੁੰਦਾ ਨਾ, ਤੇ ਕੈਪਸੂਲ ਦੇ ਵਿੱਚ ਦਵਾਈ ਭਰੀ ਹੁੰਦੀ ਹੈ, ਇਸੇ ਤਰ੍ਹਾਂ ਕੈਪਸੂਲਾਂ ਵਰਗਾ ਇਸ ਇੰਡੋਪਲਾਜ਼ਮਿਕ ਰੈਟੀਕੁਲਮ ਹੁੰਦੇ ਨੇ ਜਿਹੜੇ ਸਾਰੇ ਉਸ ਸਾਈਟੋਪਲਾਜ਼ਮ ਦੇ ਵਿੱਚ ਘੁੰਮਦੇ ਜਾਂਦੇ ਨੇ, ਜਿਵੇਂ ਬੱਸਾਂ ਹੁੰਦੀਆਂ ਨੇ ਨਾ, ਬੱਸਾਂ ਸਵਾਰੀਆਂ ਲੈ ਕੇ ਜਾਂਦੀਆਂ ਨੇ, ਇਧਰੋਂ ਸਵਾਰੀਆਂ ਇਧਰ ਲੈ ਗਏ, ਉਧਰੋਂ ਸਵਾਰੀਆਂ ਇਧਰ ਲੈ ਗਏ, ਇਹ ਸਾਰਾ ਕੰਮ ਇਹਨਾਂ ਦਾ ਇਹੀ ਕੁਛ ਹੀ ਹੁੰਦਾ ਆ। ਔਰ ਇਹੀ ਕੰਮ ਇੰਡੋਪਲਾਜ਼ਮਿਕ ਰੈਟੀਕੁਲਮ ਦਾ ਹੈਗਾ ਆ ਕਿ ਇਹ ਥਾਂ ਪੁਰ ਥਾਂ ਜੋ ਸਮਾਨ ਇਹਦੇ ਚ ਹੈਗਾ ਆ ਉਹ ਉੱਥੇ ਇੱਕ ਤੋਂ ਦੂਜੀ ਥਾਂ ਪਹੁੰਚਾਉਂਦੇ ਆ। ਖੁਰਾਕ ਆਈ ਬਾਹਰੋਂ ਜਿਹੜੇ ਸਾਈਟੋਪਲਾਜ਼ਮ ਚ ਮਿਕਸ ਅਪ ਹੋ ਗਈ, ਇਹਨੇ ਸਾਈਟੋਪਲਾਜ਼ਮ ਦੇ ਵਿੱਚੋਂ ਇੱਕ ਥਾਂ ਤੋਂ ਚੁੱਕ ਲਿਆ, ਬਈ ਇੱਥੇ ਕੈਲਸ਼ੀਅਮ ਆ ਗਿਆ, ਇੱਥੇ ਪੋਟਾਸ਼ੀਅਮ ਆ ਗਿਆ, ਇੱਥੇ ਮਿਨਰਲ ਆ ਗਿਆ, ਉਹਨੂੰ ਚੁੱਕਿਆ ਡੱਬਿਆਂ ਚ ਭਰਿਆ ਤੇ ਗਾਂ ਜਿੱਥੇ ਚਾਹੀਦਾ ਹੈਗਾ ਇਹਨਾਂ ਨੂੰ ਉੱਥੇ ਸਪਲਾਈ ਕਰ ਦੇਣਾ, ਕਿਉਂਕਿ ਸਾਈਟੋਪਲਾਜ਼ਮ ਮੂਵ ਕਰ ਰਿਹਾ ਹੈਗਾ। ਸੋ ਇੰਡੋਪਲਾਜ਼ਮਿਕ ਰੈਟੀਕੁਲਮ ਧਾਗਿਆਂ ਵਰਗੇ, ਜਾਂ ਇੰਜ ਕਹਿ ਲਓ ਕੈਪਸੂਲਾਂ ਵਰਗੇ ਕਹਿ ਲਓ, ਧਾਗਿਆਂ ਨਾਲੋਂ ਕੈਪਸੂਲ ਜ਼ਿਆਦਾ ਸਹੀ ਲਫ਼ਜ਼ ਹੋਵੇ, ਚਾਨਣ ਨਹੀਂ ਹੋਵੇ ਤੇ ਦਿਸਦਾ ਹੀ ਕੁਝ ਨਹੀਂ, ਪਤਾ ਨਹੀਂ ਕਿੱਥੇ ਕੀ ਕਰਨਾ ਕੀ ਕਰਨਾ ਹੈਗਾ, ਕਿੱਥੇ ਕੀ ਪਿਆ ਹੈਗਾ ਪਤਾ ਹੀ ਨਹੀਂ। ਇਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਹੈ, ਇਹਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਇਹ ਇਸ ਤਰ੍ਹਾਂ ਨੇ ਜਿਵੇਂ ਗੋਲ ਗੋਲ ਧੱਬੇ ਹੁੰਦੇ ਨੇ, ਓਵਲ ਸ਼ੇਪ ਕਹਿ ਲਓ ਪੰਜਾਬੀ ਚ, ਜੇ ਗੋਲ ਨਾ ਕਹੋ ਤੇ ਓਵਲ ਸ਼ੇਪ ਹੈ, ਕਿਉਂਕਿ ਇਹ ਪੂਰੀ ਤਰ੍ਹਾਂ ਗੋਲ ਨਹੀਂ ਹੁੰਦੇ। ਕਾਰਨ ਉਹਦਾ ਇਹ ਆ ਵੀ ਇਹ ਵੱਧ ਕੱਢ, ਹੁਣ ਬਲਬ ਜਾਂ ਟਿਊਬ ਦੋਵੇਂ ਦੋਵਾਂ ਦੀ ਕੰਮ ਤਾਂ ਇੱਕੋ ਹੀ ਹੈ, ਲਾਈਟ ਦੇਣੀ, ਲੇਕਿਨ ਸ਼ਕਲ ਵੱਖਰੀ ਹੈਗੀ। ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ ਸੈੱਲ ਦੇ ਅੰਦਰ, ਉਸ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਇੱਕ ਐਸੇ ਜੀਵ ਨੇ, ਇੱਕ ਐਸੀ ਚੀਜ਼ ਹੈਗੇ ਨੇ ਜਿਹੜੇ ਸ਼ਕਲਾਂ ਵੱਖ ਵੱਖ ਹੈਗੀਆਂ ਨੇ, ਕੰਮ ਇਹਨਾਂ ਦਾ ਇੱਕੋ ਹੀ ਹੈ, ਤੇ ਮੈਂ ਇਸ ਨੂੰ ਪੰਜਾਬੀ ਚ ਕਹਿਣਾ ਬਿਜਲੀ ਘਰ। ਇਹ ਚੱਲਦਾ ਫਿਰਦਾ ਬਿਜਲੀ ਘਰ ਹੈ ਨਿਊਕਲੀਅਸ ਦੇ ਵਿੱਚ, ਥਾਂ ਥਾਂ ਤੇ ਜਿੱਥੇ ਰੋਸ਼ਨੀ ਬੈਟਰੀ ਫੜੋ, ਹਨੇਰੇ ਕਮਰੇ ਚ ਜਾਣਾ ਬੈਟਰੀ ਉੱਥੇ ਜਾ ਕੇ ਜਗਾ ਲਓ, ਇਸੇ ਤਰ੍ਹਾਂ ਜਿਸ ਕਮਰੇ ਚ ਜਾ ਉੱਥੇ ਸਵਿਚ ਆਨ ਕਰੋ, ਉਹਦੀ ਬੈਟਰੀ ਜਗਾ ਲਓ। ਸੋ ਮਤਲਬ ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ, ਇਹ ਗੋਲ ਓਵਲ ਸ਼ੇਪ ਦੇ ਹੈਗੇ ਨੇ, ਛੋਟੇ ਛੋਟੇ ਘਰ ਬਣੇ ਹੋਏ ਨੇ, ਇਹਨਾਂ ਦੇ ਵਿੱਚ ਐਨਰਜੀ ਹੈਗੀ ਹੈ, ਬਿਜਲੀ ਘਰ ਨੇ, ਇਹਨਾਂ ਚੋਂ ਐਨਰਜੀ ਪੈਦਾ ਹੁੰਦੀ ਹੈ ਤੇ ਜਿੱਥੇ ਇਹ ਜਾਂਦੇ ਨੇ ਉੱਥੇ ਇਹ ਰੋਸ਼ਨੀ ਪੈਦਾ ਕਰਦੇ ਨੇ, ਜਾਂ ਉਸ ਦੇ ਹਿੱਸੇ ਨੂੰ ਇਹ ਐਨਰਜੀ ਦਿੰਦੇ ਨੇ। ਅੱਛਾ ਬਈ ਇਹ ਹੁੰਦੇ ਕਿੱਥੇ ਨੇ, ਇਹਨਾਂ ਦਾ ਘਰ ਕਿੱਥੇ ਆ? ਜਿਹੜਾ ਸੈੱਲ ਹੁੰਦਾ ਨਾ, ਸੈੱਲ ਦਾ ਇੱਕ ਹਿੱਸਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਨੈਕ, ਇੱਕ ਨੂੰ ਕਹਿ ਸਕਦੇ ਹਾਂ ਬਾਡੀ, ਆਮ ਤੌਰ ਤੇ ਅਸੀਂ ਐਵੇਂ

ਮੈਜਿਕ ਦੱਸਿਆ ਲੈ ਹੈ ਹੀ ਗੋਲ ਆ, ਇਹਦੇ ਚ ਨੈਕ ਬਾਡੀ ਵਾਲੀ ਕੋਈ ਬਹੁਤੀ ਗੱਲ ਨੀ ਬਣਦੀ। ਪਰ ਮੈਂ ਇਹਦੀ ਵਧੀਆ ਐਗਜ਼ਾਮਪਲ ਇੱਕ ਤੁਹਾਨੂੰ ਦੇ ਸਕਦਾ ਆ, ਉਹ ਇਹ ਆ ਸਪਰਮ। ਹੁਣ ਸਪਰਮ ਨੂੰ ਅਸੀਂ ਜਦੋਂ ਵੇਖਦੇ ਹਾਂ, ਹਾਲਾਂਕਿ ਜੇ ਛੋਟੇ ਪੈਮਾਨੇ ਚ ਸੈੱਲ ਨੂੰ ਵੇਖੋਗੇ ਨਾ, ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ। ਪਰ ਬਹੁਤ ਡੀਪ ਗੱਲ ਹੈਗੀ ਹੈ, ਸਿਰਫ ਇਹਨਾਂ ਹੀ ਸਮਝ ਲਓ ਵੀ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੌਂਡਰੀਆ ਹੈਗੀ ਆ ਤੇ ਕਿੱਥੇ ਹੁੰਦਾ। ਮਾਈਟੋਕੌਂਡਰੀਆ ਬਿਜਲੀ ਘਰ ਹੈ ਜਿਹੜਾ ਸਾਰੇ ਘਰ ਨੂੰ ਬਿਜਲੀ ਸਪਲਾਈ ਕਰਦਾ। ਸਾਡਾ ਮੇਨ ਮੀਟਰ ਆ ਘਰ ਦੇ ਵਿਚ ਲੱਗਾ ਹੋਇਆ, ਇਹ ਗੋਲ ਓਵਲ ਸ਼ੇਪ ਦੇ ਹੈਗੇ ਨੇ, ਛੋਟੇ ਛੋਟੇ ਘਰ ਬਣੇ ਹੋਏ ਨੇ, ਇਹਨਾਂ ਦੇ ਵਿਚ ਐਨਰਜੀ ਹੈਗੀ ਹੈ, ਇਹ ਬਿਜਲੀ ਘਰ ਨੇ। ਇਹਨਾਂ ਚੋਂ ਐਨਰਜੀ ਪੈਦਾ ਹੁੰਦੀ ਹੈ ਤੇ ਜਿੱਥੇ ਇਹ ਜਾਂਦੇ ਨੇ ਉੱਥੇ ਇਹ ਰੋਸ਼ਨੀ ਪੈਦਾ ਕਰਦੇ ਨੇ ਜਾਂ ਉਸ ਦੇ ਹਿੱਸੇ ਨੂੰ ਇਹ ਐਨਰਜੀ ਦਿੰਦੇ ਨੇ। ਅੱਛਾ ਬਈ ਇਹ ਹੁੰਦੇ ਕਿੱਥੇ ਨੇ, ਇਹਨਾਂ ਦਾ ਘਰ ਕਿੱਥੇ ਆ? ਜਿਹੜਾ ਸੈੱਲ ਹੁੰਦਾ ਨਾ, ਸੈੱਲ ਦਾ ਇੱਕ ਹਿੱਸਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਨੈਕ, ਇੱਕ ਨੂੰ ਕਹਿ ਸਕਦੇ ਹਾਂ ਬਾਡੀ। ਆਮ ਤੌਰ ਤੇ ਅਸੀਂ ਐਵੇਂ ਬੇਸਿਕ ਤਾਂ ਸੈੱਲ ਹੈ ਹੀ ਗੋਲ ਆ,

0: ਮੈਨੂੰ ਅਸੀਂ ਜਦੋਂ ਵੇਖਦੇ ਹਾਂ ਹਾਲਾਂਕਿ ਜੇ ਛੋਟੇ ਪੈਮਾਨੇ ਚ ਸੈਲਰੀ ਨੂੰ ਵੇਖੋਗੇ ਨਾ ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ, ਪਰ ਬਹੁਤ ਡੀਪ ਗੱਲ ਹੈਗੀ ਹੈ। ਸਿਰਫ ਇਹਨਾਂ ਹੀ ਸਮਝ ਲਓ ਵੀ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੋਂਡਰੀਆ ਹੈਗੀ ਆ ਤੇ ਕਿੱਥੇ ਹੁੰਦਾ ਹੈ। ਮਾਈਟੋਕੋਂਡਰੀਆ ਬਿਜਲੀ ਘਰ ਹੈ ਜਿਹੜਾ ਸਾਰੇ ਘਰ ਨੂੰ ਬਿਜਲੀ ਸਪਲਾਈ ਕਰਦਾ, ਸਾਡਾ ਮੇਨ ਮੀਟਰ ਆ ਘਰ ਦੇ ਵਿਚ ਲੱਗਾ ਹੋਇਆ। ਔਰ ਇਹ ਜਿਹੜਾ ਮਾਈਟੋਕੋਂਡਰੀਆ ਹੈਗਾ ਆ, ਇਹ ਜਿਵੇਂ ਸਪਰਮ ਹੈ, ਇੱਕ ਸਪਰਮ ਦਾ ਹੈਡ ਹੁੰਦਾ, ਇੱਕ ਸਪਰਮ ਦੀ ਨੈਕ ਹੁੰਦੀ ਹੈ, ਇੱਕ ਸਪਰਮ ਦੀ ਬਾਡੀ ਹੁੰਦੀ ਹੈ, ਇੱਕ ਸਪਰਮ ਦੀ ਟੇਲ ਹੁੰਦੀ। ਇੰਨੇ ਪਾਰਟ ਹੁੰਦੇ ਨੇ ਸਾਡੇ ਸਪਰਮ ਦੇ ਹੱਥਾਂ ਚ। ਸਪਰਮ ਇਹ ਵੀ ਜਿਹੜਾ ਮਾਈਕਰੋਸਕੋਪ ਦਾ ਮਾਈਕਰੋਸਕੋਪਿਕ ਹੈ। ਸੋ ਜਿਹੜੀ ਇਹਦੀ ਗਰਦਨ ਹੁੰਦੀ ਨਾ, ਢੌਣ ਜਿਹਨੂੰ ਨੈਕ ਕਹਿੰਦੇ ਆ ਅਸੀਂ, ਨੈਕ ਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਤੁਸੀਂ ਚੀਮਾ ਸਾਹਿਬ, ਤੁਸੀਂ ਤਾਂ ਚਾਰ ਚੁਫੇਰੇ ਗੁਣੇ ਗਿਆਨੀ ਹੋ ਹਰ ਪਾਸੇ ਦੇ, ਬੁਲੇਟ ਦੇਖਦੇ ਆ ਨਾ, ਕਿਸੇ ਵੀ ਬੰਦੂਕ ਦੀ ਗੋਲੀ ਅਸੀਂ ਦੇਖਦੇ ਆ ਨਾ, ਅਗਲੇ ਪਾਸੇ ਤਾਂ ਸ਼ਰੇ ਹੁੰਦੇ ਨੇ,
1: ਬਿਲਕੁਲ
0: ਪਿਛਲੇ ਪਾਸੇ ਇੱਕ ਬੰਦੂਕ ਉਹਦੇ ਚ ਬਰੂਦ ਭਰਿਆ ਹੁੰਦਾ ਆ,
1: ਪਿਛਲੇ
0: ਪਾਸੇ ਉਹ ਚੀਜ਼ ਹੈ ਜਿਹਨੂੰ ਘੋੜੇ ਨੇ ਹਿੱਟ ਕਰਨਾ ਆ ਤੇ ਫਿਰ ਬਰੂਦ ਨੂੰ ਅੱਗ ਲੱਗਣੀ ਹੈ ਤੇ ਉਸ ਬਰੂਦ ਨੇ ਫਿਰ ਉਹ ਸ਼ਰੇ ਬਾਹਰ ਅੱਗੇ ਭੇਜਣੇ ਆ। ਠੀਕ ਆ। ਸੋ ਇਹ ਜਿਹੜੀ ਨੈਕ ਹੈ ਨਾ ਇਸ ਦੀ, ਕਿਸੇ ਵੀ ਸਪਰਮ ਦੀ ਜਾਂ ਇੰਜ ਕਹਿ ਲੋ ਸੈਲ ਦੀ, ਕਿਉਂਕਿ ਸਪਰਮ ਸੈਲ ਹੈ ਨਾ, ਔਰ ਉਹਦੇ ਵਿਚ ਇਹ ਇਸ ਤਰ੍ਹਾਂ ਰਹਿੰਦੇ ਨੇ ਜਿਹੜੇ ਦੂਰ ਤੱਕ ਆਪਣੀ ਰੋਸ਼ਨੀ ਫੈਲਾਉਂਦੇ ਨੇ ਤੇ ਇਹਦੀ ਰੋਸ਼ਨੀ ਦੇ ਕਰਕੇ ਬਾਕੀ ਸਾਰਾ ਕੁਝ ਕੰਮ ਹੁੰਦਾ ਰਹਿੰਦਾ। ਸੋ ਇਹ ਸਾਰੇ ਦਾ ਸਾਰਾ ਇਹਨਾਂ ਕੰਮ ਕੀ ਹੋਇਆ ਭਈ ਇਹ ਐਨਰਜੀ ਦੀ ਪੂਰਤੀ ਕਰਦੇ ਨੇ। ਆਕਸੀਜਨ ਜਾਂ ਐਨਰਜੀ ਸਾਡੇ ਸਰੀਰ ਦੀ ਐਨਰਜੀ ਕਿਹੜੀ ਹੈ ਜੀ? ਆਕਸੀਜਨ ਆ। ਹਾਂਜੀ, ਬਿਜਲੀ ਦੀ ਲੋੜ ਨੀ ਹੈਗੀ, ਆਕਸੀਜਨ ਦੀ ਲੋੜ ਆ। ਤੋ ਇਸ ਕਰਕੇ ਇਹ ਸਾਰੇ ਦੇ ਸਾਰੇ ਮਾਈਟੋਕੋਂਡਰੀਆ ਜਿਹੜੇ ਨੇ ਇਸ ਸੈੱਲ ਦੇ ਵਿਚ ਰੋਸ਼ਨੀ ਪੈਦਾ ਕਰਦੇ ਨੇ, ਜਾਂ ਕਹਿ ਲੋ ਵੀ ਜਾਨ ਪੈਦਾ ਕਰਦੇ ਨੇ, ਐਨਰਜੀ ਪੈਦਾ ਕਰਦੇ ਨੇ। ਠੀਕ ਹੈ ਜੀ। ਔਰ ਇਹ ਜਿਹੜੇ ਨੇ ਇਹ ਵੀ ਇੱਕ ਫਿਰਦੇ ਦੋ ਪਰਦੇ ਹੁੰਦੇ, ਇੱਕ ਨੂੰ ਬਾਹਰੀ ਪਰਦਾ ਕਹਿੰਦੇ ਨੇ ਮੈਟ੍ਰਿਕਸ ਦਾ, ਇੱਕ ਨੂੰ ਆਊਟਰ ਪਰਦਾ ਕਹਿੰਦੇ ਨੇ ਪੈਰੀ ਦਾ। ਸੋ ਇਸ ਤਰ੍ਹਾਂ ਕਰਕੇ ਇਹ ਵੀ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਰੱਬ ਨੇ ਬਣਾਈਆਂ ਨਾ, ਸੈੱਲ ਦੇ ਅੰਦਰ ਰੱਖੀਆਂ ਨੇ, ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਬਣਾਈ ਹੈ, ਔਰ ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਦੋ ਤਹਿਆਂ ਵਾਲੀ ਹੈ। ਬਾਹਰਲੀ ਤਹਿ ਕਿਤੇ ਡਿਗ ਡੁਗ ਵੀ ਪਵੇ ਤੇ ਅੰਦਰਲੀ ਕੰਧ ਹੋਵੇ, ਘਰ ਸੁਰੱਖਿਅਤ ਰਹਿ ਜੇ। ਸੋ ਇਸ ਤਰ੍ਹਾਂ ਬੜੀ ਕਾਰੀਗਰੀ ਕੀਤੀ ਹੈ ਕੁਦਰਤ ਨੇ ਇਸ ਟਾਈਪ ਦੀ, ਇਸ ਨੂੰ ਕਰਨ ਵਾਸਤੇ। ਹੁਣ ਇਸ ਤੋਂ ਬਾਅਦ ਅੱਗੇ ਹੋ ਜਾਂਦੇ ਨੇ ਪਲਾਸਟਿਡ, ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਪਲਾਸਟਿਡ ਜਿਹੜੇ ਨੇ ਉਹ ਇਸ ਟਾਈਪ ਦੇ ਨੇ ਜਿਹਦੇ ਚ ਸ਼ੂਗਰ, ਪ੍ਰੋਟੀਨ, ਇਹ ਸਾਰਾ ਕੁਝ ਰਲ ਮਿਲ ਕੇ, ਪਹਿਲਿਆਂ ਨੂੰ ਅਸੀਂ ਫੈਟ ਰਲਾਉਂਦੇ ਰਹੇ ਹਾਂ, ਹਾਂਜੀ ਅਰਮੀਨੋ ਐਸਿਡ ਰਲਾਉਂਦੇ ਰਹੇ ਹਾਂ, ਇਹਦੇ ਵਿਚ ਸ਼ੂਗਰ ਤੇ ਪ੍ਰੋਟੀਨ ਰਲਦੇ ਨੇ। ਇਹ ਜਿਹੜੇ ਆਮ ਤੌਰ ਤੇ ਸਰੀਰ ਦੇ ਵਿਚ ਤੁਰੇ ਫਿਰਦੇ ਨੇ, ਤਿੰਨ ਕਿਸਮ ਹੁੰਦੇ ਨੇ, ਤਿੰਨ ਰੰਗ ਹੁੰਦੇ ਆ, ਤਿੰਨ ਤਰ੍ਹਾਂ ਦੀ ਐਨਰਜੀ ਜਿਹੜੀ ਹੈ ਇਹ ਤੁਰੀ ਫਿਰਦੀ ਐਨਰਜੀ ਹੁੰਦੀ ਹੈ। ਕਿਸੇ ਚ ਸ਼ੂਗਰ ਵੱਧ ਗਈ ਜੀ, ਤੈਨੂੰ ਤਾਂ ਯਾਰ ਸ਼ੂਗਰ ਹੋ ਗਈ ਹੈ, ਤੇ ਉਹ ਜਿਹੜੇ ਵਾਈਟ ਕਿਸਮ ਦੇ ਪਲਾਸਟਿਡਸ ਨੇ ਉਹ ਤੁਹਾਡੇ ਵੱਧ ਗਏ ਆ। ਕਿਸੇ ਨੂੰ ਤਾਂ ਜੀ ਲਿਵਰ ਦੀ ਪ੍ਰੋਬਲਮ ਹੋ ਗਈ, ਉਹ ਜਿਹੜੇ ਯੈਰੋ ਕਲਰ ਦੇ ਤੁਹਾਡੇ ਪਲਾਸਟਿਕ ਨਾ ਉਹ ਵੱਧ ਗਏ ਨੇ। ਭਾਵ ਸਰੀਰ ਬਾਹਰੋਂ ਵੇਖ ਰਿਹਾ, ਡਾਕਟਰ ਤੇ ਇਹ ਕਹਿ ਰਿਹਾ ਯਾਰ ਤੈਨੂੰ ਪੀਲੀਆ ਹੋ ਗਿਆ, ਤੇਰੇ ਲਿਵਰ ਚ ਨੁਕਸ ਪੈ ਗਿਆ, ਪਰ ਅੰਦਰ ਉਹਦੇ ਲਿਵਰ ਦੇ ਸੈੱਲਾਂ ਵਿਚ ਕਿੱਥੇ ਨੁਕਸ ਆ, ਅਸੀਂ ਪਹੁੰਚਾਂਗੇ ਪਲਾਸਟਿਕ ਦੇ ਉੱਪਰ। ਠੀਕ ਆ। ਸੋ ਉਸ ਨੂੰ ਅਸੀਂ ਵੇਖ ਸਕਦੇ ਹਾਂ ਤੇ ਉਹਨੂੰ ਅਸੀਂ ਦਰੁਸਤ, ਮੈਂ ਜਦੋਂ ਅਗਲੇ ਲੈਕਚਰ ਕਰਾਂਗਾ ਮੈਂ ਵੀ ਦੱਸਾਂਗਾ ਵੀ ਇਹਨਾਂ ਨੂੰ ਫਿਰ ਅਸੀਂ ਦਰੁਸਤ ਕਰਨਾ ਹੈਗਾ, ਉੱਥੋਂ ਦਰੁਸਤ ਕਰਨ ਵਾਸਤੇ ਸਾਨੂੰ ਕੀ ਕਰਨਾ ਪਊਗਾ। ਬਾਹਰੋਂ ਤਾਂ ਅਸੀਂ ਦਵਾਈਆਂ ਦਿੰਦੇ ਹੀ ਆ ਨਾ, ਬਾਹਰੋਂ ਦਵਾਈ ਦੇ ਜਾਣਾ, ਖੂਨ ਚ ਰਚਣਾ, ਫਿਰ ਉੱਥੇ ਜਾਣਾ, ਉਹ ਫਿਰ ਕਵਰ ਕਰਨਾ। ਅੰਦਰੋਂ ਇਹਨਾਂ ਨੇ ਜਦੋਂ ਠੀਕ ਹੋਣਾ ਹੈ ਤੇ ਫਿਰ ਕਿਸ ਤਰੀਕੇ ਤੇ ਹੋ ਸਕਦੇ ਨੇ, ਉਹ ਗੱਲ ਆਪਾਂ ਅੱਗੇ ਚੱਲ ਕੇ ਜਿਹੜੀ ਹੈ ਉਹ ਇਸ ਤਰ੍ਹਾਂ ਕਰਨੀ ਹੈ। ਹੁਣ ਇੱਕ ਇਹਦੇ ਵਿਚ ਹੋਰ ਤੱਤ ਹੈਗੇ ਨੇ ਜਿਹੜਾ ਬੜਾ ਇੰਪੋਰਟੈਂਟ ਹੈਗਾ ਆ, ਰਾਈਬੋਸੋਮ ਅਸੀਂ ਕਹਿੰਦੇ ਹਾਂ। ਹੁਣ ਯਾਰ ਲੱਕੜ ਮਿਸਤਰੀ ਦੇ ਕੋਲੇ ਤਾਂ ਤੁਸੀਂ ਲੱਕੜ ਹੀ ਲੈ ਕੇ ਗਏ ਹੋ ਨਾ, ਇਸ ਲੱਕੜ ਦੇ ਵਿਚੋਂ ਉਹਨੇ ਅਲਮਾਰੀ ਵੀ ਬਣਾ ਦੇਣੀ, ਉਹਨੇ ਸਟੂਲ ਵੀ ਬਣਾ ਦੇਣਾ, ਮੇਜ ਵੀ ਬਣਾ ਦੇਣਾ, ਜਿਹੜਾ ਕੁਛ ਕਹਿਣਾ ਉਹਨੇ ਤੁਸੀਂ ਕਰ ਦੇਣਾ। ਬੜੀ ਅਜੀਬ ਗੱਲ ਆ, ਰਾਈਬੋਸੋਮ ਐਸੇ ਨੇ ਜਿਵੇਂ ਮਿੱਟੀ ਐਲਿਆਂ ਦੀ ਘੁਮਿਆਰ ਨੇ, ਤੇ ਉਸ ਮਿੱਟੀ ਤੋਂ ਉਹਨੇ ਘੜਾ ਵੀ ਬਣਾ ਦੇਣਾ, ਸੁਰਾਹੀ ਵੀ ਬਣਾ ਦੇਣੀ ਤੇ ਹੋਰ ਵੀ ਬੜਾ ਕੁਛ ਬਣਾ ਦੇਣਾ। ਇਹ ਰਾਈਬੋਸੋਮ ਇਸ ਸਾਈਟੋਪਲਾਜ਼ਮ ਦੇ ਵਿਚ ਤੁਰਿਆ ਫਿਰਦਾ ਮਟੀਰੀਅਲ ਆ, ਜਿੱਥੇ ਲੋੜ ਪਈ ਕੋਈ ਚੀਜ਼ ਟੁੱਟ ਭੱਜ ਹੋਊਗੀ, ਇਹਦੀ ਉਹਨੇ ਬਣਤਰ ਬਣਾ ਕੇ ਤੇ ਉੱਥੇ ਸੈੱਟ ਕਰ ਦੇਣੀ।
1: ਜੀ
0: ਸਮਝ ਆ ਗਈ ਕਿਹਦਾ ਵੱਡਾ ਕੰਮ ਹੈ ਇਹਦਾ ਬਈ? ਹੈ ਬਈ ਕੰਮ ਕਿਸੇ ਨੂੰ, ਇਹ ਮਿਸਤਰੀ ਆ ਭਾਵ, ਹਜੇ ਸਮਝ ਲੋ ਵੀ ਮਿਸਤਰੀ ਆ, ਤੇ ਇਹਦੇ ਕੋਲ ਸਮਾਨ ਹੈਗਾ ਆ, ਜਿੱਥੇ ਕਿਸੇ ਦਾ ਟਾਇਰ ਪੰਕਚਰ ਹੋ ਗਿਆ ਸੜਕ ਤੇ ਜਾ ਕੇ ਉੱਥੇ ਤੁਹਾਡਾ ਟਾਇਰ ਪੰਕਚਰ ਰਿਪੇਅਰ ਕਰ ਦੇਣਾ।

0: ਜ਼ਿੰਦਗੀ ਉੱਥੇ ਸਹੀ ਕਰ ਦੇਣੀ ਹੈ। ਸੋ ਮਤਲਬ ਇਹਨਾਂ ਰਾਈਬੋਸੋਮਸ ਸੈੱਲ ਦੇ ਅੰਦਰ ਰਹਿਣ ਵਾਲਾ ਐਸਾ ਮਟੀਰੀਅਲ ਹੈ ਜਿਹੜਾ ਸੈੱਲ ਦੇ ਅੰਦਰ ਦੀ ਟੁੱਟ ਭੱਜ, ਇਹਦੇ ਕੋਲ ਪ੍ਰੋਟੀਨ ਹੈਗਾ ਆ, ਪ੍ਰੋਟੀਨ ਐਨਰਜੀ ਹੁੰਦੀ ਹੈ, ਅਮੀਨੋ ਐਸਿਡਸ ਹੁੰਦੇ ਨੇ ਜਿਹਦਾ ਕੰਮ ਰਿਪੇਅਰ ਨਾਲ ਸੰਬੰਧਿਤ ਹੈਗਾ ਆ। ਸੋ ਇਹ ਸਾਰੇ ਦੀ ਸਾਰੀ ਰਿਪੇਅਰ ਜਿਹੜੀ ਹੈ ਇਹ ਰਾਈਬੋਸੋਮਸ ਜਿਹੜੇ ਨੇ ਕਰਦੇ ਹੈਗੇ, ਠੀਕ ਆ। ਹੁਣ ਇਸ ਤੋਂ ਬਾਅਦ ਬਹੁਤ ਵੱਡੀ ਗੱਲ, ਜਿਹੜਾ ਬੜਾ ਇੰਪੋਰਟੈਂਟ ਕੰਮ ਹੈਗਾ ਆ, ਸਾਡੇ ਕੋਲ ਇੱਕ ਗੋਲਜੀ ਆਪਰੇਟਸ, ਗੋਲਜੀ ਬਾਡੀ ਕਹਿੰਦੇ ਉਹਨੂੰ, ਗੋਲਜੀ ਆਪਰੇਟਸ ਹੁੰਦਾ ਆ, ਇਹ ਸਾਰਾ ਫੈਟ ਹੀ ਦਬਣਾ ਹੁੰਦਾ, ਫੈਟ ਦੀ ਤੁਰਦੀ ਫਿਰਦੀ ਚੀਜ਼ ਆ। ਤੁਸੀਂ ਮਰਨ ਵਰਤ ਰੱਖ ਲਿਆ ਜਾਂ ਊ ਵਰਤ ਰੱਖ ਲਿਆ ਤੇ ਸਮਝ ਕਰ ਲੋ ਤੁਹਾਡੇ ਸਰੀਰ ਦੇ ਵਿੱਚੋਂ ਐਨਰਜੀ ਖਤਮ ਹੋਣ ਲੱਗ ਗਈ, ਤੇ ਅਲਟੀਮੇਟ ਕੀ ਹੋਏਗਾ, ਇਹ ਗੋਲਜੀ ਬਾਡੀ ਦੇ ਵਿੱਚ ਤੁਹਾਡੇ ਕੋਲ ਅੰਦਰ ਦੀ ਚਰਬੀ ਹੈਗੀ ਆ, ਉਸ ਨੂੰ ਖੋਰ ਕੇ ਉੱਥੇ ਇਸਤੇਮਾਲ ਕਰਨ ਵਾਸਤੇ ਤੁਹਾਡੇ ਕੰਮ ਆਏਗੀ, ਓਨੀ ਦੇਰ ਜਿੰਨੀ ਦੇਰ ਗੋਲਜੀ ਬਾਡੀ ਉੱਥੇ ਹੈਗੀ ਆ, ਜਿੰਨੀ ਦੇਰ ਤੁਹਾਡੇ ਕੋਲ ਪ੍ਰੋਟੀਨ ਉੱਥੇ ਸਾਂਭਿਆ ਹੈਗਾ ਆ, ਜਿੰਨੀ ਦੇਰ ਤੁਹਾਡੇ ਕੋਲ ਉਹ ਐਨਰਜੀ ਹੈਗੀ ਗੋਲਜੀ ਬਾਡੀ ਦੀ, ਓਨੀ ਦੇਰ ਤੁਸੀਂ ਸਮਝੋ ਹੌਲੀ ਸਲਿਮ ਸਲਿਮ ਸਲਿਮ ਸੁੱਕਦੇ ਤੇ ਜਾਓਗੇ, ਲੇਕਿਨ ਤੁਹਾਡੇ ਅੰਦਰ ਐਸੀ ਚੀਜ਼ ਹੈਗੀ ਹੈ, ਕਿਉਂਕਿ ਇਸ ਸਰੀਰ ਨੂੰ ਚੱਲਣ ਵਾਸਤੇ ਚੀਮਾ ਸਾਹਿਬ ਬੜੀ ਜ਼ਰੂਰੀ ਗੱਲ, ਇਹ ਸਰੀਰ ਨੂੰ ਚੱਲਣ ਵਾਸਤੇ ਸਾਨੂੰ 1700 ਕੈਲੋਰੀ ਪਰ ਆਵਰ ਹੀਟ ਦੀ ਚਾਹੀਦੀ ਹੈ। ਕੈਲੋਰੀ ਇੰਨੀ ਹੀਟ ਦੀ ਪੈਦਾ ਕਿੱਥੋਂ ਹੋਊਗੀ ਜੇ ਅਸੀਂ ਖੁਰਾਕ ਨਹੀਂ ਖਾਵਾਂਗੇ ਤਾਂ, ਪਰ ਹੁਣ ਖਾ ਨਹੀਂ ਰਹੇ, ਵਰਤ ਰੱਖ ਲਿਆ ਅੱਜ
1: ਜੀ,
0: ਉਸ ਐਨਰਜੀ ਨੂੰ ਵਰਤ ਰੱਖਣ ਦੇ ਵਿੱਚ ਜਾਂ ਮਰਨ ਵਰਤ ਰੱਖਣ ਦੇ ਵਿੱਚ ਜਾਂ ਲਗਾਤਾਰ ਵਰਤ ਰੱਖਣ, ਜਿਹੜੀ ਚੀਜ਼ ਸੈੱਲ ਦੇ ਅੰਦਰ ਪੂਰੀ ਕਰ ਸਕਦੀ ਹੈ, ਇਹ ਰਿਜ਼ਰਵ ਰੱਖਦੇ ਆ, ਢਿੱਡ ਬਣ ਗਿਆ, ਫੈਟ ਬਣ ਗਿਆ, ਉੱਥੇ ਕੱਟਾ ਹੋ ਗਿਆ ਤੇ ਕੀ ਹੋ ਗਿਆ, ਗੋਲਜੀ ਆਪਰੇਟਸ ਦੇ ਵਿੱਚ ਉਹ ਤੁਹਾਡਾ ਸਾਰਾ ਪ੍ਰੋਟੀਨ ਫੈਟ ਲਿਪਿਡਸ ਵਗੈਰਾ ਇਕੱਠਾ ਹੋ ਗਿਆ, ਤੇ ਫਿਰ ਹੁਣ ਉਥੋਂ ਘਟੂਗਾ, ਉਥੋਂ ਲੈ ਕੇ ਕੁਦਰਤ ਵਰਤਦੀ ਰਹੇਗੀ। ਆਪਾਂ ਇੱਕ ਗੱਲ ਪਿੱਛੇ ਵੀ ਕਰੀ ਸੀਗੀ ਵੀ ਜਿੰਨੇ ਵੀ ਸੈੱਲ ਸਾਡੇ ਖੂਨ ਦੇ ਹੈਗੇ ਨੇ ਜਾਂ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਆ, ਉਹ ਸਾਰੇ ਦਾ ਸਾਰਾ ਹੱਡੀਆਂ ਚ ਹੁੰਦਾ ਆ ਬਹੁਤ, ਤੇ ਜੇ ਹੱਡੀਆਂ ਚ ਹੁੰਦਾ ਤੇ ਜਦੋਂ ਬੱਚਾ ਦੰਦੀਆਂ ਕੱਢਣ ਲੱਗ ਜਾਂਦਾ ਆ, ਉਦੋਂ ਕੁਦਰਤ ਨੂੰ ਜੇ ਬਾਹਰੋਂ ਇੰਨਾ ਨਾ ਜਾਵੇ ਕੈਲਸ਼ੀਅਮ, ਤੇ ਕੁਦਰਤ ਕਿੱਥੋਂ ਲੈਂਦੀ ਆ ਕੈਲਸ਼ੀਅਮ, ਉਹ ਕੁਦਰਤ ਕੈਲਸ਼ੀਅਮ ਲੈਂਦੀ ਹੱਡੀਆਂ ਚੋਂ, ਤੇ ਫੇਰ ਜਿਹੜਾ ਬੱਚਾ ਆਪ ਤੁਰਨ ਲੱਗ ਗਿਆ ਸੀਗਾ, ਮੰਜੇ ਦੇ ਨਾਲ ਖੜਾ ਹੋਣ ਲੱਗ ਗਿਆ ਸੀ, ਯਾਰ ਹੁਣ ਤੇ ਖੜਾ ਹੀ ਨਹੀਂ ਹੋਣ ਲੱਗ ਗਿਆ ਇਕਦਮ, ਹੈ ਦੰਦੀਆਂ ਕੱਢਣ ਲੱਗ ਗਿਆ ਤੇ ਹੁਣ ਤਾਂ ਡਿੱਗੀ ਪੈਂਦਾ ਹੈਗਾ, ਕਹਿਣ ਤੋਂ ਭਾਵ ਇਹ ਇੰਡੀਕੇਟ ਕਰਦਾ ਆ ਕਿ ਤੁਹਾਨੂੰ ਬਾਹਰੋਂ ਦਿੱਤਾ ਗਿਆ ਕੈਲਸ਼ੀਅਮ ਅਜੇ ਥੋੜਾ ਹੈਗਾ ਆ, ਕੈਲਸ਼ੀਅਮ ਪੂਰਾ ਕਰੋ ਤਾਂ ਕਿ ਇਹ ਕੈਲਸ਼ੀਅਮ ਪੂਰਾ ਹੋਵੇ ਤੇ ਇਹਨੂੰ ਅੰਦਰੋਂ ਹੱਡੀਆਂ ਵਿੱਚੋਂ ਕੈਲਸ਼ੀਅਮ ਨਾ ਲੈਣਾ ਪਵੇ
1: ਜੀ,
0: ਤੇ ਜੇ ਅੰਦਰੀਆਂ ਹੱਡੀਆਂ ਚੋਂ ਕੈਲਸ਼ੀਅਮ ਲਊਗਾ ਬੱਚਾ ਦੰਦੀਆਂ ਕੱਢਦਾ ਤੇ ਆਟੋਮੈਟਿਕਲੀ ਜਿਹੜੀਆਂ ਨੇ ਉਹ ਹੱਡੀਆਂ ਕਮਜ਼ੋਰ ਹੋਣਗੀਆਂ, ਇਸੇ ਤਰ੍ਹਾਂ ਹੀ ਕੈਲਸ਼ੀਅਮ ਦਾ ਹੋਰ ਵੱਡਾ ਸੋਰਸ ਸਾਡੇ ਸਰੀਰ ਚ ਹੁੰਦਾ ਆਂਤੜੀਆਂ, ਆਂਤੜੀਆਂ ਚ ਬਹੁਤ ਜ਼ਿਆਦਾ ਕੈਲਸ਼ੀਅਮ ਇਕੱਠਾ ਕੀਤਾ ਹੁੰਦਾ ਕੁਦਰਤ ਨੇ, ਨੰਬਰ ਦੋ ਖੁਰਾਕ ਆਉਣੀ ਹੈ ਤੇ ਸਭ ਤੋਂ ਵੱਧ ਕੈਲਸ਼ੀਅਮ ਉਹਨੇ ਆਪਣਾ ਪਹਿਲਾਂ ਸਟੋਰ ਕਰ ਲੈਣਾ ਹੈਗਾ, ਤੇ ਜੇ ਕਈ ਬੱਚਿਆਂ ਨੂੰ ਦੰਦੀਆਂ ਕੱਢਦਿਆਂ ਟੱਟੀਆਂ ਲੱਗ ਜਾਂਦੀਆਂ ਨੇ
1: ਜੀ,
0: ਕਿਉਂ ਟੱਟੀਆਂ ਲੱਗ ਜਾਂਦੀਆਂ ਨੇ ਕਿ ਕੁਦਰਤ ਨੇ ਵੇਖਿਆ ਵੀ ਦੰਦੀਆਂ ਕੱਢਣ ਵਾਸਤੇ ਇਹਨੂੰ ਕੈਲਸ਼ੀਅਮ ਚਾਹੀਦਾ ਹੈ ਤੇ ਕਿੱਥੋਂ ਲਿਆ ਜਾਵੇ, ਉਹ ਕਹਿੰਦੇ ਜੀ ਆਂਤੜੀਆਂ ਚ ਲੈ ਲਓ, ਆਂਤੜੀਆਂ ਚੋਂ ਜਦੋਂ ਕੈਲਸ਼ੀਅਮ ਲੈ ਲਿਆ ਤੇ ਆਂਤੜੀਆਂ ਵੀਕ ਹੋ ਗਈਆਂ, ਉਹਨੂੰ ਟੱਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਮਤਲਬ ਸਾਡੀਆਂ ਇੰਡੀਕੇਸ਼ਨ ਨੇ ਕਿ ਕਿਹੜੀ ਥਾਂ ਤੋਂ ਕਿਹੜੀ ਚੀਜ਼ ਕੁਦਰਤ ਲੈ ਰਹੀ ਹੈ ਤੇ ਉੱਥੇ ਕਮੀ ਪੇਸ਼ੀ ਹੋ ਰਹੀ ਹੈ, ਕਿਉਂਕਿ ਬਾਹਰੋਂ ਉਹ ਆ ਨਹੀਂ ਰਹੀ। ਤੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਗੋਲਜੀ ਆਪਰੇਟਸ ਦੀ, ਭਈ ਗੋਲਜੀ ਆਪਰੇਟਸ ਜਿਹੜਾ ਆ ਇਹ ਸਾਡਾ ਇਸੇ ਤਰ੍ਹਾਂ ਦਾ ਸਟੋਰ ਹਾਊਸ ਆ, ਵੀ ਆਹ ਅਸੀਂ ਭੜੋਲੇ ਚ ਕਣਕ ਪਾ ਕੇ ਰੱਖੀ ਹੋਈ ਹੈ, ਹਾਂਜੀ, ਤੇ ਜਦੋਂ ਲੋੜ ਪਈ ਤੇ ਜੋ ਕੱਢ ਕੇ ਤੇ ਆਟਾ ਧਿਆ ਲਵਾਂਗੇ। ਸੋ ਗੋਲਜੀ ਆਪਰੇਟਸ ਸਾਡਾ ਭੜੋਲਾ ਆ ਇਸ ਸੈੱਲ ਦੇ ਵਿਚ, ਜਿਹਦੇ ਵਿਚੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਵਾਂਗੇ। ਔਰ ਜੇ ਗੋਲਜੀ ਆਪਰੇਟਸ ਨੂੰ ਅਗਰ ਸਮਾਨ ਹੁਣ ਹਾੜੀ ਸਾਉਣੀ ਆਈ ਆ, ਤੁਸੀਂ ਫਸਲਦਾਰ ਲੈ ਕੇ ਰੱਖੀ ਨਹੀਂ, ਜਿਹਦਾ ਮਤਲਬ ਗੋਲਜੀ ਆਪਰੇਟਸ ਖਾਲੀ ਹੋਜੂਗਾ, ਭੜੋਲਾ ਖਾਲੀ ਹੋਜੂਗਾ, ਜਿਹਦੇ ਬੰਦੇ ਹੈ ਤੇ ਜੇ ਉਹਨੂੰ ਵਿਚਾਰੇ ਨੂੰ ਹੋਰ ਮਰਨ ਵਰਤ ਰੱਖਣਾ ਵੈਸੇ ਤੇ ਉਹਨਾਂ ਦਾ ਕੰਮ ਖਰਾਬ ਹੈ ਨਾ। ਸੋ ਇਸ ਤੋਂ ਬਾਅਦ ਇੱਕ ਹੋਰ ਸਰੀਰ ਦੇ ਵਿਚ ਇਸੇ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਮਾਈਕਰੋ ਬਾਡੀ ਅਸੀਂ ਉਹਨੂੰ ਕਹਿੰਦੇ ਹਾਂ
1: ਜੀ।
0: ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਟੀਨ ਵੀ ਹੋ ਗਿਆ, ਫੈਟ ਵੀ ਹੋ ਗਿਆ, ਕਾਰਬੋਹਾਈਡਰੇਟ ਵੀ ਹੋ ਗਿਆ, ਜਿੰਨੇ ਵੀ ਅਸੀਂ ਤੱਤ ਖੁਰਾਕ ਵੀ ਅਸੀਂ ਉਹਨੂੰ ਦਿੰਨੇ ਆ ਨਾ, ਇਹ ਸਾਰੇ ਦੇ ਸਾਰਿਆਂ ਨੂੰ ਘੋਲਣਾ ਕਾਹਦੇ ਨਾਲ ਆ ਭਾਈ, ਇਸਤੇਮਾਲ ਕਰਨੇ, ਸੁੱਕੇ ਤਾਂ ਨਹੀਂ ਨਾ ਪੱਕ ਲੈਣੇ ਅਸੀਂ, ਅਸੀਂ ਉਹਦੇ ਚ ਪਾਣੀ ਪਾਵਾਂਗੇ ਫਿਰ ਉਹਦੀ ਰੋਟੀ ਪਕਾਉਣੇ, ਅਸੀਂ ਹੋਰ ਕਈ ਪਲਾਲ ਤਰ੍ਹਾਂ ਕਰਦੇ ਨੇ। ਪਰ ਸੈੱਲ ਜਿਹੜਾ ਆ ਸਾਡੇ ਸਰੀਰ ਦੇ ਅੰਦਰ ਉਹ ਇਹਦਾ ਕੀ ਕਰਦਾ ਹੈ, ਇਸ ਸਾਰੇ ਚੀਜ਼ ਨੂੰ ਇਹਦੇ ਵਿੱਚੋਂ ਕੋਈ ਚੀਜ਼ ਨਿਚੋੜਨ ਵਾਸਤੇ ਕੁਦਰਤ ਦਾ ਤਰੀਕਾਕਾਰ ਇਹ ਆ ਕਿ ਇਹਦੇ ਚ ਐਨਜ਼ਾਈਮਸ ਪੈਦਾ ਕਰੇ, ਫਿਲਟਰ ਕਰਨ ਵਾਸਤੇ ਕੁਦਰਤ ਦਾ ਤਰੀਕਾ ਕਰ ਹੁਣ ਜਿਵੇਂ ਸਲਫੂਰਿਕ ਐਸਿਡ ਕਿਸੇ ਚੀਜ਼ ਥਾਂ ਤੇ ਪਾਉਣੇ ਆ ਨਾ ਤੇ ਉਬਲਣ ਲੱਗ ਜਾਂਦੀ ਉਸੇ ਵੇਲੇ ਮੈਲ ਮੂਲ ਯੇ ਵੋ ਸਾਰੀ ਨਿਕਲ ਕੇ ਉਸ ਚੋਂ ਬਾਹਰ ਆ ਜਾਂਦੀ ਹੈ। ਇਹ ਜਿਹੜੇ ਮਾਈਕਰੋ ਬਾਡੀਜ਼ ਨੇ ਨਾ ਇਹ ਮਾਈਕਰੋ ਬਾਡੀ ਸਰੀਰ ਦੇ ਅੰਦਰ ਤੁਰੇ ਫਿਰਦੇ ਫੈਟ ਤੁਰੀ ਫਿਰਦੇ ਪ੍ਰੋਟੀਨ ਤੁਰਿਆ ਫਿਰਦਾ ਕਾਰਬੋਹਾਈਡ ਜਿਸ ਸਾਈਟੋਪਲਾਜ਼ਮ ਚ ਹੁੰਦਾ ਆ ਇਹ ਉਸ ਨੂੰ ਕਾਰ ਆਮਦ ਬਣਾਉਂਦਾ ਹੈ ਉਸ ਨੂੰ ਇਸਤੇਮਾਲ ਹੋਣ ਯੋਗ ਜਿਹੜੀ ਬਾਹਰੋਂ ਚੀਜ਼ ਆਈ ਹੈ ਉਸ ਤੱਕ ਨਹੀਂ ਨਾ ਇਸਤੇਮਾਲ ਕੀਤੀ ਜਾ ਸਕਦੀ ਕਣਕ ਦਾ ਪਿਆ ਕੇ ਇਸਤੇਮਾਲ ਹੋਣਾ ਆ ਕਣਕ ਨੇ ਇਸ ਤਰ੍ਹਾਂ ਇਸਤੇਮਾਲ ਨਹੀਂ ਹੋਣਾ ਤੇ ਇਹ ਬਾਹਰੋਂ ਆਈ ਜਿੰਨੀ ਵੀ ਖੁਰਾਕ ਖੂਨ ਦੇ ਵਿੱਚੋਂ ਸੈੱਲ ਦੇ ਵਿੱਚ ਸ਼ਾਮਲ ਹੋਈ ਹੈ ਉਸ ਸਾਰੀ ਨੂੰ ਕਿਹੜੇ ਤਰੀਕੇ ਨਾਲ ਕਰਦੀ ਹੈ ਕਿ ਇਹ ਖਾਣ ਯੋਗ ਹੋ ਜਾਏ ਹਜਮ ਹੋਣ ਯੋਗ ਹੋ ਜਾਏ ਉਹਨੂੰ ਅਸੀਂ ਕਹਿੰਦੇ ਹਾਂ ਐਨਜਾਈਮ ਸਾਡੇ ਸਰੀਰ ਦੇ ਵਿੱਚ ਟਾਇਲਨ ਪੈਦਾ ਹੁੰਦੀ ਹੈ ਟਾਇਲਨ ਦਾ ਕੰਮ ਕੀ ਆ ਜਿੰਨਾ ਵੀ ਅਸੀਂ ਕਾਰਬੋਹਾਈਡਰੇਟ ਖਾਣੇ ਆ ਉਸ ਨੂੰ ਹਜਮ ਕਰਨਾ ਮੂੰਹ ਚੋਂ ਸ਼ੁਰੂ ਕਰ ਦਿੰਦੀ ਇਸੇ ਤਰ੍ਹਾਂ ਪੇਟ ਦੇ ਵਿੱਚ ਸਾਡਾ ਐਸਿਡ ਪੈਦਾ ਹੁੰਦਾ ਆ ਐਸਿਡ ਦਾ ਕੀ ਕੰਮ ਹੈਗਾ ਬੈਕਟੀਰੀਆ ਵਗੈਰਾ ਮਾਰ ਦਿੰਦਾ ਹੈ ਹੇਠਾਂ ਪੈਪਸਿਨ ਪੈਦਾ ਹੁੰਦੀ ਹੈ ਪੈਪਸਿਨ ਦਾ ਕੀ ਕੰਮ ਹੈ ਨਾ ਬਈ ਜੇ ਐਸਿਡ ਜ਼ਿਆਦਾ ਵੱਧ ਗਿਆ ਤੇ ਕਿਤੇ ਸਾੜ ਹੀ ਨਾ ਦੇਵੇ ਉਹ ਐਲਕਲਾਈਨ ਹੈਗੀ ਉਹਨੂੰ ਬਚਾ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਐਨਜ਼ਾਈਮਸ ਪੈਦਾ ਹੁੰਦੇ ਨੇ ਤੇ ਇਹ ਜਿਹੜੀ ਮਾਈਕਰੋ ਬਾਡੀ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਮਾਈਕਰੋ ਬਾਡੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਕਿ ਜਿਹੜਾ ਵੀ ਪਦਾਰਥ ਆਇਆ ਉਸ ਨੂੰ ਐਨਜ਼ਾਈਮਸ ਦੇ ਘੋਲ ਕੇ ਉਹਦੇ ਵਿੱਚੋਂ ਤੱਤ ਨਿਚੋੜਨ ਯੋਗ ਬਣਾਉਂਦਾ ਹੈ ਭਾਵ ਕੇ ਉਸ ਨੂੰ ਖਾਣ ਯੋਗ ਜਾਂ ਇਸਤੇਮਾਲ ਕਰਨ ਯੋਗ ਬਣਾਉਂਦਾ ਆ ਜਿਹਦੇ ਨਾਲ ਸੈੱਲ ਦੀ ਐਨਰਜੀ ਅੱਗੇ ਪੂਰੀ ਹੁੰਦੀ ਰਹਿੰਦੀ ਹੈ। ਹੁਣ ਭਾਈ ਇਹ ਸਾਰੇ ਅੰਗ ਜਿੰਨੇ ਵੀ ਮੈਂ ਦੱਸੇ ਆ ਇਹ ਸਾਰੇ ਵਿਚਾਰੇ ਬਣਦੇ ਤਾਂ ਹੈਗੇ ਨੇ ਕਿਸੇ ਚੀਜ਼ ਨਾਲ ਬਣਦੇ ਨੇ ਤੇ ਉਹ ਜਿਹੜਾ ਮਟੀਰੀਅਲ ਹਾਲਾਂਕਿ ਸਾਈਟੋਪਲਾਜ਼ਮ ਚ ਘੁਲਿਆ ਆ ਉਹਦੇ ਵਿੱਚ ਉਹਨੇ ਇਕੱਠਾ ਕਰਨਾ ਆ ਉਸ ਸਾਰੇ ਦੇ ਵਿੱਚੋਂ ਇਕੱਠਾ ਕਰਕੇ ਤੇ ਅਸੀਂ ਕੀ ਬਣਾਉਂਦੇ ਆ ਅਸੀਂ ਗੀਟੇ ਇਕੱਠੇ ਕਰ ਲਏ ਤੇ ਉਹਦਾ ਸੀਮਿੰਟ ਬਣਾ ਦਿੱਤਾ ਮਿੱਟੀ ਇਕੱਠੀ ਕਰ ਲਈ ਤਾਂ ਅਸੀਂ ਉਹਦੀ ਇੱਟਾਂ ਬਣਾ ਦਿੱਤੀਆਂ ਇਸ ਸਾਈਟੋਪਲਾਜ਼ਮ ਦੇ ਵਿੱਚ ਘੁਲਿਆ ਹੋਇਆ ਸਾਰਾ ਪਦਾਰਥ ਜਿਹੜਾ ਅਸੀਂ ਖੁਰਾਕ ਖਾਧੀ ਸੀ ਉਹ ਖੂਨ ਦੇ ਵਿੱਚ ਰਚ ਕੇ ਹਰੇਕ ਸੈੱਲ ਤੱਕ ਪਹੁੰਚੀ ਹੈਗੀ ਹੈ ਪਰ ਉਹਨੂੰ ਅਲੱਗ ਅਲੱਗ ਸ਼ਕਲ ਦੇਣੀ ਅਲੱਗ ਅਲੱਗ ਸ਼ੇਪ ਦੇਣ ਵਾਸਤੇ ਜਿਹੜੇ ਕੰਮ ਕਰਨ ਵਾਲਾ ਮਿਸਤਰੀ ਆ ਉਹਨੂੰ ਸੈਂਟ੍ਰੋਸੋਮ ਕਹਿੰਦੇ ਨੇ
1: ਹਾਂਜੀ
0: ਸੋ ਭਾਵ ਇਹ ਵੀ ਨਾਂ ਅਸੀਂ ਵੱਖਰੇ ਵੱਖਰੇ ਰੱਖੇ ਨੇ ਕੰਮ ਜਿਹੜਾ ਉਹਨਾਂ ਨੇ ਕਰਨਾ ਉਹੀ ਸੈਂਟ੍ਰੋਸੋਮਸ ਇਹ ਸਾਰਾ ਇੱਕ ਤਰ੍ਹਾਂ ਦਾ ਤਾਣਾ ਬਾਣਾ ਸਾਰਾ ਉਲਝਿਆ ਥਾਂ ਥਾਂ ਤੇ ਮਿਸਤਰੀ ਜਾਂਦੇ ਨੇ ਵੱਖ ਵੱਖ ਤਰ੍ਹਾਂ ਦੇ ਮਿਸਤਰੀ ਨੇ ਵੱਖ ਵੱਖ ਤਰ੍ਹਾਂ ਦੀ ਕਾਰਵਾਈ ਕਰਦੇ ਨੇ ਔਰ ਉਸੇ ਤਰ੍ਹਾਂ ਦੀ ਚੀਜ਼ਾਂ ਇਹ ਬਣਾਉਂਦੇ ਰਹਿੰਦੇ ਨੇ ਜਿਹਦੀ ਲੋੜ ਹੁੰਦੀ ਹੈ ਹੁਣ ਇੱਕ ਹੋਰ ਵੈਕਿਊਮ ਹੈ ਉਹਦੇ ਵਿੱਚ ਐ ਤਾਂ ਨਹੀਂ ਨਾ ਸਾਰੀ ਥਾਂ ਭਰ ਦਿਓ ਤੇ ਹਵਾ ਕਿੱਥੇ ਜਾਊਗੀ ਭਾਈ ਹਵਾ ਵੀ ਤਾਂ ਚਾਹੀਦੀ ਨਾ ਬਗੈਰ ਹਵਾ ਤੋਂ ਚੁੱਲ੍ਹੇ ਚ ਲੱਕੜਾਂ ਡਾਹ ਦਿਓ ਤੇ ਹਵਾ ਫੂਕ ਮਾਰੋ ਇਹਨਾਂ ਤੇ ਫਿਰਾਗੀ ਨਹੀਂ ਨਾ ਬਲਣੀ ਬੜਾ ਜ਼ਰੂਰੀ ਆ ਇਸ ਵਾਸਤੇ ਕੁਦਰਤ ਨੇ ਹਵਾ ਦੇ ਭਰ ਕੇ ਲਿਫਾਫੇ ਅਲੱਗ ਸਿਲੰਡਰ ਬਣਾ ਕੇ ਜਿਵੇਂ ਆਪਾਂ ਗੈਸ ਦਾ ਸਿਲੰਡਰ ਲਿਆਉਣਾ ਹਵਾ ਦੇ ਬਣਾ ਕੇ ਲਿਫਾਫੇ ਗੋਲ ਗੋਲ ਤੇ ਇਹ ਵਿੱਚ ਛੱਡੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੈਕਿਊਲ
1: ਹਾਂਜੀ
0: ਔਰ ਇਸੇ ਤਰ੍ਹਾਂ ਹੀ ਇਹ ਵੈਕਿਊਲ ਜਿਹੜੇ ਨੇ ਥਾਂ ਥਾਂ ਜਾ ਕੇ ਘੁੰਮਦੇ ਰਹਿੰਦੇ ਨੇ ਸਾਈਟੋਪਲਾਜ਼ਮ ਚ ਔਰ ਹਵਾ ਦਿੰਦੇ ਰਹਿੰਦੇ ਨੇ ਉਹਨਾਂ ਨੂੰ ਅੱਗ ਬਾਲਦੇ ਰਹਿੰਦੇ ਨੇ ਤਾਂ ਕਿ ਸੈੱਲ ਲਾਲ ਰਹੇ ਸੈੱਲ ਦੇ ਵਿੱਚ ਹਵਾ ਅੱਗ ਬਲਦੀ ਰਵੇ ਐਨਰਜੀ ਪੈਦਾ ਹੁੰਦੀ ਰਵੇ ਔਰ ਸਾਰੇ ਰੋਸ਼ਨੀ ਹੁੰਦੀ ਰਵੇ ਮਾਈਟੋਕੋਂਡਰੀਆ ਨੂੰ ਇਹ ਹੈਲਪ ਕਰਦੇ ਆ ਮਾਈਟੋਕੋਂਡਰੀਆ ਸਾਡਾ ਬਿਜਲੀ ਘਰ ਆ ਔਰ ਉਸ ਨੂੰ ਜਗਾਉਣ ਵਾਸਤੇ ਪਹਿਲਾਂ ਸੋਚਤਾ ਹੁਣ ਕਰੋਗੇ ਨਾ ਸੋ ਇਹ ਸਾਰਾ ਕੰਮ ਇਹਨਾਂ ਦੇ ਰਾਹੀਂ ਹੁੰਦਾ ਹੈਗਾ ਹੁਣ ਐ ਆ ਭਾਈ ਇਹ ਸਾਰੇ ਜਿੰਨੇ ਵੀ ਇਸ ਤੋਂ ਬਾਅਦ ਇੱਕ ਛੋਟੀ ਜਿਹੀ ਹੋਰ ਗੱਲ ਰਹਿ ਗਈ ਛੋਟੀ ਤਾਂ ਨਾ ਕਹੀਏ ਵੱਡੀ ਕਹਿ ਰਹੀ ਕਿਉਂਕਿ ਕੰਮ ਦਾ ਬੜਾ ਵੱਡਾ ਸੀਲੀਆ ਜਾਂ ਫਲੈਜਲਾ
1: ਜੀ
0: ਸੀਲੀਆ ਦੀ ਗੱਲ ਆਪਾਂ ਬੜੀ ਜ਼ਰਾ ਕੀਤੀ ਜਿਹਨੂੰ ਅਸੀਂ ਵਾਲ ਕਹਿੰਦੇ ਹਾਂ
1: ਜੀ
0: ਸੀਲੀਆ ਦਾ ਮਤਲਬ ਹੁੰਦਾ ਵਾਲ ਜਾਂ ਹੇਅਰ ਔਰ ਕੁਦਰਤ ਨੇ ਸਾਰੇ ਦਾੜੀ ਮੁੱਛਾਂ ਬਾਹਰ ਹੀ ਨਹੀਂ ਲਾਈਆਂ
1: ਅੰਦਰ ਵੀ
0: ਇਸ ਨੇ ਜਿੰਨੇ ਵੀ ਅੰਗ ਅੰਦਰੋਂ ਖੋਖਲੇ ਹੈਗੇ ਨਾ
1: ਜੀ
0: ਉਹਨਾਂ ਸਾਰਿਆਂ ਦੇ ਵਿੱਚ ਮੂਵਮੈਂਟ ਪੈਦਾ ਕਰਨ ਵਾਸਤੇ ਇਸ ਨੇ ਅੰਦਰ ਸੀਲੀਆ ਲਗਾਏ ਨੇ ਜਿਹੜੇ ਕਿ ਕਰੰਟ ਦਾ ਕੰਮ ਕਰਦੇ ਨੇ ਇੱਕ ਦੂਸਰੇ ਤੋਂ ਕਰੰਟ ਟ੍ਰਾਂਸਮਿਟ ਕਰਦੇ ਰਹਿੰਦੇ ਨੇ ਇੱਕ ਦੂਸਰੇ ਦੇ ਕਰੰਟ ਦੇ ਨਾਲ ਜਿਹੜੀ ਚੀਜ਼ ਵੇਨ ਦੇ ਵਿੱਚ ਕੋਈ ਚੀਜ਼ ਆ ਗਈ ਤੇ ਉਹ ਅੱਗੇ ਮੂਵ ਕਰਦੀ ਰਹਿੰਦੀ ਹੈ ਮੂੰਹ ਦੇ ਵਿੱਚ ਸਾਡੀ ਖੁਰਾਕ ਪਾਈ ਤੇ ਇਹ ਫੈਰਿੰਗਸ ਤੋਂ ਈਸੋਫੇਗਸ ਈਸੋਫੇਗਸ ਤੋਂ ਸਟੋਮਕ ਸਟੋਮਕ ਤੋਂ ਇੰਟੇਸਟਾਈਨ ਚ ਜਿਹੜੀ ਮੂਵ ਕਰਦੀ ਹੈ ਨਾ ਇਹਦੇ ਅੰਦਰ ਉਹ ਸਾਰੇ ਸੀਲੀਆਜ਼ ਹਨ ਉਹ ਵਾਲ ਹਨ ਜਿਹੜੇ ਵਾਲ ਇੱਕ ਕਰੰਟ ਦਾ ਕੰਮ ਵੀ ਕਰਦੇ ਨੇ ਇੱਕ ਵੇਵ ਦਾ ਕੰਮ ਵੀ ਕਰਦੇ ਨੇ ਜਿਸ ਵੇਵ ਦੇ ਕਰਕੇ ਇਸ ਸੈੱਲ ਦੇ ਅੰਦਰ ਅੰਦਰ ਇਹ ਸਾਰੀ ਦੀ ਸਾਰੀ ਖੁਰਾਕ ਸਾਡੀ ਖਾਧੀ ਹੋਈ ਮੂਵ ਕਰਦੀ ਰਹਿੰਦੀ
1: ਜੀ
0: ਮਤਲਬ ਇਹ ਇੱਕ ਸਧਾਰਨ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਅੱਜ ਸੈੱਲ ਦੀ, ਔਰ ਇਸ ਤਰ੍ਹਾਂ ਇੰਨੀਆਂ ਸਾਰੀਆਂ ਚੀਜ਼ਾਂ ਕਰਾਮਾਤਾਂ ਇਸ ਸੈੱਲ ਦੇ ਵਿਚ ਹੁੰਦੀਆਂ ਨੇ ਜਿਹੜਾ ਵਿਚਾਰਾ ਆਪ ਮਾਈਕਰੋਸਕੋਪਿਕ ਹੈ। ਤੁਸੀਂ ਇਹ ਵੇਖੋ ਵੀ ਇਹ ਚੀਜ਼ਾਂ ਕਿੰਨੀਆਂ ਛੋਟੀਆਂ ਛੋਟੀਆਂ ਹੋਣਗੀਆਂ। ਹੁਣ ਤਾਂ ਅਲਟਰਾ ਮਾਈਕਰੋਸਕੋਪ ਬਹੁਤ ਕੁਝ ਬਣ ਗਿਆ ਹੈ ਨਾ, ਅਸੀਂ ਪਹਿਲੀ ਤਰੀਕੀ ਤੱਕ ਸੈੱਲ ਦੀ ਪਹਿਚਾਣ ਕਰਦੇ ਹਾਂ। ਹੁਣ ਅਗਲਾ ਲੈਕਚਰ ਜਿਹੜਾ ਆਪਾਂ ਕਰਾਂਗੇ ਨਾ, ਉਹ ਆਪਾਂ ਇਸ ਗੱਲ ਦਾ, ਕਿਉਂਕਿ ਇਹ ਲੈਕਚਰ ਮੇਰਾ ਆਲਰੇਡੀ ਕੀਤਾ ਹੋਇਆ ਸੀਗਾ, ਮੈਂ ਸਿਰਫ ਪਰਿਵਾਰ ਦੇ ਸਰੋਤਿਆਂ ਵਾਸਤੇ ਅੱਜ ਇਸ ਨੂੰ ਰਿਪੀਟ ਕੀਤਾ ਹੈਗਾ। ਹੁਣ ਇਸ ਤੋਂ ਬਾਅਦ ਅਸੀਂ ਲੈਕਚਰ ਜਿਹੜਾ ਕਰਾਂਗੇ ਉਹ ਇਹ ਹੋਏਗਾ ਬਈ ਜੇ ਭਲਾ ਸੈੱਲ ਦਾ ਮੈਂਬਰੇਨ ਬਿਮਾਰ ਹੋ ਜਾਵੇ ਜਾਂ ਕੀ ਹੋਏਗਾ, ਆਵਾਜਾਈ ਖਰਾਬ ਹੋਏਗੀ ਨਾ, ਜਿਹੜਾ ਮਰਜ਼ੀ ਅੰਦਰ ਚਲਾ ਜਾਵੇ, ਕਿਉਂਕਿ ਇਹ ਸਾਡਾ ਮੈਂਬਰੇਨ ਤਾਂ ਹੈਗਾ ਕਸਟਮ ਡਿਪਾਰਟਮੈਂਟ ਆ, ਬਾਹਰੋਂ ਕੋਈ ਚੀਜ਼ ਅੰਦਰ ਜਾਣ ਦੇਣੀ ਕਿ ਨਹੀਂ ਜਾਣ ਦੇਣੀ ਇਹਦਾ ਕੰਮ ਆ, ਅੰਦਰੋਂ ਕੋਈ ਚੀਜ਼ ਬਾਹਰ ਆਉਣ ਦੇਣੀ ਕਿ ਨਹੀਂ ਆਉਣ ਦੇਣੀ ਇਹਦਾ ਕੰਮ ਆ, ਤੇ ਜੇ ਇਹ ਖਰਾਬ ਹੋ ਗਿਆ ਤੇ ਫਿਰ ਸੈੱਲ ਦੇ ਵਿਚ ਕੀ ਹੋ ਸਕਦਾ ਹੈ, ਕਿਹੜੀ ਕਿਹੜੀ ਖਰਾਬੀ ਹੋ ਸਕਦੀ ਹੈ, ਤੇ ਉਹਦੀਆਂ ਨਿਸ਼ਾਨੀਆਂ ਸਾਨੂੰ ਬਾਹਰ ਕੀ ਦੱਸਣਗੀਆਂ, ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਾਹਰ ਸਾਨੂੰ ਸੈੱਲ ਮੈਂਬਰ, ਮਤਲਬ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਨੇ, ਚਾਹੇ ਕੈਂਸਰ ਕਹਿ ਲੋ ਤੇ ਚਾਹੇ ਛੋਟਾ ਜੁਕਾਮ ਕਹਿ ਲੋ, ਸਾਰੀਆਂ ਗੱਲਾਂ ਤਾਂ ਜਿਹੜੀਆਂ ਨੇ ਸੈੱਲ ਦੇ ਕਰਕੇ ਹੀ ਹੁੰਦੀਆਂ ਨੇ ਨਾ। ਇਸ ਸੈੱਲ ਦੇ ਵਿਚ ਅਸੀਂ ਇੱਕ ਇੱਕ ਪਾਰਟ ਨੂੰ ਦੱਸਾਂਗੇ ਭਾਈ ਜੇ ਇਹ ਚੀਜ਼ ਇਹਦੇ ਵਿਚ ਖਰਾਬੀ ਆ ਗਈ ਤੇ ਬਾਹਰ ਨਿਸ਼ਾਨੀਆਂ ਕੀ ਹੋਣਗੀਆਂ, ਤੇ ਨਾਲ ਮੈਂ ਇਹ ਵੀ ਦੱਸੂਗਾ ਬਈ ਫੇਰ ਭਾਈ ਇਹਨੂੰ ਦਰੁਸਤ ਕਿਵੇਂ ਕਰਨਾ ਹੈਗਾ।
1: ਹਾਂਜੀ,
0: ਸੈੱਲ ਮੈਂਬਰੇਨ ਬੜੀ ਬੜੀ ਬੇਸਿਕ ਜਾਣਕਾਰੀ ਹੈ ਚੀਮਾ ਸਾਹਿਬ ਇਹ। ਹਾਂਜੀ
1: ਜੀ ਜੀ,
0: ਅਸੀਂ ਪੀਲੀਏ ਨਾਲ ਯਾਰ ਇਲਾਜ ਕੀ ਕਰੀਏ, ਜਾਂ ਕਿਸੇ ਨੂੰ ਕੈਂਸਰ ਹੋ ਗਿਆ ਤੁਸੀਂ ਇਲਾਜ ਕੀ ਕਰੀਏ, ਸਾਨੂੰ ਇਹ ਜਾਣਨਾ ਪਏਗਾ ਵੀ ਇਹ ਫਰਕ ਕਿੱਥੇ ਪਿਆ ਆ, ਉਸ ਫਰਕ ਨੂੰ ਅਸੀਂ ਕਿੱਥੋਂ ਬੇਸਿਕਲੀ ਮਿਟਾ ਸਕਦੇ ਹਾਂ, ਤੇ ਜੇ ਸਾਨੂੰ ਇਹ ਪਤਾ ਹੋਊਗਾ ਤੇ ਫਿਰ ਥੋੜੀ ਸੌਖ ਹੋ ਜੂਗੀ ਨਾ।
2: ਬਿਲਕੁਲ ਡਾਕਟਰ ਸਾਹਿਬ, ਮੈਨੂੰ ਇੱਕੋ ਮਿੰਟ ਦਿਓਗੇ, ਵਿੱਚੋਂ ਤੁਹਾਨੂੰ ਇੰਟਰਪਟ ਕਰਦਾ, ਸੌਰੀ, ਮੇਰੇ ਕੋਲੋਂ ਇਹ ਜਿਹੜਾ ਸਵਾਲ ਹੈ ਇਹ ਖੁੰਝ ਨਾ ਜਾਵੇ। ਅਗਲੇ ਪ੍ਰੋਗਰਾਮ ਦੇ ਵਿਚ ਮੇਰੀ ਇੱਛਾ ਮੁਤਾਬਕ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਆ, ਸਾਰਾ ਤੁਸੀਂ ਦੇਖੋ ਕਿੰਨੀਆਂ ਨਿੱਕੀਆਂ ਨਿੱਕੀਆਂ ਸੂਕਸ਼ਮ ਚੀਜ਼ਾਂ ਜਿਹੜੀਆਂ, ਪਹਿਲਾਂ ਸੈੱਲ ਕਿੰਨਾ ਛੋਟਾ ਉਹ ਮਾਈਕਰੋਸਕੋਪ ਨਾਲ ਦੇਖਦੇ ਆ, ਫਿਰ ਉਹਦੇ ਅੰਦਰ ਕੀ ਆ, ਤੁਸੀਂ ਪੂਰਾ ਘੰਟਾ ਲਾ ਕੇ ਉਹ ਸਮਝਾਤਾ, ਉਹ ਸਮਝ ਲੱਗ ਗਈ। ਹੁਣ ਮੇਰਾ ਜਿਹੜਾ ਸਵਾਲ ਹੈ ਡਾਕਟਰ ਸਾਹਿਬ, ਉਹ ਇਹ ਆ ਕਿ ਜਿੱਦਾਂ ਜਿੱਦਾਂ ਬੰਦਿਆਂ ਬੁਢਾਪੇ ਵੱਲ ਨੂੰ ਤੁਰਦਾ, ਉਦੋਂ ਇਹਨਾਂ ਸੈੱਲਾਂ ਦੇ ਵਿਚ ਸਾਰਾ ਇਹ ਜਿਹੜਾ ਵਾਤਾਵਰਨ ਹੈਗਾ ਅੰਦਰ ਸਾਡੇ ਸਰੀਰ ਦੇ, ਉਦੋਂ ਇਹਨਾਂ ਦੇ ਵਿਚ ਕੀ ਰਿਐਕਸ਼ਨ ਹੁੰਦਾ ਜਿਹਦੇ ਕਰਕੇ ਅਸੀਂ ਬੁੱਢੇ ਹੁੰਦੇ
0: ਹਾਂ? ਆਪਾਂ ਸ਼ੁਰੂਆਤ ਇੱਥੇ ਕਰਾਂਗੇ
2: ਜੀ, ਜਦੋਂ ਆਪਣਾ ਨੈਕਸਟ ਪ੍ਰੋਗਰਾਮ,
0: ਬੁਢਾਪੇ ਨੂੰ ਕਹਿੰਦੇ ਨੇ ਸੀਨੈਲਿਟੀ, ਸੀਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿਚ
1: ਜੀ?
0: ਹਾਂਜੀ, ਕਈ ਲੋਕ ਹਜੇ ਵੀ ਚਾਈਨੀਜ਼ ਜਾਂ ਕਈ ਹੋਰ ਜਪਾਨੀ ਲੋਕ ਜਿਹੜੇ ਨੇ ਦੋ ਦੋ ਸਾਲ ਤੋਂ ਵੀ ਉੱਪਰ ਹੋ ਗਏ ਨੇ। ਇੱਕ ਮਿਲੀਅਨ ਬੰਦੇ ਦੀ ਮੈਂ ਵੇਖੀ ਸੀ, ਮੈਟਲ ਦੋ ਸਾਲ ਤੋਂ ਉੱਪਰ ਹੋ ਗਿਆ ਬੰਦਾ। ਹਾਂਜੀ, ਤੋਂ ਇਸ ਤਰ੍ਹਾਂ ਕਰਕੇ ਕਈ ਸੀਨੈਲਿਟੀ ਕਿਉਂ ਆਉਂਦੀ ਹੈ, ਇਸ ਗੱਲ ਦੇ ਸਵਾਲ ਨੂੰ ਆਪਾਂ ਹੱਲ ਕਰਾਂਗੇ। ਠੀਕ ਹੈ,
2: ਬਿਲਕੁਲ ਬਿਲਕੁਲ ਬਿਲਕੁਲ।
0: ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਕੱਲ ਜੇ ਹੋਇਆ ਤਾਂ, ਨਹੀਂ ਤਾਂ ਆਪਾਂ ਜਿਵੇਂ ਸਮਝਦੇ ਹਾਂ ਵੀ ਜਿਹੜੀਆਂ ਵੀ ਛੁੱਟੀਆਂ ਵਗੈਰਾ ਰਹਿ ਦੂਰ ਤੇ ਹੈਗੀਆਂ ਨੇ, ਫਿਰ ਜਨਵਰੀ ਤੋਂ ਬਾਅਦ ਰੈਗੂਲਰ ਸਾਰੀਆਂ ਚੀਜ਼ਾਂ ਚੱਲ ਪੈਣਗੀਆਂ। ਜਦੋਂ ਵੀ ਆਪਣਾ ਪ੍ਰੋਗਰਾਮ ਕਰਨਾ ਆ, ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਸਵਾਲ ਦਾ, ਮੈਂ ਹੁਣ ਨੀ ਦੇ ਸਕਦਾ ਹਾਂ, ਲੇਕਿਨ ਨਹੀਂ ਉਹ ਫਿਰ ਭੱਜੋ ਦੌੜੋ ਵਾਲੀ ਗੱਲ ਹੋਏਗੀ। ਤੁਹਾਡਾ ਜੇ ਸਵਾਲ ਆਇਆ ਹੀ ਹੈ ਕਿਸੇ ਵੱਲੋਂ, ਤੇ ਆਪਾਂ ਉਹਨੂੰ ਇਸ ਤਰ੍ਹਾਂ ਸੈੱਟ ਕਰੀਏ ਵੀ ਉਹਦੇ ਦਿਮਾਗ ਚ ਬੈਠ ਜਾਵੇ ਗੱਲ। ਠੀਕ ਹੈ
1: ਜੀ,
0: ਸੀਨੈਲਿਟੀ ਯਾਦ ਰੱਖਿਓ ਜੀ, ਇਹਨੂੰ ਸੀਨੈਲਿਟੀ ਕਹਿੰਦੇ ਆ। ਠੀਕ ਹੈ, ਸੀਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿਚ, ਬੁਢਾਪਾ ਕਿਉਂ ਆਉਂਦਾ ਪੰਜਾਬੀ ਜਾਂ ਕਹਿ ਲੋ, ਹਾਂਜੀ, ਉਹਦੀ ਆਪਾਂ ਵਿਆਖਿਆ ਕਰਾਂ।
2: ਵੈਰੀ ਗੁੱਡ, ਬਹੁਤ ਡਾਕਟਰ ਸਾਹਿਬ, ਇਹ ਤੁਹਾਡਾ ਦਿਮਾਗ ਪਤਾ ਨੀ ਕਿੱਡਾ ਖੋਣਾ ਜਿਹਦੇ ਚ ਸਾਰਾ ਕੁਝ ਕੋਈ ਦੱਬੀ ਬੈਠੇ।
0: ਨਹੀਂ ਹੁਣ ਐ ਨਾ, ਇਹਦੇ ਚ ਮੇਰੀ ਕੋਈ ਬਹੁਤ ਸ਼ਾਬਾਸ਼ੀ ਨਹੀਂ ਹੈਗੀ, ਮੇਰਾ ਜੀਵਨ ਇਹ ਹੋ ਗਿਆ ਨਾ, ਹੁਣ ਕਿੰਨੇ 52 ਸਾਲ ਹੋ ਗਏ ਨੇ ਪੜ੍ਹਦਿਆਂ ਪੜ੍ਹਾਉਂਦਿਆਂ ਸਮਝਾਉਂਦਿਆਂ, ਔਰ ਗੱਲ ਤੇ ਹੁਣ ਮੇਰੇ ਵਾਸਤੇ ਤੇ ਉਹੀ ਰੁਟੀਨ ਹੈ ਨਾ, ਇਹ ਆ ਵੀ ਹਾਂ ਕਈ ਵਾਰ ਬਰੀਕੀਆਂ, ਜਦੋਂ ਅਸੀਂ ਵੱਡੇ ਪੈਮਾਨੇ ਤੇ ਜਾਂਦੇ, ਜਦੋਂ ਡਾਕਟਰ ਬਣ ਜਾਂਦੇ ਨਾ, ਆਮ ਤੌਰ ਤੇ ਕੀ ਹੁੰਦਾ ਅਸੀਂ ਬੇਸਿਕ ਮੈਡੀਕਲ ਕਾਲਜਾਂ ਚ ਪੜ੍ਹਦੇ ਪੜ੍ਹਾਉਣੇ ਆ, ਬੇਸਿਕ ਗੱਲਾਂ ਆ ਜਿਹੜੀਆਂ ਮੈਂ ਤੁਹਾਡੇ ਨਾਲ ਹੁਣ ਕਰ ਰਿਹਾ ਹਾਂ, ਕੋਈ ਪਤਾ ਨੀ ਹੁਣ ਤੁਹਾਨੂੰ ਦੀਆਂ ਮੇਰੀਆਂ ਪੜ੍ਹੀਆਂ ਹੋਈਆਂ ਨੇ, ਮੈਂ 1969 ਤੋਂ 1974 ਤੱਕ ਸਟੂਡੈਂਟ ਰਿਹਾ ਮੈਡੀਕਲ ਕਾਲਜ ਦੇ ਵਿਚ, ਫਿਰ ਪੜ੍ਹਦਾ ਰਿਹਾ ਹੈਗਾ ਆ, ਇਹ ਉਦੋਂ ਦੀਆਂ ਗੱਲਾਂ ਨੇ ਪੜ੍ਹੀਆਂ ਹੋਈਆਂ, ਪਰ ਮੇਰੇ ਦਿਮਾਗ ਚ ਉਸੇ ਤਰ੍ਹਾਂ ਸੈੱਟ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੋ ਹੁਣ ਮੇਰੀ ਕੋਈ ਬਹੁਤੀ ਇਹਦੇ ਚ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈਗੀ, ਹੁਣ ਇਹ ਮੇਰਾ ਜੀਵਨ ਹੋ ਗਿਆ ਹੈਗਾ, ਹੈਨਾ। ਸੋ ਕੋਈ ਐਸੀ ਗੱਲ ਨੀ, ਮੈਂ ਇਹ ਸਮਝਦਾ ਵੀ ਜੇ ਮੈਂ ਲੋੜ ਬਣਿਆ ਰਹਾਂ ਤੇ ਇਹੀ ਮੇਰਾ ਜੀਵਨ ਹੈ, ਮੈਂ ਕਿਸੇ ਦੀ ਲੋੜ ਆ, ਕਿਸੇ ਨੂੰ ਮੇਰੇ ਕੋਲ ਜਾਣਕਾਰੀ ਚਾਹੀਦੀ ਤੇ ਉਹ ਮੇਰੇ ਕੋਲ ਹੈਗੀ ਹੈ, ਤੇ ਮੈਨੂੰ ਖੁਸ਼ੀ ਹੋਏਗੀ ਉਹ ਜਾਣਕਾਰੀ ਦੇਣ ਵਾਸਤੇ।
2: ਬਿਲਕੁਲ ਡਾਕਟਰ ਸਾਹਿਬ, ਤੁਹਾਡੀ ਜਿਹੜੀ ਆ ਬਹੁਤ ਦਰੁਸਤ ਗੱਲ ਤੁਸੀਂ ਕੀਤੀ ਆ। ਦੇਖੋ ਸਾਡਾ ਜਿਹੜਾ ਭਾਰਤੀ ਸਮਾਜ ਸੀਗਾ ਉਹਦੇ ਵਿੱਚ ਜਿਹੜੇ ਜਿਹੜਾ ਇੱਕ ਬੱਚਾ ਪੈਦਾ ਹੁੰਦਾ ਸੀ ਉਹਦੀ ਜਿਹੜੀ ਜ਼ਿੰਦਗੀ ਸੀ ਉਹਨੂੰ ਚਾਰ ਹਿੱਸਿਆਂ ਵਿੱਚ ਵੰਡਦੇ ਸੀ ਉਹ ਪਹਿਲੇ 25 ਸਾਲ, ਦੂਜੇ 25 ਸਾਲ, ਤੀਜੇ 25 ਸਾਲ ਤੇ ਜਿਹੜੇ ਚੌਥੇ 25 ਸਾਲ ਹੁੰਦੇ ਸੀ ਉਹਨਾਂ ਦੇ ਵਿੱਚ ਫਿਰ ਉਹ ਕੰਮ ਕਾਰ ਸਾਰਾ ਖਤਮ ਕਰਕੇ ਆਰਾਮ ਨਾਲ ਆਪਣਾ ਬੈਠ ਕੇ ਖਾਂਦੇ ਸੀ। ਉਹ ਜਿਹੜੀ ਆ ਚੀਜ਼ ਆ ਉਹ ਬੜੀ ਵਧੀਆ ਸੀ ਜਿਹੜੀ ਸਾਡੇ ਸਮਾਜ ਦੇ ਵਿੱਚੋਂ ਆਜ਼ਾਦ ਹੋਈ ਹੈ।
0: ਮੈਂ ਤੇ ਹੁਣ ਚੌਥੇ ਪੜਾਅ ਤੇ ਪਹੁੰਚ ਗਿਆ।
2: ਹਾਂਜੀ
0: ਚਲੋ ਖੈਰ ਜੋ ਦੇ ਸਕਦੇ ਆ ਦੇ ਜਾਈਏ, ਕੋਈ
2: ਬਿਲਕੁਲ ਬਿਲਕੁਲ
0: ਕਦੀ ਯਾਦ ਕਰਿਆ ਕਰੇਗਾ ਪਿੱਛੋਂ ਵੀ। ਹਾਂਜੀ
2: ਬਿਲਕੁਲ,
0: ਇਸੇ ਕਰਕੇ ਬੰਦਾ ਆਪਣੇ ਮਰਨ ਤੋਂ ਬਾਅਦ ਵੀ ਕੁਝ ਸਾਲ ਜਿਉਂ ਜਾਂਦਾ ਆ, ਤੀਜੀ ਤੱਕ ਤਾਂ ਕਾਰਨਾਂ ਚ ਜਿਉਂ ਜਾਂਦਾ ਵੀ ਫਲਾਣਾ ਸਿੰਘ ਵਲਦ, ਫਲਾਣਾ ਸਿੰਘ ਵਲਦ, ਫਲਾਣਾ ਸਿੰਘ ਆ ਜ਼ਮੀਨ ਉਹਦੀ ਆ।
2: ਹਾਂਜੀ ਹਾਂਜੀ ਬਿਲਕੁਲ,
0: ਪਰ ਸਮਾਜ ਵਿਚ ਕਈ ਬੰਦੇ ਜਿਹੜੇ ਨੇ ਕੁਝ ਦੇਰ ਜ਼ਿਆਦਾ ਜਿਉਂ ਜਾਂਦੇ ਨੇ। ਅਸੀਂ ਵੱਡੇ ਤਾਂ ਨਹੀਂ ਹਾਂ, ਲੇਕਿਨ ਇਹਨੇ ਕ ਆਮ ਸਧਾਰਨ ਮਨੁੱਖਾਂ ਵਾਂਗੂ ਤੇ ਕੁਝ ਦੇਰ ਲੋਕ ਯਾਦ ਕਰਨਗੇ ਨਾ।
2: ਕਰਨਗੇ ਬਿਲਕੁਲ ਕਰਨਗੇ ਜੀ, ਜਦੋਂ ਤੱਕ ਇਹ ਇੰਟਰਨੈਟ ਚੱਲੇਗਾ ਉਦੋਂ ਤੱਕ ਲੋਕ ਇਹਨੂੰ ਸੁਣਦੇ ਰਹਿਣਗੇ। ਜਦੋਂ ਤੱਕ ਵੀ ਇੰਟਰਨੈਟ ਹੋਏਗਾ ਉਦੋਂ ਤੱਕ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਇਹਨੂੰ ਹੀ ਡਾਕਟਰ ਸਾਹਿਬ ਜਿਹੜਾ ਉਹ ਕਹਿੰਦੇ ਆ ਬੰਦਾ ਅਮਰ ਹੋ ਗਿਆ, ਉਹ ਇਸੇ ਚੀਜ਼ ਨੂੰ ਕਹਿੰਦੇ ਆ ਕਿ ਤੁਸੀਂ ਇਸ ਦੁਨੀਆਂ ਦੇ ਵਿੱਚ ਕੋਈ ਐਸਾ ਕਰਕੇ ਜਾਓ ਜਿਹੜਾ ਰਹਿੰਦੀ ਦੁਨੀਆਂ ਤੱਕ ਲੋਕ ਉਹਨੂੰ ਪੂਜਣਾ। ਤਾਂ ਖੈਰ ਮੈਂ ਨਹੀਂ
0: ਗੱਲ ਸਮਾਜ ਵਾਸਤੇ ਵੀ ਕਹੀ ਸੀ ਇੱਕ ਵਾਰ, ਮੈਂ ਇਹ ਕਿਹਾ ਸੀਗਾ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਦੇ ਆ ਨਾ, ਫਲਾਣੇ ਦੀ ਅੰਤਮ ਅਰਦਾਸ ਹੈ, ਉਹ ਫਲਾਣੇ ਦੀ ਅੰਤਮ ਅਰਦਾਸ ਕਿਵੇਂ ਹੋ ਸਕਦੀ ਹੈ? ਉਹਦਾ ਜੀਨਸ ਅੱਗੇ ਚੱਲ ਰਿਹਾ ਹੈਗਾ,
2: ਬਿਲਕੁਲ
0: ਬੱਚਿਆਂ ਚ ਜੀਨਸ ਉਹਦਾ ਚੱਲ ਰਿਹਾ ਹੈ, ਅੰਤਮ ਅਰਦਾਸ ਤਾਂ ਹੋ ਰਹੀ ਹੈ ਸਰੀਰ ਦੀ, ਸਰੀਰ ਖਤਮ ਹੋ ਗਿਆ,
2: ਬਿਲਕੁਲ ਬਿਲਕੁਲ
0: ਪੰਤਰ ਖਤਮ ਹੋਈ ਹੈ, ਬੰਦਾ ਤਾਂ ਆਪਣੇ ਜੀਨਸ ਉਹਦੇ ਵੀ ਜਿਉਂਦਾ ਹੈ
2: ਜੀ।
0: ਇਸ ਕਰਕੇ ਅਰਦਾਸ ਜਿਹੜੀ ਹੈ ਉਹ ਸਰੀਰ ਦੀ ਹੋਣੀ ਚਾਹੀਦੀ ਹੈ, ਫਲਾਣੇ ਦੇ ਸਰੀਰ ਦੀ ਅੰਤਮ ਅਰਦਾਸ ਹੋ ਰਹੀ ਹੈ
2: ਜੀ। ਬਹੁਤ ਹੀ ਵਧੀਆ, ਬਹੁਤ ਹੀ ਖੂਬ ਡਾਕਟਰ ਸਾਹਿਬ, ਜਿਹਨੂੰ ਕਹਿੰਦੇ ਆਨੰਦ ਆ ਗਿਆ।
0: ਅੱਜ ਦਾ ਸਮਾਂ ਸਮਾਪਤ ਆ, ਸੋ ਕੱਲ ਨੂੰ ਮੈਂ ਚੀਮਾ ਸਾਹਿਬ ਦਾ ਜਦੋਂ ਵੀ ਮੌਕਾ ਮਿਲਿਆ ਇਸ ਪ੍ਰੋਗਰਾਮ ਨੂੰ ਲੈ ਕੇ ਚੱਲਾਂਗੇ ਤੇ ਫਿਰ ਅੱਗੇ ਚੱਲਾਂਗੇ ਕਿ ਕਿਹੜੇ ਸਿਰ ਦੇ ਕਿਹੜੇ ਪਾਰਟ ਵਿੱਚ ਕੀ ਨੁਕਸ ਪੈ ਜਾਵੇ ਤੇ ਸਾਨੂੰ ਨਿਸ਼ਾਨੀਆਂ ਕੀ ਮਿਲਦੀਆਂ ਨੇ ਤੇ ਉਹਨਾਂ ਨੂੰ ਦਰੁਸਤ ਕਿਵੇਂ ਕਰਨਾ ਹੋਏਗਾ, ਇਹ ਸਾਰੀਆਂ ਗੱਲਾਂ ਅੱਗੇ ਅਸੀਂ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਆ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਇਲਾਜ ਕਰਵਾਉਂਦੇ ਥੱਕ ਗਏ ਹੋ ਤੇ ਸਿਸਟਮੈਟਿਕ ਨੇਚਰ ਦੀ ਅਪਰੋਚ ਜਾਣਨਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਖਾਕਾ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ।
0: ਹਾਂਜੀ ਕੋਈ ਗੱਲ ਨੀ, ਨਹੀਂ ਕਰਾਂਗੇ ਅਗਲੇ ਦਿਨ ਸੀ ਕੋਈ ਐਸੀ ਗੱਲ ਨੀ, ਪਰ ਹਾਂ ਜਦੋਂ ਵੀ ਤੁਸੀਂ ਕਰੋਗੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਚੀਮਾ ਸਾਹਿਬ ਦਾ ਹੋਏਗਾ ਵੀ ਸੈਨੈਲਿਟੀ ਕਿਉਂ ਆਉਂਦੀ ਹੈ, ਬੁਢਾਪਾ ਕਿਉਂ ਆਉਂਦਾ ਹੈਗਾ ਆ, ਇਹਦੇ ਬਾਰੇ ਮੈਂ ਗੱਲ ਕਰਾਂਗਾ। ਠੀਕ ਹੈ ਜੀ, ਸੋ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਕਰਨ ਯੋਗ ਆ ਉਹ ਕਰਦੇ ਰਹਾਂਗੇ ਜੀ। ਸਤਿ
2: ਸ੍ਰੀ ਅਕਾਲ।

0: जनहित विच सूचना मशहूर होम्योपैथिक कंसल्टेंट डॉक्टर गुरदीप सिंह संधु उम्र दे 75वीं साल दे विच मेडिकल प्रैक्टिस दे 50 साल पूरे होने ते अमेरिकन इकॉनमी दी सब तो माड़ी हालत होण करके ए ऐलान करदे ने कि हरेक बीमार व्यक्ति जो किसी भी उम्र दे विच किसी भी बीमारी दा इलाज करांदा थक गया है तां जो भी उसकी जेब इजाजत दिंदी होवे ओही दे के इलाज करवा सकता है। बस इना ख्याल रखियो कि मुर्गी भी ना मरे ते अंडे भी मिलते रहन, इना दे इलाज करन दी समर्था बनी रहे ते थोड़ा घट खर्चे च इलाज हुंदा रहे। कॉल करो 408-687-1899।
1: ਦੋਸਤੋ ਡਾਕਟਰ ਸਾਹਿਬ ਆਪਣੇ ਨਾਲ ਫੇਰ ਜੁੜ ਗਏ ਨੇ ਕੱਲ ਦੀ ਤਰ੍ਹਾਂ, ਸੋ ਆਪਣਾ ਜਿਹੜਾ ਅਧੂਰਾ ਪ੍ਰੋਗਰਾਮ ਵਿੱਚ ਰਹਿ ਗਿਆ ਸੀ ਉਹਨੂੰ ਪੂਰਾ ਕਰਦੇ ਆ ਜੀ, ਤੇ ਅੱਗੇ ਤੋਂ ਫੇਰ ਆਪਾਂ ਅਗਲੇ ਪ੍ਰੋਗਰਾਮ ਵੱਲ ਵੀ ਜਾਇਆ ਕਰਾਂਗੇ ਤੇ ਅੱਜ ਦੇ ਸ਼ਹੀਦੀ ਦਿਹਾੜਿਆਂ ਦੇ ਉੱਪਰ ਖਾਸ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਚੀਮਾ ਸਾਹਿਬ
2: ਹਾਂਜੀ ਸਤਿ ਸ੍ਰੀ ਅਕਾਲ ਜੀ, ਖਾਲਸਾ ਸਾਹਿਬ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ, ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਇਆਂ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ, ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ, ਜਾਂ ਮਹਾਂਸੰਘ ਦੇ ਸਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ, ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਕੀ ਹੋ ਸਕਦੀ ਕਿ ਨਹੀਂ ਹੋ ਸਕਦੀ, ਜਾਂ ਇਹਦੇ ਵਿਚ ਕੁਝ ਹੋਰ ਵੀ ਹੋ ਸਕਦਾ ਹੈਗਾ।
3: ਬਿਲਕੁਲ ਡਾਕਟਰ ਸਾਹਿਬ
2: ਹਾਂਜੀ, ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ, ਉਹਦੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
3: ਬਿਲਕੁਲ,
2: ਔਰ ਇਸ ਗਲਤੀ ਦੇ ਸਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ, ਔਰ ਉਸ ਦੇ ਵਿਚੋਂ ਕੁਝ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
3: ਜੀ।
2: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ, ਨੀਲ ਨਦੀ ਹੈ ਨਾ
3: ਜੀ ਜੀ ਬਿਲਕੁਲ,
2: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ ਕਦੋਂ ਉਤਰਾਅ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ, ਨੀਲ ਨਦੀ ਜਿਹਦੇ ਚ ਜਹਾਜ਼ ਵੀ ਸਮੁੰਦਰੀ ਜਹਾਜ਼ ਵੀ ਚੱਲਦੇ ਆ
3: ਜੀ ਜੀ, ਮਿਸਰ ਦੇ ਵਿੱਚ
2: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰਾਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ, ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
3: ਜੀ।
2: ਇਹਦਾ ਮਤਲਬ ਇਹ ਆ ਭਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ,
3: ਬਿਲਕੁਲ
2: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ, ਸਾਨੂੰ ਕੁਝ ਹੋਰ ਵੇਖਣਾ ਪਏਗਾ ਵੀ ਅਸਲ ਕਾਰਨ ਕੀ ਸੀ। ਹਾਂ, 4 ਗਰੁੱਪਾਂ ਦੇ ਵਿਚ ਲੜਾਈ ਹੋਈ ਜਿਹਦਾ ਕੱਲ ਵੇਰਵਾ ਅਸੀਂ ਦੇ ਚੁੱਕੇ ਹਾਂ
3: ਜੀ,
2: ਕਿਹੜੇ ਕਿਹੜੇ ਗਰੁੱਪ ਬਣ ਗਏ, ਅਲੱਗ ਅਲੱਗ ਗਰੁੱਪ ਬਣ ਗਏ ਤੇ ਪਰਿਵਾਰ ਵੀ ਵਿਛੜ ਗਿਆ, ਉਸ ਹਿਸਾਬ ਦੇ ਕੁਝ ਸਿੰਘ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚੇ, ਕੁਝ ਸਿੰਘ ਕੋਟਲਾ ਨਿਹਾਲ ਸਿੰਘ ਵਾਲੇ ਪਾਸੇ ਨੂੰ ਨਿਕਲ ਗਏ, ਕੁਝ ਸਿੰਘ ਜਿਹੜੇ ਸੀਗੇ ਉਹ ਖੇੜੀ ਵਾਲੇ ਪਾਸੇ ਨਿਕਲ ਗਏ, ਤੇ ਇਸ ਤਰ੍ਹਾਂ ਦਾ ਚੌਥਾ ਵਰਤਾਂਤ ਅਸਾਂ ਇਹ ਕਿਹਾ ਸੀ ਭਈ ਇਤਿਹਾਸ ਕਹਿੰਦਾ ਵੀ ਮਨੀ ਸਿੰਘ ਦੀ ਕਮਾਂਡ ਹੇਠ ਜਿਹੜਾ ਚੌਥਾ ਜਥਾ ਸੀਗਾ ਉਹਦੇ ਵਿਚ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਜੀ ਸਨ ਜਿਹੜੀਆਂ ਕਿ ਦਿੱਲੀ ਨੂੰ ਚਲੇ ਗਈਆਂ, ਜਿਹੜੀ ਕਿ ਕਦੇ ਵੀ ਤਰਕ ਸੰਗਤ ਗੱਲ ਹੀ ਨਹੀਂ ਲੱਗਦੀ
3: ਜੀ।
2: ਪਰ ਅਸੀਂ ਜਿਹੜਾ ਲਿਖਿਆ ਹੋਇਆ ਇਤਿਹਾਸ ਸਾਡੇ ਕੋਲ ਹੈਗਾ ਅਸੀਂ ਉਹਨੂੰ ਹੀ ਦੁਹਰਾਈ ਜਾ ਰਹੇ ਹਾਂ। ਆਪਣਾ ਇੱਥੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਗੱਲ ਕਰਨ ਦਾ ਮਤਲਬ ਇਹ ਹੈਗਾ ਆ ਅੱਖ ਮੱਖੀ ਤੇ ਮੱਖੀ ਮਾਰਨਾ ਨਹੀਂ, ਮੱਖੀ ਤੇ ਮੱਖੀ ਮਾਰ ਕੇ ਅਸੀਂ ਨਾ ਚੱਲੀਏ, ਅਸੀਂ ਇਹ ਚੱਲੀਏ ਵੀ ਕੀ ਇਹ ਗੱਲਾਂ ਸਾਰਥਕ ਸੱਚੀਆਂ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ।
3: ਬਿਲਕੁਲ,
2: ਔਰ ਇਸ ਗੱਲ ਦੀ ਜਦ ਮੈਂ ਭੋਖ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਪਿਛਲੇ ਸਾਲ ਵੀ ਇਹ ਗੱਲ ਕਹੀ ਸੀ ਇਹਨਾਂ ਪ੍ਰੋਗਰਾਮਾਂ ਇਹਨਾਂ ਦਿਨਾਂ ਦੇ ਵਿਚ ਆ ਕੇ ਕਹੀ ਸੀਗੀ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਬੂਤ ਮੌਜੂਦ ਹਨ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿਚ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਦੇ ਅੰਗੂਠੇ ਸਨ ਭਾਵੇ ਆ ਵੀ ਉੱਥੇ ਉਹ ਸਵਰਗਵਾਸ ਹੋ ਗਏ ਸਨ, ਇਹ ਸੰਸਾਰ ਛੱਡ ਗਏ ਸਨ। ਫਿਰ ਉਸ ਤੋਂ ਬਾਅਦ ਕਿਹੜੀ ਭਾਈ ਸਾਹਿਬ ਕੌਰ ਸੀ ਜਾਂ ਕਿਹੜੀ ਜੀਤੋ ਸੀ ਜਿਨ੍ਹਾਂ ਨੂੰ ਉਹ ਲੈ ਕੇ ਦਿੱਲੀ ਚਲੇ ਗਏ? ਇਹਦਾ ਮਤਲਬ ਇਹ ਆ ਬਈ ਉਹ ਸਰਕਾਰ ਦੇ ਖੈਰ ਖਵਾਈ ਹੋ ਸਕਦੇ ਨੇ, ਔਰੰਗਜ਼ੇਬ ਦੇ ਖੈਰ ਖਵਾਈ ਹੋ ਸਕਦੇ ਨੇ, ਇਸ ਤਰ੍ਹਾਂ ਦੀ ਕੋਈ ਸਾਜਿਸ਼ ਹੀ ਹੋ ਸਕਦੀ ਹੈ, ਜਾਂ ਕੁਝ ਜਿਹੜੇ ਆ ਭਾਈਧਾਰ ਦੇ ਰਾਜੇ ਨਾਲ ਲੜਦੇ ਰਹੇ ਨੇ ਇਹਨਾਂ ਨੇ ਕੋਈ ਸਾਜਿਸ਼ ਕਰੀ ਹੋਵੇਗੀ ਕਿ ਸਨਾਤਨ ਧਰਮ ਦਾ ਮੋੜ ਇਸ ਨੂੰ ਦਿੱਤਾ ਜਾਵੇ ਔਰ ਉਹਦੇ ਕੋਲੋਂ ਇਸ ਤਰ੍ਹਾਂ ਦੀਆਂ ਕੋਤਾਹੀਆਂ ਕਰਵਾਈਆਂ ਜਾਣ ਤੇ ਇਸ ਗੱਲ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਬਾਅਦ ਵਿਚ ਹੋਇਆ ਵੀ। ਔਰ ਮੈਂ ਕੱਲ ਪਟਵਈਆਂ ਦਾ ਵੀ ਰੈਫਰੰਸ ਤੁਹਾਨੂੰ ਦਿੱਤਾ ਸੀਗਾ ਜਿਹਦੇ ਵਿਚ ਪੰਜਵਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਜੀਤ ਸਿੰਘ ਹੋਰ ਦੱਸਿਆ ਗਿਆ
3: ਜੀ।
2: ਮਤਲਬ ਦੇ ਤੌਰ ਤੇ ਹੁਣ ਰਿਪੋਰਟ ਅਸੀਂ ਕਿੱਥੋਂ ਵੇਖਦੇ ਆ, ਅਸੀਂ ਕਿਸੇ ਗੱਲ ਦੀ ਸਚਾਈ ਕਿੱਥੋਂ ਲੱਭਦੇ ਆ ਕਿ ਕੋਈ ਪੁਰਾਣਾ ਇਤਿਹਾਸ ਹੈਗਾ ਆ? ਹੁਣ ਪੁਰਾਣੇ ਇਤਿਹਾਸ ਦੇ ਵਿਚ ਲਿਖਿਆ ਹੋਇਆ ਤੇ ਅਸੀਂ ਕਈ ਵਾਰ ਮਜਬੂਰ ਹੋ ਜਾਂਦੇ ਆ ਭਾਈ ਜੇ ਇਤਿਹਾਸ ਲਿਖੀਏ ਤੇ ਗੱਲ ਸੱਚੀ ਹੋਊਗੀ, ਪਰ ਅਸੀਂ ਅੱਜ ਇਸ 21ਵੀਂ ਸਦੀ ਦੇ ਵਿਚ ਇੰਨੇ ਥੋੜੀ ਤਰਕ ਸੰਗਤ ਹੋ ਗਏ ਆ ਵੀ ਵਿਚਾਰੀਏ ਤਾਂ ਸਹੀ, ਭਾਵੇਂ ਪੁਰਾਣੇ ਇਤਿਹਾਸ ਦੇ ਵਿਚ ਸਾਨੂੰ ਲਿਖੀਆਂ ਹੋਈਆਂ ਗੱਲਾਂ ਮਿਲਦੀਆਂ ਨੇ ਵੀ ਕੀ ਇਹ ਸੱਚ ਹੋ ਵੀ ਸਕਦੀਆਂ ਨੇ ਕਿ ਨਹੀਂ ਹੋ ਸਕਦੀ?
3: ਬਿਲਕੁਲ ਜੀ।
2: ਸੋ ਜੇ ਮਾਤਾ ਜੀਤੋ ਜੀ ਜਾਂ ਮਾਤਾ ਸਾਹਿਬ ਦੇਵਾਂ ਜਾਂ ਸਾਹਿਬ ਕੌਰ ਕਹਿ ਲਓ ਤੁਸੀਂ, ਜੇ ਉਹ ਅਨੰਦਪੁਰ ਦੇ ਕਿਲੇ ਚ ਪਹਿਲਾਂ ਹੀ ਨਿਕਲਣ ਤੋਂ ਸ਼ਹੀਦ ਹੋ ਗਏ ਸੀ ਜਾਂ ਚੜਾਈ ਕਰ ਗਏ ਸੀ ਜਾਂ ਸਵਰਗਵਾਸ ਹੋ ਗਏ ਸੀ, ਤੇ ਫਿਰ ਇਹ ਤਾਂ ਸਾਰੀ ਦੀ ਸਾਰੀ ਅੱਗੇ ਵੰਡ ਬਣਾਈ ਗਈ ਹੈ ਨਾ, ਤੇ ਪਟਵਈਆਂ ਵਾਸਤੇ ਤਾਂ ਭੇਵੇ ਕੋਈ ਵੀ ਚਲਾ ਜਾਵੇ ਤੇ ਲਿਖਾ ਦੇ ਵੀ ਮੈਂ ਫਲਾਣਾ ਸਿੰਘ ਹੈਗਾ, ਫਲਾਣੇ ਥਾਂ ਤੋਂ ਆਇਆ ਹਾਂ, ਮੇਰਾ ਫਲਾਣਾ ਪੁੱਤਰ ਫਲਾਣਾ ਟਮਕਾਣਾ ਹੈ, ਔਰ ਉਹ ਲਿਖ ਦਿੰਦੇ ਨੇ ਪਾਂਡੇ
3: ਜੀ।
2: ਇਸ ਗੱਲ ਦਾ ਪ੍ਰੈਕਟੀਕਲ ਗਵਾਹ ਹਾਂ ਕਿ ਉੱਥੇ ਜਾਓ ਤੁਸੀਂ ਤੇ ਉਹ ਉਹਨਾਂ ਨੇ ਇਸ ਤਰ੍ਹਾਂ ਦੇ ਅਲੱਗ ਅਲੱਗ ਫਿਰਕੇ ਬਣਾਏ ਹੋਏ ਆ, ਉਹਨਾਂ ਦੇ ਮੁਤਾਬਕ ਕੋਈ ਵੀ ਬੰਦਾ ਜਾਏ ਉਹ ਕਿਹੜੀ ਸ਼ਨਾਖਤ ਕਰਦੇ ਨੇ, ਆਈਡੀ ਦਿਖਾਓ ਜੀ ਤੂੰ ਗੁਰਦੀਪ ਸਿੰਘ ਹੈ ਕਿ ਨਹੀਂ ਹੈ
3: ਜੀ,
2: ਤੁਸੀਂ ਦੱਸਦੇ ਹੋ ਤੇ ਉਹ ਲਿਖੀ ਜਾਂਦੇ ਆ, ਉਹਦੇ ਮੁਤਾਬਕ ਇਹ ਗੱਲ ਲਿਖਵਾਈ ਗਈ ਹੋ ਸਕਦੀ ਆ ਕਿ ਉਹ ਮਤਮੰਨਾ ਪੁੱਤਰ ਗੁਰੂ ਗੋਬਿੰਦ, ਹਾਲਾਂਕਿ ਇਹ ਆ ਵੀ ਜਦ ਗੁਰੂ ਸਾਹਿਬ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਹੈਗੇ
3: ਜੀ,
2: ਜਦੋਂ ਮੌਜੂਦ ਹੀ ਨਹੀਂ ਹੈਗੇ ਉਸ ਦੀ ਗਵਾਹੀ ਹੀ ਨਹੀਂ ਪਾ ਰਹੇ ਤੇ ਫਿਰ ਉਹ ਪੰਜਵਾਂ ਪੁੱਤਰ ਕਿਵੇਂ ਬਣ ਗਿਆ? ਬਹੁਤ ਸਾਰੀਆਂ ਗੱਲਾਂ ਜਿਹੜੀ ਆਪਾਂ ਕੱਲ ਕਰ ਚੁੱਕੇ ਹਾਂ, ਔਰ ਚਮਕੌਰ ਦੀ ਜੰਗ ਦੇ ਸੰਬੰਧ ਦੇ ਵਿਚ ਅਸੀਂ ਬਹੁਤ ਸਾਰੀ ਗੱਲਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਗੁਰੂ ਸਾਹਿਬ ਕਿਸੇ ਵੀ ਜਰਨੈਲ ਦਾ ਕਿਸੇ ਵੀ ਜੰਗ ਦੇ ਵਿਚ ਜਿੰਦਾ ਬਚ ਕੇ ਨਿਕਲ ਜਾਣਾ ਤੇ ਉਹਦੀ ਜਿੱਤ ਹੁੰਦੀ ਆ।
3: ਬਿਲਕੁਲ ਬਿਲਕੁਲ,
2: 40 ਸਿੰਘ ਹੋਣ ਔਰ ਦੂਜੇ ਪਾਸੇ ਇੰਨੀਆਂ ਸਾਰੇ ਫੌਜਾਂ ਜਿਹੜੀਆਂ ਆਪਾਂ ਕੱਲ ਗਿਣੀਆਂ ਸੀ ਉਹਦੇ ਤੇ ਟਾਈਮ ਵੇਸਟ ਨਾ ਕਰੀਏ, ਵੀ ਇੰਨੀਆਂ ਸਾਰੀਆਂ ਫੌਜਾਂ ਦੇ ਹੁੰਦਿਆਂ ਹੋਇਆ ਵੀ ਇੱਕ ਜਰਨੈਲ ਦਾ ਬਚ ਨਿਕਲ ਜਾਣਾ ਇਹ ਉਹਦੀ ਯੁੱਧ ਨੀਤੀ ਦਾ ਕਮਾਲ ਸੀਗਾ।
3: ਬਿਲਕੁਲ,
2: ਔਰ ਇਹ ਯੁੱਧ ਨੀਤੀ ਦਾ ਕਮਾਲ ਹੀ ਸੀ ਕਿ 40 ਕੁ ਬੰਦੇ ਜੇ ਉਸ ਗਲੀ ਕੱਚੀ ਗਲੀ ਦੇ ਵਿਚ ਹੁੰਦਿਆਂ ਹੋਇਆ ਵੀ ਉਹਨਾਂ ਨੇ ਸਾਰਾ ਦਿਨ 22 ਤੇ 23 ਵਾਲਾ ਸਾਰਾ ਦਿਨ ਜੰਗ ਦੇ ਵਿਚ ਨਿਗਾ ਦਿੱਤਾ।
3: ਬਿਲਕੁਲ, ਲੜਾਈ ਹੁੰਦੀ ਰਹੀ,
2: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ, ਔਰ ਉਸ ਪਲੈਨਿੰਗ ਦੇ ਵਿਚ ਉਹ ਕਾਮਯਾਬ ਹੋਏ, ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਗੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ। ਅਸੀਂ ਬਹੁਤ ਸਾਰੀ ਗੱਲਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਗੁਰੂ ਸਾਹਿਬ ਕਿਸੇ ਵੀ ਜਰਨੈਲ ਦਾ ਕਿਸੇ ਵੀ ਜੰਗ ਦੇ ਵਿਚ ਜਿੰਦਾ ਬਚ ਕੇ ਨਿਕਲ ਜਾਣਾ ਤੇ ਉਹਦੀ ਜਿੱਤ ਹੁੰਦੀ ਆ।
3: ਬਿਲਕੁਲ ਬਿਲਕੁਲ,
2: 40 ਸਿੰਘ ਹੋਣ ਔਰ ਦੂਜੇ ਪਾਸੇ ਇੰਨੀਆਂ ਸਾਰੇ ਫੌਜਾਂ ਜਿਹੜੀਆਂ ਆਪਾਂ ਕੱਲ ਗਿਣੀਆਂ ਸੀ ਉਹਦੇ ਤੇ ਟਾਈਮ ਵੇਸਟ ਨਾ ਕਰੀਏ, ਵੀ ਇੰਨੀਆਂ ਸਾਰੀਆਂ ਫੌਜਾਂ ਦੇ ਹੁੰਦਿਆਂ ਹੋਇਆ ਵੀ ਇੱਕ ਜਰਨੈਲ ਦਾ ਬਚ ਨਿਕਲ ਜਾਣਾ ਇਹ ਉਹਦੀ ਯੁੱਧ ਨੀਤੀ ਦਾ ਕਮਾਲ ਸੀਗਾ।
3: ਬਿਲਕੁਲ,
2: ਔਰ ਇਹ ਯੁੱਧ ਨੀਤੀ ਦਾ ਕਮਾਲ ਹੀ ਸੀ ਕਿ 40 ਕੁ ਬੰਦੇ ਜੇ ਉਸ ਗਲੀ ਕੱਚੀ ਗਲੀ ਦੇ ਵਿਚ ਹੁੰਦਿਆਂ ਹੋਇਆ ਵੀ ਉਹਨਾਂ ਨੇ ਸਾਰਾ ਦਿਨ 22 ਤੇ 23 ਵਾਲਾ ਸਾਰਾ ਦਿਨ ਜੰਗ ਦੇ ਵਿਚ ਨਿਗਾ ਦਿੱਤਾ।
3: ਬਿਲਕੁਲ, ਲੜਾਈ ਹੁੰਦੀ ਰਹੀ,
2: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ, ਔਰ ਉਸ ਪਲੈਨਿੰਗ ਦੇ ਵਿਚ ਉਹ ਕਾਮਯਾਬ ਹੋਏ, ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਗੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ ਨੇ ਲੜਦਿਆਂ ਹੋਇਆ, ਇਹ ਬਿਰਤਾਂਤ ਇਥੋਂ ਦਾ ਹੋਇਆ ਸੀਗਾ।

0: ਕਰ ਦਿੱਤਾ।
1: ਬਿਲਕੁਲ ਲੜਾਈ ਹੁੰਦੀ ਰਹੀ, ਬਿਲਕੁਲ
0: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ, ਔਰ ਉਸ ਪਲੈਨਿੰਗ ਦੇ ਵਿੱਚ ਉਹ ਕਾਮਯਾਬ ਹੋਏ ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਕੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ ਨੇ ਲੜਦਿਆਂ ਹੋਇਆ। ਇਹ ਬਿਰਤਾਂਤ ਇਥੋਂ ਦਾ ਹੋਇਆ ਸੀਗਾ
1: ਜੀ ਡਾਕਟਰ ਸਾਹਿਬ, ਮੈਨੂੰ ਐਕਸਕਿਊਜ਼, ਪਰ ਜਿਹੜੇ ਦਇਆ ਸਿੰਘ ਤੇ ਧਰਮ ਸਿੰਘ ਜੀ ਸੀ ਉਹ ਤਾਂ ਫੇਰ ਗੁਰੂ ਸਾਹਿਬ ਨੂੰ ਜਾ ਕੇ ਉੱਥੇ ਮਾਛੀ ਵੱਟ ਦੇ ਜੰਗਲਾਂ ਦੇ ਵਿੱਚ ਮਿਲੇ ਸੀ ਨਾ?
0: ਤਿੰਨ ਜਿਹੜੇ ਸੀਗੇ ਨਾ, ਪੰਜ ਪਿਆਰੇ ਉਹ ਨਾਲ ਸੀ,
1: ਨਾਲ ਸੀਗੇ ਬਿਲਕੁਲ,
0: ਸੰਗਲ ਸਿੰਘ ਦੇ ਸਾਹਿਬ ਸਿੰਘ ਦੇ ਕਲਗੀ ਸਜਾ ਕੇ ਤੇ ਉਥੋਂ ਚਲੇ ਗਏ ਸੀ। ਠੀਕ ਹੈ, ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਦੋ ਪੰਜ ਪਿਆਰਿਆਂ ਦਾ ਸਾਡਾ ਵੇਰਵਾ ਮਿਲਦਾ ਆ ਕਿ ਉਹ ਜਿਹੜਾ ਜ਼ਫਰਨਾਮਾ ਉਹਨਾਂ ਨੇ ਲਿਖਿਆ ਸੀਗਾ ਨਾ, ਉਹਨੂੰ ਲੈ ਕੇ ਤੇ ਉਸ ਵੇਲੇ ਉੱਥੇ ਗਏ ਸੀ ਔਰੰਗਜ਼ੇਬ ਨੂੰ ਮਿਲਣ ਵਾਸਤੇ। ਇੱਕ ਪੰਜ ਪਿਆਰਾ ਉਹਨਾਂ ਦੇ ਨਾਲ ਸੀ ਜਦੋਂ ਉਹ ਆਪ ਖੁਦ ਦੱਖਣ ਨੂੰ ਗਏ। ਇਸ ਤਰ੍ਹਾਂ ਦੇ ਵੇਰਵੇ ਅਲੱਗ ਅਲੱਗ ਮਿਲਦੇ ਨੇ, ਪਰ ਹਜੇ ਇਸ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਜੇ ਇਹ ਗੱਲ ਹੀ ਨਹੀਂ ਬਣਦੀ ਪਈ, ਜੇ ਉਹ ਸੱਜਣ ਦਾਵਾ ਕਰਦੇ ਨੇ ਵੀ ਉਸ ਸਮੇਂ ਇੱਥੇ ਕੋਈ ਇਸ ਤਰ੍ਹਾਂ ਦਾ ਹੜ੍ਹ ਨਹੀਂ ਆਇਆ ਜਾਂ ਕੋਈ ਸਰਸਾ ਨਦੀ ਦੇ ਵਿੱਚ ਇਸ ਤਰ੍ਹਾਂ ਦਾ ਉਫਾਨ ਨਹੀਂ ਸੀ ਕਿ ਲੋਕ ਉਹਦੇ ਵਿੱਚ ਡੁੱਬ ਜਾਂਦੇ, ਤਾਂ ਇਸ ਗੱਲ ਦੀ ਵੀ ਘੋਖ ਕਰਨ ਦੀ ਲੋੜ ਹੈਗੀ ਆ।
1: ਹਾਂਜੀ,
0: ਖੈਰ ਆਪਾਂ ਇਹ ਗੱਲਾਂ ਆਮ ਸੰਗਤ ਵਾਸਤੇ ਛੱਡਦੇ ਜਾ ਰਹੇ ਹਾਂ ਵੀ ਅੱਜ ਦੇ ਸਮੇਂ ਦੇ ਵਿੱਚ ਸ਼ੰਕੇ ਇਸ ਤਰ੍ਹਾਂ ਦੇ ਨਿਵਿਰਤ ਹੋ ਰਹੇ ਨੇ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਮੰਨਿਆ ਨਹੀਂ ਜਾ ਸਕਦਾ, ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਚੱਲਿਆ ਵੀ ਨਹੀਂ ਜਾ ਸਕਦਾ, ਉਹਨਾਂ ਦੀ ਘੋਖ ਕਰਨ ਦੀ ਲੋੜ ਹੈ। ਸਾਡੇ ਇਤਿਹਾਸ ਦੇ ਵਿੱਚ ਬਹੁਤ ਕੁਝ ਐਸਾ ਰਲਗੜ ਕਰ ਦਿੱਤਾ ਗਿਆ ਹੈ ਜਿਹੜਾ ਸਾਡੀ ਫਿਲਾਸਫੀ, ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਸੀ, ਤਰਕ ਸੰਗਤ ਉਹਦੇ ਨਾਲ ਮੇਲ ਨਹੀਂ ਖਾਂਦਾ।
1: ਬਿਲਕੁਲ ਸਹੀ ਗੱਲ
0: ਸਾਹਿਬ ਨੇ ਹਜ਼ਾਰਾਂ ਸਾਲਾਂ ਦੀਆਂ ਚੱਲੀਆਂ ਆਉਂਦੀਆਂ ਪਰੰਪਰਾਵਾਂ ਦੇ ਉੱਪਰ ਤਰਕ ਸੰਗਤ ਚੋਟ ਕੀਤੀ ਤੇ ਨਕਾਰਿਆ, ਔਰ ਇਹੀ ਗੱਲ ਸੀ ਕਿ ਇਸ ਗੱਦੀ ਦੇ ਨਾਲ ਜਾਂ ਇਸ ਵਿਚਾਰਧਾਰਾ ਦੇ ਨਾਲ ਸਨਾਤਨ ਦੀ ਉਦੋਂ ਤੋਂ ਲੈ ਕੇ ਦੁਸ਼ਮਣੀ ਸੀ ਔਰ ਕਿੱਥੇ ਕਿੱਥੇ ਉਹਨਾਂ ਨੇ ਰਲਗੱਡ ਕਰ ਦਿੱਤੀ। ਇਹ ਗੱਲ ਮੈਂ ਕੱਲ ਵੀ ਦੁਹਰਾਈ ਸੀ, ਮੈਂ ਇੱਕ ਵਾਰ ਫਿਰ ਦੁਹਰਾਉਣੀ ਚਾਹੁੰਦਾ ਕਿ ਪੰਜੇ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਇਹ ਸੀ ਕਿ ਕੁਝ ਐਸੀਆਂ ਲਿਖਤਾਂ ਜਿਹੜੀਆਂ ਕਿ ਇਹ ਤਰਕ ਸੰਗਤ ਨਹੀਂ ਸਨ, ਉਹਨਾਂ ਨੇ ਲਿਖਣ ਤੋਂ ਇਨਕਾਰ ਕਰ ਦਿੱਤਾ ਸੀਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇੰਜ ਕਹਿ ਰਹੋ ਜਾਂ ਆਦਿ ਗ੍ਰੰਥ ਦੀ ਸਥਾਪਨਾ ਹੋ ਰਹੀ ਸੀ, ਪਹਿਲਾਂ ਇਹਦਾ ਨਾਂ ਪੋਥੀ ਸਾਹਿਬ ਹੀ ਸੀ, ਤੇ ਉਸ ਵੇਲੇ ਨਹੀਂ ਸੀ, ਜਿਹੜੀ ਗੱਲ ਨੇ ਬਹੁਤ ਜ਼ਿਆਦਾ ਇਰੀਟੇਸ਼ਨ ਪੈਦਾ ਕੀਤੀ ਦੋਹਾਂ ਹੀ ਕੌਮਾਂ ਵਿੱਚ, ਹਿੰਦੂ ਕੌਮ ਸਨਾਤਨ ਧਰਮ ਦੇ ਵਿੱਚ ਵੀ ਔਰ ਮੁਸਲਮਾਨਾਂ ਕੌਮ ਦੇ ਵਿੱਚ ਵੀ। ਕਾਫੀ ਤਰ੍ਹਾਂ ਉਹਨਾਂ ਨੇ ਆਖਿਆ ਵੀ ਇਹਦੇ ਚ ਇਹ ਸਾਡਾ ਦਰਜ ਨਹੀਂ ਹੁੰਦਾ, ਹਾਲਾਂਕਿ ਬਾਬਾ ਫਰੀਦ ਦੇ ਸ਼ਲੋਕ ਉਹਦੇ ਵਿੱਚ ਹੈਗੇ ਨੇ। ਹਾਂਜੀ
1: ਜੀ,
0: ਪਰ ਉਹ ਹੀ ਨੇ ਜਿਹੜੇ ਆਮ ਤੌਰ ਤੇ ਇਸ ਚੀਜ਼ ਦੇ ਨਾਲ ਮੇਲ ਖਾਂਦੇ ਨੇ, ਉਹੀ ਗੱਲਾਂ ਉਹਦੇ ਵਿੱਚ ਦਰਜ ਕੀਤੀਆਂ ਗਈਆਂ, ਬਾਕੀ ਨਹੀਂ ਹੋਈਆਂ। ਤੇ ਅਲਟੀਮੇਟ ਇਹ ਚੀਜ਼ ਦਾ ਸਿੱਟਾ ਨਿਕਲਿਆ ਜਾਂ ਇਹਨੂੰ ਬਹਾਨਾ ਬਣਾ ਕੇ ਉਹਨਾਂ ਦੀ ਸ਼ਹੀਦੀ ਹੋਈ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਰੀਤ ਅੱਗੇ ਤੋਂ ਅੱਗੇ ਚੱਲਦੀ ਆਈ, ਇਹ ਜਿਹੜੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਕੱਲ ਕਰ ਚੁੱਕੇ ਹਾਂ, ਅੱਜ ਮੈਂ ਇੱਥੇ ਹਾਲਾਤ ਦੇ ਵਿੱਚ ਪਹੁੰਚਣਾ ਚਾਹੁੰਦਾ ਹਾਂ ਬਈ ਉਸ ਤੋਂ ਬਾਅਦ ਜਿਹੜਾ ਤੀਜਾ ਜਥਾ ਅਸੀਂ ਬਣਾਉਣੇ ਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਵੇ, ਉਸ ਦਰਿਆ ਦੇ ਵਿੱਚੋਂ ਲੰਘ ਕੇ ਪਿੰਡ ਸਹੇੜੀ ਪਹੁੰਚਦੇ ਆ
1: ਜੀ,
0: ਅਲਟੀਮੇਟ ਸਹੇੜੀ ਪਹੁੰਚਦੇ ਆ ਕਿ ਪਹਿਲਾਂ ਰਾਤ ਜਿਹੜੀ ਹੈ ਉਹ ਅਲੱਗ ਥਾਂ ਤੇ ਗੁਜ਼ਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਸਾਰਾ ਬਿਰਤਾਂਤ ਤਕਰੀਬਨ ਸਾਰੀ ਸਿੱਖ ਕੌਮ ਨੇ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਸਾਰੇ ਹੀ ਪ੍ਰਚਾਰਕਾਂ ਤੋਂ ਸੁਣਿਆ ਹੋਇਆ ਕਿ ਉਥੋਂ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਥਾਣੇ ਮੋਰਿੰਡੇ ਲਿਆਂਦਾ ਗਿਆ। ਥਾਣੇ ਮੋਰਿੰਡੇ ਤੋਂ ਬਾਅਦ ਫਿਰ ਉਹਨਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਦੇ ਵਿੱਚ ਜਿਹੜੇ ਹਾਲਾਤ ਉਸ ਵੇਲੇ ਦੇ ਸਮੇਂ ਦੇ ਵਿੱਚ ਵਾਪਰੇ ਉਸ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ, ਜਿਹੜਾ ਬੁਰਜ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਉਸ ਥਾਂ ਤੇ ਰਹਿ ਹੈਗੇ ਨੇ, ਉਹਨਾਂ ਨੂੰ ਰੱਖਿਆ ਗਿਆ ਬਿਨਾਂ ਕਿਸੇ ਸੇਫਟੀ ਦੇ ਔਰ ਉਥੇ ਮੋਤੀ ਮਹਿਰਾ ਵੱਲੋਂ ਦੁੱਧ ਉਹਨਾਂ ਨੂੰ ਪਿਆਇਆ ਗਿਆ ਤੇ ਕਿਸ ਤਰ੍ਹਾਂ ਉਹਨੇ ਘਰ ਦੇ ਕਹਿਣੇ ਵੀ ਤੇ ਹੋਰ ਸਾਰਾ ਕੁਛ ਵੇਚ ਕੇ ਵੀ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਇਹ ਕੁਰਬਾਨੀ ਕੀਤੀ, ਜਦੋਂ ਕਿ ਪਤਾ ਸੀ ਕਿ ਇਹ ਇਸ ਵੇਲੇ ਸਰਕਾਰ ਦੇ ਖਿਲਾਫ ਨੇ ਤੇ ਮੈਂ ਇਹਨਾਂ ਦੇ ਨਾਲ ਜਦੋਂ ਵੀ ਕੋਈ ਹਮਦਰਦੀ ਕਰ ਰਿਹਾ ਇਹਦਾ ਇਲਜ਼ਾਮ ਨਾ ਮੈਨੂੰ ਭੁਗਤਣਾ ਪੈਣਾ ਆ। ਇਤਿਹਾਸ ਇਹ ਕਹਿੰਦਾ ਆ ਵੀ ਉਹਦਾ ਸਾਰਾ ਪਰਿਵਾਰ ਜਿਹੜਾ ਸੀ ਪੀੜਿਆ ਗਿਆ ਸੀਗਾ, ਉਸ ਵੇਲੇ ਦੀਆਂ ਸਜਾਵਾਂ ਦੇ ਮੁਤਾਬਕ ਖਤਮ ਕਰ ਦਿੱਤਾ ਗਿਆ ਸੀਗਾ। ਔਰ ਅੱਜ ਵੀ ਅਸੀਂ ਮੋਤੀ ਮਹਿਰਾ ਨੂੰ ਇਸੇ ਕਰਕੇ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ ਵੀ ਉਹਨਾਂ ਨੇ ਐਸਾ ਕੁਝ ਕੀਤਾ। ਦੂਸਰੀ ਗੱਲ ਐਸੀ ਹੋਈ

0: ਕਿ ਇਸ ਕਚਹਿਰੀ ਦੇ ਵਿਚ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਮਲੇਰਕੋਟਲਾ ਦੇ ਉਸ ਵੇਲੇ ਦੇ ਸਰਵੇ ਸਰਵਾਈ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਉਹ ਸ਼ੇਰ ਨਵਾਬ ਖਾਂ ਨਵਾਬ ਦੀ ਉਪਾਧੀ ਕਿਹਨਾਂ ਨੂੰ ਮਿਲਦੀ ਉਹ ਤੁਸੀਂ ਸਾਰੇ ਸਮਝਦੇ, ਜਿਵੇਂ ਸਾਰੇ ਆਪਣੇ ਰਾਏ ਬਹਾਦਰ ਵਗੈਰਾ ਮਿਲਦੇ ਸੀ, ਇਹ ਹੁੰਦੀ ਤੇ ਇਸ ਤਰ੍ਹਾਂ ਹੀ ਸੀ। ਜਿਹੜੇ ਜ਼ਿਆਦਾ ਵੱਡੇ ਝੋਲੀ ਚੁੱਕ ਹੁੰਦੇ ਸੀ ਜਾਂ ਜਿਹੜੇ ਜ਼ਿਆਦਾ ਵੱਡੇ ਸਰਕਾਰ ਦੇ ਖੈਰ ਖਵਾ ਹੁੰਦੇ ਸੀ ਉਹਨਾਂ ਨੂੰ ਇਹੋ ਜਿਹੀਆਂ ਉਪਾਧੀਆਂ ਨਾਲ ਨਵਾਜਿਆ ਜਾਂਦਾ ਸੀ, ਭਾਵ ਕੀ ਉਹ ਕੱਟੜ ਮੁਸਲਮਾਨ ਸੀਗਾ
1: ਜੀ।
0: ਪਰ ਉਹਦੀ ਕੱਟੜਤਾਈ ਦੇ ਵਿੱਚ ਇਸ ਤਰ੍ਹਾਂ ਦੀ ਕੱਟੜਤਾਈ ਨਹੀਂ ਸੀ ਕਿ ਮਜ਼ਲੂਮਾਂ ਤੇ ਜ਼ੁਲਮ ਕੀਤਾ ਜਾਵੇ,
1: ਬਿਲਕੁਲ।
0: ਹਾਲਾਂਕਿ ਇਤਿਹਾਸ ਇਹ ਕਹਿੰਦਾ ਆ ਕਿ ਸ਼ੇਰ ਖਾਨ ਦਾ ਇੱਕ ਭਰਾ ਚਮਕੌਰ ਦੀ ਜੰਗ ਦੇ ਵਿਚ ਲੜਦਾ ਹੋਇਆ ਸ਼ਹੀਦ ਹੋ ਗਿਆ।
1: ਹੁਣ
0: ਇਸ ਗੱਲ ਵਾਸਤੇ ਸੂਬਾ ਸਰਹੰਦ ਨੇ ਉਸ ਨੂੰ ਇਹ ਆਖਿਆ ਵੀ ਅੱਜ ਮੌਕਾ ਆ
1: ਬਦਲਾ ਲੈਣ ਦਾ,
0: ਸਿੰਘ ਨਾਲ ਲੜਾਈ ਕਰਦਿਆਂ ਹੋਇਆ ਤੇਰਾ ਭਰਾ ਸ਼ਹੀਦ ਹੋ ਗਿਆ ਤੇ ਜੇ ਬਦਲਾ ਲੈਣਾ ਹੀ ਤੇ ਅੱਜ ਉਹਦੇ ਦੋ ਪੁੱਤਰ ਇੱਥੇ ਸਾਡੇ ਕੋਲ ਹੈਗੇ ਨੇ ਤੇ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ
1: ਜੀ।
0: ਪਰ ਉਹਨੇ ਕਿਹਾ ਨਹੀਂ, ਕੁਰਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮਸੂਮਾਂ ਤੇ ਜ਼ੁਲਮ ਕੀਤਾ ਜਾਵੇ ਜਾਂ ਔਰਤਾਂ ਤੇ ਜ਼ੁਲਮ ਕੀਤਾ ਜਾਵੇ ਜਿਨ੍ਹਾਂ ਨੂੰ ਕਿਸੇ ਕਹਾਣੀ ਦਾ ਪਤਾ ਹੀ ਨਾ ਹੋਵੇ, ਜਿਹੜੇ ਉਸ ਕਹਾਣੀ ਵਾਸਤੇ ਕੋਈ ਜ਼ਿੰਮੇਵਾਰ ਨਾ ਹੋਣ।
1: ਬਿਲਕੁਲ,
0: ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਆ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਉਹਨਾਂ ਕਿਹਾ ਜੀ ਅਸੀਂ ਫਿਰ ਆਪਣੇ ਪਿਓ ਵਾਲੀ ਕਾਰਵਾਈ ਕਰਾਂਗੇ, ਅਸੀਂ ਫਿਰ ਉਸ ਤਰ੍ਹਾਂ ਦੀ ਫੌਜਾਂ ਕੱਟੇ, ਮਤਲਬ ਇਹ ਗੱਲ ਵਾਜਬ ਨਹੀਂ ਲੱਗਦੀ। ਬਹੁਤ ਸਾਰੇ ਵਿਸ਼ੇਸ਼ਣ ਇਸ ਤਰ੍ਹਾਂ ਦੇ ਲਾ ਦਿੱਤੇ ਗਏ ਨੇ ਜਿਹੜੇ ਸਾਡੇ ਮੰਨਣ ਯੋਗ ਨਹੀਂ ਆਉਂਦੇ। ਠੀਕ ਹੈ, ਇਹ ਬਹਾਦਰੀ ਹੈ ਭਾਈ, ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਈਨ ਮੰਨਣ ਤੋਂ ਨਾ ਕਰ ਦਿੱਤੀ ਕਿਸੇ ਵੀ ਤਰ੍ਹਾਂ ਦੀ, ਔਰ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਕਹਿ ਕੇ ਭੇਜਦੇ ਸੀ ਵੀ ਨਹੀਂ ਤੁਸੀਂ ਮੰਨਣਾ ਨਹੀਂ, ਤੁਹਾਡਾ ਇਤਿਹਾਸ ਤੁਹਾਡੇ ਦਾਦੇ ਦਾ ਇਤਿਹਾਸ ਤੁਹਾਡੇ ਪੜਦਾਦੇ ਦਾ ਇਤਿਹਾਸ ਤੁਹਾਡੇ ਸਾਹਮਣੇ ਆ, ਔਰ ਉਸ ਨੂੰ ਲੈ ਕੇ ਤੁਸੀਂ ਚੱਲਣਾ ਹੈ ਉਹਦੇ ਮੁਤਾਬਕ ਹੀ। ਉਹ ਸਾਰੀਆਂ ਗੱਲਾਂ ਤਾਂ ਸ਼ੁਰੂ ਤੋਂ ਲੈ ਕੇ ਸੁਣਦੇ ਆ ਰਹੇ ਸੀਗੇ ਤੇ ਇਸ ਤਰ੍ਹਾਂ ਦੀ ਦਲੇਰੀ ਉਹਨਾਂ ਵਿਚ ਸੀ, ਜਿਹਦਾ ਅਸਰ ਇਹ ਹੋਇਆ ਕਿ ਸ਼ੇਰ ਖਾਨ ਮਲੇਰਕੋਟਲਾ ਨਵਾਬ ਜਿਹੜਾ ਸੀਗਾ ਉਸਨੇ ਇਸ ਦੀ ਗਵਾਹੀ ਪਾਉਣੀ ਮਨਾ ਕਰ ਦਿੱਤਾ। ਕਹਿੰਦੇ ਇਹ ਵੀ ਆ ਤੇ ਵੀ ਉਹ ਉਥੋਂ ਉੱਠ ਕੇ ਹੀ ਚਲੇ ਗਏ ਸੀ, ਉਸ ਤੋਂ ਬਾਅਦ ਉਹ ਕਚਹਿਰੀ ਵਿਚੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਸੁੱਚਾ ਆਨੰਦ ਦੇ ਸੰਬੰਧ ਦੇ ਵਿਚ ਤੁਸੀਂ ਸਾਰੇ ਸਮਝਦੇ ਹੋ ਕਿ ਸੁੱਚਾ ਆਨੰਦ ਨੇ ਉਸ ਵੇਲੇ ਜੋ ਕਿਹਾ, ਲੋਕ ਬਿਆਨਾਂ ਵਿਚ ਪਤਾ ਨੀ ਕਿਵੇਂ ਹੋਵੇਗਾ, ਲੇਕਿਨ ਇਹ ਕਿਹਾ ਵੀ ਜੇ ਸੱਪਾਂ ਦੇ ਪੁੱਤਰ ਸੱਪ ਹੀ ਨਿਕਲਦੇ ਨੇ ਤੇ ਇਹਨਾਂ ਨੂੰ ਜਿੰਨੀ ਛੇਤੀ ਖਤਮ ਕਰ ਦਿੱਤਾ ਜਾਵੇ ਓਨਾ ਹੀ ਠੀਕ ਹੈ।
1: ਬਿਲਕੁਲ
0: ਜੀ, ਸੋ ਅਲਟੀਮੇਟ ਇਹੋ ਜਿਹੀਆਂ ਗਵਾਹੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਨੀਹਾਂ ਚ ਚੁਣਨ ਦੀ, ਉਹ ਜਿਹੜੇ ਸੈਯਦ ਭਰਾ ਸੀਗੇ ਮਾਨਸਾ ਦੇ, ਹਾਂਜੀ, ਜਿਨ੍ਹਾਂ ਨੂੰ ਬਾਅਦ ਵਿਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾ ਕੇ ਸੋਧਿਆ, ਉਹਨਾਂ ਦੇ ਨੱਕਾਂ ਚ ਨਕੇਲ ਪਾਈ ਤੇ ਉਹਨਾਂ ਨੂੰ ਗਲੀਆਂ ਚ ਰਲਾਇਆ, ਉਹ ਸਾਰਾ ਕੁਝ ਇਤਿਹਾਸ ਸਾਰੇ ਮੇਰੇ ਸਮੀਰ ਸੱਜਣ ਸਾਰੇ ਇਹ ਜਾਣਦੇ ਆ ਕਿ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ ਤੇ ਅਲਟੀਮੇਟ ਸਲਾਹ ਇਹ ਦਿੱਤੀ ਗਈ। ਪਰ ਮੈਂ ਇੱਕ ਵਾਰ ਤਾਂ ਸੁਣ ਰਿਹਾ ਸੀਗਾ ਸਾਡੇ ਜਿਹੜੇ ਉਹ ਪਟਿਆਲਾ ਵਾਲੇ ਕੀ ਉਹਨਾਂ ਦਾ ਨਾਂ ਸੀ, ਸਪੀਕਰ ਵੀ ਰਹੇ ਆਪਣੇ, ਉਹਨਾਂ ਦਾ ਇੱਕ ਲੈਕਚਰ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਾਫੀ ਕੁਝ ਇਹਦੇ ਵਿਚ ਇਸ ਤਰ੍ਹਾਂ ਦੀ ਗੱਲਾਂ ਐਡ ਕੀਤੀਆਂ ਕਿ ਉਹਨਾਂ ਨੂੰ ਗਲੇਲਾਂ ਨਾਲ ਮਾਰਿਆ ਗਿਆ, ਉਹਨਾਂ ਨੂੰ ਛਿੱਟੀਆਂ ਨਾਲ ਜਿਹੜੀਆਂ ਸੀਗੀਆਂ ਉਹ ਤੂਤ ਦੀਆਂ ਛਿੱਟੀਆਂ ਨਾਲ ਮਾਰਿਆ ਗਿਆ। ਇਸ ਗੱਲ ਦਾ ਕੋਈ ਪੱਕਾ ਇਸ ਤਰ੍ਹਾਂ ਦਾ ਗਵਾਹ ਨਹੀਂ ਆ। ਇਹ ਗੱਲਾਂ ਮੈਨੂੰ ਲੱਗਦੀਆਂ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਵਿਸ਼ੇਸ਼ਣ ਲਾ ਕੇ ਕੀਤੀਆਂ ਗਈਆਂ ਨੇ, ਪਰ ਹਾਂ ਮਾਸੂਮ ਬੱਚਿਆਂ ਤੇ ਛੋਟਾ ਮੋਟਾ ਵੀ ਤੁਸੀਂ ਜ਼ੁਲਮ ਕਰਦੇ ਹੋ ਤੇ ਬਹੁਤ ਵੱਡਾ ਆ, ਬਹੁਤ ਵੱਡੀ ਗੱਲ ਹੈ। ਇਹ ਕਹਿਣਾ ਸੌਖਾ ਨਹੀਂ ਹੈਗਾ, ਹਜ਼ਮ ਕਰਨਾ ਸੌਖਾ ਨਹੀਂ ਹੈਗਾ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਲਾਵਾਂ ਦਿਓ ਜਾਂ ਉਹਨੂੰ ਠੰਡੇ ਬੁਰਜ ਵਿਚ ਰੱਖੋ ਤੇ ਉਸ ਤੋਂ ਬਾਅਦ ਸਵੇਰੇ ਕਚਹਿਰੀ ਦੇ ਵਿਚ ਪੇਸ਼ ਕਰੋ। ਇਹ ਸਾਰਾ ਬਿਰਤਾਂਤ ਹੀ ਆਪਣੇ ਆਪ ਦੇ ਵਿਚ ਦਿਲ ਕਪਾਊਗਾ ਜੇ ਕੋਈ ਮਹਿਸੂਸ ਕਰਕੇ ਸਕੇ। ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖਿਆ ਨਾ ਉਹ ਲੋਕ ਸਰਸਾ ਨਦੀ ਦੇ ਵਿਚ ਜਿੱਥੇ ਪਾਣੀ ਥੋੜਾ ਬਹੁਤ ਚੱਲਦਾ ਉਹਦੇ ਵਿਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਉਹ ਅਹਿਸਾਸ ਕਰਨਾ ਚਾਹੁੰਦੇ ਨੇ ਵੀ ਕਿਵੇਂ ਦਾ ਹੋਊਗਾ, ਪਰ ਜੇ ਉੱਥੇ ਹੜ੍ਹ ਆਇਆ ਸੀ ਤੇ ਉਹਦੇ ਨਾਲ ਤਾਂ ਅਹਿਸਾਸ ਮਿਲਣਾ ਨਹੀਂ ਨੇ।
1: ਬਿਲਕੁਲ
0: ਅਹਿਸਾਸ ਹੈ ਵੀ ਜੇ ਅਸੀਂ ਅੱਜ ਅਹਿਸਾਸ ਕਰੀਏ ਸਾਡੇ ਕਿਸੇ ਬੱਚੇ ਨੂੰ ਟੀਕਾ ਲੱਗਣਾ ਹੁੰਦਾ ਨਾ ਤੇ ਅਸੀਂ ਉਹ ਰੋਂਦਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਛੋਟੀ ਮੋਟੀ ਤਕਲੀਫ ਦੀ ਬਰਦਾਸ਼ਤ ਨਹੀਂ ਕਰਦੀ ਤੇ ਅੱਜ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਉੱਤੇ ਕੁਝ ਗੁਜ਼ਰ ਰਿਹਾ ਤੇ ਉਹਨਾਂ ਤੇ ਤਰਸ ਕਰਨ ਵਾਲਾ ਕੋਈ ਨਹੀਂ ਤੇ ਜਿਹੜਾ ਤਰਸ ਕਰਨ ਵਾਲਾ ਸੀ ਉਹ ਉਸ ਕਚਹਿਰੀ ਦੇ ਵਿਚੋਂ ਨਿਕਲ ਗਿਆ
1: ਜੀ।
0: ਆਪ ਸ਼ੇਰ ਖਾਂ ਨਿਕਲ ਗਿਆ ਜੇ ਤੁਸੀਂ ਮੇਰੀ ਮੰਨਣੀ ਨਹੀਂ, ਕੁਰਾਨ ਇਹ ਕਹਿੰਦੀ ਹੈ ਨਹੀਂ ਮੰਨਣੀ ਤੇ ਫਿਰ ਮੇਰੇ ਇੱਥੇ ਬਹਿਣ ਦਾ ਮਤਲਬ ਕੋਈ ਨਹੀਂ। ਔਰ ਉਸ ਤੋਂ ਬਾਅਦ ਸੁੱਚਾਨੰਦ ਦੀ ਗਵਾਹੀ ਦੀ ਗੱਲ ਆਪਾਂ ਕਰ ਚੁੱਕੇ ਹਾਂ ਕਿ ਸੁੱਚਾਨੰਦ ਨੇ ਆਖਿਆ ਵੀ ਭਾਈ ਨਹੀਂ ਸਰਪਾਂ ਦੇ ਪੁੱਤਰ ਸੱਪ ਹੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਸੈਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੈਯਦ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨੀਹਾਂ ਚ ਚੁਣ ਦਿੱਤਾ ਜਾਵੇ ਔਰ ਨੀਹਾਂ ਚ ਚੁਣਨ ਤੋਂ ਪਹਿਲਾਂ ਦੀ ਵਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਇਹ ਕੀਤਾ ਗਿਆ ਗੁਲੇਲਾਂ ਨਾਲ ਮਾਰਿਆ ਗਿਆ ਗੁਲੇਲਾਂ ਦੇ ਨਾਲ ਅੱਖਾਂ ਉਹਨਾਂ ਦੀਆਂ ਫੋੜੀਆਂ ਗਈਆਂ ਹੋਰ ਬਹੁਤ ਸਾਰੇ ਤਸੀਹਾਂ ਦੀ ਗੱਲ ਬਹੁਤ ਸਾਰੇ ਲੋਕ ਕਰਦੇ ਨੇ ਕੁਛ ਇਤਿਹਾਸ ਵਿਚ ਇਹ ਵੀ ਕਹਿੰਦੇ ਨੇ ਵੀ ਹਾਂ ਦੀਵਾਰ ਚਿਣਦਿਆਂ ਚਿਣਦਿਆਂ ਦੀਵਾਰ ਡਿੱਗ ਗਈ ਜਦੋਂ ਦੀਵਾਰ ਡਿੱਗ ਗਈ ਤੇ ਫੇਰ ਉਹਨਾਂ ਨੂੰ ਉਸ ਤੋਂ ਬਾਅਦ ਛੁਰੀ ਦੇ ਨਾਲ ਗਲੇ ਵੱਢ ਕੇ ਤੇ ਖਤਮ ਕੀਤਾ ਗਿਆ ਮੁਸਲਮਾਨਾਂ ਦੇ ਵਿਚ ਇਕ ਇਹ ਗੱਲ ਹੈ ਮੈਨੂੰ ਉਸ ਸ਼ਰ੍ਹਾਂ ਦਾ ਨਾਂ ਤੇ ਯਾਦ ਨਹੀਂ ਹੈ ਇਸ ਵੇਲੇ ਕਿਉਂਕਿ ਮੇਰੇ ਕੋਲ ਲਿਖਤ ਵਿਚ ਹੈਗੀ ਹੈ ਜ਼ਰੂਰ ਕਿ ਮੁਸਲਮਾਨਾਂ ਦੇ ਵਿਚ ਇਹ ਮੰਨਤ ਹੈ ਕਿ ਅਗਰ ਦੁਸ਼ਮਣ ਨੂੰ ਕਤਲ ਕਰਦਿਆਂ ਉਹਦਾ ਜਿੰਨਾ ਖੂਨ ਧਰਤੀ ਤੇ ਡਿੱਗੇਗਾ ਓਨਾ ਜ਼ਿਆਦਾ ਦੁਸ਼ਮਣ ਤਾਕਤਵਰ ਹੋ ਕੇ ਆਏਗਾ ਇਹੀ ਵਜ੍ਹਾ ਸੀ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦੀ ਤਵੀ ਤੇ ਬਿਠਾ ਕੇ ਕੀਤੀ ਗਈ ਹਾਂਜੀ ਔਰ ਇਹ ਹਨੇਰ ਵਾਪਰਿਆ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਵੇਲੇ ਆਟੋਮੈਟਿਕਲੀ ਤਾਂ ਸਾਰਾ ਕੁਝ ਹੋਣਾ ਸੀ ਤੇ ਉਸ ਤੋਂ ਬਾਅਦ ਦਾ ਵਰਤਾਵ ਤੁਸੀਂ ਜਾਣਦੇ ਹਾਂ ਵੀ ਕਿਵੇਂ ਕਿਵੇਂ ਵਾਪਰਿਆ ਹੈਗਾ ਔਰ ਉਸ ਤੋਂ ਬਾਅਦ ਇਹ ਗੱਲ ਸੈਯਦ ਨੇ ਕਹਿਣ ਤੇ ਕਿ ਭਾਈ ਜੇ ਇਹਨਾਂ ਦਾ ਖੂਨ ਡੁੱਲਿਆ ਤੇ ਦੁਸ਼ਮਣ ਹੋਰ ਜ਼ਿਆਦਾ ਤਾਕਤਵਰ ਹੋਵੇਗਾ ਇਸ ਕਰਕੇ ਇਹਨਾਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ ਪਰ ਜਦੋਂ ਨੀਹਾਂ ਹੈ ਨੀਂਹ ਡਿੱਗ ਪਈ ਜਿਹੜੀ ਕਿ ਜਿਹੜੀ ਇਹ ਗੱਲ ਮੈਨੂੰ ਲੱਗਦਾ ਵੀ ਥੋੜੀ ਜਿਹੀ ਬਣਾਉਟੀ ਬਣਾਈ ਹੋਈ ਹੈ ਨੀਹਾਂ ਬਣਾਉਂਦਾ ਪਿਆ ਚਿਣਦਾ ਪਿਆ ਇੱਡੀ ਛੇਤੀ ਕਿਹੜੀ ਗੱਲ ਹੋ ਗਈ ਵੀ ਨਹੀਂ ਉਸੇ ਵੇਲੇ ਡਿੱਗ ਗਈ ਹੋਊਗੀ ਪਰ ਖੈਰ ਉਹ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਗਲਾ ਕੱਟ ਕੇ ਤੇ ਉਸ ਤੋਂ ਬਾਅਦ ਸ਼ਹੀਦ ਕੀਤਾ ਗਿਆ ਔਰ ਕੁਛ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਆਪੇ ਨਹੀਂ ਜੀ ਉਸ ਤੋਂ ਬਾਅਦ ਤਿੰਨ ਦਿਨ ਤੱਕ ਉਹ ਤੜਫਦੇ ਰਹੇ ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ ਜਿਹੜੀ ਕਿ ਇਹਦੀ ਗੱਲ ਮੰਨਣ ਯੋਗ ਨਹੀਂ ਆਉਂਦੀ ਉਸ ਹਾਲਾਤ ਵਿਚ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਸੰਬੰਧ ਦੇ ਵਿਚ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲੱਗਦੀ ਕਿ ਜਦੋਂ ਉਹ ਇਸ ਤਰ੍ਹਾਂ ਨੀਂਹ ਚੁਣੇ ਗਏ ਹੋਣ ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਚੀਮਾ ਸਾਹਿਬ ਕਿ ਜਦੋਂ 3 ਤੋਂ 5 ਮਿੰਟ ਸਾਹ ਬੰਦ ਹੋ ਜਾਵੇ ਦਿਲ ਦੀ ਧੜਕਣ ਬੰਦ ਹੋ ਜਾਵੇ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਆ ਹੁਣ ਤੱਕ ਮੈਡੀਕਲ ਸਾਇੰਸ ਦਾ ਇਹ ਰਿਕਾਰਡ ਆ ਵੀ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਹੈਗਾ ਆ ਔਰ ਇਹ ਤਾਂ ਅੱਜ ਦੀ ਗੱਲ ਆ ਨਾ ਤੇ ਤੁਸੀਂ ਇਹ ਵੇਖੋ ਵੀ ਅੱਜ ਤੋਂ 5-6 ਸਾਲ 4 ਸਾਲ 4 ਸਦੀਆਂ ਪਹਿਲਾਂ ਦੀ ਜਿਹੜੀ ਗੱਲ ਹੋਏਗੀ ਉਹਨੂੰ ਕੀ ਹੋਏਗੀ ਹਾਂਜੀ ਅਸੀਂ ਇਹ ਸੰਭਵ ਨਹੀਂ ਸਮਝਦੇ ਵੀ ਐਸਾ ਕੁਝ ਹੋਇਆ ਹੋਵੇ ਇਸ ਨੂੰ ਵੀ ਤਰਕ ਸੰਗਤ ਵਿਚਾਰਨ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਇੱਕ ਗੱਲ ਇਸ ਹਾਲਾਤ ਦੇ ਵਿਚ ਕਿਉਂਕਿ ਜਿਹੜਾ ਚਮਕੌਰ ਦਾ ਹਾਲਾਤ ਹੈ ਉਹ ਅਸੀਂ ਕੱਲ ਵਿਚਾਰ ਲਿਆ ਸੀ ਔਰ ਉਸ ਤੋਂ ਬਾਅਦ ਦਾ ਜਿਹੜਾ ਹਾਲਾਤ ਹੈ ਅੱਜ ਅਸੀਂ ਵਜ਼ੀਰਾਂ ਦੀ ਕਚਹਿਰੀ ਦੀ ਗੱਲ ਕਰ ਲਈ ਹੈ ਜਿੱਥੇ ਨਵਾਬ ਮਲੇਰਕੋਟਲਾ ਦੀ ਉਸ ਗੱਲ ਦਾ ਅਸੀਂ ਸਾਰਾ ਸਿੱਖ ਕੌਮ ਹੀ ਧੰਨਵਾਦੀ ਹੈ ਹੁਣ ਤੱਕ ਇਸ ਗੱਲ ਦੇ ਨਾਲ ਧੰਨਵਾਦੀ ਹੈ ਕਿ ਭਾਈ ਉਸ ਨੇ ਉਸ ਵੇਲੇ ਭਾਵੇਂ ਕੁਰਾਨ ਦੇ ਕਰਕੇ ਭਾਵੇਂ ਕਿਸੇ ਵੀ ਤਰ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਗਵਾਹੀ ਪਾਈ ਵੀ ਉਹਨਾਂ ਤੇ ਜ਼ੁਲਮ ਕਰਨਾ ਜ਼ੁਲਮ ਹੈ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਔਰ ਸਿੱਖ ਲੋਕ ਇਸ ਕਰਕੇ ਹੁਣ ਤੱਕ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਰਿਣੀ ਹਨ ਤੇ ਜਦੋਂ 1947 ਦੇ ਵਿਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਬਾਕੀ ਦੇਸ਼ ਦੇ ਵਿਚ ਈਵਨ ਯੂਪੀ ਤੱਕ ਵੀ ਲੋਕ ਇਥੋਂ ਬਦਲ ਕੇ ਤੇ ਪਾਕਿਸਤਾਨ ਦੇ ਵਿਚ ਗਏ ਨੇ ਪਰ ਮਲੇਰਕੋਟਲੇ ਦੇ ਜਿਹੜੇ ਮੁਸਲਮਾਨ ਸੀ ਉਹ ਸਾਰੇ ਹੁਣ ਤੱਕ ਉਸੇ ਤਰ੍ਹਾਂ ਟਿਕੇ ਹੋਏ ਨੇ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ
1: ਬਿਲਕੁਲ
0: ਇਹ ਇੱਕ ਦੇਣ ਸੀ ਇਸ ਗੱਲ ਵਾਸਤੇ ਦਿੱਤੀ ਗਈ ਹਾਂ ਇਸ ਤੋਂ ਅਗਲੀ ਮੈਂ ਨਵਾਬ ਸ਼ੇਰ ਖਾਨ ਦੇ ਨਾਲ ਸੰਬੰਧਿਤ ਗੱਲ ਇਸ ਨੂੰ ਐਂਡ ਕਰਨ ਲਈ ਇਹ ਜ਼ਰੂਰ ਕਹਾਂਗਾ ਕਿ ਨਵਾਬ ਮਲੇਰਕੋਟਲਾ ਸ਼ੇਰ ਖਾਂ ਚੱਪੜਚਿੜੀ ਦੇ ਮੈਦਾਨ ਦੇ ਵਿਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀਗਾ ਆਪ ਖੁਦ ਵੀ ਸ਼ਹੀਦ ਹੋ ਗਿਆ ਸੀਗਾ ਔਰ ਉਹਨੇ ਕਿਹਾ ਸੀ ਜੇ ਮੈਂ ਬਦਲਾ ਲੈ ਸਕਿਆ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਨਾਲ ਮੈਦਾਨੇ ਜੰਗ ਵਿਚ ਲਵਾਂਗਾ ਬੱਚਿਆਂ ਦੇ ਜ਼ੁਲਮ ਨਹੀਂ ਕਰਨਾ ਚਾਹੁੰਦਾ ਹਾਂਜੀ
1: ਬਿਲਕੁਲ
0: ਔਰ ਇਸ ਗੱਲ ਦਾ ਗਵਾਹ ਨਹੀਂ ਬਣਨਾ ਚਾਹੁੰਦਾ ਜਾਂ ਹਾਮੀ ਨਹੀਂ ਭਰਨੀ ਚਾਹੁੰਦਾ ਪਰ ਉਹਦੀ ਲੜਾਈ ਦੇ ਵਿਚ ਇਸ ਚੱਪੜਚਿੜੀ ਦੇ ਮੈਦਾਨ ਦੇ ਵਿਚ ਉਹਦੀ ਸ਼ਹੀਦੀ ਹੋਈ ਇਹ ਇਤਿਹਾਸ ਕਹਿੰਦਾ ਹੁਣ ਇਹ ਸਾਰੀਆਂ ਗੱਲਾਂ ਕਿੱਥੋਂ ਨਿਕਲੀਆਂ ਕਿੰਨੇ ਜਾਣੀਆਂ ਕਿਉਂਕਿ ਉਸ ਵੇਲੇ ਕਹਿੰਦੇ ਆ ਭਾਈ ਸਰਹੰਦ ਦੇ ਵਿਚ ਤਾਂ ਸੋਗ ਇੰਨਾ ਪੈ ਗਿਆ ਸੀ ਭਾਈ ਲੋਕ ਘਰਾਂ ਦੇ ਵਿਚ ਬੰਦ ਹੋ ਗਏ ਸੀ ਇਸ ਤਰ੍ਹਾਂ ਦਾ ਜ਼ੁਲਮ ਵਾਪਰ ਰਿਹਾ ਸੀ ਰੋਜ਼ ਗੱਲਾਂ ਹੋ ਰਹੀਆਂ ਸੀ ਘਰਾਂ ਚ ਬੰਦ ਹੋ ਗਏ ਸੀ ਵੀ ਕਿਸੇ ਵੀ ਤਰ੍ਹਾਂ ਦਾ ਉਹ ਹੱਲਾ ਨਾ ਹੋਵੇ, ਇਸ ਲਈ ਬੰਦ ਕਰ ਦਿੱਤੇ ਗਏ ਸੀ ਜਾਂ ਬੰਦ ਹੋ ਗਏ ਸੀ। ਪਰ ਇਹ ਗੱਲਾਂ ਕਿੱਥੋਂ ਨਿਕਲੀਆਂ? ਉਸ ਗੱਲ ਦੀ ਪੜਚੋਲ ਕਰਦੇ ਅਸੀਂ ਪਹੁੰਚਦੇ ਹਾਂ ਰਾਏ ਕੱਲਾ ਦੀ ਹਵੇਲੀ ਚ।
1: ਜੀ,
0: ਰਾਏ ਕੱਲਾ ਦੀ ਹਵੇਲੀ ਚ ਉਹਦੇ ਸੱਦੇ ਤੇ ਇਸ ਰਾਤ ਵਿਚ ਮਾਛੀਵਾੜੇ ਤੋਂ ਤੁਰਦੇ ਹੋਏ ਅਲਟੀਮੇਟ ਰਾਏ ਕੱਲਾ ਦੀ ਹਵੇਲੀ ਚ ਪਹੁੰਚਦੇ ਨੇ। ਔਰ ਉਸ ਥਾਂ ਤੇ ਰਾਏ ਕੱਲਾ ਨੇ ਪੁੱਛਿਆ ਵੀ ਗੁਰੂ ਸਾਹਿਬ ਮੈਨੂੰ ਦੱਸੋ ਵੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰ ਸਕਾਂ, ਜੇ ਮੈਂ ਤੁਹਾਡੇ ਕੋਈ ਕੰਮ ਆ ਸਕਾਂ। ਤਾਂ ਉਹਨੇ ਇਹ ਆਖਿਆ ਵੀ ਦੋ ਸ਼ਹੀਦ ਬੱਚਿਆਂ ਨੂੰ ਤਾਂ ਮੈਂ ਆਪਣੀ ਅੱਖਾਂ ਦੇ ਸਾਹਮਣੇ ਤੋਰ ਆਇਆ, ਸ਼ਹੀਦ ਹੋ ਗਏ ਨੇ ਮੇਰੇ ਸਾਹਮਣੇ, ਮੈਨੂੰ ਪਤਾ ਆ, ਮੇਰੇ ਕੋਲ ਕੋਈ ਖਬਰ ਨਹੀਂ। ਅੱਛਾ, ਇੱਕ ਗੱਲ ਹੋਰ, ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ ਫਿਰ ਧਿਆਨ ਨਾਲ ਸੁਣਨ ਦੀ ਲੋੜ ਆ। ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋਸਤ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ, ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ। ਲੇਕਿਨ ਇਸ ਬਿਆਨ ਦੇ ਵਿਚ ਜਿੱਥੇ ਇਹ ਲਿਖਿਆ ਗਿਆ ਹੈ ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ, ਮੇਰੇ ਮਹਿਲ, ਮਾਤਾ ਸੁੰਦਰੀ ਜਾਂ ਮਾਤਾ ਜੀਤੋ ਜੀ, ਉਹਨਾਂ ਦਾ ਕੀ ਬਣਿਆ। ਜੇ ਭਲਾ ਉਹ ਇਹ ਸਮਝਦੇ ਭਈ ਉਹ ਵੀ ਕਿਲੇ ਦੇ ਵਿਚੋਂ ਇਹਨਾਂ ਦੇ ਨਾਲ ਹੀ ਨਿਕਲੇ ਨੇ, ਤੇ ਫਿਰ ਉਹਨਾਂ ਨੇ ਇਹ ਵੀ ਪੁੱਛਣਾ ਸੀ ਨਾ ਭਾਈ ਕੋਈ ਜੇ ਤੂੰ ਕਰ ਸਕਦਾ ਆ, ਰਾਏ ਕੱਲਾ ਵੀ ਤਾਂ ਮੁਸਲਮਾਨ ਸੀਗਾ, ਔਰ ਜੇ ਤੂੰ ਕਰ ਸਕਦਾ ਹੈ ਸਾਡੀ ਮਦਦ, ਤੇ ਉਸ ਤੋਂ ਬਾਅਦ ਤੂੰ ਇਹ ਪਤਾ ਕਰਕੇ ਦੇ ਮੈਨੂੰ ਕਿ ਉਹ ਬੱਚੇ ਮੇਰੇ ਇਸ ਵੇਲੇ ਕਿੱਥੇ ਨੇ। ਮੈਨੂੰ ਇੰਨਾ ਪਤਾ ਲੱਗਿਆ ਕਿ ਉਹ ਸਰਹੰਦ ਪਹੁੰਚ ਗਏ।
1: ਜੀ,
0: ਔਰ ਰਾਏ ਕੱਲਾ ਨੇ ਉਹਦਾ ਇੱਕ ਕਰਿੰਦਾ ਸੀਗਾ ਨੂਰਾ ਮਾਹੀ,
1: ਨੂਰਾ ਮਾਹੀ ਬਿਲਕੁਲ ਜੀ,
0: ਔਰ ਉਸ ਨੂੰ ਉਹਨਾਂ ਨੇ ਭੇਜਿਆ ਸਰਹੰਦ, ਕਿਉਂਕਿ ਰਾਏ ਕੱਲਾ ਦੀ ਭੈਣ ਸਰਹੰਦ ਚ ਵਿਆਹੀ ਹੋਈ ਸੀ, ਔਰ ਉਸ ਨੂੰ ਉਹਨੇ ਉੱਥੇ ਭੇਜਿਆ। ਤੇ ਜਦੋਂ ਉਸ ਨੇ ਉਹ ਬਿਰਤਾਂਤ ਦੱਸਿਆ, ਇਹ ਸਾਰਾ ਜਿਹੜਾ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ, ਇਹ ਬਿਰਤਾਂਤ ਉਸ ਵੇਲੇ ਦਾ ਹੈ ਵੀ ਉਹਦੇ ਰਾਹੀਂ ਗੱਲ ਸੁਣ ਕੇ ਤੇ ਫੇਰ ਇਹ ਨੂਰਾ ਮਾਹੀ ਵਾਪਸ ਆਇਆ ਤੇ ਉਸ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਵੀ ਉੱਥੇ ਆਹ ਕੁਛ ਵਾਪਰਿਆ ਆ, ਇਸ ਤਰ੍ਹਾਂ ਸਾਰਾ ਕੁਛ ਵਾਪਰਿਆ ਹੈ। ਹੁਣ ਇੱਥੇ ਆ ਕੇ ਆ ਸਾਰੇ ਆਪਾਂ ਬਹੁਤ ਸਾਰੇ ਥਾਵਾਂ ਤੇ ਇਤਿਹਾਸਕਾਰਾਂ ਨੂੰ ਸੁਣਿਆ ਹੋਊਗਾ ਵੀ ਮਾਤਾ ਜੀਤੋ ਜੀ ਆ ਕੇ ਉਹਨਾਂ ਨੂੰ ਮਿਲੇ, ਉਹਨਾਂ ਆਖਿਆ ਮੇਰੇ ਬੱਚੇ ਕਿੱਥੇ ਨੇ, ਉਹਨਾਂ ਆਖਿਆ ਵੀ ਤਿੰਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਹੇ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ, ਮੈਨੂੰ ਨਹੀਂ ਪਤਾ ਵੀ ਐਡੀ ਵੱਡੀ ਮਤਲਬ ਜਿਹੜੀ ਹੈ ਮਿਕਸਿੰਗ ਵੀ ਹੋ ਸਕਦੀ ਹੈ ਇਤਿਹਾਸ ਦੇ ਵਿਚ, ਜੇ ਉਹ ਹੈ ਹੀ ਨਹੀਂ ਸਨ ਤੇ ਉਹ ਇਹਨਾਂ ਨੂੰ ਆ ਕੇ ਮਿਲੇ ਕਿੱਥੋਂ।
1: ਜੀ,
0: ਔਰ ਜਿਹੜੇ ਹੁਕਮਨਾਮੇ ਦਿੱਲੀ ਤੋਂ ਮਾਤਾ ਜੀਤੋ ਜੀ ਦੇ ਰਾਹੀਂ ਦਿੱਤੇ ਗਏ ਨੇ ਸਿੱਖ ਸੰਗਤ ਨੂੰ, ਉਹਨਾਂ ਦੇ ਵਿਚ ਫਿਰ ਕੋਈ ਸਚਾਈ ਨਹੀਂ ਲੱਗਦੀ। ਔਰ ਉਹਨਾਂ ਦੇ ਨਾਲ ਜਿਹੜਾ ਸਿਧਾਂਤਹੀਨ ਗੱਲਾਂ ਹੋਈਆਂ ਨੇ, ਉਹ ਵੀ ਇਹ ਲੱਗਦਾ ਹੈ ਵੀ ਇਹ ਸਾਰੀ ਬਣਾਈ ਗਈ ਗੱਲ ਹੈ, ਸਾਰਾ ਇਸ ਤਰ੍ਹਾਂ ਦਾ ਢਾਂਚਾ ਸਿਰਜ ਦਿੱਤਾ ਗਿਆ ਆ। ਉਹ ਜਿਹੜੇ ਸੱਜਣ ਇਹ ਕਹਿੰਦੇ ਨੇ ਨਾ ਵੀ ਸਾਡੇ ਕੋਲ 200-300 ਸਾਲ ਦਾ ਰਿਕਾਰਡ ਹੈ ਕਿ ਇਸਤਰੀ ਭਾਰਤ ਦੇ ਵਿਚ ਦਸੰਬਰ ਦੇ ਦਿਨਾਂ ਦੇ ਵਿਚ ਕੋਈ ਹੜ੍ਹ ਨਹੀਂ ਸੀ ਆਇਆ। ਹਾਂਜੀ, ਉਹ ਇਹਨਾਂ ਦਾ ਦਾਵਾ ਹੈ ਇਸ ਤਰ੍ਹਾਂ ਦਾ। ਤੋ ਇਹਦੇ ਮੁਤਾਬਕ ਇਹ ਆ ਵੀ ਜੇ ਐਡੀ ਵੱਡੀ ਰਲਗੱਢ ਕੀਤੀ ਜਾ ਸਕਦੀ ਆ ਤੇ ਇਹ ਵੀ ਇੱਕ ਤਰ੍ਹਾਂ ਦੀ ਰਲਗੱਢ ਕੀਤੀ ਗਈ ਹੈ। ਪਰ ਜਦੋਂ ਕਹਿੰਦੇ ਨੇ ਨਿਚੋੜ ਹੁੰਦਾ ਹੈ ਨਾ, ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤੀ ਛੱਡ ਹੀ ਜਾਂਦਾ, ਕੋਈ ਨਾ ਕੋਈ ਕਮੀ ਉਹਦੀ ਰਹਿ ਹੀ ਜਾਂਦੀ ਹੈ। ਔਰ ਇਹ ਉਹਦੇ ਕੋਲ ਕਮੀ ਰਹਿ ਗਈ ਨਾ ਭਾਈ, ਜਿਹੜੀਆਂ ਉੱਥੇ ਉਹਨਾਂ ਦੇ ਅੰਗੀਠੇ ਸੀ ਆਨੰਦਪੁਰ ਸਾਹਿਬ, ਉਹ ਰਹਿ ਗਏ ਸ਼ਨਾਖਤ ਵਿੱਚ ਰਹਿ ਗਏ ਭਾਈ, ਐਸਾ ਹੋਇਆ ਉਹ ਤੇ ਇੱਥੇ ਸ਼ਹੀਦ ਹੋ ਗਏ ਸੀ, ਇੱਥੇ ਚੜਾਈ ਕਰਕੇ ਸੀ, ਤੇ ਤੁਸੀਂ ਉਹਨਾਂ ਨੂੰ ਦਿੱਲੀ ਤੋਰੀ ਫਿਰਦੇ ਹੋ। ਵੈਸੇ ਵੀ ਤਰਕ ਸੰਗਤ ਇਹ ਗੱਲ ਵਾਜਬ ਨਹੀਂ ਬਣਦੀ ਕਿ ਦਿੱਲੀ ਜੇ ਔਰੰਗਜ਼ੇਬ ਨਾਲ ਵੀ ਤਾਂ ਲੜਾਈ ਹੈ, ਔਰ ਔਰੰਗਜ਼ੇਬ ਦੇ ਨੇੜੇ ਉਹ ਉੱਥੇ ਪਹੁੰਚ ਜਾਣਾ, ਸੂਈਏ ਕਿਤੇ ਇੰਨੇ ਹੀ ਮਾੜੇ ਹੋਣਗੇ ਵੀ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਗੁਰੂ ਸਾਹਿਬ ਦੇ ਮਹਿਲ ਇੱਥੇ ਆ ਗਏ ਨੇ।
1: ਜੀ,
0: ਹਾਲਾਂਕਿ ਨਜ਼ਰ ਤੇ ਨਾਲ ਨਾਲ ਹੋਏਗੀ, ਨਾਲ ਨਾਲ CID ਚੱਲਦੀ ਹੋਊਗੀ, ਇਹਦੇ ਵੱਡੇ ਰਾਜ ਨੂੰ ਚਲਾਉਣ ਵਾਸਤੇ CID ਨਾ ਹੋਵੇ ਤਾਂ ਹੋ ਨਹੀਂ ਸਕਦਾ। ਹਾਂਜੀ, ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿਚ ਇਹ ਜਿਹੜੇ ਬਿਰਤਾਂਤ ਉਸ ਵੇਲੇ ਵਾਪਰੇ ਹਨ, ਔਰ ਉਸ ਤੋਂ ਬਾਅਦ ਗਨੀ ਖਾਂ ਤੇ ਨਬੀ ਖਾਂ ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿਚ ਹੀ ਵਾਪਰਿਆ ਹੈਗਾ। ਔਰ ਗਨੀ ਖਾਂ ਤੇ ਨਬੀ ਖਾਂ ਨੇ ਜਦੋਂ ਉਹਦੇ ਤੀਰ ਬਣਾ ਕੇ ਉਹਨਾਂ ਨੂੰ ਉਸ ਹਾਲਾਤ ਵਿਚ ਉਥੋਂ ਕੱਢਿਆ ਹੈਗਾ ਆ, ਫੇਰ ਉਹ ਇਸ ਤੋਂ ਚਲਦੇ ਚਲਦੇ ਤੇ ਫੇਰ ਉਹ ਪਹੁੰਚੇ ਹੈ ਖਿਦਰਾਣੇ ਦੀ ਟਾਪ ਨੇ। ਹਾਂਜੀ, ਤੇ ਖਿਦਰਾਣੇ ਦੀ ਟਾਪ ਦਾ ਇਤਿਹਾਸ ਵੀ ਜਿਹੜਾ ਹੈ ਉਹ ਇਸ ਪੰਦਰਵਾੜੇ ਦੇ ਵਿਚ ਵਿਚ ਹੀ ਕੰਪੋਜ਼ ਹੁੰਦਾ ਆ। ਉਦੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਹਨ, ਮਹਾਂ ਸਿੰਘ ਦਾ ਆਉਣਾ ਜਾਂ ਜਿਹੜੀ माता भागो दा आना। हां एक सज्जन ने होर जिहड़ी गल मैं ऐड इत्थे करना चाहांगा, एक सज्जन ने एक गल कही कि ए सारा सारा वृतांत सियासी युद्ध नीति दा प्रोग्राम हो सकदा आ, कि कुछ बंदिया नू उन्हां ने आनंदपुर दे किले दे विचों बाहर कढ़िया ताकि तुसी बाहर जाके खबर करो, और ए कहा गया भी ओ गुरु नू बदावा दे के निकले। और एक होर फौज कठी की, होर सजना नू कठिया किया जिदे विच माता भी सी, और अल्टीमेट ओ फिर खिदराने दी टाप ते गए। हुण इस गल नू जे वेख्या जाए, एक बंदा योदा बन के ते मरन वास्ते तैयार होवे, मैं इतिहास तो बड़ा अफसोस हुंदा है कि साडे लोग जेड़े श्रोमणी कमेटी दे उपर मालक बन के बैठे ने, उन्हां दी मोहरां उन्हां दे सिग्नेचरां दे नाल जेड़े है गुरबिलास पातशाही छेवीं, गुरबिलास पातशाही नौवीं छपदी पई है, और उन्हां दी मोहरां सिग्नेचरां दे नाल ही इह सारा इतिहास वापरदा पिया है। जेड़ा सूरज प्रकाश नूं प्रबोध कीता जा रहा है, और ओदे च लिखा ए आ भई मां जिहड़ी जिहड़ी सी महासिंघ होरी आ गए ते लड़े, और उस तो बाद माता नंगी हो गए। बड़ी अफसोस की गल है, मैनु ये कहना पै रहा क्योंकि लिख पिया ओदे विच।
1: जी जी, शीतल शीतल सिंह की गल करते हैं, तुसी जेड़ी माता भागो की गल करते हो, मेनू भी
0: माई भागो की गल जदों असीं करदे आ।
1: हां जी बिलकुल,
0: गल करदे आ, बड़ी शर्म आउंदी आ,
1: शर्म आउंदी आ बिलकुल।
0: प्रकाश दीआं लिखतां ने इह सूरज जिहड़े शीतल सिंह उही गल कर रहे ने, आखिर ओह वी तां कितों लै के कर रहे ने, और उस ग्रंथ दे विच लिखिआ है भी माई भागो नंगी हो के गुरु गोबिंद सिंह दे नाल रहिंदी सी। उहनूं नूं एक्सप्लेनेशन बड़े लोग करदे ने, वेखो जी ओ तां उच्च अवस्था च पहुंच गई सी, ओ जी फलाना सी जी टमकाना सी, पर इह ओ गल्लां ने जिहड़ियां सिख इतिहास नूं कलंकित करदियां।
1: डाक्टर साहब मैनूं एक मिंट दिओ, एक मिंट दिओ प्लीज,
0: तुसीं बोलो।
1: ओ इस तरह आ जी, देखो जिहड़ी है ना शब्दावली हुंदी आ, इह महाराज दे नुक्ते तों जिहड़ी आ ओ सारी कहानी बदल जांदी आ। मैनूं जित्थों तिकर लग रिहा कि जेड़ा ओ कह रहे आ कि नगन रूप दे विच इह नहीं कि ओ वस्त्रहीन हो के, नहीं कहण दा मतलब किसी दे डर भय तो बिना सामने आके।
0: देखो साडे एक्सप्लेनेशन ने ओदे उपर पर्दा पाउण दे।
1: हां जी
0: पर्दा पाउण दे। मैं एक पुरानी होर गल च लै जांदा जिहदा इहदे नाल संबंध तां कोई नहीं, पर इहनूं साबित करन वास्ते मैं गल कह सकदा आ कि जिस बंदे ने एक औरत ते कब्जा करना चाहिया, सीता भी कब्जा करना चाहिया भी सीता मेरी हो जाए, रावण उस स्वंबर दे विच गया पर किसी हालात के मुताबिक ओदे हिस्से ना आई, वो वापस चला गया, ते अल्टीमेट एक समा ऐसा आया पावे बहाना सरूप नगा दा बनिया या पावे किसी तरह भी बनिया, और ओ उनू चुरा के लै गया, उठा के लै गया, और ओ नौ महीने तक ओदे ओदे कोल रही। जिस औरत नू बंदा चाहुंदा होवे ओ नौ महीने तक ओनू बिना टच कीते रहन देवेगा?
1: बिल्कुल नहीं।
0: दूसरी गल, रामायण दियां 308 कापियां, 308 डिफरेंट लोकां ने रामायण लिखी है, अलग अलग हालातां विच अलग अलग गल्लां लिखियां ने, ते उन्हां ए कहा या कि जदों सीता लड़ाई जित के राम होरी वापस फिर अयोध्या पहुंचिया, सीता उस वेले प्रेगनेंट सी, जिदे करके ओनू उन्हां ने घरों बाहर कढ दिता। भावे कि कंजरो तुहाडी गलतियां करके ही उथे गई, ओनू रावण लै गया, तुहाडियां कुताहियां करके ऐसा होया, अज इस हालात विच आई है ते अज तुसी ओनू घरों बाहर कढ। मतलब सारियां गल्लां इस तरह दियां हन। जिहड़ा एक्सप्लेनेशन तुसी दे रहे हो ना, इह एक्सप्लेनेशन सिर्फ मन नूं तसल्ली देण वास्ते तां ठीक, भई ओ बिलकुल एन नशंग हो के आए या निशांग हो के उस वेले विचरदे सी, इह संभव नहीं है क्योंकि सूरज प्रकाश ने स्पष्ट तौर ते दिखाया भी ओ नंगी होके रह रहे सन जी, नंगे होके ओह उन्हां दे नाल विचर रहे सन। नंबर दो, उन्हें साबित यह करने की कोशिश की है कि गुरु साहब नाल ओहदा इश्क सी। बड़ी वड्डी गल आ, बहुत वड्डा इल्जाम आ, ਬੰਦੇ ਨੇ ਪਰਿਵਾਰ ਹੁਣੇ ਹੁਣੇ ਵਾਰਿਆ ਹੋਵੇ, ਜਿਸ ਬੰਦੇ ਦੇ ਜਿੰਦਗੀ ਦਾ ਭਰੋਸਾ ਕੋਈ ਨੀ ਹੋਵੇ, ਕੀ ਹੋਵੇ ਕਿ ਉਹ ਇਸ਼ਕ ਮੁਸ਼ਕ ਦੀਆਂ ਗੱਲਾਂ ਕਰੇਗਾ? ਪਰ ਸੂਰਜ ਪ੍ਰਕਾਸ਼ ਨੇ ਕੋਈ ਕਮੀ ਨੀ ਰਹਿਣ ਦਿੱਤੀ ਗੁਰੂਆਂ ਨੂੰ ਬਦਨਾਮ ਕਰਨ ਵਾਸਤੇ, ਨਾ ਗੁਰੂ ਤੇਗ ਬਹਾਦਰ ਨੂੰ ਬਦਨਾਮ ਕਰਨ ਵਾਸਤੇ ਕੋਈ ਕਮੀ ਛੱਡੀ ਹੈ, ਨਾ ਹੋਰ ਗੁਰੂ।
1: ਬਿਲਕੁਲ ਬਿਲਕੁਲ ਬਿਲਕੁਲ, ਅਸਲੀ ਪੁਆਇੰਟ ਇਹ ਆ ਜੀ, ਉਹਨਾਂ ਨੇ ਬਦਨਾਮ ਕਰਨ ਵਾਸਤੇ ਜਿਹੜੀ ਸਾਰੀ ਸਿੱਖੀ, ਕੱਲਾ ਇਹ ਇੱਕ ਵਰਤਾਪ ਨੀ, ਸਾਰੀ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਛ ਲਿਖਿਆ ਗਿਆ ਔਰ ਉਹ ਲਿਖਾਇਆ ਗਿਆ, ਔਰ ਬਹੁਤ ਸਾਰਾ ਜਿਹੜਾ ਇਤਿਹਾਸ ਆ ਇਹ ਅੰਗਰੇਜ਼ ਜਦੋਂ ਭਾਰਤ ਦੇ ਵਿਚ ਆਇਆ ਉਹਨੇ ਡਿਸਟੋਰਟ ਕਰਾ ਕੇ ਲਿਖਾਇਆ ਗਿਆ ਜਬਰਦਸਤੀ। ਜਿਹੜੀ ਗੱਲ ਇੱਥੇ ਸਾਹਮਣੇ ਆਉਂਦੀ ਆ, ਉਹ ਕਿਹਾ ਜਾਂਦਾ ਕਿ ਜਿਹੜਾ ਮਹਾਰਾਜਾ ਪਟਿਆਲਾ ਸੀ ਉਸ ਵੇਲੇ ਦਾ, ਉਹਨੇ ਸਾਡਾ ਜਿਹੜਾ ਬਹੁਤ ਸਾਰਾ ਇਤਿਹਾਸ ਆ ਉਹਨੇ ਫਾਈਨੈਂਸਿੰਗ ਕੀਤੀ ਉਹਦੀ, ਮਹਾਰਾਜਾ ਪਟਿਆਲੇ ਨੇ, ਔਰ ਜਿਹੜਾ ਮਕਾਲਫ ਸੀਗਾ ਉਹਨੇ ਇਹ ਕਰਵਾਈ ਸੀ ਉਹਦੇ ਕੋਲੋਂ ਜਬਰਦਸਤੀ ਫਾਈਨੈਂਸਿੰਗ ਕਰਵਾਈ। ਤੇ ਜਿਹੜੇ ਸੀਗੇ ਇਹ ਆਪਣੇ ਕਾਹਨ ਸਿੰਘ ਨਾਭਾ ਜੀ, ਇਹਨਾਂ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇਹਨਾਂ ਤੋਂ ਲਿਖਾਈਆਂ ਗਈਆਂ। ਇਹਨਾਂ ਦੇ ਨਾਲ
0: ਹੁਣ ਤੱਕ ਦਾ ਇਤਿਹਾਸ ਇਹੀ ਰਿਹਾ ਹੈ ਕਿ ਇਹਨਾਂ ਨੇ ਕਦੀ ਵੀ ਸਿੱਖ ਮਿਸ਼ਨ ਦੀ ਪ੍ਰੋੜਤਾ ਨਹੀਂ ਕੀਤੀ, ਕਦੀ ਵੀ ਉਸ ਦੀ ਮਦਦ ਨਹੀਂ ਕੀਤੀ, ਬਲਕਿ ਉਹਨੂੰ ਢਾਹ ਲਾਉਣ ਦੀ ਹਰ
1: ਕੋਸ਼ਿਸ਼ ਬਿਲਕੁਲ,
0: ਔਰ ਇਸ ਢਾਹ ਲਾਉਣ ਦੀ ਹੁਣ ਵੀ ਗੱਲਾਂ ਚੱਲਦੀਆਂ ਨੇ, ਉਹੀ ਕੈਪਟਨ ਅਮਰਿੰਦਰ ਸਿੰਘ
1: ਬਿਲਕੁਲ ਚੱਲ ਰਹੀਆਂ ਜੀ, ਬਿਲਕੁਲ ਚੱਲ ਰਹੀਆਂ।
0: ਔਰ ਇਸੇ ਤਰ੍ਹਾਂ ਹੀ ਜੇ ਆਪਾਂ ਇਤਿਹਾਸਕ ਤੌਰ ਤੇ ਗੱਲ ਲੈਣੇ ਆ, ਤੇ ਜਦੋਂ ਚਾਬੀਆਂ ਦਾ ਮੋਰਚਾ ਲੱਗਿਆ ਗੁਰਦੁਆਰੇ ਕਬਜ਼ੇ ਚ ਲਏ, ਤੇ ਕਬਜ਼ੇ ਲੈਣ ਵਾਸਤੇ ਸਿੱਖਾਂ ਕੋਲ ਤੇ ਕੋਈ ਐਸਾ ਬੰਦਾ ਹੀ ਨਹੀਂ ਸੀ ਪੜਿਆ ਲਿਖਿਆ ਜਿਹਨੂੰ ਅੱਗੇ ਕਹਿ ਦਿੱਤੇ ਚੰਗਾ ਹੁਣ ਤੂੰ ਸੰਭਾਲ, ਤੇ ਉਹ ਸੂਰਤਾ ਸਿੰਘ ਹੋਰੀ ਅੱਗੇ ਆ ਗਏ। ਹਾਂਜੀ, ਤੇ ਸੂਰਤਾ ਸਿੰਘ ਹੋਰਾਂ ਦਾ ਜਿਹੜੇ ਨਿਰਮਲੇ ਸੀਗੇ, ਜਿਹੜੇ ਨਿਰਮਲੇ ਵੱਜਦੇ ਸੀਗੇ, ਇਹ ਉਹ ਨਿਰਮਲੇ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਲੋਕ ਬਨਾਰਸ ਤੋਂ ਸਟੱਡੀ ਕਰਕੇ ਆਏ ਸੀ ਨਾ, ਪੜ੍ਹ ਕੇ ਆਏ ਸੀਗੇ ਵੇਦਾਂ ਬੂਦਾਂ ਦੀ ਤੇ ਹੋਰ ਸਾਰੀ, ਉਹਨਾਂ ਨੂੰ ਨਿਰਮਲੇ ਕਹਿਣ ਲੱਗ ਗਏ ਸੀ ਵੀ ਇਹ ਪਵਿੱਤਰ ਲੋਕ ਨੇ, ਇਹਨਾਂ ਨੇ ਵੇਦ ਪੜ੍ਹੇ ਨੇ, ਉਸ ਵੇਲੇ ਦੀ ਮਾਨਸਿਕ ਪਏ ਸੀ
1: ਜੀ,
0: ਔਰ ਉਹ ਨਿਰਮਲੇ ਕਹਿਣ ਲੱਗ ਪਏ। ਤੇ ਉਸ ਨਿਰਮਲਿਆਂ ਨੇ 157 ਸਾਲ ਉਹਦੀਆਂ ਪੀੜੀਆਂ ਨੇ ਇਸ ਤੇ ਕਬਜ਼ਾ ਰੱਖਿਆ, ਔਰ ਜਿਹੜੇ ਸਾਡੇ ਸਿੱਖ ਸੀਗੇ ਨਾ ਉਹ ਸਿਰਫ ਮੱਥਾ ਟੇਕਣ ਯੋਗ ਸੀ, ਹੁਣ ਤੱਕ ਵੀ ਤੇ ਨਾ ਨਾ ਨੇੜੇ ਨੀ ਆਉਣਾ, ਪੰਜ ਸ਼ਰਨਾਂ ਕਰਕੇ ਨੀ ਨਾ ਨਹਾ ਕੇ ਆਉਣਾ, ਇਸ਼ਨਾਨ ਕਰਨਾ ਤਾਂ ਨੇੜੇ ਆਉਣਾ ਆ। ਇਹੋ ਜਿਹੀਆਂ ਗੱਲਾਂ ਕਰ ਕਰਕੇ ਸਿੱਖਾਂ ਨੂੰ ਤਾਂ ਨੇੜੇ ਨੀ ਆਉਣ ਦਿੱਤਾ, ਪੜ੍ਹਨ ਦੀ ਤਾਂ ਗੱਲ ਹੀ ਬਹੁਤ ਦੂਰ ਰਹੀ,
1: ਬਿਲਕੁਲ ਸਹੀ ਹੈ,
0: ਇਸ ਕਰਕੇ ਨਾ ਉਹਨਾਂ ਨੇ ਪੜ੍ਹਿਆ। ਤੇ ਜੋ ਲਿਖਿਆ ਆ ਉਹਦਾ ਐਕਸਪਲੇਨੇਸ਼ਨ ਜੋ ਤੁਸੀਂ ਚਾਹੋ ਦੇ ਦਿਓ, ਪਿੱਛੇ ਮੈਂ ਸੰਤ ਜਰਨੈਲ ਸਿੰਘ ਹੋਰਾਂ ਦੀ ਕੈਸਟ ਸੁਣੀ ਸੀ
1: ਜੀ,
0: ਜਿੱਥੇ ਉਹ ਇਹ ਕਹਿੰਦੇ ਪਏ ਨੇ ਬਚਿੱਤਰ ਸਾਹਿਬ ਨੂੰ, ਬਚਿੱਤਰ ਸਿੰਘ ਨੂੰ ਉਹਨਾਂ ਨੇ ਭੇਜਿਆ ਵੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ, ਤੇ ਸੂਰਜ ਪ੍ਰਕਾਸ਼ ਦਾ ਇਹ ਲਿਖਦਾ ਵੀ ਗੁਰੂ ਸਾਹਿਬ ਨੇ ਆਪਣੀ ਡੱਬੀ ਦੇ ਵਿਚੋਂ ਸਪੈਸ਼ਲ 5 ਮਾਸੇ ਸਕੀਮ ਕੱਢ ਕੇ ਬਚਿੱਤਰ ਸਿੰਘ ਨੂੰ ਦਿੱਤੀ ਜਾਣ ਤੋਂ ਪਹਿਲਾਂ। ਸਾਬਤ ਕੀ ਕਰਨਾ ਚਾਹੁੰਦਾ, ਇਹ ਸਾਬਤ ਇਹ ਕਰਨਾ ਚਾਹੁੰਦਾ ਹੈ, ਔਰ ਲਿਖਿਆ ਵੀ ਆ ਉਸਨੇ ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ, ਸੂਰਜ ਪ੍ਰਕਾਸ਼ ਦੀਆਂ ਲਾਈਨਾਂ ਨੇ। ਹਾਂਜੀ, ਇਹ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ। ਤੁਸੀਂ ਮੈਨੂੰ ਇਹ ਦੱਸੋ ਵੀ ਐਡਾ ਵੱਡਾ ਕਲੰਕ ਜਿਹੜਾ ਗ੍ਰੰਥ ਲਾਉਂਦਾ ਆ ਸਾਡੇ ਉੱਪਰ, ਅਸੀਂ ਉਹਨੂੰ ਬੈਨ ਨਹੀਂ ਕਰਕੇ ਬਲਕਿ ਮੰਜੀ ਸਾਹਿਬ ਉਹਦੀ ਕਥਾ ਹੁੰਦੀ ਹੈ, ਔਰ ਜਸਵੰਤ ਸਿੰਘ ਹੋਰੀ ਤੇ ਹੋਰ ਕਈ ਜਿਹੜੇ ਬੰਦੇ ਨੇ ਉਹਦੀ ਕਥਾ ਕਰਦੇ ਨੇ, ਔਰ ਮੈਂ ਜਰਨੈਲ ਸਿੰਘ ਹੋਰਾਂ ਦਾ ਹਵਾਲਾ ਇਸ ਕਰਕੇ ਦਿੱਤਾ ਹੈ, ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਐਸੀਆਂ ਥਾਵਾਂ ਆਈਆਂ ਜਿੱਥੇ ਇਸ ਨਸ਼ੇ ਦੀ ਗੱਲ ਨੂੰ ਉਹ ਗੋਲਮੋਲ ਕਰਕੇ ਅੱਗੇ ਤੁਰ ਜਾਂਦੇ ਨੇ। ਕਿਸੇ ਥਾਂ ਤੇ ਉਹਨਾਂ ਨੇ ਕਿਹਾ ਕਿ ਸ਼ਿਕੰਜਵੀ ਸਿਕਾਈ ਜੀ, ਥਾਂ ਤੇ ਇਸ ਤਰ੍ਹਾਂ ਕਰਕੇ ਉਸ ਗੱਲ ਨੂੰ ਚੁੱਪ ਕਰ ਜਾਂਦੇ ਨੇ, ਅੱਗੇ ਲੰਘ ਜਾਂਦੇ ਨੇ। ਮੇਰੇ ਕਹਿਣ ਤੋਂ ਭਾਵ ਇਹ ਵੀ ਜਾਣਦੇ ਤੇ ਉਹ ਵੀ ਨੇ, ਪਰ ਆਪਣੇ ਹੀ ਮਿਸ਼ਨ ਦੇ ਜਾਂ ਇੰਜ ਕਹਿ ਲੋ ਕਿ ਟਕਸਾਲ ਦੇ ਜਾਂ ਜਿਹੜਾ ਜਸਾ ਭਿੰਡਰਾਂ ਸੀ ਆਪਣੀ ਹੀ ਬਣੀ ਹੋਈ ਮਾਨਸਿਕਤਾ ਨੂੰ ਜਾਂ ਪਲੈਨਿੰਗ ਨੂੰ ਢਾਹ ਨੀ ਸੀ ਲਾਉਣਾ ਚਾਹੁੰਦੇ
1: ਜੀ,
0: ਜਿਸ ਕਰਕੇ ਉਹਨਾਂ ਨੇ ਖੁੱਲ ਕੇ ਨਹੀਂ ਆਖਿਆ ਵੀ ਇਹ ਇਤਿਹਾਸ ਗਲਤ ਲਿਖਿਆ ਗਿਆ, ਇਹ ਸੂਰਜ ਪ੍ਰਕਾਸ਼ ਦਾ ਜੋ ਲਿਖਿਆ ਹੈ ਬਹੁਤ ਗਲਤ ਲਿਖਿਆ ਗਿਆ, ਜਿਹਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਾਕੂ ਤੇ ਬਦਮਾਸ਼ ਲਿਖਿਆ ਗਿਆ, ਜਿਹਦੇ ਵਿਚ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਉਹਨਾਂ ਨੇ ਲਿਖਵਾਇਆ ਗਿਆ ਕਿ ਉਹਨਾਂ ਨੇ ਜਿਹੜੇ ਘੋੜੇ ਚ ਲੈ ਕੇ ਆਏ ਸੀ ਬਿਧੀ ਚੰਦ, ਬਿਧੀ ਚੰਦ ਨੂੰ ਆਖਿਆ ਵੀ ਵਿਧੀਆ ਇਹ ਲਿਖਿਆ ਇਸ ਤਰ੍ਹਾਂ ਹੈ ਕਿ ਵਿਧੀਆ ਤੂੰ ਤਾਂ ਇੰਨੇ ਇੰਨੇ ਮੁਸਲਮਾਨਾਂ ਦੇ ਘਰਾਂ ਚ ਜਾਂਦਾ ਰਹਿੰਦਾ ਲੁੱਟ ਮਚਾਉਂਦਾ ਆ, ਤੇ ਕਿਤੇ ਉਹ ਤੋਂ ਸੋਹਣੇ ਸੋਹਣੇ ਗਹਿਣੇ ਵੀ ਹੋਣਗੇ ਤੇ ਉਹ ਵੀ ਸਾਨੂੰ ਜਾ ਕੇ ਦੇਈ। ਇਹ ਉਹ ਯਾਰ ਜਿਹੜੇ ਬਖਸ਼ਿਸ਼ਾਂ ਕਰਦੇ ਆ ਲੋਕਾਂ ਨੂੰ ਜਿਨ੍ਹਾਂ ਕੋਲੇ ਮਾਇਆ ਨਾਲ ਸੰਬੰਧ ਨਹੀਂ ਹੈਗਾ, ਰੂਹਾਨੀਅਤ ਨਾਲ ਸੰਬੰਧ ਹੈ, ਤੇ ਉਹਨਾਂ ਨੂੰ ਤੁਸੀਂ ਮਾਇਆ ਚ ਲਿਪਤ ਕਰਦੇ ਪਏ ਹੋ, ਔਰ ਉਹਨਾਂ ਦੇ ਘਰ ਵਾਲੀ ਤੂੰ ਇਹ ਖਵਾਉਂਦੇ ਪਏ ਵੀ ਚੋਰੀ ਕਰਕੇ ਲਿਆਏਗਾ ਮਾਲ ਤੇ ਕਹਿੰਦੇ ਜਿਹੜਾ ਸਾਨੂੰ ਦੇ ਦੀ, ਉਹ ਪ੍ਰਮੋਸ਼ਨ ਉਹਦੀ ਹੋ ਰਹੀ ਹੈ ਸਾਡੇ ਉਸ ਅਕਾਲ ਤਖ਼ਤ ਤੇ। ਔਰ ਉਹਦੀ ਜਿਹੜੀ ਕਥਾ ਹੈ ਰੋਜ਼ ਮੰਦੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਹੈ, ਇਹਦੀ ਕਿ ਅਸੀਂ ਰੋਕ ਨਹੀਂ ਸਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਇਸ ਨੂੰ ਇੱਥੇ ਸਮਾਪਤ ਕਰਨਾ ਚਾਹੁੰਦੇ ਹਾਂ ਕਿ ਇਸ ਇਤਿਹਾਸ ਨੂੰ ਵੀ ਰੀਰਾਈਟ ਕਰਨਾ ਚਾਹੀਦਾ ਹੈ, ਔਰ ਜਿਹਦੇ ਵਿਚ ਮੇਨ ਮੁੱਦਾ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ ਹੈ ਭਾਈ ਆਨੰਦਪੁਰ ਛੱਡਿਆ ਤਾਂ ਸੀ ਨਾ, ਇਹਦਾ ਮਤਲਬ ਛੱਡਿਆ ਸੀ ਤੇ ਰਾਜੀ ਖੁਸ਼ੀ ਤੇ ਘਰ ਛੱਡਣ ਵਾਸਤੇ ਕੋਈ ਨੀ ਤਿਆਰ ਹੁੰਦਾ।
1: ਬਿਲਕੁਲ
0: ਜੇ ਛੱਡਿਆ ਸੀ ਤੇ ਉਸ ਤੋਂ ਬਾਅਦ ਲੜਾਈ ਹੋਈ ਅਜੀਤ ਸਿੰਘ ਦੀ ਜਾਂ ਮਹਾਂ ਸਿੰਘ ਦੀ ਜਾਂ ਮਾਨ ਸਿੰਘ ਦੀ ਜਾਂ ਇਹ ਜਿਹੜੇ ਵੀ ਸਿੰਘਾਂ ਦੀ ਸ਼ਹੀਦੀ ਅਸੀਂ ਲਿਖਦੇ ਹਾਂ, ਜਾਂ ਬਚਿੱਤਰ ਸਿੰਘ ਦੀ ਕੋਟਲਾ ਨਿਹੰਗ ਸਿੰਘ ਵਿਚ ਜਾ ਕੇ ਸ਼ਹੀਦੀ ਹੋਈ, ਇਹ ਸਾਰੀਆਂ ਗੱਲਾਂ ਤੇ ਹੈਗੀਆਂ ਨੇ, ਆਖਿਰ ਵਾਪਰੀਆਂ ਤੇ ਹਨ ਨਾ, ਇਹਨਾਂ ਸਾਰੀਆਂ ਨੂੰ ਲੜੀਬੱਧ ਕਰਨ ਦੀ ਲੋੜ ਹੈ, ਇਤਿਹਾਸ ਨੂੰ ਰੀਰਾਈਟ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਨਿਰੋਲ ਸਿੱਖ ਇਤਿਹਾਸ ਨੂੰ ਜਿੰਦਾ ਕਰ ਸਕੀਏ, ਪ੍ਰਤੱਖ ਕਰ ਸਕੀਏ ਤੇ ਲੋਕਾਂ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਹੁੰਦਾ ਰਿਹਾ ਹੈ। ਹਾਂਜੀ, ਜਿਹੜੀਆਂ ਰਲਗੱਡ ਗੱਲਾਂ ਕਰ ਦਿੱਤੀਆਂ ਗਈਆਂ ਨੇ ਉਹਦੇ ਨਾਲ ਐਂ ਲੱਗਦਾ ਵੀ ਇਹ ਵੀ ਸਨਾਤਨ ਦਾ ਹਿੱਸਾ ਆ, ਔਰ ਉਹ ਤਾਂ ਹੁਣ ਤੱਕ ਹੀ ਕਹਿੰਦੇ ਆਏ ਨੇ ਵੀ ਸਿੱਖ ਜਿਹੜੇ ਨੇ ਉਹ ਕੇਸਾਧਾਰੀ ਸਾਡੇ ਹਿੰਦੂ ਨੇ, ਸਾਡੀ ਹੀ ਜਮਾਤ ਨੇ, ਪਰ ਸਿਰਫ ਇਹ ਹੈ ਵੀ ਵੱਖਰਾ ਪਹਿਰਾਵਾ ਕੇਸ ਰੱਖਦੇ ਨੇ ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਪਹਿਰਾਵਾ, ਪਰ ਉਂਝ ਹੈ ਤਾਂ ਉਹ ਵੀ ਹਿੰਦੂ ਨੇ। ਕਈ ਲੋਕ ਚੀਮਾ ਸਾਹਿਬ ਬਾਇਓਲੋਜੀ ਦਾ ਹਵਾਲਾ ਦਿੰਦੇ ਆ ਭਾਈ ਭਾਈ ਸਾਰੇ ਤੇ ਪਹਿਲਾਂ ਹਿੰਦੂ ਸੀ, ਉਹ ਭਾਈ ਸਾਰੇ ਹਿੰਦੂ ਸੀ ਉਦੋਂ ਪਹਿਲਾਂ ਸਾਰੇ ਮੁਸਲਮਾਨ ਵੀ ਸੀਗੇ, ਉਸ ਤੋਂ ਪਹਿਲਾਂ ਸਾਰੇ ਕ੍ਰਿਸਚਨ ਵੀ ਸੀਗੇ। ਮਾਨਸਿਕਤਾ ਅਲੱਗ ਅਲੱਗ ਬਣਦੀ ਆਈ, ਉਹਦੇ ਵਿਚੋਂ ਤੁਸੀਂ ਬਣਦੇ ਹੋਏ, ਤੇ ਜੇ ਅਸੀਂ ਕ੍ਰਿਸ਼ਨਾ ਦੀ ਫਿਲਾਸਫੀ ਨੂੰ ਲਈਏ, ਆਦਮ ਸੀ ਅਕੀਲ ਸੀ, ਆਦਮ ਤੇ ਈਵ ਤੋਂ ਸ਼ੁਰੂ ਹੋਈ, ਤੇ ਫਿਰ ਇਹਦਾ ਮਤਲਬ ਇਹ ਵੀ ਜਨਰੇਸ਼ਨ ਤੇ ਭੈਣਾਂ ਭਰਾਵਾਂ ਚੋਂ ਇੱਦਾਂ ਸ਼ੁਰੂ ਹੋ ਗਈ ਨਾ।
1: ਬਿਲਕੁਲ ਲੌਜੀਕਲੀ ਗੱਲ, ਮੈਂ ਹਮੇਸ਼ਾ ਇਹ ਗੱਲ ਕਰਦਾ ਵੀ ਜੇ ਤੁਸੀਂ ਕਹਿੰਦੇ ਆ ਸਾਰਾ ਕੁਝ ਐਦਮ ਤੇ ਈਵ ਤੋਂ ਸ਼ੁਰੂ ਹੋਇਆ, ਇਹਦਾ ਮਤਲਬ ਉਹ ਭੈਣ ਭਰਾ ਆਪਸ ਵਿਚ, ਡਾਕਟਰ ਸਾਹਿਬ ਇੱਕ ਫੈਕਟ ਆ ਜਿਹੜਾ, ਇੱਕ ਰਾਣੀ ਵੀ ਹੋਈ ਆ ਇਸ ਧਰਤੀ ਦੇ ਉੱਤੇ, ਮੈਨੂੰ ਹੁਣ ਉਹਦਾ ਨਾਂ ਤੇ ਨੀ ਯਾਦ ਹੈ, ਮੈਂ ਉਹ ਪੜਿਆ ਉਹਦਾ, ਉਹ ਵੀ ਹੋਈ ਆ ਜਿਸ ਔਰਤ ਨੇ ਆਪਣੇ 5 ਭਰਾਵਾਂ ਦੇ ਨਾਲ ਸ਼ਾਦੀ ਕੀਤੀ ਹੋਈ ਸੀ।
0: ਮੈਂ ਉਹ ਪੜ੍ਹੀ ਇਹਦੀ ਹਿਸਟਰੀ, ਮੈਂ ਉਹਦੀ ਹਿਸਟਰੀ ਪੜ੍ਹੀ ਹੈ।
1: ਬਿਲਕੁਲ, ਹਾਂਜੀ
0: ਯਾ, ਸੋ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਗੱਲਾਂ ਕਹਿਣੀਆਂ ਬਈ ਸਿੱਖ ਹਿੰਦੂਆਂ ਦਾ ਹਿੱਸਾ ਨੇ ਇਹ ਗਲਤ ਆ, ਸਾਡੀ ਵਿਚਾਰਧਾਰਾ ਵੱਖਰੀ ਹੈ, ਸਾਡਾ ਸੋਚਣ ਦਾ ਢੰਗ ਵੱਖਰਾ ਹੈ, ਸਾਡੇ ਸਿਧਾਂਤ ਪ੍ਰਿੰਸੀਪਲ ਤੁਹਾਡੇ ਨਾਲ ਵੱਖਰੇ ਨੇ, ਉਹ ਫਿਰ ਤੁਸੀਂ ਕਿਵੇਂ ਰਲ ਗਏ? ਹਾਂਜੀ, ਔਰ ਜਦੋਂ ਵੀ ਕੋਈ ਸਰਕਾਰ ਹੁੰਦੀ ਹੈ ਨਾ, ਲੋਕ ਜਿਹੜੇ ਨੇ ਸ਼ਾਂਤੀ ਨਾਲ ਜਿਉਣ ਵਾਸਤੇ ਸਰਕਾਰੀ ਧਰਮ ਜਿਹੜਾ ਹੁੰਦਾ ਆ ਉਹਨੂੰ ਅਪਣਾ ਲੈਂਦੇ
1: ਆ। ਬਿਲਕੁਲ,
0: 7 ਪੀੜੀਆਂ ਸਾਡੇ ਦੇ ਉੱਪਰ ਮੁਸਲਮਾਨਾ ਰਾਜ ਰਿਹਾ ਆ, ਬਾਬਰ ਐਂਟਰ ਕੀਤਾ, ਬਾਬਰ ਤੋਂ ਬਾਅਦ ਹਿਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ, ਲੋਕ ਲੜੀਵਾਰ ਉਹਦੇ ਤੇ ਰਾਜ ਕਰਦੇ ਆਏ ਨੇ, ਤੇ ਬਹੁਤੇ ਲੋਕ ਇਸ ਮਾਨ ਸੀ ਯਾਰ ਸ਼ਾਂਤੀ ਨਾਲ ਜਿਉਣਾ, ਮੁਸਲਮਾਨ ਹੋ ਜਾਓ, ਬਹੁਤ ਸਾਰੇ ਲੋਕ ਉਦੋਂ ਮੁਸਲਮਾਨ ਹੋ ਗਏ ਆ
1: ਜੀ।
0: ਸੋ ਇਸ ਸਨਾਤਨ ਏਰੀਏ ਦੇ ਵਿਚੋਂ ਵੀ ਉਦੋਂ ਬਹੁਤ ਸਾਰੇ ਮੁਸਲਮਾਨ ਹੋ ਗਏ ਆ, ਔਰ ਇਸੇ ਤਰ੍ਹਾਂ ਅਦਲਾ ਬਦਲੀ ਤਬਦੀਲੀ ਤਾਂ ਚੀਮਾ ਸਾਹਿਬ ਹੁਣ ਵੀ ਹੁੰਦੀ ਹੈ, ਹੁਣ ਵੀ ਹੁੰਦੀ ਆਈ ਹੈ, ਜਿੱਥੇ ਕਿਸੇ ਨੂੰ ਕੋਈ ਫਾਇਦਾ ਦਿਸਦਾ ਆ, ਉਦੋਂ ਫਾਇਦਾ ਇਹ ਦਿਸਦਾ ਸੀ ਵੀ ਸਰਕਾਰੀ ਧਰਮ ਜਿਹੜਾ ਮੁਸਲਮਾਨਾ ਆ।
1: ਬਿਲਕੁਲ ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਇੱਥੇ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੂੰਗਾ, ਉਹ ਇਹ ਆ ਕਿ ਜਿਹੜੇ ਲੋਕ ਮੁਸਲਮਾਨ ਬਣੇ ਵੀ ਸੀਗੇ ਨਾ, ਉਹਦੇ ਵਿਚ ਇਸ ਤਰ੍ਹਾਂ ਵੀ ਸੀਗੀ ਕਿ ਲੋਕ ਜਿਹੜੇ ਆਹ ਦੇਵੀ ਦੀ ਪੂਜਾ, ਉਹ ਦੇਵੀ ਦੀ ਪੂਜਾ, ਉਹ ਦੇਵਤੇ ਦੀ ਪੂਜਾ, ਪੱਥਰ ਦੀ ਪੂਜਾ, ਠਾਕਰ ਦੀ ਪੂਜਾ ਜਿਹੜੀ ਆ,
0: ਤੇ ਲੋਕ ਜਿਹੜੇ ਕਰੋੜ ਇਹਨਾਂ 30 ਕਰੋੜ,
1: ਹਾਂਜੀ, ਉਹ ਜਿਹੜੀ ਗੱਲਬਾਤ ਸੀਗੀ ਉਹ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਪੂਜ ਪੂਜ ਕੇ ਥੱਕ ਟੁੱਟੇ ਸੀਗੇ ਕਿ ਉਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ ਸੀ। ਉਹਨਾਂ ਲੋਕਾਂ ਨੇ ਜਦੋਂ ਇਸਲਾਮ ਦੇਖਿਆ ਵੀ ਆਹ ਜਿਹੜਾ ਧਰਮ ਆ ਇਹਦੇ ਨਾਲੋਂ ਘੜੀ ਘੜੀ ਇੱਕ ਜਗ੍ਹਾ ਤੇ ਜਾ ਕੇ ਪੂਜਣ ਦੀ ਬਜਾਏ ਇਹ ਜਿਹੜਾ ਇਹ ਕਹਿੰਦਾ ਇੱਕੋ ਨੂੰ ਪੂਜੋ ਔਰ ਇਹ ਕਦੇ ਪੈਸੇ ਮੰਗਦਾ, ਇਹ ਅਪਣਾ ਲਓ। ਸੋ ਬਹੁਤ ਸਾਰੇ ਲੋਕ ਆ ਜਿਹੜੇ ਆਪ ਵੀ ਉਹਨਾਂ ਨੂੰ ਧਰਮ ਜਿਹੜਾ ਉਹ ਚੰਗਾ ਲੱਗਿਆ ਹਿੰਦੂ ਧਰਮ ਦੇ ਨਾਲੋਂ, ਉਹਨਾਂ ਨੇ ਆਪ ਵੀ ਉਹ ਪਟਾ ਲਿਆ ਆਪਣੇ ਆਪ ਵੀ ਕੁਛ ਆ ਜਿਹੜੇ ਉਹਨਾਂ ਨੂੰ ਜਬਰਦਸਤੀ ਉਹਨਾਂ ਦੇ ਉੱਤੇ ਠੋਸਿਆ ਗਿਆ
0: ਵਕਤੀ ਵਕਤੀ ਫਾਇਦਿਆਂ ਨੂੰ ਸੋਚਦਿਆਂ
1: ਹੋਇਆ
0: ਔਰ ਢੰਗ ਤਰੀਕੇ ਵੱਖਰੇ ਨੇ ਹਰ ਧਰਮ ਅਪਣਾਉਂਦਾ ਆ ਢੰਗ ਤਰੀਕੇ ਵੱਖਰੇ ਅਪਣਾ ਕੇ ਮੁਤਾਬਕ ਖਿੱਚਣ ਦੀ ਕੋਸ਼ਿਸ਼ ਕਰਦਾ ਆ ਮੈਂ ਇੱਕ ਸੱਜਣ ਨੂੰ ਕੱਲ ਲਿਖ ਰਿਹਾ ਸੀਗਾ ਉਹਦੇ ਨਾਲ ਮੇਰੀ ਵਾਰਤਾਲਾਪ ਚੱਲ ਰਹੀ ਸੀ ਉਹ ਮੈਂ ਕਿਹਾ ਭਾਈ ਅੱਜ ਆ ਨਿਊਜ਼ੀਲੈਂਡ ਵਾਲੀ ਗੱਲ ਹੋਈ ਨਾ ਤੇ ਨਿਊਜ਼ੀਲੈਂਡ ਵਾਲੀ ਕਹਾਣੀ ਦੇ ਉੱਪਰ ਮੈਂ ਇਹ ਗੱਲ ਲਿਖੀ ਸੀ ਭਾਈ ਅਕਲੀ ਤੇ ਸਾਨੂੰ ਜਿਸ ਦੇਸ਼ ਚ ਅਸੀਂ ਰਹਿੰਦੇ ਆ ਨਾ ਕਹਿੰਦੇ ਕਾਨੂੰਨਾਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ
1: ਬਿਲਕੁਲ
0: ਦੂਸਰੀ ਗੱਲ ਸਾਨੂੰ ਉਹਨਾਂ ਨੂੰ ਪਹਿਲਾਂ ਤਾਂ ਇਹ ਸਾਬਿਤ ਕਰਨ ਦੀ ਲੋੜ ਆ ਕਿ ਸਾਡਾ ਵੱਖਰਾ ਰੂਪ ਤੁਹਾਡੀ ਮੁਖਾਲਫਤ ਕਰਨ ਵਾਸਤੇ ਨਹੀਂ ਹੈ ਤੁਹਾਨੂੰ ਇਹਦੇ ਤੋਂ ਖਤਰਾ ਮਹਿਸੂਸ ਕਰਨ ਦੀ ਲੋੜ ਨਹੀਂ ਹੈ ਸਾਡਾ ਹੁਣ ਤੱਕ ਦਾ ਇਤਿਹਾਸ ਇਹ ਰਿਹਾ ਆ ਵੀ ਇਹ ਜਿਹੜੀ ਕਿਰਪਾਨ ਤੋਂ ਤੁਸੀਂ ਡਰਦੇ ਜੇ ਇਹਨੇ ਹੁਣ ਤੱਕ ਮਜ਼ਲੂਮਾਂ ਦੀ ਰਾਖੀ ਕੀਤੀ ਹੈ ਪਰ ਸਾਡਾ ਕਸਟਰ ਨਹੀਂ ਆਉ
1: ਜੀ
0: ਨਿਊਜ਼ੀਲੈਂਡ ਦੇ ਵਿੱਚ ਤੇ ਸਾਧ ਵੀ ਬਥੇਰੇ ਜੇਲ੍ਹਾਂ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਹੁਣ ਤੱਕ ਉੱਥੇ ਹੱਥ ਚੁੱਕੀ ਹੋਈ ਸੀ ਮੈਨੂੰ ਉਹਦੇ ਬਾਰੇ ਬਹੁਤ ਸਾਰਾ ਪਤਾ ਹੈਗਾ ਇਸ ਗੱਲ ਦਾ ਭਾਵ ਕੀ ਆ ਵੀ ਤੁਸੀਂ ਕਰੈਕਟਰ ਹੀ ਇਸ ਤਰ੍ਹਾਂ ਦਾ ਸ਼ੋਅ ਕਰ ਰਹੇ ਹੋ ਤੇ ਉਹਨਾਂ ਲੋਕਾਂ ਨੂੰ ਇਸ ਤੋਂ ਖਤਰਾ ਹੋਣ ਲੱਗ ਗਿਆ
1: ਜੀ
0: ਬਿਲਕੁਲ ਤੇ ਜੇ ਤੁਸੀਂ ਕਰੈਕਟਰ ਇਸ ਤਰ੍ਹਾਂ ਦਾ ਸਾਬਿਤ ਕੀਤਾ ਹੋਵੇ ਤੁਹਾਡੇ ਤੋਂ ਖਤਰਾ ਨਾ ਲੱਗੇ ਬਲਕਿ ਤੁਹਾਡੀ ਕਿਰਪਾ ਨੂੰ ਸਮਝਣ ਵੀ ਸਾਡੀ ਰਾਖੀ ਵਾਸਤੇ ਆ ਸਮਝ ਜਦੋਂ ਤੁਸੀਂ ਤਾਂ ਉਸ ਤਰ੍ਹਾਂ ਦਾ ਕਿਰਦਾਰ ਨੀ ਸਾਬਿਤ ਕਰ ਰਹੇ
1: ਕਿੰਨੀਆਂ
0: ਜੇਲ੍ਹਾਂ ਭਰੀਆਂ ਪਈਆਂ ਸਾਡੇ ਪੰਜਾਬੀ ਮੁੰਡਿਆਂ ਦੇ ਨਾਲ ਜਿਹੜੇ ਡਰੱਗ ਕਰਕੇ ਅੰਦਰ ਹੈਗੇ ਨੇ ਇਸ ਤਰ੍ਹਾਂ ਦੀ ਘਟਨਾਵਾਂ ਕਰਕੇ ਅੰਦਰ ਹੈਗੇ ਨੇ ਸੋ ਅਸੀਂ ਕਿਸ ਤਰ੍ਹਾਂ ਦਾ ਕਰੈਕਟਰ ਸਾਬਿਤ ਕਰ ਰਹੇ ਹਾਂ ਇਸ ਤਰ੍ਹਾਂ ਦਾ ਕਰੈਕਟਰ ਅਸੀਂ ਸਾਬਿਤ ਕਰਾਂਗੇ ਤੇ ਆਖੀਏ ਅਸੀਂ ਇਹ ਕਿ ਸਾਡਾ ਇਹ ਸਤਿਕਾਰ ਕਰਨ ਸਾਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਦੇ ਦੇਣ ਕਿਵੇਂ ਸੰਭਵ ਹੋ ਸਕਦਾ ਹੈ
1: ਨਹੀਂ ਹੋ ਸਕਦਾ
0: ਕੋਈ ਇਹ ਹੈਗੀ ਹਾਂਜੀ ਸੋ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਮ ਅਪ ਕਰਦਿਆਂ ਮੈਂ ਨਤਮਸਤਕ ਹਾਂ ਇਹਨਾਂ ਵੱਡੀਆਂ ਵੱਡੀਆਂ ਸ਼ਹੀਦੀਆਂ ਨੂੰ ਮੈਂ ਨਤਮਸਤਕ ਹਾਂ ਉਸ ਗੁਰੂ ਅਰਜਨ ਸਾਹਿਬ ਦੇ ਹਾਲਾਤ ਤੋਂ ਲੈ ਕੇ ਗੁਰੂ ਛੇਵੇਂ ਪਾਤਸ਼ਾਹ ਦੇ ਹਾਲਾਤ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਤੇ ਦਸਵੇਂ ਗੁਰੂ ਦੇ ਜੀਵਨ ਬਿਰਤਾਂਤ ਨੂੰ ਸਾਰਿਆਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਪਰਖਣ ਦੀ ਲੋੜ ਹੈ ਪਰਖ ਕੇ ਤੇ ਉਸਨੂੰ ਮੰਨਣ ਦੀ ਲੋੜ ਹੈਗੀ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਸ ਦਿਹਾੜੇ ਦੇ ਵਿੱਚ ਮੈਂ ਸਾਰਿਆਂ ਨਾਲ ਸਾਂਝ ਪਾਉਂਦਿਆਂ ਤੇ ਅੱਜ ਦੇ ਸਮੇਂ ਵਿੱਚ ਮੈਂ ਤੁਹਾਡੇ ਨਾਲ ਫਤਿਹ ਬੁਲਾਉਣਾ ਸਾਰਿਆਂ ਨੂੰ ਇਹੀ ਕਹਿਣਾ ਕਿ ਅੱਜ ਤੋਂ ਬਾਅਦ ਕੋਸ਼ਿਸ਼ ਇਹ ਕਰੋ ਕਿ ਜਦੋਂ ਕੋਈ ਵੀ ਗੱਲ ਭਾਵੇਂ ਤੁਹਾਨੂੰ ਫੂਕ ਚੁਕਾ ਕੇ ਛੇਤਾ
1: ਆਵੇ
0: ਕਮ ਸੇ ਕਮ ਇਹ ਦੇਖੋ ਵੀ ਉਹਦੇ ਚ ਸਚਾਈ ਕੀ ਹੈਗੀ ਆ
1: ਸਚਾਈ ਕੀ ਆਪਣੇ ਕੋਲ
0: ਸਚਾਈ ਕੀ ਹੈਗੀ ਤਰਕ ਸੰਗਤ ਸਚਾਈ ਹੈਗੀ ਤੁਹਾਨੂੰ ਫੂਕ ਚੁਕਾ ਕੇ ਤਾਂ ਨਹੀਂ ਤਾਂ ਐਸਾ ਕੁਛ ਕੀਤਾ ਜਾ ਰਿਹਾ
1: ਬਿਲਕੁਲ ਬਿਲਕੁਲ ਜੀ
0: ਧਰਮ ਨੇ ਹੁਣ ਤੱਕ ਬਹੁਤ ਕੁਝ ਐਸਾ ਕੀਤਾ ਆ ਸਾਨੂੰ ਫੂਕ ਚੁਕਾ ਕੇ ਬਹੁਤ ਸਾਰੀਆਂ ਗੱਲਾਂ ਉਹਦੇ ਚ ਐਡ ਕਰ ਦਿੱਤੀਆਂ ਗਈਆਂ
1: ਜੀ
0: ਮੈਂ ਮਸੰਦਾਂ ਦੀ ਗੱਲ ਸੁਣ ਰਿਹਾ ਸੀ ਤੇ ਕਹਿ ਰਿਹਾ ਸੀ ਉਹ ਭਲੇ ਮਾਨਸੋ ਜਿਹੜਾ ਗੁਰੂ ਮਾਇਆ ਨੂੰ ਤੁੱਛ ਸਮਝਦਾ ਆ ਉਹ ਮਾਇਆ ਬਦਲੇ ਬੰਦੇ ਕਿਹੜਾ ਹੀ ਛਾੜੂਗਾ
1: ਬਿਲਕੁਲ
0: ਭਾਈ ਹੋਰ ਤਾਂ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਸਾਂਭ ਲਈਆਂ ਨੇ ਉਹ ਕਿਹੜਾ ਕਿੱਥੇ ਹਨ ਇਹ ਗੱਲ ਸਹੀ ਆ ਇਹ ਗੱਲ ਵੱਖਰੀ ਆ ਕਿ ਤੁਸੀਂ ਕਿਸੇ ਨੂੰ ਡਿਊਟੀ ਤੇ ਲਾਇਆ ਉਹਨੇ ਡਿਊਟੀ ਦੀ ਕੁਤਾਹੀ ਕੀਤੀ ਉਹਨੂੰ ਤੁਸੀਂ ਲਾਂਭੇ ਤੇ ਕਰ ਸਕਦੇ ਹੋ ਪਾਸੇ ਤੇ ਕਰ ਸਕਦੇ ਹੋ ਤੁਸੀਂ ਆਖੋ ਏਡੀ ਵੱਡੀ ਗੱਲ ਕਰ ਦਿਓ ਵੀ ਕਿਹੜਾ ਇੰਜ ਸਾੜ ਦਿੱਤਾ ਹਾਂਜੀ ਇਹ ਗੱਲ ਗਲਤ ਆ ਇਹ ਮੰਨਣ ਯੋਗ ਨਹੀਂ
1: ਜੀ
0: ਸੋ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਫਿਰ ਦੁਬਾਰਾ ਵਿਚਾਰਨ ਦੀ ਲੋੜ ਹੈਗੀ ਹੈ ਸਾਡੇ ਗੁਰੂਆਂ ਨੂੰ ਇਸ ਤਰ੍ਹਾਂ ਦੇ ਕਾਤਲ ਨਾ ਬਣਾਓ ਕਿ ਮਾਇਆ ਦੀ ਖਾਤਰ ਦੂਜੇ ਲੋਕਾਂ ਦਾ ਕਤਲ ਕਰਦੇ ਫਿਰਨ ਹਾਂਜੀ ਤੇ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਤੇ ਅੱਜ ਦੇ ਇਤਿਹਾਸ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਸਾਰੇ ਮੇਰੇ ਵੀਰ ਵਿਚਾਰਵਾਨ ਜਿੰਨੇ ਵੀ ਨੇ ਜਿਹੜੇ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਆਪਣੇ ਵਿਚਾਰ ਜ਼ਰੂਰ ਦੇਣ ਅਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਤਰਕ ਸੰਗਤ ਕੀਤੀਆਂ ਨੇ ਅਸੀਂ ਜਿੰਨੇ ਵੀ ਵਿਚਾਰ ਦਿੱਤੇ ਨੇ ਉਹਨਾਂ ਦੇ ਵਿੱਚ ਇਹ ਵੇਖਿਆ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਤਰਕ ਤੇ ਪੂਰੀਆਂ ਨਹੀਂ ਉਤਰਦੀਆਂ ਪਰ ਅਸੀਂ ਗੁਰਦੁਆਰਿਆਂ ਚ ਜਾ ਰਹੇ ਹਾਂ ਸਾਰੇ ਇਤਿਹਾਸਕਾਰ ਜਿਹੜੇ ਉਹ ਜਿਹਾ ਇਤਿਹਾਸ ਸੁਣਾਉਂਦੇ ਨੇ ਅਸੀਂ ਸੁਣ ਕੇ ਤੇ ਆ ਜਾਂਦੇ ਹਾਂ ਪਰ ਅਸੀਂ ਉਹਦੇ ਉੱਪਰ ਉਂਗਲ ਨਹੀਂ ਚੁੱਕਦੇ ਕਿਉਂਕਿ ਸਾਡੇ ਕੋਲ ਆਪਣੇ ਤਰਕ ਨਹੀਂ ਹੁੰਦਾ ਸਾਨੂੰ ਤਰਕ ਪੈਦਾ ਕਰਨ ਦੀ ਲੋੜ ਆ ਕਿ ਕੀ ਗੱਲ ਐਸੀ ਹੋ ਸਕਦੀ ਕਿ ਇੱਕ ਸੱਜਣ ਕੋਈ ਟਮਟਮ ਟਕਸਾਲ ਦੇ ਹੋਣਗੇ ਉਹ ਬਾਬਾ ਦੀਪ ਸਿੰਘ ਦੀ ਗੱਲ ਚੱਲ ਰਹੀ ਸੀ ਤੇ ਉਹਦੇ ਸਬੰਧ ਵਿੱਚ ਉਹਨੇ ਬਹੁਤ ਭੱਦੇ ਲਫ਼ਜ਼ਾਂ ਨਾਲ ਅਗਲੇ ਇੱਕ ਸੱਜਣ ਨੂੰ ਜਵਾਬ ਦਿੱਤਾ ਬਹੁਤ ਹੀ ਭੱਦੇ ਲਫ਼ਜ਼ਾਂ ਨਾਲ ਜਿਨ੍ਹਾਂ ਨੂੰ ਬੋਲਿਆ ਨਹੀਂ ਜਾ ਸਕਦਾ ਉਹ ਕਹਿੰਦੇ ਮਾਨਸ ਤੂੰ ਅਜੇ ਕੱਲ ਜੰਮਿਆ ਹੈ ਤੈਨੂੰ ਤੇ ਪਤਾ ਹੀ ਨਹੀਂ ਕਿ ਇਸ ਸਰੀਰ ਦਾ ਚਲਨ ਕਿਸ ਤਰ੍ਹਾਂ ਦਾ ਹੈ ਬੰਦ ਕਿਵੇਂ ਹੋ ਸਕਦਾ ਹੈ ਅੱਜ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਔਰ ਉਹਨੂੰ ਸਾਬਤ ਕਰ ਦਿੱਤਾ ਹੈਗਾ ਪ੍ਰਤੱਖ ਕਰ ਦਿੱਤਾ ਹੈਗਾ ਔਰ ਤੁਸੀਂ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਤੁਸੀਂ ਅੰਧ ਵਿਸ਼ਵਾਸ ਫੈਲਾਉਣ ਤੋਂ ਤਿਆਰ ਹੈਗੇ ਹੋ ਕਿਉਂਕਿ ਕਰਾਮਾਤਾ ਨਾਂ ਦੀ ਕੋਈ ਚੀਜ਼ ਹੈ ਨੀ ਤੇ ਤੁਸੀਂ ਤੇ ਹੁਣ ਤੱਕ ਇਹੋ ਜਿਹੀਆਂ ਕਰਾਮਾਤਾਂ ਸਾਡੇ ਇਤਿਹਾਸ ਚ ਜੁੜਵਾ ਲਈਆਂ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਤਾਂ ਬੇਬੇ ਨਾਨਕੀ ਨੇ ਆਖਿਆ ਵੀ ਫੁਲਕਾ ਫੁੱਲਿਆ ਤੇ ਵੀਰ ਆ ਜਾ ਤੈਨੂੰ ਭੁੱਖ ਲੱਗੀ ਨੇ ਤੂੰ ਆਜਾ ਤੇ ਗੁਰੂ ਸਾਹਿਬ ਉੱਥੇ ਪ੍ਰਗਟ ਹੋ
1: ਗਏ
0: ਗੱਲਾਂ ਹੈਗੀਆਂ ਨੇ ਹਾਂਜੀ ਔਰ ਫਿਰ ਇੰਨੇ ਹਜ਼ਾਰਾਂ ਮੀਲ ਤੁਰਨ ਦੀ ਕੀ ਲੋੜ ਸੀ ਜੇ ਉਹਦੇ ਕੋਲ ਇਹੋ ਜਿਹੀ ਸ਼ਕਤੀ ਸੀਗੀ ਹਜ਼ਾਰਾਂ ਦੀ ਕੀ ਲੋੜ ਸੀ
1: ਬਿਲਕੁਲ
0: ਸਾਲ ਲਗਾਤਾਰ ਗੁਰੂ ਨਾਨਕ ਦੇਵ ਜੀ ਤੁਰਦੇ ਰਹੇ ਉਹਨਾਂ ਨੂੰ ਕੀ ਲੋੜ ਸੀ ਇਹਨਾਂ ਤੁਰਨ ਦੀ
1: ਜੀ ਜੀ ਛੱਬੀ
0: ਬਣਾਉਣ ਦੀ
1: ਡਾਕਟਰ ਸਾਹਿਬ
0: ਇਹਨਾਂ ਗੱਲਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਹੈ ਜੇ ਸਿੱਖ ਧਰਮ ਨੇ ਦੂਜੇ ਧਰਮਾਂ ਨਾਲੋਂ ਵੱਖਰਾ ਤੇ ਅਲੱਗ ਦਿਸਣਾ ਹੈ ਨਾ ਤੇ ਫੇਰ ਸਾਨੂੰ ਉਹੀ ਗੱਲਾਂ ਪ੍ਰਚਾਰਨੀਆਂ ਚਾਹੀਦੀਆਂ ਨੇ ਜਿਹੜੀਆਂ ਗੱਲਾਂ ਅੱਜ ਵੀ ਹੋ ਸਕਦੀਆਂ ਨੇ ਪ੍ਰੈਕਟੀਕਲੀ ਅਸੀਂ ਸਾਬਤ ਵੀ ਕਰ ਸਕਦੇ ਹਾਂ ਜਿਹੜੀਆਂ ਗੱਲਾਂ ਸਾਬਤ ਨਹੀਂ ਨਾ ਹੁੰਦੀਆਂ ਕੋਈ ਆਪਣੇ ਘਰ ਦੇ ਵੀ ਤੁਸੀਂ ਜੋ ਮਰਜ਼ੀ ਮੰਨੀ ਜਾਓ ਕੋਈ ਸਾਡੀ ਮਾਨਤਾ ਮੰਨੀ ਜਾਓ ਭਾਈ ਲੇਕਿਨ ਜਦੋਂ ਤੁਸੀਂ ਇਹ ਕਹੋ ਕਿ ਸਾਡਾ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਸਰਵੋਤਮ ਹੈ ਤੇ ਫਿਰ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ
1: ਬਿਲਕੁਲ
0: ਕੁਸ਼ਚਨ ਹੋਣਗੇ ਉਹਨਾਂ ਦਾ ਜਵਾਬ ਤੁਹਾਨੂੰ ਦੇਣਾ ਪਏਗਾ ਔਰ ਉਹਨਾਂ ਕੁਸ਼ਚਨਾਂ ਦੇ ਵਿੱਚ ਇਹ ਗੱਲ ਵੀ ਆਏਗੀ ਮੈਨੂੰ ਦੱਸੋ ਸਿਰ ਵੱਢ ਕੇ ਕੋਈ ਬੰਦਾ 3 ਤੋਂ 5 ਮਿੰਟ ਤੋਂ ਬਾਅਦ ਜਿਉਂ ਸਕਦਾ ਆ ਤੁਸੀਂ ਸਾਰਾ ਮੀਲ ਸਿਰ ਕਈ ਤਰ੍ਹਾਂ ਕੇ ਜਾ ਕੇ ਲੜ ਗਿਆ
1: ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਇੱਕ ਮੈਂ ਹੋਰ ਨੁਕਤਾ ਜਿਹੜਾ ਮੇਰੇ ਸਾਹਮਣੇ ਮੈਂ ਵਿਚਾਰ ਕਰਦਾ ਰਹਿੰਦਾ ਉਹ ਇਸ ਤਰ੍ਹਾਂ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਭਾਈ ਜਦੋਂ ਉਹ ਗਏ ਦੱਖਣ ਵੱਲ ਨੂੰ ਗਏ ਤੇ ਉਹਨਾਂ ਨੂੰ ਕੌਡਾ ਰਾਕਸ਼ ਮਿਲਿਆ
0: ਹਾਂਜੀ
1: ਤੇ ਕੌਡੇ ਰਾਕਸ਼ ਨੇ ਗੁਰੂ ਨਾਨਕ ਦੇਵ ਜੀ ਨੂੰ ਚੱਕ ਕੇ ਤੇਲ ਦਾ ਕੜਾਹਾ ਉਹਨੇ ਪਹਿਲਾਂ ਹੀ ਤਪਾਇਆ ਹੋਇਆ ਸੀ ਚੱਕ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦੇ ਵਿੱਚ ਸਿੱਟ ਦਿੱਤਾ ਤੇ ਤੇਲ ਦਾ ਕੜਾਹਾ ਜਿਹੜਾ ਸੀ ਇਕਦਮ ਠੰਡਾ ਹੋ ਗਿਆ ਅੱਛਾ ਹੁਣ ਦੇਖੋ ਇੱਥੇ ਜੇ ਤੁਸੀਂ ਤਰਕ ਜਿਵੇਂ ਤੁਸੀਂ ਸ਼ਬਦ ਨੂੰ ਕਹਿੰਦੇ ਮੈਂ ਇਹਦੀ ਤਰਕ ਸ਼ਬਦ ਦੀ ਜਗ੍ਹਾ ਤੇ ਮੈਂ ਹਮੇਸ਼ਾ ਵਾਸਤੇ ਸ਼ਬਦ ਵਰਤਦਾ ਜਿਹੜਾ ਉਹ ਮੈਂ ਵਰਤਦਾ ਦਲੀਲ ਹੁਣ ਕੀ ਆ ਉੱਥੇ ਹੋਇਆ ਕੀ ਆ ਆਹ ਹੁਣ 5-6 ਸਾਲ ਦੀ ਗੱਲ ਹੈਗੀ ਆ ਮੈਂ ਤਰੀਕ ਤਾਂ ਨਹੀਂ ਲਿਖੀ ਕਿ ਇੱਥੋਂ ਅਮਰੀਕਾ ਦੇ ਵਿੱਚੋਂ ਇੱਕ ਲੜਕਾ 18-19 ਸਾਲ ਦਾ ਉਹਦਾ ਨਾਂ ਚੋ ਮੇਰਾ ਖਿਆਲ ਇੱਦਾਂ ਦਾ ਕੁਛ ਹੈਗਾ ਉਹ ਹੋਈ ਇਸ ਤਰ੍ਹਾਂ ਸੀਗੀ ਕਿ ਉਹਦੇ ਮਾਂ ਤੇ ਬਾਪ ਦੋਨੋਂ ਹੀ ਮਾਈਗ੍ਰੇਟ ਹੋਏ ਇਸ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਤੇ ਉਹਦਾ ਫਾਦਰ ਸੀ ਜਿਹੜਾ ਉਹ ਮੇਰਾ ਖਿਆਲ ਇਲੈਕਟ੍ਰੀਕਲ ਇੰਜੀਨੀਅਰ ਸੀਗਾ ਮੈਨੂੰ ਹੁਣ ਪੂਰੀ ਡਿਟੇਲ ਤਾਂ ਯਾਦ ਨਹੀਂ ਪਰ ਹੋਇਆ ਕਿ ਉਹਨਾਂ ਦੀ ਜਿਹੜੀ ਅਗਲੀ ਪੀੜੀ ਸੀ ਔਲਾਦ ਸੀਗੀ ਉਹ ਇੱਥੇ ਉਹ 17-18 ਸਾਲ ਦਾ ਹੋਇਆ ਤੇ ਉਹ ਇੱਥੋਂ ਕ੍ਰਿਸਚਨ ਬਣ ਗਿਆ ਉਹ ਇੱਥੇ ਆ ਕੇ ਕ੍ਰਿਸਚਨ ਬਣ ਗਿਆ ਤੇ ਉਹਨੇ ਕੀ ਕੀਤਾ ਉਹ ਇੱਥੋਂ ਭਾਰਤ ਚਲੇ ਗਿਆ ਭਾਰਤ ਜਾ ਕੇ ਭਾਰਤ ਦੇ ਜਿਹੜੇ ਥੱਲੇ ਦੇ ਪਾਸੇ ਜਾ ਕੇ ਇੱਕ ਛੋਟਾ ਜਿਹਾ ਟਾਪੂ ਆਉਂਦਾ ਉਹਨੂੰ ਕਹਿੰਦੇ ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਹੈਗਾ ਉੱਥੇ ਜਿਹੜੀ ਭਾਰਤ ਦੀ ਗੌਰਮੈਂਟ ਆ ਉਹ ਕਿਸੇ ਨੂੰ ਜਾਣ ਨਹੀਂ ਦਿੰਦੀ ਉਹਦੇ ਪਿੱਛੇ ਕਾਰਨ ਇਹ ਆ ਕਿ ਉੱਥੇ ਇੱਕ ਟ੍ਰਾਈਬ ਐਸੀ ਰਹਿੰਦੀ ਆ ਉਸ ਟਾਪੂ ਦੇ ਉੱਤੇ ਉਹ ਜਿਹੜੀ ਟ੍ਰਾਈਬ ਆ ਉਹ ਕਿਸੇ ਬੰਦੇ ਨੂੰ ਉੱਥੇ ਜਾਣ ਦਿੰਦੀ ਨੀ ਬਾਹਰੋਂ ਜਿਹੜਾ ਜਾਂਦਾ ਜਦੋਂ ਉਹਨਾਂ ਨੂੰ ਦਿਸ ਪੈਂਦਾ ਉਸੇ ਵੇਲੇ ਉਹਨੂੰ ਮਾਰ ਦਿੰਦੇ ਆ ਮਾਰ ਕੇ ਖਾ ਵੀ ਜਾਂਦੇ ਆ
0: ਮੈਂ ਉਹਨਾਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਤੇ ਮੈਂ ਉਹ ਵੇਖੀਆਂ ਨੇ
1: ਅੱਛਾ ਹੁਣ ਕੀ ਆ ਉਹ ਮਾਰਦੇ ਕਿਉਂ ਆ ਉਹ ਖਾ ਕਿਉਂ ਜਾਂਦੇ ਆ ਉਹ ਕਿਸੇ ਨੂੰ ਵਰਨ ਕਿਉਂ ਨੀ ਦਿੰਦਾ ਉਹਦੇ ਪਿੱਛੇ ਰਾਜ ਇਹ ਆ ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਭਾਰਤ ਦਾ ਇਤਿਹਾਸ ਆ ਉਹ ਹਮੇਸ਼ਾ ਵਾਸਤੇ ਜਿਹੜੇ ਉੱਤਰ ਵੱਲ ਦੇ ਲੋਕ ਆ ਉੱਤਰ ਵੱਲ ਦੇ ਲੋਕ ਚਾਹੇ ਤੁਸੀਂ ਹਿਮਾਲਿਆ ਪਰਬਤ ਦੇ ਉੱਤਰ ਵੱਲ ਕਹਿ ਲਓ ਚਾਹੇ ਤੁਸੀਂ ਮਨਚੂਰੀਆ ਕਹਿ ਲਓ ਸਾਇਬੇਰੀਆ ਲੈ ਲਓ ਜਾਂ ਇੰਗਲੈਂਡ ਫਰਾਂਸ ਜਰਮਨੀ ਇਹ ਜਿਹੜੇ ਲੋਕ ਆ ਹਮੇਸ਼ਾ ਵਾਸਤੇ ਦੱਖਣ ਵੱਲ ਨੂੰ ਜਾਂਦੇ ਆ ਉਹਨਾਂ ਨੂੰ ਇਨਵੇਡ ਕਰਕੇ ਉਹਨਾਂ ਨੂੰ ਲੁੱਟ ਕੇ ਲਿਆਉਂਦੇ ਆ ਤੇ ਉਹਨਾਂ ਦੀ ਨਸਲ ਬਦਲਦੇ ਆ ਸੋ ਇਸ ਕਰਕੇ ਜਿਹੜੇ ਸਾਊਥ ਇੰਡੀਆ ਦੇ ਲੋਕ ਹੈਗੇ ਆ ਅੱਜ ਵੀ ਉਹ ਸੈਂਟੀਨਲ ਆਈਲੈਂਡ ਦੀ ਗੱਲ ਕਰਦੇ ਆ ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਉਦੋਂ ਵੀ ਭਾਰਤ ਦੇ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਉਹਨਾਂ ਦੇ ਅੰਦਰ ਜਿਹੜੇ ਲਾਈਟ ਰੰਗ ਦੇ ਲੋਕ ਸੀ ਜਿਹੜੇ ਸਾਂਵਲੇ ਰੰਗ ਦੇ ਕਾਲੇ ਮਤਲਬ ਪੰਡਿਤ ਜਿਨ੍ਹਾਂ ਨੂੰ ਜਾਂ ਬ੍ਰਾਹਮਣ ਕਹਿੰਦੇ ਜਿਹੜੇ ਗੋਰੇ ਰੰਗ ਦੇ ਲੋਕ ਸੀਗੇ ਭਾਵੇਂ ਉਹ ਪੂਰੇ ਗੋਰੇ ਨਹੀਂ ਸੀਗੇ ਉਹਨਾਂ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹ ਨਫ਼ਰਤ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਆ ਕੇ ਸਾਡੇ ਮੁਲਕ ਦੀ ਨਸਲ ਚੇਂਜ ਕਰ ਰਹੇ ਆ ਇਹ ਸਾਡੇ ਤੋਂ ਧਰਤੀ ਖੋ ਰਹੇ ਆ ਸੋ ਜੇ ਆਪਾਂ ਇਸ ਪੱਖ ਤੋਂ ਦੇਖੀਏ ਤਾਂ ਜਿਹੜਾ ਕੌਡਾ ਰਾਕਸ਼ ਹੋਇਆ ਉਹਨੇ ਕੋਈ ਤੇਲ ਦਾ ਕੜਾਹਾ ਨਹੀਂ ਸੀ ਤਪਾਇਆ ਹੋਇਆ ਕਹਿਣ ਦਾ ਮਤਲਬ ਉਹਦੇ ਅੰਦਰ ਇੰਨਾ ਗੁੱਸਾ ਸੀ ਇੰਨੀ ਅੱਗ ਸੀ ਜਿਹੜੇ ਲਾਈਟ ਕਲਰ ਦੇ ਲੋਕ ਸੀਗੇ ਉਹਨਾਂ ਪ੍ਰਤੀ ਇੰਨੀ ਨਫ਼ਰਤ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਨੇ ਦੇਖਿਆ ਉਹਨੇ ਦੇਖਿਆ ਭਈ ਇਹ ਤਾਂ ਉਹੀ ਲਾਈਟ ਰੰਗ ਦਾ ਬੰਦਾ ਆ ਤੇ ਇਹ ਹੁਣ ਸਾਡੇ ਆ ਕੇ ਇੱਥੇ ਲੁੱਟੇਗਾ ਮਾਰੇਗਾ ਤੇ ਓਹਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਵੀ ਭੱਦੇ ਸ਼ਬਦ ਵਰਤੇ ਹੋਣਗੇ ਜੋ ਵੀ ਕੀਤਾ ਹੋਊਗਾ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਤਰੀਕੇ ਦੇ ਨਾਲ ਦਲੀਲ ਦੇ ਨਾਲ ਓਹਨੂੰ ਸਮਝਾਇਆ ਵੀ ਭਾਈ ਮੈਂ ਤਾਂ ਇੱਕ ਯਾਤਰੀ ਬੰਦਾ ਆ, ਮੈਂ ਉਹਨਾਂ ਚੋਂ ਹੈ ਨੀ ਗਾ, ਤੇ ਉਹਦਾ ਜਿਹੜਾ ਅੰਦਰ ਉਹਦੇ ਭਗ ਰਿਹਾ ਸੀ ਉਹ ਗੁੱਸਾ ਉਹ ਠੰਡਾ ਹੋ ਗਿਆ ਤੇ ਗੱਲ ਮੁੱਕ ਗਈ।
0: ਇੱਕ ਸੱਜਣ ਨੇ ਇਹ ਵੀ ਲਿਖਿਆ ਜੀ ਜੀਮਾ ਸਾਹਿਬ ਜੀ, ਅਸਲ ਦੇ ਵਿੱਚ ਜਦੋਂ ਆਰੀਅਨਸ ਲੋਕ
1: ਬਿਲਕੁਲ ਇਹੀ
0: ਭਾਜੀ ਦੇ ਵਿੱਚ ਆਏ ਆ ਨਾ,
1: ਬਿਲਕੁਲ ਬਿਲਕੁਲ
0: ਪਹਿਲਾਂ ਇਸ ਏਰੀਏ ਦੇ ਵਿੱਚ ਦਰਾਵੜਾਂ ਦਾ ਮਾਲਕੀ ਸੀਗੀ, ਇਹ ਦਰਾਵੜ ਰਕਸ਼ ਜਿਹੜਾ ਸੀ ਦਰਾਵੜਾਂ ਦੇ ਵਿੱਚੋਂ ਸੀ,
1: ਦਰਾਵੜੀਆਂ ਸੀਗੇ ਹਾਂਜੀ,
0: ਤੇ ਇਹ ਆਰੀਅਨ ਦੇ ਮਾਰ ਖੋਰੇ ਬੰਦੇ ਸੀ, ਲੜਾਈ ਕਰਦੇ ਤੁਰੇ ਆਉਂਦੇ ਸੀ, ਇਹਨਾਂ ਨੇ ਇਹਨਾਂ ਦਰਾਵੜਾਂ ਨੂੰ ਇਥੋਂ ਭਜਾ ਦਿੱਤਾ।
1: ਬਿਲਕੁਲ
0: ਸਾਹਿਬ ਨੇ ਤਰਕ ਨਾਲ ਉਸ ਨੂੰ ਸਮਝਾਇਆ, ਉਹ ਭਰਿਆ ਮਾਨਸਾ
1: ਬਿਲਕੁਲ ਬਿਲਕੁਲ
0: ਕਹਾਣੀ ਗੱਲ ਛੱਡੋ, ਜੇ ਤੁਹਾਡੇ ਕੋਲ ਕੋਈ ਬਹਾਦਰੀ ਹੈਗੀ ਹੈ ਨਾ ਤੇ ਤੁਹਾਡੀ ਮਾਲਕੀ ਵਾਲੀ ਥਾਂ ਆ ਜਿਹੜੀ ਆ ਕੇ ਕਿਸੇ ਹੋਰ ਨੇ ਮਰ ਲਈ ਆ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਇਸ ਤਰ੍ਹਾਂ ਦੀਆਂ ਗੱਲਾਂ ਤਰਕ ਵਾਲੀਆਂ ਵੀ ਲੋਕਾਂ ਨੇ ਕਈ ਲਿਖੀਆਂ ਨੇ ਵੀ ਗੁਰੂ ਸਾਹਿਬ ਨੇ ਉਹਨੂੰ ਇਹ ਸਮਝਾਇਆ ਨਹੀਂ ਗਾ ਵੀ ਮਜ਼ਲੂਮਾਂ ਨੂੰ ਮਾਰ ਦੇਣਾ ਤੇਰਾ ਹੱਕ ਹੈ, ਜਿਹਨਾਂ ਤੇਰਾ ਹੱਕ ਖੋਇਆ ਉਹਨਾਂ ਦੇ ਮੁਕਾਬਲਾ ਕਰੋ।
1: ਬਿਲਕੁਲ ਐਗਜੈਕਟਲੀ ਉਹਨਾਂ ਨੇ ਦਲੀਲ ਦੇ ਨਾਲ ਉਹਨੂੰ ਸਮਝਾਇਆ ਤੇ ਉਹਦੇ ਅੰਦਰ ਜਿਹੜਾ ਗੁੱਸਾ ਸੀ ਉਹਨੂੰ ਠੰਡਾ ਕਰ ਦਿੱਤਾ ਤੇ ਉਹਨੂੰ ਤੇਲ ਲੱਕੜਾ ਹੱਕ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ।
2: ਬਹੁਤ ਵਧੀਆ ਜੀ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਖੂਬੀ ਦੇ ਨਾਲ ਤੁਸੀਂ ਅੱਜ ਜਿਹੜੀ ਗੱਲ ਰੱਖੀ ਹੈ ਮੇਰੇ ਆਪਣੇ ਲੂ ਕੰਡੇ ਖੜੇ ਹੋ ਗਏ, ਕਿਉਂਕਿ ਸੱਚਾਈ ਜਿਹੜੀ ਨਾ ਉਹਨੂੰ ਅਸੀਂ ਸਮਝਦੇ ਨਹੀਂ ਗਏ, ਸੱਚਾਈ ਬਹੁਤ ਡੂੰਘੀ ਹੈ। ਅਸੀਂ ਜਿੱਦਾਂ ਜਿੱਦਾਂ ਸਾਨੂੰ ਇਧਰ ਉਧਰੋਂ ਘੁਮਾਇਆ ਗਿਆ ਅਸੀਂ ਉਦਾਂ ਮਗਰ ਲੱਗ ਕੇ ਵਾਹਿਗੁਰੂ ਕਰੀ ਜਾਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਵੱਡੀ ਤੁਸੀਂ ਅੱਜ ਗੱਲਾਂ ਜਿਹੜੀਆਂ ਕੀਤੀਆਂ, ਮੈਂ ਚਾਹਾਂਗਾ ਕਿ ਸਰੋਤਿਆਂ ਨੂੰ ਪਸੰਦ ਆਈਆਂ ਹੋਣਗੀਆਂ ਔਰ ਇਹਦੇ ਤੇ ਅਮਲ ਕਰਨਗੇ। ਬੜੀ ਮਿਹਰਬਾਨੀ,
0: ਦਲੇਰੀ ਨਾਲ ਅਮਲ ਹੋਣਾ ਜੀ, ਅਮਲ ਦਲੇਰੀ ਨਾਲ ਹੋਣਾ ਆ, ਸਿਰ ਸੁੱਟ ਕੇ ਨਹੀਂ ਹੋਣਾ।
1: ਬਿਲਕੁਲ,
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਚੀਮਾ ਸਾਹਿਬ
0: ਮਿਹਰਬਾਨੀ ਜੀ, ਸ਼ੁਕਰੀਆ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਵੀ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
2: ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ
1: ਜੀ। ਮੇਰੇ ਵੱਲੋਂ ਤੁਹਾਡਾ ਦੋਹਾਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ, ਤੇ ਜੋ ਕੁਛ ਅਸੀਂ ਮੇਰਾ ਖਿਆਲ ਹੈ ਵੀ ਡਾਕਟਰ ਸਾਹਿਬ ਨੇ ਤਾਂ ਬਹੁਤ ਗਾਂਹ ਦੀ ਗੱਲ ਕਰਤੀ ਪਰ ਥੋੜਾ ਬਹੁਤ ਜਿਹੜਾ ਮੇਰਾ ਵੀ ਹਿੱਸਾ ਮੈਂ
2: ਜੀ ਜੀ ਬਿਲਕੁਲ
1: ਚਾਹੁੰਦਾ ਸੀਗਾ ਕਿ
0: ਪਬਲਿਕ ਬਹੁਤ ਵੱਡੇ ਵਿਦਵਾਨ ਹੋ, ਬਹੁਤ ਵੱਡੇ, ਇਹ ਸਾਰਾ ਕੁਝ ਨਿਕਲਦਾ ਤਾਂ ਆ ਵੀ ਜੇ ਤੁਸੀਂ ਬਾਹਰ ਨਿਕਲ ਕੇ ਕਿਤਾਬਾਂ ਪੜ੍ਹੋ, ਵੇਖੋ ਹੋਰ ਦੂਜੇ ਲੋਕ ਕੀ ਕਹਿੰਦੇ ਨੇ, ਉਹਨਾਂ ਦੇ ਵਿਚਾਰ ਸੁਣੋ,
1: ਫਿਰ ਬਿਲਕੁਲ
0: ਵਿਚਾਰੋ ਤਾਂ ਇਹ ਗੱਲਾਂ ਨਿਕਲਦੀਆਂ ਨੇ, ਹੋਰ ਇੰਨੀਆਂ ਸਾਰੀਆਂ ਗੱਲਾਂ ਅੰਦਰ ਤਾਂ ਨਹੀਂ ਨਾ ਹੁੰਦੀਆਂ।
1: ਬਿਲਕੁਲ ਬਿਲਕੁਲ, ਹਾਂਜੀ ਹਾਂ,
2: ਥੈਂਕ ਯੂ, ਸ਼ੁਕਰੀਆ ਜੀ ਡਾਕਟਰ ਸਾਹਿਬ,
0: ਓਕੇ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਫਰੈਂਕਫੁਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹਦੇ ਵਿਚ ਕੁਛ ਗੀਤ ਫਿਰ ਅਸੀਂ ਕੁਛ ਅਮੈਰੀਕਾ ਦੀਆਂ ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ ਭਰਪੂਰ ਜਾਣਕਾਰੀਆਂ ਇਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ ਜਿਹਦੇ ਵਿਚ ਬਹੁਤ ਸਰੋਤੇ ਉਨ੍ਹਾਂ ਨੂੰ ਸੁਣਦੇ ਆ ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ ਬਹੁਤ ਵੱਡੀ ਮਿਹਨਤ ਕਰ ਰਿਹਾ ਕੋਈ ਮਫਾਦ ਨਹੀਂ ਹੈ ਹਿੰਦੀ ਚ ਵੀ ਕਰਦੇ ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿਚ ਕਰਦੇ ਆ ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ ਉਨ੍ਹਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ ਸੋ ਖਬਰਾਂ ਵੀ ਐਸੀ ਕੋਸ਼ਿਸ਼ ਕਰੀ ਦੀਆਂ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ ਤੇ ਕੁਛ ਗੀਤ ਵੀ ਚੋਣ ਮੈਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ ਕਲਚਰ ਗੀਤ ਜਿਹੜੇ ਜਿਹਦੇ ਵਿਚ ਵਾਗਲਰ ਨਾ ਹੋਵੇ ਜਿਹਦੇ ਵਿਚ ਇਹੋ ਜਿਹੀਆਂ ਸ਼ਬਦਵਾਲੀ ਨਾ ਹੋਵੇ ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਕਿਰਪਾ ਹੋ ਗਈ ਤੇਰੀ ਮਾਲਕਾ ਇਹ ਬਾਬਾ ਗੁਲਾਬ ਸਿੰਘ ਜੀ ਉਹਨਾਂ ਦਾ ਪਹਿਲਾ ਪਤਾ ਨਹੀਂ ਗੀਤ ਕਹੋਗੇ ਸ਼ਬਦ ਕਹੋਗੇ ਕੁਛ ਵੀ ਸਮਝ ਲਿਓ ਜੀ ਉਹ ਵੀ ਤੁਹਾਡੇ ਨਾਲ ਰੂਬਰੂ ਕਰਦੇ ਹਾਂ

0: یه خلاج هنسون در یه دوست و بعد چوری دکتر بدان
1: BTC Studio.

0: Hello, दोस्तों, बीबा जगमोहन कौल हूं। तो गीत सुन रहे सी, प्यारे प्यारे गीत तुसी सुने है। सो लो आपां हुण दोस्तों साथियो मित्रों प्यारे हो, आपां चलदे हां जी खबरां वल। वधिया वधिया खबरां कढ के चीमा साहब लैके आउंदे है, मेहनत करदे ने एक दो घंटे, फिर जाके खबरां तैयार हुंदियां है। सो दोस्तो, दाल सिंह चीमा साहब नॉलेज बहुत है, बड़े दुनिया च घूमे आ, पर तुसी बिलीव करोगे कि चीमा साहब दसवीं तक, नौवीं दसवीं तक पढ़े है, और जंग एज दे विच ए बाहर निकले सी। कई बार डिपोर्ट होए, फिर चल गया, फिर उधर चल गया, कदी किसे यूरोप की दुनिया छड्डी नहीं है इन्होंने। जिदी भी गल कर लो उथे कहणगे हां जी मैं उथे भी गया सी। बिलकुल बहुत घूमे आ, नॉलेज जेड़ा इन्होंने इकट्ठा किया, और अपनी लैंग्वेज स्पैनिश बहुत वधिया बोल लेंदे आ, दूजी लैंग्वेज थोड़ी थोड़ी बोल लेंदे आ, पर इंग्लिश दे ते लैक प्रिंसिपल आ जी। ओ देखो, इन्होंने इन्नी मेहनत करके बुकां पढ़ के ते फिर जाके तैयारियां करके अपनी जिंदगी दी ते ऐ जगह ते पहुंचे आ, और बहुत ज्यादा नॉलेज उन्होंने कोल। चीमा साहब सत श्री अकाल, वेलकम जी आयां नूं जी।
1: जी साक्षात जी, थोड़ा बहुत बहुत धन्यवाद, मेरे वालों निघी ते प्यारी सत श्री अकाल, सारे साडे स्रोते वीरां नूं, साडे टीम दे मैंबरां नूं। ते साक्षात जी, गलबात इस तरह आ कि आ बर्फां नूं पता भी न्यूयॉर्क दे विच तुसीं तां ओ सारा जिहड़ा हंडाया ओ वातावरण बर्फ दा। ते देखो साक्षात जी, कई बार इस तरह हुंदा आ कि जिहड़े पावरफुल लोक हुंदे आ ना, ओ हासे नूं भी जिहड़ा ओह फिर ना जिहड़ा ओह रोण दे विच बदलने दीआं कोशिशां कीतीआं जांदीआं। ते अज दी जिहड़ी खबर सारे आ इहदे विच खक साहब जी, न्यूयॉर्क दे तुहानूं पता मेयर मंडानी साहब जिहड़े हैगे आ, जोरन मंडानी, ते ओह बड़े सोझे होए इंसान आ, ते उहनां दी पापुलरिटी बहुत आ, ते ओह काफी ਜਿਹੜੀਆਂ ਵੋਟਾਂ ਦੇ ਨਾਲ ਉਹ ਜਿੱਤੇ ਵੀ ਆ, ਤੇ ਮੈਨੂੰ ਲੱਗਦਾ ਵੀ ਉਹ ਬਹੁਤ ਵਧੀਆ ਸੁਲਝੇ ਹੋਏ ਇਨਸਾਨ ਆ। ਤੇ ਹੁਣ ਖਤ ਸਾਹਿਬ ਦੀ ਗੱਲ ਕੀ ਆ ਕਿ ਕੁਛ ਲੋਕ ਆ ਜਿਹੜੇ ਉਹਨਾਂ ਨੂੰ ਭਾਵੇਂ ਤੁਸੀਂ ਸੋਨੇ ਦਾ ਬਣ ਕੇ ਦਿਖਾ ਦਿਓ, ਉਹਨਾਂ ਦੇ ਅੰਦਰ ਜਿਹੜੀ ਨਫ਼ਰਤ ਆ ਨਾ, ਉਹ ਤੁਸੀਂ ਕੱਢ ਨਹੀਂ ਸਕਦੇ।
0: ਬਿਲਕੁਲ ਏਦਾਂ ਹੀ।
1: ਤੇ ਇਸੇ ਤਰ੍ਹਾਂ ਦੀ ਗੱਲਬਾਤ ਆ ਖਤ ਸਾਹਿਬ ਜੀ, ਤੁਹਾਡੇ ਸ਼ਹਿਰ ਦੇ ਵਿਚ ਜਿਹੜੀ ਆ ਉਹ ਮੇਅਰ ਮੈਂਬਰਾਨੀ ਸਾਹਿਬ ਜਿਹੜੇ ਹੈਗੇ ਆ, ਉਹਨਾਂ ਦੇ ਉਪਰ ਨਿਊਯਾਰਕ ਦੀ ਜਿਹੜੀ ਪੁਲਿਸ ਦੀ ਯੂਨੀਅਨ ਆ ਜਿਹੜੀ ਨਾ, ਪੁਲਿਸ ਦੀ ਪੁਲਿਸ, ਉਹਦਾ ਨਾਂ ਹੈਗਾ ਬੈਨੇਵੋਲੈਂਟ ਐਸੋਸੀਏਸ਼ਨ ਉਹਦਾ ਨਾਂ ਆ, ਤੇ ਐਨ ਵਾਈ ਪੀ ਡੀ ਆ ਜਿਹੜੀ, ਇਹਦੀ ਇਹ ਯੂਨੀਅਨ ਵੀ ਹੈਗੀ ਆ। ਤੇ ਇਹਦੇ ਵਿਚ ਖੱਕ ਸਾਹਿਬ ਜੀ ਹੋਇਆ ਕੀ ਕਿ ਕੁਛ ਬੱਚੇ ਜਿਹੜੇ ਸੀਗੇ ਨਾ, ਉਹ ਪਾਰਕ ਦੇ ਵਿਚ ਤੇ ਜਿਹੜੇ ਆ ਉਹ ਸੜਕਾਂ ਤੇ ਵੀ ਜਿੱਥੇ ਬਹੁਤੀ ਜਿਆਦਾ ਸਨੋਅ ਪੈ ਗਏ ਸੀ, ਤਾਂ ਬੱਚੇ ਕੁਛ ਉਹ ਤੁਹਾਨੂੰ ਪਤਾ ਪਈ ਉਹ ਜੜ ਬਰਫ਼ ਦੇ ਜਿਹੜੇ ਸਨੋਅ ਬਾਲਸ, ਅੰਗਰੇਜ਼ੀ ਚ ਉਹਨੂੰ ਕਹਿ ਦਿੰਦੇ ਆ, ਤੇ ਪੰਜਾਬੀ ਚ ਆਪਾਂ ਬਰਫ਼ ਦੇ ਲੱਡੂ ਹੀ ਕਵਾਂਗੇ, ਉਹਨਾਂ ਨੂੰ ਹੋਰ ਕੀ ਕਵਾਂਗੇ। ਤੇ ਉਹ ਖਕਸ਼ਾ ਜੀ ਆਵਾਜ਼ ਆ ਰਹੀ ਮੇਰੀ? ਹੈਲੋ ਹੈਲੋ। ਅੱਛਾ, ਉਹ ਇਸ ਤਰ੍ਹਾਂ ਸੀ ਖੱਕ ਸਾਹਿਬ ਜੀ, ਫਿਰ ਉਹ ਬੱਚੇ ਜਿਹੜੇ ਸੀਗੇ ਉਹ ਖੇਡਦੇ ਸੀਗੇ ਸੜਕਾਂ ਦੇ ਵੀ, ਪਾਰਕ ਦੇ ਵਿਚ ਵੀ, ਜਿੱਥੇ ਵੀ ਉਹਨਾਂ ਨੂੰ ਫੂਕ ਲੱਗਦਾ ਸੀਗਾ ਉਹ ਬੱਚੇ ਖੇਡਦੇ ਸੀਗੇ। ਤੇ ਉਥੋਂ ਦੀ ਕਾਰ ਇੱਕ ਨੰਘਣ ਲੱਗੀ, ਤੇ ਉਹ ਨਿਆਣਿਆਂ ਨੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਉਹ ਕਾਰ ਵੱਲ ਨੂੰ ਵੀ, ਪੁਲਿਸ ਦੀ ਕਾਰ ਵੱਲ ਨੂੰ, ਸ਼ੁਗਲ ਦੇ ਤੌਰ ਤੇ ਉਹ ਬਰਫ਼ ਦੇ ਲੱਡੂ ਜਿਹੜੇ ਸੀਗੇ ਉਹ ਸਿੱਟ ਦਿੱਤੇ ਜਾਂ ਮਾਰ ਦਿੱਤੇ ਹੋਣਗੇ ਕਾਰ ਦੇ ਵਿਚ, ਕਿਸੇ ਇੱਕ ਅੱਧੇ ਪੁਲਿਸ ਦੇ ਮਾੜੀ ਮੋਟੀ ਲਾਗੇ ਹੋਣੀਆਂ, ਤੇ ਉਹਨੂੰ ਫਿਰ ਗੱਲ ਵੱਧ ਚੜ ਗਈ, ਤੇ ਉਹ ਕਹਿੰਦੇ ਆ ਵੀ ਇਹ ਇੰਜਰੀ ਸਾਨੂੰ ਇਹ ਇੰਜਰ ਕੀਤਾ, ਜ਼ਖਮੀ ਕੀਤਾ ਬੱਚਿਆਂ ਨੇ ਬਰਫ਼ ਦੇ ਗੋਲੇ ਮਾਰ ਕੇ, ਅਸਲ ਦੇ ਵਿਚ ਉਹ ਮੈਨੂੰ ਤਾਂ ਲੱਗਦਾ ਪਈ ਖੇਡ ਸੀਗੀ, ਤੇ ਪੁਲਿਸ ਡਿਪਾਰਟਮੈਂਟ ਨੇ ਸ਼ਾਇਦ ਸੀਰੀਅਸਲੀ ਲੈ ਲਿਆ, ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਆ ਵੀ ਤੁਸੀਂ ਗੱਲ ਨੂੰ ਬਦਲਣਾ ਕਿੱਦਾਂ ਸਾਰਾ ਕੁਛ ਆ। ਤੇ ਉਹਨਾਂ ਨੇ ਫਿਰ ਖੱਕ ਸਾਹਿਬ ਜੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ, ਮੈਂਬਰਾਨੀ ਸਾਹਿਬ ਨੇ ਫਿਰ ਉਹ ਠੰਡੇ ਮਤੇ ਦੇ, ਤੁਹਾਨੂੰ ਪਤਾ ਬੰਦੇ ਹੈਗੇ ਆ, ਉਹਨਾਂ ਨੇ ਕੋਈ ਗੱਲ ਠੰਡੀ ਪਾਉਣ ਦੇ ਮਾਰਿਆ ਨੇ, ਉਹਨਾਂ ਨੇ ਉਹ ਗੱਲ ਨਹੀਂ ਗੋਲੀ, ਪਰ ਉਹਦੇ ਦੂਸਰੇ ਪਾਸੇ ਨੇ ਫਿਰ ਗੱਲ ਚੱਕ ਲਈ, ਉਹ ਕਹਿੰਦੇ ਵੀ ਇਹ ਤਾਂ ਬੰਦਾ ਹੀ ਕੁਛ ਨੀ, ਇਹਨੇ ਸਾਡੀ ਜਿਹੜੀ ਆ ਸਾਡੇ ਇਹੀ ਕੁਛ ਚੱਲਦਾ। ਬਿਲਕੁਲ ਉਹਨਾਂ ਨੇ ਹਾਂਜੀ ਲਾਈ ਜਾਣਾ, ਬਿਲਕੁਲ ਬਿਲਕੁਲ ਬਿਲਕੁਲ ਯਾ ਇੱਦਾਂ ਹੀ ਆ। ਸੋ ਇਸੇ ਤਰ੍ਹਾਂ ਦੀ ਸ਼ਿਕਾਇਤ ਆ ਜਿਹੜੀ ਉਹ ਫਿਰ ਮਮਦਾਨੀ ਸਾਹਿਬ ਦੇ ਕੋਲ ਗਈ, ਉਹ ਤਾਂ ਫਿਰ ਤੁਹਾਨੂੰ ਪਤਾ ਪਿਛੰਡੇ ਮਤਲਬ ਉਹਨਾਂ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਦੂਸਰੇ ਪਾਸੇ ਵੀ ਜਿਹੜੇ ਸੀਗੇ ਉਹਨਾਂ ਨੇ ਗੱਲ ਚੱਕਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਉਹਨੂੰ ਬਦਨਾਮ ਕਰਨ ਦੀ। ਤੁਹਾਨੂੰ ਪਤਾ ਬਈ ਜੈਲਸੀ ਤਾਂ ਜਿਹੜੀ ਉਹ ਹਰ ਦੇ ਵਿੱਚ ਹੁੰਦੀ ਆ, ਖਾਸ ਕਰਕੇ ਜਦੋਂ ਤੁਸੀਂ ਤੁਹਾਡੇ ਨਾਂ ਦੇ ਉਹ ਨਾਲ ਚੱਲਦੇ ਆ ਵੀ ਜੌਨ ਹੈਰਨੀ ਨਹੀਂ ਲੱਗਦਾ, ਤੇ ਉਦੋਂ ਫਿਰ ਤੁਹਾਡਾ ਜਦੋਂ ਨਾਂ ਹੋਰ ਤਰ੍ਹਾਂ ਆਉਂਦਾ ਉਹਦੇ ਨਾਲ ਫਿਰ ਕਈ ਲੋਕ ਖਾਮ ਖਾ ਐਵੀ ਜਿਹੜੀ ਆ ਉਹ ਗੱਲ ਨੂੰ ਵਧਾਉਣੀ ਸ਼ੁਰੂ ਕਰਦੇ ਆ। ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਇੱਥੇ ਵੀ ਜਿਹੜੀ ਹੈਗੀ ਆ, ਉਹ ਗੱਡੀ ਇੱਕ ਪੁਲਿਸ ਦੀ ਸੀਗੀ, ਫੋਰਥ ਵੈਸਟ ਸਟਰੀਟ ਤੁਹਾਡੇ ਹੋਣੀ ਆ ਕੋਈ, ਉਹਦੇ ਉੱਤੇ ਜਾ ਰਹੇ ਸੀ ਤੇ ਉਹ ਬੱਚੇ ਆਸੇ ਪਾਸੇ ਖੇਡਦੇ ਸੀਗੇ ਤੇ ਉਹਨਾਂ ਨੇ ਬਰਫ਼ ਦੇ ਉਹ ਲੱਡੂ ਵੱਟ ਕੇ ਉਹਨਾਂ ਦੇ ਮਾਰ ਦਿੱਤੇ ਕਾਰ ਦੇ ਉੱਤੇ ਜਾ ਕੇ ਫਿਰ ਲੱਗ ਗਈ ਮਾਰ ਵੀ ਦਿੰਦੇ ਆ। ਹਾਂਜੀ ਉਹ ਵੀ ਹੈਗੀ ਇਹ ਵੀ ਹੋਣੀ ਆ ਗੱਲ ਤੇ, ਪਰ ਬਰਫ਼ ਨਹੀਂ ਤਾਂ ਹੁਣ ਤੁਹਾਨੂੰ ਪਤਾ ਵੀ ਉਹ ਤਾਂ ਖੇਡ ਸੀਗੀ ਇੱਕ ਤੇ ਉਹ ਗੱਲਬਾਤ ਫਿਰ ਉਹਨਾਂ ਨੇ ਜਿਹੜੀ ਵਧਾ ਚੜਾ ਲਈ। ਤੇ ਇਹਦੇ ਨਾਲ ਅਗਲੀ ਖ਼ਬਰ ਖੱਕ ਸਾਹਿਬ ਦੀ ਹੈਗੀ ਆ ਜਿਹੜੀ ਉਹ ਹੈਗੀ ਆ ਕਿ ਜਿਹੜੀ ਇਮੀਗ੍ਰੇਸ਼ਨ ਆ ਨਾ ਉਹ ਵੀ ਕਾਫੀ ਜਿਹੜੀ ਆ ਜਿਹਨੂੰ ਕਹਿੰਦੇ ਆ ਓਫੈਂਸਿਵ ਤਰੀਕੇ ਦੇ ਨਾਲ ਪਰਜਾ ਦੇ ਪੇਸ਼ ਆਉਂਦੀ ਆ, ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ। ਤੇ ਹੁਣ ਇਹਦੇ ਵਿੱਚ ਖੱਕ ਸਾਹਿਬ ਜੀ ਕੀ ਆ ਜਿਹੜੀ ਆਪਣੀ ਹੈਗੀ ਆ ਕਸਟਮ ਤੇ ਜਿਹੜੀ ਬਾਰਡਰ ਪ੍ਰੋਟੈਕਸ਼ਨ ਏਜੰਸੀ ਹੈਗੀ ਆ ਖੱਕ ਸਾਹਿਬ ਜੀ, ਇਹਦੇ ਗੈਰ ਕਾਨੂੰਨੀ ਢੰਗ ਦੇ ਨਾਲ ਲੋਕ ਜਿਹੜੇ ਅਮਰੀਕਾ ਦੇ ਵਿੱਚ ਆਏ ਹੋ ਆ ਖੱਕ ਸਾਹਿਬ ਜੀ, ਤੁਹਾਨੂੰ ਪਤਾ ਪਈ ਆਹ ਮੈਕਸੀਕੋ ਤੋਂ ਖਾਸ ਕਰਕੇ ਜਿਹੜਾ ਗੁਆਤੇਮਾਲਾ ਕੰਟਰੀ ਆ ਨਾ ਉੱਥੋਂ ਬਹੁਤ ਲੋਕ ਆਏ ਆ ਇੱਥੇ ਉਸ ਦੇਸ਼ ਦੇ ਵਿੱਚੋਂ, ਤੇ ਉਹ ਖੱਕ ਸਾਹਿਬ ਜੀ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਚੱਕੇ ਹੋਏ ਹੁੰਦੇ ਆ, ਛੋਟੇ ਛੋਟੇ ਜੇ ਕਿਸੇ ਦੋ ਸਾਲ ਦਾ ਕਿਸੇ ਤਿੰਨ ਸਾਲ ਦਾ ਕਈਆਂ ਦੇ ਜੀ ਦੁੱਧ ਚੋਂਦੇ ਹੁੰਦੇ ਆ, ਉਹ ਆ ਕੇ ਇੱਥੇ ਫਿਰ ਉਹ ਕੰਮਾਂ ਕਾਰਾਂ ਤੇ ਤੁਹਾਨੂੰ ਪਤਾ ਵੀ ਲੇਬਰ ਦੀ ਤਾਂ ਇੱਥੇ ਲੋੜ ਰਹਿੰਦੀ ਆ, ਜਿੱਥੇ ਬੋਰੇ ਨੇ ਜਾਂ ਇੱਥੇ ਦੇ ਜਿਹੜੇ ਬੋਰ ਨੇ ਆ ਇੱਥੇ ਦੇ ਜੰਮੇ ਆ ਪੜੇ ਆ ਪੜੇ ਆ ਸਕੂਲਾਂ ਚ, ਉਹਨਾਂ ਨੇ ਨਾ ਤਾਂ ਜਾ ਕੇ ਇੱਥੇ ਫੋਸਟਰ ਫਾਰਮ ਜਿੱਥੇ ਉਹ ਆਪਣੇ ਮੁਰਗੇ ਵੱਢਦੇ ਟਰਕੀਆਂ ਵੱਢਦੇ ਆ।
0: ਇੱਕ ਹੋਰ ਵੀ ਚੀਜ਼ ਹੈ ਨਾ, ਤੁਸੀਂ ਇਹ ਵੀ ਦੇਖੋ ਕਿ ਜਿਹੜੇ ਬੱਚੇ ਇੱਥੇ ਪੈਦਾ ਹੋਏ ਆ ਚਾਹੇ ਕਿਸੇ ਕਮਿਊਨਿਟੀ ਦੇ ਵੀ ਆ, ਉਹ ਵੀ ਲੇਬਰ ਲੂਬਰ ਨੇ ਸਾਰੇ ਪੜ੍ਹ ਲਿਖ ਕੇ ਤੇ ਆਪਣੇ ਕਾਰੋਬਾਰ ਕਰਦੇ,
1: ਉਹ ਵੀ ਨੀ ਕਰਦੇ ਬਿਲਕੁਲ। ਹਾਂਜੀ ਬਿਲਕੁਲ ਸਹੀ ਗੱਲ ਆ, ਤੇ ਉਹ ਵੀ ਜਿਹੜੇ ਲੋਕ ਇਹਨਾਂ ਕੰਟਰੀਆਂ ਤੋਂ ਆਉਂਦੇ ਆ ਤੁਹਾਨੂੰ ਪਤਾ ਵੀ ਉਹ ਸਪੈਨਿਸ਼ ਤਾਂ ਬੋਲਦੇ ਹੀ ਹੁੰਦੇ ਆ, ਉੱਥੇ ਥੋੜੀ ਬਹੁਤ ਅੰਗਰੇਜ਼ੀ ਬੋਲ ਕੇ ਤੇ ਉੱਥੇ ਸਪੈਨਿਸ਼ ਦੀ ਅੰਗਰੇਜ਼ੀ ਦੀ ਲੋੜ ਨੀ ਪੈਂਦੀ, ਉਹ ਇਸ ਤਰ੍ਹਾਂ ਦੇ ਕੰਮਾਂ ਕੁਮਾਂ ਤੇ ਲੱਗ ਜਾਂਦੇ ਆ। ਤੇ ਹੁਣ ਕੀ ਆ ਖਾਲਸਾ ਜੀ, ਫੇਰ ਕੀ ਆ ਉਹਨਾਂ ਦੇ ਜਿਹੜੇ ਬੱਚੇ ਛੋਟੇ ਆਏ ਹੁੰਦੇ ਆ ਨਾ, ਉਹ ਓਬਾਮਾ ਸਮੇਂ ਜਿਹੜਾ ਇੱਕ ਕਾਨੂੰਨ ਬਣਿਆ ਸੀਗਾ ਡਾਕਾ ਜਿਹਨੂੰ ਕਹਿੰਦੇ ਆ, ਤੇ ਉਹਦੇ ਅਨੁਸਾਰ ਖਾਲਸਾ ਜੀ ਉਹ ਉਹਨਾਂ ਨੂੰ ਡਿਪੋਰਟ ਨਹੀਂ ਕਰ ਸਕਦੇ ਉਸ ਕਾਨੂੰਨ ਦੇ ਅਨੁਸਾਰ, ਇਹ ਉਹਨਾਂ ਨੂੰ ਰਿਪੋਰਟ ਨਹੀਂ ਕਰ ਸਕਦੇ ਫੜ ਕੇ, ਪਰ ਉਹਨਾਂ ਨੂੰ ਕੀਤਾ ਜਾਂਦਾ ਉਹਨਾਂ ਦੇ ਕੋਲੋਂ ਖੱਕ ਸਾਹਿਬ ਜੀ ਆ ਕੀ ਆ ਕਿ ਜਦੋਂ ਇਹ ਫੜਦੇ ਆ ਨਾ ਮਾਂ ਪਿਓ ਨੂੰ ਫੜ ਲਿਆ ਤੇ ਨਾਲ ਉਹਨਾਂ ਦੇ ਬੱਚਿਆਂ ਨੂੰ ਤਾਂ ਪੜ੍ਹਨਾ ਹੀ ਹੈ, ਉਹਨਾਂ ਨੂੰ ਫੜ ਕੇ ਕੀ ਕਰਦੇ ਆ ਫੇਰ ਇਹ ਜਿਹੜੀ ਜਿੱਦਾਂ ਇੱਥੇ ਉਹ ਅਮਰੀਕਾ ਦੇ ਵਿੱਚ ਜੇ ਤੁਸੀਂ ਜਵਾਕ ਦੇ ਚਪੇੜ ਮਾਰਦੇ ਹੋ ਕਿਸੇ ਨੇ ਕੱਲ ਕਰ ਦਿੱਤੀ ਤਾਂ ਉਹ ਤੁਹਾਨੂੰ ਆ ਕੇ ਬੱਚਾ ਚੱਕ ਕੇ ਲੈ ਜਾਣ, ਤੁਹਾਨੂੰ ਉਹ ਸਾਰੀ ਉਮਰ ਮਿਲਣੀ ਨਹੀਂ ਮੁੜ ਕੇ, ਉਹ ਕਹਿੰਦੇ ਤੂੰ ਵਾਇਲੈਂਟ ਪਰਸਨ ਆ ਅਸੀਂ ਤੈਨੂੰ ਇਹ ਦੇਣਾ ਹੀ ਨਹੀਂ, ਉਹਨੂੰ ਲਿਜਾ ਕੇ ਕਿਸੇ ਹੋਰ ਫੈਮਿਲੀ ਦੇ ਨਾਲ ਗੋਰਿਆਂ ਦੀ ਫੈਮਿਲੀ ਦੇ, ਇਹ ਸਾਰਾ ਕੁਛ ਜਿਹੜਾ ਖਤਾ ਜੀ ਤੁਹਾਡਾ ਕਲਚਰ ਚੇਂਜ ਕਰਨ ਦਾ ਮਸਲਾ ਆ, ਤਾਂ ਕਿ ਤੁਹਾਡੇ ਬੱਚਿਆਂ ਨੂੰ ਇੱਥੋਂ ਦਾ ਹੀ ਸਿਸਟਮ ਆ ਜਿਹੜਾ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਪਾ ਦਿੱਤਾ ਜਾਵੇ, ਕੱਲ ਅਸਲ ਦੇ ਵਿੱਚ ਇਹ ਆ, ਹੋਰ ਕੋਈ ਉਹ ਏਡੀ ਵੱਡੀ ਮੁਸੀਬਤ ਨਹੀਂ ਹੁੰਦੀ ਪਰ ਮੁਸੀਬਤ ਬਣਾ ਲਈ ਜਾਂਦੀ ਆ। ਹੁਣ ਖਾਲਸਾ ਜੀ ਇਹ ਬੱਚੇ ਆ ਜਿਹੜੇ ਇਹਨਾਂ ਨੂੰ ਫਿਰ ਮਾਂ ਬਾਪ ਤੋਂ ਪਾਸੇ ਕਰ ਲਿਆ ਜਾਂਦਾ, ਫਿਰ ਉਹਨਾਂ ਨੂੰ ਖਾਲਸਾ ਜੀ ਡਰਾ ਕੇ ਕਹਿ ਲਓ, ਧਮਕਾ ਕੇ ਕਹਿ ਲਓ, ਉਹਨਾਂ ਨੂੰ ਪਤਿਆ ਕੇ ਕਹਿ ਲਓ, ਉਹਨਾਂ ਨੂੰ ਉਹਨਾਂ ਦੇ ਖਾਨੇ ਦੇ ਵਿੱਚ ਮਨ ਦੇ ਵਿੱਚ ਇਹ ਵਸਾ ਦਿੰਦੇ ਆ ਵੀ ਨਹੀਂ ਤੇਰਾ ਇੱਥੇ ਕੋਈ ਨੀ ਗਾ, ਉੱਥੇ ਤੇਰੇ ਰਿਸ਼ਤੇਦਾਰ ਆ, ਉੱਥੇ ਤੇਰੇ ਚਾਚੇ ਆ, ਤਾਏ ਆ, ਫਲਾਣੇ ਆ, ਤੇ ਉਹਨਾਂ ਨੂੰ ਕਹਾ ਕੇ ਤੇ ਉਹਨਾਂ ਤੋਂ ਪੇਪਰਾਂ ਦੇ ਉੱਤੇ ਸਾਈਨ ਕਰਾ ਲੈਂਦੇ ਆ ਵੀ ਹਾਂ ਜਿਹੜੀ ਉੱਥੋਂ ਦੀ ਗਵਰਨਮੈਂਟ ਆ ਉਹ ਕਹਿ ਰਹੀ ਆ ਕਿ ਸਾਨੂੰ ਇਹ ਬੱਚੇ ਵਾਪਸ ਦਿਓ, ਜਾਂ ਫਿਰ ਉੱਥੇ ਉਹਨਾਂ ਦੇ ਜਿਹੜੇ ਦਾਦੇ ਪੜਦਾਦੇ ਜਾਂ ਹੋਰ ਹੁੰਦੇ ਆ ਉਹਨਾਂ ਤੋਂ ਉਹ ਫਾਰਮ ਆਪੇ ਇੱਥੋਂ ਬਣਾ ਕੇ ਬੱਚਿਆਂ ਕੋਲ ਸਾਈਨ ਕਰਾ ਲੈਂਦੇ ਆ ਤੇ ਉਹਨਾਂ ਨੂੰ ਚੱਕ ਕੇ ਜਹਾਜ਼ ਰੱਖ ਕੇ ਤੇ ਵਾਪਸ ਭੇਜ ਦਿੰਦੇ ਆ। ਇਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਖੱਕ ਸਾਹਿਬ ਜੀ, ਹੁਣ ਇਹ ਜਿਹੜੀ ਵਿਧੀ ਬੱਚਿਆਂ ਨੂੰ ਵਕੀਲ ਆ ਜਿਹੜੇ ਉਹਨਾਂ ਨੇ ਜੱਜ ਸਾਹਮਣੇ ਜਿਹੜਾ ਆ ਉਹ ਕਰਨ ਤੋਂ ਬਗੈਰ ਨਾ ਉਹਨਾਂ ਦੀ ਕੋਈ ਪੇਸ਼ੀ ਨਾ ਉਹਨਾਂ ਦੀ ਕੋਈ ਅਦਾਲਤ ਦੇ ਵਿੱਚ ਸੁਣਵਾਈ ਕੁਛ ਕਰਨ ਤੋਂ ਬਿਨਾਂ, ਹਾਲਾਂਕਿ ਇਹਦੇ ਤੇ ਇੰਜੰਕਸ਼ਨ ਜਿਹੜਾ ਉਹ ਲਾਗੂ ਹੈਗਾ ਕਿ ਅਮਰੀਕਨ ਗਵਰਨਮੈਂਟ ਕਦੇ ਵੀ ਇਨਵਾਲਵ ਬੱਚੇ ਨੂੰ ਰਿਪੋਰਟ ਨਹੀਂ ਕਰ ਸਕਦੀ। ਪਿਛਲੀ ਪਤਝੜ ਜਿਹੜੀ ਲੰਘ ਕੇ ਗਈ ਆ, ਜਾਣੀ ਕਿ ਹੁਣ ਜਦੋਂ ਸਿਆਲ ਆਇਆ ਸੀਗਾ ਪਿਛਲੇ ਨਵੰਬਰ ਚ ਲਾ ਲਓ ਅਕਤੂਬਰ ਚ ਲਾ ਲਓ ਦਸੰਬਰ ਚ, ਉਦੋਂ ਜਿਹੜੇ ਆ ਇੱਕ ਜਹਾਜ਼ ਖੱਕ ਸਾਹਿਬ ਜੀ ਗੁਆਤੇਮਾਲਾ ਦੇ 76 ਬੱਚੇ ਆ ਜਿਹੜੇ ਉਹ ਜਹਾਜ਼ ਦੇ ਵਿੱਚ ਲੱਦੇ ਹੋਏ ਸੀ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਉਡਾਣ ਤੋਂ ਪਹਿਲਾਂ ਕੁਦਰਤੀ ਉਡਾਣ ਹੋਣ ਤੋਂ ਪਹਿਲਾਂ ਹਵਾਈ ਜਹਾਜ਼ ਉੱਡਣ ਤੋਂ ਪਹਿਲਾਂ ਬਾਹਰ ਜਿਹੜੇ ਵਕੀਲ ਵਕੂਲ ਹੁੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ ਤੇ ਉਹਨਾਂ ਨੇ ਉਸੇ ਵੇਲੇ ਜੱਜ ਤੋਂ ਲੈ ਕੇ ਆਰਡਰ ਉਹ ਜਹਾਜ਼ ਜਿਹੜਾ ਸੀਗਾ ਉਹਨੂੰ ਰੁਕਵਾ ਕੇ ਤੇ ਉਥੋਂ ਉਹ ਬੱਚੇ ਜਿਹੜੇ ਸੀਗੇ ਉਹ ਬਾਹਰ ਕੱਢ ਲਏ ਤੇ ਫੇਰ ਉਹਨਾਂ ਨੂੰ ਜਿਹੜਾ ਹੁਣ ਇੱਥੇ ਉਸ ਵੇਲੇ ਛੱਡ ਦਿੱਤਾ ਗਿਆ ਤੇ ਉਹਨਾਂ ਨੂੰ ਜਿਹੜਾ ਆ ਫੇਰ ਸੁਣਵਾਈ ਜਿਹੜੀ ਕੋਰਟ ਦੇ ਵਿੱਚ ਹੋਊਗੀ ਤੇ ਕੋਰਟ ਆ ਫੇਰ ਉਹਨਾਂ ਨੂੰ ਫੈਸਲਾ ਦਊਗਾ ਕਿ ਹਾਂ ਇਹ ਵਾਪਸ ਜਾਣੇ ਚਾਹੀਦੇ ਆ ਜਾਂ ਨਹੀਂ ਇਹ ਖਾਲਸਾ ਦੀ ਸਮਝ ਨਹੀਂ ਲੱਗਦੀ ਪਈ ਲਿਵਰ ਦੀ ਇੱਥੇ ਇੰਨੀ ਦੌੜਿਆ ਹੈ ਕਿਉਂ ਪਤਾ ਨੀ ਟਰੰਪ ਸਾਹਿਬ ਏਦਾਂ ਕਿਉਂ ਕਰਨ ਲੱਗ ਪਏ ਚਲੋ ਉਹਨਾਂ ਦੀ ਮਰਜ਼ੀ ਆ ਤਿੰਨ ਸਾਲ ਉਹਨਾਂ ਦੀ ਰਹਿ ਗਏ ਤੇ ਇਹਨਾਂ ਬੱਚਿਆਂ ਕੋਲੋਂ ਫੇਰ ਖਾਲਸਾ ਜੀ ਡਰਾ ਧਮਕਾ ਕੇ ਜਾਂ ਪਤਿਆ ਕੇ ਉਹਨਾਂ ਨੂੰ ਜਿਹੜਾ ਦਸਖਤ ਕਾਗਜ਼ ਤੇ ਕਰਾ ਲੈਂਦੇ ਆ ਤੇ ਇਹਨੂੰ ਵਾਪਸ ਆ ਜਿਹੜੇ ਉਹ ਭੇਜ ਦਿੰਦੇ ਆ ਇਹ ਜਿਹੜੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਦੁਨੀਆਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਖਾਲਸਾ ਜੀ ਜਾਤੀਆਂ ਜਿੱਥੇ ਜਿਸ ਕਿਸਮ ਦੇ ਲੋਕਾਂ ਦੀ ਮੈਜੋਰਿਟੀ ਹੁੰਦੀ ਆ ਨਾ ਬਹੁ ਗਿਣਤੀ ਹੁੰਦੀ ਆ ਜਿਹੜੇ ਘੱਟ ਗਿਣਤੀ ਵਾਲਿਆਂ ਦੇ ਨਾਲ ਜਾਤੀਆਂ ਖਾਲਸਾ ਜੀ ਕਰਦੇ
0: ਹਰ ਜਗ੍ਹਾ ਤੇ ਹੁੰਦੀਆਂ
1: ਹਰ ਜਗ੍ਹਾ ਤੇ ਹੁੰਦੀਆਂ ਜੀ ਬਿਲਕੁਲ
0: ਇੰਡੀਆ ਦੇ ਵਿੱਚ ਕੁਛ ਸ਼ਰਾਰਤੀ ਜਿਹੜੇ ਸੈਨਾ ਸੂਨਾ ਬਣਾਈਆਂ ਜਿਹਨਾਂ ਨੇ ਉਹ ਮੁਸਲਮਾਨਾਂ ਨੂੰ ਬਿਨਾਂ ਗੱਲ ਤੋਂ ਤੰਗ ਕਰਦੇ ਆ ਉਹਨੂੰ ਕਹਿਣਗੇ ਤੂੰ ਸ੍ਰੀ ਰਾਮ ਕਹਿ ਤੂੰ ਇਹ ਕਹਿ ਵੋ ਕਹਿ ਤੇ ਏਦਾਂ ਹੀ ਪਾਕਿਸਤਾਨ ਦੇ ਵਿੱਚ ਵਿਚਾਰਿਆਂ ਦੇ ਕੁਛ ਘਰ ਮੈਂ ਇਦਨ ਵੀਡੀਓ ਦੇਖ ਰਿਹਾ ਸੀ ਇੰਨਾ ਬੁਰਾ ਹਾਲ ਹਿੰਦੂਆਂ ਦਾ ਉੱਥੇ
1: ਜੀ ਬਿਲਕੁਲ
0: ਬਹੁਤ ਮੁਸੀਬਤ ਦੇ ਵਿੱਚ ਰਹਿ ਰਹੇ ਆ ਤੁਸੀਂ ਅੱਗੇ ਬੰਗਲਾਦੇਸ਼ ਦੇਖ ਲਓ ਉੱਥੇ ਉਹਨਾਂ ਨੂੰ ਕਿੰਨਾ ਤੰਗ ਕੀਤਾ ਗਿਆ ਮਤਲਬ ਇਹ ਹੁੰਦਾ ਹਰ ਮੁਲਕ ਦੇ ਵਿੱਚ ਹੁੰਦਾ ਵਾ ਹੋਣਾ ਨਹੀਂ ਚਾਹੀਦਾ ਦੇਖੋ ਇਹ ਹਰ ਧਰਮ ਜਿਹੜਾ ਵੀ ਹੈਗਾ ਉਹ ਆਪਣੇ ਆਪਣੇ ਧਰਮ ਦੇ ਵਿੱਚ ਪੱਕਾ ਹੈਗਾ ਉਹਨੂੰ ਤੁਸੀਂ ਕਿੱਦਾਂ ਕਹਿ ਸਕਦੇ ਜੈ ਸ੍ਰੀ ਰਾਮ ਕਹਿ ਕਿਉਂ
1: ਬਿਲਕੁਲ ਸਾਰਾ ਕੁਝ ਜਾਤੀਆਂ ਹੁੰਦੀਆਂ ਜੀ ਇਹ ਜਿਹੜੇ ਰਾਜਨੀਤਿਕ ਲੀਡਰ ਆ ਇਹਨਾਂ ਦੀਆਂ ਇਹ ਸਿੱਟੇ ਹੋਏ ਫਲੂਹੇ ਹੁੰਦੇ ਜਿਨ੍ਹਾਂ ਦੇ ਨਾਲ ਹੌਲੀ ਹੌਲੀ ਤਖ਼ਤ ਸਾਹਿਬ ਦੀ ਚਲਿਆੜੀ ਆ ਜਿਹੜੀ ਉਹ ਵੱਧ ਜਾਂਦੀ ਆ
0: ਸਰਕਾਰਾਂ ਬੰਦਾ ਉਹ ਤੁਹਾਨੂੰ ਪਿੱਛੇ ਅੱਜ ਤੋਂ ਪੰਜ ਸੱਤ ਸਾਲ ਪਹਿਲਾਂ ਦੀ ਗੱਲ ਆ ਕਿ ਕੋਈ ਮੁਸਲਮਾਨ ਸੀ ਉਹਨੇ ਘਰੇ ਬੱਕਰਾ ਬਣਾਇਆ ਸੀ ਤੇ ਉਹਨਾਂ ਨੇ ਰੌਲਾ ਪਾਤਾ ਕੁਝ ਜਥੇਬੰਦੀਆਂ ਨੇ ਕਿ ਇਹਨੇ ਤੇ ਗਊ ਮਾਤਾ ਵੱਢ ਕੇ ਖਾਣ ਡਿਆ
1: ਬਿਲਕੁਲ ਬਿਲਕੁਲ
0: ਉਹਨੂੰ ਉਹਦੇ ਘਰ ਜਾ ਕੇ ਮਾਰ ਦਿੱਤਾ ਸੀ ਮਤਲਬ ਇਹ ਚੀਜ਼ਾਂ ਕੋਈ ਗੱਲ ਕਰਨ ਵਾਲੀਆਂ ਨੇ ਸਭ ਤੋਂ ਜਿਆਦਾ ਜਿਹੜਾ ਗਊਆਂ ਦਾ ਮਾਸ ਆ ਨਾ ਉਹਦੇ ਜਿਹੜੇ ਸ਼ੈਲਟਰ ਆ ਉਹ ਸਾਰੇ ਹਿੰਦੂ
1: ਸਲਾਟਰ ਹਾਊਸ ਉਹਨੂੰ ਖਾਲਸਾ ਵੀ ਸਲਾਟਰ ਹਾਊਸ ਕਿਤੇ ਕਹਿੰਦੇ ਆ ਜਿੱਥੇ ਜਾ ਕੇ ਉਹਨੂੰ
0: ਵੱਢਦੇ ਆ ਉਹ ਸਾਰੇ ਹਿੰਦੂਆਂ ਦੇ ਆ ਉਹ ਸਾਰਾ ਸਾਰੇ ਦਾ ਸਾਰਾ ਸਮਾਨ ਜਿੰਨਾ ਵੀ ਮੀਟ ਹੈਗਾ ਉਹ ਸਾਰੇ ਦਾ ਸਾਰਾ ਭੇਜਦੇ ਬਾਹਰਲੇ ਮੁਲਕਾਂ ਨੂੰ
1: ਬਿਲਕੁਲ ਬਿਲਕੁਲ ਇਹੀ ਹੋ ਰਿਹਾ ਉਹਨਾਂ ਦੇ ਵਿੱਚ ਬਹੁਤ ਗਿਣਤੀ ਆ ਜਿਹੜੀ ਜ਼ਿਆਦਾਤਰ ਲੋਕ ਆ ਉਹ ਹਿੰਦੂ ਹੀ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹ ਵੀ ਹੋ ਸਕਦਾ ਕਿ ਉਹ ਜਿਹੜੇ ਜਿਨ੍ਹਾਂ ਦੇ ਉਹ ਸਲਾਟਰ ਹਾਊਸ ਬਣਾਏ ਹੋਏ ਆ ਹਿੰਦੂਆਂ ਦੇ ਉਹਨਾਂ ਨੂੰ ਇਹ ਆ ਕਿ ਜੇ ਲੋਕ ਬਾਹਰ ਗਾਈਆਂ ਵੱਢ ਕੇ ਖਾਣ ਲੱਗ ਪਏ ਤਾਂ ਸਾਡਾ ਬਿਜਲੀ ਹੋਣਾ ਕਿਤੇ ਠੱਪ ਹੋਈ ਤੁਹਾਨੂੰ ਪਤਾ ਵੀ ਰਾਜਨੀਤੀ ਦੇ ਵਿੱਚ ਬਹੁਤ ਕੁਝ ਚੱਲਦਾ ਇਸ ਤਰ੍ਹਾਂ ਦਾ
0: ਕਰਾਇਆ ਜਾਂਦਾ ਸਰਕਾਰਾਂ
1: ਕਰਾਉਂਦੀਆਂ ਬਿਲਕੁਲ ਰਾਜਨੀਤੀ ਦੇ ਵਿੱਚ ਹਾਂ
0: ਜੀ ਕਾਨੂੰਨ ਹੈਗਾ ਕਿਹਦੀ ਜ਼ਰੂਰਤ ਆ ਕਿ ਉਹ ਕਰ ਜਾਵੇ ਜੇ ਕਾਨੂੰਨ ਬਣਾਇਆ ਤੇ
1: ਫਿਰ ਬਿਲਕੁਲ ਬਿਲਕੁਲ
0: ਰਲ ਮਿਲ ਕੇ ਕਰਾਉਂਦੀਆਂ ਮਿਲਦੇ ਇਲੈਕਸ਼ਨਾਂ ਚ
1: ਬਿਲਕੁਲ ਬਿਲਕੁਲ ਤੇ ਇਹਦੇ ਨਾਲ ਦੀ ਅਗਲੀ ਖਬਰ ਹੈ ਖਾਕ ਸਾਹਿਬ ਜੀ ਉਹ ਇਹ ਆ ਕਿ ਆਈਸ ਏਜੰਟ ਜਿਹੜੇ ਹੈਗੇ ਆ ਉਹਨਾਂ ਵੱਲੋਂ ਟਰੰਪ ਸਾਹਿਬ ਦੀ ਦੂਸਰੀ ਵਾਰੀ ਦੀ ਜਿਹੜੀ ਹੁਣ ਪ੍ਰੈਜੀਡੈਂਟ ਕਹਿਣ ਦਾ ਮਤਲਬ ਬਣੇ ਆ ਦੂਸਰੀ ਵਾਰੀ ਇਹਦੇ ਜਿਹੜੇ ਪਹਿਲੇ 10 ਮਹੀਨੇ ਲੰਘ ਕੇ ਗਏ ਆ ਖਾਕ ਸਾਹਿਬ ਜੀ ਇਹਦੇ ਵਿੱਚ 261 ਜਿਹੜੇ ਆ ਡਾਕਾ ਦੇ ਪ੍ਰੋਗਰਾਮ ਦੇ ਅੰਡਰ ਜਿਹੜੇ ਇੱਥੇ ਰਹਿ ਰਹੇ ਸੀਗੇ ਉਹਨਾਂ ਨੂੰ ਫੜ ਲਿਆ ਗਿਆ 261 ਨੂੰ ਹਾਲਾਂਕਿ ਦੇਖੋ ਖਾਲਸਾ ਸਾਹਿਬ ਜੀ ਉਸ ਪ੍ਰੋਗਰਾਮ ਦੇ ਅੰਡਰ ਉਹਦਾ ਪੱਕੇ ਕਿਸਮ ਦੇ ਉਹਨੇ ਕਹਿਤਾ ਅਵਾਮਾ ਦੇ ਬਣੇ ਉਹ ਕਾਨੂੰਨ ਬਣ ਗਿਆ ਬਣਿਆ ਹੋਇਆ
0: ਪਰ ਇਹ ਕਾਨੂੰਨ ਦੀ ਪਰਵਾਹ ਨਹੀਂ ਨਾ ਕਰਦੇ
1: ਪਰਵਾਹ ਨਹੀਂ ਕਰਦੇ ਬਿਲਕੁਲ ਕਾਨੂੰਨ ਆ ਜਿਹੜਾ ਉਹ ਸਿਰਫ ਖਾਲਸਾ ਸਾਹਿਬ ਜੀ ਗਰੀਬਾਂ ਵਾਸਤੇ ਆ ਜਿਹੜਾ ਜਿਹੜੇ ਅਮੀਰ ਆ ਪੈਸਾ ਆ ਉਹਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਤੇ ਉਹਨਾਂ ਨੂੰ 261 ਨੂੰ ਪਿਛਲੇ 10 ਮਹੀਨਿਆਂ ਦੇ ਵਿੱਚ ਫੜਿਆ ਗਿਆ ਜਿਹੜੇ ਹਾਲਾਂਕਿ ਇੱਥੇ ਲੀਗਲੀ ਉਹ ਇੱਥੇ ਰਹਿਣ ਦੇ ਉਹਨਾਂ ਨੂੰ ਇਜਾਜ਼ਤ ਸੀਗੀ ਤੇ ਇਹ ਉਹ ਪ੍ਰੋਗਰਾਮ ਆ ਜਿਹਦੇ ਹੇਠ ਖਾਲਸਾ ਜਿਹੜੇ ਬੱਚੇ ਮਾਪਿਆਂ ਦੁਆਰਾ ਬਹੁਤ ਛੋਟੀ ਉਮਰ ਵਿੱਚ ਅਮਰੀਕਾ ਲਿਆਂਦੇ ਗਏ ਸਨ ਇੱਥੋਂ ਦੇ ਪਾਲੇ ਪੁੱਸ ਰਹੇ ਸਨ ਅਤੇ ਇੱਥੋਂ ਦੀ ਵਿਦਿਆ ਪ੍ਰਾਪਤ ਕੀਤੀ ਹੋਈ ਅਤੇ ਬਹੁਤ ਬੱਚੇ ਮੁੜ ਕਦੇ ਆਪਣੇ ਮਾਂ ਬਾਪ ਦੇ ਦੇਸ਼ ਵੀ ਨਹੀਂ ਗਏ ਅਤੇ ਨਾ ਹੀ ਉਹਨਾਂ ਨੂੰ ਉੱਥੇ ਕੋਈ ਜਾਣਦਾ ਇਸ ਪ੍ਰੋਗਰਾਮ ਦੇ ਅਧੀਨ ਜਿਹੜੇ ਖਾਲਸਾ ਜੀ ਡਾਕਾ ਦੀ ਫੁੱਲ ਫਾਰਮ ਆ ਜਿਹੜੀ ਉਹ ਹੈਗੀ ਆ ਡਿਫਰਡ ਐਕਸ਼ਨ ਫਾਰ ਚਾਇਲਡਹੁੱਡ ਅਰਾਈਵਲ ਇਹ ਉਹਨਾਂ ਨੂੰ ਕਹਿੰਦੇ ਆ ਜਿਹੜੇ ਜਾਣੀ ਕਿ ਛੋਟੀ ਉਮਰ ਦੇ ਵਿੱਚ ਇੱਥੇ ਲਿਆਂਦੇ ਜਾਂਦੇ ਆ ਇਹ ਡਾਕਾ ਨਾਂ ਦਾ ਪ੍ਰੋਗਰਾਮ ਹੈਗਾ ਜਿਹੜਾ ਖਾਕ ਸਾਹਿਬ ਜੀ ਸਾਬਕਾ ਪ੍ਰੈਜੀਡੈਂਟ ਜਿਹੜੇ ਬਰਾਕ ਓਬਾਮਾ ਸੀਗੇ ਉਹਨਾਂ ਦੇ ਸਮੇਂ ਇਹ ਜਿਹੜਾ ਸ਼ੁਰੂ ਹੋਇਆ ਸੀਗਾ ਤੇ ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜੀ ਹੈਗੀ ਆ ਤੁਹਾਨੂੰ ਪਤਾ ਜਿਸ ਕੀ ਲਾਠੀ ਉਸ ਕੀ ਬੈਂਸ ਤੇ ਹੁਣ ਖਾਕ ਸਾਹਿਬ ਜੀ ਕੀ ਆ ਕਿ ਯੂ ਐਸ ਜਿਹੜਾ ਆ ਯੂਨਾਈਟਿਡ ਸਟੇਟਸ ਵੈਨਜ਼ੂਏਲਾ ਦੇ ਸਾਬਕਾ ਪ੍ਰੈਜੀਡੈਂਟ ਨਿਕੋਲਸ ਮਦੂਰੋ ਆ ਜਿਹੜਾ ਉਹਦੇ ਜਿਹੜੇ ਵਕੀਲ ਆ ਖਾਕ ਸਾਹਿਬ ਜੀ ਉਹ ਹੁਣ ਦੇਖੋ ਉਹਦੇ ਤੇ ਚਾਰਜ ਲੱਗਿਆ ਡਰੱਗ ਸਮਗਲਿੰਗ ਦੇ ਉਹਦੇ ਤੇ ਕੋਈ ਇਹਨਾਂ ਨੂੰ ਕਸੂਰ ਲੱਭਿਆ ਨੀ ਉਹਦੇ ਤੇ ਚੱਕ ਕੇ ਡਰੱਗ ਦੇ ਚਾਰਜ ਉਹਦੇ ਤੇ ਲਾ ਤੇ ਉਹ ਵੋਟਾਂ ਵਾਟਾਂ ਪਹਿਲਾਂ ਤੁਹਾਨੂੰ ਪਤਾ ਵੀ ਦਿਖਾਦੇ ਰਹੇ ਵੀ ਅਸੀਂ ਇੰਨੀਆਂ ਵੋਟਾਂ ਤਬਾਹ ਕਰਤੀਆਂ ਆਹ ਕਰਤਾ ਉਹ ਕਰਤਾ ਤੇ ਇਹਨੂੰ ਉਥੋਂ ਜਾ ਕੇ ਫੜ ਲਿਆਂਦਾ ਅਸਲੀ ਰੌਲਾ ਜਿਹੜਾ ਕਾਕ ਸਾਹਿਬ ਜੀ ਵੈਨਜ਼ੂਏਲਾ ਦੇ ਤੇਲ ਦਾ ਆ ਸਾਰੀ ਦੁਨੀਆਂ ਨੂੰ ਪਤਾ ਹੈ ਇਸ ਗੱਲ ਦਾ ਤੇ ਹੁਣ ਕਾਕ ਸਾਹਿਬ ਜੀ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਨਿਕੋਲਸ ਮਦੂਰੋ ਆ ਤੇ ਉਹਦੀ ਪਤਨੀ ਦੋਨੋਂ ਜਣੇ ਆ ਜਿਹੜੇ ਨਿਊਯਾਰਕ ਦੀ ਜੇਲ੍ਹ ਦੇ ਵਿਚ ਆ ਤੇ ਨਸ਼ੀਲੇ ਪਦਾਰਥ ਉਹਨਾਂ ਦੇ ਉੱਤੇ ਸਮਗਲ ਕਰਨ ਦਾ ਜਾਂ ਵੇਚਣ ਦਾ ਜਾਂ ਅਮਰੀਕਾ ਨੂੰ ਭੇਜਣ ਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਹੋਏ ਆ ਤੇ ਅਸਲ ਦੇ ਵਿਚ ਕਾਕ ਸਾਹਿਬ ਜੀ ਇਹਨੂੰ ਜੇ ਆਪਾਂ ਲੀਗਲੀ ਤੌਰ ਤੇ ਲਈਏ ਤਾਂ ਇਹਨੂੰ ਗੁਮਰਾਹ ਕਰਨਾ ਕਹਿੰਦੇ ਆ ਕਿਸੇ ਗਵਰਨਮੈਂਟ ਕਿਸੇ ਹੋਰ ਸਰਕਾਰ ਦੇ ਆਗੂ ਨੂੰ ਸੋ ਉਹ ਉਥੋਂ ਦਾ ਪ੍ਰੈਜੀਡੈਂਟ ਸੀਗਾ ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਿਹੜੀ ਵੈਨਜ਼ੂਏਲਾ ਦੀ ਗਵਰਨਮੈਂਟ ਆ ਨਾ ਉਹ ਜਿਹੜੀ ਆ ਉਹਦੇ ਉਥੇ ਦਾ ਕਾਨੂੰਨ ਆ ਉਹਦੇ ਮੁਤਾਬਕ ਜਿਹੜੀ ਉਥੋਂ ਦੀ ਗਵਰਨਮੈਂਟ ਆ ਜੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਉਂਦੀ ਆ ਜਿੱਦਾਂ ਨਿਕੋਲਸ ਮਦੂਰੋ ਤੇ ਉਹਦੀ ਪਤਨੀ ਦੇ ਉੱਤੇ ਆਈ ਹੋਈ ਆ ਉਹ ਗਵਰਨਮੈਂਟ ਉਹਦੇ ਵਕੀਲਾਂ ਦਾ ਖਰਚਾ ਕਰੂਗੀ ਉਹਦੇ ਵਾਸਤੇ ਲੜੂਗੀ ਪਰ ਇਹਨਾਂ ਨੇ ਉਹ ਕਹਿੰਦੇ ਆ ਬਈ ਤੁਸੀਂ ਕੌਣ ਹੁੰਦੇ ਆ ਸਾਂਝੇ ਕਿ ਸੋ ਤਕੜੇ ਦਾ ਕਹਿੰਦੇ ਹੁੰਦੇ ਆ ਸੱਤੀ ਵੀਹ ਸੌ ਹੁੰਦਾ ਉਹ ਗੱਲ ਆ ਜਿਹੜੀ ਇਹ ਐਵੇਂ ਨੀ ਸਿਆਣੇ ਬਜੁਰਗਾਂ ਨੇ ਬਣਾਈ ਹੋਈ ਤੇ ਇਹ ਉਥੇ ਹੁਣ ਲਾਗੂ ਕਰਕੇ ਤੇ ਉਹਦੇ ਜਿਹੜੇ ਵਕੀਲ ਆ ਉਹਨਾਂ ਨੂੰ ਪੈਸਾ ਦੇਣ ਤੋਂ ਜਿਹੜਾ ਉਹ ਬੰਦ ਕਰ ਦਿੱਤਾ ਉਥੋਂ ਦੀ ਗਵਰਨਮੈਂਟ ਨੂੰ ਤੇ ਇਹਦੇ ਨਾਲ ਖਾਕ ਸਾਹਿਬ ਜੀ ਅਗਲੀ ਖਬਰ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਕਿ ਅਮਰੀਕਾ ਵਿਚ ਜੂਰੀ ਨੇ ਅਮਰੀਕਾ ਦੇ ਇੱਕ ਸਰਕਰਮੀ ਜਿਹੜੇ ਵਕੀਲ ਹੁੰਦੇ ਆ ਉਹਦਾ ਨਾਂ ਹੈਗਾ ਟੋਮਸ ਗੋਲਡਸਟੈਨ ਉਹ ਤੁਹਾਡੇ ਇੱਧਰ ਦਾ ਹੀ ਹੈਗਾ ਤੇ ਇਹਦੇ ਉੱਤੇ ਖਾਕ ਸਾਹਿਬ ਜੀ ਟੈਕਸ ਦੇ ਨਾਲ ਹੋਰ ਫਾਈਨੈਂਸ਼ੀਅਲ ਜਿਹੜੀਆਂ ਹੋਰ ਕਈ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਇਹਨੇ ਕੀਤੀਆਂ ਤੇ ਇਹਦੇ ਵਿਚ ਇਹਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਆ ਇਹ ਫੈਡਰਲ ਅਪੈਲੇਟ ਕੋਰਟ ਖਾਕ ਸਾਹਿਬ ਜੀ ਉਹ ਹੁੰਦੇ ਫੈਡਰਲ ਗਵਰਨਮੈਂਟ ਦੇ ਜਿਹੜੇ ਜਿੱਥੇ ਜਾ ਕੇ ਅਪੀਲਾਂ ਕਰਦੇ ਆ ਲੋਕ ਜਿੱਦਾਂ ਕਿਸੇ ਥੱਲੇ ਵਾਲੀ ਅਦਾਲਤ ਤੋਂ ਕੇਸ ਹਰ ਗਿਆ ਤੇ ਉਹ ਉੱਪਰ ਜਾ ਕੇ ਜਿਹੜੀਆਂ ਕਰ ਦਿੰਦੇ ਆ ਅਪੈਲੇਟ ਕੋਰਟ ਉਹਨਾਂ ਨੂੰ ਕਹਿ ਦਿੰਦੇ ਆ ਤੇ ਉਹਨਾਂ ਦੇ ਜਿਹੜੇ ਵਕੀਲ ਹੁੰਦੇ ਆ ਉਹਨਾਂ ਨੂੰ ਅਪੈਲੇਟ ਵਕੀਲ ਜਿਹੜੇ ਆ ਕਹਿੰਦੇ ਆ ਤੇ ਇਹ ਬੜਾ ਮੰਨਿਆ ਪ੍ਰਮੰਨਿਆ ਜਾਣਿਆ ਪਛਾਣਿਆ ਨਾਂ ਆ ਇਹ ਇਸ ਵਕੀਲ ਦਾ ਤੇ ਸੁਪਰੀਮ ਕੋਰਟ ਆ ਜਿਹੜਾ ਉਹ ਸੁਪਰੀਮ ਕੋਰਟ ਦੇ ਵਿਚ ਵੀ ਇਹ ਲੋਕਾਂ ਦੇ ਕੇਸ ਜਿਹੜੇ ਲੜਦਾ ਰਿਹਾ ਆ ਤੇ ਵੱਡੇ ਪੈਮਾਨੇ ਦਾ ਇਹ ਖਾਕ ਸਾਹਿਬ ਜੀ ਜਿਹੜਾ ਪੋਕਰ ਪਲੇਅਰ ਵੀ ਸੀਗਾ ਵਕੀਲ ਤਾਂ ਬਹੁਤ ਵਧੀਆ ਪਰ ਦੂਸਰੇ ਪਾਸੇ ਉਹ ਜਵਾਰ ਗਿਆ ਵੀ ਹੈ ਜੁਆ ਵੀ ਖੇਡਦਾ ਨਾ ਤੇ ਇਹ ਹੁਣ ਖਾਕ ਸਾਹਿਬ ਜੀ ਉਹ ਜਿਹੜੇ ਪੈਸੇ ਇਹ ਪੋਕਰ ਗੇਮ ਦੇ ਵਿਚੋਂ ਕਮਾਉਂਦਾ ਸੀਗਾ ਉਹ ਇਹਨੇ ਡਿਕਲੇਅਰ ਨੀ ਕੀਤੇ ਪੈਸੇ ਟੈਕਸ ਨੀ ਉਹਨਾਂ ਦੇ ਉੱਤੇ ਦਿੱਤਾ ਹਾਂਜੀ ਉਹਨਾਂ ਨੂੰ ਇਹਨੇ ਕਿਹਾ ਹੋਣਾ ਵੀ ਚੱਲ ਇਧਰੋਂ ਇਧਰੋਂ ਬਾਹਰੋਂ ਬਾਹਰ ਇਹ ਕਿਹੜਾ ਇਹਨਾਂ ਨੂੰ ਪਤਾ ਆ ਪੁੱਛਦਾ ਬਿਲਕੁਲ ਤੇ ਉਸ ਕੇਸ ਦੇ ਵਿਚ ਇਹ 2016 ਤੋਂ ਜਿਹੜੀ ਆ ਇਹ ਗੱਲਬਾਤ ਦੇ ਮਗਰ ਜਿਹੜੀ ਆ ਗਵਰਨਮੈਂਟ ਪਈ ਸੀਗੀ ਤੇ ਫੇਰ ਹੁਣ ਇਹਨਾਂ ਨੇ ਖਾਕ ਸਾਹਿਬ ਜੀ ਉਹਦੇ ਉਹਨੂੰ ਵੀ ਫੜ ਲਿਆ
0: ਇਹੋ ਜਿਹੇ ਵੀ ਹੈਗੇ ਆ ਸਾਡੇ ਪ੍ਰਧਾਨ ਸਾਡੇ
1: ਹਾਂਜੀ ਹਾਂਜੀ ਉਹ ਵੀ ਹੈਗੇ ਆ ਜਿਹੜੇ ਇਹਦੇ ਖਾਕ ਸਾਹਿਬ ਜੀ 2016 ਦੀ ਇਹਦੀ ਸੀਗੀ ਇਹਦੀ ਉਹ $26 million ਜਿਹੜਾ ਸੀਗਾ ਉਹਦਾ ਉਹ ਜਿਹੜਾ ਇਹਨੇ ਟੈਕਸ ਨਹੀਂ ਸੀ ਦਿੱਤਾ ਤੇ ਉਹਦੇ ਕੇਸ ਦੇ ਵਿਚ ਫੜ ਗਿਆ
0: ਜੂਏ ਦੇ ਵਿਚ ਪੈਸਾ ਜਿੱਤਦਾ ਰਿਹਾ
1: $26 million ਬਹੁਤ ਹੁੰਦੇ ਖਾਕ ਸਾਹਿਬ ਜੀ ਪੋਕਰ ਪਲੇਅਰ ਜਿਹੜੇ ਨਾ ਖਾਕ ਸਾਹਿਬ ਜੀ ਉਹ ਹੁੰਦੇ ਨੀ ਆਪਣੇ ਮੈਨੂੰ ਪਤਾ ਨੀ ਤੁਸੀਂ ਕਦੇ ਗਏ ਆ ਕਿ ਨਹੀਂ ਜਿਹੜੀਆਂ ਕਸੀਨੋ ਵਗੈਰਾ ਹੁੰਦੀਆਂ
0: ਬਹੁਤ ਵਾਰੀ ਜਾਂਦਾ ਰਿਹਾ ਮੈਂ ਪਹਿਲਾਂ
1: ਹਾਂ ਉੱਥੇ ਉਹ ਜਿਹੜੇ ਨਾ ਜਿਹੜੇ ਸਾਨੂੰ ਉਹ ਸਰਵ ਕਰਦੇ ਆ ਨਾ ਪੋਕਰ ਸਾਨੂੰ ਉਹ ਤਾਸ਼ ਦੇ ਤਾਸ਼ ਵੰਡਦੇ ਆ ਪੱਤੇ ਮੇਰਾ ਖਿਆਲ ਹੈ ਉਸ ਤਰ੍ਹਾਂ ਦਾ ਹੋਣਾ ਆ ਤੇ ਉੱਥੋਂ ਫੇਰ ਇਹਨਾਂ ਨੂੰ ਮੁਨਾਫਾ ਹੁੰਦਾ ਆ ਜਿਆਦਾ ਬਾਕੀ ਕਈ ਇਹ ਜਿਹੜੇ ਲੋਕ ਆ ਖਾਕ ਸਾਹਿਬ ਜੀ ਮੈਂ ਥੋੜੇ ਦਿਨ ਹੋਏ ਆ ਦੇਖਦਾ ਸੀਗਾ ਇਹ ਜਿਹੜੇ ਤਾਸ਼ ਦੇ ਪੱਤੇ ਹੁੰਦੇ ਆ ਨਾ ਕਈ ਲੋਕ ਆ ਖਾਕ ਸਾਹਿਬ ਜੀ ਤੁਸੀਂ ਇਹ ਵੀ ਨੋਟਿਸ ਕੀਤਾ ਹੋਣਾ ਉਹ ਜਦੋਂ ਟੇਬਲ ਦੇ ਉੱਤੇ ਤੁਸੀਂ ਬੈਠੇ ਹੁੰਦੇ ਆ ਉਹ ਥੋੜੇ ਚਿਰ ਬਾਅਦ ਆ ਉਹ ਜਿਹੜਾ ਸਰਵਰ ਹੁੰਦਾ ਉਹ ਵੀ ਬਦਲ ਜਾਂਦਾ
0: ਚੀਮਾ ਸਾਹਿਬ ਤਾਂ ਚੇਂਜ ਕਰਦੇ ਆ ਜੇ ਹਰਾਉਣ ਲੱਗ ਪਏ ਤੇ
1: ਜੇ
0: 2000 ਬੰਦੇ ਪੈਸੇ ਜਿੱਤ ਗਏ ਤੇ ਉਹਨੂੰ ਕਹਿੰਦੇ ਚੱਲ ਵੀ ਪਰੇ ਹੋ ਜਾ ਹੁਣ ਨਵਾਂ ਪਤਾ ਲਾ ਦਿੰਦੇ ਉਹਦੇ ਨਾਲ ਚੇਂਜ ਹੋ ਜਾਂਦੀ ਗੇਮ ਚੀਮਾ
1: ਸਾਹਿਬ
0: ਸਾਡੇ ਲਾਗੇ ਤੇ ਅਟਲਾਂਟਿਕ ਸਿਟੀ ਆ ਬਹੁਤ ਵੱਡੀਆਂ ਕਸੀਨੋ ਇੱਥੇ ਟਰੰਪ ਕਸੀਨੋ ਵੀ ਸੀ ਉਹ ਬੰਦ ਇੱਥੇ ਤੇ ਟਰੰਪ ਸਾਹਿਬ ਇੱਦਾਂ ਹੀ ਕਰਦੇ ਨੇ ਬਣਾ ਬਣੂ ਕੇ ਬੜੀ ਵੱਡੀ ਉਹ ਬਣਾਏ ਤਾਜ ਮਹਿਲ ਸੀ ਪੂਰਾ ਤੇ ਬਾਅਦ ਦੇ ਵਿਚ ਓਹਨੂੰ ਬੈਂਕਰਪਟ ਕਰ ਦਿੱਤਾ। ਇਹ ਕਈਆਂ ਦਾ ਪਿਆਰ ਹੁੰਦਾ ਕਿ ਜੀ ਨਾ ਉਹ ਹੈ ਨੀ ਗਾ ਟਰੰਪ ਸਾਹਿਬ ਦਾ, ਤੇ ਮੇਰਾ ਇਕ ਦੋਸਤ ਸੀ ਕਸ਼ਮੀਰ ਸਿੰਘ, ਉਹ ਵਿਚਾਰੇ ਦੀ ਐਕਸੀਡੈਂਟ ਚ ਡੈਥ ਹੋ ਗਈ ਸੀ। ਓਹਨੇ ਕਹਿਣਾ ਚੱਲ ਯਾਰ ਹੋਮਰ ਹੁਮਰ ਓਹਨੇ ਬੜੇ ਟਰੱਕ ਰੱਖਣੇ, ਉਹ ਮੇਰਾ ਬਹੁਤਾ ਬੇਲੀ ਸੀ ਭਰਾਵਾਂ ਵਰਗਾ ਸੀ, ਓਹਨੇ ਮੈਨੂੰ ਧੱਕੇ ਨਾਲ ਲੈ ਜਾਣਾ ਚੱਲ ਯਾਰ ਚਲੀਏ ਉੱਥੇ ਚਲੀਏ। ਤੇ ਮੈਂ ਓਹਦੇ ਨਾਲ ਮੈਂ ਕਿਹਾ ਮੈਂ ਰੁਪਈਆ ਨੀ ਲਾਉਣਾ, ਮੈਂ ਬਹੁਤ ਔਖੇ ਪੈਸੇ ਕਮਾਉਣਾ ਨਿਆਣੇ ਪਾਲਣੇ ਆ, ਤੂੰ ਲਾਉਣੇ ਕਰ ਦੋਵਾਂ ਤੂੰ ਮੇਰੇ ਕੋਲ ਲੈ ਕੇ, ਤੇ ਉਹ ਚਿੱਪਾਂ ਜਦੋਂ ਮੇਰੇ ਕੋਲ ਆ ਗਈਆਂ ਉਹ ਚੱਕੀ ਜਾਈ ਤੂੰ ਮਾੜਾ ਮੋਟਾ ਖੇਡੀ ਜਾਈ ਨਾਲ, ਇਦਾਂ ਘੁਮਾ ਘੁੰਮ ਕੇ ਤੇ ਮੈਂ ਨਾਲ ਉਹਦੇ ਵਾਪਸ ਅਸੀਂ ਆ ਜਾਣਾ। ਪਰ ਮੰਨ ਲਿਆ ਕਿ ਇਹ ਜਿਹੜਾ ਕੰਮ ਆ ਨਾ ਜੂਏ ਵਾਲਾ, ਇਹ ਬਹੁਤ ਇਹ ਫਲਦਾ ਨੀ ਕਿਸੇ ਨੂੰ ਵੀ, ਜਿੰਨੇ ਜੇ ਤੂੰ ਅੱਜ
1: ਬਿਲਕੁਲ ਬਿਲਕੁਲ ਉਹ ਖਾਕ ਸਾਹਿਬ ਜਿਹੜੇ ਸਿਆਣੇ ਲੋਕ ਆ ਉਹ ਕਹਿੰਦੇ ਜੂਆ ਕਿਸੇ ਕਾ ਨਾ ਹੁਆ,
0: ਬਿਲਕੁਲ।
1: ਸੋ ਇਹ ਦੇਖੋ ਸੀਗਾ ਇਹ ਮਸਲਾ, ਤੇ ਇਹਦੀ ਅਗਲੀ ਗੱਲਬਾਤ ਆਪਣੇ ਕੋਲ ਜਿਹੜੀ ਹੈਗੀ ਆ ਉਹ ਖਾਕ ਸਾਹਿਬ ਜੀ ਇਹ ਆ ਕਿ ਮਿਨੀਸੋਟਾ ਨੂੰ ਜਾਣ ਵਾਲੀ ਜਿਹੜੀ ਫੰਡਿੰਗ ਨਾ ਫੈਡਰਲ ਗਵਰਨਮੈਂਟ ਨੇ ਦੇਣੀ ਸੀਗੀ, ਉਹ ਫੰਡਿੰਗ ਆ ਜਿਹੜੀ ਉਹਦੇ ਵਿਚੋਂ ਕੁਛ ਪੋਰਸ਼ਨ ਆ ਜਿਹੜਾ ਰੋਕ ਲਿਆ ਫੈਡਰਲ ਗਵਰਨਮੈਂਟ ਨੇ। ਹੁਣ ਮੈਨੂੰ ਤਾਂ ਜਿਹੜਾ ਲੱਗ ਰਿਹਾ ਜਿਹੜੀ ਨਿਊਜ਼ ਆ ਉਹਦੇ ਵਿਚ ਤਾਂ ਇਹ ਦੱਸ ਰਹੇ ਆ ਭੀ ਜਿਹੜੇ ਸਾਬਕਾ ਆਪਣੇ ਸਾਬਕਾ ਨੀ ਵਾਈਸ ਪ੍ਰੈਜੀਡੈਂਟ ਹੈਗੇ ਆ ਜੀ ਡੀ ਵੈਂਸ, ਉਹਨਾਂ ਦੁਆਰਾ ਕਿਹਾ ਗਿਆ ਕਿ ਮਿਨੀਸੋਟਾ ਦੀ ਜਿਹੜੀ ਗਵਰਨਮੈਂਟ ਆ ਉਥੋਂ ਦੀ ਸਟੇਟ ਗਵਰਨਮੈਂਟ ਜਿਹੜੀ ਹੈਗੀ ਆ ਉਹ ਜਿਹੜੀ ਆ ਫੈਡਰਲ ਫੰਡ ਦੇ ਆ ਉਹਨਾਂ ਦੀ ਚੋਰੀ ਉਹਨਾਂ ਨੇ ਕੀਤੀ ਆ,
0: ਬਹੁਤ ਹੋਈ।
1: ਅੱਛਾ, ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਇਹ ਜਿਹੜੇ ਫੰਡ ਅਸੀਂ ਰੋਕੇ ਆ ਇਹ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋਊਗਾ ਉਸ ਤੋਂ ਬਾਅਦ ਅਸੀਂ ਜਿਹੜੇ ਆ ਇਹਦੇ ਤੇ ਫੈਸਲਾ ਲਵਾਂਗੇ ਕਿ ਅਸੀਂ ਉਹਨਾਂ ਨੂੰ ਇਹ ਭੇਜਣੇ ਆ ਜਾਂ ਨਹੀਂ ਭੇਜਣੇ। ਇਹ ਜਿਹੜੇ ਖਾਕ ਸਾਹਿਬ ਜੀ ਸੈਂਟਰ ਫਾਰ ਮੈਡੀਕੇਅਰ ਮੈਡੀਕੇਅਰ ਐਂਡ ਮੈਡੀਕੇਡ ਇਹ ਸਰਵਿਸ ਜਿਹੜੀਆਂ ਹੈਗੀਆਂ ਇਹਨਾਂ ਦੋਨਾਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਡਾਕਟਰ ਉਹ ਤੁਹਾਨੂੰ ਪਤਾ ਖਾਕ ਸਾਹਿਬ ਜੀ ਸ਼ਾਇਦ ਤੁਸੀਂ ਦੇਖਦੇ ਤਾਂ ਹੁਣੇ ਨਿਊਜ਼ ਦੇ ਤੇ ਇਹਦਾ ਬੜਾ ਨਾਂ ਸੀ ਡਾਕਟਰ ਦਾ ਡਾਕਟਰ ਔਜ਼, ਇਹ ਵੈਸੇ ਉਹਨੂੰ ਕਹਿੰਦੇ ਸੀ ਡਾਕਟਰ ਮਹਿਮਤ ਔਜ਼, ਇਹ ਤੁਰਕੀ ਦਾ ਸ਼ਾਇਦ ਜੰਮਿਆ ਪੜਿਆ
0: ਸ਼ਾਇਦ,
1: ਹਾਂਜੀ। ਤੇ ਇਹ ਉਹ ਬੜੇ ਟੀਵੀ ਦੇ ਉੱਤੇ ਸ਼ੋਅ ਵਗੈਰਾ ਵੀ ਦਿੰਦੇ ਹੁੰਦੇ ਸੀਗੇ, ਤੇ ਇਹਨਾਂ ਨੇ ਕਿਹਾ ਕਿ ਫੈਡਰਲ ਦੀ ਜਿਹੜੀ 200 ਤੇ 59 ਮਿਲੀਅਨ ਡਾਲਰ ਆ ਜਿਹੜੇ ਉਹ ਰੋਕ ਲਏ ਆ, ਤੇ ਇਹਦੀ ਛਾਣਬੀਣ ਉਪਰੰਤ ਆ ਜਿਹੜਾ ਫਿਰ ਅਸੀਂ ਫੈਸਲਾ ਕਰਾਂਗੇ ਕਿ ਇਹ ਉਹਨਾਂ ਨੂੰ ਫੰਡ ਆ ਜਿਹੜੇ ਦੇ ਰਹੇ ਆ
0: ਜੀ। ਚੀਮਾ ਸਾਹਿਬ ਰਿਪੋਰਟਰ ਮੈਂ ਆਪ ਦੇਖਿਆ ਉੱਥੇ ਉਹਨਾਂ ਨੇ ਬਣਾਏ ਆ ਜਿੱਥੇ ਬੱਚਿਆਂ ਨੂੰ ਉਹ ਰੱਖਦੇ ਸੀ ਪਾਲਦੇ, ਉਹ ਰਿਪੋਰਟਰ ਗਏ ਆ ਜਰਨਲਿਸਟ ਗਏ ਆ ਉਹਨਾਂ ਨੇ ਜਾ ਕੇ ਦੇਖਿਆ ਪੁੱਛਿਆ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ, ਤੋਂ ਅੰਦਰ ਜਾ ਕੇ ਜਦੋਂ ਵੜੇ ਤਾਂ ਅੰਦਰ ਕੋਈ ਵੀ ਨੀ। ਉਹ ਪੈਸਾ ਇੱਦਾਂ ਕਰਕੇ ਬਹੁਤ ਜਿਆਦਾ ਗਵਰਨਮੈਂਟ ਦਾ ਪੈਸਾ ਜਿਹੜਾ ਨਾ ਉਹਨਾਂ ਨੇ ਲੁੱਟਿਆ,
1: ਬਸ ਬਸ ਉਹ ਇਨਵੈਸਟੀਗੇਸ਼ਨ ਚੱਲੂਗੀ ਤੇ ਫੇਰ ਉਹਨਾਂ ਨੂੰ ਜਿਹੜੇ ਆ ਉਹ ਕਈ ਗੁਣਾ ਜਿਹੜੇ ਆ ਉਹ ਦੇਣੇ ਪੈਣਗੇ ਵਾਪਸ
0: ਨੇ ਸਾਰੇ
1: ਹੋਰ ਕੀ। ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ NPR ਜਿਹੜੀ ਨਿਊਜ਼ ਏਜੰਸੀ ਹੈਗੀ ਆ ਉਹਦੀ ਖਬਰ ਅਨੁਸਾਰ ਖਾਕ ਸਾਹਿਬ ਜੀ ਜਿਹੜੀ ਜਸਟਿਸ ਡਿਪਾਰਟਮੈਂਟ ਵੱਲੋਂ ਐਪਸਟੀਨ ਦੀਆਂ ਜਿਹੜੀਆਂ ਫਾਈਲਾਂ ਉਹਨਾਂ ਵਿਚੋਂ ਟਰੰਪ ਦੇ ਨਾਂ ਦੀ ਭਿਣਤ ਆ ਜਿਹੜੀ ਉਹ ਆ ਰਹੀ ਸੀ ਜਿਨ੍ਹਾਂ ਦੇ ਵਿਚੋਂ ਨਾ ਜਿਹੜੀਆਂ ਫਾਈਲਾਂ ਦੇ ਵਿਚੋਂ ਉਹਨਾਂ ਨੂੰ ਖਾਕ ਸਾਹਿਬ ਜੀ ਜਿਹੜਾ ਉਹ ਜਿਹੜਾ ਉਹਨਾਂ ਨੇ ਦੱਬੀ ਰੱਖਿਆ। ਤੇ ਹੁਣ ਖਾਕ ਸਾਹਿਬ ਜੀ ਜਦੋਂ ਇਹ ਗੱਲ ਕਰਦੇ ਆ ਦੱਬੀ ਰੱਖਣ ਦੀ ਗੱਲ ਕਰਦੇ ਆ ਇਹ ਪਤਾ ਨੀ ਤਾਂ ਇਹ ਉਹਨਾਂ ਨੂੰ ਮੇਰਾ ਖਿਆਲ ਆ ਵੀ ਜਿਹੜੀ ਇਹ ਗਵਰਨਮੈਂਟ ਆ ਇਹ ਉਹਨਾਂ ਨੂੰ ਦੇਣ ਤੋਂ ਇਨਕਾਰ ਕਰ ਸਕਦੀ ਪਰ ਮੇਰਾ ਖਿਆਲ ਹੈ ਉਹਨਾਂ ਨੂੰ ਕੰਪਲੀਟਲੀ ਡਿਸਟਰੋਏ ਨਹੀਂ ਕਰ ਸਕਦੀ।
0: ਉਹ ਤੇ ਚੀਮਾ ਸਾਹਿਬ ਕੋਰਟ ਦੇ ਕੋਲ ਪਹੁੰਚ ਗਈਆਂ ਸਾਰੀਆਂ, ਉਹਦੇ ਤੇ ਯੂਟਿਊਬ ਦੇ ਉੱਪਰ ਵਾਇਰਲ ਹੋ ਗਈਆਂ ਸਾਰੀਆਂ ਨਵੀਆਂ ਫੋਟੋ ਜਿੰਨੀਆਂ ਵੀ ਆ ਸਾਡੇ ਪ੍ਰਧਾਨ ਮੰਤਰੀ ਸਾਡੇ ਉਹ ਇੱਕ ਸਿੱਖ ਸਰਦਾਰ ਮੰਤਰੀ ਆ
1: ਉਹਨਾਂ ਦੀਆਂ
0: ਆ ਗਈਆਂ, ਰੌਲਾ ਚੰਗਾ ਪਿਆ ਵਾ।
1: ਹਾਂਜੀ ਬਿਲਕੁਲ, ਪਰ ਇਸ ਖਬਰ ਦੇ ਮੁਤਾਬਕ ਆ ਜਿਹੜੀ ਆ ਉਹ ਜਿਹੜੀ ਜਿਨ੍ਹਾਂ ਦੇ ਉੱਤੇ ਟਰੰਪ ਨੂੰ ਐਪਸਟੀਨ ਨੇ ਜਾਂ ਈਮੇਲ ਭੇਜੀ ਸੀ ਜਾਂ ਮੈਸੇਜ ਕੀਤੇ ਹੋਏ ਸੀਗੇ ਉਹ ਫਾਈਲ ਆ ਜਿਹੜੀ ਉਹਨਾਂ ਨੇ ਅਜੇ ਦੇਣ ਤੋਂ ਇਨਕਾਰ ਕਰ ਦਿੱਤਾ।
0: ਅੱਛਾ ਜੀ,
1: ਹਾਂਜੀ ਕੁਛ ਕੁ ਫਾਈਲਾਂ ਕੁਛ ਥੋੜੀਆਂ ਜਿਹੀਆਂ ਹੈਗੀਆਂ ਜਿਨ੍ਹਾਂ ਦੇ ਉਹਨੇ ਨਹੀਂ ਦਿੱਤੀਆਂ, ਤੇ ਇਨ੍ਹਾਂ ਪੰਨਿਆਂ ਦੇ ਵਿਚੋਂ ਖਾਕ ਸਾਹਿਬ ਜੀ ਸਬੂਤ ਹੈ ਕਿ ਟਰੰਪ ਨੇ ਇੱਕ ਜਿਹੜੀ ਆ ਅੰਡਰ ਏਜ ਲੜਕੀ ਦੀ ਬਾਬਤ ਵੀ ਜਿਹੜੀ ਆ ਉਹ ਬਲਾਤਕਾਰ ਕੀਤੀ ਆ, ਉਹ ਵੀ ਇਹਦੇ ਵਿਚ ਇਸ ਰਿਪੋਰਟ ਦੇ ਵਿਚ ਹੈਗੀ ਆ।
0: ਬਹੁਤੀਆਂ ਕੰਟਰੀਆਂ ਚ ਜਿਹੜੇ ਵੱਡੇ ਲੀਡਰ ਇੱਥੇ ਦਿਖਾਉਂਦੇ ਸੀ ਬਹੁਤੀਆਂ ਕੰਟਰੀਆਂ ਤੇ ਰਿਜ਼ਾਈਨ ਦੇ ਕੇ ਵੀ ਭੱਜ ਗਏ ਉਹ ਵਿਚ ਬਹੁਤੇ ਜਿਆਦਾ ਸਾਡੇ ਵਾਲਾ ਪ੍ਰਧਾਨ ਮੰਤਰੀ ਜਾਂ ਸਾਡਾ ਮੀਡੀਆ ਇੰਡੀਆ ਦਾ ਉਹ ਗੱਲ ਹੀ ਨਹੀਂ
1: ਬਿਲਕੁਲ ਕੋਈ ਸ਼ੱਕ ਨੀ। ਤੇ ਇਹਨਾਂ ਵਿਚੋਂ ਕੁਝ ਅਜਿਹੇ ਪੰਨੇ ਵੀ ਕਹਿੰਦੇ ਆ ਜਿਹੜੇ ਦੱਬੇ ਰੱਖੇ ਗਏ ਆ ਤੇ ਜਿਨ੍ਹਾਂ ਦੇ ਵਿਚ ਐਪਸਟੀਨ ਟਰੰਪ ਦਾ ਨਾਂ ਲੈ ਰਿਹਾ ਤੇ ਇਨ੍ਹਾਂ ਫਾਈਲਾਂ ਵਿਚ 50 ਪੰਨੇ ਜਿਹੜੇ ਖਾਕ ਸਾਹਿਬ ਦੀ ਐਫ ਬੀ ਆਈ ਦੁਆਰਾ ਕੀਤੀ ਗਈ ਪੁੱਛਗਿੱਛ ਆ ਜਿਹੜੀ ਓਹਲੇ ਵਾਲੇ ਵੀ ਆ ਜੋ ਗੁੰਮ ਕੀਤੇ ਗਏ ਆ ਜਾਂ ਫਿਰ ਦੱਬ ਕੇ ਰੱਖੇ ਗਏ ਹੁਣ ਜਾਂ ਤਾਂ ਮੇਰਾ ਖਿਆਲ ਨੀ ਪਈ ਇਹ ਜਿਹੜੀਆਂ ਏਜੰਸੀਆਂ ਹੁੰਦੀਆਂ ਨਾ ਜਿੱਦਾਂ ਐਫ ਬੀ ਆਈ ਸੀ ਆਈ ਏ ਆ ਜਾਂ ਉਹ ਜਿਹੜੀ ਡਿਪਾਰਟਮੈਂਟ ਜਸਟਿਸ ਡਿਪਾਰਟਮੈਂਟ ਆ ਇਹ ਮੇਰਾ ਖਿਆਲ ਹੈ ਕਿਸੇ ਚੀਜ਼ ਨੂੰ ਕੰਪਲੀਟਲੀ ਡਿਸਟਰੋਏ ਨਹੀਂ ਕਰਦੇ ਉਹਨੂੰ ਦੱਬ ਲੈਂਦੇ ਆ ਆਸੇ ਪਾਸੇ ਕਰ ਦਿੰਦੇ ਆ ਜਾਂ ਉਹਨਾਂ ਦੇ ਉੱਤੇ ਕੀੜਾ ਮਾਰਦੇ ਪਰ ਫੇਰ ਵੀ ਉਹ ਜਿਹੜੀਆਂ ਚੀਜ਼ਾਂ ਆ ਇਹ ਡਾਕੂਮੈਂਟ ਇਸ ਤਰ੍ਹਾਂ ਦੇ ਹੁੰਦੇ ਆ ਇਹ ਜਿਹੜੀਆਂ ਕੰਪਿਊਟਰਾਂ ਦੇ ਵਿੱਚ ਹੁੰਦੇ ਆ ਨਾ ਉੱਥੇ ਉਹ ਵੀ ਫੇਰ ਵੀ ਇਨਫੋਰਮੇਸ਼ਨ ਰਹਿੰਦੀ ਆ ਉਹ ਜਦੋਂ ਸਮੇਂ ਦੇ ਹਿਸਾਬ ਦੇ ਨਾਲ ਉਹ ਬਾਹਰ
0: ਦੱਬ ਲੈਂਦੇ ਨਹੀਂ ਕਰਦੇ ਕਿਉਂਕਿ ਉਹ ਖਰਾਬ ਕੀਤੇ ਮੁੜ ਕੇ ਉਹ ਆਪ ਫਸ ਜਾਣੇ ਨਾ
1: ਬਿਲਕੁਲ ਬਿਲਕੁਲ ਬਿਲਕੁਲ ਇਹੀ ਗੱਲ ਆ ਪਰ ਉਹਨਾਂ ਨੂੰ ਥੱਲੇ ਦੱਬੀ ਰੱਖਦੇ ਆ ਕੁਛ ਸਮੇਂ ਵਾਸਤੇ ਤੇ ਅਗਲੀ ਖਬਰ ਸਰ ਖੱਕ ਸਾਹਿਬ ਜੀ ਜਿਹੜੇ ਕੋਲ ਹੈਗੀ ਆ ਉਹ ਹੈਗੀ ਆ ਬੀਤੇ ਮੰਗਲਵਾਰ 24 ਫਰਵਰੀ ਵਾਲੇ ਦਿਨ ਪ੍ਰੈਜੀਡੈਂਟ ਟਰੰਪ ਵੱਲੋਂ ਦਿੱਤਾ ਗਿਆ ਭਾਸ਼ਣ ਬਹੁਤ ਲੰਬਾ ਸਮਾਂ ਚੱਲਿਆ ਇਹਦਾ ਸਮਾਂ ਖੱਕ ਸਾਹਿਬ ਜੀ 1 ਘੰਟਾ 47 ਮਿੰਟ ਐਨ ਐਗਜੈਕਟਲੀ ਇਹ ਜਿਹੜੀ ਆ ਚੱਲੀ ਆ ਇਹਦੀ ਸਪੀਚ ਜਿਹੜੀ ਦਿੱਤੀ ਆ ਤੇ ਇੰਨੀ ਲੰਬੀ ਸਪੀਚ ਸ਼ਾਇਦ ਹੀ ਕਿਸੇ ਮੈਂ ਲੱਭ ਹਟਿਆ ਡੇਟਾ ਇਧਰੋਂ ਉਧਰੋਂ ਪਰ ਮੈਨੂੰ ਮਿਲਿਆ ਨੀ ਜਿਹਦੇ
0: ਕਦੇ
1: ਵੀ ਕਿਸੇ
0: ਪ੍ਰੈਜੀਡੈਂਟ
1: ਲੰਬੀ ਹਾਂ ਤੇ ਮੈਨੂੰ ਲੱਭਿਆ ਨੀ ਸੋ 1 ਘੰਟਾ 47 ਮਿੰਟ ਜਿਹੜੀ ਆ ਐਗਜੈਕਟ ਟਾਈਮ ਇੰਨਾ ਉਹਨਾਂ ਨੇ ਦੱਸਿਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਇਹ ਤਾਂ ਸਾਰਾ ਕੁਛ ਉਹਨਾਂ ਨੇ ਸਪੀਚ ਵੀ ਲੰਮੀ ਦੇ ਦਿੱਤੀ ਇੰਨਾ ਸਾਰਾ ਕੁਛ ਕਰ ਦਿੱਤਾ ਪਰ ਟਰੰਪ ਸਾਹਿਬ ਦੀ ਜਿਹੜੀ ਅੱਜ ਦੀ ਸਵੇਰ ਦੀ ਖ਼ਬਰ ਆ CNN ਵਗੈਰਾ ਦੀ ਉਹਦੇ ਮੁਤਾਬਕ ਖੱਕ ਸਾਹਿਬ ਜੀ ਜਿਹੜੀ ਅਪਰੂਵਲ ਰੇਟਿੰਗ ਹੈਗੀ ਆ ਉਹ 36% ਸਿਰਫ ਹੈਗੀ ਆ ਟਰੰਪ ਦਾ ਜਿਹੜਾ ਅਪਰੂਵਲ ਰੇਟ ਆ ਤੇ ਇਹ ਖੱਕ ਸਾਹਿਬ ਜੀ ਬਹੁਤਾ ਜਿਹੜਾ ਪ੍ਰਭਾਵ ਪਿਆ ਆ ਉਹ ਖਾਸ ਕਰਕੇ ਅਮਰੀਕਨ ਜਿਹੜੀ ਮਾਲੀ ਹਾਲਤ ਦੇ ਮਾਮਲੇ ਵਿਚ ਆ ਜਿਹੜਾ ਉਹਨੇ ਇਹਦੇ ਵਿਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਜਿਹੜੀ ਅਪਰੂਵਲ ਰੇਟਿੰਗ ਆ ਉਹਦੇ ਥੱਲੇ ਜਾਣ ਦੇ ਵਿਚ ਤੇ ਉਹਦੇ ਤੇ ਸਾਰਾ ਜ਼ੋਰ ਆ ਜਿਹੜਾ ਹੁਣ ਖੱਕ ਸਾਹਿਬ ਜੀ ਉਹ ਮਿਡ ਟਰਮ ਚੋਣ ਤੇ ਜਿਹੜਾ ਲੱਗਿਆ ਹੋਇਆ ਨਜ਼ਰ ਆਇਆ ਹੁਣ ਜਿਹੜੀ ਆਹ ਇਲੈਕਸ਼ਨ ਹੋਣੀ ਆ ਰਹੇ ਨਵੰਬਰ ਦੇ ਵਿਚ ਹੁਣ ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਇੰਨੀ ਲੰਮੀ ਸਪੀਚ ਵੀ ਦਿੱਤੀ ਆ ਆਪਣੇ ਨੰਬਰ ਆ ਜਿਹੜੇ ਉਹ ਵਧਾਉਣ ਦੀ ਕੋਸ਼ਿਸ਼ ਕਰਨੀ ਆ ਪਰ ਖੱਕ ਸਾਹਿਬ ਜੀ ਮੈਨੂੰ ਏਦਾਂ ਲੱਗ ਰਿਹਾ ਭਾਈ ਕੋਈ ਗੱਲ ਬਣਨੀ
0: ਨਹੀਂ ਲੋਕ ਪਰੇਸ਼ਾਨ ਆ ਜੀ ਇਸ ਵੇਲੇ ਬਹੁਤ ਚੀਮਾ ਸਰ ਬਹੁਤ ਪਰੇਸ਼ਾਨ ਆ ਲੋਕਾਂ ਕੋਲ ਨੌਕਰੀਆਂ ਨੀ ਹੈਗੀਆਂ ਖਾਣ ਲਈ ਪੈਸੇ ਨੀ ਹੈਗੇ ਉਹ ਪੁਰਾਣੇ ਜਮਾਨੇ ਗਏ ਜਿੱਥੇ ਸਰਕਾਰਾਂ ਮਦਦ ਕਰ ਦਿੰਦੀਆਂ ਸੀ ਹੁਣ ਤੇ ਖੋਣ ਵਾਲਾ ਕੰਮ ਹੈ ਕਹਿੰਦਾ ਕੋਲੋ ਖੋਲੋ ਕਿਸੇ ਤਰੀਕੇ ਨਾਲ ਇਹ ਬਹੁਤ ਮੁਸ਼ਕਿਲ ਦੇ ਵਿਚ ਇਸ ਵੇਲੇ ਜਿਹੜਾ ਨਾ
1: ਸੰਕਟ ਦੇ ਵਿਚ ਫਸਿਆ ਹੋਇਆ ਬਿਲਕੁਲ
0: ਬਹੁਤ ਬਹੁਤ ਮੁਸੀਬਤ ਚ ਫਸਿਆ ਜੀ
1: ਹਾਂਜੀ ਤੇ ਟਰੰਪ ਸਾਹਿਬ ਨੇ ਜਿਹੜੀਆਂ ਕੀਮਤਾਂ ਹੇਠ ਲਿਆਉਣ ਟਰੰਪ ਸਾਹਿਬ ਨੇ ਕੀਮਤਾਂ ਹੇਠ ਲਿਆਉਣ ਵਾਲੇ ਮਾਮਲੇ ਵਿਚ ਤਾਂ ਖੱਕ ਸਾਹਿਬ ਜੀ ਇਥੋਂ ਤੱਕ ਕਿਹਾ ਉਹਨੇ ਅੱਜ ਦੀ ਸਪੀਚ ਦੇ ਵਿਚ ਕਿ ਕੀਮਤਾਂ ਇੰਨੀਆਂ ਥੱਲੇ ਜਿਹੜੀਆਂ ਲਿਆ ਦਿੱਤੀਆਂ ਮੈਂ ਕਿ ਖੂਹ ਦੇ ਹੇਠਾਂ ਡਿੱਗ ਪਈਆਂ ਹੁਣ ਉਹ ਬਾਹਰ ਪਤਾ ਨੀ ਆ ਸਕਦੀਆਂ ਕਹਿਣ ਦਾ ਮਤਲਬ
0: ਡਬੋਤੀਆਂ
1: ਹਾਂਜੀ ਡਬੋਤੀਆਂ ਪਾਣੀ ਚ ਕਹਿੰਦਾ ਹੁਣ ਉੱਤੇ ਆ ਹੀ ਨੀ ਸਕਦੀਆਂ ਮੁੜ ਕੇ ਤੇ ਟਰੰਪ ਸ਼ਹਿਰ ਟਰੰਪ ਦਾ ਕਹਿੰਦਾ ਸ਼ਹਿਰ ਸਾਹਮਣੇ ਇਹ ਸਵਾਲ ਆ ਰਿਹਾ ਕਿ ਇਰਾਨ ਦੀ ਲੜਾਈ ਬਾਰੇ ਤੇ ਸਮੁੰਦਰੀ ਬੇੜੇ ਇਰਾਨ ਦੇ ਇਰਦ ਗਿਰਦ ਜਿਹੜੇ ਅਲਜਾਣ ਬਾਰੇ ਵੀ ਸਵਾਲ ਖੜੇ ਜਿਹੜੇ ਹੋ ਰਹੇ ਆ ਪਰ ਟਰੰਪ ਨੇ ਖੱਕ ਸਾਹਿਬ ਜੀ ਸਵਾਲਾਂ ਦਾ ਜਵਾਬ ਆ ਜਿਹੜਾ ਉਹ ਗੋਲ ਮੋਏ ਦਿੱਤਾ ਅਜੇ ਤਿਕਰ ਪਰ ਜਿਸ ਤਰ੍ਹਾਂ ਹਥਿਆਰ ਉੱਥੇ ਜਾ ਕੇ ਆਲੇ ਦੁਆਲੇ ਜਿਹੜੇ ਉਹ ਬੇੜੇ ਆ ਵੱਡੇ ਵੱਡੇ ਤੇ ਮਿਸਲਾਂ ਮੁਸਲਾਂ ਸਾਰੀਆਂ ਲਾਈਆਂ ਉਸ ਹਿਸਾਬ ਨਾਲ ਉਹ ਤੋਂ ਤਾਂ ਦੇਖ ਕੇ ਲੱਗ ਰਿਹਾ ਵੀ ਅਟੈਕ ਹੋਣਾ ਹੀ ਹੋਣਾ ਹੈ ਪਰ ਹੁਣ ਉਧਰ ਰਸ਼ੀਆ ਤੇ ਚਾਈਨਾ ਜਿਹੜੇ ਆ ਰੂਸ ਦੇ ਜਿਹੜੇ ਉਹ ਹੈਗੇ ਆ ਵਿਦੇਸ਼ ਮੰਤਰੀ ਲੈਵਰੋਵ ਉਹਨਾਂ ਨੇ ਕਹਿ ਦਿੱਤਾ ਆ ਕਿ ਭਾਈ ਤੂੰ ਅਟੈਕ ਆ ਜਿਹੜਾ ਸੋਚ ਸਮਝ ਕੇ ਕਰੀ ਅੱਗੇ ਵੀ ਤੂੰ ਕਰਕੇ ਹਟਿਆ ਪਿਛਲੀ ਜੂਨ ਦੇ ਵਿਚ ਉਦੋਂ ਵੀ ਤੂੰ ਉਹਨਾਂ ਦਾ ਨੁਕਸਾਨ ਕੀਤਾ ਹੁਣ ਜੇ ਤੂੰ ਕੀਤਾ ਤੇ ਆਪਣਾ ਪੜਿਆ ਵਿਚਾਰ ਲਈ ਅੱਗੇ ਉਹਨੇ ਕੋਈ ਨੀ ਦੱਸਿਆ ਕਿ ਅਸੀਂ ਕੁਛ ਕਰਾਂਗੇ ਜਾਂ ਤੈਨੂੰ ਉਹਦੇ ਤੋਂ ਤੈਨੂੰ ਆਪਣੇ ਆਪ ਹੀ ਨੁਕਸਾਨ ਹੋਣਾ ਹੈ ਪਰ ਮੈਨੂੰ ਲੱਗ ਰਿਹਾ ਵੀ ਉਹਨੇ ਇਹ ਕਿਹਾ ਵੀ ਜੇ ਤੂੰ ਉਹਦੇ ਜਿਹੜੇ ਜਿੱਥੇ ਯੂਰੇਨੀਅਮ ਵਗੈਰਾ ਹੈਗਾ ਆ ਕਿਉਂਕਿ ਉਹ ਹੁਣ ਵੀ ਇਰਾਨ ਦੇ ਥੱਲੇ ਤਾਂ ਹੈ ਨੀ ਉਹ ਜਿਹੜੀ ਇਹਨਾਂ ਦੀ ਏਜੰਸੀ ਉੱਥੇ ਬੈਠੀ ਉੱਥੇ ਕੰਟਰੋਲ ਇਹ ਕਰਦੀ ਉਹ ਸਾਰੀ ਨਿਗਰਾਨੀ ਕਰਕੇ ਰੱਖਦੇ ਆ ਉੱਥੇ ਐਸੀ ਗੱਲ ਨੀ ਪਈ ਉਹਦੇ ਵਿਚ ਉਹਨਾਂ ਨੇ ਸੀਕ੍ਰੀਟ ਹੀ ਕੁਛ ਕੀਤਾ ਹੋਇਆ ਨਹੀਂ ਏਦਾਂ ਦੀ ਕੋਈ ਗੱਲ ਨੀ ਹੈਗੀ ਪਰ ਅਸਲ ਜਿਹੜਾ ਰੌਲਾ ਆ ਖੱਕ ਸਾਹਿਬ ਜੀ ਉਹ ਤੇਲ ਦਾ ਆ ਹੋਰ ਕੋਈ ਗੱਲ ਨੀ
0: ਤੇਲ ਦਾ
1: ਤੇ ਬਾਕੀ ਉਹ ਫਿਰ ਤੁਹਾਨੂੰ ਪਤਾ ਪਈ ਇਰਾਨ ਨੇ ਜਿਹੜੇ ਉਹਨੂੰ ਆਪਣੇ ਰੂਸ ਨੂੰ ਉਹ ਡਰੋਨ ਵਗੈਰਾ ਵੇਚੇ ਹੋਏ ਆ ਉਹਦੀ ਵੀ ਜਿਹੜੀ ਇਹਨਾਂ ਨੂੰ ਹੈਗੀ ਆ ਉਹ ਕਿ ਉਹਨੇ ਉਹਨੂੰ ਕਿਉਂ ਵੇਚੇ ਆ ਤੇ ਉਹ ਇਸੇ ਕਰਕੇ ਉਹ ਸਾਡੇ ਨਾਲ ਲੜ ਰਿਹਾ ਹੁਣ ਉਹ ਆਪਣੇ ਬਣਾਉਣ ਲੱਗ ਪਿਆ ਤੇ ਅਗਲੀ ਖਬਰ ਖੱਕ ਸਾਹਿਬ ਜੀ ਇੱਕ ਹੋਰ ਆ 2 ਮਿੰਟ ਲੱਗਣੇ ਆਪਾਂ ਨੂੰ ਇਹ ਵੀ ਖਬਰ ਬੜੀ ਵਧੀਆ ਆ ਬੀਤੇ ਦਿਨ ਖੱਕ ਸਾਹਿਬ ਜੀ ਜਿਹੜੀ ਫਰਾਂਸ ਵਿਚ ਅਮਰੀਕਾ ਦੀ ਅੰਬੈਸੀ ਆ ਨਾ ਉਹਦੇ ਵਿਚ ਜਿਹੜਾ ਅੰਬੈਸਡਰ ਆ
0: ਹਾਂਜੀ
1: ਉਹ ਖੱਕ ਸਾਹਿਬ ਜੀ ਹੈਗਾ ਆਪਣੇ ਪ੍ਰੈਜੀਡੈਂਟ ਦਾ ਜਿਹੜਾ ਸਾਧੂ ਸੋਰੀ ਸਾਧੂ ਨੀ ਕੁਰਮਿਆ
0: ਅੱਛਾ ਜੀ
1: ਉਹ ਜਿਹੜੀ ਟਰੰਪ ਸਾਹਿਬ ਦੀ ਵੱਡੀ ਲੜਕੀ ਆ ਨਾ ਇਵਾਂਕਾ ਟਰੰਪ ਆ ਉਹਦਾ ਜਿਹੜਾ ਹਸਬੈਂਡ ਆ ਜੈਰਡ ਕੁਸ਼ਨਰ ਆ ਇਹ ਉਹਦਾ ਬਾਪ ਆ
0: ਸਹੁਰਾ ਹੋ ਗਿਆ ਉਹਦਾ
1: ਹਾਂਜੀ ਕੁੜੀ ਦਾ ਸਹੁਰਾ ਤੇ ਉਹਦਾ ਕੁੜਮ ਟਰੰਪ ਸਾਹਿਬ ਦਾ ਤੇ ਇਹ ਖਾਤ ਸਾਹਿਬ ਦੀ ਉਹਨਾਂ ਨੇ ਕੋਈ ਮੀਟਿੰਗ ਰੱਖੀ ਸੀ ਫਰਾਂਸ ਦੇ ਵਿਚ ਮਿਨਿਸਟਰਾਂ ਨੇ ਸਾਰਿਆਂ ਨੇ ਆਉਣਾ ਸੀਗਾ ਤੇ ਇਹ ਅੰਬੈਸਡਰ ਸਾਹਿਬ ਜਿਹੜੇ ਸੀਗੇ ਇਹਨਾਂ ਨੇ ਖਾਤ ਸਾਹਿਬ ਦੀ ਉਹ ਜਦੋਂ ਸਮਾਂ ਉਹਦਾ ਮੁਕਰਰ ਹੋਇਆ ਸੀ ਸਾਰਾ ਕੁੜ ਪਹੁੰਚਣ ਤੋਂ ਕੁਛ ਸਮਾਂ ਪਹਿਲਾਂ ਬਹੁਤ ਥੋੜਾ ਸਮਾਂ ਪਹਿਲਾਂ ਇਹਨੇ ਆਪਣਾ ਇੱਕ ਜਿਹੜਾ ਜੂਨੀਅਰ ਸੀਗਾ ਜਾਂ ਉਹਦਾ ਅੰਬੈਸਡਰ ਦਾ ਥੱਲੇ ਵਾਲਾ ਡਿਪਟੀ ਅੰਬੈਸਡਰ ਹੋਊਗਾ ਉਹਨੂੰ ਭੇਜ ਦਿੱਤਾ ਤੇ ਆਪ ਨਹੀਂ ਗਿਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਫਰਾਂਸ ਦੀ ਗਵਰਨਮੈਂਟ ਆ ਜਿਹੜੀ ਉਹਨਾਂ ਨੇ ਉਸੇ ਵੇਲੇ ਉਹ ਜਿਹੜੀ ਮੀਟਿੰਗ ਸੀ ਉਹ ਖਾਰਜ ਕਰ ਦਿੱਤੀ ਤੇ ਉਹਨੂੰ ਵਾਪਸ ਭੇਜਤਾ ਤੂੰ ਰਹਿਣ ਦੇ ਆਉਣ ਨੂੰ ਤੇ ਉਸੇ ਵੇਲੇ ਉਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਕਦੇ ਵੀ ਜਿਹੜਾ ਇਹ ਅੰਬੈਸਡਰ ਹੈਗਾ ਅਮਰੀਕਨ ਅੰਬੈਸਡਰ ਉੱਥੇ ਫਰਾਂਸ ਦੇ ਵਿਚ ਇਹ ਕਦੇ ਵੀ ਸਾਡੇ ਕਿਸੇ ਵੀ ਗੌਰਮੈਂਟ ਦੇ ਇੰਪਲੋਈ ਦੇ ਨਾਲ ਸੰਪਰਕ ਨਹੀਂ ਕਰੂਗਾ
0: ਅੱਛਾ ਜੀ ਵੱਡਾ
1: ਹਾਂਜੀ ਉਹਨਾਂ ਨੇ ਇਹ ਕਹਿ ਦਿੱਤਾ ਕਿਉਂਕਿ ਉਹਨਾਂ ਉਹ ਇਸ ਗੱਲ ਨੂੰ ਸਮਝ ਗਏ ਭਾਈ ਇਹਨੇ ਜਿਹੜਾ ਆਇਆ ਨੀ ਇਹਨੇ ਕਿਸੇ ਨਾ ਕਿਸੇ ਨੂੰ ਇੱਕ ਦੋ ਨੂੰ ਸਾਡੇ ਵਿਚੋਂ ਪੱਟ ਕੇ ਇਹਨੇ ਆਪਣੇ ਹੱਲ ਕਰ ਲੈਣੇ ਤੇ ਫਿਰ ਇਹਨਾਂ ਨੇ ਪਸਾਲ ਪਾਉਣਾ ਗੱਲ ਦਾ ਮੇਰਾ ਮੈਨੂੰ ਜਿੱਥੋਂ ਤੇ ਲੱਗ ਰਿਹਾ ਤੇ ਅਸਲ ਦੇ ਵਿਚ ਜਿਹੜੀ ਉਹ ਗੱਲ ਇਹ ਸੀਗੀ ਤੇ ਖਬਰਾਂ ਆਪਣੇ ਕੋਲ ਹੋਰ ਵੀ
0: ਆਪਣੇ ਕੋਲ ਟਾਈਮ ਤਾਂ ਹੋ ਗਿਆ ਡਾਕਟਰ ਸਾਹਿਬ ਆਉਣ ਦਾ ਹਜੇ ਤੱਕ ਆਏ ਨੀ ਇੱਕ ਮਿੰਟ ਉੱਪਰ ਹੀ ਹੋ ਗਿਆ ਦੇਖਦੇ ਆ ਪੰਜ ਦਸ ਮਿੰਟ ਤੇ ਆਪਾਂ ਕੋਈ ਹੋਰ ਗੱਲਬਾਤ ਕਰ ਲੈਂਦੇ ਹਾਂ ਜੀ
1: ਖਬਰਾਂ ਆਪਣੇ ਕੋਲ ਹਜੇ ਕਾਫੀ ਆ
0: ਨਹੀਂ ਖਬਰਾਂ ਹੈਗੀਆਂ ਹੁਣ ਇਹਨਾਂ ਵਿੱਚ ਛੁੱਟ ਜਾਂ ਖਬਰ ਜਲਦੀ ਜਲਦੀ ਕਰ ਦਿਓ
1: ਉਹ ਵਿੱਚ ਤਾਂ ਫੇਰ ਇਹ ਜਿਹੜੀਆਂ ਛੋਟੀਆਂ ਛੋਟੀਆਂ ਖਬਰਾਂ ਸੀ ਜਿੱਦਾਂ ਤੁਸੀਂ ਕਿਹਾ ਸੀ ਉਹ ਤਾਂ ਮੈਂ ਹੁਣੇ ਕੀਤੀਆਂ ਸੀ ਤੇ ਇਹ ਜਿਹੜੀਆਂ ਖਬਰਾਂ ਇਹ ਥੋੜੀਆਂ ਜਿਹੀਆਂ ਲੰਬੀਆਂ ਆ ਪੰਜ ਚਾਰ ਹੋਰ ਖਬਰਾਂ ਲੰਬੀਆਂ ਲੰਬੀਆਂ ਜਿਨ੍ਹਾਂ ਦੇ ਨਾਲ ਆਪਣਾ ਮੇਰਾ ਖਿਆਲ ਦਾ ਘੰਟਾ ਲੰਘੇ ਜਾਣਾ ਤੇ ਡਾਕਟਰ ਸਾਹਿਬ ਜੀ ਕਿਉਂ ਨੀ ਆਏ ਮੈਨੂੰ ਸਮਝ ਆਈ ਚਲੋ ਕੋਈ ਗੱਲ ਨੀ ਤੇ ਇਹ ਸੀਗੀ ਜੀ ਫਰਾਂਸ ਦੀ ਗੱਲਬਾਤ ਤੇ ਅਗਲੀ ਖਬਰ ਜਿਹੜੀ ਹੈਗੀ ਆ ਖੱਕ ਸਾਹਿਬ ਜੀ ਉਹ ਹੈਗੀ ਆਪਣੇ ਕੋਲ ਕਿ ਰਸ਼ੀਆ ਦੇ ਵਿਦੇਸ਼ ਮੰਤਰੀ ਵੈਸੇ ਆਪਾਂ ਇਹਦੀ ਗੱਲ ਮਾੜੀ ਜੀ ਕਰ ਦਿੱਤੀ ਆ ਜ਼ਬਾਨੀ ਜ਼ਬਾਨੀ ਤੇ ਇਹ ਹੁਣ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਜਿਹੜੀ ਰਸ਼ੀਆ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਸਰ ਜੀ ਲੈਵਰੋਫ ਉਹਨਾਂ ਵੱਲੋਂ ਕਿਹਾ ਗਿਆ ਕਿ ਅਮਰੀਕਾ ਵੱਲੋਂ ਇਰਾਨ ਉਪਰ ਇੱਕ ਵੀ ਹਮਲਾ ਕੀਤਾ ਗਿਆ ਤਾਂ ਸਿੱਟਾ ਬਹੁਤ ਗੰਭੀਰ ਨਿਕਲ ਸਕਦਾ ਤੇ ਇਹਦੇ ਵਿਚ ਕੱਖ ਸਾਹਿਬ ਜੀ ਅਮਰੀਕਾ ਨੂੰ ਉਹ ਕਹਿੰਦੇ ਆ ਭਾਈ ਸੰਕੋਚ ਕਰਨਾ ਚਾਹੀਦਾ ਇਸ ਕੰਮ ਤੋਂ ਤੇ ਬਹੁਤ ਹੀ ਜਿਹੜੀ ਆ ਸ਼ਾਂਤੀਪੂਰਵਕ ਢੰਗ ਦੇ ਨਾਲ ਕਹਿੰਦੇ ਆ ਜਿਹੜਾ ਤੁਸੀਂ ਰੌਲਾ ਹੈਗਾ ਉਹਨੂੰ ਨਿਬੇੜ ਲਓ ਤੇ ਇਰਾਨ ਆ ਜਿਹੜਾ ਉਹਦੇ ਕੋਲ ਨਿਊਕਲੀਅਰ ਜਗ੍ਹਾ ਉਪਰ ਜਿਹੜੇ ਪਹਿਲਾਂ ਹੀ ਅਮਰੀਕਾ ਦੀ ਜਿਹੜੀ ਆ ਬੰਬਬਾਰੀ ਆ ਉਹ ਕਰ ਚੁੱਕੇ ਆ ਇਹ ਤੇ ਨਿਊਕਲੀਅਰ ਜਿਹੜੇ ਆ ਉਹ ਘਟਨਾ ਵਾਪਰਨ ਦਾ ਖਤਰਾ ਹੋ ਸਕਦਾ ਹੁਣ ਲੈਵਰੋਵ ਨੇ ਉਹਨਾਂ ਦੇ ਜਿਹੜਾ ਰੂਸ ਦਾ ਫੋਰਨ ਮਿਨਿਸਟਰ ਆ ਉਹਨੇ ਇਹ ਕਿਹਾ ਕਿ ਤੁਸੀਂ ਉੱਥੇ ਜੇ ਉਹ ਬੰਬ ਮਾਰੇ ਨਾ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਬੰਬ ਤਾਂ ਨਹੀਂ ਪਰ ਉਹ ਜਿਹੜਾ ਉੱਥੇ ਉਹਨਾਂ ਦਾ ਯੂਰੇਨੀਅਮ ਪਿਆ ਉਹਨੇ ਫਟ ਕੇ ਤੇ ਆਸੇ ਪਾਸੇ ਨੁਕਸਾਨ ਜਿਹੜੀ ਆ ਰੇਡੀਏਸ਼ਨ ਉਹ ਫੈਲ ਸਕਦੀ ਆ ਮੇਰੇ ਖਿਆਲ ਨਾਲ ਉਹ ਇਹ ਕਹਿ ਰਿਹਾ ਵੀ ਭਾਈ ਕੇਅਰਫੁਲ ਹੋ ਜਾਓ ਤੇ ਬਾਕੀ ਆ ਜਿਹੜੀਆਂ ਰੂਸ ਨੇ ਉਹਨੂੰ ਜਿਹੜੀਆਂ ਹੈਗੀਆਂ ਨਾ ਸੁਪਰਸੋਨਿਕ ਮਿਸਲ ਚਾਈਨਾ ਨੇ ਵੀ ਵੇਚਤੀਆਂ
0: ਹਾਂਜੀ ਹਾਂਜੀ ਉਹਨਾਂ ਕੋਲ ਆਪਣੀਆਂ ਵੀ ਬਣਾਈਆਂ
1: ਹਾਂਜੀ ਉਹ ਜਿਹੜੀਆਂ ਸੁਪਰਸੋਨਿਕ ਆ ਖੱਕ ਸਾਹਿਬ ਜੀ ਉਹ ਜਿਹੜੀਆਂ ਤਾਂ ਹੈਗੀਆਂ ਰੂਸ ਕੋਲ ਸੁਪਰਸੋਨਿਕ ਮਿਸਲਾਂ ਬਣਾਈਆਂ ਉਹ ਜਾਂਦੀਆਂ ਖੱਕ ਸਾਹਿਬ ਜੀ 8000 ਮੀਲ ਪ੍ਰਤੀ ਘੰਟਾ ਤੁਸੀਂ ਇਮੇਜਿਨ ਕਰੋ 8000 ਮੀਲ ਦੀ ਗੱਲ ਕਰ ਰਹੇ ਆਪਾਂ ਇੱਕ ਘੰਟੇ ਦੇ ਵਿਚ ਜਿਹੜੀ ਹੈਗੀ ਆ ਜਿਹੜੀਆਂ ਚਾਈਨਾ ਕੋਲ ਆ ਉਹ ਉਹਨਾਂ ਦੀ ਰੇਂਜ ਹੈਗੀ ਆ 6000 ਮੀਲ ਪ੍ਰਤੀ ਘੰਟਾ ਦੀ ਸਪੀਡ ਆ ਉਹਨਾਂ ਦੀ ਤੇ ਹੁਣ ਕੱਲ ਪਰਸੋਂ ਦੀ ਖਬਰ ਆਪਾਂ ਸ਼ਾਇਦ ਕੀਤੀ ਕਿ ਨਹੀਂ ਕੀਤੀ ਉਹਦੇ ਵਿਚ ਖੱਕ ਸਾਹਿਬ ਜੀ ਇਹ ਸੀਗਾ ਕਿ ਚਾਈਨਾ ਆ ਜਿਹੜਾ ਜੇਕਰ ਉਹ ਦੇਖੋ ਹੁਣ ਦੂਸਰੇ ਪਾਸੇ ਐਲਨ ਮਸਕ ਆ ਜਿਹੜਾ ਉਹ ਵੀ ਇਹਦੇ ਵਿਚ ਲਪੇਟਿਆ ਹੋਇਆ ਹੁਣ ਗੱਲ ਕੀ ਆ ਕਿ ਇਹ ਜਿਹੜਾ ਆਪਣਾ GPS ਸਿਸਟਮ ਕਾਰਾਂ ਦੇ ਵਿਚ ਫੋਨਾਂ ਦੇ ਵਿਚ ਚੱਲਦਾ ਨਾ ਇਹ ਸਾਰਾ ਉਹ ਸੈਟੇਲਾਈਟਾਂ ਜਿਹੜੀਆਂ ਉਹਦੀਆਂ ਆ ਐਲਨ ਮਸਕ ਦੀਆਂ ਉਹ ਹੁਣ ਆ ਪਿੱਛੇ ਥੋੜੇ ਦਿਨ ਪਹਿਲਾਂ ਉਹਨੇ ਰੂਸ ਦੀ ਜਿਹੜੀ ਆ ਉਹ ਸੀ ਉਹ ਸਿਸਟਮ ਡਿਸਕਨੈਕਟ ਕਰ ਦਿੱਤਾ ਹੈ ਸੋ ਹੁਣ ਖੱਕ ਸਾਹਿਬ ਜੀ ਇਹ ਜਿਹੜੇ ਕੰਟਰੀ ਹੈਗੇ ਆ ਜਿੰਨੀ ਵੀ ਸਾਰੀ ਆ ਦੁਨੀਆਂ ਦੇਖੋ ਇਸੇ ਤਰ੍ਹਾਂ ਲੋਕਾਂ ਨੂੰ ਗੁਲਾਮ ਇਸੇ ਤਰ੍ਹਾਂ ਉਹਨੂੰ ਜਿਹੜੀਆਂ ਹੈਗੀਆਂ

0: ਜਿਹੜਾ ਜੇਕਰ ਉਹ ਦੇਖੋ ਹੁਣ ਦੂਸਰੇ ਪਾਸੇ ਐਲਨ ਮਸਕ ਆ ਜਿਹੜਾ ਉਹ ਵੀ ਇਹਦੇ ਵਿੱਚ ਲਪੇਟਿਆ ਹੋਇਆ ਹੁਣ ਗੱਲ ਕੀ ਆ ਕਿ ਇਹ ਜਿਹੜਾ ਆਪਣਾ GPS ਸਿਸਟਮ ਕਾਰਾਂ ਦੇ ਵਿੱਚ ਫੋਨਾਂ ਦੇ ਵਿੱਚ ਚੱਲਦਾ ਨਾ ਇਹ ਸਾਰਾ ਉਹ ਸੈਟੇਲਾਈਟਾਂ ਜਿਹੜੀਆਂ ਉਹਦੀਆਂ ਐਲਨ ਮਸਕ ਦੀਆਂ ਉਹ ਹੁਣ ਆ ਪਿੱਛੇ ਥੋੜੇ ਦਿਨ ਪਹਿਲਾਂ ਉਹਨੇ ਰੂਸ ਦੀ ਜਿਹੜੀ ਆ ਉਹ ਸੀ ਉਹ ਸਿਸਟਮ ਡਿਸਕਨੈਕਟ ਕਰ ਦਿੱਤਾ ਹੈ। ਸੋ ਹੁਣ ਠੱਕ ਸਾਹਿਬ ਜੀ ਇਹ ਜਿਹੜੇ ਕੰਟਰੀ ਹੈਗੇ ਆ ਜਿੰਨੀ ਵੀ ਸਾਰੀ ਦੁਨੀਆਂ ਤੇ ਦੇਖੋ ਇਸੇ ਤਰ੍ਹਾਂ ਲੋਕਾਂ ਨੂੰ ਗੁਲਾਮ ਇਸੇ ਤਰ੍ਹਾਂ ਕੀਤਾ ਜਾਂਦਾ ਕੋਈ ਏਡੀ ਵੱਡੀ ਚੀਜ਼ ਬਣਾ ਰਹੇ ਨੀ ਜਿਹਦੇ ਤੇ ਸਾਰੇ ਲੋਕਾਂ ਨੂੰ ਪਹਿਲਾਂ ਨਿਰਭਰ ਕਰ ਲਓ ਤੇ ਫਿਰ ਉਹਨਾਂ ਦੀ ਸੈੱਲ ਲਾਈ ਜਾਓ ਜਿੱਦਾਂ ਹੁਣ ਫੋਨ ਆ ਆਪਣੇ ਇਹਨਾਂ ਦਾ ਅੱਗੇ ਜਦੋਂ ਜਿਹੜੇ ਕੋਡ ਵਾਲੇ ਫੋਨ ਘਰਾਂ ਦੇ ਵਿੱਚ ਹੁੰਦੇ ਸੀ $7-8 ਬਿੱਲ ਆਉਂਦਾ ਸੀ ਉਹਦਾ $12-13 ਮੈਂ ਦਿੰਦਾ ਰਿਹਾ ਮਹੀਨੇ ਦੇ ਤੇ ਹੁਣ ਆ ਜਿਹੜਾ ਇਹਨਾਂ ਦਾ $3-3 ਜਿਹੜਾ ਤੁਹਾਡੇ ਫੋਨ ਦਾ ਹੀ ਆਈ ਜਾਂਦਾ। ਸੋ ਇਹ ਜਿਹੜੀਆਂ ਨਵੀਆਂ ਨਵੀਆਂ ਇਹ ਵੀ ਇੱਕ ਕਿਸਮ ਤੁਹਾਨੂੰ ਜਿੱਦਾਂ ਨਸ਼ੇ ਤੇ ਲਾਇਆ ਜਾਂਦਾ ਉਹੀ ਚੀਜ਼ ਆ ਕਿ ਤੁਹਾਨੂੰ ਪੈਸਾ ਨਾ ਤੁਹਾਡੇ ਕੋਲ ਛੱਡੋ ਮਕਸਦ ਇਹ ਆ ਅਸਲ ਵਿੱਚ ਇਹਨਾਂ ਦਾ ਤੇ ਹੁਣ ਜਿਹੜਾ ਇਹ ਆ ਇਹੀ ਹਾਲ ਉਹਦਾ ਆ ਜਿਹੜੀਆਂ ਮਿਸਲਾਂ ਤਾਂ ਤੁਸੀਂ ਬਣਾ ਰਹੀਆਂ ਰੂਸ ਨੇ ਵੀ ਬਣਾ ਰਹੀਆਂ ਪਰ ਉਹਨਾਂ ਦੇ ਵਿੱਚ ਹੁਣ ਮੈਨੂੰ ਇਹ ਨੀ ਅਜੇ ਤੱਕ ਖਬਰ ਦਾ ਪਤਾ ਲੱਗਿਆ ਕਿ ਉਹਨਾਂ ਦੇ ਵਿੱਚ ਇੰਡੀਪੈਂਡੈਂਟ ਆਪਣਾ ਸਿਸਟਮ ਆ ਕਿ ਉਹ ਅਜੇ ਵੀ ਜਿਹੜੀਆਂ ਸੈਟੇਲਾਈਟਾਂ ਆ GPS ਡਿਵਾਈਸ ਆ ਉਹਨਾਂ ਦੇ ਨਾਲ ਜੇ ਕਨੈਕਟ ਆ ਤੇ ਫੇਰ ਜਿਹੜਾ ਐਲਨ ਮਸਕ ਆ ਜਾਂ ਅਮਰੀਕਾ ਦੀ ਜਿਹੜੀ ਫੌਜ ਆ ਇਹ ਉਹਨਾਂ ਨੂੰ ਡਿਸਕਨੈਕਟ ਕਰ ਦੋ ਫਿਰ ਉਹ ਗੁਆਚ ਜਾਣਗੀਆਂ ਉਹਨਾਂ ਨੂੰ ਪਤਾ ਨੀ ਲੱਗਿਆ ਜਾਣਾ ਕਿੱਧਰ।
1: ਰਸ਼ੀਆ ਨੇ ਆਪਣਾ ਬਣਾਇਆ ਜੀ ਰਸ਼ੀਆ ਕੋਲ ਤਾਂ ਆਪਣਾ ਹੈਗਾ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ। ਇੰਡੀਆ ਵੀ ਕੋਸ਼ਿਸ਼ ਕਰ ਰਿਹਾ ਕਿ ਆਪਣਾ ਬਣਾਉਣ ਦੀ ਕਿਉਂਕਿ
0: ਇੰਡੀਆ ਨੇ ਜੀ ਇੰਡੀਆ ਨੇ ਖਾਕਸਾਰੀ ਸੈਟੇਲਾਈਟਾਂ ਛੱਡੀਆਂ ਆ ਔਰ ਉਹਨਾਂ ਨੇ ਸ਼ਾਇਦ ਤੁਹਾਨੂੰ ਯਾਦ ਆ ਕਿ ਨਹੀਂ ਥੋੜੇ ਸਾਲਾਂ ਦੀ ਗੱਲ ਆ ਜਿਹੜੀਆਂ ਇਹ ਸੈਟੇਲਾਈਟ ਹੁੰਦੀਆਂ ਨਾ ਇਹ ਦੇਖੋ ਹੁਣ ਜਿਹੜੇ ਛੋਟੇ ਕੰਟਰੀ ਆ ਇਰਾਨ ਆ ਜਾਂ ਦੂਸਰੇ ਦੁਨੀਆਂ ਦੇ ਕੰਟਰੀ ਉਹਨਾਂ ਕੋਲ ਇਹ ਕੇਪੇਬਿਲਿਟੀ ਅਜੇ ਨਹੀਂ ਹੈਗੀ ਉਹਨਾਂ ਕੋਲ ਕਿ ਉਹ ਜਿਹੜੀਆਂ ਉੱਤੇ ਸੈਟੇਲਾਈਟ ਆਇਆ ਉਹਨੂੰ ਥੱਲੇ ਸਿੱਟ ਸਕਣ ਜਾਂ ਆਪਣਾ ਰਾਕਟ ਭੇਜ ਕੇ ਉਹਨੂੰ ਤਬਾਹ ਕਰ ਸਕਣ ਤੇ ਪਰ ਜਿਹੜਾ ਅਮਰੀਕਾ ਤੇ ਰੂਸ ਜਾਂ ਚਾਈਨਾ ਇਹਨਾਂ ਕੋਲ ਉਹ ਹੈਗੀ ਆ ਕੇਪੇਬਿਲਿਟੀ ਇਹ ਜਿਹੜੀਆਂ
1: ਚਾਈਨਾ ਕੋਲ ਤਾਂ ਕੋਈ ਵੀ ਚੀਜ਼ ਜਿਹੜੀ ਅਮਰੀਕਾ ਦੀ ਨੀ ਹੈਗੀ ਜੀ ਵਟਸਐਪ ਨੀ ਹੈਗਾ ਫੇਸਬੁੱਕ ਉਹਨਾਂ ਕੋਲ ਆਪਣੀ ਆ ਸਾਰਾ ਕੁਛ ਉਹਨਾਂ ਦਾ ਆਪਣਾ ਵਾ
0: ਬਿਲਕੁਲ ਬਿਲਕੁਲ ਤੇ ਇੰਡੀਆ ਨੇ ਵੀ ਖਾਕਸਾ ਵੀ ਥੋੜੇ ਜਿਹੇ ਸਾਲ ਹੋਏ ਆ ਉਹਨਾਂ ਨੇ ਵੀ ਉਹ ਇੱਕ ਐਕਸਪੈਰੀਮੈਂਟ ਕੀਤਾ ਸੀਗਾ ਤੇ ਉਹਨਾਂ ਨੇ ਆਪਣੀ ਹੀ ਸੈਟੇਲਾਈਟ ਆ ਜਿਹੜੀ ਉੱਤੇ ਉਹਨੂੰ ਥੱਲਿਓਂ ਉਹ ਛੱਡ ਕੇ ਮਿਸਲ ਤੇ ਉਹਨੂੰ ਤਬਾਹ ਕੀਤਾ ਸੀਗਾ ਤੇ ਅਮਰੀਕਾ ਨੇ ਬੜਾ ਰੌਲਾ ਪਾਇਆ ਸੀ ਤੂੰ ਇਹ ਨਾ ਕਰ ਤੂੰ ਇਹ ਨੀ ਕਰ ਸਕਦਾ ਆਹ ਨੀ ਕਰ ਸਕਦਾ ਉਹ ਕਹਿੰਦੇ ਭਾਈ ਅਸੀਂ ਤਾਂ ਕਰਨਾ ਤੂੰ ਜਿਹੜਾ ਜੋਰ ਲਾਉਣਾ ਲਾ ਲਾ ਫਿਰ ਉਹਦਾ ਮਕਸਦ ਉਹਦਾ ਇਹੀ ਸੀਗਾ ਕਿ ਜੇ ਇੱਥੇ ਤੱਕ ਨੌਬਤ ਪਹੁੰਚ ਜਾਂਦੀ ਆ ਤਾਂ ਅਸੀਂ ਆਪਣੇ ਮੁਲਕ ਨੂੰ ਜਿਹੜਾ ਉਹ ਜੇ ਸਾਡੀਆਂ ਜਿਹੜੀਆਂ ਸੈਟੇਲਾਈਟਾਂ ਛੱਡੀਆਂ ਉਹਨਾਂ ਤੇ ਅਮਰੀਕਾ ਜਾਂ ਰੂਸ ਜਾਂ ਹੋਰ ਕੋਈ ਵੀ ਕੰਟਰੀ ਹਮਲਾ ਕਰੇ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਢਾਵੇ ਸਾਡੀ ਕਮਿਊਨੀਕੇਸ਼ਨ ਹੈ ਜਿਹੜੀ ਉਹਨੂੰ ਤੋੜੇ ਤੇ ਅਸੀਂ ਵੀ ਉਹਨਾਂ ਦੀਆਂ ਸੈਟੇਲਾਈਟਾਂ ਜਿਹੜੀਆਂ ਉਹ ਡਿਸਟਰੋਏ ਕਰ ਸਕਣ ਦੇ ਕਾਬਲ ਹੋਈਏ। ਸੋ ਉਹਦਾ ਜਿਹੜੀ ਗੱਲਬਾਤ ਉਹ ਇਸ ਤਰ੍ਹਾਂ ਹੈਗੀ ਸੀ ਤੇ ਹੁਣ ਅਗਲੀ ਗੱਲਬਾਤ ਜਿਹੜੀ ਹਕ ਸਾਹਿਬ ਜੀ ਉਹ ਇਰਾਨ ਦੇ ਵਿਦਿਆਰਥੀ ਆ ਜਿਹੜੀ ਉਹ ਫਿਰ ਤੋਂ ਸੜਕਾਂ ਉੱਪਰ ਜਿਹੜੇ
1: ਆ ਗਏ ਬਿਲਕੁਲ ਆ ਗਏ ਬੁਰਾ ਹਾਲ ਉੱਥੇ
0: ਬੁਰਾ ਹਾਲ ਆ ਹਾਂਜੀ ਤੇ ਉਹਦੇ ਪਿੱਛੇ ਹੱਥ ਤਾਂ ਤੁਹਾਨੂੰ ਪਤਾ ਬਾਹਰੀਆਂ ਗੌਰਮੈਂਟ ਦਾ ਹੀ ਆ ਉਹ ਉਹਨਾਂ ਦਾ ਤਾਂ ਹੈ ਨੀ ਗਾ ਉਹਨਾਂ ਨੂੰ ਭੜਕਾ ਕੇ ਪਹਿਲਾਂ ਇੱਥੇ ਯੂਨੀਵਰਸਿਟੀਆਂ ਚ ਪੜਾ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਉਹਦੀ ਆਪਣੀ ਗੌਰਮੈਂਟ ਦੇ ਖਿਲਾਫ਼ ਲੜਨ ਵਾਸਤੇ ਉੱਥੇ ਦੁਬਾਰਾ ਭੇਜ ਦਿੱਤਾ ਜਾਂਦਾ ਉਹ ਆਪ ਹੀ ਚਲੇ ਜਾਂਦੇ ਤੇ ਫਿਰ ਉੱਥੇ ਜਾ ਕੇ ਰੌਲਾ ਰੱਪਾ
1: ਚੀਮਾ ਸਾਹਿਬ ਮੈਂ ਇਹਦੇ ਤੇ ਜ਼ਿਆਦਾ ਐਗਰੀ ਨਹੀਂ ਹੈਗਾ ਕਿ ਇਹ ਪੜਾਉਂਦੇ ਆ ਜਾਂ ਇਹਨਾਂ ਨੇ ਸਿਖਾਇਆ ਕਿਉਂਕਿ ਜਦੋਂ ਹਾਲਾਤ ਜਿਹੜੇ ਯੂਨੀਅਨ ਸਟੂਡੈਂਟ ਹੁੰਦੇ ਨਾ ਉਹਨਾਂ ਦਾ ਖੂਨ ਹੁੰਦਾ ਸਾਡੇ ਦੇਖੋ ਜਦੋਂ ਮੁਮੈਂਟਾਂ ਚੱਲੀਆਂ ਕੀ ਹੋਇਆ ਉੱਥੇ ਪਤਾ ਥੋੜਾ ਸੀ ਉਹਨਾਂ ਨੂੰ ਆਪ ਹੀ ਪਤਾ ਲੱਗ ਗਿਆ ਸੀ ਜਨਤਾ ਨੂੰ ਕਿ ਵੀ ਇੱਥੇ ਧੱਕੇ ਹੋ ਰਹੇ ਆ ਜਾਓ ਖੜੇ ਹੋ ਜਾਓ ਉਹੀ ਚੱਕਰ ਇਰਾਨ ਦੇ ਵਿੱਚ ਆ ਕਿ ਹੁਣ ਲੋਕੀ ਅੱਕ ਗਏ ਆ ਇਸ ਸਰਕਾਰ ਤੋਂ ਵੀ ਅੱਕ ਗਏ ਕਿ ਰੋਜ਼ ਦਾ ਕੰਜਰਖਾਨਾ ਰੋਜ਼ ਦੀਆਂ ਲੜਾਈਆਂ ਪਤਾ ਨੀ ਅੱਜ ਬੰਬ ਡਿੱਗ ਪੈਣਾ ਕਿੰਨੇ ਲੋਕ ਮਾਰੇ ਜਾਣੇ ਤੇ ਲੋਕ ਫਿਰ ਹੌਲੀ ਹੌਲੀ ਹੌਲੀ ਹੌਲੀ ਇਕੱਠੇ ਹੋਣੇ ਚਾਲੂ ਹੋਏ ਹੁਣ ਤੁਸੀਂ ਦੇਖਿਆ ਨੀ ਗਾ ਅਮਰੀਕਾ ਦੇ ਵਿੱਚ ਜਦੋਂ ਆਇਸ ਦੇ ਅਗੇਂਸਟ ਕਿੱਦਾਂ ਸ਼ਹਿਰਾਂ ਦੇ ਸ਼ਹਿਰ ਲੱਖਾਂ ਦੇ ਹਿਸਾਬ ਨਾਲ ਲੋਕ ਇਕੱਠੇ
0: ਬਿਲਕੁਲ ਬਿਲਕੁਲ ਲੱਖਾਂ ਦੇ ਹਿਸਾਬ ਨਾਲ ਇਕੱਠੇ ਹੋ ਗਏ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈਗੀ ਪਰ ਇੱਥੇ ਜਿਹੜਾ ਉਹ ਆਫਿਕ ਹਕ ਸਾਹਿਬ ਜੀ ਇਹਨਾਂ ਦੇ ਕੋਈ ਉਹਨਾਂ ਦੀ ਹਮਾਇਤ ਵਿੱਚ ਆਉਣ ਵਾਲਾ ਨਹੀਂ ਨਾ ਹੁੰਦਾ ਕਿਉਂਕਿ ਇੱਥੇ ਉਹ ਬਾਹਰ ਦੀਆਂ ਹੈ ਨੀ ਤੇ ਜਿਹੜੇ ਉਹ ਛੋਟੇ ਦੇਸ਼ ਆ ਉੱਥੇ ਫਿਰ ਇਹ ਨੇਟੋ ਰਲ ਜਾਂਦੀ ਹੈ ਸਾਰੇ ਰਲ ਕੇ ਫਿਰ ਉਹ ਜਿਹੜੀ ਆ ਵਿਰੋਧੀ ਪਾਰਟੀ ਆ ਉਹਦੇ ਬਰਾਬਰ ਖੜ ਜਾਂਦੇ ਉਹਨਾਂ ਨੂੰ ਸਰਮਾਇਆ ਦੇ ਦਿੰਦੇ ਆ ਸਾਰਾ ਕੁਝ ਦੇ ਕੇ ਉਹਨਾਂ ਨੂੰ ਹੋਰ ਜਿਹੜੀਆਂ ਸੁਵਿਧਾਵਾਂ ਦੇ ਕੇ ਤੇ ਉਹਨਾਂ ਨੂੰ ਉੱਥੋਂ ਦੀ ਗਵਰਨਮੈਂਟ ਹੈ ਜਿਹੜੀ ਉਹਦੇ ਖਿਲਾਫ਼ ਫਿਰ ਉਹ ਭੜਕਾ ਦਿੰਦੇ ਆ ਜਿਹਦੇ ਨਾਲ ਉਹ ਫਿਰ ਪਾਸਤਾ ਜਿਹੜਾ ਪਲਟਦਾ ਜਿੱਦਾਂ ਹੁਣ ਵੈਨਜ਼ੂਏਲਾ ਪਾਸਤਾ ਪਲਟਿਆ ਤੇ ਕਿਊਬਾ ਦੇ ਵਿੱਚ ਵੀ ਜ਼ੋਰ ਲੱਗਿਆ ਹੋਇਆ ਪਲਟਣ ਪਾਸਤਾ ਪਲਟਣ ਵਾਸਤੇ ਹੋਰ ਛੋਟੇ ਛੋਟੇ ਕੰਟਰੀ ਕਈ ਇੱਥੇ ਤੇ ਉਹਨਾਂ ਦੇ ਵਿੱਚ ਵੀ ਜਿਹੜੀਆਂ
1: ਇਹ ਕਿਊਬਾ ਤੁਸੀਂ ਗਏ ਆ
0: ਨਹੀਂ ਕਿਊਬਾ ਨੀ ਮੈਂ ਗਿਆ ਖਾਕ ਸਾਹਿਬ ਜੀ ਉਹਦੇ ਨਾਲ ਕਿੰਗਸਟਨ ਵਗੈਰਾ ਉੱਥੇ ਜਾਣਾ
1: ਬੜਾ ਬੜਾ ਸੈਂਪਲ ਜਿਹਾ ਲੋਕ ਸੈਂਪਲ ਜਿਹਾ
0: ਸਾਡੀ ਲਾਈਫ ਆ ਜੀ ਬਿਲਕੁਲ ਸੋਸ਼ਲਿਸਟ ਕੰਟਰੀ ਆ ਹਮੇਸ਼ਾ ਵਾਸਤੇ

0: ਪੂਆ ਟਾਈਪ ਦੇ ਘਰ ਵਾ ਜਿਦਾ ਪੁਰਾਣੇ ਜਮਾਨੇ ਦੇ ਆਪਣੇ ਹੁੰਦੇ ਸੀ, ਦੇਖਦਾ ਸੀ ਵੀਡੀਓ ਉਹਨਾਂ ਦੀਆਂ ਦੋ ਚਾਰ, ਤੇ ਇੱਦਾਂ ਦੇ ਹਾਲਾਤ ਉੱਥੇ ਹੈਗੇ ਆ, ਪਰ ਲੋਕੀ ਰੋਟੀ ਤੇ ਖਾਂਦੇ ਨਾ ਆਰਾਮ ਨਾਲ।
1: ਸਖ ਸਾਹਿਬ ਜੀ ਉਹਨਾਂ ਲੋਕਾਂ ਦੇ ਵਿੱਚ ਦੇਖਣ ਨੂੰ ਜਰੂਰ ਹੈਗੇ ਆ ਘਰ, ਏਦਾਂ ਸਾਦੇ ਘਰ ਆ, ਸਿੰਪਲ ਘਰ ਆ, ਪਰ ਜੇ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਰਵੋ ਨਾ, ਚਾਹੇ ਉਹ ਕੋਈ ਵੀ ਜਿਹੜਾ ਸੋਸ਼ਲਿਸਟ ਕੰਟਰੀ ਆ, ਮੈਂ ਉਹਨਾਂ ਕੰਟਰੀਆਂ ਦੇ ਵਿੱਚ ਘੁੰਮਦਾ ਰਿਹਾ, ਮੈਂ ਕਿਊਬਾ ਤਾਂ ਨਹੀਂ ਗਿਆ, ਪਰ ਕਿਊਬਾ ਦਾ ਉਹ ਮੈਨੂੰ ਇਹਦੇ ਬਾਰੇ ਪਤਾ ਆ ਵੀ ਉੱਥੇ ਲੋਕ ਕਿੰਨੇ ਸੁਖੀ ਸੀ। ਔਰ ਕਿਊਬਾ ਹੈ ਜਿਹੜਾ ਖਖ ਸਾਹਿਬ ਜੀ ਦੁਨੀਆਂ ਦੇ ਵਿੱਚ ਸਭ ਤੋਂ ਬੈਸਟ ਡਾਕਟਰ ਆ ਜਿਹੜੇ ਉਹ ਕਿਊਬਾ ਦੇ ਵਿੱਚੋਂ ਪੈਦਾ ਹੁੰਦੇ ਸੀ, ਇਹਨਾਂ ਦੋਹਾਂ ਕੰਟਰੀਆਂ ਚੋਂ ਕਿਊਬਾ ਤੇ ਜਿਹੜਾ ਆਹ ਸੀਗਾ ਆਪਣੇ ਵੈਨੇਜ਼ੁਏਲਾ, ਇਹਨਾਂ ਦੇ ਵਿੱਚੋਂ ਜਿਹੜੇ ਡਾਕਟਰ ਸੀਗੇ ਬਹੁਤ ਉਹਨਾਂ ਨੇ ਜਾ ਕੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਮੈਡੀਸਿਨ ਪੜ੍ਹਾਈ ਵੀ ਆ ਤੇ ਉਹਨਾਂ ਨੇ ਲੋਕਾਂ ਦੀ ਮਦਦ ਵੀ ਕੀਤੀ।
0: ਜਦੋਂ ਕੋਵਿਡ ਆਇਆ ਤਾਂ ਕਿਊਬਾ ਤੋਂ ਬੜੇ ਡਾਕਟਰ ਆਏ ਸੀ ਅਮਰੀਕਾ ਚ,
1: ਬੜੇ ਡਾਕਟਰ ਆਏ ਸੀ, ਬਿਲਕੁਲ ਹਾਂਜੀ, ਬਹੁਤ ਡਾਕਟਰ ਆਏ ਸੀਗੇ। ਉਹ ਜਿਹੜੇ ਆ ਲੋਕ ਜਿੱਦਾਂ ਆਪਣੇ ਭਾਰਤ ਵਿੱਚ ਸੀਗੀ ਨਾ, ਪੰਜਾਬ ਦੇ ਵਿੱਚ ਲੋਕਾਂ ਇੱਕ ਦੂਜੇ ਵਾਂਗੂ ਹੱਸਦੇ ਖੇਡਦੇ ਭੈਣਾਂ ਭਰਾਵਾਂ ਵਾਂਗੂ ਰਹਿੰਦੇ ਸੀ, ਕੋਈ ਇਸ ਤਰ੍ਹਾਂ ਦੇ ਜਿਹੜੀ ਖਿੱਚਾ ਤੂੰ ਹੈ ਨਹੀਂ ਸੀ ਪੈਸੇ ਬਾਰੇ। ਤੇ ਉਹ ਜਿਹੜੀ ਆ ਹੁਣ ਤੁਸੀਂ ਉੱਥੇ ਜਾ ਕੇ ਦੇਖੋ ਖਖ ਸਾਹਿਬ ਜੀ, ਉੱਥੇ ਰਹਿਣ ਦਾ ਕੋਈ ਹੱਜ ਨਹੀਂ, ਇੰਨੇ ਹਾਲਾਤ ਜਿਹੜੇ ਆ ਵਿਗੜ ਚੁੱਕੇ ਆ ਪੰਜਾਬ ਦੇ ਵਿੱਚ ਖਾਸ ਕਰਕੇ।
0: ਘਰੋਂ ਨਿਕਲਿਆ ਉਹਨੇ ਵਾਪਸ ਆਉਣਾ ਕਿ ਨਹੀਂ,
1: ਵਾਪਸ ਆਉਣਾ ਕਿ ਨਹੀਂ ਆਉਣਾ, ਹਾਂਜੀ ਬਿਲਕੁਲ ਇਹ ਹਾਲਾਤ ਬਣੇ ਹੋਏ ਆ। ਪਰ ਉਹ ਪੁਰਾਣੇ ਜਮਾਨੇ ਜਦੋਂ ਅਸੀਂ ਛੋਟੇ ਸੀ ਉਦੋਂ ਤਾਂ ਇੱਦਾਂ ਦੀ ਹੈ ਨਹੀਂ ਸੀ
0: ਨਾ, ਨਿਆਣਾ ਲੋਕੀ ਕੋਠਿਆਂ ਤੇ ਸੌਂਦੇ ਸੀ, ਬਾਹਰ ਸੌਣਾ, ਬਾਹਰਲੇ ਹਵੇਲੀਆਂ ਚ ਬਾਹਰ ਮੰਜਾ ਡਾ ਲੈਣਾ, ਇਹ ਉਹ ਜਮਾਨਾ ਸੀ, ਕੋਈ ਮਜਾਲ ਸੀ ਕੁਛ। ਇੱਕ ਤੁਹਾਨੂੰ ਮੈਂ ਹੋਰ ਦੱਸਦਾ ਜੀ, ਸਾਡੇ ਪਿੰਡ ਸਾਡੇ ਕਸਬੇ ਦੇ ਵਿਚ ਕੱਲ ਇਹ ਪਹਿਲੀ ਵਾਰੀ ਖਬਰ ਸੁਣੀ ਆ, ਵਿਚਾਰਾ ਕੋਈ ਕਿਸਾਨ ਸੀ, ਉਹਦੀ ਕੋਈ ਨਾ ਤਿੰਨ ਚਾਰ ਮਰਲੇ ਕਣਕ ਵੱਢ ਕੇ ਲੈ ਗਿਆ ਕੱਚੀ,
1: ਰਾਤ ਨੂੰ ਵੱਢ ਲਈ,
0: ਰਾਤ ਨੂੰ ਕਹਿੰਦੇ ਵੱਢ ਲਈ। ਉਹ ਕਹਿੰਦਾ ਯਾਰ ਇਹ ਕਦੀ ਸੁਣਿਆ ਹੀ ਨੀਗਾ ਕਿ ਏਦਾਂ ਦੀ ਚੋਰੀ ਵੀ ਹੁੰਦੀ ਆ, ਹਾਲਾਤ ਬਣ ਗਏ ਆ, ਲੋਕੀ ਪਰਵਾਹ ਹੀ ਨੀ ਕਰਦੇ ਗੋਲੀ ਗਾਲੀ ਤੋਂ, ਕਿੱਦਾਂ ਵੀ ਕਰਦੇ ਕੀ ਆ, ਲੋਕ ਮਾਰਨ ਲੱਗੇ ਕਮੈਂਟ ਨੀ ਲਾਉਂਦੇ ਮੁੰਡੇ ਅੱਜ ਕੱਲ ਜਿਹੜੇ ਆ, ਪਤਾ ਨੀ ਪੁਲਿਸ ਵਾਲੇ ਮਾਰੇ ਆ ਜੀ ਉੱਥੇ ਮੁੰਡਿਆਂ ਨੇ, ਉਹਨਾਂ ਨੇ ਅਰੈਸਟ ਕੀਤੇ ਆ, ਉਹ ਸਿਰਫ ਉਹਨਾਂ ਨੂੰ ਵੀਹ ਹਜ਼ਾਰ ਰੁਪਇਆ ਕਿਸੇ ਨੇ ਦਿੱਤਾ ਮਾਰਨੇ ਆ। ਦੱਸੋ ਵੀਹ ਹਜ਼ਾਰ ਦੇ ਵਿੱਚ ਤੁਸੀਂ ਦੋ ਪੁਲਿਸ ਵਾਲੇ ਮਾਰਤੇ, ਕੋਈ ਗੱਲ ਕਰਨ ਵਾਲੀ ਰਹਿ ਗਈ?
1: ਬਸ ਇਹ ਹਾਲਾਤ ਆ ਜਿਹੜੇ ਖਖ ਸਾਹਿਬ ਜੀ, ਜਿੱਥੇ ਵੀ ਕੈਪੀਟਲਿਜ਼ਮ ਆਊਗਾ, ਪੂੰਜੀਵਾਦ ਜਿਹੜੇ ਜਦੋਂ ਸਮਾਜ ਪੂੰਜੀ ਆਉਂਦੀ ਆ ਸਮਾਜ ਦੇ ਵਿੱਚ, ਉਦੋਂ ਫਿਰ ਜਿਹੜੇ ਸ਼ੈਤਾਨ ਲੋਕ ਆ ਪੂੰਜੀ ਉਹ ਇਕੱਠੇ ਕਰ ਲੈਂਦੇ, ਉਹ ਆਪਣੇ ਦੱਬ ਲੈਂਦੇ ਆ ਘਰਾਂ ਦੇ ਵਿੱਚ ਜਾਂ ਬੈਂਕਾਂ ਚ ਰੱਖ ਲੈਂਦੇ ਆ, ਬਾਕੀ ਦੀ ਪਰਜਾ ਜਿਹੜੀ ਉਹ ਪੈਸਾ ਜਿਹੜਾ ਉਹ ਸਰਕੂਲੇਸ਼ਨ ਦੇ ਵਿੱਚ ਨੀ ਨਾ ਆਉਂਦਾ, ਉਹ ਦੱਬਿਆ ਜਾਂਦਾ, ਮਿਹਨਤੀ ਦੇ ਲੋਕ ਆ ਜਿਹੜੇ ਦੱਬ ਲੈਂਦੇ ਆ ਜਿਹੜੇ ਸ਼ੈਤਾਨ ਲੋਕ ਆ, ਇਸ ਤਰ੍ਹਾਂ ਜਿਹੜੇ ਹਾਲਾਤ ਆ ਉਹ ਤਾਂ ਹੀ ਪੈਦਾ ਹੁੰਦੇ ਆ। ਤੇ ਹਜੇ ਵੀ ਤੁਸੀਂ ਉਹ ਕਦੇ ਜਿਹੜੇ ਕੰਟਰੀ ਉਹ ਹੈਗੇ ਆ ਕਾਜ਼ਕਿਸਤਾਨ ਵਗੈਰਾ ਉਜ਼ਬੇਕਿਸਤਾਨ ਆ, ਉੱਥੇ ਜਾ ਕੇ ਅਜੇ ਵੀ ਖਖ ਸਾਹਿਬ ਵੀ ਫਿਲਮਾਂ ਫੁਲਮਾਂ ਵੀ ਬਾਹਰ ਆ ਜਾਂਦੀਆਂ, ਅਜੇ ਵੀ ਲੋਕ ਜਿੱਦਾਂ ਆਪਣੇ ਉਹ ਬਜ਼ੁਰਗ ਮਾਤਾ ਜੀ ਦੀਆਂ ਚਰਖੇ ਨਾਲ ਕੱਤਦੀਆਂ ਹੁੰਦੀਆਂ ਸੀ, ਉਹ ਅਜੇ ਵੀ ਇਸੇ ਤਰ੍ਹਾਂ ਕਰਦੇ ਆ।
0: ਕਿਆ ਬਾਤ,
1: ਬਹੁਤ ਸਾਰੇ ਕੰਟਰੀ ਅਜੇ ਵੀ ਜਿਹੜੇ ਇਸ ਤਰ੍ਹਾਂ, ਜਿਹੜੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗੇ ਕਾਜ਼ਕਿਸਤਾਨ ਉਜ਼ਬੇਕਿਸਤਾਨ, ਉਹ ਜਿੰਨੇ ਇਹ ਸਤਾਨ ਕੰਟਰੀ ਜਿਨ੍ਹਾਂ ਦੇ ਨਾਲ ਦਾ, ਉਹ ਸਾਰੇ ਇਸੇ ਤਰ੍ਹਾਂ ਆ, ਉੱਥੇ ਸ਼ਾਂਤੀ ਆ, ਉੱਥੇ ਲੋਕ ਖਾਊ ਬਡੂ ਨਹੀਂ ਕਰਦੇ ਇੱਕ ਦੂਏ ਨੂੰ, ਤੇ ਖਾਊ ਬਡੂ ਉੱਥੇ ਹੀ ਹੁੰਦੀ ਆ ਜਿੱਥੇ ਲੋਕ ਪੈਸੇ ਦੇ ਮਗਰ ਪੈ ਜਾਂਦੇ ਆ, ਇੱਕ ਨੇ ਉਹ ਕੋਠੀ ਪਾ ਲਈ ਤਾਂ ਮੈਂ ਵੀ ਉਦਾਂ ਦੀ ਪਾਉਣੀ ਆ।
0: ਦੋ ਚੀਜ਼ਾਂ ਹੋ ਗਈਆਂ ਜੀ ਚੀਮਾ ਸਾਹਿਬ, ਐਕਸਕਿਊਜ਼ ਮੀ, ਇੱਕ ਤੇ ਡਰੱਗ ਜਿਹੜਾ ਨਾ,
1: ਹਾਂਜੀ,
0: ਉਹਨੇ ਪੈਰ ਪਸਾਰੇ ਆ, ਉਹ ਫਿਰ ਜਦੋਂ ਮੁੰਡੇ ਜਿਹੜੇ ਆ ਉਹ ਡਰੱਗੀ ਬਣ ਜਾਂਦੇ ਆ ਨਾ, ਤੇ ਉਹਨਾਂ ਨੂੰ ਦੀਦਾ ਕੁਛ ਨੀ ਗਾ ਕਿ ਅਸੀਂ ਹੁਣ ਖਾਣਾ ਵੱਧ ਪੈਸੇ ਹੈ ਨੀ ਤੇ ਕੀ ਕਰੀਏ, ਉਹ ਕਿਸੇ ਦੀ ਮੋਟਰ ਖੋਲ ਲਈ, ਕਿਸੇ ਦਾ ਟਰਾਂਸਫਾਰਮ ਚੱਕ ਕੇ ਦੋ, ਤੇਲ ਕੱਢ ਲਿਆ, ਕਿਸੇ ਦਾ ਕੋਈ ਵੀ ਹੱਥ ਚੀਜ਼ ਲੱਗੀ ਉਹ ਚੱਕ ਲਈ।
1: ਜਿਹੜੀ
0: ਸਰਕਾਰ ਜਿਹੜੀ ਆ ਪੰਜਾਬ ਦੀ ਉਹ ਪਈ ਆ ਸੁੱਤੀ, ਤੇ ਉਹਨੂੰ ਸਮਝ ਨੀ ਆਉਂਦੀ, ਐਵੇਂ ਮੁੰਡੇ ਮਾਰੀ ਜਾਂਦੀ ਆ ਰੋਜ਼ ਦਾ, ਕੋਈ ਨਾ ਕੋਈ ਜੀ ਗੈਂਗਸਟਰ ਸੀ ਇਹਨੂੰ ਗੋਲੀ ਮਾਰ ਦਿੱਤੀ ਤੇ ਇਹਨੂੰ ਫੜ ਲਿਆ, ਤੇ ਮਤਲਬ ਇਹੋ ਜਿਹੇ ਪੁਲਿਸ ਮੁਕਾਬਲੇ ਬਣਾ ਕੇ ਜਿਹੜਾ ਨਾ ਉਹ ਮੰਦਿਆਂ ਨੂੰ ਮਾਰੀ ਜਾ ਰਿਹਾ, ਤੇ ਜਿਹੜੇ ਡਰੱਗ ਵੇਚਣ ਵਾਲੇ ਆ ਫੜਦੇ ਵੀ, ਇਹ ਨੀ ਕਿ ਨਹੀਂ ਸਰਕਾਰ ਕੰਮ ਪੁਲਿਸ ਕਰ ਵੀ ਰਹੀ ਆ, ਕਾਫੀ ਜ਼ਿਆਦਾ ਨਸ਼ੇ ਉਹਨਾਂ ਨੇ ਫੜੇ ਵੀ ਆ, ਪਰ ਚੱਕਰ ਇਹ ਆ ਕਿ ਉਹ ਵੱਡੇ ਤੱਕ ਕਿਉਂ ਨਹੀਂ ਪਹੁੰਚ ਸਕਦੇ, ਜਿਹੜੇ ਇਹਨਾਂ ਦੇ ਵੱਡੇ ਡੀਲਰ ਆ ਉੱਥੇ ਤੱਕ ਨੀ ਆ, ਜਿਹੜਾ ਕੁਛ ਸ਼ਿਕਾਰ ਸਟਾਕ ਜੀ ਮਿਲ ਗਈ ਤੇ ਉਹਨੂੰ ਫੜ ਕੇ ਅੰਦਰ ਦੇ ਦਿੱਤਾ, ਤੇ ਮੁੰਡੇ ਉਹ ਕੋਈ MLA ਦਾ ਫੋਨ ਆ ਗਿਆ ਤੇ ਉਹਨੂੰ ਛੱਡ ਦਿੱਤਾ, ਉਹ ਕੱਲ ਨੂੰ ਉਹਨੇ ਫਿਰ ਉਹੀ ਕਰਨਾ, ਤੇ ਇਹ ਕੁਛ ਹੋ ਰਿਹਾ ਪੰਜਾਬ ਦੇ ਵਿੱਚ। ਬਹੁਤ ਜ਼ਿਆਦਾ ਨਾਜ਼ੁਕ ਹਾਲਤ ਜਿਹੜੇ ਨਾ ਇਸ ਵੇਲੇ ਪੰਜਾਬ ਦੇ ਆ, ਪੁੱਛੋ ਨਾ ਕਿ ਪਤਾ ਹੀ ਨਹੀਂ ਗਾ ਅੱਜ ਕਿਹਦਾ ਕਿਹਨੇ ਲੁੱਟਿਆ ਜਾਣਾ, ਲੋਕਾਂ ਦੀਆਂ ਬੀਬੀਆਂ ਦੀਆਂ ਚੈਨੀਆਂ ਲਾ ਕੇ, ਮੈਂ ਅੱਜ ਕੱਲ ਪਾਉਣਾ ਹੀ ਨਹੀਂ ਚਾਹੀਦਾ ਸੋਨਾ ਬੀਬੀਓ,
1: ਪਾਉਣਾ ਹੀ ਨਹੀਂ ਚਾਹੀਦਾ, ਬਿਲਕੁਲ ਪਾਉਣਾ ਨਹੀਂ ਚਾਹੀਦਾ,
0: ਕੋਈ 100-50 ਰੁਪਇਆ ਕੋਈ ਜੇਬੀ ਜੂਬੀ ਚ ਪਾ ਲੋ ਕਿਤੇ ਰੱਖ ਲੋ, ਤੇ ਜਿਹੜਾ ਵੀ ਸਮਾਨ ਲੈਣ ਜਾਣਾ ਕੋਈ ਇਹੋ ਜਿਹੀ ਚੀਜ਼, ਇੱਕ ਅੱਧਾ ਬੈਗ ਵੱਡੇ ਵੱਡੇ ਗਲਾਂ ਚ ਪਾ ਲੈ, ਬਾਹਾਂ ਚ ਲਟਕਾ ਲੈਂਦੀਆਂ ਬੀਬੀਆਂ, ਖੋ ਕੇ ਗਾਹ ਜਾਂਦੇ ਆ। ਇਹੋ ਜਿਹੇ ਆ ਜਦੋਂ ਤੁਹਾਡੇ ਕੋਲ ਪਰਸ ਹੀ ਨੀ ਦਿਸੂਗਾ, ਇੱਕ ਤਾਂ ਫੋਨ ਕੱਢ ਕੇ ਕੰਨ ਨੂੰ ਲਾਇਆ ਹੁੰਦਾ ਹਰ ਵੇਲੇ, ਮੈਂ ਇਹ ਲੱਗੀ ਲੈਣ, ਮੈਂ ਉਹਦੇ ਫੋਨ ਵੀ ਖੋਇਆ ਜਾਂਦਾ। ਇਹੋ ਜਿਹੀ ਸਾਨੂੰ ਪੁਰਾਣੇ ਜਮਾਨੇ ਚ ਆਉਣਾ ਪੈਣਾ,
1: ਸਾਨੂੰ ਸਿੰਪਲ ਜਮਾਨਾ ਤਾਂ ਭਾਵੇਂ ਨਵਾਂ ਰੱਖੋ ਖਾਕ ਸਾਹਿਬ ਜੀ, ਦੋ ਗੱਲਾਂ ਕਰੋ, ਜਾਂ ਤਾਂ ਤੁਸੀਂ ਆ ਜਿਹੜੀ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ, ਵੱਡੀਆਂ ਵੱਡੀਆਂ ਇਮਾਰਤਾਂ ਜੇ ਕਿਸੇ ਦੇ ਬਾਹਰ ਜਾਂ ਦੋ ਪੈਸੇ ਵੱਧ ਕਮਾਉਂਦਾ ਬੰਦਾ, ਉਹਦੇ ਵੱਲ ਦੇਖ ਕੇ ਉਹ ਜਿੱਦਾਂ ਕਹਿੰਦੇ ਨੇ ਪੱਕੇ ਦੇਖ ਕੇ ਕੱਚੇ ਨੀ ਢਾਈ ਦੇਖਦੇ,
0: ਬਿਲਕੁਲ ਸਿਆਣੇ,
1: ਜਾਂ ਫਿਰ ਦੋ ਚੋਂ ਇੱਕ ਗੱਲ ਕਰਨੀ ਪੈਣੀ ਹੈ ਖਾਕ ਸਾਹਿਬ ਜੀ, ਜਾਂ ਤਾਂ ਸ਼ੋਸ਼ੇਬਾਜ਼ੀਆਂ ਛੱਡੋ, ਕਿਸੇ ਦੀ ਰੀਸ ਕਰਨੀ ਛੱਡੋ, ਸਿੰਪਲ ਲਾਈਫ ਰਹੋ, ਜਾਂ ਫਿਰ ਜਿੱਦਾਂ ਉਹ ਕਮਾਉਂਦਾ ਹੈ ਉਹਨੇ ਪੈਸੇ ਕਮਾਓ,
0: ਪੜ੍ਹੋ ਲਿਖੋ। ਚੀਮਾ ਸਾਹਿਬ ਲੋਕਾਂ ਨੂੰ ਉੱਥੇ ਲੈ ਤੇਰੇ ਲਾਗੇ ਏਡੀ ਕੋਠੀ ਪਾ ਲਈ, ਢਾਏ ਨੂੰ ਕੋਠਾ ਜਿਹਾ ਪਾ,
1: ਢਾਏ ਨੂੰ ਬਿਲਕੁਲ ਬਿਲਕੁਲ ਬਿਲਕੁਲ
0: ਜੀਣ ਦਿੰਦੇ, ਲੈ ਇਹਨੇ ਘਟੀਆ ਜਿਹਾ ਸੂਟ ਪਾ ਕੇ ਫਿਰਦੀ ਹੈ ਬਾਹਰ, ਉਹ ਦੇਖੋ ਉਹਨਾਂ ਦੀ ਵਹੁਟੀ ਤੇ ਕਿੱਡਾ ਸੋਹਣਾ ਪਾਇਆ, ਏਦਾਂ ਦੇ ਤਾਨੇ ਲੋਕਾਂ ਦੇ ਵਿੱਚ ਹੈਗੇ ਆ, ਉਹ ਨੀ ਜੀਣ ਦਿੰਦੇ ਲੋਕਾਂ ਨੂੰ। ਅਸਲੀ ਗੱਲ ਇਹ ਹੈ, ਇਹ ਮਤਲਬ ਕੀ ਕਹਿਣ ਦਾ ਕਿਸੇ ਨੂੰ ਕਿ ਭਾਈ ਤੂੰ ਉਹਨਾਂ ਦੀ ਕੋਠੀ ਬੜੀ ਵੱਡੀ ਹੈ, ਉਹਨਾਂ ਦੀ ਕਾਰ ਬੜੀ ਵੱਡੀ ਲੈ ਲਈ, ਤੂੰ ਸਕੂਟਰ ਤੇ ਦਰਿਆ ਫਿਰਦਾ,
1: ਜਿਹੜੇ
0: ਬੱਚੇ ਆ ਉਹ ਫਿਰ ਥੋੜੇ ਜੇ ਹੋ ਜਾਂਦੇ ਆ, ਦਿਮਾਗ ਦੇ ਵਿੱਚ ਟੈਨਸ਼ਨ ਲੈ ਲੈਂਦੇ ਆ ਕਿ ਯਾਰ ਅਸੀਂ ਗਰੀਬ ਕਿਉਂ ਰਹਿ ਗਏ, ਇਹ ਕਿਉਂ ਅਮੀਰ ਹੋ ਗਏ, ਪਰ ਭਾਈ ਜਿੱਥੇ ਹੈਗੇ ਉੱਥੇ ਹੀ ਰਹੋ, ਹੌਲੀ ਹੌਲੀ ਰੱਬ ਤੁਹਾਡੇ ਵੀ ਬਰਕਤ ਕਰੂਗਾ, ਤੁਸੀਂ ਵੀ ਗਾਹ ਵਧੋ ਜਿਸ ਤਰ੍ਹਾਂ ਉਹ ਵਧਿਆ, ਕੋਸ਼ਿਸ਼ ਕਰੋ ਤੁਸੀਂ ਵੀ ਅੱਗੇ ਵੱਧ ਕੇ ਕੁਛ ਨਾ ਕੁਛ ਕਰ ਲੋ, ਪੈਸੇ ਚਾਰ ਕਮਾਓ, ਤੇ ਇਹ ਤਰੀਕਾ ਤਾਂ ਨਹੀਂ ਹੋਣਾ ਚਾਹੀਦਾ ਨਾ ਸੀਮਾ ਸਾਹਿਬ, ਤੁਸੀਂ ਲਾਈ ਲੱਗ ਲੱਗ ਕੇ ਨਾ ਗੱਲ ਕਰੋ।
1: ਬਿਲਕੁਲ ਖਾਕ ਸਾਹਿਬ ਜੀ, ਜਿਹਨੇ ਕੋਠੀ ਪਾਈ ਹੋਆ ਨਾ ਉਹਦੇ ਬਿਨਾਂ ਤੁਸੀਂ ਇਹ ਦੇਖੋ ਵੀ ਯਾਰ ਇਹ ਪੜਿਆ ਕਿੰਨਾ, ਮੈਂ ਜੇ 10 ਕੁ ਪੜਿਆ ਤਾਂ ਇਹ ਮੈਨੂੰ ਜ਼ਿਆਦਾ ਦੁੱਗਣਾ ਤੇ ਨਹੀਂ ਪੜਿਆ ਜਾਂ ਤਿੱਗਣਾ ਤੇ ਨਹੀਂ ਪੜਿਆ, ਇਹ ਕਰਦਾ ਕੀ ਹੈ, ਸਵੇਰੇ ਉੱਠ ਕੇ ਕੰਮ ਤੇ ਜਾਂਦਾ, ਇਹ ਮੇਰੇ ਵਾਂਗੂ 12 ਵਜੇ ਤੇ ਸੁੱਤਾ ਨਹੀਂ ਉੱਠਦਾ, ਉਹ ਸਾਰਾ ਕੁਝ ਦੇਖੋ ਤਾਂ ਤਰੱਕੀ ਹੋਣੀ ਆ, ਤੇ ਆਪਣੀ ਜਿਹੜੀਆਂ ਪਹਿਲਾਂ ਤੁਹਾਡੇ ਕੋਲ 2 ਛਿੱਲੜ ਹੈਗੇ ਆ ਉਹ ਵੀ ਬਰਬਾਦ ਕਰਕੇ ਆਪਣੀਆਂ ਕੋਠੀਆਂ ਪਾ ਕੇ ਮਗਰੋਂ ਨਹੀਂ ਪੈਸੇ ਕਿੱਥੋਂ ਆਉਣੇ ਰੋਜ਼ਾਨਾ, ਇਨਕਮ ਬਾਰੇ ਨੀ ਸਾਡੇ ਲੋਕ ਸੋਚਦੇ। ਉਹ ਖਾਕ ਸਾਹਿਬ ਜੀ
0: ਜ਼ਮੀਨ ਵੇਚ ਦਿੱਤੀ, ਜ਼ਮੀਨ ਕਿਦੋਂ ਵੇਚੀ ਹੈ, ਜ਼ਮੀਨ ਤੂੰ ਪੈਸੇ ਲੈ ਲੈ, ਜ਼ਮੀਨ ਤਾਂ ਉੱਥੇ ਉੱਥੇ ਉੱਥੇ ਹੀ ਖੜੀ ਆ, ਜਿੱਥੇ
1: ਤੂੰ ਤਾਂ ਉੱਥੇ ਦੀ ਉੱਥੇ ਹੀ ਉਹ ਤਾਂ ਉੱਥੇ ਰਹਿਣੀ ਆ, ਉਹ ਤਾਂ ਤੂੰ ਪੈਸੇ ਲੈ ਕੇ ਖਰਾਬ ਕਰ ਲਿਆ,
0: ਪਹਿਲੇ ਖਾਕ ਸਾਹਿਬ ਜੀ ਜ਼ਮੀਨ ਤਾਂ ਕਿਤੇ ਨਹੀਂ ਵੇਚ ਦਿੱਤੀ, ਕਿਹੜੀ ਉੜ ਗਈ ਜ਼ਮੀਨ,
1: ਉਹਦੀ ਬਣ ਗਈ, ਉਹਦੀ ਬਣ ਗਈ ਬਿਲਕੁਲ। ਉਹ ਖਾਕ ਸਾਹਿਬ ਜੀ ਆਪਣੇ ਉਧਰ ਦੀਆਂ ਸਟੇਟਾਂ ਦੇ ਵਿੱਚ ਮੇਰਾ ਖਿਆਲ ਆ, ਜਾਂ ਤਾਂ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਆ, ਜਾਂ ਹੈਗਾ ਉਹ ਮੱਧ ਪ੍ਰਦੇਸ਼ ਦੇ ਵਿੱਚ, ਮੈਨੂੰ ਉਹਦੀ ਜਗ੍ਹਾ ਦਾ ਨਾਂ ਨੀ, ਆਸ਼ਰਮ ਬਣਾਇਆ ਹੋਇਆ ਉਹਨੇ, ਉਹਦਾ ਜਿਹੜਾ ਨਾਂ ਤਾਂ ਫੁੱਲ ਹੋ ਰਿਹਾ, ਪਰ ਉਹ ਸਾਧ ਗੁਰੂ ਹੈਗਾ ਉਹਦਾ ਜਿਹੜਾ ਜਿਹਦੇ ਅੰਡਰ ਉਹ ਆਰਗੇਨਾਈਜੇਸ਼ਨ ਉਹਦਾ ਚੱਲਦਾ ਹੈ, ਸਾਧ ਗੁਰੂ ਉਹਨੂੰ ਕਹਿੰਦੇ ਆ, ਪੂਰੀ ਦਾੜੀ ਰੱਖੀ ਹੋਇਆ, ਪੱਗ ਵੀ ਬੰਨਦਾ ਆ ਉਹ, ਤੇ ਉਹ ਖਾਕ ਸਾਹਿਬ ਜੀ ਜਿਹੜਾ ਇਨਸਾਨ ਆ ਉਹ ਇੰਗਲਿਸ਼ ਲਿਟਰੇਚਰ ਹੈ ਨਾ ਜਿਹੜਾ,
0: ਹਾਂਜੀ ਹਾਂਜੀ ਮੈਂ ਸਮਝ ਗਿਆ ਤੁਹਾਡੀ ਗੱਲ ਨੂੰ, ਬਸ
1: ਉਹਦੇ ਵਿੱਚ ਉਹਨੇ ਬੈਚਲਰ ਦੀ ਡਿਗਰੀ ਕੀਤੀ ਹੋਈ ਹੈ ਇੰਗਲਿਸ਼ ਲਿਟਰੇਚਰ ਦੇ ਵਿੱਚ, ਉਹਨੇ ਮੇਰਾ ਖਿਆਲ ਆ ਵੀ ਹੁਣ ਤਾਂ ਵਰ ਗਏ ਹੋਣੀ ਆ, ਇੱਕ ਵਾਰੀ ਮੈਂ ਅੱਗੇ ਪੜਿਆ ਸੀਗਾ ਤੇ ਉਹਦੀਆਂ 119 ਜਿਹੜੇ ਆ ਐਪੀਸੋਡ ਉਹ ਬਣਾ ਕੇ ਪਾਏ ਹੋਏ ਆ ਇੰਟਰਨੈਟ ਦੇ ਉੱਤੇ, ਤੇ ਉਹਦੇ ਖਾਕ ਸਾਹਿਬ ਜੀ ਇੱਕ ਮੈਂ ਦੇਖਦਾ ਸੀਗਾ ਸ਼ੋਅ, ਉਹ ਉਹਦਾ ਨਾਂ ਰੱਖਿਆ ਉਹਨੇ, ਉਹ ਕਹਿੰਦਾ ਸਕਿੱਲ ਇੰਡੀਆ ਨੋਟ ਕਿੱਲ ਇੰਡੀਆ,
0: ਅੱਛਾ
1: ਸਕਿੱਲ, ਹਾਂ ਭਾਈ ਜਿਹੜੇ ਭਾਰਤ ਦੇ ਲੋਕ ਆ ਭਾਈ ਉਹਨਾਂ ਦੇ ਹੱਥਾਂ ਦੇ ਵਿੱਚ ਹੁਨਰ ਦਿਓ ਤੇ ਤੁਸੀਂ ਉਹਨਾਂ ਨੂੰ ਮਾਰੋ ਨਾ, ਹੁਣ ਹੁਨਰ ਦੇਣਾ ਆ ਜਿਹੜਾ ਖਾਕ ਸਾਹਿਬ ਜੀ ਇੱਥੇ ਕਹਿ ਲਈ ਤੁਹਾਡੇ ਵਿੱਚ ਇੱਧਰ ਪਤਾ ਨੀ ਮੈਨੂੰ ਸਿਸਟਮ ਇੱਥੇ ਵਾਲਾ ਹੀ ਹੋਣਾ, ਮਾੜਾ ਮੋਟਾ ਥੋੜਾ ਬਹੁਤਾ ਫਰਕ ਭਾਵੇਂ ਹੋਊਗਾ, ਪਰ ਇੱਥੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਅੰਡਰ ਜਿਹੜੇ ਆ ਸਕੂਲ ਹੈਗੇ ਆ ਖਾਕ ਸਾਹਿਬ ਜੀ, ਜਦੋਂ ਇੱਥੋਂ ਸਟੂਡੈਂਟ ਆ ਜਿਹੜਾ ਉਹ ਨਾ ਹਾਈ ਸਕੂਲ ਕਰਕੇ ਨਿਕਲਦਾ ਜਿਹਨੂੰ ਆਪਾਂ 12 ਜਮਾਤਾਂ ਇੱਥੇ ਦੀਆਂ ਕਹਿੰਦੇ ਹਾਂ ਜਾਂ ਇੰਡੀਆ ਪਲੱਸ 2 ਕਹਿ ਦਿੰਦੇ ਆ, ਜਦੋਂ ਉੱਥੋਂ 12 ਸਾਲ ਲਾ ਕੇ ਨਿਕਲਦਾ ਉਹਦੇ ਕੋਲ ਖਾਕ ਸਾਹਿਬ ਜੀ ਕੋਈ ਨਾ ਕੋਈ ਟੈਕਨੀਕਲ ਹੈਂਡ ਹੁੰਦਾ ਉਹਦੇ ਕੋਲ, ਸਕੂਲਾਂ ਦੇ ਵਿੱਚ ਤੁਹਾਨੂੰ ਮਿਡਲ ਸਕੂਲ ਦੇ ਤੋਂ ਹੀ ਉਹ ਤੁਹਾਨੂੰ ਕਾਰਪੈਂਟਰੀ ਜਾਂ ਜੋ ਵੀ ਤੁਸੀਂ ਉੱਥੇ ਕਰਨਾ ਚਾਹੋਗੇ ਆਟੋ ਮਕੈਨਿਕ ਵਗੈਰਾ ਇਸ ਤਰ੍ਹਾਂ ਦੇ ਛੋਟੇ ਛੋਟੇ ਡਿਪਲੋਮੇ ਦਿੰਦੇ ਆ।
0: ਚੀਮਾ ਸਾਹਿਬ ਮੇਰੇ ਨਾ ਕਈ ਵਾਰੀ ਦਿਮਾਗ ਦੇ ਵਿੱਚ ਬਹੁਤ ਵਾਰੀ ਇਹ ਗੱਲ ਘੁੰਮੀ ਆ, ਉੱਥੇ ਇੱਦਾਂ ਦਾ ਇੱਕ ਸਕੂਲ ਵੱਡੇ ਹੀ ਬਿਲਡਿੰਗ ਬਣਾ ਕੇ ਜਿਹਦੇ ਵਿੱਚ ਮੈਂ ਆਪਣੇ ਵੱਲੋਂ ਸੋਚਦਾ ਨਾ ਕਈ ਵਾਰੀ ਕਿ ਕਰਨਾ
1: ਚਾਹੀਦਾ, ਇੱਦਾਂ ਹੀ ਮੈਂ ਵੀ ਇੱਦਾਂ ਸੋਚਦਾ,
0: ਇਹਦੇ ਵਿੱਚ ਇਹ ਹਰ ਤਰ੍ਹਾਂ ਦੇ ਪਲੰਬਰ ਮਕੈਨਿਕ ਜੋ ਵੀ ਕਿੱਤੇ ਹੈਗੇ ਆ, ਮਿਸਤਰੀ ਜੋ ਵੀ
1: ਕਿੱਤੇ
0: ਪੰਜਾਬ ਦੇ ਵਿੱਚ ਚੱਲਦੇ ਆ ਉਹਨਾਂ ਨੂੰ 2-2 ਸਾਲ ਦੇ ਕੋਰਸ ਕਰਾਏ ਜਾਣ,
1: ਕੋਰਸ ਕਰਾਏ ਜਾਣ ਬਿਲਕੁਲ,
0: ਉੱਥੇ
1: ਛੋਟੇ ਛੋਟੇ ਕੋਰਸ
0: ਹੈ ਨੀ ਕੋਈ ਦਾ,
1: ਨਹੀਂ ਉੱਥੇ ਹੈ ਨੀ ਗਾ, ਉੱਥੇ ਉਹ ਹੈਗਾ ਇੱਕ ਖਾਕ ਸਾਹਿਬ ਜੀ ਉਹ ਫਗਵਾੜੇ ਦੇ ਕੋਲ ਆ, ਉਹਦਾ ਨਾਂ ਪਿੰਡ ਦਾ ਕੀ ਹੈਗਾ ਆ, ਫਗਵਾੜੇ ਦੇ ਨਾਲ ਹੀ ਆ ਸਾਡੇ ਪਿੰਡੋਂ ਮੇਰਾ ਖਿਆਲ 7-8 ਮੀਲ ਆ ਉਹ, ਪਲਾਹੀ ਆ ਪਿੰਡ ਦਾ ਨਾਂ, ਉੱਥੇ ਉਹ ਹੈਗਾ ਉਹ ਇਹ ਟੈਕਨੀਕਲ ਇੱਦਾਂ ਦਾ ਆ ਫਰਿਜਾ ਫਰਿਜਾਂ ਜਾਂ ਏਸੀ ਯੂਨਿਟ ਇਸ ਤਰ੍ਹਾਂ ਦਾ ਉਹ ਕਰਾਉਂਦੇ ਆ ਉੱਥੇ ਕੋਰਸ,
0: ਹੋਣਾ ਚਾਹੀਦਾ ਜੀ, ਜਿਹੜੀ ਨਵੀਂ ਜਨਰੇਸ਼ਨ ਆ ਜਾਂ ਮੁੰਡੇ ਆ 10ਵੀਂ 12ਵੀਂ ਪੜ੍ਹ ਕੇ ਬਾਹਰ ਜੋ ਜਾਂਦੇ ਆ, ਇੰਨਾ ਕੰਮ ਆ ਉੱਥੇ ਪੰਜਾਬ ਦੇ ਵਿੱਚ, ਤੁਹਾਨੂੰ ਬੰਦਾ ਨੀ ਲੱਭਦਾ, ਟਾਈਲਾਂ ਲਾਉਣੀਆਂ, ਕੱਟਣੀਆਂ, ਛੋਟੇ ਛੋਟੇ ਕੰਮ ਬਹੁਤ ਜ਼ਿਆਦਾ ਹੈਗੇ ਨੇ। ਤੁਸੀਂ ਕੁਛ ਵੀ ਨਾ ਕਰੋ, ਉੱਥੇ ਇੱਕ ਯੂਨਿਟ ਬਣਾਓ ਕਿ ਜੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਬੰਦਿਆਂ ਨੂੰ ਗੱਡੀਆਂ ਲੈ ਕੇ ਦਿਓ ਛੋਟੀ ਛੋਟੀਆਂ, ਜਿਹਦੇ ਵਿੱਚ ਤੁਸੀਂ ਤੁਹਾਡੇ ਇੰਪਲਾਈ ਹੋਣ, ਤੁਸੀਂ ਜਾ ਵੀ ਇੰਨੀ ਤਨਖਾਹ ਤੇਰੀ, ਤੇ ਤੂੰ ਜਾ ਕੇ ਉੱਥੇ ਤੁਹਾਨੂੰ ਕਾਲਾਂ ਆਉਣ ਵੀ ਸਾਡੇ ਪਲੰਬਰ ਚਾਹੀਦਾ, ਸਾਨੂੰ ਇਹ ਚਾਹੀਦਾ, ਉਹ ਚਾਹੀਦਾ, ਇਹੋ ਜਿਹੇ ਕੰਮ ਜਿਹੜਾ ਇੱਥੇ ਆ ਦੇਖਿਆ ਨੀ ਮੈਂ
1: ਫਿਰਦੇ
0: ਲੋਕ ਉੱਥੇ ਕੰਪਨੀ ਆਇਆ ਇੱਥੇ ਤੋਂ, ਇੱਥੇ ਸ਼ਰਮ ਹਜ਼ਾ ਹੈ ਨੀ, ਕਹਿੰਦੇ ਘਰ ਕਲੀਨ ਲਈ, ਘਰ ਕਲੀਨ ਕਰਨ ਲਈ ਉਹ ਕੰਪਨੀਆਂ ਬਣੀਆਂ, ਇੱਥੇ
1: ਕੰਪਨੀਆਂ ਬਣੀਆਂ ਹੋਈਆਂ, ਬਿਲਕੁਲ
0: ਸਰਵਿਸ ਚਾਹੀਦੀ ਹੈ ਜੀ ਘਰ ਦੇ ਵਿੱਚ, ਹਫਤੇ ਚ ਇੱਕ ਵਾਰੀ ਜਾਂ ਮਹੀਨੇ ਚ ਦੋ ਵਾਰੀ ਜਾਂ ਤਿੰਨ ਵਾਰੀ, ਅਸੀਂ ਵੀ ਕਰਾਉਂਦੇ ਹਾਂ ਉਹ
1: ਬਜਾਏ
0: ਲੋਕ ਆ ਤਿੰਨ, ਉਹ ਆਪ, ਉਹਦੀ ਵਾਈਫ ਤੇ ਉਹਦੀ ਬੇਟੀ ਪਿਛਲੇ ਹਫਤੇ ਆਏ ਆ, ਉਹ ਪੂਰਾ ਬੜੀ ਮਿਹਨਤ ਦੇ ਨਾਲ ਪੂਰਾ ਵੈਕਿਊਮ ਕਰ, ਸਫਾਈ ਕਰ, ਵਿੰਡੋ ਧੋ, ਸਾਰਾ ਕੁਛ। ਇੱਕ ਸੌ ਮੈਂ ਕਿਹਾ ਕਿੰਨੇ ਪੈਸੇ ਦੇਈਏ ਤੈਨੂੰ ਅੱਜ ਦੇ, ਕਹਿੰਦਾ $130। ਉਹ ਤਿੰਨ ਜੀਆਂ ਨੇ ਦੋ ਤਿੰਨ ਚਾਰ ਘੰਟੇ ਲਾ ਕੇ ਪੂਰਾ ਘਰ ਸਾਫ ਕਰਕੇ, ਤੇ ਬਾਥਰੂਮ ਸਾਰਾ ਕੁਛ ਹੋ ਗਿਆ। ਉਹਨੂੰ ਕਿਹਾ ਵੀ ਤੁਸੀਂ ਹਰ ਦੋ ਹਫ਼ਤੇ ਬਾਅਦ ਆ ਜਾ ਕਰੋ, ਤੇ ਮਤਲਬ ਇੱਕ ਘਰ ਥੋੜੋ ਉਹਨਾਂ ਕੋਲ ਹੋਣਾ, ਉਹਨਾਂ ਕੋਲ ਤਾਂ 15 ਘਰ ਹੋਣੇ, ਅੱਜ ਇੱਥੇ ਕਰ ਲਿਆ, ਕੱਲ ਨੂੰ ਉੱਥੇ ਕਰ ਲਿਆ, ਪਰਸੋਂ ਜੇ ਮੇਕ ਮਨੀ, ਭਾਵੇਂ ਕੰਮ ਇਹਨੂੰ ਲੋਅ ਕਲਾਸ ਲੋਕੀ ਸਮਝਦੇ ਆ, ਲੋਅ ਕਲਾਸ ਕੋਈ ਕੰਮ ਨੀ ਹੈਗਾ, ਕੰਮ ਤੇ ਰਿਜ਼ਕ ਕਮਾਓ ਔਰ ਆਪਣਾ ਇੰਜੋਏ ਕਰੋ। ਅਮੈਰੀਕਾ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ ਤੁਸੀਂ ਕਰਦੇ ਹੋ, ਉੱਥੇ ਤੁਸੀਂ ਇਹ ਚੀਜ਼ਾਂ ਸਕੇਲ ਲੱਭ ਲਓ ਕਿ ਮੈਂ ਜੀ ਪਲੰਬਰ ਬਣਨਾ, ਕੰਮਾਂ ਚ ਨਵੀਆਂ ਕੋਠੀਆਂ ਬਣਦੀਆਂ, ਰੋਜ਼ ਤੁਸੀਂ ਚਾਰ ਪੰਜ ਬੰਦੇ ਘਰ ਦੇ ਹੋ ਗਏ, ਸਿੱਖ ਲਓ ਸਾਰੇ ਜਣੇ ਰਲ ਮਿਲ ਕੇ, ਤੇ ਪੈਸਾ ਹੀ ਪੈਸਾ। ਮੈਂ ਤਾਂ
1: ਅਮਰੀਕਾ
0: ਜਾਣਾ, ਮੈਂ ਤਾਂ ਕੈਨੇਡਾ ਜਾਣਾ, ਮੈਂ ਤਾਂ ਯੂਰਪ ਜਾਣਾ, ਇੱਥੇ ਆ ਕੇ ਹੁਣ ਅੰਦਰਾਂ ਚ ਲੁਕੇ ਫਿਰਦੇ ਆ, ਤੁਹਾਡੇ ਕੋਲ ਪੇਪਰ ਹੈ ਨੀ ਗੇ ਲੋਕੇ,
1: ਕੰਮ ਉਹਨਾਂ ਤੋਂ ਨੀ ਹੁੰਦਾ,
0: ਨੀ ਹੈਗੇ ਉਹਨਾਂ ਵਿਚਾਰਿਆਂ ਦਾ ਹਾਲਤ ਦੇਖੋ ਕਿੱਦਾਂ ਦੀ ਆ, ਲੋਕੇ ਹਰ ਸੈਕਿੰਡ ਬੂਹਾ ਖੜਕ ਜੇ, ਜੋ ਬਾਹਰੋਂ ਕੋਈ ਹਾਰਨ ਵੱਜੇ ਗੱਡੀ ਦਾ, ਤੇ ਉਹ ਵੀ ਡਰ ਕੇ ਬਹਿ ਜਾਂਦੇ, ਲੈ ਵੀ ਹੁਣ ਵੀ ਫੜੇ ਗਿਆ, ਹੁਣ ਫੜੇ ਕਾਹਦੀ ਜ਼ਿੰਦਗੀ,
1: ਹੁਣ ਵੀ ਫੜੇ ਗਿਆ, ਜਾਨ ਤਰ੍ਹਾਂ ਤਰ੍ਹਾਂ ਕਰਦੀ ਰਹਿੰਦੀ ਹੈ, ਖਾਕ ਸਾਹਿਬ ਵੀ ਫਿਕਰ ਹੁੰਦਾ, ਪਿਛਲਾ ਹੁਣ ਦੀ ਜਿਹੜੀ ਮੰਡੀ ਰਿਹਾ ਤਾਂ ਕਰਦੀ ਨੀ, ਅਸੀਂ ਤਾਂ ਜਦੋਂ ਮੈਂ ਖਾਕ ਸਾਹਿਬ ਜੀ ਬਹੁਤ ਸਾਲ ਧੱਕੇ, 11 ਸਾਲ ਦੂਸਰੇ ਮੁਲਕਾਂ ਦੇ ਵਿੱਚ ਧੱਕੇ ਖਾਧੇ ਆ, ਤੇ ਮੈਨੂੰ ਪਤਾ ਵੀ ਕਿੱਦਾਂ ਉਹ ਉੱਥੇ ਦਿਨ ਕੱਟੀ ਗਏ ਸੀ ਯਾਰ, ਉਹ ਮੈਨੂੰ ਆਹ ਨਾ ਕਹਿ ਕਿਸੇ ਦੇ ਮੂਹਰੇ ਬੋਲਣਾ ਨੀ, ਯਾਰ ਇਹਦਾ ਕੀ ਪਤਾ ਹੁੰਦਾ। ਉਹ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ, ਮੈਂ ਇੱਥੇ ਉਹ ਮੈਨੇਜਰ ਸੀਗਾ 7-11 ਦੇ ਉੱਤੇ, ਤੇ ਉਹ ਬੰਦਾ ਸੀ ਇੱਕ ਜਾਣਦਾ ਸੀ ਮੈਨੂੰ ਵੈਸੇ ਪਰਸਨਲੀ, ਉਹ ਖਾਕਸਾ ਵੀ ਆ ਗਿਆ 2:30 ਰਾਤ ਦੀ, ਤੇ ਪੀਤੀ ਉਹਦੀ ਸੀਗੀ ਸ਼ਰਾਬ, ਤੇ ਉਹ ਖਾਕਸਾ ਜੀ ਦੇਖੋ ਜਿਹੜਾ ਆਪਣੇ ਜਿਹੜਾ ਚਰਾਸਤਾ ਹੁੰਦਾ ਨਾ, ਚਰਾਸਤੇ ਦੇ ਇੱਕ ਖੁੰਜੇ ਤੇ ਜਿਹੜਾ 7-11 ਸੀ ਉਹਦੇ ਬਿਲਕੁਲ ਸਾਹਮਣੇ ਜਿਹੜਾ ਖੁੰਜਾ ਸੀਗਾ ਉੱਥੇ ਹੁੰਦੀ ਸੀ ਆਟੋ ਪਾਰਟਸ ਦੀ ਉਹ ਸਟੋਰ ਹੁੰਦਾ ਸੀਗਾ, ਤੇ ਉਹਦੇ ਨਾਲ ਖਾਕਸਾ ਦੀ ਇੱਕ ਡੋਨਟ ਸ਼ਾਪ ਹੁੰਦੀ ਸੀ, ਤੇ ਉਹਨਾਂ ਸਮਿਆਂ ਦੇ ਵਿੱਚ ਫਰੈਜੋਂ ਜਿਹੜਾ ਸੀਗਾ ਖਾਕਸਾ ਜੀ ਛੋਟਾ ਜਿਹਾ ਸ਼ਹਿਰ ਸੀਗਾ, ਤੇ ਉਹ ਜਿਹੜੀ ਡੋਨਟ ਸ਼ਾਪ ਹੁੰਦੀ ਸੀ ਜਦੋਂ ਰਾਤ ਦੇ 2:30 ਵੱਜ ਜਾਂਦੇ ਸੀਗੇ ਨਾ, ਜਿੰਨੀ ਫਰੈਜੋਂ ਦੀ ਪੁਲਿਸ ਡਿਪਾਰਟਮੈਂਟ ਆ ਉਹਦੇ ਅੱਧੇ ਜਿਹੜੇ ਪੋਸੀਏ ਹੁੰਦੇ ਸੀ ਉੱਥੇ ਹੁੰਦੇ ਸੀ ਡੋਨਟ ਸ਼ਾਪ ਦੇ ਉੱਤੇ, ਖਾਸ ਕਰਕੇ ਸਿਆਲ ਨੂੰ ਜ਼ਿਆਦਾ ਹੁੰਦੇ ਸੀ, ਤੇ ਉੱਥੇ ਉਹਨਾਂ ਨੇ ਬੈਠ ਕੇ ਗੱਲਾਂ ਬਾਤਾਂ ਮਾਰਨੀਆਂ, ਡੋਨਟ ਖਾ ਲੈਣਾ, ਹੋਰ ਉਹਨਾਂ ਨੇ ਕੀ ਕਰਨਾ ਉੱਥੇ। ਤੇ ਸਾਡੇ ਜਿਹੜਾ ਸਟੋਰ ਸੀਗਾ ਖਾਕ ਸਾਹਿਬ ਜੀ, ਉਹ ਮਾਰਕ ਜਿਹੜਾ ਸੀਗਾ ਗੋਰਾ, ਉਹਨੇ ਕਿਹਾ ਸੀਗਾ ਸਾਨੂੰ ਕਿ ਜਿਹੜਾ ਪੁਲਿਸਮੈਨ ਇੱਥੇ ਆਉਂਦਾ ਆ ਉਹਨੂੰ ਤੁਸੀਂ ਕੌਫੀ ਆ ਜਿਹੜੀ ਉਹ ਫ੍ਰੀ ਦੇਣੀ ਆ, ਪਰ ਉਹਦੇ ਤੇ ਇੱਕ ਸ਼ਰਤ ਸੀਗੀ ਕਿ ਜਾਂ ਤਾਂ ਉਹ ਕੱਪ ਆਪਣਾ ਲਿਆਵੇ ਜਾਂ ਫਿਰ ਸਾਡੇ ਜਿਹੜੇ ਆ ਉਹ ਉਹਨਾਂ ਵਾਸਤੇ ਸਪੈਸ਼ਲ ਕੱਪ ਲਿਆ ਕੇ ਰੱਖੇ ਹੁੰਦੇ ਸੀ ਸਟੈਰੋਫੋਮ ਦੇ, ਜਾਂ ਉਹ ਕੱਪ ਉਹਨੂੰ ਦੇ ਦੇਣਾ ਵੀ ਤੁਹਾਡਾ ਪਾਲਾ,
0: ਕਿਉਂਕਿ
1: ਉਹ ਜਿਹੜੇ ਕੱਪ ਆ ਉਹ ਕਾਰਪੋਰੇਸ਼ਨ ਗਿਣਦੀ ਸੀ ਨਾ, ਕੱਪ ਉਹ ਕੱਪ ਨੀ ਸੀ ਉਹਨੂੰ ਦੇ ਸਕਦੇ, ਫਿਰ ਉਹ ਪੁਲਿਸ ਸਾਨੂੰ ਸਾਰੇ ਜਾਣਦੇ ਹੁੰਦੇ ਸੀਗੇ, ਤੇ ਉੱਥੇ ਛੋਟਾ ਜਿਹਾ ਟਾਊਨ ਸੀਗਾ, ਉੱਥੇ ਏਦਾਂ ਦੀਆਂ ਗੱਲਾਂ ਸੀਗੀਆਂ, ਉਦੋਂ ਕੋਈ ਕਿਸੇ ਨੂੰ ਇੱਥੇ ਹੁੰਦਾ ਨੀ ਸੀ, ਉਹ ਇੱਕ ਵਾਰੀ ਰੋਬਰੀ ਕਰਨ ਆ ਗਿਆ ਮੈਨੂੰ, ਉਹ ਹੱਥਾਂ ਵੀ ਰੋਬਰੀ ਕਰਕੇ ਨਿਕਲਿਆ ਬਾਹਰ ਹੀ ਜਾਂਦਾ, ਉਹ ਕਿੰਨਾ ਕੁ ਲੋਕਾਂ ਦੇ ਵੀ ਜਾ ਕੇ ਛੇੜ ਲਿਆ
0: ਸਿਸਟਮ ਹੋ ਜੀ। ਮਤਲਬ ਮੈਂ ਨਾ ਜਦੋਂ ਜਰਮਨ ਗਿਆ ਨਾ 84 ਦੇ ਵਿਚ, ਤੇ ਮੈਂ ਡੋਂਕੀ ਲਾ ਕੇ ਗਿਆ ਸੀ ਇਥੋਂ ਫਰਾਂਸ ਤੋਂ ਗਾ ਬੈਲਜੀਅਮ, ਬੈਲਜੀਅਮ ਤੋਂ ਗਾ ਪਤਾ ਨੀ ਔਖਣ ਕਿਹੜਾ ਸੀ ਸ਼ਹਿਰ, ਉਹਦੇ ਵਿਚ ਦੀ ਵੜ ਕੇ ਤੇ ਗਾਂ ਚਲ ਗਿਆ।
1: ਅੱਛਾ,
0: ਗਾਂ ਚਲ ਗਿਆ ਤੇ ਮੈਂ ਜਿੱਥੇ ਰਹਿੰਦਾ ਸੀ ਨਾ, ਮੈਂ ਉਦੋਂ ਥੋੜਾ ਜਿਹਾ ਖਾੜਕੂ ਟਾਈਪ ਜਿਹਾ ਦਾ ਬੰਦਾ ਸੀ, ਉੱਥੇ ਉਸ ਹਿਸਾਬ ਸੀ ਨਾ ਪੂਰਾ ਰੱਖਿਆ, ਤੇ ਉੱਥੇ ਜਿਹੜਾ ਹੁੰਦਾ ਨਾ ਸਾਨੂੰ ਜਿਹੜੀ ਦਿੱਤੇ ਹੁੰਦੇ ਘਰ, ਉੱਥੇ ਸਾਰੇ ਸਾਰੇ ਇਹੋ ਜਿਹੇ ਰਹਿੰਦੇ ਆ ਜਿਹਨਾਂ ਨੂੰ ਸੋਸ਼ਲ ਮਿਲਦੀ, ਪੈਸੇ ਮਿਲਦੇ ਆ, ਤੇ ਉਹਨਾਂ ਨੂੰ ਉੱਥੇ ਰੱਖਿਆ ਹੁੰਦਾ। ਤੇ ਸਾਡੇ ਇੱਕ ਮੁੰਡਾ ਸੀ ਚੀਮਾ ਸਾਹਿਬ, ਉਹਨੇ ਕੋਈ ਉਹਦੇ ਤੇ ਕੇਸ ਜਿਹਾ ਹੋ ਗਿਆ ਕੋਈ ਕੁੜੀ ਗੜੀ ਵਾਲਾ।
1: ਅੱਛਾ।
0: ਤੇ ਉਹ ਉਹਨੂੰ ਉਹ ਕਹਿੰਦਾ ਮੈਨੂੰ ਇਹਨਾਂ ਨੇ ਫੜ ਲੈਣਾ। ਮੈਂ ਕਿਹਾ ਚੱਲ ਮੇਰੇ ਨਾਲ ਬੱਸੇ ਬੈਠ, ਮੈਂ ਜਿੱਦਰ ਦੀ ਆਇਆ ਸੀ ਤੈਨੂੰ ਲੰਘਾਇਆ ਉਹਨਾਂ।
1: ਅੱਛਾ।
0: ਇੰਨਾ ਹੌਸਲਾ ਦੇਖੋ। ਉਹਨੂੰ ਚੱਕਿਆ, ਅਸੀਂ ਬੱਸ ਚ ਬੈਠੇ ਤੇ ਉਹ ਜੰਗਲ ਜਿਹਾ ਸੀ ਛੋਟਾ ਜਿਹਾ, ਉਹਦੇ ਵਿੱਚ ਫੜ ਗਏ। ਅਸੀਂ ਰਸਤਾ ਸਾਰਾ ਕੋਈ 20 ਕੁ ਮਿੰਟਾਂ ਦਾ ਸੀ ਤੁਰ ਕੇ, ਅਸੀਂ ਵਿੱਚੇ ਭੁੱਲ ਗਏ। ਅਸੀਂ ਉੱਥੇ ਕੋਈ ਡੇਢ ਘੰਟਾ ਅੰਦਰ ਘੁੰਮਦੇ ਰਹੇ, ਕਦੀ ਐਨੂੰ ਚੱਲ ਜਾਈਏ ਕਦੀ ਐਨੂੰ ਚੱਲ ਜਾਈਏ, ਪਤਾ ਨਾ ਲੱਗੇ ਵੀ ਜਾਣਾ ਕਿੱਧਰ ਨੂੰ।
1: ਹਾਂਜੀ।
0: ਤੇ ਉਹ ਅਖੀਰ ਤੇ ਅਸੀਂ ਜਿਉਂ ਪਰਲੇ ਬੰਨੇ ਨਿਕਲੇ ਆ ਨਾ, ਤੇ ਅੱਗੇ ਪੁਲਿਸ ਦੀ ਗੱਡੀ।
1: ਅੱਛਾ। ਮੁਰੇ ਬਣੇ ਉਹ ਜਿਹੜੇ
0: ਬਾਰਡਰ ਜੋ ਵੀ ਉੱਥੇ ਫਿਰਦੀ ਸੀ, ਇੱਕ ਮੇਨ ਰੋਡ ਦੇ ਉੱਪਰ ਰੋਡ ਸੀ, ਉਹ ਰੋਡ ਦੇ ਉੱਪਰ ਅਸੀਂ ਬਾਹਰ ਨਿਕਲੇ, ਲੈ ਵੀ ਬਾਹਰ ਆ ਗਏ। ਤੇ ਉਹਨਾਂ ਨੇ ਸਾਨੂੰ ਫੜ ਲਿਆ, ਗੱਡੀ ਚ ਬਿਠਾਇਆ ਤੇ ਉਹ ਸਾਨੂੰ ਉੱਥੇ ਬਾਰਡਰ ਤੇ ਲੈ ਆਏ। ਸਾਡੇ ਕੋਲ ਇੰਨਾ ਸੀ ਕਿ ਸਾਡੇ ਕੋਲ ਉੱਥੇ ਦੇ ਪੇਪਰ ਤਾਂ ਹੈਗੇ ਸੀ ਨਾ ਜਰਮਨ ਦੇ। ਉਹ ਫਿਰ ਉਹਨਾਂ ਨੇ ਸਾਨੂੰ ਉਹਨਾਂ ਉਥੋਂ ਬੱਸੇ ਚੜਾਤਾ, ਜਿਹੜੀ ਹਾਂ ਬੱਸੇ ਚੜਾਤਾ ਜਰਮਨ ਨੂੰ ਜਾਂਦੀ ਸੀ। ਤੇ ਅਸੀਂ ਮੁੜ ਕੇ ਉਹ ਸਾਨੂੰ ਪੁੱਛਿਆ ਤੁਸੀਂ ਕਰਦੇ ਕੀ ਆ ਇੱਥੇ, ਕਰਨ ਕੀ ਆਏ ਆ? ਸਾਡੇ ਦੋਸਤ ਇਸੇ ਸ਼ਹਿਰ ਦੇ ਵਿਚ ਵਿਆਹ ਸੀ, ਅਸੀਂ ਐਵੇਂ ਘੁੰਮਦੇ ਘੁੰਮਦੇ ਜਾਣ ਵੜੇ ਤੇ ਗਲਤੀ ਦੇ ਨਾਲ ਅਸੀਂ ਬਾਹਰ ਨਿਕਲੇ।
1: ਕਿਉਂਕਿ
0: ਸਾਨੂੰ ਦੋਵਾਂ ਨੂੰ ਉਹਨਾਂ ਬੱਸੇ ਚੜਾਇਆ ਤੇ ਬੱਸੇ ਚੜਾ ਕੇ ਤੇ ਬਾਰਡਰ ਲੰਘਾ ਕੇ ਤੇ ਫਿਰ ਉੱਥੇ ਜਿੱਥੋਂ ਚੜੇ ਉੱਥੇ ਪਹੁੰਚ ਗਏ ਮੁੜ ਕੇ। ਏਦਾਂ ਦੇ ਵੀ ਹੋ ਜਾਂਦੇ ਕਈ ਵਾਰੀ, ਬੰਦਾ ਜਿਆਦਾ ਸਿਆਣਾ ਬਣ ਲੱਗਾ ਨਾ ਤੇ ਪੰਗਾ ਪਾ ਲੈਂਦਾ।
1: ਜਿਹੜਾ ਖਾਕਸਾ ਵੀ ਤਾਰੂ ਹੁੰਦਾ ਡੁੱਬਦਾ ਵੀ ਉਹੀ ਹੈ ਨਾ, ਜਿਹਨੇ ਪਾਣੀ ਚ ਵੜਦਾ ਨੀ ਉਹਨੇ ਥੋੜੀ ਡੁੱਬਣਾ।
0: ਮਸਲੇ ਵੀ ਹੁੰਦੇ ਰਹੇ।
1: ਹਾਂਜੀ। ਬੱਲੇ ਤੇ ਖੜੇ ਬੱਟ ਪਏ, ਕੰਡੇ ਤੇ ਖੜੇ ਥੋੜੀ ਡੁੱਬਣਾ, ਜਿਹੜਾ ਜਿੱਤ ਬਣੂਗਾ।
0: ਕੰਮ ਕਰਦਾ ਨੀ ਸੀ ਮੇਰਾ ਉੱਥੇ, ਬ੍ਰਦਰ ਹੈਗਾ ਸੀ, ਮੈਨੂੰ ਪੈਸੇ ਵੀ ਇੰਨੇ ਕੁ ਮਿਲ ਜਾਂਦੇ ਸੀ ਮਹੀਨੇ ਦੇ ਸਰਕਾਰ ਵੱਲੋਂ। ਤੇ ਫੇਰ ਕੋਈ ਲੋੜ ਵੱਧ ਘੱਟ ਹੋਣੀ ਤਾਂ ਮੈਂ ਉਹਨੂੰ ਕਹਿਣਾ, ਉਹਨੇ ਮੈਨੂੰ ਭੇਜ ਦੇਣੇ। ਤੇ ਇਦਾਂ ਕਰਕੇ ਚੱਲਦਾ ਰਿਹਾ ਵਧੀਆ, ਕੋਈ ਮਸਲਾ ਨਹੀਂ ਸੀ। ਤੇ ਉਹ ਮਾਸਟਰ ਸੀ ਨਾ ਜਿਹੜਾ ਤੁਹਾਡੀ ਸਾਡੇ ਸਾਰਿਆਂ ਦੀ ਘਰਾਂ ਦੀ ਅਪਾਰਟਮੈਂਟਾਂ ਦੀ ਦੇਖ ਵੇਖ ਕਰਦਾ, ਜਾਂ ਉਹਨੇ ਸਮਾਨ ਦੇਣਾ, ਭਾਂਡੇ ਉਹਨੇ ਦੇਣੇ, ਉਹਨੂੰ ਮੈਂ ਕੁੱਟ ਮਾਰਿਆ। ਹਾਂ, ਉਹਨੂੰ ਮੈਂ ਉਹਦੇ ਲਾ ਤੀਆਂ। ਅੱਛਾ। ਪਖੰਡੀ ਦੇ ਅਸੀਂ ਨਿਆਣੇ ਸੀ ਹਜੇ, ਉਦੋਂ ਕਿਹੜੀ ਉਮਰ ਸੀ ਇੰਨੀ। ਉਹਨੇ ਪੁਲ ਸੱਦ ਲਈ।
1: ਅੱਛਾ।
0: ਤੇ ਮੈਂ ਅੰਦਰ ਵੜ ਗਿਆ ਤੇ ਕੁੰਡਾ ਤੋੜ ਲਿਆ ਅੰਦਰੋਂ।
1: ਅੱਛਾ।
0: ਮੈਂ ਕਿਹਾ ਮੈਂ ਪੁਲਿਸ ਨੂੰ ਕਿਹਾ ਕਿ ਇਹਨੇ ਸਾਡੇ ਨਾ ਅੰਦਰ ਵੜ ਕੇ ਤੇ ਸਾਡੇ ਪੈਸੇ ਕੱਢ ਲਏ, ਕੱਲ ਹੀ ਸਾਨੂੰ ਮਿਲੇ ਆ ਗੌਰਮੈਂਟ ਤੋਂ ਪੈਸੇ।
1: ਅੱਛਾ।
0: ਉਹ ਕਿਵੇਂ ਇੰਨਾ ਝੂਠਾ ਬੰਦਾ, ਮੈਂ ਆਪਣੀ ਲਾਈਫ ਕਹਿੰਦਾ ਜਿੰਨਾ ਤੂੰ ਝੂਠਾ। ਉਹਦੇ ਕੇਸ ਹੋ ਗਿਆ।
1: ਅੱਛਾ।
0: ਉਹਦੇ ਕੇਸ ਹੋ ਗਿਆ ਜੀ, ਪੁਲਿਸ ਨੇ ਉਹਦੇ ਤੇ ਕੇਸ ਕਰਤਾ। ਉਹ ਮੁੜ ਕੇ ਤੇ ਮੈਂ ਜਿਹੜਾ ਹੈਗਾ ਨਾ ਉੱਥੇ 1 ਤਰੀਕ ਤੇ ਗਿਆ, ਤਰੀਕਾ ਪਏ ਤੇ ਉਹਨੂੰ ਉਹ ਤੋਂ ਬਾਅਦ ਮੇਰਾ ਇਧਰਲਾ ਕੰਮ ਬਣ ਗਿਆ। ਤੁਸੀਂ ਬਿਲੀਵ ਕਰੋ ਕਿ ਮੈਨੂੰ ਇੱਥੋਂ ਵੈਸੀ ਦੇ ਵਿੱਚੋਂ ਚਿੱਠੀਆਂ ਆਉਂਦੀਆਂ ਰਹੀਆਂ।
1: ਅੱਛਾ। ਹਾਂ, ਜਰਮਨ ਦੀ ਐਮਬੈਸੀ ਹੈ ਜਿਹੜੀ, ਉਹਨੂੰ ਪਤਾ ਲੱਗ ਗਿਆ ਹੁਣ ਉੱਥੇ ਚਲੇ ਗਿਆ।
0: ਚਿੱਠੀਆਂ ਆਉਂਦੀਆਂ ਰਹੀਆਂ ਕਿ ਵੀ ਤੇਰੀ ਗਵਾਹੀ ਹੈ, ਤੂੰ ਦੱਸ ਕੀ ਕਰਨਾ ਉਹ ਬੰਦੇ ਦਾ, ਕੀ ਕਰੀਏ। ਮੈਂ ਮੁੜ ਕੇ ਜਵਾਬ ਦੇਣੋਂ ਹਟ ਗਿਆ, ਚੁੱਪ ਕਰ ਗਿਆ। ਫੇਰ ਉਹ ਬੰਦੇ ਆਪੇ ਕੇਸ ਕੁਸ ਵਿਚਾਰੇ ਦਾ ਕੀ ਬਣਿਆ, ਕੀ ਨੀ ਬਣਿਆ ਉਹਦਾ। ਉਹਨੂੰ ਮੈਂ ਕਿਹਾ ਭਾਂਡੇ ਤੋਂ ਮੈਨੂੰ ਪੁਰਾਣੇ ਦੇ ਦਿੱਤੇ ਹੋਏ, ਬਾਕੀ ਨੂੰ ਸਾਰੇ ਨਵੇਂ ਦਿੱਤੇ ਆ। ਉਹ ਕਹਿੰਦਾ ਇਹ ਵੀ ਮਿਲਣੇ ਤੈਨੂੰ। ਮੈਂ ਫਿਰ ਗੁੱਸੇ ਜਾ ਕੇ 2 ਲਾਤੀਆਂ ਉਹਦੇ। ਉਹਦੇ ਕੋਲ ਡਰਦੇ ਸੀ ਕਿਉਂਕਿ ਜਿਹੜੇ ਮੁੰਡੇ ਸੀ ਨਾ ਬਾਕੀ ਦੇ, ਉਹ ਜਾਂਦੇ ਸੀ ਕੰਮ ਕਰਨ ਸਾਈਕਲਾਂ ਤੇ, ਤੇ ਮੈਂ ਤਾਂ ਵਿਹਲਾ ਲਫੰਗਾ ਸੀ, ਮੈਂ ਤੇ ਜਾਂਦਾ ਨੀ ਕੰਮ ਕੁੰਮ ਤੇ। ਉਹ ਡਰਦੇ ਸੀ, ਉਹਨੂੰ ਪਤਾ ਸੀ ਇਹ ਕੰਮ ਕਰਨ ਜਾਂਦੇ ਸਾਈਕਲਾਂ ਤੇ, ਤੇ ਉਹ ਨੀ ਉਹਨੂੰ ਬੋਲਦੇ। ਮੈਨੂੰ ਕੋਈ ਡਰ ਨੀ ਸੀ ਕਿ ਮੈਂ ਕਿਹੜਾ ਕੰਮ ਕਰਦਾ ਸੀ ਕਿਤੇ ਜਾ ਕੇ। ਤੇ ਇਸ ਕਰਕੇ ਫਿਰ ਥੋੜੇ ਮਸਲੇ ਹੋ ਜਾਂਦੇ। ਉਮਰ ਜੰਗ ਏਜ ਦੇ ਵਿਚ ਬੜਾ ਬੰਦੇ ਪੰਗੇ ਲੈ ਲੈਂਦੇ ਆ, ਇੱਥੇ ਕਈ ਪੰਗੇ ਹੁੰਦੇ ਰਹੇ ਆ, ਕਈ ਕੁਛ ਹੁੰਦਾ ਰਿਹਾ। ਫਿਰ ਜ਼ਿੰਦਗੀ ਚਲਦੀ ਚਲਦੀ ਬੰਦਾ ਹੌਲੀ ਹੌਲੀ ਜਿਹੜਾ ਸਟੈਪ ਬਾਏ ਸਟੈਪ ਸੁਧਰ ਜਾਂਦਾ।
1: ਜਿੰਦਗੀ ਆ ਜਿਹੜੀ ਉਹ ਬੰਦੇ ਨੂੰ ਬਹੁਤ ਕੁਝ ਸਿਖਾਉਂਦੀ ਆ। ਇਸੇ ਕਰਕੇ ਜਿਹੜੇ ਸਾਡੇ ਪਹਿਲੀ ਪੀੜੀ ਜਿਹੜੀ ਸਾਤੋਂ ਸੀਗੀ, ਉਹ ਨਿਆਣਿਆਂ ਨੂੰ ਆਪਣੇ ਬੱਚਿਆਂ ਨੂੰ ਆਪਣਾ ਤਜਰਬਾ ਦੱਸਦੇ ਹੁੰਦੇ ਸੀ ਕਿ ਅਸੀਂ ਏਦਾਂ ਕੀਤੀ, ਉਹ ਫਲਾਨਾ ਸਾਡੇ ਪਿੰਡ ਦੇ ਵਿੱਚ, ਉਹ ਫਲਾਨੇ ਨੇ ਸਾਡੇ ਨਾਲ ਐਂ ਕੀਤੀ ਸੀ, ਅਸੀਂ ਉਹਦੇ ਨਾਲ ਐਂ ਕੀਤੀ, ਫਿਰ ਉਹਨੇ ਉਹ ਸਾਰਾ ਕੁਛ ਆ ਜਿਹੜਾ ਉਹ ਸਾਨੂੰ ਸਿਖਾ ਕੇ ਜਾਂਦੇ ਸੀਗੇ। ਤੇ ਹੁਣ ਸਤਿ ਸ਼੍ਰੀ ਅਕਾਲ ਜੀ, ਰੌਲਾ ਇਸ ਗੱਲ ਦਾ ਆ ਘਰ ਘਰ ਸ਼ਰਾਬਾਂ ਘਰ ਘਰ ਨਸ਼ੇ ਉਹ ਹੁਣ ਇੰਡੀਆ ਦੇ ਵਿਚ ਤਾਂ ਮੈਂ ਆਪਣੇ ਪਿੰਡ ਦੇ ਵਿਚ ਬਹੁਤਿਆਂ ਬੰਦਿਆਂ ਨੂੰ ਜਾਣਦਾ ਜਿਹੜੇ ਖੱਕ ਸਾਹਿਬ ਜੀ ਸਾਰੀ ਉਮਰ ਜਿਹੜਾ ਮੇਰਾ ਬ੍ਰਦਰ ਦੀ ਹੁਣ ਡੈਥ ਹੋਈ ਆ ਉਹਨੇ ਸਾਰੀ ਉਮਰ ਸ਼ਰਾਬ ਪੀਣ ਤੋਂ ਸ਼ਰਾਬ ਪੀ ਕੇ ਖੱਕ ਸਾਹਿਬ ਜੀ ਘਰਦਿਆਂ ਨੂੰ ਨਿਆਣਿਆਂ ਨੂੰ ਗਾਲਾਂ ਕੱਢਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨੀ ਉਹਨੇ ਦਵਾਈ ਕਮਾਈ ਨੀ ਹੈਗੀ ਤੇ ਉੱਪਰ ਦੀ ਉਹ ਮਾਰਦੇ ਮੈਂ ਐ ਕਰਤਾ ਮੈਂ ਕਰਤਾ ਮੈਂ ਕਰਤਾ ਉਹ ਐਵੇਂ ਫੋਕੀਆਂ ਮਾਰੀ ਜਾਂਦੇ ਬਸ ਉਹ ਬਹੁਤ ਸਾਰੇ ਲੋਕ ਆ ਜਿਹੜੇ ਹਾਂ ਹੁਣ ਉਹਨਾਂ ਦੀ ਇਲਾਜ ਵੀ ਤਾਂ ਓਦਾਂ ਦੀ ਹੋਣੀ ਆ ਖੱਕ ਸਾਹਿਬ ਜੀ ਜਿਹਨੇ ਆਪਣੀ ਨੱਕਾ ਤੋੜਿਆ ਉਹਨੇ ਇਲਾਜ ਨੇ ਵੀ ਨੀ ਗਾਹ ਕਰਨਾ ਹੁੰਦਾ ਕਿਉਂਕਿ ਉਹਨਾਂ ਦਾ ਅਵਲਾ ਵੀ ਸਾਨੂੰ
0: ਪੁੰਨੀ ਸਾਹਿਬ ਆ ਨਾ
1: ਹਾਂਜੀ
0: ਇਹ ਮੈਨੂੰ ਕਿੱਦਾਂ ਮਿਲੇ ਤੁਹਾਨੂੰ ਪਤਾ
1: ਮੇਰਾ ਖਿਆਲ ਆ ਵੀ ਇਹਨਾਂ ਨੇ ਤੁਹਾਡਾ ਲੜਕਾ ਸ਼ਾਇਦ ਇਹਨਾਂ ਨੂੰ ਮਿਲਿਆ ਸੀਗਾ
0: ਵੱਡਾ ਬੇਟਾ ਜਿਹੜਾ
1: ਕਮਿਸ਼ਨਰ ਜਿਹੜਾ ਹੁਣ ਹਾਂਜੀ ਹਾਂਜੀ
0: ਕਦੇ ਗੱਲਾਂ ਕਰਦੇ ਸੀ ਕਿ ਮੈਂ ਹੈਗਾ ਕਾਮਰੇਡ ਆ
1: ਕਾਮਰੇਡ
0: ਉਹਨੇ ਕਹਿੰਦੇ ਮੇਰਾ ਡੈਡੀ ਵੀ ਕਾਮਰੇਡ ਰਿਹਾ ਸਾਡਾ ਕਾਮਰੇਡ ਇੱਥੇ ਹੋਵੇ ਸਾਨੂੰ ਪਤਾ ਨਾ ਹੋਵੇ ਪੁਲਿਸ
1: ਬਸ ਬਸ ਇਹ ਪੁਲਿਸ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਵੀ ਹੋਵੇ ਕਾਮਰੇਡ ਤੇ ਮੈਨੂੰ ਪਤਾ ਨਾ ਹੋਵੇ ਪਿੱਛੇ ਕਾਮਰੇਡ ਹਾਂਜੀ ਹਾਂਜੀ
0: ਇੱਦਾਂ ਮੁਲਾਕਾਤ ਹੋਗੀ ਪੁਲਿਸ ਸਾਹਿਬ ਵੈਰੀ ਵੈਰੀ ਗ੍ਰੇਟ ਬੰਦਾ ਹੈਗਾ ਬਹੁਤ ਇੰਟੈਲੀਜੈਂਟ ਤੇ ਨਾਈਸਲੀ ਕੁਆਇਟ
1: ਨਾਈਸ ਆ ਹਾਂਜੀ
0: ਕੁਆਇਟ ਮਤਲਬ ਉੱਚੀ ਗੱਲ ਨਹੀਂ ਕਰਨੀ ਬੜੇ ਪਿਆਰ ਨਾਲ ਹੱਸ ਖੇਡ ਕੇ ਬਹੁਤ ਵਧੀਆ ਇਨਸਾਨ
1: ਉਹ ਜੀ ਹਾਂ ਸਰ ਖੇਡਣਾ ਤਾਂ ਜਦੋਂ ਉਹ ਫੋਨ ਮੈਂ ਤਾਂ ਤਕਰੀਬਨ ਰੋਜ਼ ਦਿਹਾੜੀ ਕਈ ਵਾਰੀ ਦੋ ਤਿੰਨ ਵਾਰੀ ਵੀ ਕਰ ਲਈਦਾ ਤੇ ਉਹ ਜਿੰਨੀ ਵਾਰੀ ਹੁੰਦਾ ਫਿਰ ਜੇ ਉਹਦਾ ਮੂਡ ਖਰਾਬ ਹਸਾ ਦੇਈਦਾ ਤੇ ਹੱਸ ਪੈਂਦਾ ਕਈ ਵਾਰੀ ਮੁਸ਼ਕਿਲ ਹੀ ਹੱਸਦਾ ਕਈ ਵਾਰੀ ਮੈਂ ਕਹਿੰਦਾ ਹੁੰਦਾ ਵੀ ਆ ਯਾਰ ਤੈਨੂੰ ਰੋਕਣ ਦੀ ਤਾਂ ਲੋੜ ਨਹੀਂ ਬਾਹਰ ਕੱਢ ਹੱਸੇ ਮੇਰੀ ਬਾਤ ਕਰ ਯਾਰ ਬਹੁਤ ਵਧੀਆ ਬੰਦਾ ਤੇ ਖੱਕ ਸਾਹਿਬ ਜੀ ਟਾਈਮ ਤਾਂ ਆਪਣਾ ਮੇਰਾ ਖਿਆਲ ਹੋ ਗਿਆ ਆਪਾਂ ਗੱਲਾਂ ਕਰ ਰਹੇ ਬਹੁਤ ਅੱਧੀ ਦੁਨੀਆ ਅੱਧੀ ਦੁਨੀਆ ਜਿਹੜੀ ਉਹ ਕਵਰ ਕਰ ਲਈ ਆ
0: ਪੂਰਾ ਘੰਟਾ ਲਾ ਲਿਆ ਜੀ ਆਪਾਂ ਡਾਕਟਰ ਸਾਹਿਬ ਜੀ ਪੂਰੀ ਮੈਸੇਜ ਕੀਤਾ ਹੋਣਾ ਮੈਂ ਦੇਖਿਆ ਨੀ ਪਤਾ ਨੀ ਕੀਤਾ ਕਿ ਨਹੀਂ
1: ਕੀਤਾ ਹੋਣਾ ਮੈਂ ਵੀ ਇੱਕ ਮਿੰਟ ਚ ਦੇਖ ਲੈਣਾ ਵੀ ਉਹਨਾਂ ਦਾ ਮੈਸੇਜ ਕੋਈ ਆਇਆ ਨਹੀਂ ਆਮ ਕਰਕੇ ਉਹ ਕਰ ਦਿੰਦੇ ਹੁੰਦੇ ਆ
0: ਸੂਚਨਾ ਮਾੜੀ ਹੋ ਜਾਂਦੀ ਕਈ ਵਾਰੀ ਹੁਣ ਉਮਰ ਵੀ ਹੋਈ 77 ਸਾਲ ਹੋ ਗਈ ਆ ਜੀ 77 ਓਲਡ ਫੇਰ ਵੀ ਤਿੰਨ ਤਿੰਨ ਸ਼ੋਅ ਉਹਨਾਂ ਨੇ ਕਰਨੇ
1: ਅਸਾ ਜੀ ਬਹੁਤ ਬੇਨਤੀ ਆ ਏਦਾਂ ਦੇ ਇਨਸਾਨ ਆ ਜਿਹੜੇ ਉਹ ਬਹੁਤ ਘੱਟ ਗਿਣਤੀ ਦੇ ਜਿਹੜੇ ਆ ਉਹ ਇਸ ਧਰਤੀ ਤੇ ਆਉਂਦੇ ਆ
0: ਨੁਕਤਾ ਦੱਸਦੇ ਨੀ ਜੀ ਕੋਈ ਗੱਲ ਦੱਸਦਾ
1: ਕੋਈ ਨੀ ਦੱਸਦੇ ਨੀ ਜੀ ਦੱਸਦੇ ਨੀ ਬਿਲਕੁਲ ਨੀ ਦੱਸਦੇ
0: ਉਹ ਹਰ ਚੀਜ਼ ਖੁੱਲ ਕੇ ਤੁਹਾਨੂੰ ਦੱਸਦੇ ਆ ਕਿ ਭਾਈ ਇਹਦਾ ਇਹ ਚੀਜ਼ ਆ ਇੰਨੀਆਂ ਹੱਡੀਆਂ ਵਾ ਇਹਦੇ ਵਿਚ ਇਹ ਪ੍ਰੋਬਲਮ ਆ ਏਦਾਂ ਤੁਸੀਂ ਕਰ ਸਕਦੇ ਆ ਇਹ ਬਹੁਤ ਵੱਡਾ ਚੀਮਾ ਸਾਹਿਬ ਉਹਨਾਂ ਦਾ ਲੈਕਚਰ ਜਿਹੜਾ ਨਾ ਬੜਾ ਕੀਮਤੀ ਆ ਪਰ ਸਾਡੇ ਲੋਕ ਇਧਰ ਜਿਆਦਾ ਧਿਆਨ ਨਹੀਂ ਹੈਗਾ ਕਿਉਂਕਿ ਉਹਨਾਂ
1: ਨੂੰ ਘੱਟ ਦਿੰਦੇ ਆ ਹਾਂਜੀ ਧਿਆਨ ਘੱਟ ਦਿੰਦੇ ਆ ਸਾਡੇ ਲੋਕ ਆ ਜਿਹੜੇ ਉਹ ਪੀਣ ਪੂਣ ਬਾਰੇ ਉਦਾਂ ਨਹੀਂ ਗੱਲ
0: ਉਧਰ ਜਿਆਦਾ ਹੋ ਜਾਂਦਾ ਕਿ ਕਿਹੜਾ ਇਹ ਬੋਲੀ ਜਾਂਦਾ ਕਿਹੜਾ ਸੁਣੇ ਇਹਨੂੰ ਕੀ ਇਹਦੇ ਚ ਹੈਗਾ ਆਪਣੀ ਬਹੁਤ ਜਿਹੜੇ ਸੁਣਦੇ ਆ ਉਹਨਾਂ ਨੇ ਬੜਾ ਤੁਸੀਂ ਚੀਮਾ ਸਾਹਿਬ ਕਿੰਨਾ ਕੁ ਨੌਲੇਜ ਕੱਢ ਲਿਆ ਇਹਨਾਂ ਦੇ ਕੋਲੋਂ ਡਾਕਟਰ
1: ਬਹੁਤ ਜਿਆਦਾ
0: ਬਹੁਤ ਜਿਆਦਾ ਲਿਆ ਨਾ
1: ਉਹ ਮੈਂ ਤਾਂ ਖੱਕ ਸਾਹਿਬ ਜੀ ਉਹਨਾਂ ਦੇ ਜਦੋਂ ਉਹ ਹੁੰਦੇ ਆ ਨਾ ਪ੍ਰੋਗਰਾਮ ਦਿੰਦੇ ਆ ਫਿਰ ਮੈਂ ਉਹ ਜਾਂ ਫੋਨ ਤੇ ਜਾਂ ਆਈਪੈਡ ਕੋਡ ਰੱਖ ਲੈਣਾ ਹੁੰਦਾ ਤੇ ਉਹਦੇ ਤੇ ਹੱਡੀਆਂ ਹੋਗੀਆਂ ਜਿਹੜੀਆਂ ਉਹ ਗਿਣਦਾ ਰਹਿੰਦਾ ਪਿਆ ਇਹਦੀ ਗੱਲ ਕਰਦੇ ਹੁਣ ਇਹਦੀ ਗੱਲ ਕਰਦੇ ਹੁਣ ਇਹਦੀ ਗੱਲ ਕਰਦੇ ਹੁਣ ਇਹਦੀ ਗੱਲ ਕਰਦੇ
0: ਤੁਸੀਂ ਬਹੁਤ ਕੁਝ ਸਿੱਖਿਆ ਕਿਉਂਕਿ ਮੈਂ ਕਈ ਵਾਰੀ ਫਿਰ ਨਾ ਮੇਰੇ ਕੋ ਡੇਢ ਘੰਟਾ ਤੇ ਫਿਰ ਬਹਿ ਜਾਂਦਾ ਨਾ ਮੈਂ ਇੱਥੇ ਤੇ ਫਿਰ ਮੈਨੂੰ ਸਵੇਰੇ ਆਪਣੇ ਪੈਕ ਕਰਨਾ ਪੈਂਦਾ ਫੂਡ ਫਾਡ ਦੀ ਤਿਆਰੀ ਕਰਨੀ ਪੈਂਦੀ ਆ ਉਹਦੇ ਨਾਲ ਫਿਰ ਮੈਂ ਉਨੇ ਟਾਈਮ ਚ ਜਾ ਕੇ ਉਹ ਕਰਨਾ ਪਰ ਮੈਂ ਉੱਥੇ ਵੀ ਫੋਨ ਲਾ ਕੇ ਸੁਣਦਾ ਰਹਿੰਦਾ ਵਾ ਉੱਪਰ ਵੀ
1: ਹਾਂਜੀ ਤੁਸੀਂ ਖਬਰਾਂ ਸੁਣਦੇ ਰਹਿੰਦੇ ਆ ਗੱਡੀ ਚ ਬੈਠੇ ਵੀ ਸੁਣਦੇ ਰਹਿੰਦੇ ਆ ਜਦੋਂ ਨਹੀਂ
0: ਸੁਣ ਲੈਂਦਾ ਵਾ ਜਦੋਂ ਲੱਗਾ ਹੁੰਦਾ ਨਾ
1: ਹਾਂਜੀ ਹਾਂਜੀ
0: ਸੁਣ ਲੈਂਦਾ
1: ਗੱਡੀ ਚ ਖਾਸਾ ਜੀ ਕਈ ਜਿਹੜੇ ਚੈਨਲ ਆ ਬਹੁਤ ਵਧੀਆ ਪ੍ਰੋਗਰਾਮ ਦਿੰਦੇ ਇੱਥੇ ਜਿੱਦਾਂ ਤੁਸੀਂ ਉਹ ਫ੍ਰਿਜ ਨੂੰ ਗੱਲ ਕਰਦੇ ਹੋ ਸੈਨੋ ਜੇ ਤੋਂ ਸਾਡੇ ਤੋਂ ਆਉਂਦਾ ਪ੍ਰੋਗਰਾਮ ਉਹ ਦੋ ਤਿੰਨ ਮੁੰਡੇ ਉਹ ਕਰਦੇ ਆ ਬਹੁਤ ਵਧੀਆ ਪ੍ਰੋਗਰਾਮ ਕਰਦੇ
0: ਸਾਰੇ ਬਹੁਤ ਵਧੀਆ ਕਰਦੇ ਆ ਜੀ ਆਪਣੀ ਮਿਹਨਤ ਕਰਨ ਡੇ ਦੇਖੋ ਖਬਰਾਂ ਦਾ ਕੰਮ ਚੀਮਾ ਸਾਹਿਬ ਏਡਾ ਸੌਖਾ ਤਾਂ ਹੈ ਨੀ ਗਾ
1: ਨਹੀਂ ਏਡਾ ਸੌਖਾ ਨੀ ਹੈਗਾ ਔਰ ਖੱਕ ਸਾਹਿਬ ਜੀ ਜਦੋਂ ਆਪਾਂ ਪ੍ਰੋਗਰਾਮ ਕਰਦੇ ਆ ਨਾ
0: ਅਸੀਂ ਚੀਮਾ ਸਾਹਿਬ ਅਸੀਂ ਕਰਦੇ ਆ ਫਰੈਸ਼ ਖਬਰਾਂ ਜਿਹੜੀਆਂ ਤੁਸੀਂ ਲੱਭ ਕੇ ਲਿਆਉਂਦੇ ਹੋ ਜਿਹੜੀਆਂ ਅੱਜ ਬੀਤੀਆਂ ਜਾਂ ਕੱਲ ਬੀਤੀਆਂ ਬਹੁਤੀਆਂ ਜਿਹੜੀਆਂ ਇੱਦਾਂ ਦੀ ਚਵਲਾਂ ਵੀ ਬੈਠੀਆਂ ਹੈਗੀਆਂ ਜਿਹਨੂੰ ਪਤਾ ਹੀ ਨਹੀਂ ਗਾ ਵੀ ਹੁੰਦਾ ਕੀ ਨਿਊ ਲੌਂਗ ਆਈਲੈਂਡ ਬ੍ਰਿਜ ਟੁੱਟ ਗਿਆ ਇੱਕ ਬੰਦੇ ਦੀ ਖਬਰ ਮੈਂ ਉਹਨੂੰ ਕਿਹਾ ਭਾਈ ਲੌਂਗ ਆਈਲੈਂਡ ਚ ਕਿਹੜਾ ਬ੍ਰਿਜ ਟੁੱਟਿਆ ਇਹ ਤੇ ਦੱਸ ਲੌਂਗ ਆਈਲੈਂਡ ਬ੍ਰਿਜ ਟੁੱਟ ਗਿਆ ਲੌਂਗ ਆਈਲੈਂਡ ਬ੍ਰਿਜ ਹੀ ਨਹੀਂ ਹੈਗਾ ਕੋਈ ਮਤਲਬ ਪਤਾ ਹੈ ਨੀ ਗਾ ਕਿਸੇ ਗੱਲ ਦਾ ਸਮਝ ਤੈਨੂੰ ਹੈ ਨੀ ਗੀ ਤੂੰ ਉੱਠ ਕੇ ਮੂੰਹ ਫਾੜ ਕੇ ਤੂੰ ਵੀਡੀਓ ਬਣਾ ਕੇ ਤੇ ਰੀਲ ਬਣਾ ਕੇ ਪਾਤੀ
1: ਉਹਨਾਂ ਦੀ ਖੱਕ ਸਾਹਿਬ ਜੀ ਕਈ ਵਾਰੀ ਪੀਤੀ ਪੂਤੀ ਹੁੰਦੀ ਆ ਉਹ ਪੀਤੀ ਪੂਤੀ ਵੱਧ ਘੱਟ ਬੋਲ ਜਾਂਦੇ ਆ ਉਹ
0: ਖਬਰ ਦੇਖੋ ਕੱਢਣੀ ਫੇਰ ਉਹਨੂੰ ਤਿਆਰ ਕਰਨਾ ਫੇਰ ਉਹਦੇ ਤੇ ਤੁਸੀਂ ਗੌਰ ਕਰਨਾ ਵੀ ਇਹ ਗਲਤ ਚੀਜ਼ਾਂ ਵਿੱਚ ਹੋ ਜੇ। ਅਸੀਂ ਖਬਰਾਂ ਉਹ ਕਰ ਰਹੇ ਹਾਂ ਜਿਹੜੀਆਂ ਬੀਤੀਆਂ, ਜਿਹੜੀਆਂ ਆਲਰੇਡੀ ਨਿਊਜ਼ ਪੇਪਰਾਂ ਦੇ ਵਿੱਚ ਜਾਂ ਟੀਵੀ ਦੇ ਵਿੱਚ ਆ ਗਈਆਂ ਅਮੈਰੀਕਨ ਦੇ, ਉਹ ਖਬਰਾਂ ਕਰ
1: ਰਹੇ।
0: ਅਸੀਂ ਅਵਾ ਤੋਂ ਵਾ ਖਬਰ ਲੱਭ ਕੇ ਨਹੀਂ ਪਾਉਂਦੇ, ਜਿੱਦਾਂ ਸੋਸ਼ਲ ਮੀਡੀਆ ਦੇ ਜਿੱਦਾਂ ਅੱਜ ਕੱਲ ਟ੍ਰੈਂਡ ਤੁਰਿਆ ਕਿ ਪਤਾ ਹੈ ਹੀ ਨਹੀਂ ਕਿਸੇ ਗੱਲ ਦਾ, ਦਬਾ ਦਬ ਚੱਕ ਕੇ ਟਕ ਟਕ ਟਕ ਲਓ ਜੀ, ਉੱਥੇ ਬੰਦਾ ਦੋ ਮਾਰਦੇ ਜੀ ਤਿੰਨ, ਹੁੰਦਾ ਕੁਛ ਹੋਰ ਆ, ਬਸ ਆਪਣੇ ਆਪ ਨੂੰ ਚੁੱਕ ਕੇ ਤੇ ਖਬਰ ਪਾ ਦੇਣੀ। ਇੱਥੇ ਅਮਰੀਕਾ ਚ ਵੀ ਬੜੇ ਬੈਠੇ ਆ ਜਿਹੜੇ ਬਿਨਾਂ ਕਿਸੇ ਕੰਨ ਪੈਰ ਤੋਂ ਖਬਰਾਂ ਸੁਣਾ ਪਾ ਦਿੰਦੇ ਆ, ਉਹਦਾ ਕੁਛ ਸਿਰ ਪਤਾ ਨਹੀਂ ਹੁੰਦਾ, ਮੁੜ ਕੇ ਫਿਰ ਮੂੰਹ ਬੰਦ ਕਰਕੇ ਤੇ ਬਹਿ ਜਾਂਦੇ ਆ। ਹੋਇਆ ਅੱਜ ਜੀ ਦੋ ਜਹਾਜ਼ ਚੱਲ ਗਏ, ਇਹ ਪਰਸੋਂ ਦੀ ਖਬਰ ਸੀ, ਇੱਕ ਜਹਾਜ਼ ਹੋਰ ਚੱਲ ਗਿਆ ਜੀ, ਯਾਰ ਤੂੰ ਜਹਾਜ਼ ਦੇ ਕੋਲ ਜਾ ਕੇ ਦੇਖ ਕੇ ਨਾਲ ਫੋਟੋ ਪਾ ਦੇਣਗੇ, ਵੀ ਤੂੰ ਪੁਰਾਣੀਆਂ ਫੋਟੋ ਪਾ ਕੇ ਕੀ ਉਹਦੇ ਚੋਂ ਕੱਢਣਾ ਯਾਰ, ਕਿਉਂ ਲੋਕਾਂ ਨੂੰ
1: ਉਹੀ ਤਾਂ ਗੱਲ ਆ, ਕਿਉਂ ਲੋਕਾਂ ਨੂੰ ਖਰਾਬ ਕਰ ਦੇਣਾ ਸੀ।
0: ਲੋ ਚੀਮਾ ਸਾਹਿਬ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਸ਼ੁਕਰੀਆ ਦੋਸਤੋ ਤੁਹਾਡਾ ਵੀ ਧੰਨਵਾਦ ਜਿਹੜੇ ਸਾਨੂੰ ਬਰਦਾਸ਼ਤ ਕਰਦੇ ਹੋ।
1: ਇੱਕ ਖੱਖ ਸਾਹਿਬ ਜੀ, ਇੱਕ ਨਾ ਇੱਥੇ ਆਪਣੇ ਸੱਜਣ ਜਿਹੜੇ ਉਹ ਮੈਸੇਜ ਭੇਜਦੇ ਹੁੰਦੇ ਆ ਆਪਾਂ ਨੂੰ ਪ੍ਰਵਾਜ ਰੇਡੀਓ ਦੇ ਉੱਤੇ, ਤੇ ਜੇ ਤੁਸੀਂ ਕਹੋ ਤਾਂ ਮੈਂ ਇਹ ਲੱਭਦਾ ਸੀਗਾ ਤੇ ਮੈਨੂੰ ਇਹ ਹੁਣੇ ਹੀ ਲੱਭ ਗਿਆ, ਕੱਲ ਮੈਂ ਕੋਸ਼ਿਸ਼ ਕੀਤੀ ਕਾਫੀ ਪੂਨੀ ਸਾਹਿਬ ਨਾਲ ਸਾਂਝਾ ਕਰਨ ਨੂੰ ਪਰ ਮੈਨੂੰ ਲੱਭਿਆ ਨੀ, ਤੇ ਹੁਣ ਮੈਨੂੰ ਲੱਭ ਗਿਆ ਤੇ ਹੁਣ ਮੈਂ ਤੁਹਾਨੂੰ ਇਹ ਪੜ੍ਹ ਕੇ ਆਪਣੇ ਸਰੋਤਿਆਂ ਨੂੰ ਸੁਣਾ ਦਈਏ ਤੇ ਗੱਲਬਾਤ ਇਹ ਬੜੀ ਵਧੀਆ ਆ।
0: ਸਾਡਾ ਦੋਸਤੋ ਇੱਕ ਪ੍ਰਵਾਜ ਰੇਡੀਓ ਗਰੁੱਪ ਹੈਗਾ, ਉਹਦੇ ਤੇ ਬੜੇ ਵਧੀਆ ਲੋਕ ਜਿਹੜੇ ਆ ਸਾਡੇ ਦੋਸਤ ਉਹਦੇ ਤੇ ਪੋਸਟਾਂ ਪਾਉਂਦੇ ਆ, ਤੁਸੀਂ ਵੀ ਉਹਦਾ ਹਿੱਸਾ ਬਣ ਸਕਦੇ ਹੋ, ਸਿਰਫ ਸਰਚ ਕਰ ਲਓ ਪ੍ਰਵਾਜ ਰੇਡੀਓ ਗਰੁੱਪ .com ਪ੍ਰਵਾਜ ਰੇਡੀਓ ਫੇਸਬੁੱਕ ਦੇ ਉੱਪਰ ਹੀ ਆ, ਵਟਸਐਪ ਦੇ ਉੱਪਰ ਆਓ ਤੇ ਤੁਸੀਂ ਉਹਦੇ ਤੇ ਕਲਿੱਕ ਕਰਦੇ ਹੋ ਤਾਂ ਅਸੀਂ ਤੁਹਾਨੂੰ ਐਕਸੈਪਟ ਕਰਕੇ ਤੇ ਤੁਸੀਂ ਵੀ ਆਓ, ਜੇ ਕੋਈ ਲਿਖਦੇ ਹੋ ਕੁਛ ਮਾੜਾ ਮੋਟਾ ਕੋਈ ਬੋਲ ਚਾਲ ਹੈਗਾ ਤੇ ਆ ਜਾਓ, ਉਹਦੇ ਤੇ ਬਹੁਤ ਲੋਕ ਸਾਡੇ ਸੀਨੀਅਰ ਲੋਕ ਜਿਹੜੇ ਆ ਉਹਦੇ ਤੇ ਬੈਠੇ ਆ, ਉਹ ਰੋਜ਼ ਦੀਆਂ ਰੋਜ਼ ਨਵੀਆਂ ਨਵੀਆਂ ਚੀਜ਼ਾਂ ਪਾਉਂਦੇ ਆ, ਕਵਿਤਾ ਪਾਉਂਦੇ ਆ, ਕੁਛ ਗੀਤ ਪਾਉਂਦੇ ਆ, ਕੁਛ ਗੱਲਾਂ ਬਾਤਾਂ ਹੁੰਦੀਆਂ। ਗੁਰਦੀਪ ਦਾਨੀ ਸਾਹਿਬ ਬਹੁਤ ਵਧੀਆ ਲਿਖਦੇ ਆ,
1: ਬਹੁਤ ਵਧੀਆ ਲਿਖਦੇ ਆ,
0: ਔਰ ਉਹਨਾਂ ਦਾ ਹਮੇਸ਼ਾ ਹੀ ਸ਼ੁਕਰੀਆ ਜੀ।
1: ਇਹ ਖਬਰ ਇਸ ਤਰ੍ਹਾਂ ਖੱਖ ਸਾਹਿਬ ਜੀ, ਆਪਣੇ ਨਾਲ ਇਹ ਸੱਜਣ ਆ ਜਿਹੜੇ ਨਵੇਂ ਜੁੜੇ ਆ ਪਰ ਲੱਗਦੇ ਬੜੇ ਹੰਡੇ ਵਰਤੇ ਇਨਸਾਨ ਆ, ਤੇ ਇਹਨਾਂ ਦਾ ਨਾਂ ਹੈਗਾ ਖੱਖ ਸਾਹਿਬ ਜੀ ਭਾਈ ਸ਼ਮਸ਼ੇਰ ਸਿੰਘ ਆਸੀ ਇਹਨਾਂ ਦੇ ਪਿੰਡ ਦਾ ਨਾਂ ਆ, ਤੇ ਇਹਨਾਂ ਨੇ ਖੱਖ ਸਾਹਿਬ ਜੀ ਲਿਖਿਆ, ਉਹ ਕਹਿੰਦੇ ਡਾਢਿਆਂ ਦੇ ਜ਼ੋਰ ਅੱਗੇ ਲੁਕੀਆਂ ਸੱਚੀਆਂ ਖੂਨੀ ਫਾਈਲਾਂ। ਅਸੀਂ ਸਾਰੇ ਧਰਮ ਦੀ ਦੁਨੀਆਂ ਵਿਚ ਰਹਿੰਦੇ ਹਾਂ, ਕਈ ਵਾਰੀ ਅਜਿਹੀਆਂ ਘਟੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਬਾਰੇ ਗੱਲਾਂ ਸਾਂਝੀਆਂ ਕਰਨ ਨੂੰ ਦਿਲ ਨਹੀਂ ਕਰਦਾ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਕਰਨਾ ਹਰੇਕ ਜਿੰਮੇਵਾਰ ਵਿਅਕਤੀ ਦਾ ਫਰਜ਼ ਬਣਦਾ ਹੈ। ਦੇਖੋ ਕਿੰਨਾ ਵਧੀਆ ਲਿਖਿਆ ਉਹਨਾਂ ਨੇ। ਅੱਛਾ, ਇਹਦੇ ਵਿਚ ਖੱਖ ਸਾਹਿਬ ਜੀ ਇੱਕ ਗੱਲ ਮੈਂ ਇਹ ਹੋਰ ਨੋਟ ਕੀਤੀ ਆ, ਉਹਨਾਂ ਨੇ ਕਿਸੇ ਦਾ ਨਾਂ ਲਿਖਣ ਤੋਂ ਬਗੈਰ ਵੀ ਸਾਰਿਆਂ ਦੇ ਨਾਂ ਲੈ ਦਿੱਤੇ ਆ, ਉਹਨਾਂ ਨੇ ਕਿਸੇ ਦਾ ਨਾਂ ਲਿਖਣ ਤੋਂ ਬਿਨਾਂ ਹੀ ਸਾਰਿਆਂ ਦੇ ਨਾਂ ਵੀ ਲੈ ਦਿੱਤੇ ਆ ਉਹਨਾਂ ਨੇ। ਉਹ ਦੇਖੋ ਕੀ ਉਹਨਾਂ ਕੋਲ ਟੈਕਨੀਕ ਆ, ਕਿੱਦਾਂ ਉਹਨਾਂ ਨੇ ਲਿਖਿਆ ਇਹ। ਉਹ ਕਹਿੰਦੇ ਜਦ ਬੱਚਾ ਜਨਮ ਲੈਂਦਾ ਹੈ ਉਸਦਾ ਕੋਈ ਧਰਮ ਜਾਤ ਜਾਂ ਕਿਸੇ ਨਾਲ ਵਿਤਕਰਾ ਜਾਂ ਧੱਕੇ ਵਾਲਾ ਰੂਪ ਨਹੀਂ ਹੁੰਦਾ, ਜਦ ਸਮਾਜਿਕ ਪ੍ਰਾਣੀ ਵੱਡਾ ਹੁੰਦਾ ਜਾਂਦਾ ਹੈ ਉਹ ਘਰ ਨਾਲੋਂ ਸਮਾਜ ਨਾਲ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਸਮਾਜ ਬਾਰੇ ਜਾਣਦੇ ਹਾਂ ਕਿ ਲੋਕਾਂ ਦੀ ਜ਼ਿੰਦਗੀ ਸਵਾਰਨ ਵਿਚ ਘੱਟ, ਜ਼ਿੰਦਗੀ ਖਰਾਬ ਕਰਨ ਵਿਚ ਜ਼ਿਆਦਾ ਰੋਲ ਨਿਭਾਉਂਦਾ ਹੈ ਸਮਾਜ ਆ ਜਿਹੜਾ ਉਹ, ਹਾਂਜੀ, ਤੇ ਜ਼ਿਆਦਾ ਰੋਲ ਨਿਭਾਉਂਦਾ ਹੈ, ਅਜਿਹਾ ਰੋਲ ਨਿਭਾਇਆ ਹੈ ਦੁਨੀਆਂ ਭਰ ਦੇ ਗੰਦੇ ਵੱਡੇ ਲੋਕਾਂ ਦੇ ਸਮਾਜਿਕ ਇਕੱਠ ਨੇ, ਜਿਸ ਬਾਰੇ ਵੀਡੀਓ ਵਾਇਰਲ ਹੋਈਆਂ ਹਨ ਪਰ ਜ਼ਿਆਦਾ ਅਖਬਾਰਾਂ ਵਿਚ ਚਰਚਾ ਨਹੀਂ ਕੀਤੀ ਗਈ। ਉਹ ਸੱਚ ਜੈਫਰੀ ਐਪਸਟੀਨ ਫਾਈਲ ਦਾ ਜਿਹੜੀਆਂ ਬਾਹਰ ਤਾਂ ਆਈਆਂ ਪਰ ਪੂਰਾ ਸੱਚ ਨਹੀਂ ਲਿਆ ਸਕੀਆਂ। ਜੈਫਰੀ ਐਪਸਟੀਨ ਇੱਕ ਗਣਿਤ ਦਾ ਅਧਿਆਪਕ ਸੀ, ਦੇਖੋ ਆਹ ਆਪਾਂ ਨੂੰ ਇਹ ਨਿਊਜ਼ ਦੇ ਉੱਤੇ ਕਦੇ ਨਹੀਂ ਆਈਆਂ ਇਹ ਗੱਲਾਂ ਆ ਜਿਹੜੀਆਂ ਉਹਨਾਂ ਨੇ ਲਿਖੀਆਂ। ਉਹ ਕਹਿੰਦੇ ਜੈਫਰੀ ਐਪਸਟੀਨ ਇੱਕ ਗਣਿਤ ਮਤਲਬ ਹਿਸਾਬ ਦਾ ਅਧਿਆਪਕ ਸੀ, ਬਹੁਤ ਜ਼ਿਆਦਾ ਤੇਜ਼ ਕਰਾਰ ਦਿਮਾਗੀ ਬੰਦਾ ਸੀ। ਇੱਕ ਬੱਚੇ ਦੇ ਪਿਤਾ ਦਾ ਜਦ ਉਸ ਨਾਲ ਮੇਲ ਹੋਇਆ ਤਾਂ ਉਸ ਦੇ ਦਿਮਾਗ ਨੂੰ ਦੇਖ ਕੇ 1970 ਵਿਚ ਉਸ ਨੂੰ ਬੈਂਕ ਵਿਚ ਨੌਕਰੀ ਦਵਾ ਦਿੱਤੀ। ਤੇ ਜੈਫਰੀ ਬੈਂਕ ਦੀ ਨੌਕਰੀ ਕਰਦਾ ਕਰਦਾ ਸ਼ੇਅਰ ਬਾਜ਼ਾਰ ਵਿਚ ਹਿੱਸਾ ਪਾਉਣ ਲੱਗਿਆ। ਉਥੇ ਉਸਦਾ ਮਿਲਾਪ ਦੇਸ਼ਾਂ ਦੇ ਵੱਡੇ ਵੱਡੇ ਰਾਜਨੀਤਿਕ ਲੋਕਾਂ ਸਨਅਤਕਾਰਾਂ ਨਾਲ ਸ਼ੁਰੂ ਹੋਇਆ। ਉਥੋਂ ਹੀ ਸ਼ੁਰੂ ਹੋਇਆ ਇਨ੍ਹਾਂ ਕਮੀਨੇ ਲੋਕਾਂ ਦਾ ਗੰਦਾ ਸੱਚ। ਇਹ ਜੈਫਰੀ ਪੈਸਿਆਂ ਵਿਚ ਖੇਡਦਾ ਹੋਇਆ ਕਈ ਦੇਸ਼ਾਂ ਦੇ ਰਾਜਨੀਤਿਕ ਵੱਡੇ ਵੱਡੇ ਫੈਸਲੇ ਵੀ ਕਰਵਾਉਣ ਲੱਗਿਆ। ਉਸ ਵੇਲੇ 7 ਕਰੋੜ ਡਾਲਰ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਬਣ ਗਿਆ ਸੀ। 1998 ਵਿਚ ਉਸ ਦੀ ਜ਼ਿੰਦਗੀ ਦਾ ਅਗਲਾ ਗੇੜ ਸ਼ੁਰੂ ਹੋਇਆ। ਉਸ ਨੇ 8 ਮਿਲੀਅਨ ਡਾਲਰ ਦਾ 75 ਏਕੜ ਦਾ ਅਮਰੀਕਾ ਵਿਚ ਇਕ ਟਾਪੂ ਆਈਲੈਂਡ ਖਰੀਦਿਆ ਜਿਹੜਾ ਸਵਰਗ ਤੋਂ ਘੱਟ ਨਹੀਂ ਸੀ। ਉਹ ਉਸ ਨੇ ਅਮੀਰ ਲੋਕਾਂ ਲਈ ਐਸ਼ ਪ੍ਰਸਤੀ ਦਾ ਅੱਡਾ ਬਣਾਇਆ। ਉਥੇ ਹੀ ਇਕ ਦਲਾਲ ਔਰਤ ਨਾਲ ਮੁਲਾਕਾਤ ਹੋਈ। ਇਹ ਉਹਦੀ ਗੱਲ ਕਰਦੇ ਆ, ਉਹ ਜਿਹੜੀ ਉਹਦੀ ਸੀਗੀ ਮੈਕਸ ਦਾ, ਉਹਦੀ ਗੱਲ ਕਰਦੇ ਆ। ਔਰ ਉਹ ਖਾਕਸਾ ਦੀ ਜਿਹੜੀ ਜਨਾਨੀ ਸੀਗੀ ਉਹ ਸਧਾਰਨ ਨਹੀਂ ਸੀਗੀ, ਉਹ ਇੰਗਲੈਂਡ ਦੀ ਗਵਰਨਮੈਂਟ ਦਾ ਉਹਦਾ ਬਾਪ ਸੀ ਜਿਹੜਾ, ਉਹ ਉਥੇ ਦੀ ਪਾਰਲੀਮੈਂਟ ਜਾਂ ਇੱਦਾਂ ਦਾ ਕੁਛ ਹੈਗਾ ਸੀ।
0: ਬਿਲਕੁਲ
1: ਹਾਂਜੀ। ਉਥੇ ਹੀ ਇਕ ਦਲਾਲ ਔਰਤ ਨਾਲ ਮੁਲਾਕਾਤ ਹੋਈ ਜਿਹੜੀ 12 ਤੋਂ 17 ਸਾਲ ਦੀਆਂ ਮਾਸੂਮ ਨਾਬਾਲਗ ਬੱਚੀਆਂ ਨੂੰ ਸੈਕਸ ਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਜੈਫਰੀ ਦੇ ਹਵਾਲੇ ਕਰ ਦਿੰਦੀ। ਜੈਫਰੀ ਉਹਨਾਂ ਦਾ ਜਬਰ ਜਨਾਹ ਕਰਕੇ ਕਈ ਬੱਚੀਆਂ ਨੂੰ ਮਾਰ ਦਿੰਦਾ। 2005 ਵਿਚ ਮਾਸੂਮ 14 ਸਾਲ ਦੀ ਬੱਚੀ ਨੂੰ ਜੈਫਰੀ ਅੱਗੇ ਪੇਸ਼ ਕੀਤਾ। ਬੱਚੀ ਨੇ ਜੈਫਰੀ ਦੀ ਦਰਿੰਦਗੀ ਬਾਰੇ ਬਾਹਰ ਰੌਲਾ ਪਾਇਆ ਤਾਂ 35 ਪੀੜਿਤ ਬੱਚੀਆਂ ਅੱਗੇ ਆਈਆਂ। ਕੌਮਾਂਤਰੀ ਸੈਕਸ ਐਕਟ ਅਧੀਨ ਪਰਚਾ ਦਰਜ ਹੋਇਆ ਪਰ ਇਸ ਨੂੰ ਬਚਾਉਣ ਲਈ ਤਾਕਤਵਰ ਲੋਕ ਉਸਦੇ ਪਿੱਛੇ ਸਨ। ਰਾਜਸੀ ਵੱਡੇ ਲੀਡਰ ਸਨਅਤਕਾਰ ਅਤੇ ਅਮੀਰ ਲੋਕਾਂ ਦੀ ਜੁੰਡਲੀ ਸੀ ਜਿਨ੍ਹਾਂ ਨੇ ਇਸ ਤੇ ਸਿਰਫ ਕੁੜੀਆਂ ਦਾ ਸ਼ੋਸ਼ਣ ਕਹਿ ਕੇ ਹੀ 18 ਮਹੀਨਿਆਂ ਦੀ 2008 ਵਿਚ ਸਜ਼ਾ ਦਵਾ ਕੇ ਜੇਲ੍ਹ ਵਿਚੋਂ ਬਾਹਰ ਕੱਢ ਦਿੱਤਾ। ਇਹ ਇਨੀ ਦਿਨੀ ਲਗਜ਼ਰੀ ਜ਼ਿੰਦਗੀ ਜਿਉਂਦਾ ਸੀ, ਸਿਰਫ ਰਾਤ ਨੂੰ ਹੀ ਜੇਲ੍ਹ ਵਿਚ ਜਾਂਦਾ ਸੀ। ਸੋ ਇਹਦੇ ਤੇ ਉਹਨਾਂ ਨੇ ਉਹ ਦੇਤੀ ਨਾ, ਕਈ ਕਹਿ ਉਹ ਕਈ ਜੱਜ ਕਹਿ ਦਿੰਦੇ ਆ ਤੂੰ ਰਾਤ ਨੂੰ ਜੇਲ੍ਹ ਚ ਚਲੇ ਜਾਏਗਾ, ਦਿਨੇ ਜਿੱਥੇ ਮਰਜ਼ੀ ਫਿਰ। ਤੇ ਉਹ ਇੱਕ ਐਸੀ ਪ੍ਰੋਬੇਸ਼ਨ ਹੁੰਦੀ ਆ,
0: ਪ੍ਰੋਬੇਸ਼ਨ ਟਾਈਪ ਹੀ ਹੁੰਦੀ
1: ਹੈ। ਹਾਂਜੀ। ਤੇ ਇੱਕ ਜੁਲੀ ਨਾਮ ਦੀ ਪੱਤਰਕਾਰ ਅੱਗੇ ਆਈ, ਉਸ ਬੀਬੀ ਨੂੰ ਅਸੀਂ ਜਦੋਂ
0: ਲੂਟ ਕਰ
1: ਸਲਾਮ ਕਰਦੇ ਹਾਂ।
0: ਬਿਲਕੁਲ
1: ਹਾਂਜੀ। ਜੈਸੇ ਸਰਕਾਰੀ ਤੇ ਗੰਦੇ ਲੋਕਾਂ ਦੀ ਤਲਵਾਰ ਸਿਰ ਤੇ ਲਟਕਦੀ ਹੋਣ ਦੇ ਬਾਵਜੂਦ ਡਟ ਕੇ ਸੱਚ ਦੀ ਪੱਤਰਕਾਰੀ ਕੀਤੀ। ਬਹੁਤ ਲੋਕਾਂ ਦੀ ਇੰਟਰਵਿਊ ਲਈ 80 ਦੇ ਕਰੀਬ ਪੀੜਿਤ ਬੱਚੀਆਂ ਅੱਗੇ ਆਈਆਂ। ਸਾਰੀ ਦੁਨੀਆਂ ਵਿਚ ਇਹ ਕਾਲੇ ਕਾਰਨਾਮੇ ਜਾਣ ਕੇ ਹਾਹਾਕਾਰ ਮਚ ਗਈ। ਜੈਫਰੀ ਤੇ ਦੁਬਾਰਾ ਕੇਸ ਦਰਜ ਹੋਇਆ, ਉਸ ਨੂੰ 45 ਸਾਲ ਦੀ ਸਜ਼ਾ ਹੋਣੀ ਸੀ ਪਰ 10 ਅਗਸਤ ਹੋਈ ਸੀ, ਲਿਖਣਾ ਸੀ, ਚਲੋ ਕੋਈ ਗੱਲ ਨੀ, ਹੋਈ ਸੀ ਪਰ 10 ਅਗਸਤ 2019 ਨੂੰ ਜੇਲ੍ਹ ਵਿਚ ਖੁਦਕੁਸ਼ੀ ਕਰ ਗਿਆ ਜਾਂ ਕਾਲੇ ਚਿੱਟੇ ਵਾਲਿਆਂ ਨੇ ਆਪ ਕਰਵਾ ਦਿੱਤੀ। ਹਾਂਜੀ। ਤੇ 2024 ਵਿਚ ਟਰੰਪ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਮੈਂ ਫਾਈਲ ਦੁਆਰਾ ਖੁਲਵਾਵਾਂਗਾ। ਮਤਾ ਪਾਇਆ ਗਿਆ ਪਰ ਜਦ ਟਰੰਪ ਦਾ ਨਾਮ ਵੀ ਵਿਚ ਆ ਗਿਆ ਤਾਂ ਫਾਈਲ ਬੰਦ ਕਰ ਦਿੱਤੀ ਗਈ। ਜਦ ਪਾਪਾਂ ਦਾ ਘੜਾ ਭਰ ਜਾਂਦਾ ਹੈ ਤਾਂ ਸੱਚ ਅੱਗੇ ਆਉਂਦਾ ਹੈ। 30 ਲੱਖ ਪੇਜ, 1,80,000 ਫੋਟੋ, 2,000 ਦੇ ਕਰੀਬ ਵੀਡੀਓ ਹਨ ਪੀੜਿਤ ਬੱਚੀਆਂ ਦੀਆਂ, ਜਿਸ ਮਾਸੂਮ ਬੱਚੀਆਂ ਨੂੰ ਬੱਚੀਆਂ ਵਿਚ ਇਕ 8 ਮਹੀਨੇ ਦੀ ਬੱਚੀ ਵੀ ਸੀ। ਖਾਕਸਾ ਜੀ, 8 ਮਹੀਨੇ ਦੀ, ਅੱਠ ਸਾਲ ਦੀ ਅੱਠ ਮਹੀਨੇ, ਉਹਦੇ ਨਾਲ ਕੀ ਕਰਦੇ ਹੋਣਗੇ ਇਹ। 8 ਮਹੀਨੇ ਦੀ ਬੱਚੀ ਵੀ ਸੀ ਜਿਹੜੀਆਂ ਰੱਬ ਦਾ ਰੂਪ ਸਨ। ਇਨ੍ਹਾਂ ਕਮੀਨੇ ਲੋਕਾਂ ਵਿਚ 1-2 ਰਾਸ਼ਟਰਪਤੀ, ਪ੍ਰਧਾਨ ਮੰਤਰੀ, ਧਰਮ ਗੁਰੂ, ਉੱਚ ਕੋਟੀ ਦੇ ਖਿਡਾਰੀ, ਦੁਨੀਆਂ ਦੇ ਕਈ ਵੱਡੇ ਸਨਅਤਕਾਰ, ਕਈ ਵੱਡੇ ਲੀਡਰ ਤੇ ਇਕ ਅਭੰਗ ਵਿਗਿਆਨੀ ਵੀ ਸ਼ਾਮਲ ਸੀ ਜਿਹੜੇ ਸਜਾਵਟੀ ਚੋਲਿਆਂ ਥੱਲੇ ਭੇੜੀਏ ਸਨ, ਜਿਨ੍ਹਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਉਥੇ ਤੰਗ ਕੇ ਬੁਰੀ ਤਰ੍ਹਾਂ ਡਰਾਇਆ ਜਾਂਦਾ ਸੀ, ਫਿਰ ਇਹ ਲੜਕਿਆਂ ਨੂੰ ਵੀ ਚੱਕ ਲੈਂਦੇ ਸੀ ਨਾ। ਦੇਖੋ ਲੜਕਿਆਂ ਨਾਲ ਕੀ ਕਰਦੇ ਸੀ, ਨਿੱਕੇ ਲੜਕਿਆਂ ਨੂੰ ਪੁੱਠਾ ਤੰਗ ਕੇ ਬੁਰੀ ਤਰ੍ਹਾਂ ਡਰਾਇਆ ਜਾਂਦਾ ਸੀ, ਫਿਰ ਡਰਦੇ ਮਾਰੇ ਜੋ ਸਿਰ ਵਿਚ ਖੂਨ ਜੰਮਦਾ ਸੀ ਉਹ ਰਸਾਇਣ ਆਪ ਪੀਂਦੇ ਸਨ ਤਾਂ ਜੋ ਜਵਾਨ ਰਹਿ ਸਕਣ। ਜੇ ਕਵਾੜ ਅਨਕ, ਦੇਖੋ ਉਹਨਾਂ ਨੇ ਬਾਣੀ ਤੋਂ ਭੰਤੀਆਂ ਵੀ ਲਈਆਂ, ਕਹਿੰਦੇ ਜੇ ਕਵਾੜ ਅਨਕ ਪੜਦੇ ਮੈਂ ਪਰ ਦਾਰਾ ਸੰਘ ਫਾਕੇ, ਦਾਰਾ ਸੰਘ ਫਾਕੇ ਚਿੱਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ। ਇਸ ਤਰ੍ਹਾਂ ਦੇ ਗੰਦੇ ਲੋਕ ਸਮਾਜ ਵਿਚ ਚੰਗੀ ਜ਼ਿੰਦਗੀ ਜਿਉਂਦੇ ਰਹੇ ਹਨ ਕਿਉਂਕਿ ਸੱਚ ਨੂੰ ਦਬਾਉਣ ਲਈ ਉਹਨਾਂ ਕੋਲ ਸਾਰਾ ਸਰਕਾਰੀ ਰਾਜਨੀਤਿਕ ਤੰਤਰ ਹੈ। ਪਰ ਇਹ ਗੱਲ ਪੱਕੀ ਹੈ ਉਸ ਕਾਦਰ ਦੀ ਕਚਹਿਰੀ ਵਿਚ ਜ਼ਰੂਰ ਹਿਸਾਬ ਹੋਵੇਗਾ। ਸਾਰਿਆਂ ਨੂੰ ਅਪੀਲ ਕਰਦੇ ਹਾਂ, ਅਸੀਂ ਵੀ ਸਮਾਜ ਵਿਚ ਰਹਿੰਦੇ ਹਾਂ, ਸਮਾਜ ਆਪਣੇ ਨਿੱਕੇ ਬੱਚਿਆਂ ਦਾ ਧਿਆਨ ਰੱਖੇ। ਲੱਖਾਂ ਹੀ ਬੱਚੇ ਬੱਚੀਆਂ ਲਾਪਤਾ ਹੋ ਚੁੱਕੇ ਹਨ। ਮਰਿਆਂ ਦਾ ਸਬਰ ਹੁੰਦਾ ਹੈ। ਕਿਆ ਲਿਖਿਆ ਕਾਕ ਸਾਹਿਬ ਜੀ, ਜੇ ਤੁਹਾਡੇ ਸਾਹਮਣੇ ਕੋਈ ਕਿਸੇ ਦੀ ਹੋ ਜਾਂਦੀ ਆ, ਮੌਤ ਹੋ ਜਾਂਦੀ, ਉਹਦਾ ਤਾਂ ਬੰਦਾ ਸਬਰ ਕਰ ਲੈਂਦਾ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਚਲੇ ਜਾ, ਹੁਣ ਇੱਥੇ ਹੈ ਨੀ,
0: ਇਹਦਾ ਕੀ ਕਰੇ ਬੰਦਾ। ਚਲੋ ਜੀ,
1: ਤੇ ਬੱਚਿਆਂ ਦਾ ਧਿਆਨ ਰੱਖਣਾ ਸਾਡਾ ਇੱਕੋ ਦੁੱਖ ਲੈਣਾ ਹੋ ਰਹੀਆਂ ਸਰ ਸਾਹਿਬ। ਸਬਰ ਹੁੰਦਾ ਹੈ ਪਰ ਜਿਉਂਦੇ ਗੁੰਮ ਹੋਏ ਬੱਚਿਆਂ ਦੀ ਤੇ ਪਰਿਵਾਰ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਬੱਚਿਆਂ ਦਾ ਧਿਆਨ ਰੱਖਣਾ ਸਾਡਾ ਪਹਿਲਾ ਫਰਜ਼ ਹੈ ਕਿਉਂਕਿ ਲੁਕਵੇਂ ਭੇੜੀਏ ਦਰਿੰਦੇ ਸਾਰੇ ਪਾਸੇ ਹਨ। ਆਓ ਚੰਗੇ ਸਮਾਜਿਕ ਧਾਰਮਿਕ ਪ੍ਰਾਣੀ ਦੇ ਫਰਜ਼ ਪੂਰੇ ਕਰੀਏ। ਭਾਈ ਸ਼ਮਸ਼ੇਰ ਸਿੰਘ ਆਸੀ, ਬਹੁਤ ਵਧੀਆ ਲਿਖਦੇ ਸਰ ਸਾਹਿਬ, ਬਹੁਤ ਜ਼ਿਆਦਾ।
0: ਦੇਖੋ ਉਹਨਾਂ ਨੇ ਪੂਰੀ ਖੋਜ ਕਰਕੇ ਇਹਨੂੰ ਲਿਖਿਆ, ਉਹਨਾਂ ਨੇ ਲੱਭੀ ਆ, ਨੌਲੇਜ ਲਿਆ ਵਾ। ਇਸ ਤਰ੍ਹਾਂ ਲੇਖ ਬਣਦੇ ਆ ਜੀ, ਇਹ ਤਰੀਕਾ ਹੈਗਾ।
1: ਹਾਂਜੀ, ਇਹ ਹੈਗਾ ਸਮਾਜ ਧਾਰਕ ਤਰੀਕਾ। ਤੇ ਆ ਜਿਹੜੇ ਹੁਣ ਤੁਹਾਨੂੰ ਪਤਾ ਕੰਜਰ ਸੰਜਰ ਜਿਹੜੇ ਤੁਰੇ ਫਿਰਦੇ ਖਾਕ ਸਾਹਿਬ, ਇਹਨਾਂ ਦਾ ਕੀ ਕਰੇ? ਪਰ ਇਹਨਾਂ ਦੀਆਂ ਜਿਹੜੀਆਂ ਪੈਸੇ ਇਹਨਾਂ ਦੇ ਕੋਲ ਜ਼ਿਆਦਾ ਆਉਂਦੇ ਆ ਨਾ,
0: ਪੈਸੇ ਦੀ ਖੇਲ ਆ ਸਾਰੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਦੋਸਤੋ ਤੁਹਾਡੀ ਵੀ, ਤੁਸੀਂ ਪ੍ਰੋਗਰਾਮ ਸੁਣਦੇ ਹੋ। ਤੇ ਫਿਰ ਪਰਸੋਂ ਨੂੰ ਤੁਹਾਡੇ ਨਾਲ ਇਸੇ ਤਰ੍ਹਾਂ ਫਿਰ ਮਿਲਾਂਗੇ, ਇਸੇ ਟਾਈਮ ਤੇ। ਫੋਨ ਨੰਬਰ ਚੀਮਾ ਸਾਹਿਬ, ਆਪਣਾ ਫੋਨ ਨੰਬਰ ਬੋਲ ਦਿਓ ਜੀ।
1: ਫੋਨ ਨੰਬਰ ਖਾਕ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ, 5 9 30 35 97, ਅੰਗਰੇਜ਼ੀ ਵਿਚ ਬੋਲ ਦਿੰਦੇ ਆ 5 5 9 9 3 0 3 5 9 7। ਤੇ ਇਹਦੇ ਨਾਲ ਜੇ ਤੁਸੀਂ ਅਮਰੀਕਾ ਤੋਂ ਬਾਹਰੋਂ ਜਾਂ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਬਾਹਰੋਂ ਫੋਨ ਕਰਨਾ ਤੇ ਤੁਹਾਡੇ ਇੱਥੋਂ ਪਤਾ ਹੋਣਾ ਕਿਹੜੇ ਕੋਡ ਲੱਗਦੇ ਆ, ਉਹ ਕੋਡ ਲਾਉਣੇ ਪੈਣੇ ਇਹਦੇ ਮੂਹਰੇ, ਤਾਂ ਤੁਹਾਨੂੰ ਪੁਰਾਣੀ ਆ। ਤੁਸੀਂ ਵਟਸਐਪ ਤੇ ਜਾਂ ਫੋਨ ਤੇ ਕਾਲ ਕਰ ਸਕਦੇ ਆ, ਮੈਸੇਜ ਛੱਡ ਸਕਦੇ ਆ, ਤੁਹਾਡੀ ਜਿਹੜੀ ਕਾਲ ਆ ਉਹਦਾ ਜਵਾਬ ਜ਼ਰੂਰ ਦਿੱਤਾ ਜਾਏਗਾ ਜੀ।
0: ਇੱਕ ਨੰਬਰ, ਦੋ ਨੰਬਰ ਹੋਰ ਲੈ ਲੋ ਜੀ, 7 3 2 8 7 4 3 2 5 9 ਤੇ ਇੱਕ ਨੰਬਰ ਆਪਣਾ 8 5 6 3 9 7 0 3 0 0 3 0 1। ਇਹਨਾਂ ਤੇ ਵੀ ਤੁਸੀਂ ਮੈਸੇਜ ਕਰਕੇ, ਵਟਸਐਪ ਦੇ ਵੀ ਦੋਨੇ ਨੰਬਰ ਇਹੀ ਹੈ, ਤੇ ਚੀਮਾ ਸਾਹਿਬ ਦਾ ਨੰਬਰ ਉਹਨਾਂ ਨੇ ਦੱਸ ਦਿੱਤਾ। ਕਦੀ ਵੀ ਕਿਸੇ ਚੀਜ਼ ਦੀ ਤੁਹਾਨੂੰ ਹੋਵੇ, ਕੋਈ ਪੁੱਛਣਾ ਹੋਵੇ, ਖਾਸ ਕਰਕੇ ਚੀਮਾ ਸਾਹਿਬ ਕੋਲੋਂ ਤੁਸੀਂ ਘੰਟਾ ਘੰਟਾ ਗੱਲ ਕਰ ਸਕਦੇ ਹੋ ਜੀ, ਤੁਹਾਨੂੰ ਪੂਰਾ ਸੈਟਿਸਫਾਈ ਕਰਕੇ ਉਹ ਛੱਡਣਗੇ। ਤੇ ਕੋਈ ਮਸਲੇ ਹੁੰਦੇ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਮਿਲਦੇ ਜੀ ਪਰਸੋਂ ਨੂੰ, ਫਿਰ ਦਿਓ ਇਜਾਜ਼ਤ ਮੇਰੇ ਵੱਲੋਂ, ਲਾਲ ਸਿੰਘ ਚੀਮਾ ਸਾਹਿਬ ਵੱਲੋਂ, ਬਹੁਤ ਹੀ ਸਤਿਕਾਰਯੋਗ ਵੀਰੋ ਤੇ ਭੈਣੋ ਤੇ ਭਰਾਵੋ, ਪਿਆਰ ਭਰੀ ਸਤਿ ਸ੍ਰੀ
1: ਅਕਾਲ ਜੀ,
0: ਸਤਿ ਸ੍ਰੀ ਅਕਾਲ।

0: ਲੋ ਦੋਸਤੋ ਜੀ ਖਬਰਾਂ ਵੱਲ ਚੱਲਦੇ ਆ ਜੀ। ਖਬਰਾਂ ਦਾ ਪ੍ਰੋਗਰਾਮ ਲੈ ਕੇ ਚੀਮਾ ਸਾਹਿਬ ਫ੍ਰੀਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਜੀ, ਸਾਡੇ ਟੀਮ ਦੇ ਸੀਨੀਅਰ ਮੈਂਬਰ ਨੇ, ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ, ਪੁੱਛਦੇ ਆ ਦੁਨੀਆਂ ਦਾ ਕੀ ਹਾਲ ਆ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਐਨ
1: ਜੀ। ਪੈਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਖਾਕ ਸਾਹਿਬ, ਕਦੇ ਕਦੇ ਤੁਹਾਡੀ ਜਿਹੜੀ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਦੇ ਸੋਹਣਾ ਸੋਹਣਾ ਲੂਣ ਮੱਠਾ ਲੂਣ ਵੀ ਪਾ ਦਿਆ ਕਰੀਏ ਕਿ ਨਹੀਂ?
0: ਕਿੱਦਾਂ ਜੀ?
1: ਮੈਂ ਕਿਹਾ ਸਤਿ ਸ੍ਰੀ ਅਕਾਲ ਜਿਹੜੀ ਮਿੱਠੀ ਤੇ ਪਿਆਰੀ ਤੁਹਾਨੂੰ ਹਰ ਵਾਰੀ ਕਹੀ ਦੀ ਆ, ਉਹਦੇ ਵਿੱਚ ਮਾੜਾ ਮੋਟਾ ਲੂਣ ਲਾਣ ਪਾ ਦਿਆ ਕਰੀਏ ਕਿ ਨਹੀਂ ਕਦੇ ਕਦੇ?
0: ਨਹੀਂ, ਉਹ ਚ ਮਿੱਠਾ ਪਾਇਆ ਕਰੋ, ਲੂਣ
1: ਮਿੱਠਾ ਬਸ, ਚਲੋ ਮਿੱਠਾ ਪਾ, ਮਿੱਠਾ ਪਾ ਜੀ, ਕੋਈ ਗੱਲ ਨੀ, ਬਹੁਤ ਵਧੀਆ। ਤੇ ਖਾਕ ਸਾਹਿਬ ਜੀ, ਗੱਲਬਾਤ ਅੱਜ ਇਸ ਤਰ੍ਹਾਂ ਆ ਕਿ ਇੱਕ ਤਾਂ ਮੇਰੇ ਕੋਲ ਲੇਖ ਆਇਆ, ਬਹੁਤ ਮੈਨੂੰ ਵਧੀਆ ਲੱਗਿਆ, ਤੇ ਇਹ ਲੇਖ ਆ ਜਿਹੜਾ, ਇਹਦੇ ਵਿੱਚ ਖਾਕ ਸਾਹਿਬ ਜੀ ਗੱਲ ਇਸ ਤਰ੍ਹਾਂ ਆ ਕਿ ਇਹਦੇ ਵਿੱਚ ਸਮਾਜ ਨੂੰ ਬਖਰੇਵਾਂ ਪੈਦਾ ਕਰਕੇ ਨਾ ਸਮਾਜ ਦੇ ਵਿੱਚ, ਉਹਦੀ ਬਜਾਏ ਇਹਦੇ ਵਿੱਚ ਲਿਖਿਆ ਗਿਆ ਕਿ ਸਮਾਜ ਨੂੰ ਇਕੱਠਾ ਕੀਤਾ ਜਾਵੇ। ਸੋ ਇਹਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਆ, ਤੇ ਇਹਦੇ ਵਿੱਚ ਆਪਾਂ ਪੜ੍ਹ ਕੇ ਖਾਕ ਸਾਹਿਬ ਜੀ ਆਪਣੇ ਸਰੋਤਿਆਂ ਨੂੰ ਸੁਣਾ ਦੇਣਾ। ਇਹਦੇ ਵਿੱਚ ਲਿਖਿਆ, ਕਹਿੰਦੇ ਕੁਦਰਤ ਦੇ ਕਾਨੂੰਨ ਕਾਇਦੇ ਵਿੱਚ ਰਹਿ ਕੇ ਜਿਹੜੇ ਮਨੁੱਖ ਲੋਕ ਭਲਾਈ ਦੇ ਕੰਮ ਕਰਦੇ ਹਨ ਉਹਨਾਂ ਨੂੰ ਸਮਾਜ ਵਿੱਚ ਸਦਾ ਯਾਦ ਕੀਤਾ ਜਾਂਦਾ ਹੈ। ਬੀਤੇ ਸਮੇਂ ਵਿੱਚ ਵਿਗਿਆਨੀ, ਦਾਰਸ਼ਨਿਕ ਅਤੇ ਗੁਰੂ ਸਾਹਿਬਾਂ ਨੇ ਸਮਾਜ ਦੀ ਬਿਹਤਰੀ ਲਈ ਆਪਣੇ ਵਿਚਾਰਾਂ ਨੂੰ ਅੱਗੇ ਵਧਾਇਆ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਣਥੱਕ ਯਤਨ ਕੀਤੇ। ਸਾਇੰਸਦਾਨਾਂ ਨੇ ਕੁਦਰਤ ਦੇ ਖਜ਼ਾਨਿਆਂ ਨੂੰ ਪ੍ਰਦੂਸ਼ਣ ਮੁਕਤ ਕਰਨ, ਪੌਣ ਪਾਣੀ ਦੀ ਸੰਭਾਲ ਅਤੇ ਮਹੱਤਤਾ ਦੀ ਜਾਣਕਾਰੀ ਦਿੱਤੀ। ਦਾਰਸ਼ਨਿਕਾਂ ਨੇ ਆਪਣੀ ਦੂਰਦਰਸ਼ੀ ਸਮਝ ਨਾਲ ਸਮਾਜ ਨੂੰ ਅਗਾਂਹ ਵਧੂ ਅਤੇ ਖੁਸ਼ਹਾਲ ਬਣਾਉਣ ਲਈ ਪ੍ਰੇਰਿਤ ਕੀਤਾ। ਗੁਰੂ ਸਾਹਿਬਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਕਾਲ ਦਾ ਤਕਰੀਬਨ ਇੱਕ ਤਿਹਾਈ ਹਿੱਸਾ ਅਤੇ ਇਤਿਹਾਸ ਅਨੁਸਾਰ 80,000 ਕਿਲੋਮੀਟਰ ਬਾਟ ਚੱਲ ਕੇ ਅਤੇ ਥਾਂ ਥਾਂ ਜਾ ਕੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਲਿਆਉਣ ਲਈ ਉਦਾਹਰਣਾਂ ਭਰਪੂਰ ਪਰੰਪਰਾਵਾਂ ਦੀ ਸਿਰਜਣਾ ਕੀਤੀ। ਕਿਰਤੀ ਵਰਗ ਦੀ ਭਲਾਈ ਲਈ ਅਤੇ ਹੋ ਰਹੀ ਲੁੱਟ ਵਿਰੁੱਧ ਸ੍ਰੀ ਮੁਹੰਮਦ ਸਾਹਿਬ ਨੇ ਮਜ਼ਦੂਰ ਦੀ ਮਜ਼ਦੂਰੀ, ਉਸਦੇ ਪਸੀਨੇ ਸੁੱਕਣ ਤੋਂ ਪਹਿਲਾਂ ਉਸਦੇ ਹੱਥ ਵਿੱਚ ਖੋਵੇ ਦੀ ਗੱਲ ਕੀਤੀ। ਸੋ ਖਾਕ ਸਾਹਿਬ ਜੀ, ਇਹਦੇ ਵਿੱਚ ਜਿਹੜੀ ਬਹੁਤ ਵਧੀਆ ਗੱਲ ਆਈ ਆ, ਦੇਖੋ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰ ਦਿੱਤੀ, ਉਹਨਾਂ ਨੇ ਮੁਹੰਮਦ ਸਾਹਿਬ ਦੀ ਵੀ ਗੱਲ ਕੀਤੀ ਆ। ਸੋ ਉਹਨਾਂ ਨੇ ਦੋਹਾਂ ਸਮਾਜਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਆ, ਨਾ ਕਿ ਉਹਨਾਂ ਦੇ ਵਿੱਚ ਵਿਤਕਰਾ ਜਾਂ ਨਫ਼ਰਤ ਕਰਨ ਦੀ ਗੱਲ ਨਹੀਂ ਕੀਤੀ।
0: ਬਿਲਕੁਲ,
1: ਇਹ ਬਹੁਤ ਵਧੀਆ ਗੱਲ ਇਹਦੇ ਵਿੱਚ ਲਿਖੀ ਆ। ਤੇ ਇਸ ਹੀ ਤਰ੍ਹਾਂ ਸ੍ਰੀ ਕਾਰਲ ਮਾਰਕਸ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਦੇ ਕਾਰਨਾਂ ਬਾਰੇ ਦੱਸਿਆ ਕਿ ਗਿਣਤੀ ਦੇ ਥੋੜੇ ਜਿਹੇ ਲੋਕ ਧਰਤੀ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੈਠੇ ਹਨ। ਦੇਖੋ ਖਾਕ ਸਾਹਿਬ ਜੀ, ਕਿੰਨੀ ਵਧੀਆ ਗੱਲ ਕੀਤੀ ਆ, ਉਹਨਾਂ ਨੇ ਕਾਰਲ ਮਾਰਕਸ ਨੂੰ ਵੀ ਜੋੜ ਦਿੱਤਾ, ਯਾਨੀ ਕਿ ਉਹਨਾਂ ਨੇ ਜਿਹੜੇ ਬਹੁਤੇ ਮੇਰੇ ਵੀਰ ਜਿਹੜੇ ਕਾਮਰੇਡ ਹੈਗੇ ਆ, ਉਹ ਕਹਿੰਦੇ ਆ ਨਹੀਂ ਉਹ ਨਾਨਕ ਦੀ ਗੱਲ ਨਾ ਕਰੋ ਜਾਂ ਮੁਹੰਮਦ ਸਾਹਿਬ ਦੀ ਗੱਲ ਨਾ ਕਰੋ, ਪਰ ਇੱਥੇ ਇਹਨਾਂ ਨੇ ਆ ਬਹੁਤ ਵਧੀਆ ਗੱਲ ਮੇਰੇ ਹਿਸਾਬ ਨਾਲ ਕੀਤੀ ਆ ਕਿ ਉਹਨਾਂ ਨੇ ਸਾਰੇ ਨੂੰ ਜੁੜਿਆ
0: ਨਹੀਂ। ਚੀਮਾ ਸਾਹਿਬ ਹੈਗਾ ਕਾਮਰੇਡ ਜਿਹੜੇ ਹੈਗੇ ਆ, ਉਹ ਗੁਰੂ ਨਾਨਕ ਦੇਵ ਸਾਹਿਬ ਦੀ ਉਹਨਾਂ ਦੀ ਇੱਕ ਸੋਚ ਜਿਹੜੀ ਆ, ਉਹ ਇੱਕ ਮਿੰਟ
1: ਬਿਲਕੁਲ
0: ਇੱਕ ਮਿੰਟ ਦਿਓ ਜੀ ਚੀਮਾ ਸਾਹਿਬ, ਉਹਨਾਂ ਦੀ ਜਿਹੜੀ ਸੋਚ ਹੈ ਨਾ, ਉਹ ਗਰੀਬ ਤਬਕਾ ਦੇਖੋ ਇਹਦੇ ਚ ਕੋਈ ਇਹਦੇ ਚ 100% ਸਚਾਈ ਹੈ। ਤੁਸੀਂ ਜਾ ਕੇ ਇੰਡੀਆ, ਪਾਕਿਸਤਾਨ ਜਾਂ ਸਾਡੇ ਮੁਲਕ ਦਾ ਵਿੱਚ ਹਾਲਤ ਦੇਖੋਗੇ ਨਾ, ਗਰੀਬਾਂ ਦਾ ਜਿਹੜੇ ਝੁੱਗੀਆਂ ਚ ਰਹਿੰਦੇ ਆ, ਜਿਨ੍ਹਾਂ ਦੇ ਘਰ ਦੀ ਰੋਟੀ ਨੀ ਚੱਲਦੀ, ਉਹ ਕਾਮਰੇਡਾਂ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ ਜੀ, ਠੋਕ ਕੇ ਕਰਦੇ, ਅੱਜ ਵੀ ਕਰਦੇ, ਪਹਿਲਾਂ ਵੀ ਕੀਤੀ ਇਸ ਲਈ।
1: ਬਿਲਕੁਲ ਬਿਲਕੁਲ,
0: ਜਿਹੜਾ ਰੱਖਿਆ ਹੋਇਆ ਤਬਕਾ ਹੈਗਾ ਉਹ ਇਹ ਚੀਜ਼ਾਂ ਨੂੰ ਪਸੰਦ ਨੀ ਕਰਦਾ, ਬਾਕੀ ਗੱਲ ਇੰਨੀ ਕੀ ਹੈ,
1: ਉਹੀ ਇਹਨਾਂ ਨੂੰ ਬਦਨਾਮ ਕਰਦੇ ਆ। ਬਿਲਕੁਲ, ਸੋ ਇਸ ਤਰ੍ਹਾਂ ਦੀ ਕਾਰਲ ਮਾਰਕਸ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਦੇ ਕਾਰਨਾਂ ਅਤੇ ਕਾਰਨਾਂ ਨੂੰ ਦੱਸਿਆ ਕਿ ਕਿਰਤੀ ਕੇ ਗਿਣਤੀ ਦੇ ਥੋੜੇ ਜਿਹੇ ਲੋਕ ਧਰਤੀ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੈਠੇ ਹੋਏ ਹਨ ਅਤੇ ਮਨੁੱਖ ਨਾਲੋਂ ਦੂਰ ਕਰਨ ਲਈ ਛੋਟੇ ਵੱਡੇ ਜਾਤੀਵਾਦ, ਗਰੀਬੀ, ਅਮੀਰੀ ਅਤੇ ਆਰਥਿਕਤਾ ਨੂੰ ਕਾਣਸੂਤੀ ਕਰਕੇ ਆਪਣੇ ਵਾਸਤੇ ਧਨ ਦੇ ਅੰਬਾਰ ਖੜੇ ਕਰ ਰਹੇ ਹਨ। ਦੇਖੋ ਬਹੁਤ ਹੀ ਵਧੀਆ ਡੂੰਗੀ ਗੱਲ ਕੀਤੀ ਹੈ ਅਕਸ਼ਾ ਜੀ ਉਹਨਾਂ ਨੇ, ਔਰ ਇਹ ਹੈ ਵੀ ਅਸਲੀਅਤ ਇਹੀ ਹੈ। ਦੇਸ਼ਾਂ ਦੀਆਂ ਦੇਸ਼ਾਂ ਨਾਲ ਜੰਗਾਂ ਵਿਚ ਆਮ ਸਧਾਰਨ ਲੋਕ ਮਰਦੇ ਹਨ ਅਤੇ ਮਰ ਰਹੇ ਹਨ, ਚਾਹੇ ਉਹ ਖੇਤੀ ਹੋਣ ਜਾਂ ਫਿਰ ਫੌਜੀ ਲੜਾਕੂ। ਪਰ ਥੋੜਾ ਜਿਹਾ ਧਿਆਨ ਮਾਰਨ ਤੇ ਪਤਾ ਲੱਗ ਜਾਂਦਾ ਹੈ ਕਿ ਮਰਦੇ ਬੇਕਸੂਰ ਲੋਕ ਹੀ ਹਨ। ਇਸ ਵਾਸਤੇ ਸਿਆਣੇ ਤੇ ਦੂਰਦਰਸ਼ੀ ਨਜ਼ਰੀਆ ਰੱਖਣ ਵਾਲੇ ਪੁਰਖਿਆਂ ਦੀ ਸਮਾਜ ਪ੍ਰਤੀ ਘਾਲਣਾ ਨੇ ਬਹੁਤ ਬਰੀਕੀ ਨਾਲ ਧਿਆਨ ਕੀਤਾ ਹੈ। ਵਰਤਮਾਨ ਵਿਚ ਰਹਿ ਕੇ ਵੀ ਸਮਾਜ ਦਾ ਬਹੁਤ ਵੱਡਾ ਹਿੱਸਾ ਅਵੇਸਵਾ ਹੈ। ਕਿੰਨੀ ਡੂੰਘੀ ਗੱਲ ਕੀਤੀ ਹੈ ਖਾਲਸਾ ਸਾਹਿਬ ਜੀ। ਇਹ ਸਭ ਕੁਛ ਹੋਣ ਦੇ ਬਾਵਜੂਦ ਜਿਹੜੀ ਆਮ ਪਰਜਾ ਹੈ ਨਾ, ਖਾਸ ਕਰਕੇ ਭਾਰਤ ਵਰਗੇ ਲੋਕਾਂ ਦੀ, ਜਿਹੜੇ ਪਿੰਡਾਂ ਦੇ ਵਿਚ ਲੋਕ ਹੈਗੇ ਆ, ਉਹਨਾਂ ਨੂੰ ਉਹ ਅਵੇਸਲੇ ਕਹਿਣ ਦਾ ਮਤਲਬ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਨਹੀਂ ਹੈ, ਪਤਾ ਨਹੀਂ ਹੈ ਭਾਈ। ਜਿਹੜੇ ਸਾਡੇ ਪਿਛੋਕੜ ਦੇ ਲੋਕ ਸੀਗੇ, ਚਾਹੇ ਉਹ ਕਾਰਲ ਮਾਰਕਸ ਸੀਗਾ, ਚਾਹੇ ਗੁਰੂ ਨਾਨਕ ਦੇਵ ਜੀ ਸੀਗੇ, ਚਾਹੇ ਉਹ ਹਜ਼ਰਤ ਮੁਹੰਮਦ ਸਾਹਿਬ ਸੀਗੇ, ਇਹਨਾਂ ਦਾ ਅਸਲੀ ਜਿਹੜਾ ਫਲਸਫਾ ਸੀ ਕਾਕ ਸਾਹਿਬ ਜੀ, ਉਹ ਲੋਕਾਂ ਤੋਂ ਬਹੁਤ ਦੂਰ ਕਰ ਲਿਆ ਗਿਆ। ਤੇ ਵੇਖ ਰਿਹਾ ਕਿ ਇਹ ਸਭ ਕੁਝ ਕਿਉਂ ਅਤੇ ਕਿਵੇਂ ਹੋ ਰਿਹਾ ਹੈ, ਵਿਚਾਰ ਸਾਂਝੇ ਕਰਨ ਲਈ ਸੰਵਾਦ ਨੇ ਰਚਾਉਣੇ ਜ਼ਰੂਰੀ ਹਨ। ਲੁੱਟੇ ਪੁੱਟੇ ਜਾ ਰਹੇ ਸਮਾਜ ਨੂੰ ਬਚਾਉਣ ਲਈ ਹਰ ਮਨੁੱਖ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਖਾਕ ਸਾਹਿਬ ਜੀ ਬਹੁਤ ਹੀ ਵਧੀਆ ਲਿਖਿਆ, ਤੇ ਇਹ ਜਿਹੜੇ ਸ਼ਬਦ ਉਹਨਾਂ ਨੇ ਲਿਆਂਦੇ ਆ, ਖਾਕ ਸਾਹਿਬ ਜੀ ਆਪਣੇ ਕੋਲ ਇੱਕੋ ਬੰਦੇ ਆ, ਇਨਸਾਨ ਆ ਜਿਹੜੇ ਇਸ ਤਰ੍ਹਾਂ ਦੀਆਂ ਲਿਖਤਾਂ ਲਿਖਦੇ ਆ, ਉਹਨਾਂ ਦੇ ਨਾਂ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਪਰ ਜਿਹੜੇ ਸਾਡੇ ਸਰੋਤੇ ਵੀ ਰਹਿ ਗਏ ਉਹਨਾਂ ਨੂੰ ਵੀ ਇਹਨਾਂ ਦਾ ਨਾਂ ਦੱਸ ਦਈਏ। ਇਹਨਾਂ ਦਾ ਨਾਂ ਹੈਗਾ ਜੀ ਮਨਮੋਹਨ ਸਿੰਘ ਪੁਨੀ, ਨਿਊਯਾਰਕ ਦੇ ਵਿਚ ਰਹਿ ਰਹੇ ਆ, ਤੇ ਬੜੇ ਹੀ ਵਧੀਆ ਸੱਜਣਾ। ਔਰ ਖਾਕ ਸਾਹਿਬ ਇੱਕ ਮੈਂ ਤੁਹਾਨੂੰ ਇਹਨਾਂ ਬਾਰੇ ਗੱਲ ਦੱਸਦਾ, ਜਦੋਂ ਮੈਨੂੰ ਪਹਿਲਾਂ ਮਿਲੇ ਸੀਗੇ ਤੇ ਮੈਂ ਇਹਨਾਂ ਨੂੰ ਗੱਲ ਇਹ ਦੱਸੀ, ਮੈਂ ਕਿਹਾ ਭਾਈ ਪੁਨੀ ਸਾਹਿਬ ਜਦੋਂ ਤੁਸੀਂ ਸਟੇਜ ਤੇ ਮੈਂ ਤੁਹਾਨੂੰ ਦੇਖਦਾ ਨਾ, ਇੱਕ ਵਾਰੀ ਇਹਨਾਂ ਨੇ ਮੈਨੂੰ ਛੋਟੀ ਜਿਹੀ ਕਟਿੰਗ ਭੇਜੀ ਸੀ, ਵੀਡੀਓ ਮਤਲਬ ਭੇਜੀ ਸੀਗੀ, ਤੇ ਜਿੱਦਾਂ ਤੁਸੀਂ ਉਹ ਪ੍ਰੈਜੀਡੈਂਟ ਕਲਿੰਟਨ ਦੇਖਿਆ ਨਾ, ਉਹ ਜਦੋਂ ਸਟੇਜ ਤੇ ਆਉਂਦੇ ਸੀਗੇ ਤੇ ਉਹਨਾਂ ਦਾ ਚਿਹਰਾ ਜਿਹੜਾ ਸੀ ਜਦੋਂ ਬੋਲਦੇ ਸੀ, ਉਹ ਜਿੱਦਾਂ ਫੁੱਲ ਕਰਦੇ ਹੁੰਦੇ ਉਹਨਾਂ ਮੂੰਹ ਚੋਂ, ਇੰਨੀ ਉਹਨਾਂ ਦਾ ਜਿਹੜਾ ਬੋਲਣ ਦਾ ਢੰਗ ਇੰਨਾ ਸੱਜਾ ਸੀਗਾ। ਤੇ ਇਹ ਪੁਨੀ ਸਾਹਿਬ ਵੀ ਜਦੋਂ ਬੋਲਦੇ ਆ, ਇਹਨਾਂ ਦਾ ਵੀ ਉਸੇ ਤਰ੍ਹਾਂ ਲਹਿਜਾ ਹੁੰਦਾ ਬੋਲਣ ਦਾ ਜਦੋਂ ਸਟੇਜ ਤੇ ਚੜ੍ਹਦੇ ਆ, ਤੇ ਹਸਮੁੱਖ ਤਰੀਕੇ ਦੇ ਨਾਲ ਇਹ ਜਿਹੜੇ ਆ ਉਹ ਗੱਲਬਾਤ ਜਿਹੜੀ ਆ ਕਰਦੇ ਆ ਸਟੇਜ ਦੇ ਉੱਤੇ ਚੜ੍ਹ ਕੇ। ਸੋ ਪ੍ਰਮਾਤਮਾ ਇਹਨਾਂ ਨੂੰ ਬਹੁਤ ਲੰਮੀ ਉਮਰ ਦੇਵੇ ਤੇ ਆਪਾਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਰਹੀਏ। ਸੋ ਦੋਸਤੋ, ਜਿਹੜੇ ਮੇਰੇ ਵੀਰ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ, ਉਹ ਵੀ ਸਾਨੂੰ ਇਸ ਤਰ੍ਹਾਂ ਦੀਆਂ ਸਿਆਣਪ ਭਰੀਆਂ ਗੱਲਾਂ ਜਿਹੜੀਆਂ ਲਿਖ ਕੇ ਭੇਜਿਆ ਕਰੋ, ਤਾਂ ਕਿ ਅਸੀਂ ਸਾਰੀ ਪਰਜਾ ਨੂੰ ਜਿਹੜਾ ਉਹ ਜਾਗਰਤ ਕਰ ਸਕੀਏ।
0: ਆਪਣੇ ਪ੍ਰਵਾਸ ਰੇਡੀਓ ਦੇ ਗਰੁੱਪ ਤੇ ਬਹੁਤ ਸੋਹਣੀਆਂ ਲੋਕੀ ਚੀਜ਼ਾਂ ਲਿਖਦੇ ਆ, ਉਹ ਆਪਣੇ ਲਈ ਲਿਖਦੇ, ਉਹਦੇ ਚੋਂ ਕੱਢ ਲਿਆ ਕਰੋ ਜੋ ਮਰਜ਼ੀ, ਉਹਦੇ ਬਾਰੇ ਵੀ ਦੇਖ ਲਿਆ ਕਰੋ ਕਦੀ ਕਦੀ, ਉਹ ਕੱਢ ਕੇ ਤੇ ਸੁਣਾ ਦਿਆ ਕਰੋ ਕੋਈ ਚਾਹੀਦੀ ਚੀਜ਼ ਹੋਵੇ।
1: ਵੈਰੀ ਵੈਲ, ਵੈਰੀ ਗੁੱਡ, ਇਹ ਵੀ ਕਰ ਦਿਆ ਕਰਾਂਗੇ ਆਪਾਂ। ਮੇਰਾ ਥੋੜਾ ਜਿਹਾ ਕੰਪਿਊਟਰ ਦੀ ਪ੍ਰੋਬਲਮ ਹੈ, ਉਹ ਮੈਂ ਹੁਣ ਠੀਕ ਕਰੂੰਗਾ, ਥੋੜਾ ਜਿਹਾ ਟਾਈਮ ਕੱਢ ਕੇ, ਮੈਂ ਥੋੜਾ ਜਿਹਾ ਬਿਜ਼ੀ ਹੋ ਗਿਆ ਸੀ। ਚਲੋ ਕੋਈ ਗੱਲ ਨੀ, ਥੈਂਕ ਯੂ ਤੁਹਾਡਾ ਸਿਰਮਤ ਸੇ ਤੁਹਾਡੀ ਜਿਹੜਾ ਸੁਝਾਅ ਆ। ਤੇ ਅਗਲੀ ਗੱਲਬਾਤ ਖਾਕ ਸਾਹਿਬ ਜੀ ਹੈਗੀ ਆ ਜਿਹੜੀ, ਉਹ ਇਸ ਤਰ੍ਹਾਂ ਆ ਕਿ ਅਫਗਾਨਿਸਤਾਨ ਵਿਚ ਖਾਕ ਸਾਹਿਬ ਜੀ ਇੱਕ ਵਾਰੀ ਫਿਰ ਕੁਦਰਤ ਦੀ ਕਰੋਪੀ ਕਾਰਨ 5.8 ਦਰਜੇ ਦਾ ਜਿਹੜਾ ਭੂਚਾਲ ਆਇਆ ਖਾਕ ਸਾਹਿਬ ਜੀ, ਤੇ ਇਹਦੀ ਮਾਰ ਆ ਜਿਹੜੀ, ਇਹ ਕੱਲੇ ਉੱਥੇ ਅਫਗਾਨਿਸਤਾਨ ਚ ਨਹੀਂ ਆਈ, ਪਾਕਿਸਤਾਨ ਤੇ ਤਾਜਿਕਸਤਾਨ ਤੇ ਇਹਨਾਂ ਦੇ ਨਾਲ ਅਫਗਾਨਿਸਤਾਨ ਆ ਜਿਹੜਾ, ਇਹ ਤਿੰਨੇ ਮੁਲਕ ਆ ਜਿਹੜੀ ਇਸ ਦੇ ਮਾਰ ਥੱਲੇ ਆਏ ਆ। ਤੇ ਕਾਲਾਗਾਨ ਜਿਹੜਾ ਹੈਗਾ ਆ, ਇੱਕ ਕਾਲਾ ਅਫਗਾਨ ਜਿਹੜਾ ਜਗ੍ਹਾ ਆ ਅਫਗਾਨਿਸਤਾਨ ਦੇ ਵਿਚ ਹੈਗੀ ਆ ਖਾਕ ਸਾਹਿਬ ਜੀ, ਇੱਥੋਂ ਕੋਈ 53 ਮੀਲ ਆ ਜਿਹੜਾ, 53 ਮੀਲ ਦੀ ਦੂਰੀ ਤੇ ਆ ਜਿਹੜਾ ਇਹ ਭੂਚਾਲ ਆਇਆ, ਤੇ 3 ਅਪ੍ਰੈਲ ਮਤਲਬ ਇੱਥੇ ਦਾ ਕੱਲ ਜਿਹੜਾ ਸੀਗਾ, ਤੇ ਇਹ ਸਵੇਰੇ 9:12 ਤੇ ਜਿਹੜਾ ਵਾਪਰਿਆ, ਤੇ ਇਹਦੇ ਵਿਚ ਖਾਕ ਸਾਹਿਬ ਜੀ 5.8 ਵੀ ਲਿਖਿਆ ਆਪਾਂ ਕਹਿ ਦਿੱਤਾ, ਤੇ ਇਹਦੇ ਨਾਲ ਕਈ ਜਗ੍ਹਾ ਤੇ ਮੈਂ ਉਹ ਪੜ੍ਹਦਾ ਸੀਗਾ ਤੇ ਉੱਥੇ 5.9 ਵੀ ਇਹਨੂੰ ਦੱਸਿਆ। ਸੋ 5.9 ਜਾਂ 5.8 ਥੋੜਾ ਬਹੁਤਾ ਫਰਕ ਹੁੰਦਾ, ਪਰ ਇਹ ਨੁਕਸਾਨ ਕਾਫੀ ਕਰ ਦਿੰਦਾ ਹੁੰਦਾ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਪਰਿਵਾਰ ਦੇ 8 ਮੈਂਬਰਾਂ ਦੀਆਂ ਜਾਨਾਂ ਦਾ ਜਿਹੜਾ ਉਹ ਨੁਕਸਾਨ ਹੋਇਆ ਜੀ। ਤੇ ਕਾਬਲ ਦੇ ਗਵਰਨਰ ਦੇ ਬੁਲਾਰੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਕਿ ਭੂਚਾਲ ਪਿੱਛੋਂ ਪਰਿਵਾਰ ਦੇ ਘਰ ਦੀ ਛੱਤ ਆ ਜਿਹੜੀ ਉਹ ਡਿੱਗ ਪਈ ਉਪਰੋਂ, ਤੇ ਇਹਦੇ ਕਾਰਨ ਜਿਹੜਾ ਸੀਗਾ ਕਾਕ ਸਾਹਿਬ ਜੀ ਉੱਥੇ ਫਿਰ ਕਹਿੰਦੇ ਆ ਵੀ ਜਿੱਦਾਂ ਖੜਕਾ ਹੋਇਆ ਤੇ ਉਹਦੇ ਨਾਲ ਕਾਕ ਸਾਹਿਬ ਜੀ ਕਿਹਾ ਜਾਂਦਾ ਕਿ ਇੱਕ ਗੁਆਂਢੀ ਨੇ ਨੇੜੇ ਘਰ ਹੋਣਾ ਉਹਦੇ ਜਦੋਂ ਖੜਕਾ ਦੜਕਾ ਸੁਣਿਆ ਤੇ ਉਹ ਇਕਦਮ ਭੱਜ ਕੇ ਉਧਰ ਨੂੰ ਗਿਆ ਗੁਆਂਢੀ ਦੇ ਘਰ ਨੂੰ ਤੇ ਉਹਨੇ ਕਾਕ ਸਾਹਿਬ ਜੀ ਦੱਸਿਆ ਉਹ ਕਹਿੰਦਾ ਵੀ ਜਦੋਂ ਮੈਂ ਉੱਥੇ ਪਹੁੰਚਿਆ ਤੇ ਜਿਹੜਾ ਉਹ ਛੱਤ ਡਿੱਗਣ ਦਾ ਮਲਬਾ ਸੀਗਾ ਨਾ ਉਹਦੇ ਥੱਲਿਓ ਕਹਿੰਦਾ ਜਿੱਦਾਂ ਰੋਣਾ ਕਰਾਉਣਾ ਕਹਿੰਦੇ ਦੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ ਤੇ ਫੇਰ ਉਹ ਕਹਿੰਦਾ ਵੀ ਥੋੜਾ ਸਮਾਂ ਉਹ ਆਵਾਜ਼ਾਂ ਜਿੱਦਾਂ ਮਤਲਬ ਕਹਿ ਲਓ ਕਰਾਉਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਤੇ ਫੇਰ ਉਹ ਆਵਾਜ਼ਾਂ ਜਿਹੜੀਆਂ ਸੀ ਬੰਦ ਹੋ ਗਈਆਂ ਤੇ ਇਹਦੇ ਤੋਂ ਉਹਨੂੰ ਅੰਦਾਜ਼ਾ ਲੱਗ ਗਿਆ ਸੀਗਾ ਉਹ ਸਮਝ ਗਿਆ ਸੀਗਾ ਉਹਨੇ ਕਿਹਾ ਕਿ ਮੈਂ ਸਮਝ ਗਿਆ ਸੀਗਾ ਕਿ ਹੁਣ ਜਿਹੜਾ ਉਹ ਕੀ ਹੋਇਆ ਇੱਥੇ ਤੇ ਇਹ ਜ਼ਿਆਦਾ ਖ਼ਬਰ ਹੈ ਜਿਹੜੀ ਖਾਕ ਸਾਹਿਬ ਜੀ ਉਹ ਹੌਲੀ ਹੌਲੀ ਸਾਹਮਣੇ ਆਉਣੀ ਆ ਕਿਉਂਕਿ ਤੁਹਾਨੂੰ ਪਤਾ ਪਿਆ ਲੜਾਈ ਝਗੜੇ ਦੇ ਵਿੱਚ ਛੋਟੀਆਂ ਮੋਟੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਉਹ ਘੱਟ ਹੀ ਦਿੰਦੇ ਆ ਤੇ ਉਹ ਥੱਲੇ ਦੱਬੀਆਂ ਰਹਿ ਜਾਂਦੀਆਂ ਤੇ ਇਹਦੇ ਨਾਲ ਖਾਕ ਸਾਹਿਬ ਜੀ ਅਗਲੀ ਜਿਹੜੀ ਖ਼ਬਰ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਤੇ ਬੀਤੇ ਦਾ ਦਿਨ ਜਿਹੜਾ ਸੀਗਾ ਬੀਤੇ ਦਿਨ ਕਾਫ਼ੀ ਖਾਕ ਸਾਹਿਬ ਜੀ ਸਖ਼ਤ ਜਿਹੜਾ ਉਹ ਰਿਹਾ ਆ ਤੇ ਉਹਦੇ ਵਿਚ ਇਕ ਪਾਸੇ ਤਾਂ ਹੁਣ ਅਫਗਾਨਿਸਤਾਨ ਚ ਕੁਦਰਤ ਕਰੋਪੀ ਆ ਕੁਦਰਤੀ ਕਰੋਪੀ ਆ ਤੇ ਦੂਸਰੇ ਪਾਸੇ ਜਿਹੜੀ ਆ ਮੈਨ ਮੇਡ ਕਰੋਪੀ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਵੀ ਖ਼ਬਰ ਜਿਹੜੀ ਆ ਉਹ ਬਹੁਤ ਹੀ ਵਧੀਆ ਨਹੀਂ ਹੈਗੀ ਤੇ ਇਹ ਜਿਹੜੀ ਮੈਨ ਮੇਡ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਿਹਦੇ ਵਿਚ ਖਾਕ ਸਾਹਿਬ ਜੀ ਇਕ ਅਮਰੀਕਨ F-15E ਈਗਲ ਮੇਰਾ ਖਿਆਲ ਈ ਜਿਹੜਾ ਜਿੱਥੇ ਜਿਹਦੇ ਨਾਲ ਪਾਇਆ ਹੁੰਦਾ ਈ ਉਹਦਾ ਮਤਲਬ ਮੇਰਾ ਖਿਆਲ ਈਗਲ ਲਿਖਦੇ ਆਏ ਤੇ ਇੱਕ ਅਮਰੀਕਨ F-15E ਨਾਂ ਦਾ ਲੜਾਕਾ ਜਹਾਜ਼ ਜਿਹੜਾ ਇਰਾਨ ਉੱਪਰ ਹਮਲਾ ਕਰਨ ਗਿਆ ਸੀਗਾ ਕਾਕ ਸਾਹਿਬ ਜੀ ਅਤੇ ਇਰਾਨ ਦੀ ਫੌਜ ਨੇ ਇਸ ਨੂੰ ਇਹ ਜਹਾਜ਼ ਨੂੰ ਉਪਰੋਂ ਹੇਠਾਂ ਹਮਲਾ ਕਰਕੇ ਇਹ ਜਹਾਜ਼ ਨੂੰ ਜਿਹੜਾ ਥੱਲੇ ਸਿੱਟ ਲਿਆ ਤੇ ਇਹਦੇ ਵਿਚ ਕਾਕ ਸਾਹਿਬ ਜੀ ਦੋ ਪਾਇਲਟ ਸੀਗੇ ਤੇ ਹਾਂਜੀ
0: ਪਰਸੋਂ ਦੀ ਗੱਲ ਹੈ ਜੀ ਹਾਂਜੀ
1: ਹਾਂਜੀ ਤੇ ਇਹਦੇ ਵਿਚ ਦੋ ਪਾਇਲਟ ਸੀਗੇ ਦੋ ਪਾਇਲਟ ਦੇ ਵਿਚ ਇਕ ਪਾਇਲਟ ਆ ਜਿਹੜਾ ਉਹ ਤਾਂ ਅਮਰੀਕਨ ਜਿਹੜੀ ਫੌਜ ਸੀਗੀ ਉਹਨਾਂ ਨੇ ਉਥੋਂ ਕੱਢ ਲਿਆਂਦਾ ਤੇ ਜਿਹੜਾ ਦੂਸਰਾ ਪਾਇਲਟ ਉਹ ਉਤਰ ਗਿਆ ਸੀਗਾ ਛਤਰੀ ਦੇ ਨਾਲ ਉਹ ਵੀ ਤੇ ਉਹਨੂੰ ਖਾਕ ਸਾਹਿਬ ਜੀ ਫਿਰ ਅਜੇ ਤਿਕਰ ਨਹੀਂ ਲੱਭਿਆ ਤੇ ਇਹਨੂੰ ਜਿਹੜੀ ਅਮਰੀਕਨ ਫੌਜ ਨੇ ਲੱਭ ਕੇ ਲਿਆਉਣ ਵਾਸਤੇ ਜਿਹੜਾ ਉਹ ਕਾਫੀ ਕੋਸ਼ਿਸ਼ਾਂ ਦੇ ਵਿਚ ਹੈਗਾ ਪਰ ਦੂਸਰਾ ਜਿਹੜੀ ਆ ਗੱਲ ਉਹ ਅਗਲੀ ਇਹ ਆ ਕਿ ਕਿਸਮਤ ਦਾ ਬਲੀ ਜਿਹੜਾ ਦੂਜਾ ਸੀ ਉਹ ਨਹੀਂ ਨਿਕਲਿਆ ਤੇ ਅਜੇ ਤੱਕ ਉਹ ਜਿਹੜਾ ਦੂਸਰਾ ਪਾਇਲਟ ਸੀਗਾ ਉਹ ਲਾਪਤਾ ਆ ਤੇ ਇਹਦੀ ਤਲਾਸ਼ ਵਿਚ ਅਮਰੀਕੀ ਫੌਜ ਨੇ ਦੋ ਬਲੈਕ ਹਾਕ ਹੈਲੀਕਾਪਟਰ ਜਿਹੜੇ ਸੀਗੇ ਖਾਕ ਸਾਹਿਬ ਜੀ ਉਹ ਭੇਜੇ ਸੀਗੇ ਕਿ ਉਹਨੂੰ ਲੱਭੋ ਜਾ ਕੇ ਤੇ ਇਰਾਨ ਨੇ ਉਹਨਾਂ ਉੱਤੇ ਵੀ ਗੋਲਾਬਾਰੀ ਕੀਤੀ ਆ ਇਹਦੇ ਬਾਰੇ ਅਜੇ ਤਿਕਰ ਜਿਹੜਾ ਉਹ ਛਸ਼ੋ ਪੰਜ ਵਾਲੀ ਗੱਲ ਆ ਕਿਉਂਕਿ ਕਿਸੇ ਵੀ ਖ਼ਬਰ ਵਾਲੇ ਨੇ ਇਹ ਨਹੀਂ ਲਿਖਿਆ ਕਿ ਉਹ ਦੋਨੀ ਡਿੱਗ ਪਏ ਜਾਂ ਇੱਕ ਡਿੱਗਿਆ ਅਜੇ ਤਿਕਰ ਜਿਹੜਾ ਉਹ ਜਿਹੜਾ ਥੋੜੇ ਹਨੇਰੇ ਤੇ ਆ ਗੱਲ ਪਰ ਲੱਗਦਾ ਏਦਾਂ ਕਿ ਇਹ ਵੀ ਇਰਾਨ ਨੇ ਦੋਨੇ ਹੈਲੀਕਾਪਟਰ ਗਏ ਸੀਗੇ ਜਿਹੜੇ ਇਹ ਵੀ ਸਿੱਟ ਲੈ ਥੱਲੇ ਤੇ ਇਨ੍ਹਾਂ ਵਿਚਲੇ ਸਵਾਰਾਂ ਬਾਰੇ ਵੀ ਅਜੇ ਤਿਕਰ ਕੋਈ ਖ਼ਬਰ ਨਹੀਂ ਆਈ ਜਦੋਂ ਹੈਲੀਕਾਪਟਰ ਡਿੱਗਣਾ ਖਾਕ ਸਾਹਿਬ ਜੀ ਉਹਦੇ ਜਿਹੜੇ ਬੰਦੇ ਹੋਣਗੇ ਉਹ ਵੀ ਤਾਂ ਕਿਸੇ ਪਾਸੇ ਹੋਣਗੇ ਤੇ ਹੋ ਸਕਦਾ ਉਹ ਬਚ ਗਏ ਹੋਣ ਤੇ ਲੁਕ ਗਏ ਹੋਣ ਕਿਤੇ ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਦੇਖੋ ਉਹ ਕਈ ਵਾਰੀ ਗੋਰਿਆਂ ਦੀ ਕਹਾਵਤ ਹੈ ਉਹ ਕਹਿੰਦੇ ਹਿਸਟਰੀ ਰਿਪੀਟਸ ਇਟਸੈਲਫ ਕਹਿਣ ਦਾ ਮਤਲਬ ਜਿਹੜਾ ਇਤਿਹਾਸ ਆ ਉਹ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ ਹੁਣ ਆਹ ਜਿਹੜੇ ਹੈਲੀਕਾਪਟਰ ਆ ਖਾਕ ਸਾਹਿਬ ਜੀ ਇਹਦੇ ਨਾਲ ਜੁੜਦੀ ਕਹਾਣੀ ਇਰਾਨ ਤੇ ਅਮਰੀਕਾ ਦੇ ਵਿਚ ਪਹਿਲਾਂ ਵੀ ਇਕ ਵਾਰੀ ਹੋਈ ਸੀਗੀ 1979-1980 ਦੇ ਵਿਚ ਉਹ ਖਾਕ ਸਾਹਿਬ ਜੀ ਜਦੋਂ ਇਰਾਨ ਦੇ ਵਿਚ ਉਸ ਵੇਲੇ ਕ੍ਰਾਂਤੀ ਆਈ ਆ ਨਾ ਤੇ ਜਿਹੜੇ ਉਥੋਂ ਦੇ ਸਟੂਡੈਂਟ ਸੀਗੇ ਉਹਨਾਂ ਨੇ ਅਮਰੀਕਾ ਦੀ ਜਿਹੜੀ ਅੰਬੈਸੀ ਸੀਗੀ ਉਹ ਉਹਨੂੰ ਜਾ ਕੇ ਘੇਰਾ ਪਾ ਲਿਆ ਸੀਗਾ ਤੇ ਉਹ ਫਿਰ ਜਿਹੜੇ ਮੇਰਾ ਖਿਆਲ 300 ਸ਼ਾਇਦ ਕਿੰਨੇ ਕੁ ਬੰਦੇ ਸੀਗੇ ਉਹ ਆਪਣੇ ਕੋਲ ਨੰਬਰ ਇਸ ਵੇਲੇ ਹੈ ਨੀਗਾ ਉਹ ਜਿਹੜੇ ਸਾਡੇ ਜਿਹੜੇ ਹੈਗੇ ਗੂਗਲ ਤੇ ਸਰਚ ਮਾਰ ਕੇ ਦੇਖ ਸਕਦੇ ਆ ਉਹਨਾਂ ਦੀ ਗਿਣਤੀ ਆ ਜਿਹੜੀ ਐਗਜੈਕਟ ਨੰਬਰ ਆ ਜਿਹੜਾ ਉਹ ਤੁਹਾਨੂੰ ਲੱਭ ਸਕਦਾ ਹੈ ਉਥੋਂ ਤੇ ਉਥੇ ਹੋਇਆ ਕੀ ਖਾਕ ਸਾਹਿਬ ਜੀ ਉਹ ਫਿਰ ਬੰਦੇ ਜਿਹੜੇ ਸੀਗੇ ਅੰਬੈਸੀ ਦੇ ਉਹ ਇਹੀ ਜਿਹੜੀ ਰੈਵੋਲੂਸ਼ਨਰੀ ਗਾਰਡ ਜਿਹਾ ਮੇਰਾ ਖਿਆਲ ਹੈ ਇਹਨਾਂ ਦੇ ਥੱਲੇ ਉਹ ਸੀਗੇ ਤੇ ਉਸ ਵੇਲੇ ਖਾਕ ਸਾਹਿਬ ਜੀ ਪ੍ਰੈਜੀਡੈਂਟ ਆਪਣੇ ਜਿਮੀ ਕਾਰਟਰ ਸੀਗੇ ਤੇ ਫੇਰ ਉਹਦੇ ਵਿਚ ਇਹ ਵੀ ਕਿਹਾ ਜਾਂਦਾ ਆ ਕਿ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਵੀ ਅਮਰੀਕਾ ਦੀ ਫੌਜ ਨੇ ਉਥੇ ਹੈਲੀਕਾਪਟਰ ਭੇਜੇ ਸੀਗੇ ਭਈ ਤੁਸੀਂ ਜਾ ਕੇ ਉਹਦੇ ਨਾਲ ਥੋੜੇ ਜਿਹਾ ਜਿੱਦਾਂ ਸਾਮਾ ਬਿਨ ਲਾਦਨ ਨੂੰ ਫੜ ਕੇ ਲਿਆਂਦਾ ਸੀਗਾ ਜਾਂ ਵੈਨਜ਼ੂਏਲਾ ਦੇ ਨਿਕੋਲਸ ਮਦੂਰੋ ਨੂੰ ਫੜ ਕੇ ਲਿਆਂਦਾ ਸੀਗਾ ਇਹੀ ਪਲੈਨਿੰਗ ਆ ਜਿਹੜੀ ਉਹ ਇਰਾਨ ਦੇ ਵਿਚ ਵੀ ਅਪਲਾਈ ਕੀਤੀ ਗਈ ਸੀਗੀ ਤੇ ਪਰ ਉਹ ਜਿਹੜੇ ਫਿਰ ਹੈਲੀਕਾਪਟਰ ਸੀਗੇ ਉਹ ਕਰੈਸ਼ ਹੋ ਗਏ ਸੀਗੇ ਜਾਂ ਕਿਸੇ ਨੇ ਉਹਨਾਂ ਨੇ ਸਿੱਟ ਲਿਆ, ਪਤਾ ਨੀ ਉਹਨਾਂ ਦਾ ਕੀ ਬਣਿਆ, ਪਰ ਕਹਿੰਦੇ ਆ ਵੀ ਉਹ ਅਸਫਲ ਰਹੇ, ਜਾਣੀ ਕਿ ਉਹ ਸਫਲ ਨੀ ਹੋਏ ਆਪਣੇ ਮਿਸ਼ਨ ਦੇ ਵਿੱਚ। ਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ, ਕਾਕ ਸਾਹਿਬ ਜੀ ਜਿਹੜਾ ਉਸ ਵੇਲੇ ਇੱਕ ਇੱਥੇ ਕੇਸ ਚੱਲਿਆ ਸੀਗਾ ਪ੍ਰੈਜੀਡੈਂਟ ਰੇਗਨ ਉੱਪਰ, ਤੇ ਇੱਕ ਉਹਦਾ ਵੱਡਾ ਕੋਈ ਅਫਸਰ ਸੀਗਾ, ਮੈਨੂੰ ਹੁਣ ਉਹ ਯਾਦ ਨੀ ਉਹ ਕਿਹੜੀ ਪੋਸਟ ਸੀ ਉਹਦੀ, ਤੇ ਉਹਨਾਂ ਦੋਨਾਂ ਦੇ ਉੱਤੇ ਇੱਕ ਓਲੀਵਰ ਨੋਰਥ ਸੀਗਾ, ਇਹ ਪੰਜ ਸੱਤ ਸੀਗੇ ਜਿਨ੍ਹਾਂ ਦੇ ਉੱਤੇ ਇਹ ਮੁਕਦਮੇ ਚੱਲੇ ਸੀਗੇ। ਤੇ ਉਹਦੇ ਵਿੱਚ ਕਾਕ ਸਾਹਿਬ ਜੀ ਕਹਿੰਦੇ ਆ ਵੀ ਇਹ ਵੀ ਕਿਹਾ ਜਾਂਦਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਿ ਰੇਗਨ ਪ੍ਰੈਜੀਡੈਂਟ ਬਣਨ ਤੋਂ ਹਜੇ ਬਣਨਾ ਸੀਗਾ ਤੇ ਇਲੈਕਸ਼ਨ ਹੋਣੀ ਸੀ ਅੱਗੇ, ਉਹ ਕਹਿੰਦੇ ਆ ਵੀ ਰੇਗਨ ਨੇ ਜਾ ਕੇ ਇਰਾਨੀਆਂ ਦੇ ਨਾਲ ਗੰਢ ਧੁੱਪ ਕਰ ਲਈ ਸੀਗੀ ਕਿ ਤੁਸੀਂ ਇਹ ਜਿਹੜੇ ਸਾਡੇ ਬੰਦੇ ਇੱਥੇ ਫੜਿਓ ਆ ਹੋਸਟੇਜ, ਇਹਨਾਂ ਨੂੰ ਛੱਡਿਓ ਉਹਨਾਂ ਜਿੰਨਾ ਚਿਰ ਮੈਂ ਇਲੈਕਸ਼ਨ ਨਹੀਂ ਜਿੱਤਦਾ, ਤਾਂ ਕਿ ਮੈਂ ਇਲੈਕਸ਼ਨ ਇਸੇ ਮੁੱਦੇ ਨੂੰ ਸਾਹਮਣੇ ਲਿਆ ਕੇ ਜਿਹੜਾ ਉਹ ਲੜੂਗਾ। ਸੋ ਇਸ ਤਰ੍ਹਾਂ ਦੀ ਗੱਲਬਾਤ ਵੀ ਹੋਈ ਸੀ, ਮੈਂ ਪੈਸੇ ਦਾ ਢੇਲੇ ਦਾ ਵੀ ਇਧਰ ਉਧਰ ਹੋਇਆ ਸੀਗਾ, ਹਥਿਆਰਾਂ ਦਾ ਉਹ ਚੱਕਰ ਪਿਆ ਸੀਗਾ, ਉਹ ਇਰਾਨ ਕੌਂਟਰਾ ਇਧਰ ਸੀਗਾ, ਮਤਲਬ ਉਹ ਕਾਫੀ ਗੁੰਝਲਦਾਰ ਜਿਹੜੀ ਉਹ ਕਹਾਣੀ ਸੀਗੀ। ਤੇ ਐਨੀਵੇ ਉਹਦੇ ਨਾਲ ਕੀ ਆ ਕਾਕ ਸਾਹਿਬ ਜੀ, ਇਹ ਇੱਕ ਇਹਨਾਂ ਦੇ ਨਾਲ ਜਿਹੜੇ ਆਪਾਂ ਦੋ ਹੈਲੀਕਾਪਟਰ ਤੇ ਇੱਕ ਉਹ ਜਿਹੜਾ ਫਾਈਟਰ ਜੈਟ ਸੀਗਾ F-15E, ਇਹਨਾਂ ਦੇ ਨਾਲ ਇੱਕ ਚੌਥਾ ਜਹਾਜ਼ ਹੋਰ ਵੀ ਕਾਕ ਸਾਹਿਬ ਜੀ ਜਿਹੜਾ ਉਹ ਇਰਾਨ ਨੇ ਉਹਦੇ ਉੱਤੇ ਹਮਲਾ ਕੀਤਾ, ਪਰ ਉਹ ਕਿਹਾ ਜਾਂਦਾ ਕਿ ਉਹ ਮਤਲਬ ਡਿੱਗਦਾ ਢਿੰਦਾ ਕੁਵੈਤ ਦੀ ਟੈਰੀਟਰੀ ਦੇ ਵਿੱਚ ਜਾ ਕੇ ਉਹ ਡਿੱਗਿਆ ਤੇ ਪਾਇਲਟ ਵੀ ਉਤਰ ਗਿਆ ਸੀਗਾ। ਹੁਣ ਖਾਕ ਸਾਹਿਬ ਜੀ ਇਹ ਜਿਹੜੀ ਆਹ ਜਹਾਜ਼ ਚੌਥੇ ਦੀ ਆਪਾਂ ਗੱਲ ਕਰਨੀ ਆ, ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਇਹਨੂੰ A-3 ਕਹਿੰਦੇ ਆ, ਤੇ ਇਸੇ ਜਹਾਜ਼ ਦਾ ਨਾਂ ਥੰਡਰਬੋਲਟ ਵੀ ਆ ਤੇ ਤੀਸਰਾ ਨਾਂ ਇਹਦਾ ਵਾਰਥੋਗ ਵੀ ਆ, ਵਾਰਥੋਗ। ਤੇ ਇਹ ਖਾਕ ਸਾਹਿਬ ਜੀ ਬਹੁਤ ਹੀ ਜਿਹੜਾ ਜਹਾਜ਼ ਸਪੈਸ਼ਲੀ ਇਹ ਡਿਜ਼ਾਇਨ ਕੀਤਾ ਗਿਆ ਕਿ ਇਹ ਧਰਤੀ ਦੇ ਨੇੜੇ ਆ ਕੇ, ਜਾਣੀ ਕਿ ਬਹੁਤੀ ਨੇੜੇ ਤਾਂ ਨਹੀਂ, ਬਿਲਕੁਲ ਨੇੜੇ ਨਹੀਂ, ਓਨੀ ਕੁ ਨੇੜੇ ਜਿੱਥੋਂ ਇਹਨੂੰ ਟੈਂਕ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਉਹ ਫੌਜ ਦੀਆਂ ਜਿਹੜੀਆਂ ਉਹ ਗੱਡੀਆਂ ਹੁੰਦੀਆਂ ਹੰਬੀਜ਼ ਵਗੈਰਾ ਜਾਂ ਇਸ ਤਰ੍ਹਾਂ ਦੀਆਂ, ਇਹ ਉਹਨਾਂ ਨੂੰ ਆ ਕੇ ਨੇੜੇ ਆ ਕੇ ਤੇ ਉਹਨਾਂ ਦੇ ਉੱਤੇ ਹਮਲਾ ਕਰਦਾ ਸੀਗਾ। ਤੇ ਇਹ 1977 ਤੋਂ ਖਾਕਸਾ ਵੀ ਇਹ ਡਿਊਟੀ ਇਸ ਤਰ੍ਹਾਂ ਦੀ ਨਿਭਾ ਰਿਹਾ ਸੀਗਾ। ਤੇ ਇਹਦੇ ਵਿੱਚ ਜਿਹੜੀਆਂ ਗੰਨ ਸੀਗੀ ਖਾਕ ਸਾਹਿਬ ਜੀ, ਦੇਖੋ ਕਿਸ ਤਰ੍ਹਾਂ ਲੋਕਾਂ ਨੂੰ ਮਾਰਨ ਵਾਸਤੇ ਕਿਸ ਤਰ੍ਹਾਂ ਦੇ ਖਤਰਨਾਕ ਹਥਿਆਰ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ। ਤੇ ਇਹ ਜਿਹੜਾ ਜਹਾਜ਼ ਆ ਇਹਦੇ ਵਿੱਚ ਕਹਿੰਦੇ ਆ ਭਾਈ 30 mm GA-B ਮੇਰਾ ਖਿਆਲ ਹੈਗੀ ਆ, 0.8A Avenger ਗੈਟਲਿੰਗ ਗੰਨ ਜਿਹੜੀ ਆ ਇਹ ਇਹਦਾ ਨਾਂ ਆ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਜਿਹੜੀ ਆ ਉਹ ਦੋ ਜਹਾਜ਼ ਆ ਜਿਹੜਾ ਇਹਦੇ ਵਿੱਚ ਦੋ ਇੰਜਣ ਹੁੰਦੇ ਆ, ਤੇ ਫੇਰ ਇਹਦੇ ਵਿੱਚ ਪਾਇਲਟ ਜਿਹੜਾ ਉਹ ਇੱਕੋ ਹੀ ਹੁੰਦਾ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਜਿਹੜਾ ਦੇਖੋ ਤੁਸੀਂ ਆਹ ਗੱਲ ਧਿਆਨ ਨਾਲ ਥੋੜੀ ਜਿਹੀ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਆ, ਇਹਦੇ ਵਿੱਚ ਖਾਕ ਸਾਹਿਬ ਜੀ ਜਿਹੜੀਆਂ ਉਹ ਗੰਨਾਂ ਲੱਗੀਆਂ ਨਾ, ਗੰਨਾਂ ਜਿਹਨਾਂ ਦੇ ਨਾਲ ਉਹ ਟੈਂਕਾਂ ਟੁਕਾਂ ਵੱਡੇ ਵੱਡੀਆਂ ਗੰਨਾਂ ਹੁੰਦੀਆਂ ਹੋਣੀਆਂ ਨਾ, ਵੱਡੇ ਕੈਲਵਰ ਦੀਆਂ ਮੋਟੇ ਮੋਟੇ ਗੋਹੇ ਪੈਂਦੀਆਂ ਹੋਣਗੀਆਂ। ਤੇ ਆਹ ਖਾਕ ਸਾਹਿਬ ਜੀ ਨੰਬਰ ਸੁਣਨੇ ਵਾਲਾ ਧਿਆਨ ਨਾਲ ਸਾਡੇ ਸਰੋਤੇ ਵੀਰਾਂ ਨੂੰ ਵੀ ਪਤਾ ਲੱਗ ਜਾਵੇ, 3,900 ਗੋਲੀ ਆ ਜਿਹੜੀ, ਚਾਹੇ ਗੋਲਾ ਕਹਿ ਲਓ ਉਹਨੂੰ, ਉਹ ਇੱਕ ਮਿੰਟ ਦੇ ਵਿੱਚ ਉਹ ਗੰਨ ਜਿਹੜੀ ਆ ਉਹ ਦਾਗਦੀ ਆ ਜਿਹੜੀ ਇਸ A-3 ਜਹਾਜ਼ ਦੇ ਵਿੱਚ ਫਿੱਟ ਸੀਗੀ। ਤੇ ਹਾਂਜੀ, ਤੇ ਹੁਣ ਖਾਕ ਸਾਹਿਬ ਜੀ ਇਹਦੀ ਆਹ ਜਿਹੜੀ ਆ ਇਹ ਵੀ ਬਹੁਤ ਸੋਚਣ ਵਾਲੀ ਗੱਲ ਆ, ਇਹਦੇ ਵਿੱਚ ਜਿਹੜੀ ਕੋਕਪਿਟ ਹੁੰਦੀ ਨਾ ਜਿੱਥੇ ਪਾਇਲਟ ਬਹਿੰਦਾ, 540 ਕਿਲੋ ਦੀ ਸੀ ਉਹ।
0: ਅੱਛਾ ਜੀ,
1: 540 ਕਿਲੋ ਟਾਈਟੇਨੀਅਮ ਇੱਕ ਮੈਟਲ ਹੁੰਦੀ ਆ, ਉਹ ਬਹੁਤ ਹੀ ਜਿਆਦਾ ਮਜ਼ਬੂਤ ਹੁੰਦੀ ਆ ਟਾਈਟੇਨੀਅਮ ਜਿਹੜੀ ਆ। ਮੈਂ ਉਹ ਫਰੇਮ ਇੱਕ ਵਾਰੀ ਲਿਆ ਸੀਗਾ, ਹੁਣ ਮੈਂ ਲੈਣਾ ਹੀ ਉਹ ਜਦੋਂ ਫਰੇਮ ਲੈਣਾ ਇਹਨਾਂ ਦਾ ਟਾਈਟੇਨੀਅਮ ਦਾ, ਉਹ ਟੁੱਟਦਾ ਹੀ ਨੀ, ਉਹ ਕਈ ਵਾਰੀ ਉਹਦੇ ਉੱਤੇ ਵੀ, ਇੱਕ ਵਾਰੀ ਮੇਰੇ ਉੱਤੇ ਵੀ ਉਹ ਖੜ ਗਿਆ ਤੇ ਉਹ ਮਤਲਬ ਟੁੱਟਿਆ ਨੀ, ਕੁਛ ਨੀ ਹੋਇਆ ਉਹਨੂੰ। ਸੋ ਇਹ ਜਿਹੜੀ ਆ ਇਹਦੇ ਵਿੱਚ 540 ਜਿਹੜੀ ਆ ਕਿਲੋ ਦੀ ਉਹ ਕੋਕਪਿਟ ਹੁੰਦੀ ਆ, ਤਾਂ ਕਿ ਜੇ ਥੱਲਿਓ ਗੋਲਾਬਾਰੀ ਤੋਪ ਦਾ ਜਾਂ ਕੋਈ ਹੋਰ ਮਿਸਲ ਮਾੜੀ ਮੋਟੀ ਵੱਜੇ ਤਾਂ ਜਿਹੜਾ ਪਾਇਲਟ ਆ ਉਹਦਾ ਜਾਨੀ ਨੁਕਸਾਨ ਨਾ ਹੋ ਸਕੇ। ਤੇ ਇਹਦੇ ਵਾਸਤੇ ਕੋਕਪਿਟ ਬਣਾਈ ਹੋਈ ਸੀਗੀ। ਤੇ ਜਹਾਜ਼ ਦੇ ਉੱਪਰ ਜਿਹੜਾ ਗੋਲਾ ਉੱਡਦਾ, ਓਕੇ ਇਹ ਹੋ ਗਿਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹਦੇ ਇਹ ਜਿਹੜਾ ਜਹਾਜ਼ ਸੀਗਾ ਇਹਨੇ ਇਰਾਕ, ਯੂਗੋਸਲਾਵੀਆ, ਅਫਗਾਨਿਸਤਾਨ ਤੇ ਇਰਾਕ ਦੀ ਇੱਕ ਇਸਲਾਮਿਕ ਸਟੇਟ ਦੇ ਥੋੜਾ ਜਿਹਾ ਉਹ ਇੱਕ ਹੋਰ ਵੀ ਛੋਟੀ ਜਿਹੀ ਲੜਾਈ ਵਿੱਚ ਸ਼ੁਰੂ ਹੋਈ ਸੀ ਨਾ ਇਸਲਾਮਿਕ ਸਟੇਟ ਦੀ ਜਿੱਥੇ ਉਹਨੇ ਟੇਕ ਓਵਰ ਕਰ ਲਿਆ ਸੀਗਾ ਇਸ ਤਰ੍ਹਾਂ ਦੇ ਉਹਨਾਂ ਦੇਸ਼ਾਂ ਦੇ ਵਿੱਚ ਇਹ ਜਿਹੜਾ ਜਹਾਜ਼ ਸੀਗਾ ਇਹਨੇ ਕਾਫੀ ਯੋਗਦਾਨ ਜਿਹੜਾ ਪਾਇਆ ਸੀਗਾ ਤੇ ਇਹ ਫੇਰ ਖਾਕਸਾ ਵੀ ਹੁਣ ਕੀ ਹੋਇਆ ਹੁਣ ਇਰਾਨ ਨੇ ਇਹਦੇ ਉੱਤੇ ਪਤਾ ਨੀ ਮਿਸਲ ਦਾਗੀ ਆ ਪਤਾ ਨੀ ਕੋਈ ਤੋਪ ਦਾ ਗੋਲਾ ਛੱਡਿਆ ਤੇ ਇਹ ਜਿਹੜਾ ਜਹਾਜ਼ ਸੀਗਾ ਇਹ ਫਿਰ ਜਿੱਦਾਂ ਡਿੱਗਦਾ ਇਰਾਨ ਦੀ ਹੱਦ ਦੇ ਅੰਦਰ ਨਹੀਂ ਡਿੱਗਿਆ ਪਰ ਇਹ ਡਿੱਗਦਾ ਢਹਿੰਦਾ ਕੁਵੈਤ ਦੇ ਵਿੱਚ ਹੱਦ ਪਾਰ ਕਰਕੇ ਉਧਰਲੇ ਪਾਸੇ ਚਲੇ ਗਿਆ ਤੇ ਉੱਥੇ ਜਾ ਕੇ ਫਿਰ ਜਿਹੜਾ ਪਾਇਲਟ ਸੀਗਾ ਉਹਨੇ ਤਾਂ ਉਤੋਂ ਜਿਹੜੀ ਪੈਰਾਸ਼ੂਟ ਦੇ ਨਾਲ ਜਿਹਨੂੰ ਆਪਾਂ ਛਤਰੀ ਹਵਾਈ ਛਤਰੀ ਕਹਿ ਦੇਈਦਾ ਉਹਦੇ ਨਾਲ ਉੱਥੇ ਛਾਲ ਮਾਰ ਦਿੱਤੀ ਉਹ ਬਚ ਗਿਆ ਤੇ ਪਹਿਲੇ ਜਹਾਜ਼ ਵਿਚਲੇ ਜਿਹੜੇ ਹੁਣ ਸਭ ਖਾਕਸਾ ਜੀ ਜਿਹੜਾ ਪਹਿਲੇ ਜਹਾਜ਼ ਸੀਗਾ ਉਹਦੇ ਵਿਚਲੇ ਜਿਹੜੇ ਦੋ ਫਾਈਟਰ ਜੈਟ ਨਾ ਇੱਕ ਫਾਈਟਰ ਜੈਟ ਜਿਹੜਾ ਉਹਨਾਂ ਨੇ ਸ਼ੂਟ ਡਾਊਨ ਕੀਤਾ ਸੀਗਾ ਉਹਦੇ ਵਿਚ ਲੈ ਜਿਹੜੇ ਬੰਦੇ ਆ ਉਹਨਾਂ ਦੇ ਵਿਚੋਂ ਇੱਕੋ ਇੱਕ ਪਾਇਲਟ ਤਾਂ ਅਮਰੀਕੀ ਫੌਜ ਨੇ ਲੱਭ ਲਿਆਂਦਾ ਸੀਗਾ ਤੇ ਦੂਸਰਾ ਜਿਹੜਾ ਹੈਗਾ ਖਾਕਸਾ ਜੀ ਉਹ ਅਮਰੀਕਨ ਫੌਜ ਨੇ ਵੀ ਪੂਰਾ ਜ਼ੋਰ ਲਾਇਆ ਕਿ ਆਪਾਂ ਉਹਨੂੰ ਲੱਭ ਕੇ ਲੈ ਜਾਈਏ ਤੇ ਕੋਸ਼ਿਸ਼ ਇਹੀ ਹੁੰਦੀ ਆ ਪਰ ਦੂਸਰੇ ਪਾਸੇ ਖਾਕਸਾ ਜੀ ਕੀ ਹੋਇਆ ਕਿ ਇਰਾਨ ਨੇ ਜਿਹੜਾ ਐਲਾਨ ਕਰ ਦਿੱਤਾ ਤੇ ਜਿਹੜਾ ਇਸ ਪਾਇਲਟ ਦੀ ਸੂਹ ਦੇਵੇਗਾ ਜਾਂ ਫੜ ਕੇ ਪੁਲਿਸ ਦੇ ਹਵਾਲੇ ਕਰੂਗਾ ਉਹਨੂੰ $60,000 ਜਿਹੜਾ ਉਹ ਇਨਾਮ ਵਜੋਂ ਦਿੱਤਾ ਜਾਏਗਾ ਤੇ ਇਹ ਹੁਣ ਖਾਕਸਾ ਜੀ ਗੱਲ ਇਸ ਤਰ੍ਹਾਂ ਆ ਭਈ ਜਿਹੜੀ ਟੀਵੀ ਦੇ ਉੱਤੇ ਉਹ ਦਿਖਾਲਦੇ ਸੀਗੇ ਉੱਥੇ ਜਿਹੜੇ ਆਮ ਨਾਗਰਿਕ ਆ ਉੱਥੋਂ ਦੇ ਇਰਾਨ ਦੇ ਉਹਨਾਂ ਦੇ ਕੋਲ ਉਹਨਾਂ ਨੇ ਗੰਨਾ ਇਸ਼ੂ ਕਰ ਦਿੱਤੀਆਂ ਤੇ ਉਹ ਉੱਥੇ ਪਹਾੜੀ ਜਿਹਾ ਇਲਾਕਾ ਆ ਤੇ ਉਹਦੇ ਵਿੱਚ ਉਹ ਲੱਭਦੇ ਫਿਰਦੇ ਆ ਭਈ ਸਾਨੂੰ ਕਿਤੇ ਉਹ ਹੱਥ ਆ ਜਾਵੇ ਤਾਂ ਅਸੀਂ ਫਿਰ ਜਾ ਕੇ $60,000 ਆ ਜਿਹੜਾ ਉਹ ਲੈ ਲਈਏ ਤੇ ਇਹ ਖਾਕਸਾ ਸਾਹਿਬ ਜੀ ਦੇਖੋ ਹੁਣ ਤੁਸੀਂ ਆਮ ਹੀ ਦੁਨੀਆਂ ਦੇ ਵਿੱਚ ਦੇਖਦੇ ਆ ਇਹ ਜਿਹੜੀ $60,000 ਦੀ ਰਕਮ ਰੱਖੀ ਆ ਇਹਨੂੰ ਹੀ ਇਨਾਮ ਵੀ ਕਿਹਾ ਜਾ ਸਕਦਾ ਤੇ ਦੂਸਰਾ ਨਾਂ ਕਰਪਸ਼ਨ ਵੀ ਇਹਨੂੰ ਕਹਿੰਦੇ ਗੱਲ ਇੱਕੋ ਹੀ ਆ ਗੱਲ ਇੱਕੋ ਹੀ ਆ ਤੁਹਾਨੂੰ ਤੁਹਾਡੀ ਕੌਮ ਦੇ ਲਾਲਚ ਦੇ ਕੇ ਤੁਹਾਡੀ ਕੌਮ ਦੇ ਖਿਲਾਫ਼ ਭੜਕਾ ਦੇਣਾ ਜਾਂ ਫਿਰ ਤੁਸੀਂ ਆਪਣੀ ਆਪਣੇ ਪਾਸੇ ਇਹਨੂੰ ਕਰ ਲੈਣਾ ਪਰ ਗੱਲ ਇੱਕੋ ਹੀ ਆ ਨਾਮ ਤੇ ਕਰਪਸ਼ਨ ਦੇ ਵਿੱਚ ਕੋਈ ਤਾਂ ਬਹੁਤਾ ਫਰਕ ਨਹੀਂ ਹੈਗਾ ਤੇ ਟਰੰਪ ਸਾਹਿਬ ਦੋ ਕੁ ਦਿਨ ਪਹਿਲਾਂ ਖਾਕਸਾ ਸਾਹਿਬ ਜੀ ਕਹਿ ਰਹੇ ਸੀਗੇ ਕਿ ਅਮਰੀਕੀ ਫੌਜ ਨੇ ਇਰਾਨ ਦੀ ਸਾਰੀ ਹਵਾਈ ਫੌਜ ਸਾਰੀ ਸਮੁੰਦਰੀ ਫੌਜ ਅਤੇ ਸਾਰੀ ਜਿਹੜੀ ਆ ਉਹ ਹਵਾਈ ਸੁਰੱਖਿਆ ਕਹਿਣ ਦਾ ਮਤਲਬ ਡਿਫੈਂਸ ਆ ਜਿਹੜੀ ਉਹਨਾਂ ਦੇ ਜਹਾਜ਼ ਥੱਲਿਓਂ ਉੱਪਰ ਉੱਗਦੇ ਜਹਾਜ਼ਾਂ ਨੂੰ ਉਹ ਸਾਰਾ ਕੁਝ ਕਹਿੰਦੇ ਸੀ ਟਰੰਪ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਤਬਾਹ ਕਰ ਦਿੱਤਾ ਆ ਪਰ ਕੱਲ ਦੀ ਘਟਨਾ ਤੋਂ ਖਾਕਸਾ ਸਾਹਿਬ ਵੀ ਸਾਬਤ ਆ ਕਿ ਇਰਾਨ ਅਜੇ ਤੱਕ ਵੀ ਲੜਾਈ ਜਿਹੜੀ ਲੜਨ ਦੀ ਉਹ ਸਮਰਥਾ ਰੱਖਦਾ ਆ ਕਿਉਂਕਿ ਜਿੰਨਾ ਉਹਨਾਂ ਨੇ ਆ ਪਿਛਲੇ ਕੱਲ ਤੋਂ ਨੁਕਸਾਨ ਕੀਤਾ ਇਹ ਖਾਕਸਾ ਸਾਹਿਬ ਜੀ ਮਾੜੀ ਝੀਲੀ ਗੱਲ ਨਹੀਂ ਇਹ ਮੇਰਾ ਖਿਆਲ ਆ ਭਈ ਅਮਰੀਕਾ ਦੇ ਇਤਿਹਾਸ ਦੇ ਵਿਚ ਪਹਿਲੀ ਵਾਰੀ ਇਸ ਤਰ੍ਹਾਂ ਜਿਹੜਾ ਹੋਇਆ ਹੋਣਾ ਖੈਰ ਪਹਿਲਾਂ ਉਧਰ ਵੀਤਨਾਮ ਵਿਚ ਵੀ ਅਮਰੀਕੀ ਫੌਜਾਂ ਨੇ ਬਹੁਤ ਨੁਕਸਾਨ ਕੀਤਾ ਸੀਗਾ ਪਰ ਉਦੋਂ ਜਿਹੜੀ ਲੜਾਈ ਸੀ ਉਹ ਹੋਰ ਤਰ੍ਹਾਂ ਦੀ ਸੀ ਹੋਣ ਵਾਲੀ ਨਹੀਂ ਸੀ ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕਸਾ ਸਾਹਿਬ ਦੀ ਹੈਗੀ ਆ ਉਹ ਹੈਗੀ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਰਾਨ ਤੇ ਇਜ਼ਰਾਇਲ ਦੇ ਰੈਵੋਲੂਸ਼ਨਰੀ ਗਾਰਡ ਆ ਜਿਹੜੀ ਕੋਰਸ ਆ ਉਹਦੇ ਜਰਨੈਲ ਕਾਸਮ ਸੁਲੇਮਾਨੀ ਖਾਕਸਾ ਸਾਹਿਬ ਜੀ ਸੀਗੇ ਜਿਹਨੂੰ 2020 ਦੇ ਵਿਚ ਇੱਕ ਡਰੋਨ ਸਟ੍ਰਾਈਕ ਜ਼ਰੀਏ ਕਤਲ ਕਰ ਦਿੱਤਾ ਸੀਗਾ ਅਸੈਸੀਨੇਟ ਜਾਣੀ ਕਿ ਕਰ ਦਿੱਤਾ ਸੀਗਾ ਅਮਰੀਕਾ ਨੇ 2020 ਦੇ ਵਿਚ ਤੋਂ ਦੇਖ ਲਓ ਇਸ ਗੱਲ ਨੂੰ 6 ਸਾਲ ਹੋ ਗਏ ਆ ਤੇ ਇਹਨਾਂ ਦੀ ਖਾਕਸਾ ਸਾਹਿਬ ਜੀ ਇੱਕ ਲੜਕੀ ਤੇ ਇੱਕ ਇਹਨਾਂ ਦੀ ਭਤੀਜੀ ਤੇ ਇਹ ਜਿਹੜੀਆਂ ਦੋਨੋਂ ਜਿਹੜੀਆਂ ਸੀਗੀਆਂ ਇਹ ਲਾਸ ਏਂਜਲਸ ਦੇ ਵਿਚੋਂ ਉਹਨਾਂ ਨੇ ਫੜੀਆਂ ਆ ਦੋਨੋਂ ਹੀ ਤੇ ਹੁਣ ਕੀ ਆ ਕਿ ਇਹਨਾਂ ਦੇ ਕੋਲ ਗ੍ਰੀਨ ਕਾਰਡ ਸੀਗੇ ਪੱਕੇ ਤੌਰ ਤੇ ਇੱਥੇ ਰਹਿੰਦੀਆਂ ਸੀ ਇਹ ਪਤਾ ਨੀ ਕਦੋਂ ਦੀਆਂ ਰਹਿੰਦੀਆਂ ਹੋਣਗੀਆਂ ਤੇ ਇਹਨਾਂ ਦੇ ਵਿਚੋਂ ਇੱਕ ਜਿਹੜੀ ਉਹਨਾਂ ਦੀ ਲੜਕੀ ਸੀ ਉਹਦੇ ਗਾਹਾਂ ਵੀ ਇੱਕ ਲੜਕੀ ਦੱਸਿਆ ਗਿਆ ਕਿ ਜਾਣੀ ਕਿ ਉਹਦੀ ਪੋਤੀ ਉਹ ਜਰਨੈਲ ਜਿਹੜਾ 2020 ਦੇ ਵਿਚ ਜਿਹੜਾ ਇਹਨਾਂ ਨੇ ਅਸੈਸੀਨੇਟ ਕੀਤਾ ਸੀਗਾ ਤੇ ਇਹਨਾਂ ਦੇ ਉਪਰੋਂ ਖਾਕ ਸਾਹਿਬ ਜੀ ਇਹਨਾਂ ਦੇ ਜਿਹੜੇ ਗ੍ਰੀਨ ਕਾਰਡ ਸੀਗੇ ਉਹ ਕੈਂਸਲ ਕਰ ਦਿੱਤੇ ਵਾਪਸ ਲੈ ਲੈ ਤੇ ਉਹਨਾਂ ਉਪਰ ਇਰਾਨ ਦੀ ਸ਼ਲਾਘਾ ਕਰਨ ਦੇ ਦੋਸ਼ ਆ ਜਿਹੜੇ ਉਹ ਲਾਏ ਗਏ ਤੇ ਕਿਹਾ ਗਿਆ ਕਿ ਇਹ ਦੋਨੋਂ ਇਰਾਨ ਦੇ ਹੱਕ ਵਿਚ ਪ੍ਰੋਪਾਗੰਡਾ ਕਰ ਰਹੀਆਂ ਸਨ ਤੇ ਇਹਨਾਂ ਬਾਰੇ ਇਹ ਵੀ ਕਿਹਾ ਗਿਆ ਕਿ ਇਹਨਾਂ ਨੂੰ ਅਮਰੀਕੀ ਫੌਜੀਆਂ ਦੇ ਮਰਨ ਦੀਆਂ ਖੁਸ਼ੀਆਂ ਮਨਾਈਆਂ ਜਿਹੜੇ ਉੱਥੇ ਅਮਰੀਕੀ ਫੌਜੀ ਜਿਹੜੇ ਆ ਹੁਣ ਥੋੜੇ ਜਿਹਾ ਇੱਕ ਦੋ ਚਾਂਸ ਹੋਏ ਆ ਤੇ ਇਹਨਾਂ ਨੇ ਇਹ ਕਹਿੰਦੇ ਆ ਵੀ ਉਹਨਾਂ ਦੀ ਖੁਸ਼ੀ ਮਨਾ ਰਹੀਆਂ ਸੀਗੀਆਂ ਤੇ ਇਹਨਾਂ ਦੋਨਾਂ ਉੱਤੇ ਬੜੇ ਇਹਨਾਂ ਨੂੰ ਕਿਹਾ ਗਿਆ ਕਿ ਦੋਨੋ ਜਿਹੜੀਆਂ ਬੜੇ ਠਾਠ ਵਾਠ ਨਾਲ ਜਿੱਦਾਂ ਸ਼ਾਹੀ ਆਪਾਂ ਕਹਿੰਦੇ ਹਾਂ ਢੰਗ ਦੇ ਨਾਲ ਇੱਥੇ ਰਹਿੰਦੀਆਂ ਸੀਗੀਆਂ ਤੇ ਹੁਣ ਇਹਨਾਂ ਨੂੰ ਫੜਨ ਦਾ ਪਤਾ ਨੀ ਕੀ ਚੱਕਰ ਹੋਣਾ, ਚਲੋ ਕੋਈ ਨਾ ਕੋਈ ਗੱਲ ਤਾਂ ਹੋਣੀ ਆ, ਹੌਲੀ ਹੌਲੀ ਬਾਹਰ ਨਿਕਲੂਗੀ। ਤੇ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਹੈਗੇ ਆ ਉਹਨਾਂ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਆ ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਇੱਕ ਦਾ ਨਾਂ ਜਿਹੜਾ ਸੀਗਾ ਹਮਦੇ ਸੋਲੇਮਾਨੀ ਅਫਸਰ ਤੇ ਉਹਦੀ ਜਿਹੜੀ ਦੂਸਰੀ ਲੜਕੀ ਸੀਗੀ ਉਹਦਾ ਨਾਂ ਮੇਰੇ ਕੋਲ ਨਹੀਂ ਹੈਗਾ। ਤੇ ਇਹਨਾਂ ਦੋਨਾਂ ਨੂੰ ਮਾਰਕੋ ਰੂਬੀਓ ਨੇ ਕਿਹਾ ਵੀ ਇਹ ਸਾਡੇ ਮੁਲਕ ਦੇ ਵਿਚ ਰਹਿ ਕੇ ਜਿਹਨੂੰ ਆਪਣੇ ਪੰਜਾਬੀ ਚ ਕਹਿ ਦਿੰਦੇ ਆ ਵੀ ਉਸੇ ਥਾਲੀ ਚ ਖਾਣਾ ਤੇ ਉਹਦੇ ਚ ਛੇਕ ਕਰਨ ਵਾਲੀ ਗੱਲ ਇਹ ਸੀਗੀ। ਤੇ ਇੱਥੇ ਆਪਾਂ ਨੇ ਹੁਣ ਡਾਕਟਰ ਸਾਹਿਬ ਦਾ ਫੋਨ ਪਤਾ ਨੀ ਆਇਆ ਕਿ ਨਹੀਂ ਆਇਆ, ਅਜੇ 5 ਵੱਜ ਗਏ, ਜੇ ਨਹੀਂ ਆਇਆ ਤਾਂ ਆਉਣ ਵਾਲਾ ਹੋਣਾ, ਘੰਟੀ ਵੱਜਣ ਵਾਲੀ ਹੋਣੀ ਆ। ਤੇ ਉਹਨਾਂ ਨੇ ਕਿਤੇ ਸੁਨੇਹਾ ਤੇ ਨੀ ਭੇਜਿਆ ਵੀ ਮਿੱਤਰ ਜਾ ਰਹੀ ਹੁਣ, ਕਿਉਂਕਿ ਉਹ ਮਿੰਟ ਪਹਿਲਾਂ ਆ ਜਾਂਦੇ ਹੁੰਦੇ ਆ। ਆਪਾਂ ਉਹਨਾਂ ਦਾ ਮੈਸੇਜ ਦੇਖ ਲੈਂਦੇ ਆ, ਮੈਸੇਜ ਤਾਂ ਮੈਨੂੰ ਤਾਂ ਕੋਈ ਨੀ ਆਇਆ, ਉਹਨਾਂ ਦਾ ਸੋਚ ਰਿਹਾ ਤੁਹਾਨੂੰ ਲੱਗਦਾ ਨੀ ਗੱਲ ਖਬਰਾਂ ਤਾਂ ਆਪਾਂ ਸਤਸੰਗ ਜੀ ਕਰ ਦਿੱਤੀਆਂ ਬੰਦ ਤੇ ਗੱਲਾਂ ਬਾਤਾਂ ਹੋਰ ਜਿਹੜੀ ਹੈਗੀ ਆ ਆਪਾਂ ਆਹ ਲੜਾਈ ਦੇ ਹਥਿਆਰ ਦੀ ਗੱਲ ਕਰਦੇ ਆ ਤੇ ਜਿਹੜਾ ਇਰਾਨ ਦਾ ਤੇਲ ਹੈਗਾ ਸਤਸੰਗ ਜੀ ਮਸਲਾ ਉਹ ਇਰਾਨ ਦੇ ਵੀ ਜਿਹੜੇ ਰਾਜਨੀਤਿਕ
2: ਬਹੁਤ ਮੇਹਰਬਾਨੀ ਜੀ, ਬਹੁਤ ਸ਼ੁਕਰੀਆ ਮੈਂ ਹਾਜ਼ਰ ਹੋ ਗਿਆ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਔਰ ਕਈ ਵਾਰ ਜਬਰਦਸਤੀ ਅਪਲੋਡ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਅੱਜ ਦਾ ਪ੍ਰੋਗਰਾਮ ਅਸੀਂ ਫੇਰ ਪੰਜਾਬੀ ਤੋਂ ਸ਼ੁਰੂ ਕਰ ਰਹੇ ਹਾਂ। ਮੈਂ ਕੱਲ ਪ੍ਰੋਗਰਾਮ ਨਹੀਂ ਕਰ ਸਕਿਆ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਔਰ ਇਸ ਨੂੰ ਹੁਣ ਮੈਂ ਕੱਲ ਕਰਾਂਗਾ, ਉਸ ਤੋਂ ਬਾਅਦ ਫਿਰ ਤੁਹਾਡੀ ਵਾਰੀ ਫਿਰ ਹਿੰਦੀ ਤੇ ਆ ਜਾਊਗੀ। ਸੋ ਖੈਰ ਠੀਕ ਹੈ, ਸੋ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਓਕੇ ਦੁਬਾਰਾ ਉੱਥੇ ਪਹੁੰਚ ਗਿਆ। ਕਈ ਵਾਰ ਨਾ ਜਬਰਦਸਤੀ ਹੋ ਰਹੀ,
1: ਕਈ ਵਾਰ ਉਹ ਇਹ ਪੈਸੇ ਭਾਲਦੇ ਹੁੰਦੇ ਨਾ, ਕਈ ਵਾਰੀ ਇਹ ਐਡਵਰਟਾਈਜ਼ਮੈਂਟ ਦੇਣ ਦੇ ਮਾਰੇ ਤੁਹਾਡੇ ਵਿੱਚ ਹੋ ਰਹੀ ਕਈ ਨਾ ਕੋਈ ਨਾ ਕੋਈ ਰੁਸੇ ਤੁਸੀਂ ਜੋ
2: ਬਰਾਈ ਜਾਂਦੇ ਨੇ, ਇਹਨਾਂ ਦਾ ਕੋਈ ਮਤਲਬ ਨੀ ਹੈਗਾ ਸਾਡੇ ਨਾਲ।
1: ਹਾਂਜੀ ਉਹਨਾਂ ਵਾਸਤੇ ਮਤਲਬ ਆ ਨਾ, ਆਪਣੇ ਵਾਸਤੇ ਤਾਂ ਨਹੀਂ, ਉਹਨਾਂ ਨੂੰ ਉਹਦੇ ਚੋਂ ਫਾਇਦਾ ਹੁੰਦਾ ਨਾ, ਉਹ ਇਸੇ ਕਰਕੇ ਤੁਹਾਨੂੰ ਉਹਨਾਂ ਨੇ ਕੁਛ ਨਾ ਕੁਛ ਮਾਲ ਵੇਚਣਾ ਹੁੰਦਾ
2: ਸਾਰਾ। ਇੱਕ ਵਾਰ ਮੈਂ ਉਸ ਨੂੰ ਇੱਕ ਸਕਿੰਟ ਰੱਖਣਾ ਬਸ, ਮੈਂ ਜਾਣ ਕੇ ਖਰਾਬ ਕਰਦੇ ਆ,
1: ਜਾਣ ਕੇ ਖਰਾਬ ਕਰਦੇ, ਬਿਲਕੁਲ ਕੋਈ ਸ਼ੱਕ ਨਹੀਂ।
2: ਓਕੇ ਮੈਂ ਸਮਝ ਲੱਗੀ ਹੁਣ ਇਹ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ।
1: ਜੀ ਜੀ ਆਵਾਜ਼ ਤਾਂ ਆ ਰਹੀ ਹੈ।
2: ਓਕੇ ਜੀ, ਖੈਰ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਵਿਚ ਚੱਲਦੇ ਹੋਇਆਂ ਸਿਰ ਤੇ ਧੌਣ ਗਰਦਨ ਦੇ ਸੰਬੰਧ ਦੇ ਵਿਚ ਜਿਹੜੇ ਜਿਹੜੇ ਕੰਟੈਂਟਸ ਹੈਗੇ ਨੇ ਉਹਨਾਂ ਦੇ ਸੰਬੰਧ ਵਿਚ ਮੋਟੀ ਮੋਟੀ ਜਾਣਕਾਰੀ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ। ਮੋਟੀ ਮੋਟੀ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਅਸੀਂ ਉੱਥੇ ਜਿੰਨੇ ਜਿੰਨੇ ਅੰਗ ਹੈਗੇ ਆ ਉਹਨਾਂ ਦੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਤੇ ਉਹਨਾਂ ਵਿਚ ਪੈਦਾ ਹੋਣ ਵਾਲੇ ਵਿਕਾਰ ਜਿਹੜੇ ਨੇ ਉਹਨਾਂ ਦੇ ਕਰਕੇ ਬਾਹਰ ਕੀ ਨਿਸ਼ਾਨੀਆਂ ਆਉਣਗੀਆਂ, ਸਿਰਫ ਉਹਨਾਂ ਦੀ ਜਾਣਕਾਰੀ ਦਿੱਤੀ ਹੈ। ਸਪੈਸੀਫਿਕਲੀ ਜਿਸ ਤਰ੍ਹਾਂ ਅਲੱਗ ਅਲੱਗ ਬਿਮਾਰੀਆਂ ਦੇ ਨਾਂ ਹਨ ਉਹਨਾਂ ਦੇ ਨਾਲ ਜੁੜੇ ਹੋਏ ਉਹਨਾਂ ਦੀ ਗੱਲ ਅਸੀਂ ਫਿਰ ਬਾਅਦ ਸ਼ੁਰੂ ਕਰਨੀ, ਜਿਵੇਂ ਮੈਨਜਾਈਟਿਸ ਦੀ ਗੱਲ ਕਰਾਂਗੇ, ਐਨਸੈਫਲਾਈਟਿਸ ਦੀ ਗੱਲ ਕਰਾਂਗੇ, ਇਸੇ ਤਰ੍ਹਾਂ ਹੀ ਅਰਕਨੋਇਡ ਹੈਮਰੇਜ ਦੀ ਗੱਲ ਕਰਾਂਗੇ, ਉਹ ਜਦੋਂ ਫਿਰ ਅਸੀਂ ਦੁਬਾਰਾ ਨਵਾਂ ਸਰਕਲ ਸ਼ੁਰੂ ਕਰਾਂਗੇ ਬਿਮਾਰੀਆਂ ਦਾ, ਤੇ ਉਹਦੇ ਵਿੱਚ ਫਿਰ ਅਸੀਂ ਇਸ ਗੱਲ ਨੂੰ ਸ਼ਾਮਿਲ ਕਰਾਂਗੇ। ਤੇ ਹੁਣ ਅਸੀਂ ਇੱਕ ਜਾਣਕਾਰੀ ਦੇ ਰਹੇ ਹਾਂ ਸਾਰੇ ਹੀ ਸਰੋਤਿਆਂ ਨੂੰ ਇਨ ਜਨਰਲ, ਜਿਹੜੀ ਕਿ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਬਹੁਤ ਜ਼ਰੂਰੀ ਹੈ। ਔਰ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਜ਼ਰੂਰੀ ਇਹ ਹੈ ਵੀ ਬਾਹਰ ਕੀ ਸਾਨੂੰ ਦਿਸਦਾ ਹੈ ਤੇ ਇਹਦਾ ਕੀ ਮਤਲਬ ਹੈ, ਅੰਦਰ ਕੀ ਨੁਕਸ ਹੋ ਗਿਆ। ਉਹੀ ਗੱਲਾਂ ਆਪਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸ ਰਹੇ ਹਾਂ ਤੁਹਾਨੂੰ, ਔਰ ਉਹਦੇ ਵਿੱਚ ਦੱਸਦੇ ਹੋਏ ਅੱਜ ਅਸੀਂ ਚੈਸਟ ਦੀ ਗੱਲ ਕਰਨੀ ਆ। ਠੀਕ ਹੈ
1: ਜੀ ਡਾਕਟਰ ਸਾਹਿਬ, ਠੀਕ ਜੀ ਇੱਕੋ ਸਕਿੰਟ ਦਿਓ ਡਾਕਟਰ ਸਾਹਿਬ ਜੀ, ਅੱਜ ਤਾਂ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰ ਲਿਆ, ਆਪਣਾ ਜਿਹੜਾ ਨੈਕਸਟ ਪ੍ਰੋਗਰਾਮ ਹੋਣਾ ਉਹਦੇ ਵਿੱਚ ਸੋਰਾਇਸਿਸ ਜਿਹੜੀ ਹੁੰਦੀ ਆ ਉਹਦੇ ਬਾਰੇ ਆਪਾਂ ਆਪਣੇ ਸਰੋਤਿਆਂ ਨੂੰ ਥੋੜਾ ਜਿਹਾ ਚਾਨਣ ਪਾਉਣਾ ਜੀ।
2: ਸੋਰਾਇਸਿਸ ਬਾਰੇ ਦੱਸ ਦਿਆਂਗੇ, ਸੋਰਾਇਸਿਸ ਹੁਣ ਆਪਾਂ ਇਹਨੂੰ ਸ਼ੁਰੂ ਕਰ ਲਿਆ, ਇਹਨੂੰ ਕਰ ਦਿੰਦੇ ਤੇ ਕੱਲ ਨੂੰ ਡੈਫੀਨੇਟਲੀ, ਕੱਲ ਨੂੰ ਤਾਂ ਤੁਹਾਡਾ ਪ੍ਰੋਗਰਾਮ ਨਹੀਂ ਹੋਣਾ, ਪਰਸੋਂ ਨੂੰ ਹੋਣਾ,
1: ਪਰਸੋਂ ਨੂੰ ਹਾਂਜੀ
2: ਯਾ ਸੋਰਾਇਸਿਸ ਦੇ ਸੰਬੰਧ ਵਿੱਚ ਮੈਂ ਦੱਸ ਦਿਆਂਗਾ। ਵੈਸੇ ਜੇ ਹੁਣ ਨਹੀਂ ਦੱਸਣਾ ਚਾਹੀਏ ਤੇ ਦੱਸ ਸਕਦੇ, ਪਰ ਚਲੋ ਖੈਰ ਕੋਈ ਨੀ, ਹੁਣ ਆਪਾਂ ਇਹਨੂੰ ਕੰਟੀਨਿਊ ਕਰਦੇ ਹਾਂ ਤੇ ਡਿਟੇਲ ਦੇ ਵਿੱਚ ਮੈਂ ਸਕੈਨ ਪ੍ਰੋਬਲਮ, ਮੈਨੂੰ ਤਾਂ ਡਿਟੇਲ ਦੱਸਣੀ ਪਏਗੀ ਨਾ।
1: ਹਾਂਜੀ ਹਾਂਜੀ ਬਿਲਕੁਲ,
2: ਜਿਹਨਾਂ ਦੀਆਂ ਪ੍ਰੋਬਲਮ ਹੈ ਕੀ ਨੇ, ਕਿਉਂ ਵੱਖ ਵੱਖ ਨਾਂ ਰੱਖੇ ਗਏ ਨੇ, ਕੋਈ ਰੀਟਿਪੇਰਿਸੀਪੀਲੇਟਿਸ ਹੈ, ਕੋਈ ਐਗਜ਼ੀਮਾ ਹੈ, ਕੋਈ ਵੈਟ ਐਗਜ਼ੀਮਾ ਹੈ, ਕੋਈ ਸੋਰਾਇਸਿਸ ਹੈ, ਅਲਟੀਕੇਰੀਆ ਹੈ, ਬਸ ਬੜੇ ਸਾਰੇ ਨਾਂ ਰੱਖੇ ਹੋਏ ਨੇ ਡਾਕਟਰਾਂ ਨੇ। ਮੈਂ ਉਹਨਾਂ ਨੂੰ ਅਲੱਗ ਅਲੱਗ ਮੈਂ ਤੁਹਾਨੂੰ ਦੱਸਾਂਗਾ ਵੀ ਐਸਾ ਐਸਾ ਕਿਉਂ ਹੈਗਾ ਆ ਤੇ ਸੋਰਾਇਸਿਸ ਕਿਉਂ ਨਾ ਰੱਖਿਆ ਗਿਆ
1: ਜੀ।
2: ਸੋ ਠੀਕ ਹੈ, ਇਹਨੂੰ ਆਪਾਂ ਅਗਲੇ ਤੁਹਾਡੇ ਪ੍ਰੋਗਰਾਮ ਦੇ ਵਾਸਤੇ ਰਿਜ਼ਰਵ ਰੱਖ ਲੈਂਦੇ ਹਾਂ।
1: ਬਿਲਕੁਲ,
2: ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਵੀ ਅਸੀਂ ਸਿਰ ਤੋਂ ਹੇਠਾਂ ਗਰਦਨ ਵਿੱਚ ਆਏ ਸੀ ਤੇ ਗਰਦਨ ਤੋਂ ਹੇਠਾਂ ਹੁਣ ਅਸੀਂ ਚੈਸਟ ਦੇ ਵਿੱਚ ਐਂਟਰ ਕਰਨ ਲੱਗੇ ਹਾਂ
1: ਜੀ।
2: ਹੁਣ ਜਦੋਂ ਅਸੀਂ ਚੈਸਟ ਦੇ ਵਿੱਚ ਐਂਟਰ ਕਰਨ ਲੱਗੇ ਹਾਂ ਤੇ ਫਿਰ ਸਾਨੂੰ ਇਹ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਕਿਹੜੇ ਅਸੀਂ ਵੜ ਰਹੇ ਹਾਂ ਉਹਦੇ ਵਿੱਚ ਅਸਲ ਸਾਨੂੰ ਦਿਸਣਾ ਕੀ ਹੈ, ਕਿਹੜੀ ਕਿਹੜੀ ਖਾਸ ਗੱਲ ਅਸੀਂ ਉੱਥੇ ਵੇਖਣੀ। ਇਹਨੂੰ ਖਾਸ ਗੱਲ ਦੇਖਣ ਵਾਸਤੇ ਅਸੀਂ ਇਹਨੂੰ ਤਿੰਨ ਗਰੁੱਪਾਂ ਚ ਬੜੇ ਆਸਾਨੀ ਨਾਲ ਮੈਂ ਜਿਵੇਂ ਆਮ ਸਮਝਾਉਂਦਾ ਹਾਂ ਲੋਕਾਂ ਨੂੰ ਜਾਂ ਆਪਣੇ ਸਟੂਡੈਂਟਸ ਨੂੰ ਸਮਝਾਉਂਦਾ ਸੀਗਾ, ਮੈਂ ਉਹਦੇ ਮੁਤਾਬਕ ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਆਸਾਨੀ ਨਾਲ ਸਮਝਾ ਸਕਦਾ ਹਾਂ ਤੁਹਾਨੂੰ। ਪਹਿਲਾ ਅਸੀਂ ਜਿਹੜਾ ਸੈਂਟਰ ਤੋਂ ਸ਼ੁਰੂ ਕਰਦੇ ਹਾਂ, ਸੈਂਟਰ ਦੇ ਵਿੱਚ ਹੁੰਦਾ ਇੱਕ ਮੀਡੀਆਸਟਾਈਨਮ ਜਿਸ ਨੂੰ ਅਸੀਂ ਕਾਮਨ ਪਾਥ ਵੇ ਕਹਿੰਦੇ ਹਾਂ। ਕਾਮਨ ਪਾਥ ਵੇ ਦਾ ਮਤਲਬ ਇਹ ਹੈ ਵੀ ਉੱਥੋਂ ਸਾਰਿਆਂ ਦੀ ਸਾਂਝੀ ਗੱਡੀਆਂ ਲੰਘਦੀਆਂ, ਸਾਂਝੀ ਟ੍ਰੈਫਿਕ ਲੰਘਦੀ ਹੈ। ਮਿਡ ਦਾ ਮਤਲਬ ਇਹ ਕਿ ਵਿਚਕਾਰ ਹੈ,
1: ਵਿਚਕਾਰ ਜੀ ਬਿਲਕੁਲ
2: ਹਾਂਜੀ। ਮਿਡਿਆ ਸਟਾਈਨਮ ਉਹਦੇ ਤੋਂ ਹੀ ਬਣਿਆ ਹੋਇਆ ਹੈਗਾ, ਸਟਾਈਨਮ ਨਾਲ ਸਟਰਨਮ ਦਾ ਜੁੜ ਗਿਆ ਹੈਗਾ। ਸਟਰਨਮ ਦੇ ਪਿਛਲੇ ਪਾਸੇ ਛਾਤੀ ਦੇ ਵਿਚਕਾਰ ਇੱਕ ਐਸਾ ਹਿੱਸਾ ਹੈ ਜਿਹੜਾ ਇੱਕ ਅਲੱਗ ਹੀ ਕੋਰੀਡੋਰ ਬਣਿਆ ਹੋਇਆ ਆ, ਜਿਹੜਾ ਨੈਕ ਤੋਂ ਲੈ ਕੇ ਉੱਪਰ ਸਿਰ ਤੋਂ ਲੈ ਕੇ ਹੇਠਾਂ ਨੂੰ ਆਉਂਦੀਆਂ ਬਲੱਡ ਵੈਸਲਸ, ਹੇਠੋਂ ਉੱਪਰ ਨੂੰ ਜਾਂਦੀਆਂ ਬਲੱਡ ਵੈਸਲਸ, ਨਰਵਸ ਵਗੈਰਾ ਤੇ ਉਹ ਸਾਰੀਆਂ ਇੱਥੋਂ ਲੰਘਦੀਆਂ ਨੇ। ਜਿਸ ਤਰ੍ਹਾਂ ਮੋਟੇ ਤੌਰ ਤੇ ਉੱਪਰ ਵਾਲੇ ਪਾਸਿਓਂ ਜੇ ਇੱਥੋਂ ਜਾਣੀਆਂ ਨੇ ਤੇ ਦੋ ਕੈਰੋਟਿਡ ਆਰਟਰੀਆਂ ਆਪਾਂ ਵੇਖੀਆਂ ਸੀ ਨੈਕ ਦੇ ਵਿੱਚ ਜਾ ਰਹੀਆਂ ਹੈਗੀਆਂ ਨੇ। ਇਸੇ ਤਰ੍ਹਾਂ ਹੀ ਨਰਵਸ ਤਾਂ ਹਰੇਕ ਥਾਂ ਤੇ ਹੀ ਜਾ ਰਹੀਆਂ ਹਨ, ਇਸੇ ਤਰ੍ਹਾਂ ਹੀ ਲਿੰਫ ਚੈਨਲ ਜਿਹੜਾ ਉਹ ਹਰੇਕ ਥਾਂ, ਕਿਉਂਕਿ ਜਿੱਥੇ ਜਿੱਥੇ ਵੀ ਆਰਟਰੀ ਹੈ ਉੱਥੇ ਵੇਨ ਹੈਗੀ ਹੈ, ਔਰ ਜਿੱਥੇ ਜਿੱਥੇ ਵੇਨ ਹੈਗੀ ਆ ਉੱਥੇ ਲਿੰਫ ਚੈਨਲ ਹੈਗਾ ਹੀ ਹੈਗਾ ਆ, ਔਰ ਜਿੱਥੇ ਜਿੱਥੇ ਇਹ ਤਿੰਨੋਂ ਹੈਗੇ ਆ ਉੱਥੇ ਉੱਥੇ ਨਰਵਸ ਸਿਸਟਮ ਹੈਗਾ ਹੀ ਹੈਗਾ ਆ। ਠੀਕ ਹੈ
1: ਜੀ।
2: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਉੱਪਰ ਤੋਂ ਹੇਠਾਂ ਨੂੰ ਲੰਘਦੀਆਂ ਹਨ ਤੇ ਗਰਦਨ ਦੇ ਵਿੱਚੋਂ ਲੰਘ ਕੇ ਇਸੇ ਤਰ੍ਹਾਂ ਹੀ ਫਿਰ ਇਹਨਾਂ ਦਾ ਲਿੰਕ ਜਿਹੜਾ ਆ ਛਾਤੀ ਵਾਲੇ ਡਿਪਾਰਟਮੈਂਟ ਦੇ ਨਾਲ ਜੁੜ ਜਾਂਦਾ ਆ, ਔਰ ਫਿਰ ਉਸ ਤੋਂ ਬਾਅਦ ਸਾਡਾ ਆ ਜਾਂਦਾ ਨੱਕ, ਨੱਕ ਦੇ ਵਿੱਚੋਂ ਲੈਰਿੰਗਸ ਜਿਹੜੀ ਹੇਠਾਂ ਪਿਛਲੇ ਪਾਸੇ ਸਾਹ ਵਾਲੀ ਨਿਕਲਦੀ ਹੈ, ਇਸੇ ਤਰ੍ਹਾਂ ਆ ਜਾਂਦਾ ਮੂੰਹ, ਮੂੰਹ ਚੋਂ ਹੇਠਾਂ ਵਾਲੀ ਨਾਲੀ ਜਿਹੜੀ ਨਿਕਲਦੀ ਹੈ ਉਹਨੂੰ ਅਸੀਂ ਫੈਰਿੰਗਸ ਕਹਿ ਦਿੰਦੇ ਹਾਂ। ਫੈਰਿੰਗਸ ਤੇ ਲੈਰਿੰਗਸ ਦੋਵੇਂ ਆਪਸ ਵਿੱਚ ਟ੍ਰੇਕੀਆ ਚ ਜਾ ਕੇ ਰਸਤਾ ਬਦਲ ਲੈਂਦੀਆਂ ਨੇ, ਟ੍ਰੈਕ ਹੋ ਜਾਂਦਾ ਆ ਤੇ ਉਹਨੂੰ ਅਸੀਂ ਟ੍ਰੇਕੀਆ ਕਹਿ ਦਿੱਤਾ ਸੀਗਾ। ਟ੍ਰੇਕੀਆ ਦੇ ਸੰਬੰਧ ਵਿੱਚ ਆਪਾਂ ਕੱਲ ਦਾ ਦੱਸ ਚੁੱਕੇ ਹਾਂ ਵੀ ਇਹ ਕਿਸ ਤਰ੍ਹਾਂ ਦੀ ਸਪਰਿੰਗ ਵਰਗੀ ਕਾਰਟੀਰੇਜ ਫਾਈਬਰ ਦੀ ਬਣੀ ਹੋਈ ਚੀਜ਼ ਹੈਗੀ ਹੈ ਜਿਹੜੀ ਇਹਦੇ ਹੇਠਾਂ ਵਾਲੇ ਪਾਸੇ ਆ ਜਿਹੜੇ ਸਟਰਕਚਰ ਨੇ, ਈਸੋਫੇਗਸ ਵਾਲਾ ਜਾਂ ਫੈਰਿੰਗਸ ਵਾਲਾ, ਲੈਰਿੰਗਸ ਵਾਲਾ ਆ ਜਾਂ ਬ੍ਰੌਂਕਸ ਵਾਲਾ, ਇਹਨਾਂ ਦੀ ਪ੍ਰੋਟੈਕਸ਼ਨ ਕਰਦੀ ਵੀ ਇੱਥੇ ਜੋੜ ਆ, ਇਹਨੂੰ ਪ੍ਰੋਟੈਕਸ਼ਨ ਕਰਦੀ ਹੈ ਤਾਂ ਕਿ ਬਾਹਰੋਂ ਛੱਤ ਲੱਗੇ ਤੇ ਇਹ ਜਿਹੜੇ ਬਹੁਤ ਜ਼ਰੂਰੀ ਚੀਜ਼ਾਂ ਨੇ ਇਹਨਾਂ ਨੂੰ ਹਾਰਮ ਨਾ ਹੋ ਜਾਵੇ। ਇਸ ਕਰਕੇ ਇਹ ਇਸ ਤਰ੍ਹਾਂ ਦਾ ਮਸਕੁਲਰ ਟਾਈਪ ਦੀ ਟਿਊਬ ਹੈਗੀ ਹੈ, ਔਰ ਉਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਅੱਗੇ ਜਾ ਕੇ ਦੋ ਹਿੱਸਿਆਂ ਚ ਵੰਡ ਗਈਆਂ ਨੇ, ਲੈਫਟ ਬਰੌਂਕਸ ਤੇ ਰਾਈਟ ਬਰੌਂਕਸ। ਇੱਥੋਂ ਤੱਕ ਅਸੀਂ ਜਿਹੜਾ ਇਹ ਗਰਦਨ ਦਾ ਹਿੱਸਾ ਰੱਖਿਆ ਸੀ, ਲੇਕਿਨ ਲੈਫਟ ਬਰੌਂਕਸ ਤੇ ਰਾਈਟ ਬਰੌਂਕਸ ਜਿਹੜੀਆਂ ਨੇ ਅੱਗੇ ਜਾ ਕੇ ਸਾਡੇ ਮੈਨੂਬਰੀਅਮਸ ਕਰਨੇ, ਜਾਂ ਜਿਹੜੀ ਉੱਪਰ ਸਾਡੀ ਕਲੈਵੀਕਲ ਬੋਨ ਆ ਨਾ, ਤੇ ਕਲੈਵੀਕਲ ਬੋਨ ਸਾਹਮਣੇ ਆ ਕੇ ਜਿੱਥੇ ਜੁੜਦੀ ਹੈ ਤੇ ਜਿਹੜਾ ਜੋੜ ਆ ਉਹਨੂੰ ਅਸੀਂ ਕਹਿੰਦੇ ਮੈਨੂਬਰੀਅਮ ਸਰਨਾਈ। ਔਰ ਉਸ ਮੈਨੂਬਰੀਅਮ ਸਰਨਾਈ ਦੇ ਲੈਵਲ ਤੋਂ ਹੇਠਾਂ ਵੀ ਇਹ ਸਾਡੀਆਂ ਰਾਈਟ ਤੇ ਲੈਫਟ ਬਰੌਂਕਸ ਜਿਹੜੀਆਂ ਨੇ ਦੋਵੇਂ ਫੇਫੜਿਆਂ ਨੂੰ ਜਾ ਰਹੀਆਂ ਨੇ, ਔਰ ਉਹ ਛਾਤੀ ਦਾ ਹਿੱਸਾ ਵੀ ਹਨ। ਠੀਕ ਹੈ ਜੀ। ਕੁਝ ਹਿੱਸਾ ਨੈਕ ਦਾ ਹੈਗਾ ਆ, ਜਿਹੜਾ ਮੈਨੂਬਰੀਅਮ ਸਰਨਾਈ ਤੋਂ ਉੱਪਰ ਵਾਲਾ ਹੈਗਾ ਆ, ਜਿਹੜਾ ਉਹਦੇ ਤੋਂ ਹੇਠਾਂ ਆ ਉਹ ਛਾਤੀ ਦਾ ਹਿੱਸਾ ਆ। ਉਸੇ ਤਰ੍ਹਾਂ ਉਹ ਦੋਵੇਂ ਵੰਡ ਕੇ ਜਿਹੜੀਆਂ ਨੇ ਉਹ ਜਾ ਰਹੀਆਂ ਹੈਗੀਆਂ। ਉਸ ਤੋਂ ਬਾਅਦ ਅਸੀਂ ਇੱਕ ਗੱਲ ਕੀਤੀ ਸੀ ਵੀ ਇੱਕ ਸਪੈਸ਼ਲ ਟਾਈਪ ਦਾ ਸਟਰਕਚਰ, ਜਿਵੇਂ ਅਸੀਂ ਲਿੰਫ ਚੈਨਲ ਦੀ ਗੱਲ ਕਰਦੇ ਆ ਨਾ
1: ਜੀ,
2: ਲਿੰਫ ਚੈਨਲ ਦਾ ਮਕਸਦ ਆਪਾਂ ਇਹ ਦੱਸਿਆ ਸੀਗਾ ਬਈ ਜਿੱਥੇ ਜਿੱਥੇ ਵੀ ਕੋਈ ਬਦਮਾਸ਼ੀ ਹੁੰਦੀ ਹੈ ਉਸ ਨੂੰ ਸਹੀ ਕਰਨਾ। ਥਾਣੇ ਅਲੱਗ ਅਲੱਗ ਥਾਂ ਤੇ ਬਣੇ ਹੋਏ ਆ, ਜੇਲਾਂ ਬਣੀਆਂ ਹੋਈਆਂ ਨੇ, ਜਿੰਨਾ ਵੀ ਗਾਰਬੇਜ ਕਿਸੇ ਵੀ ਅੰਗ ਦੇ ਵਿੱਚੋਂ ਆਉਂਦਾ ਹੈ ਉਹਨੂੰ ਫਿਲਟਰ ਕਰਕੇ ਪਾਸੇ ਕਰ ਦੇਣਾ, ਤਾਂ ਕਿ ਆਮ ਸੋਸਾਇਟੀ ਨੂੰ ਕੋਈ ਫਰਕ ਨਾ ਪਵੇ, ਆਮ ਆਵਾਜਾਈ ਨੂੰ ਫਰਕ ਨਾ ਪਵੇ। ਇਸ ਕਰਕੇ ਇਹ ਇੱਕ ਲਿੰਫ ਚੈਨਲ ਦਾ ਸਿਸਟਮ ਜਿਹੜਾ ਕੁਦਰਤ ਨੇ ਅਲੱਗ ਚਲਾਇਆ ਹੋਇਆ ਹੈ, ਔਰ ਲਿੰਫ ਚੈਨਲ ਦਾ ਜਿਹੜਾ ਬੌਸ ਆ ਉਹ ਅਸੀਂ ਸਪਲੀਨ ਨੂੰ ਕਿਹਾ ਸੀਗਾ, ਤਿਲੀ ਨੂੰ, ਕਿ ਸਾਰੇ ਜਿੰਨੇ ਵੀ ਸਰੀਰ ਦੇ ਵਿੱਚ ਲਿੰਫ ਚੈਨਲ ਬਣੇ ਹੋਏ ਨੇ ਉਹਨਾਂ ਦੇ ਅਲੱਗ ਅਲੱਗ ਥਾਵਾਂ ਤੇ ਜੰਕਸ਼ਨ ਹੈਗੀ ਨੇ ਜਿਹੜਾ ਬਣੀਆਂ ਹੋਈਆਂ ਨੇ, ਇੰਗੁਆਇਨਲ ਏਰੀਏ ਚ ਆ, ਕੱਛਾਂ ਦੇ ਵਿੱਚ ਹੈਗੀ ਆ, ਨੈਕ ਦੇ ਵਿੱਚ ਹੈਗੀ ਆ, ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਉਹਨਾਂ ਦੇ ਜੇਲਾਂ ਬਣੀਆਂ ਨੇ ਵੀ ਜੇ ਬਹੁਤਾ ਨਹੀਂ ਕੰਟਰੋਲ ਹੁੰਦਾ ਤੇ ਫਿਰ ਇੱਥੇ ਭੇਜ ਦੋ, ਇੱਥੇ ਸਫਾਈ ਹੋ ਜਾਊਗੀ। ਪਰ ਜੇ ਇਹਨਾਂ ਸਾਰੀਆਂ ਵਿੱਚੋਂ ਹੀ ਰਹਿ ਜਾਵੇ ਤੇ ਫਿਰ ਆਪਾਂ ਇਹ ਗੱਲ ਕਹੀ ਸੀ ਵੀ ਅਲਟੀਮੇਟਲੀ ਇਹ ਗਾਰਬੇਜ ਜਿਹੜਾ ਸੈੱਲਾਂ ਨੂੰ ਖਾ ਰਿਹਾ, ਜਿਹੜਾ ਗਾਰਬੇਜ ਦੇ ਕਰਕੇ ਸਾਡੇ ਨਾਰਮਲ ਸੈੱਲ ਕੰਮ ਨਹੀਂ ਕਰਦੇ, ਉਹਨਾਂ ਨੂੰ ਤਿਲੀ ਵਿੱਚ ਭੇਜ ਦਿੱਤਾ ਜਾਂਦਾ ਹੈ। ਇਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਤਾਂ ਇਹ ਹੈ ਕਿ ਬੋਨ ਦੇ ਵਿੱਚੋਂ ਬਣ ਕੇ ਜਿਹੜੇ ਨਵੇਂ ਸੈੱਲ ਆਉਂਦੇ ਨੇ ਉਹਨਾਂ ਨੂੰ ਸਟੈਂਡਰਡਾਈਜ਼ ਕੀਤਾ ਜਾਂਦਾ ਆ। ਸਟੈਂਡਰਡਾਈਜ਼ ਕਰਨ ਦਾ ਮਤਲਬ ਵੀ ਹਾਂ ਅੱਗੇ ਇਹ ਕੰਮ ਕਰਨ ਯੋਗ ਨੇ, ਅੱਗੇ ਇਹਨਾਂ ਨੇ ਟ੍ਰੇਨਿੰਗ ਪੂਰੀ ਕਰ ਲਈ, ਸਰੀਰਕ ਤੌਰ ਤੇ ਸਾਰਾ ਕੁਝ ਸੈੱਟ ਆ, ਹੁਣ ਇਹਨੂੰ ਖੂਨ ਚ ਭੇਜ ਦਿੱਤਾ ਜਾਵੇ। ਇਸੇ ਤਰ੍ਹਾਂ ਹੀ ਜਿਹੜਾ ਗਾਰਬੇਜ ਇਕੱਠਾ ਹੋ ਕੇ ਤੇ ਬਾਕੀ ਸਾਰੀਆਂ ਥਾਵਾਂ ਤੋਂ ਠੀਕ ਨਹੀਂ ਹੋਇਆ, ਉਹਦੇ ਵਿੱਚੋਂ ਵੀ ਜਿਹੜੇ ਸੈੱਲ ਉੱਥੇ ਪਹੁੰਚੇ ਉਹਨਾਂ ਨੂੰ ਸਟੈਂਡਰਡਾਈਜੇਸ਼ਨ ਕਰਨ ਦਾ ਜਿਹੜਾ ਕੰਮ ਆ ਉਹ ਤਿਲੀ ਦਾ ਹੈਗਾ। ਹੁਣ ਕਈ ਵਾਰ ਹੁਡਕਿੰਗ ਡਿਜ਼ੀਜ਼ ਵਗੈਰਾ, ਕਈ ਇਹੋ ਜਿਹੀਆਂ ਬਿਮਾਰੀਆਂ ਹੈਗੀਆਂ ਨੇ, ਸਪਲੀਨੋਮੈਗਾਲੀ ਵਗੈਰਾ, ਜਿਹਦੇ ਵਿੱਚ ਤਿਲੀ ਦਾ ਕੰਮ ਇੰਨਾ ਜ਼ਿਆਦਾ ਵੱਧ ਜਾਂਦਾ ਵੀ ਇਹ ਵੀ ਵਿਚਾਰੀ ਓਵਰ ਬਰਡਨ ਹੋ ਜਾਂਦੀ ਹੈ। ਤਿਲੀ ਅਸਲੀਆਂ ਤੋਂ ਹੇਠਾਂ ਖੱਬੇ ਪਾਸੇ ਹੇਠਾਂ ਵੱਧ ਜਾਂਦੀ ਹੈ, ਤਿਲੀ ਵੱਧ ਗਈ ਜੀ ਇਹਦੀ ਤਾਂ। ਹਾਂਜੀ, ਕਾਲਾ ਜ਼ਹਿਰ, ਮਲੇਰੀਆ ਮਲੂਰੀਆ ਦੇ ਕਈ ਵਿਸ਼ਿਆਂ ਦੇ ਵਿੱਚ ਆਮ ਤੌਰ ਤੇ ਜਿਹੜੀ ਤਿਲੀ ਹੈ ਉਹ ਵੱਧ ਜਾਂਦੀ ਹੈਗੀ ਹੈ। ਉਹਦਾ ਮਤਲਬ ਕੀ ਹੁੰਦਾ ਵੀ ਗਾਰਬੇਜ ਇੰਨਾ ਜ਼ਿਆਦਾ ਆ ਗਿਆ ਕਿ ਜਿਹੜਾ ਬਾਕੀ ਸਾਰੇ ਚੈਨਲਾਂ ਜਾਂ ਬਾਕੀ ਸਾਰੀਆਂ ਜੇਲ੍ਹਾਂ ਤੋਂ ਸੰਭਾਲਿਆ ਨਹੀਂ ਗਿਆ ਤੇ ਹੁਣ ਇਹਦੇ ਕੋਲ ਵੀ ਪਹੁੰਚ ਗਿਆ ਤੇ ਇਹਦੇ ਤੋਂ ਵੀ ਬੇਕਾਬੂ ਹੋ ਗਿਆ ਹੈਗਾ। ਔਰ ਖਾਸ ਤੌਰ ਤੇ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਅਕਿਊਟ, ਜਿਹਨਾਂ ਦਾ ਨਾਮ ਹੈ ਮਲੇਰੀਆ ਵਗੈਰਾ, ਕਾਲਾ ਜ਼ਹਿਰ ਵਗੈਰਾ ਲਿਆ ਹੈਗਾ ਆ, ਇਹਨਾਂ ਕਰਕੇ ਵੀ ਹੁੰਦਾ ਆ। ਖਾਸ ਤੌਰ ਤੇ ਜਦੋਂ ਆਟੋ ਇਮਿਊਨ ਡਿਜ਼ੀਜ਼ ਹੁੰਦੀਆਂ ਨੇ ਉਹਨਾਂ ਦੇ ਕਰਕੇ ਵੀ ਹੁੰਦਾ ਆ, ਜਾਂ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਮਲਿਗਨੈਂਟ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਬਿਮਾਰੀਆਂ ਦੇ ਕਰਕੇ ਵੀ ਗਾਰਬੇਜ ਇੰਨਾ ਜ਼ਿਆਦਾ ਤੇ ਰੋਜ਼ਾਨਾ ਬਣਨਾ ਸ਼ੁਰੂ ਹੋ ਜਾਂਦਾ ਜਿਹੜਾ ਬਾਕੀ ਸਾਰੀਆਂ ਥਾਵਾਂ ਤੋਂ ਨਹੀਂ ਸੰਭਾਲਿਆ ਜਾਂਦਾ ਤੇ ਤਿਲੀ ਕੋਲੇ ਪਹੁੰਚਦਾ ਹੈਗਾ ਆ, ਤਿਲੀ ਉਸ ਨੂੰ ਕਲੀਨ ਕਰਦੀ ਹੈ। ਪਰ ਹੁਣ ਗੱਲ ਮੈਂ ਕੀ ਕਰ ਰਿਹਾ ਸੀਗਾ, ਮੈਂ ਚੈਸਟ ਦੀ ਗੱਲ ਕਰ ਰਿਹਾ ਵੀ ਜਿਹੜਾ ਗਾਰਬੇਜ ਨਾ ਸੰਭਾਲਿਆ ਜਾਵੇ ਇਹਦੇ ਤੋਂ ਵੀ ਵੱਧ ਜਾਵੇ ਉਹ ਸਾਰੇ ਦਾ ਸਾਰਾ ਗਾਰਬੇਜ, ਜਾਂ ਇੰਜ ਕਹਿ ਲੋ ਵੀ ਇਹਨਾਂ ਦਾ ਰਾਸ਼ਟਰਪਤੀ, ਇਹਨਾਂ ਦਾ ਰਾਸ਼ਟਰਪਤੀ ਹੈ ਥਾਈਮਸ ਗਲੈਂਡ। ਥਾਈਮਸ ਗਲੈਂਡ ਸਾਡੀ ਮੈਨੂਬੇਰੀਅਮ ਸਰਨਾਈ ਦੇ ਹੇਠਾਂ ਹਾਰਟ ਦੇ ਉੱਪਰ ਹੁੰਦਾ ਆ। ਇਹਦਾ ਸਾਈਜ਼ ਜਦੋਂ ਬੱਚਾ ਜੰਮਦਾ ਹੈ ਬਹੁਤ ਵੱਡਾ ਹੁੰਦਾ ਆ। ਕਾਰਨ ਇਹ ਆ ਕਿ ਆਪਾਂ ਕਈ ਵਾਰ ਗੁਰਬਾਣੀ ਦਾ ਸਲੋਕ ਬੋਲਦੇ ਹਾਂ, ਅਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਦ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਉਹ ਤੈਨੂੰ ਯਾਰ ਭੁੱਲ ਗਿਆ ਚੇਤਾ, ਜਦੋਂ ਉਲਟੇ ਸਿਰ ਲਟਕਿਆ ਹੁੰਦਾ ਸੀ ਮਾਂ ਦੇ ਪੇਟ ਵਿਚ, ਵੇਲੇ ਤੇਰਾ ਕੌਣ ਰਖਵਾਲਾ ਸੀਗਾ, ਤੇਰੀ ਇਹ ਐਂਟੀਬਾਡੀ ਵਾਲਾ ਕੰਮ ਕੌਣ ਕਰਦਾ ਸੀਗਾ, ਜਾਂ ਤੇਰੇ ਘਰ ਦੀ ਸਫਾਈ ਕੌਣ ਕਰਦਾ ਸੀਗਾ। ਉਸ ਵੇਲੇ ਸਫਾਈ ਕਰਨ ਵਾਸਤੇ ਕੁਦਰਤ ਨੇ ਇਹ ਗਲੈਂਡ ਬਣਾਇਆ, ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਜਦੋਂ ਵੀ ਖੂਨ ਰਾਈਟ ਐਟਰੀਅਮ ਦੇ ਵਿਚ ਜਾਂਦਾ ਆ ਇਹ ਸਾਰੇ ਸਰੀਰ ਦਾ ਇਕੱਠਾ ਗਰਭ ਵਿਚ ਲੈ ਕੇ ਆਮ ਜਾਂਦਾ ਸਰੀਰ ਦੇ ਵਿਚ, ਪਰ ਜਦੋਂ ਮਾਂ ਦੇ ਗਰਭ ਵਿਚ ਹੁੰਦਾ ਆ ਉਦੋਂ ਵੀ ਇਹਦੇ ਵਿਚ ਸਾਰਾ ਕੁਝ ਇਕੱਠਾ ਹੋ ਕੇ ਜਾਂਦਾ ਆ, ਤੇ ਉਦੋਂ ਇਹ ਥਾਈਮਸ ਗਲੈਂਡ ਜਿਹੜਾ ਆ ਕਿ ਇਸ ਸਾਰੇ ਦੀ ਪ੍ਰੋਟੈਕਸ਼ਨ ਕਰਦਾ ਹੈ। ਬੜੀ ਸਮਝ ਆ ਗਈ ਹੋਣੀ ਆ
1: ਜੀ।
2: ਇੰਨਾ ਵੱਡਾ ਬੌਸ ਹੈਗਾ ਆ, ਕਲੀ ਤੋਂ ਵੀ ਵੱਡਾ ਬੌਸ ਹੈ ਜਿਹੜਾ ਉਸ ਵੇਲੇ ਸਾਡੀ ਰਾਖੀ ਕਰ ਰਿਹਾ ਸੀਗਾ। ਬਹੁਤ ਸਾਰੀਆਂ ਗੱਲਾਂ ਕੁਦਰਤ ਨੇ ਬਣਾਈਆਂ ਨੇ। ਉਸ ਤੋਂ ਬਾਅਦ ਜਿਵੇਂ ਜਿਵੇਂ ਬੱਚੇ ਦੀ ਆਪਣੀ ਇਮਿਊਨਿਟੀ ਡਿਵੈਲਪ ਹੁੰਦੀ ਹੈ ਮਾਂ ਦੇ ਸਰੀਰ ਤੋਂ ਬਾਹਰ ਆ ਕੇ, ਉਵੇਂ ਉਵੇਂ ਹੀ ਇਸ ਥਾਈਮਸ ਗਲੈਂਡ ਦਾ ਕੰਮ ਘਟਦਾ ਜਾਂਦਾ ਹੈ। ਉਵੇਂ ਉਵੇਂ ਹੀ ਜਿਵੇਂ ਮਿਲਟਰੀ ਦੀ ਕੁਆਂਟਿਟੀ ਘਟਾ ਦਿੰਦੇ ਨੇ, ਵੀ ਹੁਣ ਸਾਡੇ ਆਂਢ ਗੁਆਂਢ ਦਾ ਰਾਜ਼ੀਨਾਮਾ ਸਾਡਾ ਲੜਾਈ ਦਾ ਹੈ ਕਿਸੇ ਨਾਲ, ਮਿਲਟਰੀ ਘਟਾ ਦਿੰਦੇ ਨੇ, ਮਿਲਟਰੀ ਦਾ ਖਰਚਾ ਘਟਾ ਦਿੰਦੇ ਨੇ। ਤੋ ਇਸੇ ਤਰ੍ਹਾਂ ਹੀ ਇਹ ਥਾਈਮਸ ਗਲੈਂਡ ਜਿਹੜਾ ਆ ਹੌਲੀ ਹੌਲੀ ਸਾਈਜ਼ ਵਿਚ ਘਟਦਾ ਜਾਂਦਾ ਹੈਗਾ। ਪਰ ਜੇ ਕੋਈ ਇਸ ਤਰ੍ਹਾਂ ਦਾ ਅਚਨਚੇਤ ਹਾਲਾਤ ਆ ਜੇ, ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਜਾਂ ਜਿਨ੍ਹਾਂ ਲੋਕਾਂ ਨੂੰ ਬਾਈਪਾਸ ਸਰਜਰੀ ਵਗੈਰਾ ਹੁੰਦੀ ਹੈ, ਜਾਂ ਇਹੋ ਜਿਹੀ ਕੰਡੀਸ਼ਨਾਂ ਆ ਗਈਆਂ, ਉਹਨਾਂ ਹਾਲਾਤਾਂ ਦੇ ਵਿਚ ਇਹ ਥਾਈਮਸ ਗਲੈਂਡ ਦਾ ਸਾਈਜ਼ ਵੱਧ ਜਾਂਦਾ ਆ, ਔਰ ਅਸੀਂ ਇਸ ਨੂੰ ਹਾਰਟ ਦੇ ਉੱਪਰ ਵਾਲੇ ਪਾਸੇ ਸਟਰਨਮ ਦੇ ਬੈਕ ਸਾਈਡ ਦੇ ਮਹਿਸੂਸ ਕਰ ਸਕਦੇ ਹਾਂ, ਵੇਖ ਸਕਦੇ ਹਾਂ। ਤੇ ਮੈਂ ਗੱਲ ਇਹ ਕਰ ਰਿਹਾ ਸੀਗਾ ਬਈ, ਇੱਕ ਤਾਂ ਮੇਡੀਆਸਟਾਈਨਮ ਹੈਗਾ ਆ ਜਿਹਦੇ ਵਿਚੋਂ ਈਸੋਫੇਗਸ ਖੁਰਾਕ ਵਾਲੀ ਨਾਲੀ, ਜਿਹਦੇ ਵਿਚੋਂ ਸਾਹ ਵਾਲੀ ਨਾਲੀ, ਮਸਕਲੋਸਕੇਲੇਟਲ ਟਿਊਬ ਹੈਗੀ ਹੈ ਕਿ ਮਾਸਪੇਸ਼ੀ ਦੀ ਬਣੀ ਹੋਈ, ਉਹਦੇ ਵਿਚੋਂ ਇਹ ਸਾਰਾ ਕੁਝ ਲੰਘਦਾ ਹੈਗਾ ਆ। ਤੇ ਜਿੱਥੇ ਸਾਹ ਵਾਲੀ ਤੇ ਖੁਰਾਕ ਵਾਲੀ ਨਾਲੀ ਦਾ ਜੰਕਸ਼ਨ ਹੈਗਾ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਕੁਦਰਤ ਨੇ ਇੱਕ ਟ੍ਰੇਕੀਆ ਵਰਗਾ ਹੋਰ ਸਟਰਕਚਰ ਬਣਾ ਦਿੱਤਾ ਜਿਹਨੂੰ ਅਸੀਂ ਕਾਰਟੀਲੇਜ ਕਹਿੰਦੇ ਹਾਂ। ਉਸ ਕਾਰਟੀਲੇਜ ਨੂੰ ਵੀ ਅਸੀਂ ਇਹਦੇ ਵਿਚੋਂ ਹੇਠਾਂ ਵਾਲੇ ਪਾਸੇ ਨਿਕਾਲਦੇ ਹਾਂ ਤੇ ਉਹਨੂੰ ਕਹਿੰਦੇ ਲੈਫਟ ਬਰੋਂਕਸ ਤੇ ਰਾਈਟ ਬਰੋਂਕਸ। ਖੁਰਾਕ ਵਾਲੀ ਦੇ ਨਾਲ ਹੀ ਨਾ ਜਿਹੜਾ ਨਾਂ ਹੈ ਉਹਦਾ ਉਹਦਾ ਈਸੋਫੇਗਸ ਹੋ ਜਾਂਦਾ ਹੈਗਾ ਆ। ਸੋ ਥਾਈਮਸ ਗਲੈਂਡ, ਈਸੋਫੇਗਸ, ਫੈਰੈਂਕਸ, ਹੇਠਾਂ ਟ੍ਰੇਕੀਆ, ਰਾਈਟ ਸਾਈਡ ਤੇ ਲੈਫਟ ਸਾਈਡ, ਇਹ ਸਾਰੇ ਦਾ ਸਾਰਾ ਸਿਸਟਮ ਇੱਕ ਬਿਲਕੁਲ ਚੈਸਟ ਦੇ ਵਿਚਕਾਰ ਤੋਂ ਗੁਜ਼ਰਨ ਵਾਲਾ ਹੈ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਸਾਡੇ ਸਾਹਮਣੇ ਰਹਿ ਗਿਆ ਸੀ ਥਾਈਮਸ ਗਲੈਂਡ, ਜਿਹੜਾ ਕਿ ਓਕੇਜ਼ਨਲੀ ਅਪੀਅਰ ਹੁੰਦਾ ਹੈ, ਓਕੇਜ਼ਨਲੀ ਇਹਦਾ ਸਾਈਜ਼ ਵੱਧ ਜਾਂਦਾ ਹੈ। ਵੀ ਡਿਪਾਰਟਮੈਂਟ ਵਧਾ ਲਿਓ, ਵੀ ਕੰਮ ਬਹੁਤ ਆ ਗਿਆ, ਲੜਾਈ ਹੋ ਗਈ ਬਾਰਡਰ ਤੇ, ਹੁਣ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਐਮਰਜੈਂਸੀ ਚਲੇ ਜਾਣਗੀਆਂ। ਤੇ ਜਦੋਂ ਵੀ ਸਰੀਰ ਦੇ ਵਿਚ ਚੀਮਾ ਸਾਹਿਬ ਐਮਰਜੈਂਸੀ ਹੁੰਦੀ ਹੈ ਨਾ, ਜਦੋਂ ਵੀ ਸਰੀਰ ਦੇ ਵਿਚ ਐਮਰਜੈਂਸੀ ਲੱਗ ਗਈ, ਉਦੋਂ ਇਹ ਥਾਈਮਸ ਗਲੈਂਡ ਜਿਹੜਾ ਹੈ ਉਸ ਵੇਲੇ ਸਾਈਜ਼ ਵਿਚ ਵੱਡਾ ਹੋ ਜਾਂਦਾ ਹੈ ਤੇ ਉਸ ਨੂੰ ਕੰਟਰੋਲ ਕਰਦਾ ਹੈਗਾ। ਇਹ ਵੀ ਚੈਸਟ ਦਾ ਹਿੱਸਾ ਅਸੀਂ ਗਿਣਦੇ ਹਾਂ। ਉਸ ਤੋਂ ਬਾਅਦ ਦੂਸਰਾ ਇੱਕ ਵੱਡਾ ਹਿੱਸਾ ਹੈਗਾ, ਇੱਕ ਵੱਡਾ ਡਿਪਾਰਟਮੈਂਟ ਹੈਗਾ ਜਿਹਦੇ ਦੋ ਹਿੱਸੇ ਹੈਗੇ ਨੇ, ਉਹਨੂੰ ਅਸੀਂ ਕਹਿੰਦੇ ਹਾਂ ਪਲੂਰਲ ਕੈਵਿਟੀ। ਪਲੂਰਾ ਅਸੀਂ ਉਸ ਕਵਰ ਨੂੰ ਕਹਿੰਦੇ ਹਾਂ ਜਿਹੜਾ ਫੇਫੜਿਆਂ ਨੂੰ ਦੋਵੇਂ ਪਾਸਿਓਂ ਆਪਦੇ ਗਲਾਫ ਦੇ ਵਿਚ ਲੈਂਦਾ ਹੈ, ਔਰ ਜਿੰਨੇ ਵੀ ਕੈਵਿਟੀਜ਼ ਹੈਗੀਆਂ ਨੇ ਉਹ ਸਾਰੀਆਂ ਡਬਲ ਲੇਅਰਸ ਨੇ। ਹਾਰਟ ਦੇ ਉੱਪਰ ਹੈ ਪੇਰੀਕਾਰਡੀਅਮ, ਫੇਫੜਿਆਂ ਦੇ ਉੱਪਰ ਹੈ ਪਲੂਰਾ ਹੈਗਾ ਆ। ਇਸੇ ਤਰ੍ਹਾਂ ਹਰੇਕ ਅੰਗ ਦੇ ਉੱਪਰ ਉੱਪਰ ਕੁਦਰਤ ਨੇ ਕੁਝ ਇਸ ਤਰ੍ਹਾਂ ਦੇ ਕਵਰ ਚੜਾਏ ਹੋਏ ਨੇ ਜਿਹੜੇ ਉਸ ਅੰਗ ਨੂੰ ਫੈਲਣ ਵਾਸਤੇ, ਉਸ ਅੰਗ ਨੂੰ ਸੁੰਗੜਨ ਸਮੇਂ, ਅਗਰ ਓਕੇਜ਼ਨਲੀ ਇਹਦਾ ਸਾਈਜ਼ ਵੱਧ ਜਾਂਦਾ ਹੈ, ਵੀ ਡਿਪਾਰਟਮੈਂਟ ਵਧਾ ਲਿਓ, ਵੀ ਕੰਮ ਬਹੁਤ ਆ ਗਿਆ, ਲੜਾਈ ਹੋ ਗਈ ਬਾਰਡਰ ਤੇ, ਹੁਣ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਐਮਰਜੈਂਸੀ ਚਲੇ ਜਾਣਗੀਆਂ। ਤੇ ਜਦੋਂ ਵੀ ਸਰੀਰ ਦੇ ਵਿਚ ਚੀਮਾ ਸਾਹਿਬ ਐਮਰਜੈਂਸੀ ਹੁੰਦੀ ਹੈ ਨਾ, ਜਦੋਂ ਵੀ ਸਰੀਰ ਦੇ ਵਿਚ ਐਮਰਜੈਂਸੀ ਲੱਗ ਗਈ, ਉਦੋਂ ਇਹ ਥਾਈਮਸ ਗਲੈਂਡ ਜਿਹੜਾ ਹੈ ਉਸ ਵੇਲੇ ਸਾਈਜ਼ ਵਿਚ ਵੱਡਾ ਹੋ ਜਾਂਦਾ ਹੈ ਤੇ ਉਸ ਨੂੰ ਕੰਟਰੋਲ ਕਰਦਾ ਹੈਗਾ। ਇਹ ਵੀ ਚੈਸਟ ਦਾ ਹਿੱਸਾ ਅਸੀਂ ਗਿਣਦੇ ਹਾਂ। ਉਸ ਤੋਂ ਬਾਅਦ ਦੂਸਰਾ ਇੱਕ ਵੱਡਾ ਹਿੱਸਾ ਹੈਗਾ, ਇੱਕ ਵੱਡਾ ਡਿਪਾਰਟਮੈਂਟ ਹੈਗਾ ਜਿਹਦੇ ਦੋ ਹਿੱਸੇ ਹੈਗੇ ਨੇ, ਉਹਨੂੰ ਅਸੀਂ ਕਹਿੰਦੇ ਹਾਂ ਪਲੂਰਲ ਕੈਵਿਟੀ। ਪਲੂਰਾ ਅਸੀਂ ਉਸ ਕਵਰ ਨੂੰ ਕਹਿੰਦੇ ਹਾਂ ਜਿਹੜਾ ਫੇਫੜਿਆਂ ਨੂੰ ਦੋਵੇਂ ਪਾਸਿਓਂ ਆਪਦੇ ਗਲਾਫ ਦੇ ਵਿਚ ਲੈਂਦਾ ਹੈ, ਔਰ ਜਿੰਨੇ ਵੀ ਕੈਵਿਟੀਜ਼ ਹੈਗੀਆਂ ਨੇ ਉਹ ਸਾਰੀਆਂ ਡਬਲ ਲੇਅਰਸ ਨੇ। ਹਾਰਟ ਦੇ ਉੱਪਰ ਹੈ ਪੇਰੀਕਾਰਡੀਅਮ, ਫੇਫੜਿਆਂ ਦੇ ਉੱਪਰ ਹੈ ਪਲੂਰਾ ਹੈਗਾ ਆ। ਇਸੇ ਤਰ੍ਹਾਂ ਹਰੇਕ ਅੰਗ ਦੇ ਉੱਪਰ ਉੱਪਰ ਕੁਦਰਤ ਨੇ ਕੁਝ ਇਸ ਤਰ੍ਹਾਂ ਦੇ ਕਵਰ ਚੜਾਏ ਹੋਏ ਨੇ ਜਿਹੜੇ ਉਸ ਅੰਗ ਨੂੰ ਫੈਲਣ ਵਾਸਤੇ, ਉਸ ਅੰਗ ਨੂੰ ਸੁੰਗੜਨ ਸਮੇਂ, ਅਗਰ ਦੋ ਤਹਿ ਨੇ ਤੇ ਉਹਨਾਂ ਵਿਚ ਰਗੜ ਨਾ ਲੱਗੇ

ਨੂੰ ਆਪ ਦੇ ਗਲਾਫ ਦੇ ਵਿਚ ਲੈਂਦਾ ਹੈ ਔਰ ਜਿੰਨੇ ਵੀ ਕੈਵਿਟੀਜ਼ ਹੈਗੀਆਂ ਨੇ ਉਹ ਸਾਰੀਆਂ ਡਬਲ ਲੇਅਰਸ ਨੇ ਹਾਰਟ ਦੇ ਉੱਪਰ ਹੈ ਪੇਰੀਕਾਰਡੀਅਮ ਫੇਫੜਿਆਂ ਦੇ ਉੱਪਰ ਹੈ ਪਲਿਊਰਾ ਹੈਗਾ ਆ ਇਸੇ ਤਰ੍ਹਾਂ ਹਰੇਕ ਅੰਗ ਦੇ ਉੱਪਰ ਕੁਦਰਤ ਨੇ ਕੁਝ ਇਸ ਤਰ੍ਹਾਂ ਦੇ ਕਵਰ ਚੜਾਏ ਹੋਏ ਨੇ ਜਿਹੜੇ ਉਸ ਅੰਗ ਨੂੰ ਫੈਲਣ ਵਾਸਤੇ ਉਸ ਅੰਗ ਨੂੰ ਸੁੰਗੜਨ ਸਮੇਂ ਅਗਰ ਦੋ ਤਹਿ ਨੇ ਤੇ ਉਹਨਾਂ ਵਿਚ ਰਗੜ ਨਾ ਲੱਗੇ ਉਸ ਨੂੰ ਬਚਾਉਣ ਵਾਸਤੇ ਥੋੜਾ ਬਹੁਤ ਫਲੂਇਡ ਰੱਖਿਆ ਹੁੰਦਾ ਆ ਤਾਂ ਕਿ ਉਹ ਮੋਬਿਲਿਟੀ ਉਸ ਦੀ ਬਣੀ ਰਹਿ ਜਾਵੇ ਤੇ ਇਹ ਜਿਹੜਾ ਪਲਿਊਰਲ ਕੈਵਿਟੀਜ਼ ਨੇ ਇਹ ਦੋ ਹਨ ਇੱਕ ਸੱਜੇ ਫੇਫੜੇ ਵਾਸਤੇ ਕੈਵਿਟੀ ਆ ਇੱਕ ਖੱਬੇ ਫੇਫੜੇ ਵਾਸਤੇ ਕੈਵਿਟੀ ਹੈਗੀ ਆ ਔਰ ਇਹਦੇ ਵਿਚਕਾਰ ਹੀ ਜਿਹੜਾ ਖੱਬੇ ਪਾਸੇ ਜ਼ਿਆਦਾ ਤੇ ਸੱਜੇ ਪਾਸੇ ਘੱਟ ਕਿਉਂਕਿ ਮੈਨੂੰ ਹਜੇ ਤੱਕ ਮੇਜਰਮੈਂਟ ਦਾ ਯਾਦ ਆ ਕਿ ਇਹ ਮਿਡ ਸਟਰਨਮ ਲਾਈਨ ਸਾਡੀ ਸਟਰਨਮ ਹੈ ਨਾ ਇਹਦਾ ਬਿਲਕੁਲ ਅਗਰ ਸੈਂਟਰ ਤੁਸੀਂ ਲੈ ਲਓ ਤੇ ਸੈਂਟਰ ਲੈ ਕੇ ਸੈਕੰਡ ਰਿਬ ਤੋਂ 1.2 ਸੈਂਟੀਮੀਟਰ ਰਾਈਟ ਸਾਈਡ ਕਿਉਂਕਿ ਜਦ ਤੱਕ ਅਸੀਂ ਸਾਰੇ ਸਮਝਦੇ ਹਾਂ ਖੱਬੇ ਪਾਸੇ ਹੁੰਦਾ ਆ ਫਿਰ ਅਸੀਂ ਸਾਰੇ ਸਮਝਦੇ ਹਾਂ ਖੱਬੇ ਪਾਸੇ ਹੁੰਦਾ ਆ ਪਰ ਦਿਲ ਦਾ ਕੁਝ ਹਿੱਸਾ ਜਿਹੜਾ ਰਾਈਟ ਬਾਉਂਡਰੀ ਹੈਗੀ ਆ ਉਹ ਸਟਰਨਮ ਜਿਹੜੀ ਸਾਡੀ ਸਾਹਮਣੇ ਦੀ ਹੱਡੀ ਆ ਉਹਦੇ ਸੈਂਟਰ ਤੋਂ 1.2 ਸੈਂਟੀਮੀਟਰ ਰਾਈਟ ਸਾਈਡ ਵੀ ਹੈਗੀ ਭਾਵ ਕੀ ਹੋਇਆ ਇਹ ਜਿਹੜਾ ਪੈਰੀਕਾਰਡੀਅਮ ਇਹ ਜਿਹੜਾ ਮੀਡੀਆਸਟਾਈਨਮ ਦੇ ਵਿਚ ਲਪੇਟਿਆ ਹੋਇਆ ਹਿੱਸਾ ਹੈਗਾ ਆ ਇਹ ਸਾਰਾ ਰਾਈਟ ਸਾਈਡ ਵੀ ਹੈਗਾ ਆ ਤੇ ਇਹ ਇਸ ਨੂੰ ਕਵਰ ਕਰਦਾ ਹੈਗਾ ਭਾਵ ਹਾਰਟ ਜਿਹੜਾ ਆ ਇਹ ਇਹਦੇ ਰਾਹੀਂ ਪ੍ਰੋਟੈਕਟਡ ਹੈ ਪਰ ਇਹ ਖੱਬੇ ਪਾਸੇ ਜ਼ਿਆਦਾ ਆ ਸੱਜੇ ਪਾਸੇ ਘੱਟ ਹੈਗਾ ਆ ਔਰ ਇਹਦੇ ਵਿਚ ਜਿਹੜਾ ਉੱਪਰ ਵਾਲਾ ਕਵਰ ਇਹਦਾ ਆਪਣਾ ਮੀਡੀਆਸਟਾਈਨਮ ਇਟਸੈਲਫ ਕਵਰ ਆ ਮੀਡੀਆਸਟਾਈਨਮ ਇੱਕ ਮਸਕੂਲਰ ਟਿਊਬ ਹੈ ਇਹ ਆਪਣੇ ਆਪ ਇੱਕ ਕਵਰ ਹੈਗਾ ਬਾਕੀ ਸਾਰੇ ਅੰਗਾਂ ਦੀ ਆਵਾਜਾਈ ਵਾਸਤੇ ਪਰ ਹਾਰਟ ਦੇ ਉੱਪਰ ਜਿਹੜਾ ਕਵਰ ਚੜਿਆ ਹੈ ਉਹਨੂੰ ਅਸੀਂ ਪੇਰੀਕਾਰਡੀਅਮ ਕਹਿੰਦੇ ਹਾਂ ਔਰ ਜਿਹੜਾ ਫੇਫੜਿਆਂ ਦੇ ਉੱਪਰ ਕਵਰ ਚੜਿਆ ਹੈਗਾ ਆ ਉਹਨੂੰ ਅਸੀਂ ਪਲਿਊਰਾ ਕਹਿੰਦੇ ਹਾਂ ਔਰ ਇਹ ਦੋਵੇਂ ਹੀ ਡਬਲ ਲੇਅਰਡ ਮੈਂਬਰੇਨ ਹੁੰਦੇ ਨੇ ਜਿਨ੍ਹਾਂ ਵਿਚ ਫਲੂਇਡ ਭਰਿਆ ਹੁੰਦਾ ਹੈ ਪਰ ਇਹ ਸਾਰਾ ਸਾਡੀ ਇਸ ਕੈਵਿਟੀ ਦਾ ਹਿੱਸਾ ਹੈ ਠੀਕ ਹੈ ਜੀ ਕੈਵਿਟੀ ਵਿਚ ਤੁਸੀਂ ਦਾਖਲ ਹੋਵਾਂਗੇ ਇੱਕ ਤਾਂ ਸਾਨੂੰ ਇਹ ਗੱਲਾਂ ਸਾਹਮਣੇ ਦਿਖਾਈ ਦੇਣਗੀਆਂ ਦੂਸਰਾ ਸਕੈਲਟਨ ਮਸਕੂਲਰ ਜਾਂ ਬੋਨੀ ਸਟਰਕਚਰ ਹੈਗਾ ਹੁਣ ਬੋਨ ਦਾ ਸਟਰਕਚਰ ਸਾਨੂੰ ਪਤਾ ਕੀ ਹੈ ਸਟਰਨਮ ਹੈ ਸਾਹਮਣੇ ਸਟਰਨਮ ਦੇ ਹਿੱਸੇ ਆਪਾਂ ਪਹਿਲਾਂ ਗਿਣ ਚੁੱਕੇ ਹਾਂ ਕਿ ਉੱਪਰ ਵਾਲਾ ਹਿੱਸਾ ਮੈਨੂਬੈਰੀਅਮ ਸਟਰਨਮ ਹੈ ਜਿਹੜਾ ਕਲੈਵੀਕਲ ਦੀ ਹੱਡੀ ਨਾਲ ਜੁੜਦਾ ਹੈ ਹੇਠਾਂ ਵਾਲਾ ਹਿੱਸਾ ਜਿਹੜਾ ਉਹਨੂੰ ਅਸੀਂ ਸ਼ੈਫਟ ਕਹਿੰਦੇ ਹਾਂ ਜਾਂ ਬਾਡੀ ਆਫ ਦੀ ਸਟਰਨਮ ਕਹਿੰਦੇ ਹਾਂ ਹੇਠਾਂ ਵਾਲਾ ਹਿੱਸਾ ਜਿਹੜਾ ਜ਼ਿਫੋਇਡ ਸਟਰਨਮ ਕਹਿੰਦੇ ਹਾਂ ਸੋ ਇਹ ਤਿੰਨ ਹਿੱਸੇ ਜਿਹੜੇ ਨੇ ਇਹ ਚੈਸਟ ਦਾ ਹਿੱਸਾ ਨੇ ਚੈਸਟ ਦਾ ਪਾਰਟ ਹੈਗੇ ਨੇ ਜਿਹੜਾ ਕਿ ਬੋਨੀ ਸਟਰਕਚਰ ਦੇ ਵਿੱਚ ਆਉਂਦਾ ਜੇ ਅਸੀਂ ਛਾਤੀ ਦੀ ਗੱਲ ਕਰਦੇ ਹਾਂ ਤੇ ਅਸੀਂ ਪਹਿਲਾਂ ਕਹਿੰਦੇ ਜੀ ਬੋਨ ਲਿਆ ਬੋਨ ਕਿਹੜੀ ਕਿਹੜੀ ਹੈਗੀ ਹੈ ਸਾਹਮਣੇ ਵਾਲੇ ਪਾਸੇ ਅਸੀਂ ਸਟਰਨਮ ਦੀ ਗੱਲ ਕਰ ਦਿੱਤੀ ਔਰ ਪਿਛਲੇ ਪਾਸੇ ਅਸੀਂ ਗੱਲ ਕਰ ਦਿੱਤੀ ਵਰਟੇਬਰਲ ਕਾਲਮ ਦੀ ਔਰ ਇਸ ਤੋਂ ਇਲਾਵਾ ਅਸੀਂ ਸਾਈਡਾਂ ਤੇ ਜਿਹੜੀ ਜੋ ਵੀ ਕੁਝ ਕਵਰਿੰਗ ਹੈ ਉਹਨੂੰ ਅਸੀਂ ਕਹਿੰਦੇ ਹਾਂ ਰਿਬਸ ਠੀਕ ਹੈ ਰਿਬਸ ਬਾਰੇ ਵੀ ਆਪਾਂ ਬਹੁਤ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਭਾਈ ਰਿਬਸ ਦੇ ਜਿਹੜੇ ਨੇ 12 ਪੇਅਰਸ ਨੇ ਔਰ 12 ਪੇਅਰਸ ਦੀ ਜਿਹੜੀ ਆਪਾਂ ਗੱਲ ਕੀਤੀ ਹੋਈ ਹੈ ਵੀ ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਡਾਇਰੈਕਟ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ ਦੂਸਰੀਆਂ ਉਸ ਤੋਂ ਬਾਅਦ 3 ਰਿਬਸ ਨੇ ਜਿਹੜੀਆਂ ਉਹ ਇੱਕ ਦੂਜੀ ਦਾ ਹੱਥ ਫੜ ਕੇ ਪਿੱਛੇ ਪਿੱਛੇ ਹੁੰਦੀਆਂ ਜਾਂਦੀਆਂ ਨੇ ਛਾਤੀ ਚੌੜੀ ਹੁੰਦੀ ਜਾਂਦੀ ਹੇਠਾਂ ਵਾਲੇ ਪਾਸੇ ਬੇਸ ਦੇ ਤੌਰ ਤੇ ਔਰ 2 ਦੀ ਅਸੀਂ ਗੱਲ ਕੀਤੀ ਸੀ 2 ਸੱਜੇ ਤੇ ਖੱਬੇ 11ਵੀਂ ਤੇ 12ਵੀਂ ਪਸਲੀ ਜਿਹੜੀ ਹੈ ਉਹ ਸਾਹਮਣੇ ਜੁੜੀ ਹੀ ਨਹੀਂ ਉਹ ਪਿਛਲੇ ਪਾਸੇ ਹੀ ਜੁੜੀ ਹੋਈ ਹੈ ਤਾਂ ਕਿ ਜੇ ਢਿੱਡ ਫੈਲੇ ਤੇ ਉਸ ਨੂੰ ਇੰਨੀ ਕੁ ਸਪੇਸ ਮਿਲ ਜਾਵੇ ਵੀ ਗੈਸ ਬਣ ਗਈ ਜਾਂ ਕੋਈ ਪਰੌਂਠੇ ਜ਼ਿਆਦਾ ਖਾ ਰਿਹਾ ਤੇ ਅਲਟੀਮੇਟ ਢਿੱਡ ਜਿਵੇਂ ਵੱਧ ਆਇਆ ਉਹ ਵਿਚਾਰੀਆਂ ਪਿੱਛੇ ਨੂੰ ਹਟਦੀਆਂ ਜਾਂਦੀਆਂ ਨੇ ਕਿਉਂਕਿ ਅੱਗੇ ਜੁੜੀਆਂ ਨਹੀਂ ਹੋਈਆਂ ਇਹ ਆਮ ਤੌਰ ਤੇ ਸਟਰਕਚਰ ਹੈ ਸਾਡਾ ਬੋਨ ਦਾ ਕਿ ਸਾਡੀ ਛਾਤੀ ਦੇ ਵਿਚ ਬੋਨਸ ਕਿਹੜੀ ਕਿਹੜੀ ਹੈ ਮੈਂ ਦੁਬਾਰਾ ਲਿਆ ਫਿਰ ਪਹਿਲੀ ਗੱਲ ਸਾਹਮਣੇ ਤੋਂ ਸਟਰਨਮ ਹੈਗੀ ਹੈ ਸਟਰਨਮ ਦੇ 3 ਹਿੱਸੇ ਗਿਣ ਲੈ ਉਸ ਤੋਂ ਬਾਅਦ ਅਸੀਂ ਰਿਬਸ ਗਿਣ ਲਈਆਂ ਜਿਹੜੀ ਇੱਕ ਕੇਜ ਪਿੰਜਰਾ ਬਣਾਉਂਦੀਆਂ ਨੇ ਜਿਹੜੀ ਕਿ 12 ਪੇਅਰਸ ਨੇ 24 ਨੇ ਟੋਟਲ ਦੇ ਵਿਚ ਔਰ ਉਸ ਤੋਂ ਬਾਅਦ ਬੈਕ ਸਾਈਡ ਤੇ ਅਸੀਂ ਕਹਿੰਦੇ ਹਾਂ ਵਰਟੀਬਰਸ ਹੁਣ ਅਗਰ ਛਾਤੀ ਦੇ ਵਿਚ ਕੋਈ ਵੀ ਸਾਈਨ ਐਂਡ ਸਿੰਪਟਮ ਪੈਦਾ ਹੁੰਦੇ ਨੇ ਤੇ ਅਸੀਂ ਥੋੜੇ ਲਫ਼ਜ਼ਾਂ ਦੇ ਵਿਚ ਇਹ ਕਹਿ ਸਕਦੇ ਹਾਂ ਭਾਈ ਇਹਦੇ ਈਸੋਫੇਗਸ ਚ ਇਹਦੇ ਹਾਰਟ ਦੇ ਵਿਚ ਇਹਦੇ ਟ੍ਰੇਕੀਆ ਦੇ ਵਿਚ ਇਹਦੇ ਹਾਰਟ ਲੰਗਸ ਦੇ ਵਿਚ ਇਹਦੇ ਕਿਸੇ ਵੀ ਥਾਂ ਤੇ ਨੁਕਸ ਹੁੰਦਾ ਪਲੱਸ ਇਹਦੀਆਂ ਬੋਨ ਚ ਨੁਕਸ ਕਿਤੇ ਹੋ ਸਕਦਾ ਹੈਗਾ ਆ ਹੱਡੀਆਂ ਕਿਹੜੀਆਂ ਕਿਹੜੀਆਂ ਨੇ ਉਹਨਾਂ ਚ ਕਿਤੇ ਨੁਕਸ ਹੋ ਸਕਦਾ ਯਾਨੀ ਬਿਮਾਰੀਆਂ ਤੇ ਬਹੁਤ ਤਰ੍ਹਾਂ ਦੇ ਲੋਕ ਲੈ ਕੇ ਆਉਂਦੇ ਨੇ ਨਾ ਇਹ ਤਾਂ ਸ਼ਨਾਖਤ ਅੱਗੇ ਡਾਇਗਨੋਸਿਸ ਨੂੰ ਕਹਿੰਦੇ ਅਸੀਂ ਡਿਫਰੈਂਸ਼ੀਅਲ ਡਾਇਗਨੋਸਿਸ ਡਿਫਰੈਂਸ਼ੀਅਲ ਡਾਇਗਨੋਸਿਸ ਦੇ ਵਿਚ ਅਸੀਂ ਉਹਦੇ ਨਿਸ਼ਾਨੀਆਂ ਜੋ ਦੱਸਦਾ ਆ ਉਹਦੇ ਮੁਤਾਬਕ ਫਿਰ ਇਹ ਲੱਭਣਾ ਭਾਈ ਇਹ ਬੋਨ ਦੀ ਤਕਲੀਫ਼ ਹੈ ਕਿ ਹਾਰਟ ਦੀ ਤਕਲੀਫ਼ ਹੈ

0: ਇਹੀ ਸੋ ਫਿਕਰ ਦੀ ਤਕਲੀਫ਼ ਹੈ ਕਿ ਸਾਹ ਵਾਲੀ ਨਦੀ ਦੀ ਤਕਲੀਫ਼ ਹੈ, ਇਹ ਫਿਰ ਅੱਗੇ ਸਾਡਾ ਕੰਮ ਹੈਗਾ ਆ ਇਸ ਨੂੰ ਦੇਖਣ ਦਾ ਕਿ ਕਿਵੇਂ ਅਸੀਂ ਦੇਖਣਾ ਹੈਗਾ। ਉਸ ਤੋਂ ਬਾਅਦ ਇਹ ਇੱਕ ਸਾਰੀਆਂ ਚੀਜ਼ਾਂ ਨੂੰ ਆਪਣੀ ਆਪਣੀ ਥਾਂ ਤੇ ਬੰਨਣ ਵਾਸਤੇ ਕੁਝ ਰੱਸੀਆਂ ਲਾਈਆਂ ਹੋਈਆਂ ਕੁਦਰਤ ਨੇ, ਤੇ ਹਰੇਕ ਚੀਜ਼ ਪੂਰੀ ਖਿੱਚ ਪੈ ਕੇ ਆਪਣੀ ਬਰਾਬਰ ਜਿਹੜੀ ਥਾਂ ਇਹਦੀ ਹੈ ਉਹ ਉੱਥੇ ਰਵੇ, ਤੇ ਉਹਨੂੰ ਅਸੀਂ ਕਹਿੰਦੇ ਹਾਂ ਮਸਲ। ਹੁਣ ਮਸਲ ਦੇ ਵਿੱਚ ਪਹਿਲਾ ਵੱਡਾ ਮਸਲ ਜਿਹੜਾ ਇਹਦੀ ਬਾਉਂਡਰੀ ਬਣਾਉਂਦਾ ਹੈ ਉੱਪਰ ਵਾਲੇ ਪਾਸੇ, ਇਹ ਓਪਨ ਹੈ ਕਲੈਵੀਕਲ ਤੋਂ ਬਾਅਦ ਗਰਦਨ ਦੇ ਵਿੱਚ ਸਿੱਧਾ ਉੱਪਰ ਨੂੰ ਚਲੇ ਗਿਆ। ਹੇਠਾਂ ਵਾਲੇ ਪਾਸੇ ਜਿੱਥੇ ਪੇਟ ਦੇ ਨਾਲ ਇਹਦਾ ਸੰਬੰਧ ਹੈਗਾ ਆ, ਉੱਥੇ ਇੱਕ ਮਸਕੂਲਰ ਸਟਰਕਚਰ ਬਣਿਆ ਹੋਇਆ ਹੈ ਜਿਹੜਾ ਇਸ ਨੂੰ ਐਬਡੋਮਨ ਦੇ ਨਾਲੋਂ ਵੱਖਰਾ ਕਰਦਾ ਆ, ਪਰ ਹੈ ਮਸਕੂਲਰ, ਬੋਨ ਨਹੀਂ ਹੈ। ਭਾਵ ਉਹਦਾ ਇਹ ਆ ਭਾਈ ਜੇ ਸਾਡੇ ਘਰੇ ਪਾਰਟ ਰੱਖਿਆ ਹੈ ਤੇ ਗੈਸਟ ਆ ਗਏ ਤੇ ਕਾਰਾਂ ਜਿਆਦਾ ਖੜੀਆਂ ਹੋ ਗਈਆਂ ਤੇ ਮੈਂ ਤੁਹਾਡੀ ਪਾਰਕਿੰਗ ਲਾਟ ਚ ਵੀ ਖੜੀਆਂ ਕਰ ਸਕਦਾ, ਤੇ ਜੇ ਤੁਹਾਡੇ ਘਰੇ ਕੁਝ ਐਸੀ ਗੱਲ ਹੋ ਗਈ ਤੇ ਤੁਸੀਂ ਮੇਰੇ ਪਾਰਕਿੰਗ ਲਾਟ ਦੇ ਵਿੱਚ ਵੀ ਕਾਰਾਂ ਖੜੀਆਂ ਕਰ ਸਕਦੇ ਹੋ, ਭਾਵ ਅੱਗੇ ਪਿੱਛੇ ਹੋ ਸਕਦਾ। ਇਹ ਡਾਇਆਫ੍ਰਾਮ ਇਸ ਟਾਈਪ ਦਾ ਹੈਗਾ ਆ ਵੀ ਜੇ ਛਾਤੀ ਦੇ ਵਿੱਚ ਕੋਈ ਚੀਜ਼ ਕੰਜੈਸ਼ਨ, ਭਾਰਾਪਨ, ਪਲੂਰਲ ਫਿਊਡ, ਪੇਰੀਕਾਰਡੀਅਲ ਫਿਊਜ਼ਨ ਕੁਝ ਵੀ ਆ ਗਿਆ ਹੈਗਾ ਤੇ ਉਹਨੇ ਛਾਤੀ ਦਾ ਹੇਠਾਂ ਏਰੀਆ ਕਵਰ ਕਰਨਾ ਹੈ ਤੇ ਉਹ ਪੇਟ ਵਾਲੇ ਪਾਸੇ ਚਲਾ ਜਾਏਗਾ। ਉਹਦੀ ਵੀ ਨਿਸ਼ਾਨੀਆਂ ਨੇ ਜਿਹੜੀਆਂ ਅੱਗੇ ਚੱਲ ਕੇ ਮੈਂ ਤੁਹਾਨੂੰ ਦੱਸਾਂਗਾ। ਤੇ ਜੇ ਪੇਟ ਚ ਗੈਸ ਜ਼ਿਆਦਾ ਬਣ ਗਈ, ਪੇਟ ਚ ਗੈਸ ਜ਼ਿਆਦਾ ਬਣ ਗਈ, ਜਾਂ ਜਿਵੇਂ ਸਪੋਜ਼ ਆਪਾਂ ਸਧਾਰਨ ਫਿਜ਼ੀਓਲੋਜੀਕਲ ਗੱਲ ਕਰਦੇ ਹਾਂ, ਬੀਬੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤੇ ਪੇਟ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਉੱਪਰ ਨੂੰ ਫੈਲਣਾ ਸ਼ੁਰੂ ਹੋ ਜਾਂਦਾ ਹੈ, ਅਲਟੀਮੇਟ ਉਹਨਾਂ ਦਾ ਡਾਇਫ੍ਰਾਮ ਜਿਹੜਾ ਹੈ ਉਹਦਾ ਲੈਵਲ ਆਮ ਤੌਰ ਤੇ ਇਹਦਾ ਲੈਵਲ 12th ਰਿਬਸ ਦੇ ਵਿੱਚ ਸਾਹਮਣੇ ਪਿਛਲੇ ਪਾਸੇ ਜਿਹੜੀਆਂ ਵਰਟੇਬਰਾ ਦੇ ਨੇ ਨਾ 12th ਵਰਟੇਬਰਾ ਦੇ ਲੈਵਲ ਤੇ ਹੁੰਦਾ ਹੈ। ਪਰ ਬਾਅਦ ਵਿੱਚ ਕੀ ਹੁੰਦਾ ਹੈ ਜਿਵੇਂ ਜਿਵੇਂ ਪੇਟ ਵੱਧ ਆਇਆ ਇਹ ਉੱਪਰ ਵਾਲੇ ਪਾਸੇ 11th ਤੱਕ ਵੀ ਪਹੁੰਚ ਜਾਂਦਾ ਤੇ ਬੀਬੀਆਂ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ। ਇਸ ਤਰ੍ਹਾਂ ਦੀਆਂ ਤਕਲੀਫਾਂ ਪ੍ਰੈਗਨੈਂਸੀ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂ? ਕਿਉਂਕਿ ਇਹ ਮਸਕੂਲਰ ਸਟਰਕਚਰ ਹੈਗਾ ਔਰ ਮਸਕੂਲਰ ਸਟਰਕਚਰ ਹੋਣ ਕਰਕੇ ਜਿਹਦੇ ਕਰੇ ਜਿਆਦਾ ਜੇ ਪੇਟ ਚ ਜਿਆਦਾ ਕੋਈ ਕੰਜੈਸ਼ਨ ਆ ਗਿਆ ਤੇ ਇਹਨੇ ਛਾਤੀ ਵਾਲੇ ਪਾਸੇ ਧੱਕ ਦਿੱਤਾ, ਜੇ ਛਾਤੀ ਵਾਲੇ ਪਾਸੇ ਕੋਈ ਗੱਲ ਆ ਗਈ ਇਹਨੇ ਪੇਟ ਵਾਲੇ ਪਾਸੇ ਧੱਕ ਦਿੱਤੀ। ਸੋ ਇਹ ਡਾਇਆਫ੍ਰਾਮ ਦੇ ਸੰਬੰਧ ਵਿੱਚ ਅਸੀਂ ਇਹਦਾ ਦੂਜਾ ਨਾਮ ਹੀ ਕਹੇਗਾ, ਅਸੀਂ ਫਰੈਨਿਕ ਕਹਿੰਦੇ ਕਲੀਨਿਕਲ ਦੇ ਵਿੱਚ ਨਾ ਡਾਇਆਫ੍ਰਾਮ ਫਰੈਨਿਕ। ਇਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ, ਟਿਊਮਰ ਵੀ ਹੋ ਜਾਂਦੇ ਨੇ, ਸਵੈਲਿੰਗ ਵੀ ਹੋ ਜਾਂਦੀ ਹੈ, ਬਹੁਤ ਕੁਝ ਐਸਾ ਹੋ ਜਾਂਦਾ ਜਿਹਦੇ ਬਾਰੇ ਆਪਾਂ ਬਾਅਦ ਗੱਲ ਕਰਾਂਗੇ ਕਿ ਉਹਦੇ ਸਾਈਨ ਸਿੰਪਟਮਸ ਕੀ ਹੁੰਦੇ ਨੇ ਔਰ ਅਸੀਂ ਕਿਹਦਾ ਨਾਂ ਲਵਾਂਗੇ। ਆਮ ਤੁਸੀਂ ਵੇਖਿਆ ਨਾ ਵੀ ਕਿਸੇ ਥਾਂ ਤੇ ਕੋਈ ਲਾਸ਼ ਮਿਲ ਜਾਂਦੀ ਹੈ ਨਾ ਤੇ ਇੱਧਰ ਉੱਧਰ ਥਾਣਿਆਂ ਵਾਲੇ ਕਹਿੰਦੇ ਨੇ ਇਹਦੇ ਸਾਡੀ ਬਾਉਂਡਰੀ ਨਹੀਂ ਹੈਗੀ ਤੇ ਫਲਾਣੇ ਥਾਣੇ ਦੀ ਹੈ, ਉੱਥੇ ਰਿਪੋਰਟ ਲਿਖਾਓ, ਦੂਜਾ ਕਿਸੇ ਦੀ ਨਹੀਂ ਉੱਥੇ ਰਿਪੋਰਟ ਲਿਖਾਓ। ਤੇ ਇਹ ਜਿਹੜਾ ਡਾਇਆਫ੍ਰਾਮ ਆ ਇਹ ਇਸ ਤਰ੍ਹਾਂ ਦਾ ਮਸਕੂਲਰ ਸਟਰਕਚਰ ਹੈਗਾ ਆ ਕਿ ਸਾਨੂੰ ਇਹ ਡਾਇਗਨੋਸਿਸ ਕਰਨਾ ਕਈ ਵਾਰ ਮੁਸ਼ਕਲ ਹੋ ਜਾਂਦਾ ਆ ਬਈ ਇਹ ਛਾਤੀ ਦੀ ਬਿਮਾਰੀ ਆ ਕਿ ਪੇਟ ਦੀ ਬਿਮਾਰੀ ਆ। ਹਾਂਜੀ, ਸੋ ਇਹ ਇਸ ਤਰ੍ਹਾਂ ਹੈ, ਇਹ ਮੇਰੀ ਇਸ ਐਗਜ਼ਾਮਪਲ ਨਾਲ ਤੁਹਾਨੂੰ ਇਹ ਯਾਦ ਰਹਿ ਜਾਏਗਾ ਵੀ ਮੈਂ ਕੀ ਕਹਿ ਰਿਹਾ ਹਾਂ ਡਾਇਫ੍ਰਾਮ ਦੇ ਬਾਰੇ। ਹਾਂਜੀ, ਸੋ ਡਾਇਫ੍ਰਾਮ ਇਸ ਟਾਈਪ ਦਾ ਚੀਜ਼ ਹੈਗੀ ਹੈ ਜਿਹੜੀ ਛਾਤੀ ਤੇ ਪੇਟ ਦੇ ਵਿੱਚ ਇੱਕ ਬੈਰੀਅਰ ਬਣਾਉਂਦਾ ਔਰ ਤਕਰੀਬਨ 7 ਡਿਫਰੈਂਟ ਓਪਨਿੰਗ ਜਿਹੜੇ ਉੱਪਰ ਧੋਣ ਦੇ ਵਿੱਚੋਂ ਤਾਂ ਸਿੱਧੇ ਹੀ ਆ ਰਹੇ ਸੀ ਨਾ, ਅਲੱਗ ਅਲੱਗ ਉਹਦੇ ਨਾਲ ਮਾਸਪੇਸ਼ੀਆਂ ਲੱਗੀਆਂ ਹੋਈਆਂ ਸੀਗੀਆਂ, ਛਾਤੀ ਤੋਂ ਹੇਠਾਂ ਵੀ ਉਹ ਚੀਜ਼ਾਂ ਜਾ ਰਹੀਆਂ ਨੇ ਜਿਵੇਂ ਅਯੋਟਾ ਹੈ, ਥੋਰੈਸਿਕ ਐਬਡੋਮਿਨ ਵਾਲੇ ਓਟਾ ਹੈ ਜਾਂ ਐਬਡੋਮਿਨ ਵਾਲੇ ਓਟਾ ਹੈ, ਡਿਸੈਂਡਿੰਗ ਹੈ, ਜਿੰਨੇ ਵੀ ਉਹ ਜਾ ਰਹੀਆਂ ਨੇ ਉਹਨਾਂ ਦੇ ਅਲੱਗ ਅਲੱਗ ਨਾਂ ਰੱਖਦੇ ਹੈ ਤੇ ਓਟਾ ਹੀ, ਲੇਕਿਨ ਥੋਰੈਸਿਕ ਓਟਾ, ਥੋਰੈਸਿਕ ਡਿਸੈਂਡਿੰਗ ਓਟਾ ਨੂੰ ਕਹਿ ਦਿੰਦੇ ਹਾਂ, ਡਿਸੈਂਡਿੰਗ ਐਬਡੋਮਿਨ ਵਾਲੇ ਓਟਾ ਇਸ ਨੂੰ ਕਹਿ ਦਿੰਦੇ ਹਾਂ, ਅਲੱਗ ਅਲੱਗ ਨਾਂ ਅਸੀਂ ਉਹਦੇ ਰੱਖ ਦਿੰਦੇ ਹਾਂ ਪੋਜੀਸ਼ਨ ਦੇ ਮੁਤਾਬਕ ਕਿ ਕਿੱਥੇ ਹੈਗੀ ਹੈ। ਸੋ ਇਸ ਤਰ੍ਹਾਂ ਕਰਕੇ ਈਸੋਫੇਗਸ ਵੀ ਇਹਦੇ ਵਿੱਚੋਂ ਲੰਘ ਕੇ ਜਾਂਦਾ ਹੈਗਾ ਆ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਰਵ ਵਗੈਰਾ ਤੇ ਬਲੱਡ ਵੈਸਲ ਵਗੈਰਾ ਇਸ ਡਾਇਫ੍ਰਾਮ ਤੋਂ ਲੰਘ ਕੇ ਦੂਸਰੇ ਪਾਸੇ ਜਾਂਦੀਆਂ ਹੀ ਜਾਂਦੀਆਂ ਹੈਗੀਆਂ ਨੇ। ਸੋ ਉਹ 7 ਤਰ੍ਹਾਂ ਦੇ ਡਿਫਰੈਂਟ ਓਪਨਿੰਗ ਹੈਗੇ ਨੇ, ਉਹਨਾਂ ਦੀ ਗੱਲ ਵੀ ਆਪਾਂ ਬਾਅਦ ਚ ਕਰਾਂਗੇ ਵੀ ਕਿਹਦੇ ਕਿਹਦੀ ਗੱਲ ਵਿੱਚ ਹੋ ਜਾਵੇ ਤੇ ਕੀ ਪ੍ਰੋਬਲਮ ਤੇ ਕਿੱਥੇ ਆਵੇਗੀ, ਬਾਹਰੋਂ ਅਸੀਂ ਕਿਵੇਂ ਪਤਾ ਕਰਾਂਗੇ ਵੀ ਭਾਈ ਇਹ ਈਸੋਫੇਗਸ ਨਾਲ ਸੰਬੰਧਿਤ ਗੱਲ ਹੈਗੀ ਹੈ, ਵੀ ਭਾਈ ਇਹ ਹਾਰਟ ਦੇ ਨਾਲ ਸੰਬੰਧਿਤ ਗੱਲ ਹੈਗੀ ਹੈ। ਇਹ ਨਿਸ਼ਾਨੀਆਂ ਮੈਂ ਬਾਹਰੋਂ ਤੁਹਾਨੂੰ ਦੱਸਾਂਗਾ ਜਿਹਨਾਂ ਤੋਂ ਸਾਨੂੰ ਪਤਾ ਲੱਗ ਜਾਊਗਾ ਵੀ ਕਿਉਂਕਿ 7 ਓਪਨਮ ਨੇ, 7 ਲੋਕਾਂ ਦੇ ਲੱਭਣ ਵਾਸਤੇ ਰਸਤਾ ਹੈਗਾ ਆ, 7 ਦੇ ਵਿੱਚੋਂ ਕਿਹਦੇ ਰਸਤੇ ਵਿੱਚ ਪ੍ਰੋਬਲਮ ਆ ਗਈ ਹੈ ਉਹ ਅਸੀਂ ਆਮ ਤੌਰ ਤੇ ਇਸ ਗੱਲ ਨੂੰ ਲੱਭ ਲੈਣੇ। ਉਸ ਤੋਂ ਬਾਅਦ ਛਾਤੀ ਦੀ ਸਾਡੀ ਗੱਲ ਚੱਲ ਰਹੀ ਹੈ ਤੇ ਛਾਤੀ ਦੇ ਵਿੱਚ ਮਾਸਪੇਸ਼ੀਆਂ ਦੀ ਗੱਲ ਚੱਲ ਰਹੀ ਹੈ ਤੇ ਮਾਸਪੇਸ਼ੀ ਦੇ ਵਿੱਚ ਸਭ ਤੋਂ ਵੱਡੀ ਮਾਸਪੇਸ਼ੀ ਅਸੀਂ ਡਾਇਫ੍ਰਾਮ ਨੂੰ ਗਿਣਿਆ ਹੈ ਉਹਦੀ ਗੱਲ ਚੱਲ ਰਹੀ ਹੈ। ਉਸ ਤੋਂ ਬਾਅਦ ਕੁਝ ਛਾਤੀ ਦੇ ਸਾਹਮਣੇ ਮਸਲਸ ਹੈਗੇ, ਜਿਹੜੇ ਸਟਰਨਮ ਨੂੰ ਹੀ ਆਪਣੀ ਪੋਜੀਸ਼ਨ ਚ ਬੰਨਦੇ ਨੇ, ਜਿਹੜੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਨੂੰ ਵੀ ਉਹਦੀ ਪੋਜੀਸ਼ਨ ਵਿਚ ਰੱਖਦੇ ਨੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪੈਕਟੋਰਲ ਮਸਲਸ। ਪੈਕਟੋਰਲ ਮਸਲ ਜਿਹੜੇ ਨੇ ਚਾਰ ਨੇ, ਇੱਕ ਸਰੈਟਸ ਇੰਟੀਰੀਅਸ ਹੈ, ਸਬ ਸਕੈਪੂਲਰ ਹੈ, ਸਬ ਦਾ ਮਤਲਬ ਹੁੰਦਾ ਹੇਠਾਂ, ਸਕੈਪੂਲਰ ਦਾ ਮਤਲਬ ਪਿਛਲੇ ਪਾਸੇ ਸ਼ੋਲਡਰ ਬਲੇਡ ਜਿਹੜਾ ਹੈਗਾ ਸਾਡਾ ਪਿਛਲੇ ਪਾਸੇ ਉਹਦੇ ਤੋਂ ਤੁਰ ਕੇ ਤੇ ਅੱਗੇ ਆ ਕੇ ਸਟਰਨਮ ਦੇ ਨਾਲ ਲੱਗਿਆ ਹੁੰਦਾ, ਭਾਵ ਛਾਤੀ ਨੂੰ ਮਜ਼ਬੂਤ ਕਰਨ ਵਾਸਤੇ, ਸਬ ਸਕੈਪੂਲਾਰਿਸ ਤੇ ਸਰਾਈਟਸ ਇੰਟੀਰੀਅਰ। ਇੰਟੀਰੀਅਰ ਜਿਹੜੇ ਉਹਦਾ ਬਾਰਡਰ ਹੈਗਾ ਆ ਉਹਦੇ ਵਿੱਚ ਲੰਘ ਗਿਆ, ਮਤਲਬ ਇਹ ਸਾਡੇ ਵਾਸਤੇ ਨਿਸ਼ਾਨੀਆਂ ਨੇ, ਆਮ ਲੋਕਾਂ ਨੂੰ ਜਾਣਨ ਦੀ ਲੋੜ ਨਹੀਂ ਹੈਗੀ ਵੀ ਕਿਹੜੀ ਚੀਜ਼ ਕਿੱਥੇ ਹੋ ਰਹੀ, ਪਰ ਹਾਂ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਵੀ ਚਾਰ ਮਸਲ ਨੇ, ਪੈਕਟੋਰਲਿਸ ਮੇਜਰ, ਪੈਕਟੋਰਲਿਸ ਮਾਈਨਰ, ਸਬ ਸਕੈਪੂਲਾਰਿਸ, ਸਰਾਈਟਸ ਇੰਟੀਰੀਅਰ। ਇਹ ਚਾਰ ਮਸਲ ਨੇ ਜਿਹੜੇ ਛਾਤੀ ਦਾ ਸਾਹਮਣਾ ਹਿੱਸਾ ਸਾਡਾ ਬਣਾਉਂਦੇ ਨੇ, ਔਰ ਮਾਤਾਵਾਂ ਭੈਣਾਂ ਬੱਚੀਆਂ ਦੇ ਜਿਹੜੇ ਬ੍ਰੈਸਟ ਬਣਦੀ ਹੈ ਉਹ ਇਹਨਾਂ ਮਾਸਪੇਸ਼ੀਆਂ ਦੇ ਵਿੱਚੋਂ ਹੀ ਅੱਗੇ ਅਲੱਗ ਡਿਵੈਲਪ, ਉਹਦੇ ਚ ਫੈਟ ਡਿਪੋਜ਼ਿਸ਼ਨ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਉਹ ਬ੍ਰੈਸਟ ਅੱਗੇ ਬਣਨੀ ਸ਼ੁਰੂ ਹੋ ਜਾਂਦੀ ਹੈ, ਔਰ ਉਹ ਵੀ ਇਹਦਾ ਹਿੱਸਾ ਹੀ ਹੁੰਦਾ। ਉਸ ਤੋਂ ਬਾਅਦ ਪਿਛਲੇ ਪਾਸੇ ਦੀ ਗੱਲ ਆਪਾਂ ਕਰੀ, ਸਕੈਪੂਲਾ ਹੈਗੀ ਹੈ ਤੇ ਸਕੈਪੂਲਾ ਦੇ ਉਪਰੇ ਪਿਛਲੇ ਪਾਸੇ ਮੈਂ ਜਦੋਂ ਸਕੈਪੂਲਾ ਦੀ ਗੱਲ ਕਰੀ ਸੀ ਮੈਂ ਦੱਸਿਆ ਸੀਗਾ ਵੀ ਇੱਕ ਤਾਂ ਇਹ ਤਿਕੋਣੀ ਟਾਈਪ ਦੀ ਪ੍ਰੋਟੈਕਸ਼ਨ ਹੈਗੀ ਹੈ, ਬਲੇਡ ਹੈਗਾ ਜਿਹੜਾ ਕਿ ਪਿਛਲੇ ਪਾਸਿਓਂ ਫੇਫੜਿਆਂ ਨੂੰ ਬਚਾ ਕੇ ਰੱਖਦਾ ਹੈਗਾ, ਪਸਲੀਆਂ ਨੂੰ ਬਚਾ ਕੇ ਰੱਖਦਾ ਹੈਗਾ। ਦੂਸਰਾ ਇਹਦੇ ਪਿਛਲੇ ਪਾਸੇ ਜਿਵੇਂ ਊਠ ਦੇ ਉੱਪਰ ਉੱਪਰਲੇ ਪਾਸੇ ਪਿਛਲੀ ਪਿਛਲੇ ਉੱਪਰ ਉਭਾਰ ਜਿਹਾ ਬਣਿਆ ਹੁੰਦਾ ਨਾ ਊਠ ਦਾ, ਇਸ ਤਰ੍ਹਾਂ ਕਰਕੇ ਇਹਦੇ ਉਭਾਰ ਉੱਪਰ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਸਕੈਪੂਲਰ ਸਪਾਈਨ ਜਾਂ ਸਪਾਈਨ ਆਫ ਸਕੈਪੂਲਾ। ਸਕੈਪੂਲਾ ਦੀ ਸਪਾਈਨ ਹੈਗੀ ਹੈ ਉੱਪਰ ਵਾਲੇ ਪਾਸੇ ਬਣੀ ਹੋਈ, ਔਰ ਉਹਦੇ ਹੇਠਾਂ ਵਾਲਾ ਵੀ ਮਸਲ ਤੇ ਉੱਪਰ ਵਾਲਾ ਵੀ ਮਸਲ, ਇਹ ਦੋ ਮਸਲ ਜਿਹੜੇ ਨੇ ਇਹ ਵੀ ਸਾਨੂੰ ਸੱਜੇ ਵੀ ਤੇ ਖੱਬੇ ਵੀ ਇਸ ਚੈਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਡੀ ਸਪੋਰਟ ਕਰਦੇ ਨੇ। ਸਟ੍ਰੈਟੀਜੀਅਸ ਮਾਲ ਸੁਪਰਾ ਸਪਾਈਨੇਟਸ, ਇਨਫਰਾ ਸਪਾਈਨੇਟਸ ਐਂਡ ਪਿਛਲੇ ਪਾਸੇ ਤੋਂ ਟ੍ਰੈਪੀਜੀਅਸ ਮਸਲ, ਇਹ ਆਉਂਦੇ ਨੇ ਜਿਹੜੇ ਸ਼ੋਲਡਰ ਨਾਲ ਵੱਜਦੇ ਨੇ ਤੇ ਸ਼ੋਲਡਰ ਨੂੰ ਪੱਕਾ ਕਰਦੇ ਨੇ ਤੇ ਉਹਦੇ ਮੁਤਾਬਕ ਸਾਡੀ ਇਹ ਚੈਸਟ ਨੂੰ ਵੀ ਸਪੋਰਟ ਕਰਦੇ ਨੇ। ਹਾਂਜੀ, ਖੈਰ ਨਾਵਾਂ ਤੋਂ ਤੁਸੀਂ ਕੀ ਲੈਣਾ, ਇਹ ਮੇਰਾ ਕੰਮ ਆ, ਮੈਂ ਦੱਸ ਦਿੱਤਾ ਤੁਹਾਨੂੰ ਵੀ ਆਹ ਆਹ ਮਸਲ ਨੇ। ਜੇ ਮਸਲਾਂ ਦੀ ਗੱਲ ਕਰਦੇ ਹਾਂ ਉਸ ਤੋਂ ਇਹਨਾਂ ਮਸਲ ਤੋਂ ਅਲਾਵਾ ਵੀ ਕੁਝ ਹੋਰ ਮਸਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇੰਟਰਕੋਸਟਲ ਮਸਲ। ਇੰਟਰ ਦਾ ਮਤਲਬ ਹੁੰਦਾ ਇਨ ਬਿਟਵੀਨ, ਕੋਸਟਲ ਦਾ ਮਤਲਬ ਹੁੰਦਾ ਰਿਬਸ, ਇੰਟਰਕੋਸਟਲ ਮਸਲ ਰਿਬਸ ਦੇ ਵਿਚਕਾਰ, ਰਿਬਸ ਨੂੰ ਆਪਸ ਵਿਚ ਇਕ ਦੂਰੀ ਤੇ ਬੰਨੀ ਰੱਖਣ ਵਾਸਤੇ ਜਿਹੜੇ ਮਸਲ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਇੰਟਰਕੋਸਟਲ ਮਸਲ ਕਹਿੰਦੇ ਹਾਂ, ਤੇ ਜਿਨ੍ਹਾਂ ਦੇ ਨਾਲ ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਬੱਝਦੀਆਂ ਨੇ ਉਹ ਵੀ ਲਿਗਾਮੈਂਟ ਸਾਡੇ ਹੁੰਦੇ ਨੇ ਇੰਟਰਕੋਸਟਲ, ਉਹਨਾਂ ਦੇ ਲਿਗਾਮੈਂਟਸ ਹੁੰਦੇ ਨੇ ਜਿਹੜੇ ਉਹਨੂੰ ਰੱਸੀਆਂ ਜਿਹੜੀਆਂ ਨੇ ਉਹਦੇ ਨਾਲ ਬੰਨਦੀਆਂ ਹੈਗੀਆਂ ਨੇ, ਉਹ ਸਪੈਸ਼ਲ ਟਾਈਪ ਦੀਆਂ ਹੁੰਦੀਆਂ ਨੇ। ਮਤਲਬ ਇਹ ਤਕਰੀਬਨ ਤਿੰਨ ਤਰ੍ਹਾਂ ਦੀਆਂ ਮਾਸਪੇਸ਼ੀਆਂ ਦੀ ਗੱਲ, ਜਦੋਂ ਹੱਡੀਆਂ ਦੀ ਗੱਲ ਹੋਈ ਸੀ, ਬੋਨਸ ਦੀ ਗੱਲ ਹੋਈ ਸੀ, ਸਟਰਨਮ ਤੇ ਰਿਬਸ ਔਰ ਥੋਰੈਸਿਕ ਵਰਟੀਬਰਾ ਦੀ ਗੱਲ ਹੋਈ ਸੀ, ਜਦੋਂ ਮਸਲ ਦੀ ਗੱਲ ਹੋਈ ਸੀ ਤੇ ਮਾਸਪੇਸ਼ੀਆਂ ਤੇ ਪੈਕਟੋਰਲ ਮਸਲਸ, ਔਰ ਉਸ ਤੋਂ ਬਾਅਦ ਇੰਟਰਕੋਸਟਲ ਮਸਲਸ, ਇਹ ਅਸੀਂ ਗਿਣੇ ਆ ਜਿਹੜੇ ਸਾਡੀ ਛਾਤੀ ਦੇ ਵਿਚ ਆਮ ਤੌਰ ਤੇ ਰਹਿੰਦੇ ਨੇ, ਤੇ ਜਦੋਂ ਅਸੀਂ ਛਾਤੀ ਦੀ ਗੱਲ ਕਰਨੀ ਆ ਇਹਨਾਂ ਚੀਜ਼ਾਂ ਨਾਲ ਸਾਡਾ ਵਾਹ ਜ਼ਰੂਰ ਪੈਣਾ। ਤੰਦਰੁਸਤ ਬੰਦਾ ਹੈ ਤੇ ਠੀਕ ਆ, ਜੇ ਬਿਮਾਰ ਬੰਦਾ ਹੈ ਤੇ ਛਾਤੀ ਚ ਉਹਦੀਆਂ ਪ੍ਰੋਬਲਮ ਹੈਗੀਆਂ ਨੇ, ਤੇ ਇਹਨਾਂ ਵਿੱਚੋਂ ਕਿਸੇ ਚ ਪ੍ਰੋਬਲਮ ਹੋਏਗੀ ਤੇ ਫਿਰ ਅਸੀਂ ਅਲੱਗ ਅਲੱਗ ਚੀਜ਼ਾਂ ਨੂੰ ਲੱਭਣਾ ਆ ਭਈ ਇਹ ਹਾਰਟ ਦੀ ਪ੍ਰੋਬਲਮ ਆ, ਇਹ ਫੇਫੜਿਆਂ ਦੀ ਪ੍ਰੋਬਲਮ ਆ, ਕਿ ਇਹ ਮਾਸਪੇਸ਼ੀਆਂ ਦੀ ਪ੍ਰੋਬਲਮ ਆ, ਇਹ ਡਾਇਆਫਰਾਮ ਦੀ ਪ੍ਰੋਬਲਮ ਹੈਗੀ ਹੈ। ਸੋ ਮਤਲਬ ਇਹ ਬਹੁਤ ਵੱਡਾ ਏਰੀਆ ਹੈ ਜਿਹਨੂੰ ਆਪਾਂ ਹੌਲੀ ਹੌਲੀ ਕਰਕੇ ਆਪਣੇ ਸਾਰੇ ਸਰੋਤਿਆਂ ਨੂੰ ਉਹ ਗੱਲਾਂ ਸਾਰੀਆਂ ਦੱਸਣੀਆਂ ਨੇ ਕਿ ਕਿਹਦੇ ਵਿੱਚ ਨੁਕਸ ਹੋਵੇਗਾ ਤੇ ਬਾਹਰ ਫਿਰ ਸਾਨੂੰ ਕੀ ਨਿਸ਼ਾਨੀਆਂ ਮਿਲਣਗੀਆਂ। ਬੜੇ ਆਸਾਨ ਤਰੀਕੇ ਨਾਲ ਮੈਂ ਸਮਝਾਵਾਂਗਾ, ਜਿਹੜਾ ਤੁਸੀਂ ਆਮ ਸਾਰੇ ਸਮਝ ਸਕੋਗੇ ਵੀ ਕੀ ਬਿਮਾਰੀ ਇਹਨੂੰ ਹੋ ਸਕਦੀ ਹੈ, ਤਾਂ ਕਿ ਤੁਸੀਂ ਮਰੀਜ਼ ਨੂੰ ਉਸੇ ਤਰ੍ਹਾਂ ਹੀ ਉਸ ਤਰ੍ਹਾਂ ਦੇ ਡਿਪਾਰਟਮੈਂਟ ਵਾਲੇ ਪਾਸੇ ਮਦਦ ਵਾਸਤੇ ਛੇਤੀ ਤੇ ਆਸਾਨੀ ਨਾਲ ਭੇਜ ਸਕੋ। ਹੁਣ ਇਸ ਲਈ ਹੀ ਚੈਸਟ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਚ ਕੁਝ ਹੋਰ ਵੈਸਲਸ ਵੀ ਨੇ, ਨਰਵਸ ਨੇ, ਹਾਂਜੀ, ਮੇਜਰ ਜਿਹੜੇ ਬਲੱਡ ਵੈਸਲਸ ਨੇ, ਖੂਨ ਦੀਆਂ ਨਾੜੀਆਂ ਜਿਹਨਾਂ ਨੂੰ ਕਹਿੰਦੇ ਆ, ਜਿਹੜੀਆਂ ਖੂਨ ਦੀਆਂ ਨਾੜੀਆਂ ਹਨ ਉਹਨਾਂ ਚ ਸਭ ਤੋਂ ਵੱਡੀ ਖੂਨ ਦੀ ਨਾੜੀ ਤਾਂ ਹੈਗੀ ਹੈ ਆਇਓਟਾ, ਜਿਹੜੀ ਲੈਫਟ ਵੈਂਟ੍ਰੀਕਲ ਹਾਰਟ ਦੇ ਖੱਬੇ ਪਾਸੇ ਹੇਠਲੇ ਖਾਨੇ ਵਿਚੋਂ ਨਿਕਲਦੀ ਹੈ ਉੱਪਰ ਵਾਲੇ ਪਾਸੇ ਸਟਰਨਮ ਜਿਹੜਾ ਮੈਨੂੰ ਮੇਰੀ ਸਟਰਨਮ ਆਏ ਸੀ ਕਿਹਾ ਹੈਗਾ ਆ ਜਿੱਥੇ ਕਲੈਵੀਕਲ ਦਾ ਤੇ ਸਟਰਨਮ ਦਾ ਜੋੜ ਆ ਉਹਦੇ ਹੇਠਾਂ ਜਾ ਕੇ ਇਹ ਦੁਬਾਰਾ ਫਿਰ ਬੈਕਵਾਰਡ ਨੂੰ ਰੀੜ ਦੀ ਹੱਡੀ ਦੇ ਨਾਲ ਮੁੜ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਆਰਚ ਆਫ ਏਓਰਟਾ ਏਓਰਟਾ ਦਾ ਕਰਵ ਹੋ ਗਿਆ ਉਸ ਥਾਂ ਤੇ ਜਾ ਕੇ ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੇ ਜਦੋਂ ਇੱਕ ਤਾਂ ਚੀਜ਼ ਜਾ ਰਹੀ ਹੈ ਨਾ ਹੇਠਾਂ ਨੂੰ ਇੱਕ ਚੀਜ਼ ਜਾ ਰਹੀ ਹੈ ਉੱਪਰ ਨੂੰ ਤੇ ਉਹਨੂੰ ਜਿਹੜੇ ਹੈ ਵਾਪਸ ਖੂਨ ਲੈ ਕੇ ਆ ਰਹੀਆਂ ਨੇ ਉਹਨਾਂ ਨੂੰ ਵਿਨਕ ਏਵੰਸ ਕਹਿੰਦੇ ਹਾਂ ਅਸੀਂ ਠੀਕ ਹੈ ਔਰ ਇਸੇ ਤਰ੍ਹਾਂ ਹੀ ਇਹਦੇ ਵਿੱਚ ਹੈਗਾ ਪਲਮੋਨਰੀ ਟ੍ਰੰਕ ਸਾਰੇ ਦਾ ਸਾਰਾ ਬਲੱਡ ਵੈਸਲ ਖੂਨ ਫੇਫੜਿਆਂ ਨੂੰ ਜਾ ਵੀ ਰਿਹਾ ਫੇਫੜਿਆਂ ਤੋਂ ਆ ਵੀ ਰਿਹਾ ਹੈ ਉਹਨੂੰ ਖੁਰਾਕ ਵੀ ਪਹੁੰਚਾ ਰਿਹਾ ਆ ਉਹਦੇ ਚੋਂ ਗਾਰਬੇਜ ਲੈ ਕੇ ਆਮ ਅੰਗਾਂ ਦੇ ਵਿੱਚੋਂ ਵੀ ਜਾ ਰਿਹਾ ਹੈਗਾ ਆ ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਪਲਮੋਨਰੀ ਆਰਟਰੀ ਠੀਕ ਆ ਪਲਮੋਨਰੀ ਆਰਟਰੀ ਦੇ ਵਿੱਚ ਇੱਕ ਐਸੀ ਆਰਟਰੀ ਹੈਗੀ ਹੈ ਜਿਹੜਾ ਆਮ ਆਰਟਰੀਆਂ ਨਾਲੋਂ ਉਹਦਾ ਸੁਭਾਅ ਵੱਖਰਾ ਆ ਕਿਵੇਂ ਸੁਭਾਅ ਵੱਖਰਾ ਬਈ ਸਾਰੇ ਆਰਟਰੀਆਂ ਦੇ ਵਿੱਚ ਅਸੀਂ ਚੀਮਾ ਸਾਹਿਬ ਇਹ ਕਹਿੰਦੇ ਹਾਂ ਬਈ ਫਰੈਸ਼ ਖੂਨ ਜਾਂਦਾ ਹੈ ਜਿਹੜਾ ਫਰੈਸ਼ ਖੂਨ ਜਾਂਦਾ ਹੈ ਸਾਰੇ ਸਰੀਰ ਨੂੰ ਉਹ ਲੈ ਕੇ ਜਾਣ ਵਾਲੀਆਂ ਨਾੜੀਆਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ ਹੁਣ ਮੈਂ ਗੱਲ ਕਰ ਰਿਹਾ ਹਾਂ ਪਲਮੋਨਰੀ ਟ੍ਰੰਕ ਦੀ ਪਲਮੋਨਰੀ ਟ੍ਰੰਕ ਦੇ ਵਿੱਚ ਇੱਕ ਤਾਂ ਹੈਗੀ ਹੈ ਮੇਨ ਪਲਮੋਨਰੀ ਆਰਟਰੀ ਤੇ ਚਾਰ ਪਲਮੋਨਰੀ ਵੇਨਸ ਇੰਨਾ ਕੁਛ ਇਸ ਸਾਰੀ ਚੀਜ਼ ਦੇ ਨਾਲ ਜੁੜਿਆ ਹੋਇਆ ਹੈਗਾ ਆ ਤੇ ਜਿਹੜੀ ਪਲਮੋਨਰੀ ਆਰਟਰੀ ਆ ਉਹ ਰਾਈਟ ਐਟਰੀਅਮ ਚ ਪਹਿਲਾਂ ਸਾਰਾ ਸਰੀਰ ਦਾ ਖੂਨ ਇਕੱਠਾ ਹੋ ਕੇ ਰਾਈਟ ਐਟਰੀਅਮ ਦੇ ਵਿੱਚ ਆਇਆ ਉੱਪਰ ਵਾਲਾ ਖਾਨਾ ਉਹਦੇ ਵਿੱਚੋਂ ਫਿਰ ਹੇਠਾਂ ਇੱਕ ਸਾਡਾ ਵਾਲਵ ਹੈਗਾ ਟ੍ਰਾਈਕੈਸਪਰ ਉਹਦੇ ਵਿੱਚੋਂ ਜਾ ਕੇ ਤੇ ਹੇਠਾਂ ਸੱਜੇ ਖਾਨੇ ਵਿੱਚ ਹੇਠਲੇ ਵਿੱਚ ਪਹੁੰਚ ਗਿਆ ਉਹਨੂੰ ਅਸੀਂ ਰਾਈਟ ਵੈਂਟਰੀਕਲ ਕਹਿੰਦੇ ਹਾਂ ਔਰ ਰਾਈਟ ਵੈਂਟਰੀਕਲ ਦੇ ਵਿੱਚੋਂ ਇੱਕ ਨਾਲੀ ਨਿਕਲਦੀ ਹੈ ਉਹ ਫੇਫੜਿਆਂ ਨੂੰ ਜਾਂਦੀ ਹੈ ਖੂਨ ਲੈ ਕੇ ਅੱਗੇ ਜਾ ਕੇ ਦੋ ਭਾਗਾਂ ਚ ਵੰਡ ਜਾਂਦੀ ਹੈ ਤੇ ਦੋ ਫੇਫੜਿਆਂ ਨੂੰ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਖੂਨ ਆਇਆ ਆ ਉਹਨੂੰ ਉਹ ਕਹਿੰਦੀ ਜਿਹੜੀ ਕਾਰਬਨ ਡਾਈਆਕਸਾਈਡ ਇਹਦੇ ਚੋਂ ਬਾਹਰ ਕੱਢ ਦਿਓ ਤੇ ਆਕਸੀਜਨ ਇਹਦੇ ਚ ਭਰ ਦਿਓ ਅਸੀਂ ਫਿਰ ਵਾਪਸ ਸਿਲੰਡਰ ਲੈ ਕੇ ਜਾਣੇ ਹਾਂਜੀ ਪਲਮੋਨਰੀ ਆਰਟਰੀ ਹੈਗੀ ਆ ਜਿਹੜੀ ਰਾਈਟ ਵੈਂਟਰੀਕਲ ਦੇ ਵਿੱਚੋਂ ਨਿਕਲਦੀ ਹੈ ਔਰ ਫੇਫੜਿਆਂ ਨੂੰ ਤੱਕ ਜਾਂਦੀ ਹੈ ਅੱਗੋਂ ਇਹ ਦੋ ਭਾਗਾਂ ਚ ਹੋ ਜਾਂਦੀ ਹੈ ਇਹ ਵੀ ਇਸ ਛਾਤੀ ਦਾ ਮੇਨ ਹਿੱਸਾ ਹੈ ਔਰ ਆਮ ਤੌਰ ਤੇ ਲੋਕਾਂ ਨੂੰ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ ਹੈ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਆਪਾਂ ਇਹਦੇ ਨਾਲ ਡਿਸਕਸ ਕਰਾਂਗੇ ਵੀ ਕਿਉਂ ਕਿਉਂ ਤੇ ਕੀ ਹੋ ਸਕਦਾ ਤੇ ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ ਜੇ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਵੇ ਤਾਂ ਜੇ ਇਹ ਬਲੌਕ ਹੋ ਜਾਵੇ ਤੇ ਫੇਰ ਕੀ ਹੋਊਗਾ ਇਹ ਸਾਰੀਆਂ ਗੱਲਾਂ ਦੀ ਸਲਾਖਤ ਆਪਾਂ ਅੱਗੇ ਚੱਲ ਕੇ ਕਰਨੀ ਹੈ ਮੈਂ ਸਿਰਫ ਸਟਰਕਚਰ ਦੀ ਗੱਲ ਕਰ ਰਿਹਾ ਉਸ ਤੋਂ ਬਾਅਦ ਦੋਹਾਂ ਫੇਫੜਿਆਂ ਦੇ ਵਿੱਚੋਂ ਦੋ ਦੋ ਨਾਲੀਆਂ ਨਿਕਲਦੀਆਂ ਨੇ ਜਿਹੜੀਆਂ ਫਰੈਸ਼ ਖੂਨ ਵੀ ਕਾਰਬਨ ਡਾਈਆਕਸਾਈਡ ਫੇਫੜਿਆਂ ਨੇ ਬਾਹਰ ਕੱਢ ਦਿੱਤੀ ਆਕਸੀਜਨ ਇਸ ਆਏ ਹੋਏ ਖੂਨ ਦੇ ਵਿੱਚ ਭਰ ਦਿੱਤੀ ਹੁਣ ਇਥੋਂ ਇਹਨੂੰ ਵਾਪਸੀ ਭੇਜ ਰਿਹਾ ਹੈਗਾ ਆ ਔਰ ਉਹ ਚਾਰ ਵੇਨ ਨੇ ਜਿਹੜੀਆਂ ਫਰੈਸ਼ ਖੂਨ ਲੈ ਕੇ ਬੜੀ ਅਜੀਬ ਗੱਲ ਹੋ ਗਈ ਨਾ ਵੀ ਖੂਨ ਤੇ ਫਰੈਸ਼ ਲੈ ਕੇ ਜਾ ਰਹੀਆਂ ਨੇ ਤੇ ਮੈਂ ਉਹਨੂੰ ਕਹਿ ਰਿਹਾ ਆਰਟਰੀ ਵੇਨਸ ਕਹਿ ਰਿਹਾ ਹਾਂ ਹਾਂਜੀ ਪਲਮੋਨਰੀ ਹੈ ਆਰਟਰੀ ਕਹਿ ਰਿਹਾ ਉਹਨੂੰ ਮੈਂ ਲੇਕਿਨ ਉਹ ਜਿਹੜਾ ਆ ਉਹ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ ਸੋ ਇੱਥੇ ਇੱਕ ਬਾਕੀ ਸਾਰੇ ਸਰੀਰ ਦੇ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਹੈ ਕੁਦਰਤ ਦਾ ਠੀਕ ਹੈ ਸੋ ਇਹ ਵੱਖਰੇ ਨਿਯਮ ਨੂੰ ਵੀ ਅਸੀਂ ਜਾਣਾਂਗੇ ਤੇ ਉਸ ਤੋਂ ਬਾਅਦ ਚਾਰ ਨਾਲੀਆਂ ਜਿਨ੍ਹਾਂ ਨੂੰ ਅਸੀਂ ਹੁਣ ਕਹਿ ਰਹੇ ਹਾਂ ਕਿ ਇਹ ਵੇਨਸ ਨੇ ਹਾਲਾਂਕਿ ਫਰੈਸ਼ ਖੂਨ ਲੈ ਕੇ ਆ ਰਹੀਆਂ ਨੇ ਇਹ ਫਿਰ ਜਿਹੜੀਆਂ ਚਾਰੋ ਜਿਹੜੀਆਂ ਨੇ ਲੈਫਟ ਐਟਰੀਅਮ ਉੱਪਰ ਵਾਲਾ ਖਾਨਾ ਖੱਬੇ ਪਾਸੇ ਦਾ ਉਹਦੇ ਵਿੱਚ ਪਾ ਦਿੰਦੀਆਂ ਨੇ ਖੂਨ ਇਹ ਫਰੈਸ਼ ਖੂਨ ਆ ਗਿਆ ਉਹਦੇ ਵਿੱਚੋਂ ਖੱਬੇ ਖਾਨੇ ਹੇਠਲੇ ਵਿੱਚ ਜਾਂਦਾ ਤੇ ਫਿਰ ਸਾਰੇ ਸਰੀਰ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਅਗਲੀ ਗੱਲ ਜਿਹੜੀ ਮੈਂ ਕਰਨੀ ਹੈ ਉਹ ਹੈਗੀ ਹੈ ਵਾਲਵਸ ਬੰਦ ਜਿਵੇਂ ਸਟਾਪੇਜ ਲੱਗੇ ਹੁੰਦੇ ਨਾ ਗੈਸ ਬੰਦ ਕਰਨ ਵਾਸਤੇ ਹੀ ਆਪਾਂ ਸਾਡੇ ਘਰਾਂ ਚ ਪਾਣੀ ਆਉਂਦਾ ਨਾ ਤੇ ਬਾਹਰ ਪਾਣੀ ਆ ਰਿਹਾ ਤੇ ਬਾਹਰਲੇ ਪਾਸੇ ਇੱਕ ਜੰਕਸ਼ਨ ਨਾਲ ਆਇਆ ਹੁੰਦਾ ਵੀ ਜੇ ਅੰਦਰ ਤੁਸੀਂ ਆਪਣੇ ਪਾਣੀ ਵਾਲੀ ਨਾਲੀ ਚ ਕੋਈ ਕੰਮ ਕਰਨਾ ਆ ਤੇ ਬਾਹਰੋਂ ਪਾਣੀ ਬੰਦ ਕਰ ਦਿਓ ਇਸ ਤਰ੍ਹਾਂ ਦਾ ਸਿਸਟਮ ਵੀ ਇਸ ਚੀਜ਼ ਦੇ ਵਿੱਚ ਕੁਦਰਤ ਨੇ ਲਾਇਆ ਹੋਇਆ ਅਸੀਂ ਉਹਨੂੰ ਕਹਿੰਦੇ ਹਾਂ ਹਾਰਟ ਵਾਲਵ ਹਾਰਟ ਵਾਲਵ ਜਿਹੜੇ ਨੇ ਉਹ ਟ੍ਰਾਈਕੈਸਪਰ ਰਾਈਟ ਸਾਈਡ ਤੇ ਹੈ ਬਾਈਕੈਸਪਰ ਦੂਸਰੇ ਪਾਸੇ ਹੈ ਸੈਮੀ ਲੂਨਰ ਵਾਲੋ ਸੈਮੀ ਲੂਨਰ ਲੂਨਰ ਦਾ ਮਤਲਬ ਚੰਦ ਹੁੰਦਾ ਆ ਚੰਦ ਚੰਦ ਅਸੀਂ ਕਹਿੰਦੇ ਹਾਂ ਨਾ ਉਸ ਤਰ੍ਹਾਂ ਕਰਕੇ ਅੰਧੇ ਚੰਦ ਵਰਗੇ ਵੀ ਦੋ ਵਾਲਵ ਨੇ ਇੱਕ ਪਲਮੋਨਰੀ ਆਰਟਰੀ ਦੇ ਵਿਚ ਵਾਲਵ ਹੈਗਾ ਆ ਔਰ ਇੱਕ ਇਸੇ ਤਰ੍ਹਾਂ ਹੀ ਵੈਂਟਰੀਕਲ ਲੈਫਟ ਵੈਂਟਰੀਕਲ ਲੈਫਟ ਵੈਂਟਰੀਕਲ ਹਿੱਸਾ ਜਿਹੜਾ ਬਾਹਰ ਨੂੰ ਖੂਨ ਭੇਜ ਰਿਹਾ ਉਹਦੇ ਵਿਚ ਵੀ ਸੈਮੀ ਲੂਨਰ ਵਾਲਵ ਲੱਗਿਆ ਹੋਇਆ ਆ ਉਹ ਕਿਉਂ ਐਸਾ ਲੈਵਲ ਸੈਮੀ ਲੂਨਰ ਵਾਲਵ ਬਣਾਇਆ ਕੁਦਰਤ ਨੇ ਇਹਦੇ ਬਾਰੇ ਮੈਂ ਡਿਟੇਲ ਵਿਚ ਤੁਹਾਡੇ ਨਾਲ ਸਾਂਝ ਪਾਵਾਂਗਾ ਜਦੋਂ ਇਹਦੀ ਬਿਮਾਰੀਆਂ ਦੀ ਗੱਲ ਕਰਾਂਗੇ ਭਾਈ ਇਹ ਐਸਾ ਕਿਉਂ ਬਣਾਇਆ ਕੁਦਰਤ ਨੇ ਸੈਮੀ ਲੂਨਰ ਕਿਉਂ ਬਣਾਇਆ ਬਰਾਬਰ ਕਿਉਂ ਨੀ ਬਣਾਇਆ ਜਾਂ ਦੂਜੇ ਜਿਵੇਂ ਦਰਵਾਜੇ ਖੁੱਲਦੇ ਨੇ ਟ੍ਰਾਈਕਸਪਿਡ ਵਾਲਵ ਜਾਂ ਬਾਈਕਸਪਿਡ ਵਾਲਵ ਖੁੱਲਦੇ ਨੇ ਇਹ ਉਵੇਂ ਕਿਉਂ ਨੀ ਖੁੱਲਦੇ ਇਹ ਵੱਖਰੀ ਤਰ੍ਹਾਂ ਕਿਉਂ ਖੁੱਲਦੇ ਨੇ ਸੋ ਕੁਦਰਤ ਨੇ ਐਸਾ ਕਿਉਂ ਕੀਤਾ ਹੈ ਇਹ ਸਾਰੇ ਦੀ ਜਿਹੜੀ ਡਿਟੇਲ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜਦੋਂ ਇਹਨਾਂ ਦੀਆਂ ਬਿਮਾਰੀਆਂ ਦੀ ਗੱਲ ਹੋਊਗੀ ਔਰ ਇਸੇ ਤਰ੍ਹਾਂ ਹੀ ਮੈਂ ਸਮਝਦਾ ਕਿ ਅੱਜ ਮੈਂ ਇਸ ਨੂੰ ਜੇ ਜ਼ਿਆਦਾ ਡਿਟੇਲ ਦੱਸਣੀ ਸ਼ੁਰੂ ਕਰਾਂ ਤੇ ਫਿਰ ਔਖਾ ਹੋ ਜੂਗਾ ਵੀ ਭਾਈ ਹੋਊਗਾ ਜੀ ਮੈਂ ਸਮਝਦਾ ਕਿ ਅਗਲੇ ਪ੍ਰੋਗਰਾਮ ਦੇ ਵਿਚ ਆਪਾਂ ਇਹਨੂੰ ਇਹ ਦੱਸੀਏ ਵੀ ਭਾਈ ਜੇ ਇਹਨਾਂ ਵਿਚੋਂ ਕਿਸੇ ਵੀ ਅੰਗ ਦੇ ਵਿਚ ਹੁਣ ਸਾਰਿਆਂ ਦੀ ਗੱਲ ਨੀ ਕਰ ਰਿਹਾ ਮੈਂ ਐਜ ਏ ਹੋਲ ਗੱਲ ਕਰ ਰਿਹਾ ਹਾਂ ਵੀ ਇਹਨਾਂ ਵਿਚੋਂ ਕਿਸੇ ਵੀ ਅੰਗ ਦੇ ਵਿਚ ਅਗਰ ਕੋਈ ਪ੍ਰੋਬਲਮ ਆ ਗਈ ਤਾਂ ਉਸ ਹਾਲਾਤ ਦੇ ਵਿਚ ਜਿਹੜੀਆਂ ਬਾਹਰ ਨਿਸ਼ਾਨੀਆਂ ਤੁਹਾਨੂੰ ਦਿਖਾਈ ਦੇਣਗੀਆਂ ਨਾ ਬਾਹਰ ਨਿਸ਼ਾਨੀਆਂ ਕੀ ਹੋਣਗੀਆਂ ਸਭ ਤੋਂ ਪਹਿਲੀ ਤਾਂ ਗੱਲ ਇਹ ਹੋਏਗੀ ਕਿ ਚੈਸਟ ਦੇ ਵਿਚ ਡਿਸਕੰਫਰਟ ਬੇਰਾਮੀ ਜੀ ਯਾਰ ਘੁੱਟਣ ਜੀ ਮੈਨੂੰ ਮਹਿਸੂਸ ਹੋ ਰਹੀ ਹੈ ਉਹ ਹੱਥ ਵਾਰ ਵਾਰ ਛਾਤੀ ਨੂੰ ਲਾਏਗਾ ਘੁਮਾਏਗਾ ਉਹਦੇ ਉੱਪਰ ਇਹ ਚੀਜ਼ਾਂ ਕਰਦਾ ਪੇਸ਼ੈਂਟ ਤੁਹਾਡੇ ਸਾਹਮਣੇ ਹੋਏਗਾ ਤੇ ਉਹਨੂੰ ਅੰਦਰੋਂ ਕੋਈ ਘੁੱਟਣ ਜੀ ਮਹਿਸੂਸ ਹੋ ਰਹੀ ਹੈ ਤੇ ਆਮ ਤੌਰ ਤੇ ਆਪਣੀ ਛਾਤੀ ਦੇ ਉੱਤੇ ਹੱਥ ਫੇਰਨ ਦੀ ਕੋਸ਼ਿਸ਼ ਕਰੇਗਾ ਜਾਂ ਆਪਣੀ ਧੌਣ ਨੂੰ ਮਲਣ ਦੀ ਕੋਸ਼ਿਸ਼ ਕਰੇਗਾ ਤਾਂ ਕਿ ਅੰਦਰ ਦੀ ਜਿਹੜੀ ਕੋਈ ਵੀ ਪ੍ਰੋਬਲਮ ਹੈ ਉਹਨੂੰ ਰਿਲੈਕਸੇਸ਼ਨ ਹੋ ਜਾਵੇ ਤੇ ਸਭ ਤੋਂ ਪਹਿਲੀ ਗੱਲ ਆ ਉਸ ਨੂੰ ਜਦੋਂ ਵੀ ਛਾਤੀ ਚ ਕੋਈ ਪ੍ਰੋਬਲਮ ਆਵੇਗੀ ਸਭ ਤੋਂ ਪਹਿਲੀ ਗੱਲ ਇਹ ਹੋਏਗੀ ਡਿਸਕੰਫਰਟ ਜਸਟ ਡਿਸਕੰਫਰਟ ਉਹ ਪ੍ਰੈਸ਼ਰ ਮਹਿਸੂਸ ਕਰੇਗਾ ਇਸ ਥਾਂ ਤੇ ਛਾਤੀ ਦੇ ਵਿਚ ਘੁੱਟਣ ਜਿਹਨੂੰ ਅਸੀਂ ਟਾਈਟਨੈਸ ਕਹਿ ਸਕਦੇ ਹਾਂ ਇਹ ਮਹਿਸੂਸ ਕਰੇਗਾ ਦੂਸਰੀ ਗੱਲ ਅਸੀਂ ਸਾਹ ਦੀ ਕਿਰਿਆ ਨੂੰ ਸਾਰੀ ਵੇਰਾਂ ਹੀ ਦੁਹਰਾਉਂਦੇ ਰਹਿੰਦੇ ਹਾਂ ਵੀ 14 ਤੋਂ 16 ਵਾਰ ਨਾਰਮਲ ਸਾਹ ਦੀ ਕਿਰਿਆ ਚੱਲਦੀ ਹੈਗੀ ਹੈ ਪਰ 14 ਤੋਂ 16 ਵਾਰ ਦੀ ਥਾਂ ਤੇ ਜੇ ਫਾਸਟ ਚੱਲਣਾ ਸ਼ੁਰੂ ਹੋ ਗਿਆ ਤਾਂ ਵੀ ਪ੍ਰੋਬਲਮ ਹੈ ਜੇ ਘੱਟ ਚੱਲਣਾ ਹੋ ਗਿਆ ਤੇ ਤਾਂ ਵੀ ਉਹਦੀ ਪ੍ਰੋਬਲਮ ਹੈਗੀ ਹੈ ਇਹਦੇ ਰਾਹੀਂ ਜਾਂ ਆਵਾਜਾਈ ਜਿਹੜੀ ਹੈ ਸਾਹ ਦੀ ਕਾਰਬਨ ਡਾਈਆਕਸਾਈਡ ਗੈਸਾਂ ਨਿਕਲਣ ਦੀ ਜਾਂ ਆਕਸੀਜਨ ਗ੍ਰਹਿਣ ਕਰਨ ਦੀ ਉਹਦੇ ਵਿਚ ਫਰਕ ਆ ਗਿਆ ਆਕਸੀਜਨ ਦੀ ਕੈਪੈਸਿਟੀ ਸਾਡੇ ਖੂਨ ਚ ਘੱਟ ਗਈ ਔਰ ਉਹਦੀਆਂ ਨਿਸ਼ਾਨੀਆਂ ਕੀ ਕੀ ਹੋਣਗੀਆਂ ਉਹਨਾਂ ਦੀ ਗੱਲ ਆਪਾਂ ਇੱਥੇ ਆ ਕੇ ਕਰਾਂਗੇ ਟਾਈਟਨੈਸ ਮਹਿਸੂਸ ਹੁੰਦੀ ਹੈ ਕਿਉਂਕਿ ਬਹੁਤਾ ਕੁਝ ਰਹਿ ਗਿਆ ਰੈਜ਼ੀਡਿਊਲ ਜੋ ਨਿਕਲਣਾ ਚਾਹੀਦਾ ਸੀਗਾ ਉਹ ਨਿਕਲ ਨਹੀਂ ਰਿਹਾ ਇਸ ਕਰਕੇ ਛਾਤੀ ਜਿਹੜੀ ਹੈ ਉਹ ਘੁੱਟਣ ਮਹਿਸੂਸ ਕਰਦੀ ਹੈ ਸਾਹ ਛੋਟੇ ਆਮ ਤੌਰ ਤੇ ਕਹਿੰਦੇ ਸਾਇੰਗ ਰੈਸਪੀਰੇਸ਼ਨ ਹੋ ਗਿਆ ਵਰਗਾ ਸਾਹ ਜਿਵੇਂ ਹੋ ਕੇ ਨਹੀਂ ਲੈ ਰਿਹਾ ਹੁੰਦਾ ਬੰਦਾ ਕੋਸ਼ਿਸ਼ ਕਰਦਾ ਕਿ ਬਾਰ ਬਾਰ ਮੈਂ ਉਸ ਨੂੰ ਕਲੀਅਰ ਕਰਾਂ ਉਹ ਹੋ ਕੇ ਵਰਗਾ ਸਾਹ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਔਰ ਇਸ ਤੋਂ ਇਲਾਵਾ ਛਾਤੀ ਦੇ ਵਿਚ ਕਿਸੇ ਵੀ ਥਾਂ ਤੇ ਕੋਈ ਵੀ ਪ੍ਰੋਬਲਮ ਆ ਗਈ ਫੇਫੜਿਆਂ ਵਿਚ ਆਈ ਹੈ ਤਾਂ ਖਾਸ ਤੌਰ ਤੇ ਹਾਰਟ ਦੀ ਗੱਲ ਕਰਾਂਗਾ ਮੈਂ ਹਾਰਟ ਦੇ ਵਿਚ ਕੋਈ ਵੀ ਪ੍ਰੋਬਲਮ ਆ ਗਈ ਹੈ ਤਾਂ ਉਸ ਵੇਲੇ ਸਡਨ ਸਵੈਲਿੰਗ ਅਚਾਨਕ ਜੇ ਤਾਂ ਕੋਈ ਹੋਰ ਮੋਟਾ ਹੋ ਰਿਹਾ ਸਾਰੀਆਂ ਥਾਵਾਂ ਤੇ ਮੋਟਾਪਾ ਆ ਰਿਹਾ ਬਰਾਬਰ ਹੀ ਆ ਰਿਹਾ ਨਾ ਮੋਟਾਪਾ ਤੇ ਸਵੈਲਿੰਗ ਨੂੰ ਡਿਫਰੈਂਸ਼ੀਏਟ ਕਰਾਂਗੇ ਆਪਾਂ ਕਿਹੜੀਆਂ ਕਿਹੜੀਆਂ ਗੱਲਾਂ ਹਨ ਜਿਹੜੀਆਂ ਮੋਟਾਪਾ ਹੈ ਵੱਖਰੀ ਗੱਲ ਆ ਇਸ ਤਰ੍ਹਾਂ ਦੀ ਸਵੈਲਿੰਗ ਹੋ ਗਈ ਹੈ ਤੇ ਉਹਦੀ ਕੀ ਨਿਸ਼ਾਨੀ ਹੈਗੀ ਹੈ ਉਹਨੂੰ ਅਸੀਂ ਵੱਖਰੀ ਤਰ੍ਹਾਂ ਜਾਣਾਂਗੇ ਪਰ ਆਮ ਤੌਰ ਤੇ ਕੀ ਹੁੰਦਾ ਹੈ ਕਿ ਸਡਨ ਸਵੈਲਿੰਗ ਹੋ ਜਾਂਦੀ ਹੈ ਔਰ ਇਹ ਜਿਹੜੀ ਸਡਨ ਸਵੈਲਿੰਗ ਹੈਗੀ ਹੈ ਇਹ ਆਮ ਤੌਰ ਤੇ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਜਾਂ ਤਾਂ ਇਸ ਬੰਦੇ ਦੀ ਕਿਡਨੀ ਚ ਕੋਈ ਨੁਕਸ ਹੈ ਜਾਂ ਇਸ ਬੰਦੇ ਦੇ ਹਾਰਟ ਵਿਚ ਕੋਈ ਨੁਕਸ ਆ ਪਰ ਅੱਜ ਅਸੀਂ ਛਾਤੀ ਦੀ ਗੱਲ ਕਰ ਰਹੇ ਹਾਂ ਹਾਰਟ ਦੀ ਗੱਲ ਕਰ ਰਹੇ ਹਾਂ ਇਹਨੂੰ ਨਾਲ ਲੈਣਾ ਪਏਗਾ ਨਾਲ ਇਹ ਵੀ ਕਹਿਣਾ ਪਏਗਾ ਕਿ ਜਦੋਂ ਹਾਰਟ ਦੇ ਕਰਕੇ ਇਹ ਕੋਈ ਪ੍ਰੋਬਲਮ ਆਉਂਦੀ ਹੈ ਉਸ ਵੇਲੇ ਆਮ ਤੌਰ ਤੇ ਲੈਗਸ ਐਂਕਲ ਫੀਟ ਪੈਰਾਂ ਵਿਚ ਜਾਂ ਲੱਤਾਂ ਦੇ ਵਿਚ ਗਿੱਟਿਆਂ ਦੇ ਵਿਚ ਇਹ ਆਮ ਤੌਰ ਤੇ ਸੋਜ ਸਾਨੂੰ ਦਿਖਾਈ ਦਿੰਦੀ ਹੈ ਔਰ ਇਸ ਸੋਜ ਦੀ ਨਿਸ਼ਾਨੀ ਇਹ ਹੈਗੀ ਆ ਪਿਟਿੰਗ ਓਨ ਪ੍ਰੈਸ਼ਰ ਇਹਨੂੰ ਕਹਿੰਦੇ ਪਿਟਿੰਗ ਓਨ ਪ੍ਰੈਸ਼ਰ ਮੈਂ ਅੱਗੇ ਵੀ ਕੱਲ ਪਰਸੋਂ ਵੀ ਇੱਕ ਗੱਲ ਕਰੀ ਸੀ ਕਿਹਾ ਸੀ ਵੀ ਜੇ ਬਲੈਡਰ ਫੁੱਟਬਾਲ ਦਾ ਪੂਰੀ ਤਰ੍ਹਾਂ ਹਵਾ ਨਾਲ ਭਰਿਆ ਹੋਵੇ ਤੇ ਉਹਨੂੰ ਤੁਸੀਂ ਅੰਗੂਠੇ ਨਾਲ ਦਬਾਓ ਤੇ ਅੰਗੂਠਾ ਛੱਡੋ ਤੇ ਉਸੇ ਵੇਲੇ ਉਹ ਬਰਾਬਰ ਹੋ ਜਾਂਦਾ ਪਰ ਜੇ ਹਵਾ ਘੱਟ ਹੋਵੇ ਤੇ ਫਿਰ ਉਹ ਹੌਲੀ ਹੌਲੀ ਉੱਪਰ ਆਏਗਾ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ ਤੇ ਇਹ ਨਿਸ਼ਾਨੀਆਂ ਆਮ ਤੌਰ ਤੇ ਇਸ ਸਵੈਲਿੰਗ ਦੀਆਂ ਹੋਣਗੀਆਂ ਜਿਹੜੀਆਂ ਮੋਟਾਪੇ ਨਾਲੋਂ ਇਸ ਨੂੰ ਵੱਖਰਾ ਕਰਨਗੀਆਂ ਪਰ ਇਹ ਪੈਦਾ ਵੀ ਸਡਨ ਹੋਈ ਹੈ ਹੁਣੇ ਕੋਈ ਪ੍ਰੋਬਲਮ ਆਈ ਹਾਰਟ ਨੂੰ ਔਰ ਹੁਣੇ ਐਸਾ ਹੋ ਗਿਆ ਹੈਗਾ ਔਰ ਜਿਹਦੇ ਆਮ ਤੌਰ ਤੇ ਕਿਡਨੀ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦੀ ਜ਼ਿਆਦਾਤਰ ਸਵੈਲਿੰਗ ਜਿਹੜੀ ਸਾਨੂੰ ਚਿਹਰੇ ਦੇ ਉੱਪਰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈਗੀ ਔਰ ਉਸ ਤੋਂ ਬਾਅਦ ਬਿਲਕੁਲ ਠੀਕ ਠਾਕ ਯਾਰ ਹੁਣੇ ਥੋੜੀ ਦੇਰ ਤੋਂ ਹੋਈ ਠੀਕ ਠਾਕ ਸੀਗਾ ਕੰਮ ਕਾਰ ਕਰਕੇ ਆਇਆ ਬਾਹਰੋਂ ਹੁਣ ਤੇ ਮੰਜੇ ਤੇ ਬੈਠਾ ਸੀ ਇਕਦਮ ਹੀ ਥਕਾਵਟ ਹੋ ਗਈ ਜਿਹੜਾ ਕੰਮ ਰੋਜ਼ ਕਰਦਾ ਸੀ ਉਹੀ ਹੁਣ ਕਰ ਰਿਹਾ ਹੈਗਾ ਫਿਰ ਇਹਦੇ ਚ ਕੋਈ ਥਕਾਵਟ ਹੋਣ ਦਾ ਕੋਈ ਮਸਲ ਤਾਂ ਹੈ ਨੀ ਸੀ ਸਡਨ ਥਕਾਵਟ ਹੋ ਜਾਵੇ ਸਡਨ ਫਟੀਗ ਹੋ ਜਾਵੇ ਅਨਐਕਸਪੈਕਟਡ ਜਿਹਦਾ ਕੁਛ ਸਾਨੂੰ ਕਾਰਨ ਨਹੀਂ ਦਿਸਦਾ ਤੇ ਕੀ ਕਾਰਨ ਹੋ ਸਕਦਾ ਹੈਗਾ ਸੋ ਇਸ ਤਰ੍ਹਾਂ ਦਾ ਅਗਰ ਕਾਰਨ ਹੋ ਜਾਵੇ ਤੇ ਇਹ ਵੀ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੇ ਹਾਰਟ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੋਗੀ ਅਨਐਕਸਪੈਕਟਡ ਉਸ ਤੋਂ ਬਾਅਦ ਰੈਪਿਡ ਹੋ ਗਈ ਇਰੈਗੂਲਰ ਹੋ ਗਈ ਪਲਸ ਬੀਟ ਜਾਂ ਤੁਸੀਂ ਨਬਜ਼ ਦੇਖ ਰਹੇ ਹੋ ਨਾ ਤੇ ਨਬਜ਼ ਦਾ ਇੱਕ ਰੈਗੂਲੈਰਿਟੀ ਹੈ ਉਹ ਰੈਗੂਲੈਰਿਟੀ 72-80 ਵਾਰ ਇੱਕ ਮਿੰਟ ਚ ਚੱਲ ਰਹੀ ਹੈ ਪਰ ਜੇ ਰੈਗੂਲੈਰਿਟੀ ਭਾਵੇਂ ਹੋਵੇ ਸਪੀਡ ਜ਼ਿਆਦਾ ਹੈ ਰੈਗੂਲੈਰਿਟੀ ਭਾਵੇਂ ਹੋਵੇ 60 ਤੋਂ ਵੀ ਥੱਲੇ ਆ ਗਈ ਹੈ ਜਾਂ ਇਰੈਗੂਲੈਰਿਟੀ ਹੈ ਬੀਟ ਮਿਸ ਹੋ ਗਈ ਹੈ ਹੁਣ ਬੀਟ ਮਿਸ ਹੋ ਗਈ ਤੇ ਕਈ ਥਾਵਾਂ ਤੇ ਆਮ ਤੌਰ ਤੇ ਹੁੰਦਾ ਥਰਡ ਜਾਂ ਫਿਫਥ ਬੀਟ ਮਿਸ ਹੋ ਗਈ ਹੈ ਹੁਣ ਆਮ ਲੋਕਾਂ ਵਾਸਤੇ ਉਹ ਥਰਡ ਤੇ ਫਿਫਥ ਬੀਟ ਦਾ ਕੋਈ ਬਹੁਤਾ ਮਤਲਬ ਨਹੀਂ ਪਰ ਡਾਕਟਰਾਂ ਵਾਸਤੇ ਉਹਦੇ ਮਤਲਬ ਹੈਗਾ ਆ ਭਾਈ ਜਦੋਂ ਹਾਰਟ ਦੇ ਵਿੱਚ ਸੱਜੇ ਪਾਸੇ ਖੂਨ ਆਇਆ ਸੱਜੇ ਪਾਸੇ ਜੋ ਕੰਟਰੈਕਟ ਹੋਇਆ ਖੂਨ ਸੱਜੇ ਹੇਠਵੇਂ ਖਾਨੇ ਚ ਗਿਆ ਫਿਰ ਕੰਟਰੈਕਟ ਹੋਇਆ ਖੂਨ ਸੱਜੇ ਖਾਨੇ ਤੋਂ ਫੇਫੜਿਆਂ ਨੂੰ ਗਿਆ ਫਿਰ ਸੱਜੇ ਖਾਨੇ ਫੇਫੜਿਆਂ ਤੋਂ ਉੱਪਰ ਵਾਲੇ ਖਾਨੇ ਚ ਆਇਆ ਫਿਰ ਉੱਪਰ ਵਾਲੇ ਜੋ ਥੱਲੇ ਵਾਲੇ ਚ ਗਿਆ ਫਿਰ ਸਾਰੇ ਸਰੀਰ ਚ ਗਿਆ ਇਹ ਇੰਨੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਦੱਸਦੀਆਂ ਨੇ ਉਸ ਦੀ ਬੀਟਿੰਗ ਦੇ ਨਾਲ ਕੀ ਫਰਕ ਪਿਆ ਹੈਗਾ ਤੇ ਉਹ ਬੀਟਿੰਗ ਵੀ ਬਹੁਤ ਕੁਛ ਇੰਡੀਕੇਟ ਕਰਦੀ ਆ ਕਿ ਕਿਸ ਥਾਂ ਤੇ ਨੁਕਸ ਹੋ ਸਕਦਾ ਹੈ ਜਿਹੜੀ ਬੀਟ ਬੜਾ ਬੜਾ ਸਕਿੰਟਾਂ ਦਾ ਸਕਿੰਟਾਂ ਦੇ ਹਿੱਸੇ ਦੀ ਇਹ ਗੱਲ ਹੈਗੀ ਹੈ ਜਿਹੜੀ ਕਿ ਆਮ ਤੌਰ ਤੇ ਬਗੈਰ ਪ੍ਰੈਕਟਿਸ ਤੋਂ ਪਤਾ ਨਹੀਂ ਲੱਗਦੀ ਸੋ ਇਸ ਲਈ ਇਹਨਾਂ ਗੱਲਾਂ ਨੂੰ ਜਾਣਨ ਵਾਸਤੇ ਪ੍ਰੈਕਟਿਸ ਦੀ ਲੋੜ ਹੁੰਦੀ ਜਿਹੜੀ ਆਮ ਤੌਰ ਤੇ ਡਾਕਟਰਾਂ ਨੂੰ ਇੰਟਰਨਸ਼ਿਪ ਕਰਾਉਂਦੇ ਨੇ ਪ੍ਰੈਕਟਿਸ ਕਰਾਉਂਦੇ ਨੇ ਇਹਦੇ ਵਿੱਚ ਹੁੰਦੀ ਪਰ ਹਾਂ ਆਮ ਲੋਕਾਂ ਦੇ ਮੈਂ ਤਾਂ ਇਸ ਕਰਕੇ ਦੱਸ ਰਿਹਾ ਵੀ ਆਮ ਲੋਕਾਂ ਦੇ ਸੰਬੰਧ ਦੇ ਵਿੱਚ ਬੀਟ ਜਿਹੜੀ ਹੈ ਪਲਸ ਦਾ ਸਾਰੇ ਵੇਖਣੀ ਸ਼ੁਰੂ ਕਰ ਦਿੰਦੇ ਨਾ ਇਰੈਗੂਲਰ ਹੈ ਲਗਾਤਾਰ ਨਹੀਂ ਚੱਲਦੀ ਰੁਕ ਰੁਕ ਕੇ ਚੱਲਦੀ ਹੈ ਇਹਨਾਂ ਦੇ ਟਾਈਮ ਪਤਾ ਲੱਗਦਾ ਹੀ ਹੈ ਬੇਹੋਸ਼ੀ ਡਿਜ਼ੀਨੈਸ ਹੋਣੀ ਘਬਰਾਹਟ ਹੋਣੀ ਔਰ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਇੱਕ ਹੋਰ ਗੱਲ ਜਿਹਨੂੰ ਅਸੀਂ ਨੌਸ਼ੀਆ ਕਹਿੰਦੇ ਜਦੋਂ ਆਪਾਂ ਗੱਲ ਬ੍ਰੇਨ ਦੀ ਕਰਨੀ ਸ਼ੁਰੂ ਕੀਤੀ ਸੀ ਨਾ ਉਦੋਂ ਵੀ ਮੈਂ ਇਹ ਗੱਲ ਕਹੀ ਸੀ ਵੀ ਨੌਸ਼ੀਆ ਤੇ ਵੋਮਿਟਿੰਗ ਹੋਣੀ ਆਮ ਤੌਰ ਤੇ ਨੌਸ਼ੀਆ ਤੇ ਵੋਮਿਟਿੰਗ ਜਦੋਂ ਵੀ ਹੁੰਦੀ ਹੈ ਸਾਡਾ ਕੰਮ ਇਹ ਹੁੰਦਾ ਵੀ ਹੋ ਸਕਦਾ ਡਾਈਜੈਸਟਰ ਦੀ ਕੋਈ ਪ੍ਰੋਬਲਮ ਹੋਵੇ ਬਹੁਤ ਹੀ ਵੱਡੀ ਸਿੱਧੀ ਗੱਲ ਇਹ ਹੁੰਦੀ ਹੈ ਡਾਈਜੈਸਟਰ ਦੀ ਕੋਈ ਪ੍ਰੋਬਲਮ ਹੋਵੇਗੀ ਲੇਕਿਨ ਡਾਈਜੈਸਟਰ ਦੀ ਪ੍ਰੋਬਲਮ ਹੋਏਗੀ ਇੱਕ ਜਾਂ ਦੋ ਉਲਟੀਆਂ ਆ ਗਈਆਂ ਨੌਸ਼ੀਆ ਆ ਗਿਆ ਠੀਕ ਹੋ ਗਏ ਪਰ ਜੇ ਕਹਿੰਦੇ ਰੈਚਿੰਗ ਜੇ ਰੈਚਿੰਗ ਲਗਾਤਾਰ ਹੋਈ ਜਾ ਰਹੀ ਹੈ ਠੀਕ ਨਹੀਂ ਹੋ ਰਹੀ ਔਰ ਉਹਦੇ ਨਾਲ ਕਮਜ਼ੋਰੀ ਆ ਰਹੀ ਹੈ ਬੇਹੋਸ਼ੀ ਆ ਰਹੀ ਹੈ ਹੱਥਾਂ ਵਿੱਚ ਨੰਬਨੈਸ ਹੋਣੀ ਸ਼ੁਰੂ ਹੋ ਗਈ ਹੈ ਤੇ ਫਿਰ ਇਹ ਸਾਡੇ ਹਾਰਟ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੁਣ ਇਹ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ ਨਾ ਇਹਨਾਂ ਸਾਰੀਆਂ ਨੂੰ ਹੀ ਅਸੀਂ ਗਰੁੱਪਿੰਗ ਕਰਨੀ ਚਾਹੀਏ ਤੇ ਗਰੁੱਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਫਿਜ਼ੀਕਲ ਸਾਈਨ ਵੀ ਸਾਹਮਣੇ ਕੀ ਦਿਖਾਈ ਦੇ ਰਿਹਾ ਸਾਹਮਣੇ ਸਾਨੂੰ ਸੋਚ ਦਿਖਾਈ ਦੇਗੀ ਜਿਹਨੂੰ ਅਸੀਂ ਆਮ ਤੌਰ ਤੇ ਅਲੀਮਾ ਕਹਿੰਦੇ ਹਾਂ ਸੋਚ ਸਾਨੂੰ ਦਿਖਾਈ ਦੇਗੀ ਔਰ ਸੋਚ ਦੋ ਤਰ੍ਹਾਂ ਦੀ ਹੋ ਸਕਦੀ ਹੈ ਇੱਕ ਤੇ ਉਹ ਸੋਚ ਹੁੰਦੀ ਹੈ ਜਿਹਦੇ ਤੇ ਕੋਈ ਫਲੂਡ ਭਰਿਆ ਹੋਇਆ ਹੈ ਔਰ ਉਹ ਜਿਹੜਾ ਫਲੂਡ ਭਰਿਆ ਹੋਇਆ ਹੈਗਾ ਆ ਉਹਨੂੰ ਅਸੀਂ ਆਮ ਤੌਰ ਤੇ ਸਿਸਟ ਦੇ ਨਾਲ ਕਹਿੰਦੇ ਵੀ ਉਹ ਸਿਸਟ ਹੋ ਗਿਆ ਇਸੇ ਤਰ੍ਹਾਂ ਹੀ ਜਿਹੜਾ ਪਿਟਿੰਗ ਹੁਣ ਪ੍ਰੈਸ਼ਰ ਵਾਲਾ ਹੈਗਾ ਉਹਦੇ ਚ ਫਲੂਡ ਤਾਂ ਨਹੀਂ ਭਰਿਆ ਹੋਇਆ ਹੈਗਾ ਲੇਕਿਨ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਇਸ ਨੂੰ ਮੋਟਾਪਾ ਸ਼ੋਅ ਕਰਦੀ ਹੈ ਤੇ ਜਿਹੜੀ ਸਕਿਨ ਦੀ ਇਲਾਸਟਿਸਿਟੀ ਖਤਮ ਲਚਕ ਜਿਹੜੀ ਹੈ ਜਿਹਦੇ ਨਾਲ ਇੱਕਦਮ ਸਕਿਨ ਫਿਰ ਨਾਰਮਲ ਆ ਜਾਂਦੀ ਹੈ ਨਹੀਂ ਹੋ ਜਾਂਦੀ ਉਹ ਨਾਰਮਲ ਨਹੀਂ ਆ ਰਹੀ ਇਸੇ ਤਰ੍ਹਾਂ ਹੀ ਇਸ ਸਵੈਲਿੰਗ ਦੇ ਨਾਲ ਇਸ ਅਡੀਮੇ ਦੇ ਨਾਲ ਇਹ ਸੋਜ ਟਿਪ ਆਫ ਦੀ ਫਿੰਗਰਸ ਆ ਉਂਗਲਾਂ ਦੇ ਜਿਹੜੇ ਪੋਟੇ ਹੈ ਨਾ ਇਹਨਾਂ ਉਂਗਲ ਦੇ ਪੋਟਿਆਂ ਦੇ ਉੱਪਰ ਵੀ ਇਸੇ ਤਰ੍ਹਾਂ ਦੀ ਸੋਜ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਇਹ ਨੀਲੇ ਹੋਣੇ ਸ਼ੁਰੂ ਹੋ ਜਾਂਦੇ ਅਗਰ ਹਾਰਟ ਦੀ ਕੋਈ ਪ੍ਰੋਬਲਮ ਹੈਗੀ ਹੈ ਇਹ ਆ ਤੁਹਾਡੇ ਜਿਹੜੇ ਪੋਟੇ ਹੈ ਨਾ ਇਹ ਸਾਰੇ ਨੀਲੇ ਨੀਲੇ ਹੋ ਜਾਣਗੇ ਫਿੰਗਰ ਟਿਪਸ ਨੀਲੇ ਹੋ ਜਾਣਗੇ ਤੁਹਾਡੇ ਬੁੱਲ ਨੀਲੇ ਹੋਣਗੇ ਅਗਰ ਹਾਰਟ ਦੀ ਕੋਈ ਪ੍ਰੋਬਲਮ ਹੈ ਸਵੈਲਿੰਗ ਹੋ ਗਈ ਹੈ ਸ਼ਾਰਟਨੈਸ ਆਫ ਬ੍ਰੈਥ ਹੋ ਗਈ ਹੈ ਪੇਨ ਹੋ ਰਹੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਲੱਗ ਅਲੱਗ ਤੌਰ ਤੇ ਅਗਰ ਇਕੱਠੀਆਂ ਆ ਗਈਆਂ ਨੇ ਤੇ ਡਾਇਰੈਕਟਲੀ ਇਹ ਕੋਈ ਹਾਰਟ ਦੀ ਪ੍ਰੋਬਲਮ ਸਾਡੇ ਸਾਹਮਣੇ ਹੋ ਰਹੀ ਹੈ ਉਸ ਤੋਂ ਬਾਅਦ ਚਿਹਰੇ ਦੇ ਉੱਪਰ ਸਾਨੂੰ ਵੇਖਣ ਵਾਸਤੇ ਆਮ ਤੌਰ ਤੇ ਅਸੀਂ ਪੈਚਸ ਕਹਿ ਸਕਦੇ ਬਹੁਤੇ ਸਾਰੇ ਲੋਕਾਂ ਨੂੰ ਜਿਹਨਾਂ ਨੂੰ ਕੋਲੈਸਟਰੋਲ ਜ਼ਿਆਦਾ ਹੁੰਦਾ ਨਾ ਬਾਹਰੋਂ ਕਲੀਨਿਕ ਚ ਤੁਰਿਆ ਉਹਦਾ ਬੰਦਾ ਹੋਵੇ ਤੇ ਅਸੀਂ ਉਹ ਚਿਹਰਾ ਵੇਖ ਕੇ ਕਹਿ ਸਕਦੇ ਹਾਂ ਵੀ ਇਹਦਾ ਕੋਲੈਸਟ੍ਰੋਲ ਵਧਿਆ ਹੋਇਆ। ਆ ਜਿਹੜੇ ਅੱਖਾਂ ਦੇ ਜਿੱਥੇ ਮੈਂ ਉਂਗਲੀ ਤੇ ਹੱਥ ਲਗਾ ਰਿਹਾ, ਅਗਰ ਤੁਸੀਂ ਇਹ ਵੇਖੋ ਇਹਨਾਂ ਥਾਵਾਂ ਦੇ ਉੱਪਰ ਛੋਟੇ ਛੋਟੇ ਪੀਲੇ ਪੀਲੇ ਰੰਗ ਦੇ ਪੈਚਸ ਜਾਂ ਗਿਲਟੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ, ਜਿਹੜੀਆਂ ਇਸ ਗੱਲ ਦੀਆਂ ਸੂਚਕ ਹਨ ਕਿ ਇਸ ਬੰਦੇ ਦਾ ਕੋਲੈਸਟ੍ਰੋਲ ਦੇ ਬਹੁਤ ਹਿੱਸੇ ਨੇ। ਪਰ ਮੈਂ ਸਿਰਫ ਸ਼ਾਰਟ ਦੇ ਵਿੱਚ ਇਹ ਕਹਿ ਰਿਹਾ ਕਿ ਇਸ ਬੰਦੇ ਦਾ ਕੋਲੈਸਟ੍ਰੋਲ ਵਧਿਆ ਹੋਇਆ ਹੈ, ਜਿਸ ਕਰਕੇ ਆ ਅੱਖਾਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਪਰ ਪੀਲੇ ਪੀਲੇ ਜੇ ਪੈਚਸ, ਵੈਸੇ ਉਹ ਪੈਚਸ ਹੋਰ ਵੀ ਕਈ ਥਾਵਾਂ ਤੇ ਹੁੰਦੇ ਨੇ, ਪਰ ਮੈਂ ਕਿਉਂਕਿ ਸਾਹਮਣੇ ਵਿਜੀਬਿਲਿਟੀ ਦੀ ਗੱਲ ਕਰ ਰਿਹਾ ਹਾਂ, ਵਿਜੀਬਿਲਿਟੀ ਇਹ ਆ ਕਿ ਉਸ ਸਵੈਲਿੰਗ ਦੇ ਨਾਲ ਨਾਲ ਜਿਹੜੀ ਗੱਲ ਆਪਾਂ ਕਰ ਦਿੱਤੀ ਹੈ, ਕਿਉਂਕਿ ਅਸੀਂ ਹਾਰਟ ਖਾਸ ਤੌਰ ਤੇ ਟਾਰਗੇਟ ਕਰ ਰਹੇ ਹਾਂ, ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਪੈਚਸ ਵੀ ਨਾਲ ਡਿੱਗ ਜਾਣਗੇ, ਕਿਉਂਕਿ ਅਸੀਂ ਸਮਝਦੇ ਹਾਂ ਕਿ ਹਾਰਟ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੋ ਰਹੀ ਹੈ ਨਾ, ਉਹਦੇ ਬੇਸ ਕੋਲੈਸਟ੍ਰੋਲ ਹੈ, ਉਹਦਾ ਬੇਸ ਲਿਪਿਡ ਫੈਟ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਸਾਰਾ ਸਾਡੇ ਸਰਕੂਲੇਸ਼ਨ ਚ ਮੂਵ ਕਰ ਰਿਹਾ ਹੈ ਨਾ, ਔਰ ਜੇ ਮੂਵ ਕਰ ਰਿਹਾ ਹੈਗਾ ਆ ਤੇ ਫਿਰ ਇਹ ਵੀ ਸਾਰੀ ਕੰਡੀਸ਼ਨ ਅਸੀਂ ਜਾਣਦੇ ਹਾਂ ਕਿ ਚਾਹੇ ਉਹ ਫੈਟ ਹੋਵੇ ਚਾਹੇ ਉਹ ਸ਼ੂਗਰ ਹੋਵੇ, ਇਹ ਸਾਰੀਆਂ ਚੀਜ਼ਾਂ ਇੱਕ ਪਲਾਜ਼ਮਾ ਦੇ ਵਿੱਚ ਬਲੱਡ ਦੇ ਵਿੱਚ ਮੂਵ ਕਰਦੀਆਂ ਰਹਿੰਦੀਆਂ ਨੇ, ਔਰ ਇਹਨਾਂ ਦੀ ਇੱਕ ਇਹ ਕੰਡੀਸ਼ਨ ਹੈਗੀ ਆ ਕਿ ਜਿੱਥੇ ਸੰਘਣਾਪਣ ਆ ਜਾਵੇ, ਜਿੱਥੇ ਮੂਵ ਕਰਦਾ ਹੋਇਆ ਫਲੂਡ ਸਲੋ ਹੋ ਜਾਵੇ, ਹੌਲੀ ਹੋ ਜਾਵੇ ਉਹਦੀ ਮੂਵਮੈਂਟ, ਉੱਥੇ ਇਹ ਥੱਲੇ ਬੈਠਣਾ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਸੈਡੀਮੈਂਟੇਸ਼ਨ। ਮੈਂ ਖਾਲਿਆਂ ਦੀ ਇਗਜ਼ਾਮਪਲ ਆਮ ਤੌਰ ਤੇ ਇਸ ਸੰਬੰਧ ਵਿੱਚ ਦਿਆ ਕਰਦਾ ਹਾਂ, ਜੇ ਖਾਲਿਆਂ ਦੇ ਜ਼ਰੀਏ ਜ਼ਿਆਦਾ ਭਰ ਜਾਵੇ ਤੇ ਖਾਲੇ ਉੱਛਣੇ ਸ਼ੁਰੂ ਹੋ ਜਾਂਦੇ ਨੇ, ਮੋਗਾ ਤੇ ਓਡਾ ਹੀ ਵੱਡਾ ਹੈਗਾ, ਪਾਣੀ ਤਾਂ ਉਹਨੇ ਸ਼ਹਿਰ ਚੋਂ ਆ ਰਿਹਾ ਹੈ, ਲੇਕਿਨ ਸਾਡੀ ਖਾਲੇ ਦੇ ਵਿੱਚ ਰੇਤ ਭਰ ਗਈ ਆ, ਜਿਸ ਕਰਕੇ ਉਹਨੇ ਹੀ ਪਾਣੀ ਨੂੰ ਬਾਹਰ ਕੱਢ ਲਿਆ ਹੋਇਆ ਉਹ ਉੱਛਣਾ ਸ਼ੁਰੂ ਹੋ ਗਿਆ, ਪਰ ਸਾਡੀਆਂ ਬਲੱਡ ਵੈਸਲਸ ਤੇ ਗੋਲ ਨੇ, ਇਹਦਾ ਉੱਛਲੇਗਾ ਕਿੱਥੇ, ਫਿਰ ਅਸੀਂ ਕਹਿੰਦੇ ਇਹਨੂੰ ਬਲੱਡ ਪ੍ਰੈਸ਼ਰ ਹੋ ਗਿਆ। ਜੇ ਬਲੱਡ ਪ੍ਰੈਸ਼ਰ ਵੀ ਇੱਕ ਐਕਸਟ੍ਰੀਮ ਤੱਕ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ, ਸਾਡੇ ਜਿਹੜੇ ਵਾਲਵਸ ਨੇ ਉਹਨੂੰ ਕੋਆਪਰੇਟ ਨਹੀਂ ਕਰਦੇ, ਜਿੰਨਾ ਵਾਲਵ ਦਾ ਹੁਣ ਮੈਂ ਨਾਮ ਲਿਆ ਟ੍ਰਾਈਕਸਪਰ ਬਾਈਕਸਮ ਸੈਮੀ ਲੂਨਰ ਵਾਲਵ ਵਗੈਰਾ ਵਗੈਰਾ, ਔਰ ਫਿਰ ਉਹਨਾਂ ਦੀ ਇਰੈਗੂਲਰਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੋ ਇਹ ਸਾਰੀਆਂ ਗੱਲਾਂ ਕੰਪਲੀਕੇਟ ਕਰਦੀਆਂ ਹਨ ਜਿਹੜੀ ਹਾਰਟ ਦੀ ਪ੍ਰੋਬਲਮ ਹੈ, ਤੇ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਚੈਸਟ ਦੇ ਵਿੱਚ ਇਹ ਸਭ ਤੋਂ ਵੱਡਾ ਇੰਪੋਰਟੈਂਟ ਆਰਗਨ ਹੈਗਾ ਆ, ਜਿਹਦੇ ਕਰਕੇ ਆਮ ਤੌਰ ਤੇ ਇਹ ਸਾਈਨ ਐਂਡ ਸਿਮਟਮ ਸਾਡੇ ਸਾਹਮਣੇ ਹੁੰਦੇ ਨੇ। ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ, ਸਾਡੇ ਕੋਲ ਅਜੇ ਹੈਗਾ ਟਾਈਮ ਕੁਛ ਨਾ ਕੁਛ, ਹਾਈ ਕੋਲੈਸਟ੍ਰੋਲ ਤਾਂ ਸਾਰੇ ਹੀ ਜਾਣਦੇ ਆ, ਤੇ ਜਦੋਂ ਤੁਸੀਂ ਹਾਈ ਕੋਲੈਸਟ੍ਰੋਲ ਲੈ ਕੇ ਡਾਕਟਰ ਕੋਲੇ ਜਾਂਦੇ ਹੋ, ਲੈਬ ਟੈਸਟ ਦੀ ਰਿਪੋਰਟ ਆਉਂਦੀ ਹੈ ਤਾਂ ਕਹਿੰਦਾ ਵੀ ਤੁਹਾਡੇ ਤਾਂ ਹਾਈ ਕੋਲੈਸਟ੍ਰੋਲ ਹੈਗਾ ਜੀ, ਹਾਂਜੀ ਤੁਹਾਨੂੰ ਕਿਸੇ ਵੀ ਵੇਲੇ ਖਤਰਾ ਹੋ ਜਾਂਦਾ, ਬੈਡ ਕੋਲੈਸਟ੍ਰੋਲ ਦੀ ਗੱਲ ਖੁਦ ਸੁਣੀ ਹੋਣੀ ਹੈ। ਸੋ ਉਸ ਲਿਹਾਜ ਦੇ ਵਿੱਚ ਉਹਨਾਂ ਨੂੰ ਇਹ ਇੰਡੀਕੇਸ਼ਨ ਹੁੰਦੀ ਹੈ ਕਿ ਕੋਲੈਸਟ੍ਰੋਲ ਘਟਾ ਲਓ, ਨਹੀਂ ਤਾਂ ਕਿਤੇ ਵੀ ਤੁਹਾਨੂੰ ਹਾਰਟ ਦਾ ਅਟੈਕ ਆ ਸਕਦਾ ਹੈ। ਹਾਈ ਕੋਲੈਸਟ੍ਰੋਲ ਇਹ ਕੱਲ ਇਸ ਗੱਲ ਦਾ ਸੂਚਕ ਆ ਕਿ ਜੇ ਬਲੱਡ ਸਲੋ ਹੋ ਗਿਆ ਸਰਕੂਲੇਸ਼ਨ, ਤੇ ਉਹਦੇ ਨਾਲ ਇਹਨੇ ਜੰਮਣਾ ਸ਼ੁਰੂ ਹੋ ਜਾਣਾ, ਜਮਾਓ ਹੋ ਗਿਆ ਤੇ ਹਾਰਟ ਦੇ ਅਟੈਕ ਦਾ ਖਤਰਾ ਸਾਡਾ ਵੱਧ ਜਾਏਗਾ। ਇੱਕ ਆਮ ਸਾਹਮਣੇ ਵੇਖਣ ਵਾਲੀ ਨਿਸ਼ਾਨੀ ਜਿਵੇਂ ਗੱਲ ਕਰ ਰਿਹਾ, ਤੁਸੀਂ ਮੇਰੀ ਉਂਗਲਾਂ ਦੇਖ ਰਹੇ ਹੋ ਨਾ, ਮੇਰੇ ਨੋਹ ਤੁਸੀਂ ਵੇਖ ਰਹੇ ਹੋ, ਇਹ ਜਿਹੜੇ ਨੋਹ ਨੇ ਇਹ ਬਿਲਕੁਲ ਫਲੈਟ ਨੇ, ਰੰਗ ਕਿਸੇ ਦਾ ਅਨੀਮਕ ਹੋਇਆ ਤੇ ਕਾਲਾ ਹੋ ਗਿਆ, ਸਿਰੇ ਦੇ ਲਾਈਨਾਂ ਕਾਲੀਆਂ ਕਾਲੀਆਂ ਨੀਲੀਆਂ ਨੀਲੀਆਂ ਜੀ ਉਭਰ ਗਈਆਂ ਤੇ ਲਿਵਰ ਦੇ ਵਿੱਚ ਉਹਦੇ ਨੁਕਸ ਹੋ ਗਿਆ। ਇਸੇ ਤਰ੍ਹਾਂ ਹੀ ਜੇ ਪੀਲੇ ਪੀਲੇ ਧੱਬੇ ਇਹਨਾਂ ਤੁਹਾਡੇ ਨੋਹਾਂ ਦੇ ਵਿੱਚ ਦਿਸਣੇ ਸ਼ੁਰੂ ਹੋ ਗਏ ਤੇ ਉਹਦੇ ਕਿਡਨੀ ਵਿੱਚ ਨੁਕਸ ਹੋ ਗਿਆ, ਇਹੋ ਜਿਹੀਆਂ ਛੋਟੀ ਛੋਟੀ ਨਿਸ਼ਾਨੀਆਂ ਨੇ ਜਿਹਨਾਂ ਤੋਂ ਤੁਸੀਂ ਹੱਥ ਵੇਖ ਕੇ ਕਹਿ ਸਕਦੇ ਆ ਵੀ ਇਹਦੇ ਫਲਾਣੇ ਫਲਾਣੇ ਥਾਂ ਤੇ ਨੁਕਸ ਹੋ ਰਿਹਾ। ਪਰ ਮੈਂ ਜਿਹੜੀ ਹੁਣ ਗੱਲ ਕਹਿਣ ਲੱਗਿਆ ਉਹ ਇਹ ਕਹਿਣ ਲੱਗਿਆ ਕਿ ਅਸੀਂ ਉਹਨੂੰ ਕਹਿੰਦੇ ਨੇ ਕਲੱਬਿੰਗ ਨੇਲਸ। ਕਲੱਬਿੰਗ ਨੇਲਸ ਦੀ ਗੱਲ ਮੈਂ ਅੱਗੇ ਵੀ ਕੀਤੀ ਹੋਊਗੀ ਕਿਉਂਕਿ ਵਾਰ ਵਾਰ ਤੇ ਉਹੀ ਗੱਲਾਂ ਸਾਹਮਣੇ ਆ ਹੀ ਰਹੀਆਂ ਨੇ, ਜਿਵੇਂ ਕੌਲੀ ਮੋਦੀ ਮਾਰੀ ਹੁੰਦੀ ਹੈ ਨਾ, ਉਂਗਲੀ ਦੇ ਵਿੱਚ ਆਮ ਤੌਰ ਤੇ ਨੌ ਫਲੈਟ ਨੇ, ਪਰ ਜੇ ਕੌਲੀ ਮੋਦੀ ਮਾਰੀ ਹੋਈ ਇਵੇਂ ਦੇ ਉੱਭਰੇ ਹੋਣ ਵਿਚਕਾਰ ਨੂੰ ਨੌ, ਤੇ ਉਹਦਾ ਮਤਲਬ ਇਹ ਹੁੰਦਾ ਕਿ ਇਹਦੀ ਛਾਤੀ ਦੇ ਵਿੱਚ ਕਿਤੇ ਵੀ ਚਾਹੇ ਫੇਫੜਿਆਂ ਚ ਨੁਕਸ ਹੋਵੇ ਚਾਹੇ ਇਹਦੇ ਹਾਰਟ ਵਿੱਚ ਨੁਕਸ ਹੋਵੇ, ਖਾਸ ਤੌਰ ਤੇ ਹਾਰਟ ਵਿੱਚ ਨੁਕਸ ਵਾਲਿਆਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਮ ਤੌਰ ਤੇ ਆਉਣੀ ਸ਼ੁਰੂ ਹੋ ਜਾਂਦੀ। ਕਈ ਬੱਚੇ ਕੰਜੈਨੀਟਲ ਹਾਰਟ ਦੀ ਪ੍ਰੋਬਲਮ ਵਾਲੇ ਹੁੰਦੇ ਨੇ, ਕਈ ਬੱਚੇ ਹਾਰਟ ਦੀਆਂ ਪ੍ਰੋਬਲਮ ਬਹੁਤ ਤਰ੍ਹਾਂ ਦੀਆਂ ਨੇ, ਇੱਕ ਇਮੀਡੀਏਟ ਹੋਣ ਵਾਲੀਆਂ ਹੈਗੀਆਂ ਨੇ, ਇੱਕ ਰਾਈਟ ਹਾਰਟ ਫੇਲਿਅਰ, ਇੱਕ ਲੈਫਟ ਹਾਰਟ ਫੇਲਿਅਰ, ਇੱਕ ਜਨਰਲ ਹਾਰਟ ਫੇਲਿਅਰ। ਮੈਂ ਇਹਦੇ ਬਾਰੇ ਡਿਟੇਲ ਸਾਰੀ ਗੱਲ ਦੱਸਦਾ ਜਾਵਾਂਗਾ ਤੁਹਾਡੇ ਨਾਲ, ਪਰ ਆਮ ਤੌਰ ਤੇ ਹਾਰਟ ਦੀ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਸ ਵੇਲੇ ਅਗਰ ਲੰਬਾ ਸਮਾਂ ਚੱਲ ਗਈ ਹੈ ਤੇ ਕਲੱਬਿੰਗ ਨੇਲਸ ਹੋਣਾ ਇੱਕ ਲਾਜ਼ਮੀ ਨਿਸ਼ਾਨੀ ਹੁੰਦੀ ਹੈ। ਉਸ ਤੋਂ ਬਾਅਦ ਇਹਨਾਂ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਸਡਨ, ਇਹਨਾਂ ਤੋਂ ਠੀਕ ਸੀ ਕੋਈ ਐਸੀ ਕੋਈ ਗੱਲ ਨਹੀਂ ਸੀ, ਪਰ ਹੁਣ ਨਾਲ ਨਾਲ ਛਾਤੀ ਚ ਵੀ ਕੰਜੈਸ਼ਨ ਹੋ ਰਿਹਾ ਤੇ ਨਾਲ ਪਸੀਨਾ ਆ ਰਿਹਾ। ਮੈਂ ਸਪਸ਼ਟ ਕਰਨਾ ਚਾਹੁੰਦਾ, ਜਦੋਂ ਹਾਰਟ ਦੀ ਕੋਈ ਵੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ, ਉਸ ਵੇਲੇ ਠੰਡੀਆਂ ਤਰੇਲੀਆਂ ਅਸੀਂ ਪੰਜਾਬੀ ਚ ਕਹਿੰਦੇ ਹਾਂ, ਪਸੀਨਾ ਆਉਣਾ ਆਮ ਤੌਰ ਤੇ ਅਸੀਂ ਉਹਨੂੰ ਲਫ਼ਜ਼ ਕਹਿੰਦੇ ਹਾਂ, ਪਰ ਜ਼ਿਆਦਾਤਰ ਲਫ਼ਜ਼ ਸਾਡੇ ਵਰਤਿਆ ਜਾਂਦਾ ਕਿ ਠੰਡੀਆਂ ਤਰੇਲੀਆਂ ਆਉਣੀਆਂ। ਘਬਰਾਹਟ ਹੋਈ ਹੈ, ਡਿਜ਼ੀਨੈਸ ਹੋਈ ਹੈ, ਅੱਖਾਂ ਹਨੇਰਾ ਆ ਗਿਆ, ਸਾਹ ਤੇਜ਼ ਤੇਜ਼ ਚੱਲ ਰਿਹਾ, ਛਾਤੀ ਚ ਘੁੱਟਣ ਜਿਹੀ ਮਹਿਸੂਸ ਹੋ ਰਹੀ, ਛਾਤੀ ਨੂੰ ਹੱਥ ਲਾ ਰਿਹਾ ਵਾਰ ਵਾਰ ਪੇਸ਼ੈਂਟ। ਇਸ ਹਾਲਾਤ ਦੇ ਵਿਚ ਪਸੀਨਾ ਵੀ ਜ਼ਿਆਦਾ ਆਉਂਦਾ ਹੋਵੇ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਸ ਨੂੰ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ। ਔਰ ਅਗਰ ਇਹ ਪ੍ਰੋਬਲਮ ਹਾਰਟ ਦੀ ਨਹੀਂ ਹੈਗੀ, ਇਹ ਪ੍ਰੋਬਲਮ ਰੈਸਪੀਰੇਸ਼ਨ ਦੀ ਹੈਗੀ ਹੈ, ਸਾਹ ਦੀ ਹੈਗੀ ਆ, ਫੇਫੜਿਆਂ ਦੀ ਹੈਗੀ ਆ, ਤੇ ਉਹਦੇ ਵਿਚ ਕੀ ਹੋਏਗਾ, ਸ਼ਾਰਟਨੈਸ ਆਫ ਬ੍ਰੈਥ। ਆਕਸੀਜਨ ਦੇਣਾ ਕੰਮ ਆ ਫੇਫੜਿਆਂ ਦਾ, ਆਕਸੀਜਨ ਬਾਹਰੋਂ ਗੈਸਾਂ ਲੈਣੀਆਂ ਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਆਕਸੀਜਨ ਦੇ ਵਿਚ ਰਲੀਆਂ ਹੋਈਆਂ, ਉਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਤੇ ਆਕਸੀਜਨ ਬਲੱਡ ਦੇ ਵਿਚ ਦੇਣੀ, ਕਿਉਂਕਿ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦੇ ਵਿਚ ਮੈਂ ਇਹ ਭੇਤ ਕਈ ਦਿਨਾਂ ਤੁਹਾਨੂੰ ਦੱਸ ਚੁੱਕਿਆ ਅੱਗੇ ਤੇ ਆਕਸੀਜਨ ਭਾਰੀ ਹੈ, ਕਾਰਬਨ ਡਾਈਆਕਸਾਈਡ ਦੀਆਂ ਗੈਸਾਂ ਜਿਹੜੀਆਂ ਨੇ ਇਹ ਹੌਲੀਆਂ ਨੇ, ਇਸੇ ਕਰਕੇ ਹੀ ਆਟੋਮੈਟਿਕ ਪ੍ਰੈਸ਼ਰ ਦੇ ਮੁਤਾਬਕ ਹੀ ਸਾਡੇ ਨੱਕ ਰਾਹੀਂ ਜਿਹੜੀ ਹਵਾ ਅੰਦਰ ਜਾ ਰਹੀ ਹੈ ਉਹ ਆਟੋਮੈਟਿਕਲੀ ਸਾਡੇ ਜਿਹੜੇ ਬਲੱਡ ਸੈਲਸ ਨੇ, ਖਾਸ ਤੌਰ ਤੇ ਰੈੱਡ ਬਲੱਡ ਸੈਲਸ ਜਿਹੜੇ ਆਕਸੀਜਨ ਕੈਰੀ ਕਰਦੇ ਨੇ, ਉਹਨਾਂ ਵਿਚ ਇਨਵੇਡ ਕਰ ਜਾਂਦੀ ਹੈ। ਔਰ ਜਦੋਂ ਇਹ ਭਾਰੀ ਹੈ, ਇਨਵੇਡ ਕਰ ਲਈ, ਹੁਣ ਤੁਸੀਂ ਕਿਸੇ ਘੜੇ ਦੇ ਵਿਚ ਪਾਣੀ ਪਾਇਆ ਹੋਇਆ ਹੈ ਤੇ ਉਹਦੇ ਚ ਤੁਸੀਂ ਰੇਤ ਪਾ ਦਿਓ, ਭਾਵ ਸਧਾਰਨ ਸਮਝਣ ਲਈ, ਤੇ ਜਿਹੜਾ ਪਾਣੀ ਹੈ ਤੇ ਬਾਹਰ ਆਜੂਗਾ ਨਾ, ਜੇ ਭਰਿਆ ਹੋਇਆ ਪਹਿਲਾਂ ਕਦਾ। ਅਲਟੀਮੇਟਲੀ ਇਸੇ ਤਰ੍ਹਾਂ ਹੀ ਕਾਰਬਨ ਡਾਈਆਕਸਾਈਡ ਦੇ ਹੋਰ ਗੈਸਾਂ ਜਿਹੜੀਆਂ ਨੇ ਉਹ ਬਾਹਰ ਆ ਜਾਂਦੀਆਂ ਨੇ, ਔਰ ਜੇ ਇਹ ਕਿਰਿਆ ਨਹੀਂ ਹੋ ਰਹੀ ਤੇ ਉਸ ਹਾਲਾਤ ਦੇ ਵਿਚ ਫਿਰ ਸ਼ਾਰਟਨੈਸ ਆਫ ਬ੍ਰੈਥ ਹੋ ਜਾਏਗੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਆਕਸੀਜਨ ਨੂੰ ਪੂਰਾ ਕਰਨ ਵਾਸਤੇ ਫੇਫੜਿਆਂ ਨੂੰ ਵੀ ਵਾਰ ਵਾਰ ਕੰਮ ਕਰਨਾ ਪੈ ਰਿਹਾ, ਸਾਹ ਦੀ ਗਿਣਤੀ ਵੀ 14-16 ਨਹੀਂ ਰਹੇਗੀ, 24-25-40 ਵੀ ਹੋ ਸਕਦੀ ਹੈਗੀ ਹੈ। ਔਰ ਇਸ ਚੀਜ਼ ਦੀ ਜਿਹੜੀ ਪਿੱਛੋਂ ਸਪਲਾਈ ਆ ਰਹੀ ਹੈ, ਥੋੜੀ ਥੋੜੀ ਆ ਰਹੀ ਹੈ, ਤੇ ਹਾਰਟ ਨੂੰ ਵੀ ਜ਼ਿਆਦਾ ਗੇੜੇ ਲਾਉਣੇ ਪੈਣਗੇ। ਇਹਦਾ ਮਤਲਬ ਉਹਨੇ 72-80 ਵਾਰ ਪੰਪ ਕਰਨਾ ਸੀਗਾ ਇੱਕ ਮਿੰਟ ਦੇ ਵਿਚ, ਹੁਣ ਉਹ ਵੀ ਜ਼ਿਆਦਾ ਕਰੇਗਾ। ਸੋ ਇਹ ਸਾਰੀਆਂ ਗੱਲਾਂ ਉਹਦੇ ਨਾਲ ਜੁੜੀਆਂ ਹੋਈਆਂ ਹਨ, ਜਿਹੜੀਆਂ ਸਾਨੂੰ ਦੱਸਣਗੀਆਂ ਵੀ ਜੇ ਛਾਤੀ ਚ ਕੋਈ ਨੁਕਸ ਹੈਗਾ ਆ ਤੇ ਉਹਦੇ ਕਰਕੇ ਐਸਾ ਕੁਛ ਹੋ ਸਕਦਾ ਹੈ। ਡਰਾਈ ਪਰਸਿਸਟੈਂਟ ਕਫ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਖੰਘ ਲੱਗੀ ਨੀ, ਬਲਦਮ ਨੀ, ਇਹੀ ਕੁਝ ਐਸਾ ਨਹੀਂ ਹੈਗਾ, ਪਰ ਹਾਰਟ ਨੂੰ ਕੋਈ ਪ੍ਰੋਬਲਮ ਆ ਗਈ ਹੈ, ਉਸ ਵੇਲੇ ਹਾਰਟ ਇਹ ਕੰਮ ਨਹੀਂ ਕਰ ਰਿਹਾ ਤੇ ਬੈਕਲੌਗ ਜਿਵੇਂ ਰਹਿ ਜਾਂਦਾ ਵੀ ਫੇਫੜੇ ਤਾਂ ਭੇਜ ਹੀ ਰਹਿਣ ਤੁਹਾਨੂੰ ਆਕਸੀਜਨ, ਹੁਣ ਤੁਸੀਂ ਅੱਗੋ ਲੈਣ ਦੀ ਸਮਰੱਥਾ ਚ ਨਹੀਂ, ਯਾਰ ਨਹੀਂ ਮੈਂ ਇੰਨਾ ਨਹੀਂ ਕੰਮ ਕਰ ਸਕਦਾ, ਓਵਰਲੋਡਡ ਹੋ ਗਿਆ, ਉਸ ਵੇਲੇ ਇੱਕ ਜਿਹੜਾ ਬੈਕਲੌਗ ਫੇਫੜੇ ਚ ਲੱਗਦਾ ਆ ਉਹਦੇ ਕਰਕੇ ਡਰਾਈ ਕਫ ਆਮ ਤੌਰ ਤੇ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ। ਰੈਪਿਡ ਤੇ ਇਰੈਗੂਲਰ ਬੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਲਸ ਫਾਸਟ ਹੋ ਜਾਂਦੀ ਹੈ, ਪਲਸ ਵੀ ਇਰੈਗੂਲਰ ਹੋ ਜਾਂਦੀ ਹੈ, ਬਰੀਥਿੰਗ ਦੀ ਰੇਟ ਜਿਹੜਾ ਉਹ ਤੇਜ਼ ਹੋ ਜਾਂਦਾ ਆ, ਔਰ ਬਰੀਥਿੰਗ ਸ਼ਾਰਟ ਹੋ ਜਾਂਦੀ, ਡੀਪ ਬਰੀਥਿੰਗ ਪੂਰੀ ਤਰ੍ਹਾਂ। ਜੇ ਚੀਮਾ ਸਾਹਿਬ ਬਲਦ ਜ਼ਿਆਦਾ ਭੱਜਣ ਨਾ, ਖੂਹ ਜੋਇਆ ਹੋਵੇ ਅਸੀਂ ਤੇ ਟਿੱਡੀਆਂ ਦਾ ਬਹੁਤਾ ਪਾਣੀ ਜਿਹੜਾ ਬਾਹਰ ਡੁੱਲੀ ਜਾਂਦਾ,
1: ਬਿਲਕੁਲ ਖਾਲੀ ਆਉਂਦੀਆਂ
0: ਨੇ, ਔਰ ਇਹੀ ਕੰਮ ਜਿਹੜਾ ਆ ਫੇਫੜਿਆਂ ਨੂੰ ਵੀ ਕਰਨਾ ਪੈ ਰਿਹਾ, ਇਹੀ ਕੰਮ ਜਿਹੜਾ ਆ ਇਹ ਸਾਡੇ ਹਾਰਟ ਨੂੰ ਵੀ ਕਰਨਾ ਪੈ ਰਿਹਾ, ਉਸ ਨੂੰ ਕੰਪਨਸੇਟ ਕਰਨ ਦੀ ਖਾਤਰ ਇਹ ਸਾਰਾ ਕੁਝ ਉਸ ਨੂੰ ਕਰਨਾ ਪੈ ਰਿਹਾ ਹੈਗਾ। ਤੋ ਇਹ ਸਾਰੀਆਂ ਆਮ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਹਨ ਇਹ ਹਾਰਟ ਦੀਆਂ ਹਨ, ਅਜੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਆਮ ਤੌਰ ਤੇ ਵੇਖ ਸਕਦੇ ਹਾਂ ਕਿ ਭਾਈ ਇਹਦੇ ਵਿਚ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਬਾਹਰੀ ਤੌਰ ਤੇ ਅਸੀਂ ਵੇਖ ਸਕਦੇ ਹਾਂ, ਉਹਨਾਂ ਨੂੰ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿਚ ਡਿਸਕਸ ਕਰਾਂਗੇ। ਪਰ ਅਗਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਸਵਾਲ ਦਾ ਹੱਲ ਪਹਿਲਾਂ ਮੈਂ ਜ਼ਰੂਰ ਕਰਾਂਗਾ, ਮੈਨੂੰ ਯਾਦ ਜ਼ਰੂਰ ਕਰਵਾ ਦਿਓ ਜਿਸ ਤਰ੍ਹਾਂ ਇਸ ਦੇ ਸੰਬੰਧ ਵਿਚ, ਠੀਕ ਹੈ। ਸੋ ਬਈ ਅੱਜ ਦਾ ਪ੍ਰੋਗਰਾਮ ਦਾ ਸਮਾਂ ਬਹੁਤ ਥੋੜਾ ਰਹਿ ਗਿਆ, ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿਚ ਸਮਝਣਾ ਚਾਹੁੰਦੇ ਹੋ ਜਾਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਤੁਸੀਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਤਰੀਕੇ ਨੇ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਅਗਰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਬੋਲ ਕੇ ਤੁਸੀਂ ਨਹੀਂ ਦੱਸਦੇ ਤੇ ਤੁਸੀਂ ਦੇਖ ਕੇ ਦੱਸਣਾ ਚਾਹੁੰਦੇ ਹੋ ਤੇ ਈਮੇਲ ਭੇਜ ਸਕਦੇ ਹੋ ਹੋਮਿਓ ਮੈਡੀਸਨ HOMEO medicine@yahoo.com ਸੋ ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਜਾਣਕਾਰੀ ਲੈ ਸਕਦੇ ਹੋ ਇਹਦੀ ਕੰਸਲਟੇਸ਼ਨ ਦੀ ਕੋਈ ਫੀਸ ਨਹੀਂ ਹੈਗੀ ਕਿਸੇ ਵੀ ਵੇਲੇ ਕਾਲ ਕਰਕੇ ਆਪਣਾ ਸੁਝਾਅ ਮੇਰੇ ਕੋਲ ਲੈ ਸਕਦੇ ਹੋ ਮੇਰੇ 52 ਸਾਲ ਦੇ ਐਕਸਪੀਰੀਅੰਸ ਦੇ ਉੱਪਰੋਂ ਜੋ ਫਾਇਦਾ ਉਠਾ ਸਕਦੇ ਹੋ ਉਹ ਉਠਾ ਲਓ ਪਰ ਨਾਲ ਦੀ ਨਾਲ ਇੱਕ ਰਿਕੁਐਸਟ ਅਸੀਂ ਹਮੇਸ਼ਾ ਕਰਦੇ ਹਾਂ ਕਿ ਤੁਸੀਂ ਅਗਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਕੋਈ ਗੱਲਾਂ ਲਾਹੇ ਦਿਸਦੀਆਂ ਨੇ ਕਿ ਸਾਡੇ ਫਾਇਦੇਮੰਦ ਹੋ ਰਹੀਆਂ ਨੇ ਤਾਂ ਇਹ ਫਾਇਦਾ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਵੀ ਕਰੋ ਉਹਨਾਂ ਨੂੰ ਵੀ ਆਖੋ ਕਿ ਉਹ ਤੁਹਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਰੇਡੀਓ ਪ੍ਰਵਾਸ ਹੈ ਰੇਡੀਓ ਸਭ ਰੰਗ ਹੈ ਯੂਟਿਊਬ ਹੈ ਫੇਸਬੁੱਕ ਚੈਨਲ ਹੈ ਮੇਰਾ ਇਹਦੇ ਵਿੱਚ ਜੁੜੋ ਤਾਂ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲਾਹਾ ਲੈ ਸਕੋ ਤੁਹਾਡੇ ਸੱਜਣ ਮਿੱਤਰ ਵੀ ਇਸ ਦਾ ਲਾਹਾ ਲੈ ਸਕਣ ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਕੱਲ ਨੂੰ ਇਹੀ ਪ੍ਰੋਗਰਾਮ ਅੰਗਰੇਜ਼ੀ ਦੇ ਵਿੱਚ ਹੋਏਗਾ ਔਰ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਇਹਨਾਂ ਪ੍ਰੋਗਰਾਮ ਨੂੰ ਜਿਵੇਂ ਤੁਸੀਂ ਜਾਣਦੇ ਹੋ ਕਿ 3 ਭਾਸ਼ਾਵਾਂ ਦੇ ਵਿੱਚ ਮੈਂ ਇਸ ਚੀਜ਼ ਨੂੰ ਬੋਲ ਰਿਹਾ ਹਾਂ ਪੰਜਾਬੀ ਅੰਗਰੇਜ਼ੀ ਹਿੰਦੀ ਔਰ ਆਲਟਰਨੇਟ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਤਾਂ ਕਿ ਹਰ ਤਰ੍ਹਾਂ ਦੀ ਭਾਸ਼ਾ ਸਮਝਣ ਵਾਲਾ ਜਿਹੜਾ ਹੈ ਉਹ ਇਸ ਬਾਰੇ ਜਾਣਕਾਰੀ ਲੈ ਸਕੇ ਉਹਨੂੰ ਪਤਾ ਲੱਗਦਾ ਰਹਿ ਜਾਵੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
2: ਜੀ ਡਾਕਟਰ ਸਾਹਿਬ ਥੈਂਕ ਯੂ

0: レソール。
1: ババヌカレショール。
0: あれババショールね、ソール、ソール、ソール。
1: ババヌカレショール。

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਆ ਨਿਊਯਾਰਕ ਨਿਊਜਰਸੀ ਦੇ ਏਰੀਏ ਤੋਂ USA ਤੋਂ ਤੁਹਾਡੇ ਨਾਲ ਰੂਬਰੂ ਕਰ ਰਹੇ ਜੀ। ਹਰ ਦੂਏ ਦਿਨ ਇਹ ਪ੍ਰੋਗਰਾਮ ਹੁੰਦਾ ਹੈ ਪ੍ਰਵਾਸ ਰੇਡੀਓ ਦਾ ਦਿਲ ਦੀ ਆਵਾਜ਼, ਸੋ ਤੁਹਾਡੀ ਲੈ ਕੇ ਸੇਵਾ ਵਿਚ ਹਾਜ਼ਰ ਹੋ ਗਏ ਜੀ, ਤੁਹਾਡੀ ਸੇਵਾ ਵਿਚ ਸੋਰੀ ਹਾਜ਼ਰ ਹੋ ਗਏ ਜੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇੱਕ ਬਹੁਤ ਹੀ ਪਿਆਰੇ ਗੀਤ ਨਾਲ, ਕਵਾਲੀ ਕਹਿ ਲੋ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਹਲਕਾ ਹਲਕਾ ਸਰੂਰ ਹੈ, ਬਹੁਤ ਪਿਆਰਾ, ਬਹੁਤ ਹੀ ਵਧੀਆ। ਲਓ ਜੀ